0: ਬੱਚੇ ਸਾਡੇ ਨਾਲ ਚਲ ਜਾਂਦੇ ਵੱਖਰੀ ਗੱਲ ਆ, ਪਰ ਜੇ ਉਹਨਾਂ ਨੂੰ ਕੋਈ ਚੰਗਾ ਲੱਗਦਾ ਹੈ ਤਾਂ ਉਹਨੂੰ ਆ, ਉਹਨਾਂ ਲਈ ਕਾਲਾ ਗੋਰਾ ਸਪੈਨਿਸ਼ ਹਰ ਇੱਕੋ ਹੀ ਬਰਾਬਰ ਆ। ਤੇ ਹੁਣ ਸਾਡੇ ਤਾਂ ਉੱਥੇ ਬਹੁਤ ਜ਼ਿਆਦਾ ਨਫ਼ਰਤ ਆ, ਪਰ ਹੈਗੀ ਤਾਂ ਉੱਦਾਂ ਇੱਥੇ ਵੀ ਥੋੜੀ ਬਹੁਤ ਕਰਦੇ,
1: ਬਿਲਕੁਲ
0: ਇੱਥੇ ਵੀ ਸਾਰੇ ਕਰਦੇ ਆ। ਜਿੱਦਾਂ ਹੁਣ ਗੋਰੇ ਲੋਕ ਆਪਣੇ ਇੰਡੀਅਨ ਲੋਕਾਂ ਨਾਲ ਫਰਕ ਕਰਦੇ ਹੀ ਆ, ਤਾਂ ਹੈਗਾ ਹੀ ਆ। ਜਿੱਥੇ
1: ਜਗ੍ਹਾ ਤੇ ਵੀ ਜਿੱਥੇ ਨਾ ਬਿਹਾਰ ਤੋਂ ਕੰਮ ਆਉਂਦੇ ਆ ਉਹਨਾਂ ਨਾਲ ਵੀ ਤਾਂ ਨਫ਼ਰਤ ਪਾਲੀ ਜਾਂਦੀ ਇੰਡੀਆ ਚ ਵੀ, ਪੰਜਾਬ ਚ ਵੀ ਹੈਗੀ ਆ।
0: ਹਾਂਜੀ, ਜਿੱਦਾਂ ਹੁਣ ਇੱਥੇ ਵੀ ਆ, ਜਿਸ ਜਿੱਥੇ ਸਮਝੋ ਗੋਰੇ ਲੋਕ ਜ਼ਿਆਦਾ ਰਹਿੰਦੇ, ਜੇ ਉੱਥੇ ਜਾ ਕੇ ਲੋਕ ਸੋਚਦੇ ਆਪੇ ਚੱਲ ਇੱਥੇ ਸ਼ਾਂਤ ਇਲਾਕਾ ਆ, ਅਸੀਂ ਇੱਥੇ ਚੱਲ ਜਾਏ, ਜਦ ਉੱਥੇ ਫਿਰ ਇੰਡੀਅਨ ਜ਼ਿਆਦਾ ਚੱਲ ਜਾਂਦੇ ਆ, ਉਹ ਆਪੇ ਮੂਵ ਹੋ ਜਾਂਦੇ, ਉੱਥੋਂ ਹੀ ਹੋ ਜਾਂਦੇ। ਜਿਹੜੇ ਗੋਰੇ ਆ ਉਹ ਉਹਨਾਂ ਚ ਰਹਿਣਾ ਨੀ
1: ਭੈਣ ਜੀ, ਪਹਿਲਾਂ ਜਿੱਦਾਂ ਜ਼ਿਕਰ ਕਰਕੇ ਹਟਿਆ ਨਾ, ਖਬਰ ਕਰਕੇ ਹਟਿਆ, ਸਾਡਾ ਜਿਹੜਾ ਰਹਿਣ ਸਹਿਣ ਆ ਜਾਂ ਅਸੀਂ ਉਸ ਮਾਹੌਲ ਦੇ ਪ੍ਰਤੀ ਜਾਂ ਜਿੱਥੇ ਅਸੀਂ ਰਹਿ ਰਹੇ ਹਾਂ ਜਾਂ ਵਿਚਰ ਰਹੇ ਹਾਂ ਉਸ ਹਿਸਾਬ ਦੇ ਨਾਲ ਨਹੀਂ ਵਿਚਰਦੇ। ਇੱਥੇ ਦੇਖੋ ਬਹੁਤ ਸਾਰੇ ਲੋਕ ਨੇ ਉਹ ਆਪਣੇ ਚਲੋ ਧਰਮ ਨੂੰ ਵੀ ਮੰਨਦੇ ਆ, ਸਾਰਾ ਕੁਝ ਕਰਦੇ, ਪਰ ਉਹ ਸ਼ੋਅ ਆਫ ਨਹੀਂ ਕਰਨ ਦਿੰਦੇ ਜਾਂ ਸ਼ੋਅ ਆਫ ਕਰਦੇ ਹੀ ਨਹੀਂ ਗੇ ਵੀ ਅਸੀਂ ਕੀ ਕਰ ਰਹੇ ਹਾਂ। ਉਹ ਜਿੱਥੇ ਜਿਸ ਜਗ੍ਹਾ ਦੇ ਉੱਤੇ ਹੁੰਦੇ ਆ ਉਸ ਤਰ੍ਹਾਂ ਦੇ ਹੋਣ ਦੀ ਕੋਸ਼ਿਸ਼ ਕਰਦੇ ਆ, ਪਰ ਅਸੀਂ ਆ ਜਿਹੜਾ ਆਪਣੇ ਆਪ ਨੂੰ ਮਤਲਬ ਕਿ ਦਿਖਾਉਂਦੇ ਆ ਵੀ ਅਸੀਂ ਇੰਡੀਅਨ ਹੁੰਦੇ ਹਾਂ।
0: ਹਾਂਜੀ ਹਾਂਜੀ ਹਾਂਜੀ, ਹੁਣ ਆ ਸੈਣੀ ਸਾਹਿਬ ਤੁਹਾਨੂੰ ਕਹਿੰਦੇ ਸੀ ਭੁਪਿੰਦਰ ਜੀ ਜੇ ਤੁਸੀਂ ਨਹੀਂ ਨਹੀਂ ਸਸਤ, ਉਹ ਤਾਂ ਉਲਟ ਕਹਿੰਦੇ ਸੀ, ਉਹ ਤਾਂ ਕਹਿੰਦੇ ਸੀ ਅੱਛਾ ਤੁਸੀਂ ਹੱਥ ਜਾ ਕੇ ਭੁੱਲ ਗਏ ਅਸੀਂ ਤਾਂ ਇੰਡੀਅਨ ਇੱਥੇ ਇੱਦਾਂ ਦੇ।
1: ਜੀ ਬਿਲਕੁਲ ਆ ਜੀ,
0: ਪਰ ਫਿਰ ਵੀ ਜਿੱਦਾਂ ਹੁਣ ਅਸੀਂ ਆ ਸਿਆਣੇ ਆ, ਅਸੀਂ ਭੁਪਿੰਦਰ ਜੀ ਅਸੀਂ ਆ, ਸਾਡੇ ਚ ਉਹ ਚੀਜ਼ਾਂ ਥੋੜੋ ਨਿਕਲਦੀਆਂ। ਮੇਰੇ ਹਸਬੈਂਡ ਤਾਂ ਮੁੜ ਮੁੜ ਇੰਡੀਆ ਨੂੰ ਜਾਣਾ ਚਾਹੁੰਦੇ, ਅੱਛਾ ਜਦ ਉੱਥੇ ਚਲ ਜਾਣਾ ਫੇਰ ਹੀ ਨੀ ਕਹਿਣਾ ਅੱਛਾ ਸਾਡੇ ਤਾਂ ਅਮਰੀਕਾ ਉੱਥੇ ਹੁੰਦੇ, ਉੱਥੇ ਕੋਈ ਮਜਾਲ ਕੇ ਲਾ ਤੋੜ ਵੀ ਜਾਵੇ, ਮਜਾਲ ਕੋਈ ਏਦਾਂ ਕੋਈ ਗੱਡੀ ਚਲਾਵੀ ਜਾਵੇ, ਮੈਂ ਕਿਹਾ ਨਾਲੇ ਇੱਥੇ ਨੂੰ ਭੱਜੇ ਉਹਨੇ ਨਾਲੇ ਫਿਰ ਇਹਨਾਂ ਨੂੰ ਇਹੀ ਕਹੀ
1: ਸੈਣੀ ਸਾਹਿਬ ਲਿਖ ਕੇ ਭੇਜਿਆ ਮੈਨੂੰ, ਕਹਿੰਦੇ ਭਾਰਤ ਸਾਹਿਬ ਜੇ ਠੀਕ ਤਰੀਕੇ ਨਾਲ ਮੱਥਾ ਨਾ ਟੇਕਿਆ ਨਾ ਜਾਂ ਟਿਕਾਇਆ ਹੋਵੇ ਤਾਂ ਬੱਚਾ ਫਿਰ ਤੁਹਾਡੇ ਵਾਂਗ ਬਾਗੀ ਹੋ ਜਾਂਦਾ ਜੀ ਕਹਿੰਦੇ।
0: ਚੱਲ ਪਰ ਜਿੱਦਾਂ ਵੀ ਸੋਚਿਆ ਤੇ ਸਾਡੇ ਇੱਦਾਂ ਹੈਗੀਆਂ, ਅਸੀਂ ਜਦੋਂ ਵੀ ਅਸੀਂ ਇੱਦਾਂ ਹੁੰਦਾ ਬੱਚਾ ਜੰਮਦਾ ਆ ਅਸੀਂ ਪਹਿਲਾਂ ਕੀ ਕਰਦੇ ਆ, ਇੱਦਾਂ ਸੋਚਦੇ ਤੇ ਸਿੱਧਾ ਗੁਰਦੁਆਰੇ ਲੈ ਕੇ ਚਲ ਜਾਓ, ਫਿਰ ਉੱਥੇ ਜਿਹੜਾ ਵੀ ਉਹ ਸ਼ਬਦ ਪੜ੍ਹਦੇ ਆ ਜਿਹੜਾ ਵੀ ਪਹਿਲਾ ਅੱਖਰ ਆ ਉਹਦੇ ਮੁਤਾਬਿਕ ਨਾਂ ਰੱਖ ਦਿੰਦੇ, ਅਸੀਂ ਵੀ ਤਾਂ ਇੱਦਾਂ ਹੀ ਕੀਤੇ ਆ, ਕੋਈ ਸ਼ੱਕ ਨਹੀਂ ਤਾਂ ਅਸੀਂ ਵੀ ਇਹੀ ਰਹੇ।
1: ਔਜਲਾ ਸਾਹਿਬ ਲਿਖਦੇ ਆ ਭੈਣ ਜੀ ਤੁਸੀਂ ਹੈ ਨਾ ਮੈਨੂੰ ਹੁਣੇ ਗਹਿਣੇ ਤੇ ਪੈਸੇ ਭੇਜ ਦਿਓ, ਬਾਅਦ ਚ ਰੋਲਾ ਪੈ ਜਾਂਦਾ ਜੀ ਕਹਿੰਦੇ।
0: ਚਲੋ ਭੁਪਿੰਦਰ ਜੀ, ਹੁਣ ਮੇਰੀ ਤਾਂ ਇੰਨੀ ਕੋਈ ਗੱਲਬਾਤ ਸੀ, ਵੈਸੇ ਮੈਂ ਆਪਣੇ ਨਿਆਣਿਆਂ ਨੂੰ ਇਹ ਕਹਿੰਦੀ ਹੁੰਦੀ, ਮੈਂ ਕਹਿੰਦੀ ਹੁੰਦੀ ਆ ਤੇ ਜਿੱਦਾਂ ਹੁਣ ਤੇ ਉਹ ਡੋਨੇਟ ਕੀਤਾ ਹੁੰਦਾ ਬੋਡੀ ਲਾਇਸੈਂਸ ਤੇ ਏਜੰਟ ਤੇ ਲਿਖਿਆ ਹੁੰਦਾ, ਮੈਂ ਤਾਂ ਕਹਿੰਦੀ ਹੁੰਦੀ ਉਹਨੇ ਪੁੱਛਣਾ ਹੁੰਦਾ ਵੀ ਤੁਸੀਂ ਕੁਛ ਕਰਨਾ ਕਿ ਚਾਹੁੰਦੇ ਆ ਕਿ ਨਹੀਂ, ਮੈਂ ਤਾਂ ਕਹਿੰਦੀ ਹੁੰਦੀ ਤੁਸੀਂ ਮੇਰਾ ਕੁਛ ਨੀ ਕਰਨਾ
1: ਜੀ
0: ਤੁਸੀਂ ਨਾ, ਮੈਂ ਇਹਨੂੰ ਨੀ ਪਤਾ, ਮੈਂ ਕਹਿੰਦੀ ਹੁੰਦੀ ਭਾਈ ਤੁਹਾਨੂੰ ਕੀ ਲੋੜ ਆ ਭਾਈ ਜੇ ਮੈਂ ਮਰ ਗਈ ਤਾਂ, ਮੈਂ ਕਿਹਾ ਵੱਧ ਤੋਂ ਵੱਧ ਮੇਰੀ ਕੁੜੀ ਨੂੰ ਦੱਸ ਦਿਓ, ਹੋਰ ਕਿਸੇ ਨੂੰ ਦੱਸਣ ਦੀ ਲੋੜ ਨੀ, ਕਹਾਣੀ ਖਤਮ, ਮੈਂ ਵੀ ਤੁਸੀਂ ਸਾਰਿਆਂ ਨੂੰ ਸੱਦੀ ਜਾਣਾ ਕਰੀ ਜਾਣਾ, ਕੋਈ ਲੋੜ ਹੀ ਨੀ, ਕਾਹਤੇ ਇੰਨਾ ਕੰਮ ਪਾਉਣ ਦੀ ਕੀ ਲੋੜ।
1: ਬਿਲਕੁਲ ਹੈ ਜੀ ਭੈਣ ਜੀ, ਇਹ ਵੀ ਹੈ ਜੀ ਬਿਲਕੁਲ ਹੈ ਜੀ।
0: ਹਾਂ ਪਰ ਨਹੀਂ ਫੇਰ ਉਹਨਾਂ ਨੂੰ ਲੱਗਦਾ ਹੁੰਦਾ ਨਿਆਣਿਆਂ ਨੂੰ ਇੱਦਾਂ ਲੱਗਦਾ ਤੇ ਜੀ ਲੋਕ ਕੀ ਕਹੋਗੇ, ਆ ਲੋਕ ਕੀ ਕਹੋ ਦੀ ਇਹ ਨਹੀਂ ਵੀ ਜ਼ਿੰਦਗੀ ਚੋਂ ਨਿਕਲੀ ਗੱਲ ਹੈ ਨਾ।
1: ਦੇਖੋ ਭੈਣ ਜੀ ਕਈ ਵਾਰੀ ਹੈ ਨਾ ਇੱਥੇ ਦੇ ਸਿਸਟਮ ਨੂੰ ਦੇਖਦੇ ਆ ਜਾਂ ਇੰਡੀਆ ਦੇ ਨੂੰ ਦੇਖਦੇ ਆ ਨਾ, ਆਪਣੇ ਜਿਹੜਾ ਕਹਿ ਲੋ ਕਿ ਰੋਣਾ ਧੋਣਾ ਜਾਂ ਕਹਿ ਲੋ ਜ਼ਿਆਦਾ ਜਾਂ ਇੱਕ ਤਰ੍ਹਾਂ ਦਾ ਕਈ ਵਾਰੀ ਦਿਖਾਵਾ ਹੀ ਲੱਗਦਾ ਆ, ਤੇ
0: ਦਿਖਾਵਾ ਹੀ ਆ
1: ਉਹਦੇ ਵਿੱਚ ਦੇਖੋ ਕਿ ਸਮਾਂ ਕੇ ਪ੍ਰਾਊਡ ਹੋਣਾ ਚਾਹੀਦਾ ਹੈ, ਮਤਲਬ ਕਿ ਵੱਡੀ ਉਮਰ ਦੇ ਵਿੱਚ 90 ਸਾਲ 85 ਸਾਲ ਜਾਂ 100 ਸਾਲ ਵੀ ਹੋ ਗਏ ਤਾਂ ਉਹ ਮਤਲਬ ਕਿ ਦੋਤਿਆਂ ਪੋਤਿਆਂ ਵਾਲੇ ਸਾਰਾ ਕੁਝ ਹੋ ਕੇ ਗਏ ਨੇ, ਉਹ ਸਮਾਂ ਕੇ ਆਰਾਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਵਿਦਾਇਗੀ ਹੋਣੀ ਚਾਹੀਦੀ ਹੈ। ਮੈਨੂੰ ਤਾਂ ਲੱਗਦਾ ਕਿ ਭਾਈ ਉਹ ਮਤਲਬ ਕਿ ਕੋਈ ਸੋਗ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਕਿ ਆਪਣੀ ਜਿੰਨੀ ਉਮਰ ਤੁਰਦੇ ਫਿਰਦੇ ਵਧੀਆ ਤਰੀਕੇ ਦੇ ਨਾਲ ਆਪਣੀ ਹੰਢਾ ਕੇ ਗਏ ਨੇ, ਪਰਿਵਾਰ ਚ ਬੈਠ ਕੇ ਗਏ ਨੇ, ਸਾਰਾ ਕੁਝ ਕਰਕੇ ਗਏ ਨੇ ਆਪਣੇ ਹੱਥੀ, ਤਾਂ ਉਹ ਉਹਦੇ ਵਿੱਚ ਫਿਰ ਗਮੀ ਕਾਹਦੀ ਹੈ ਜੀ। ਚਲੋ ਦੁੱਖ ਹੁੰਦਾ ਹੈ ਮਾੜਾ ਮੋਟਾ ਤੇ ਹੁੰਦਾ ਹੈ, ਭਈ ਇਹ ਨਹੀਂ ਭਈ ਉਹ ਮਤਲਬ ਕਿ ਉਹ ਜਿਸ ਹਿਸਾਬ ਦੇ ਨਾਲ ਮਤਲਬ ਕਿ ਉਹ ਇੱਕ ਖੜਾ ਕਰਦੇ ਨਾ ਆਲਾ ਦੁਆਲਾ ਬੰਦਾ ਡਰ ਅੰਦਰ ਪੈਦਾ ਹੁੰਦਾ ਕਿ ਇੱਕ ਖੋ ਕੀ ਰਿਹਾ ਨਾ ਜੀ।
0: ਹਾਂਜੀ ਹਾਂਜੀ, ਬਸ ਮੈਂ ਤਾਂ ਇੱਦਾਂ ਹੀ ਚਾਹੁੰਦੀ ਹੁੰਦੀ ਆ ਵੀ ਇੱਦਾਂ ਨਹੀਂ ਕਰਨਾ ਚਾਹੀਦਾ। ਮੈਂ ਬੱਚਿਆਂ ਨੂੰ ਵੈਸੇ ਕਹਿੰਦੀ ਹੁੰਦੀ ਤੇ ਰੋਣ ਦੀ ਤਾਂ ਤੜਫਣ ਦੀ ਤਾਂ ਗੱਲ ਹੁੰਦੀ ਵੀ ਜੇ ਤੁਸੀਂ ਸੋਚੋ ਵੀ ਹਾਏ ਮੰਮੀ ਬੜੀ ਔਖੀ ਸੀ, ਉਹਦੇ ਕੋਲ ਪੈਸਾ ਨੀ ਸੀ, ਉਹਦੇ ਕੋਲ ਆ ਚੀਜ਼ ਨੀ ਸੀ, ਉਹ ਤਾਂ ਬੇਚਾਰੀ ਰੋਟੀ ਤੋਂ ਵੀ ਔਖੀ ਸੀ, ਉਹ ਤਾਂ ਕਿਸੇ ਨਾਲ ਗੱਲ ਨੀ ਸੀ ਕਰ ਸਕਦੀ। ਮੈਂ ਕਿਹਾ ਹਰ ਸਹੂਲਤ ਆ, ਸਭ ਕੁਛ ਆ, ਮੁੰਡਾ ਆਪਣੇ ਘਰ ਠੀਕ ਆ, ਕੁੜੀ ਆਪਣੇ ਘਰ ਠੀਕ ਆ, ਪੈਸਾ ਧੇਲਾ ਸਿਰ ਤੇ ਛੱਤ, ਹਰ ਚੀਜ਼ ਦੀ ਤਾਂ ਸਹੂਲਤ ਆ, ਪੈਸੇ ਕੋਲ ਆ, ਸਾਰਾ ਕੁਛ ਪਈ, ਰੋਣ ਧੋਣ ਦੀ ਲੋੜ ਹੀ ਨੀ ਹੈ ਕਰਨ ਦੀ ਕੁਛ ਵੀ ਪਈ, ਸਾਰੇ ਤਾਂ ਸਹੂਲਤਾਂ ਮਿਲੀਆਂ ਆ, ਸਾਰਾ ਕੁਛ ਹੈਗਾ, ਕਿਸੇ ਦੀ
1: ਜੀ
0: ਕਮੀ ਨੀ। ਹਾਂ,
1: ਬਿਲਕੁਲ
0: ਕਈ ਵਾਰ ਏਦਾਂ ਆ, ਕੁੜੀਆਂ ਸੱਚੀ ਰੋਂਦੀਆਂ, ਮੈਂ ਦੇਖੀਆਂ ਵੀ ਹਾਏ ਸਾਡੀ ਮਾਤਾ ਏਦਾਂ ਔਖੀ ਸੀ, ਸਾਡੀ ਮਾਤਾ ਏਦਾਂ ਔਖੀ ਸੀ,
1: ਜੀ
0: ਉਹ ਤਾਂ ਪੈਸੇ ਲੈ ਵੀ ਤੜਫਦੀ ਰਹੀ ਆ। ਉਹ ਉਹਦੇ
1: ਬਿਲਕੁਲ
0: ਤੋਂ ਉਲਟੇ ਪਾਸੇ ਗੱਲ ਚੱਲੀ, ਭੁਪਿੰਦਰ ਜੀ ਚੱਲੇ, ਉਹ ਆਉਂਦੀਆਂ ਹੁੰਦੀਆਂ ਸੀ ਮਕਾਣਾ, ਉਸਲੇ ਤੇ ਏਦਾਂ ਗੱਲਾਂ ਗੱਲਾਂ ਵਿੱਚ ਕਹਿੰਦੇ ਵੀ ਸਾਡੀ ਧੀ ਨੂੰ ਏਦਾਂ ਤੰਗ ਕੀਤਾ,
1: ਬੜਾ ਤੰਗ
0: ਕਿਹਾ
1: ਰਹੀ ਹੈ ਜੀ, ਉਹ
0: ਕੀਤਾ।
1: ਤਾਂ ਬਹੁਤ ਤੰਗ ਰਹੀ ਹੈ, ਛੁਟਕਾਰਾ ਹੀ
0: ਹਾਂਜੀ
1: ਹੋ
0: ਹਾਂਜੀ
1: ਗਿਆ ਜੀ। ਹਾਂਜੀ
0: ਹਾਂਜੀ, ਹੁਣ ਜਦੋਂ ਮੈਂ ਬੈਠੀ ਆ ਇਸ ਵੇਲੇ, ਮੈਂ ਸਾਰਾ ਕੁਛ, ਮੇਰੇ ਕੰਨ ਕੋਣ ਹੱਥ,
1: ਜੀ
0: ਮਤਲਬ ਸਾਰਾ ਕੁਛ ਖਾਲੀ ਆ, ਮੈਂ ਕੁਛ ਨੀ ਪਾਇਆ। ਮੈਂ ਕਿਹਾ ਉੱਥੇ ਜੇ ਇੰਡੀਆ ਜੇ ਕਿਤੇ ਬੁੜੀ ਦੇ ਕੋਲੋਂ ਉਹਦੇ ਲਾ ਲੈਣ ਨਾ, ਜੇ ਬਿਮਾਰ ਹੁੰਦੀ ਆ ਤਾਂ
1: ਜੀ,
0: ਕਹਿੰਦੇ ਹਾਏ ਉਹ ਤਾਂ ਨੂੰਹ ਨੀ ਤਾਂ ਕੁੱਤਾ ਨੀ, ਉਹਨੇ ਤਾਂ ਉਹਦੇ ਕੰਨਾਂ ਚ ਪਾਇਆ ਵੀ ਲਾ ਲਿਆ, ਤੇ ਹੁਣ ਉਹਨੂੰ ਕਿਹੜੀ ਨਾਲ ਲੈ ਕੇ ਜਾਣੀ ਹੈ, ਜੇ ਲਾ ਵੀ ਲਿਆ ਤਾਂ ਕਿਹੜੀ ਗੱਲ ਹੈ। ਉਦੋਂ
1: ਉਹ ਭੈਣ ਜੀ ਮੈਨੂੰ ਚੇਤੇ ਆਉਂਦਾ, ਸਾਡੇ ਹੈ ਨਾ ਫਾਦਰ, ਉਹਨਾਂ ਦੇ ਮਦਰ ਜਿਹੜੇ ਸਾਡੇ ਬੀਬੀ, ਤੋ ਮੈਨੂੰ, ਮੈਂ ਛੋਟਾ ਹੀ ਸੀਗਾ, ਮੈਨੂੰ ਮੈਂ ਤੁਹਾਡੀਆਂ ਗੱਲਾਂ ਤੋਂ ਹੌਲੀ ਹੌਲੀ ਯਾਦ ਆਇਆ ਉਹ ਗੱਲ ਦਾ, ਕਿ ਉਹ ਮਾਤਾ ਨੇ ਨਾ ਸਾਡੀ ਬੀਬੀ ਨੇ ਲਿਆ ਹੁੰਦਾ ਸੀਗਾ, ਆਪਣਾ ਖੇਸੀ ਲਈ ਹੁੰਦੀ ਸੀਗੀ ਜੀ, ਉੱਪਰ ਬਰਾਊਨ ਜੇ ਕਲਰ ਦੀ, ਕਾਫੀ ਵਧੀਆ ਮਤਲਬ ਕਿ ਸੀਗੀ ਮੋਟੀ, ਤੇ ਉਹ ਸਾਡੇ ਨਾ ਇੱਕ ਕੰਮ ਕਰਨ ਵਾਲੀ ਆਉਂਦੀ ਹੁੰਦੀ ਸੀ, ਉਹ ਸ਼ੁਰੂ ਤੋਂ ਹੀ ਉਹਨਾਂ ਦੇ ਟੱਬਰ ਮਤਲਬ ਕਿ ਜੁੜੇ ਹੋਏ ਸੀ ਨਾਲ, ਹੈ ਨਾ, ਤੇ ਉਹ ਕੰਮ ਕੁੰਮ ਮੁਕਾ ਕੇ ਤਾਂ ਕੋਲ ਬਹਿ ਜਾਂਦੀ ਹੁੰਦੀ ਸੀ ਬੀਬੀ ਦੇ, ਤੇ ਮੁੜ ਕੇ ਪਤਾ ਨੀ ਆਪ ਹੀ ਗੱਲਾਂ ਗੁੱਲਾਂ ਕਰੀ ਜਾਣੀਆਂ ਉਹਨੇ, ਤੇ ਇੱਕ ਵਾਰੀ ਮੈਨੂੰ ਗੱਲ ਚੇਤੇ ਆਉਂਦੀ ਹੈ, ਉਹ ਕਹਿੰਦੀ ਬੀਬੀ ਜਦੋਂ ਤੂੰ ਮਰੀ ਨਾ ਆ ਲੋਈ ਮੈਨੂੰ ਦੇ ਦੇ। ਪਹਿਲਾਂ ਹੀ ਨਾ ਜੀ ਸਾਈਆਂ ਵਧਾਈਆਂ ਲਾਉਣ ਲੱਗ ਜਾਂਦੇ ਸੀ, ਹਨਾ ਜੀ ਏਦਾਂ ਜੀ।
0: ਉਹ ਮੇਰੇ ਨਾਲ ਵੀ ਭੁਪਿੰਦਰ ਜੀ ਦਾ ਹੋਇਆ, ਮੈਂ ਆਪਣੀ ਪੋਤੀ ਨੂੰ ਪਤਾ ਕੀ ਕਹਾਂ, ਕਿਉਂਕਿ ਹੁਣ ਮੇਰੀ ਕਲੋਜ਼ਟ ਵਾਕਿੰਗ ਕਲੋਜ਼ਟ ਆ, ਕੱਪੜਿਆਂ ਨਾਲ ਸੂਟਾਂ ਨਾਲ ਭਰੀ ਪਈ ਆ, ਵਧੀਆ ਤੋਂ ਵਧੀਆ, ਬਹੁਤ ਸੋਹਣੇ। ਮੈਂ ਕਿਹਾ ਰਸਲੀਨਾ ਜੇ ਮੈਂ ਮਰ ਗਈ ਆ ਬੜੇ ਸੂਟ ਆ, ਕਹਿੰਦੀ ਮੰਮ ਜੀ ਤੁਸੀਂ ਫਿਕਰ ਨਾ ਕਰੋ, ਕਹਿੰਦੀ ਮੈਂ ਬਹੁਤੇ ਠੀਕ ਕਰ ਲੈਣੇ ਆਪਣੇ
1: ਲਈ। ਬਿਲਕੁਲ ਬਿਲਕੁਲ,
0: ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ, ਮੈਨੂੰ ਚੰਗਾ ਲੱਗਾ ਵੀ ਹੁਣ ਮੈਨੂੰ ਇਹ ਕਿਹਾ, ਨਹੀਂ ਤਾਂ ਲੋਕ ਡਰਦੇ ਆ ਨਾ ਵੀ ਨਹੀਂ ਪਾਉਣੇ ਆ ਕਦੇ, ਉਹ ਕਹਿੰਦੀ ਨਹੀਂ ਮੰਮ ਜੀ ਮੈਂ ਪਾ ਲੋ, ਮੈਂ ਪਾ ਲੈਣੇ ਆ ਬਹੁਤ ਤੁਹਾਡੇ ਸੂਟ
1: ਜੀ। ਬਿਲਕੁਲ ਜੀ ਬਿਲਕੁਲ,
0: ਚਲੋ ਹੁਣ ਹੋਰ ਕਿਸੇ ਦੇ
1: ਤੋਹਫੇ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮਾਲ ਜੀ, ਸ਼ੁਕਰੀਆ ਜੀ। ਲੋ ਦੋਸਤੋ, ਇਸ ਜੀ ਮਾਲ ਭੈਣ ਜੀ ਜੁੜੇ ਸੀ ਗੱਲਾਂ ਬਾਤਾਂ ਦੇ ਵਿੱਚ, ਸਾਂਝ ਪਾ ਕੇ ਗਏ ਹੈ, ਤੇ ਆਪਣੇ ਨਾਲ ਰਜਿੰਦਰ ਜੀਰਾ ਜੀ ਵੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ ਸਭ ਦੋਸਤਾਂ ਨੂੰ। ਤੇ ਦੋਸਤੋ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਣਾ, ਉਹ ਨਾ ਰਹਿ ਜਾਵੇ ਅੱਜ ਫਿਰ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਲੋ ਭੈਣ ਜੀ ਸਾਡੇ ਜਦੋਂ ਕੋਈ ਵਕੀਲ ਮਰ ਜਾਂਦਾ ਨਾ ਤਾਂ ਵੈਨ ਪੈਂਦੇ ਆ, ਮਰ ਗਿਆ ਮੱਲ ਕਚਹਿਰੀ ਦਾ, ਖਾਂਦਾ ਪੀਂਦਾ ਮਰ ਗਿਆ ਮੱਲ ਕਚਹਿਰੀ ਦਾ, ਕਹਿੰਦੇ ਜੀ। ਕਿਆ ਬਾਤ ਹੈ ਜੀ ਸੈਣੀ ਸਾਹਿਬ, ਕਚਹਿਰੀਆਂ ਚ ਵੀ ਮੇਲੇ ਲੱਗਦੇ ਆ। ਤੇ ਔਜਲਾ ਸਾਹਿਬ ਲਿਖਦੇ ਰਾਜਨ ਜੀ ਵਕੀਲ ਜੱਜਾਂ ਨੂੰ ਨਹੀਂ ਟਿਕਣ ਦਿੰਦੇ ਘਰੇ, ਤਾਂ ਫਿਰ ਘਰ ਦੇ ਵਿਚਾਰੇ ਹੋਰ ਕੀ ਕਹਿਣਗੇ ਜੀ ਕਹਿੰਦੇ। ਤੇ ਲੋ ਦੋਸਤੋ ਅੱਗੇ ਵੱਧਦੇ ਆ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਆ, ਬਹੁਤ ਸਾਰੇ ਦੋਸਤ ਹੋਰ ਵੀ ਜੁੜੇ ਹੋਏ ਨੇ ਨਾਲ, ਤੇ ਉਹਨਾਂ ਦਾ ਵੀ ਸਭ ਦਾ ਸਵਾਗਤ ਹੈ, ਬਾਅਦ ਦੇ ਵਿੱਚ ਮੈਂ ਉਹਨਾਂ ਦਾ ਨਾਮ ਵੀ ਲੈ ਲਾਂਗਾ ਜੀ। ਤੇ ਲੋ ਫਿਰ ਪਹਿਲਾਂ ਆਪਾਂ ਸਮਾਪਤੀ ਕਰ ਲਈਏ ਖਬਰਾਂ ਦੀਆਂ, 5-7 ਖਬਰਾਂ ਜਿਹੜੀਆਂ ਇੰਟਰਨੈਸ਼ਨਲ ਨੇ ਉਹ ਧਿਆਨਯੋਗ ਮੰਗਦੀਆਂ ਨੇ, ਕਿਉਂਕਿ ਟਰੰਪ ਸਾਹਿਬ ਨੂੰ ਵੀ ਜਿਹੜਾ ਧਮਕੀਆਂ ਆ ਚੁੱਕੀਆਂ ਨੇ, ਤੇ ਸਾਰੀਆਂ ਰਸਮਾਂ ਜਿਹੜੀਆਂ ਨੇ ਈਰਾਨ ਨੇ ਆਪਣੀਆਂ ਪੂਰੀਆਂ ਕਰ ਲਈਆਂ, ਹੁਣ ਵਿਹਲੇ ਆ ਉਹ। ਈਰਾਨ ਦਾ ਮਰਹੂਮ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਜਿਹੜਾ ਮਸ਼ਦ ਵਿਖੇ ਅੱਜ ਸਪੁਰਦੇ ਖਾਕ ਜਿਹੜਾ ਕਰ ਦਿੱਤਾ ਗਿਆ। ਆਯਤੁੱਲਾ ਅਲੀ ਖਮਨਈ ਜੋ ਕਿ ਅਮਰੀਕਾ ਇਜ਼ਰਾਈਲ ਦੇ ਸਾਂਝੇ ਹਮਲੇ ਦੇ ਵਿੱਚ ਮਾਰੇ ਗਏ ਸਨ, ਹੁਣ ਜਿਹੜਾ ਅੱਜ ਮਸ਼ਦ ਦੇ ਵਿੱਚ ਇਮਾਮ ਰਜ਼ਾ ਦੇ ਅਸਥਾਨ ਦੇ ਉੱਤੇ ਸਪੁਰਦੇ ਖਾਕ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਦੇ ਲਈ ਹਜ਼ਾਰਾਂ ਸਮਰਥਕ ਜਿਹੜੇ ਇਕੱਠੇ ਹੋਏ ਸਨ। ਅੰਤਮ ਸੰਸਕਾਰ ਜਿਹੜਾ ਦਾਰ ਅਲ ਧਿਕਰ ਪ੍ਰਾਰਥਨਾ ਹਾਲ ਦੇ ਵਿੱਚ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਤਾਬੂਤ ਨੂੰ ਅੰਤਮ ਸੰਸਕਾਰ ਦੀਆਂ ਰਸਮਾਂ ਦੇ ਹਿੱਸੇ ਦੇ ਵਜੋਂ ਇਮਾਮ ਰਜ਼ਾ ਦੀ ਕਬਰ ਦੇ ਆਲੇ ਦੁਆਲੇ ਲਿਜਾਇਆ ਗਿਆ। ਅੰਤਮ ਸੰਸਕਾਰ ਦੀ ਨਮਾਜ਼ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਸੈਯਦ ਮੁਸਤਫਾ ਖਮਨਈ ਜਿਹੜੇ ਨੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਅਦਾ ਕੀਤੀ ਗਈ ਹੈ, ਜਿਨ੍ਹਾਂ ਨੇ ਮ੍ਰਿਤਕ ਦੇਹ ਦੇ ਉੱਤੇ ਰਸਮੀ ਪ੍ਰਾਰਥਨਾਵਾਂ ਜਿਹੜੀਆਂ ਕੀਤੀਆਂ ਨੇ। ਇਸਲਾਮਿਕ ਰਿਪਬਲਿਕ ਆਫ ਇਰਾਨ ਬ੍ਰੋਡਕਾਸਟਿੰਗ ਦੇ ਅਨੁਸਾਰ ਡਾਨਿਸ਼ ਚੌਰਾਹੇ ਅਤੇ ਇਮਾਮ ਰਜ਼ਾ ਅਸਥਾਨ ਦੇ ਵਿਚਕਾਰ ਭਾਰੀ ਭੀੜ ਹੋਣ ਦੇ ਕਾਰਨ ਖਮਨਈ ਦੀ ਮ੍ਰਿਤਕ ਦੇਹ ਨੂੰ ਹਵਾਈ ਅੱਡਾ ਜਾਂ ਹਵਾਈ ਜਹਾਜ਼ ਦੇ ਰਾਹੀਂ ਪਵਿੱਤਰ ਸਥਾਨ ਤੱਕ ਜਿਹੜਾ ਪਹੁੰਚਾਉਣਾ ਪਿਆ, ਇੰਨਾ ਰਸ਼ ਸੀ। ਸਰਕਾਰੀ ਮੀਡੀਆ ਨੇ ਅਜਿਹੇ ਦ੍ਰਿਸ਼ ਦਿਖਾਏ ਨੇ ਜਿਸ ਦੇ ਵਿੱਚ ਮਸ਼ਦ ਦੇ ਵਿੱਚ ਅੰਤਮ ਸੰਸਕਾਰ ਦੇ ਰਸਤੇ ਦੇ ਉੱਤੇ ਸੋਗ ਮਨਾਉਣ ਵਾਲਿਆਂ ਦੀ ਵਿਸ਼ਾਲ ਭੀੜ ਤੇ ਸਾਬਕਾ ਸੁਪਰੀਮ ਲੀਡਰ ਦੀ ਮ੍ਰਿਤਕ ਦੇਹ ਨੂੰ ਜਿਹੜਾ ਲਿਜਾਣ ਵਾਲੇ ਕਾਫਲੇ ਨੂੰ ਘੇਰੇ ਹੋਏ ਦਿਖਾਇਆ ਗਿਆ ਤਾਂ ਜੋ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ ਜਾ ਸਕੇ। ਸਰਕਾਰੀ ਪ੍ਰਸਾਰਕ ਨੇ ਜਿਹੜਾ ਭੀੜ ਨੂੰ ਜਲੂਸ ਦੌਰਾਨ ਟਰੰਪ ਦੇ ਵਿਰੋਧੀ ਬੈਨਰ ਦਿਖਾਉਂਦੇ ਹੋਏ ਵੀ ਦੇਖਿਆ ਗਿਆ ਦਿਖਾਇਆ ਗਿਆ ਜੋ ਕਿ ਨੇਤਾ ਦੀ ਮੌਤ ਦੇ ਲਈ ਅਮਰੀਕੀ ਰਾਸ਼ਟਰਪਤੀ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਉੱਤੇ ਤੇ ਤਹਿਰਾਨ ਦੇ ਰੁੱਖ ਨੂੰ ਉਜਾਗਰ ਕਰਦਾ ਹੈ। ਇਸ ਦੇ ਦੌਰਾਨ CNN ਨੇ ਰਿਪੋਰਟ ਦਿੱਤੀ ਹੈ ਕਿ ਦੇਸ਼ ਦੇ ਨਵੇਂ ਨਿਯੁਕਤ ਕੀਤੇ ਗਏ ਸੁਪਰੀਮ ਲੀਡਰ ਮੁਜਤਬਾ ਖੈਮਨਈ ਦੇ ਜਿਹੜੇ ਨੇ ਜਨਤਕ ਸਮਾਰੋਹ ਦੇ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਸੀ। ਅਲੀ ਖਮਨਈ ਦੀ ਹੱਤਿਆ ਇਸ ਸਾਲ 28 ਫਰਵਰੀ ਨੂੰ ਅਮਰੀਕੀ ਇਜ਼ਰਾਈਲ ਹਮਲੇ ਦੇ ਵਿਚ ਹੋਈ ਜਿਸ ਨੇ ਪੱਛਮੀ ਏਸ਼ੀਆ ਖੇਤਰ ਚ ਇਕ ਵਿਆਪਕ ਸੰਘਰਸ਼ ਨੂੰ ਜਨਮ ਦੇ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮੁਜਤਬਾ ਖੈਮਨਈ ਨੇ ਇਸਲਾਮਿਕ ਰਿਪਬਲਿਕ ਦਾ ਜਿਹੜਾ ਨਵਾਂ ਸੁਪਰੀਮ ਲੀਡਰ ਨਿਯੁਕਤ ਕੀਤਾ ਗਿਆ ਸੀ ਤੇ ਪਿਛਲੇ ਮਹੀਨੇ ਅਮਰੀਕਾ ਤੇ ਇਰਾਨ ਨੇ ਖੇਤਰ ਦੇ ਵਿਚ ਦੁਸ਼ਮਣੀ ਖਤਮ ਕਰਨ ਤੇ ਤਕਨੀਕੀ ਗੱਲਬਾਤ ਦੇ ਲਈ 60 ਦਿਨਾਂ ਦੀ ਗੱਲਬਾਤ ਦੀ ਖਿੜਕੀ ਖੋਲਣ ਦੇ ਉਦੇਸ਼ ਦੇ ਨਾਲ 14 ਨੁਕਾਤੀ ਜਿਹੜਾ ਸਮਝੌਤੇ MOU ਦੇ ਉਤੇ ਸਹਿਮਤੀ ਜਿਹੜੀ ਪ੍ਰਗਟ ਕੀਤੀ ਸੀ ਜਿਸ ਦੇ ਵਿਚ ਸਟਰੇਟ ਆਫ ਹਾਰਮੁਜ਼ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਚਰਚਾ ਜਿਹੜੀ ਸ਼ਾਮਲ ਸੀ ਪਰ ਬੀਤੇ ਦਿਨਾਂ ਦੇ ਵਿਚ ਉਹ ਸਾਰਾ ਕੁਝ ਨਹਿਸ਼ ਤਹਿਸ਼ ਜਿਹੜਾ ਕਰ ਦਿੱਤਾ ਗਿਆ। ਦੂਸਰੇ ਪਾਸੇ ਟਰੰਪ ਦਾ ਕਤਲ ਕਰਨ ਦੀ ਤਿਆਰੀ ਦੇ ਵਿਚ ਇਰਾਨ ਇਜ਼ਰਾਈਲ ਨੇ ਅਮਰੀਕਾ ਨੂੰ ਅਲਰਟ ਕੀਤਾ ਹੈ। ਇਜ਼ਰਾਈਲੀ ਖੁਫੀਆ ਏਜੰਸੀ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਇਰਾਨ ਨੇ ਰਾਸ਼ਟਰਪਤੀ ਟਰੰਪ ਦਾ ਕਤਲ ਕਰਨ ਦੇ ਲਈ ਇਕ ਨਵੀਂ ਅਤੇ ਖਤਰਨਾਕ ਸਾਜਿਸ਼ ਤਿਆਰ ਕੀਤੀ ਹੈ। ਇਸ ਖੁਲਾਸੇ ਤੋਂ ਬਾਅਦ ਅਮਰੀਕੀ ਸੁਰੱਖਿਆ ਏਜੰਸੀਆਂ ਦੇ ਵਿਚ ਹੜਕੰਪ ਮਚਿਆ। ਦਿ ਵਾਲ ਸਟਰੀਟ ਜਰਨਲ ਅਤੇ CNN ਦੀਆਂ ਰਿਪੋਰਟਾਂ ਦੇ ਅਨੁਸਾਰ ਇਜ਼ਰਾਈਲ ਨੇ ਹਾਲ ਹੀ ਦੇ ਵਿਚ ਵਾਸ਼ਿੰਗਟਨ ਦੇ ਨਾਲ ਇਹ ਗੁਪਤ ਜਾਣਕਾਰੀ ਸਾਂਝੀ ਕੀਤੀ ਹੈ। ਗੁਪਤ ਕਾਹਦੀ ਰਹਿ ਗਈ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਰਾਨ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਟਕਰਾਅ ਨੂੰ ਹੋਰ ਤਿੱਖਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਿਪੋਰਟ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਵਾਈਟ ਹਾਊਸ ਨੇ ਦੋਵਾਂ ਨਿਊਜ਼ ਸੰਗਠਨਾਂ ਨੂੰ ਅੰਕਾਰਾ ਦੇ ਵਿਚ ਨਾਟੋ ਸੰਮੇਲਨ ਦੇ ਦੌਰਾਨ ਟਰੰਪ ਦੁਆਰਾ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ ਹੈ, ਜਿੱਥੇ ਉਨ੍ਹਾਂ ਨੇ ਖੁੱਲ੍ਹ ਕੇ ਸਵੀਕਾਰ ਕੀਤਾ ਕਿ ਉਹ ਤਹਿਰਾਨ ਦਾ ਮੁੱਖ ਨਿਸ਼ਾਨਾ ਬਣਿਆ ਹੋਇਆ। ਟਰੰਪ ਨੇ ਬੁੱਧਵਾਰ ਸੰਮੇਲਨ ਦੇ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਰਾਨ ਦੀ ਕਿਲ ਲਿਸਟ ਵਿਚ ਪਹਿਲੇ ਨੰਬਰ ਦੇ ਉੱਤੇ ਹਾਂ ਤੇ ਮੈਂ ਨੰਬਰ 1 ਹਾਂ। ਇਸ ਦੇ ਬਾਰੇ ਮੈਨੂੰ ਨਹੀਂ ਪਤਾ, ਪਰ ਮੈਨੂੰ ਸੱਚਮੁੱਚ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਆਪਣਾ ਕੰਮ ਕਰ ਰਿਹਾ। ਉਨ੍ਹਾਂ ਨੇ ਇਰਾਨੀ ਲੀਡਰਸ਼ਿਪ ਦੇ ਉੱਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਨੂੰ ਬਿਮਾਰ, ਨੀਚ ਅਤੇ ਕੈਂਸਰ ਵਰਗੇ ਲੋਕ ਕਰਾਰ ਦਿੱਤਾ ਹੈ ਜਿਨ੍ਹਾਂ ਨੂੰ ਜੜੋਂ ਪੁੱਟਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਦਿਨ ਦੇ ਵਿਚ ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਦੇ ਨਾਲ ਵੀ ਇਕ ਮੀਟਿੰਗ ਦੇ ਦੌਰਾਨ ਟਰੰਪ ਨੇ ਵੀ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਸਾਲ 2020 ਦੇ ਵਿਚ ਇਰਾਨ ਦੇ ਵਿਚ ਅਮਰੀਕੀ ਡਰੋਨ ਹਮਲੇ ਦੇ ਵਿਚ ਮਾਰੇ ਗਏ ਆਪਣੇ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਕਈ ਸਾਲਾਂ ਤੋਂ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਸਹੁੰ ਖਾ ਰਿਹਾ ਹੈ। ਹਾਲ ਹੀ ਦੇ ਵਿਚ ਇਰਾਨ ਦੇ ਸਰਵਉੱਚ ਨੇਤਾ ਆਯਤੁੱਲਾ ਅਲੀ ਖਮਨਈ ਦੀਆਂ ਅੰਤਮ ਰਸਮਾਂ ਦੇ ਦੌਰਾਨ ਵੀ ਪ੍ਰਦਰਸ਼ਨਕਾਰੀਆਂ ਨੇ ਟਰੰਪ ਨੂੰ ਮਾਰਨ ਦੇ ਨਾਅਰੇ ਲਗਾਏ ਤੇ ਅਜਿਹੇ ਬੈਨਰ ਲਹਿਰਾਏ ਸਨ। ਇਸ ਗੰਭੀਰ ਖਤਰੇ ਦੇ ਵਿਚਕਾਰ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਵੀਰਵਾਰ ਨੂੰ ਫੋਨ ਦੇ ਉੱਤੇ ਗੱਲਬਾਤ ਵੀ ਕੀਤੀ ਹੈ। ਦੋਵਾਂ ਨੇਤਾਵਾਂ ਨੇ ਇਰਾਨ ਦੇ ਖਿਲਾਫ ਚੱਲ ਰਹੇ ਸੰਘਰਸ਼ ਅਤੇ ਸੁਰੱਖਿਆ ਸੰਬੰਧੀ ਆਪਸੀ ਤਾਲਮੇਲ ਨੂੰ ਜਾਰੀ ਰੱਖਣ ਤੇ ਸਹਿਮਤੀ ਜਤਾਈ ਹੈ। ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਸੰਬੰਧ ਬੇਹੱਦ ਖਰਾਬ ਹੋ ਚੁੱਕੇ ਹੈ। 60 ਦਿਨਾਂ ਦੀ ਜੰਗਬੰਦੀ ਖਤਮ ਹੋਣ ਤੋਂ ਬਾਅਦ ਅਮਰੀਕਾ ਨੇ ਇਰਾਨ ਤੇ ਕਈ ਫੌਜੀ ਹਮਲੇ ਜਿਹੜੇ ਕੀਤੇ ਤੇ ਇਰਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਖੁਫੀਆ ਏਜੰਸੀਆਂ ਹੁਣ ਉਨ੍ਹਾਂ ਲੋਕਾਂ ਦੇ ਉੱਤੇ ਨੇੜਿਓਂ ਨਜ਼ਰ ਰੱਖ ਰਹੀਆਂ ਨੇ ਜੋ ਮੌਜੂਦਾ ਅਤੇ ਸਾਬਕਾ ਅਮਰੀਕੀ ਅਧਿਕਾਰੀਆਂ ਦੇ ਉੱਤੇ ਹਮਲੇ ਕਰਨ ਦੀ ਗੱਲ ਜਿਹੜੀ ਕਰ ਰਹੇ ਨੇ। ਦੂਸਰੇ ਪਾਸੇ ਡਾਕਟਰ ਦੀਆਂ ਕਰਤੂਤਾਂ ਦੇਖ ਲਓ। ਜਰਮਨ ਦੇ ਵਿਚ 15 ਮਰੀਜ਼ਾਂ ਦਾ ਕਤਲ ਕਰਨ ਵਾਲੇ ਡਾਕਟਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਡਾਕਟਰ ਨੇ ਜੁਰਮ ਕਬੂਲ ਕਰ ਲਿਆ। ਗੰਭੀਰ ਬਿਮਾਰ ਮਰੀਜ਼ਾਂ ਦੀ ਦੇਖਭਾਲ ਦੇ ਵਿਚ ਮਾਹਰ ਜਰਮਨੀ ਦੇ ਇਕ ਡਾਕਟਰ ਨੂੰ ਆਪਣੇ 15 ਮਰੀਜ਼ਾਂ ਨੂੰ ਮਾਰਨ ਦੇ ਇਲਜ਼ਾਮ ਦੇ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਰਲਿਨ ਦੀ ਜਿਹੜੀ ਹੈ ਅਦਾਲਤ ਨੂੰ ਪਤਾ ਲੱਗਿਆ ਕਿ 41 ਸਾਲਾਂ ਜੋਹੈਂਸ ਐਮ ਜਰਮਨੀ ਦੇ ਨਿਜਤਾ ਨਿਯਮਾਂ ਦੇ ਤਹਿਤ ਕੀਤੀ ਗਈ ਪਛਾਣ ਨੇ ਸਤੰਬਰ 2021 ਤੋਂ 2024 ਜੁਲਾਈ ਤੱਕ ਦਰਮਿਆਨ 12 ਔਰਤਾਂ ਤੇ 3 ਮਰਦਾਂ ਦੇ ਕਤਲ ਦਾ ਜਿਹੜਾ ਖੁਲਾਸਾ ਕੀਤਾ ਹੈ। ਅਧਿਕਾਰੀਆਂ ਨੂੰ ਲੱਗਦਾ ਹੈ ਕਿ ਇਹ ਮੌਤਾਂ ਇਕ ਵੱਡੀ ਸਾਜ਼ਿਸ਼ ਦਾ ਛੋਟਾ ਜਿਹਾ ਹਿੱਸਾ ਹੋ ਸਕਦੀਆਂ ਨੇ। ਸਰਕਾਰੀ ਵਕੀਲ ਡਾਕਟਰ ਦੇ ਨਾਲ ਸੰਬੰਧਿਤ ਅਜਿਹੀਆਂ ਦਰਜਨਾਂ ਹੋਰ ਘਟਨਾਵਾਂ ਦੀ ਜਾਂਚ ਕਰ ਰਿਹਾ। ਉਸਦੇ ਪੀੜਤ 25 ਤੋਂ 94 ਸਾਲ ਦੀ ਉਮਰ ਤੱਕ ਦੇ ਸਨ। ਮੁਕੱਦਮੇ ਦੇ ਦੌਰਾਨ ਦੱਸਿਆ ਗਿਆ ਕਿ ਉਹ ਸਾਰੇ ਗੰਭੀਰ ਰੂਪ ਦੇ ਵਿਚ ਬਿਮਾਰ ਸਨ ਪਰ ਉਨ੍ਹਾਂ ਦੀ ਤੁਰੰਤ ਮੌਤ ਹੋਣ ਵਾਲੀ ਨਹੀਂ ਸੀ। ਸਰਕਾਰੀ ਪੱਖ ਨੇ ਕਿਹਾ ਕਿ ਘਰਾਂ ਦੇ ਦੌਰਿਆਂ ਦੇ ਦੌਰਾਨ ਡਾਕਟਰ ਮਰੀਜ਼ ਦੀ ਸਹਿਮਤੀ ਤੋਂ ਬਿਨਾਂ ਵੱਖ ਵੱਖ ਦਵਾਈਆਂ ਦੇ ਜਾਨਲੇਵਾ ਮਿਸ਼ਰਣ ਜਿਹੜੇ ਸਨ ਦਿੰਦਾ ਸੀ। ਕਈ ਵਾਰ ਆਪਣੇ ਅਪਰਾਧਾਂ ਨੂੰ ਲੁਕਾਉਣ ਦੇ ਲਈ ਉਸਨੇ ਅੱਗ ਵੀ ਲਗਾਈ। ਸਰਕਾਰੀ ਪੱਖ ਨੇ ਦੱਸਿਆ ਕਿ ਜੁਲਾਈ 2024 ਦੇ ਵਿਚ ਉਸਦੀ ਗ੍ਰਿਫ਼ਤਾਰੀ ਤੋਂ ਕੁਝ ਸਮਾਂ ਪਹਿਲਾਂ ਉਸਨੇ ਇਕੋ ਦਿਨ ਦੇ ਵਿਚ 2 ਮਰੀਜ਼ ਮਾਰ ਦਿੱਤੇ। ਸੈਂਟਰਲ ਬਰਲਿਨ ਦੇ ਵਿਚ ਜਿਹੜਾ ਰਹਿਣ ਵਾਲਾ ਇੱਕ 75 ਸਾਲਾ ਬਜ਼ੁਰਗ ਅਤੇ ਕੁਝ ਘੰਟਿਆਂ ਬਾਅਦ ਗੁਆਂਢੀ ਜ਼ਿਲ੍ਹੇ ਦੀ 76 ਸਾਲਾ ਬਜ਼ੁਰਗ ਔਰਤ ਡਾਕਟਰ ਨੇ ਬਜ਼ੁਰਗ ਔਰਤ ਦੇ ਘਰ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਅਸਫਲ ਹੋ ਗਿਆ। ਇੱਕ ਸਾਲ ਤੱਕ ਚੱਲੇ ਮੁਕੱਦਮੇ ਦੇ ਦੌਰਾਨ ਜ਼ਿਆਦਾ ਸਮਾਂ ਜਿਹੜਾ ਡਾਕਟਰ ਚੁੱਪ ਹੀ ਰਿਹਾ ਪਰ ਪਿਛਲੇ ਮਹੀਨੇ ਉਸਨੇ ਆਪਣੇ 12 ਗੰਭੀਰ ਮਰੀਜ਼ਾਂ ਨੂੰ ਮਾਰ ਦੇਣ ਦਾ ਜਿਹੜਾ ਜੁਰਮ ਜਿਹੜਾ ਹੈ ਕਬੂਲ ਕਰ ਲਿਆ। ਉਸਨੇ ਜਿਹੜਾ ਅਦਾਲਤ ਦੇ ਵਿੱਚ ਬਿਆਨ ਦਿੱਤਾ ਕਿ ਉਹ ਮੰਨਦਾ ਸੀ ਕਿ ਉਹ ਸਹੀ ਕਰ ਰਿਹਾ ਤੇ ਉਨ੍ਹਾਂ ਨੂੰ ਬਿਮਾਰੀ ਅਤੇ ਦਰਦ ਤੋਂ ਬਚਾ ਰਿਹਾ। ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਸਮੇਂ ਦੇ ਦੌਰਾਨ ਮੈਂ ਸੋਚਿਆ ਇਹੀ ਉਨ੍ਹਾਂ ਦੇ ਲਈ ਬਿਹਤਰ ਹੈ ਇਹ ਕਿ ਉਹ ਇਸ ਦੁਨੀਆਂ ਨੂੰ ਛੱਡਣ, ਤੰਗ ਆ ਰਹੇ ਨੇ। ਉਸਨੇ ਇਹ ਵੀ ਕਿਹਾ ਕਿ ਉਸਨੇ ਖੁਦ ਵੱਲੋਂ ਦਿੱਤੀਆਂ ਸਾਰੀਆਂ ਤਕਲੀਫਾਂ ਦੇ ਲਈ ਮਾਫ਼ੀ ਮੰਗੀ। ਅਥਾਰਟੀਜ਼ ਨੂੰ ਸ਼ੱਕ ਹੈ ਕਿ ਉਹ ਜਿਹੜਾ ਡਾਕਟਰ ਹੈ ਉਸਨੇ ਹੋਰ ਵੀ ਮਰੀਜ਼ ਵੀ ਮਾਰੇ ਨੇ। ਸਰਕਾਰੀ ਪੱਖ ਇਸ ਵੇਲੇ 76 ਹੋਰ ਕੇਸਾਂ ਦੀ ਜਾਂਚ ਜਿਹੜੀ ਹੈ ਉਹਦੇ ਵਿੱਚ ਜੁਟਿਆ ਹੋਇਆ। ਯੂਰਪੀਅਨ ਯੂਨੀਅਨ ਚੀਨ ਨੂੰ ਵੱਡਾ ਝਟਕਾ ਦਿੱਤਾ। ਯੂਰਪੀਅਨ ਯੂਨੀਅਨ ਦਾ ਜਿਹੜਾ ਝਟਕਾ ਚੀਨ ਨੇ ਦਿੱਤਾ, ਚੀਨੀ ਟਾਇਰਾਂ ਦੇ ਉੱਤੇ ਲਗਾਇਆ ਆਪਣਾ 45.3% ਦਾ ਟੈਕਸ ਲਾ ਦਿੱਤਾ। ਯੂਰਪੀਅਨ ਯੂਨੀਅਨ ਨੇ ਚੀਨ ਨੂੰ ਵੱਡਾ ਝਟਕਾ ਦਿੰਦੇ ਹੋਏ ਯੂਰਪੀਅਨ ਕਮਿਸ਼ਨ ਨੇ ਚੀਨ ਤੋਂ ਯਾਤਰੀ ਕਾਰਾਂ, ਹਲਕੇ ਟਰੱਕਾਂ ਤੇ ਬੱਸਾਂ ਦੇ ਲਈ ਟਾਇਰਾਂ ਦੀ ਜਿਹੜੀ ਹੈ ਦਰਾਮਦ ਦੇ ਉੱਤੇ 4.3% ਤੋਂ 45.3% ਤੱਕ ਐਂਟੀ ਡੰਪਿੰਗ ਡਿਊਟੀਆਂ ਲਗਾਈਆਂ ਨੇ। ਇਹ ਜਿਹੜਾ ਕਦਮ ਹੈ ਇੱਕ ਜਾਂਚ ਤੋਂ ਬਾਅਦ ਚੁੱਕਿਆ ਗਿਆ ਜਿਸ ਦੇ ਵਿੱਚ ਪਾਇਆ ਗਿਆ ਸੀ ਕਿ ਯੂਰਪੀਅਨ ਯੂਨੀਅਨ ਦੇ ਵਿੱਚ ਇਹ ਉਤਪਾਦ ਜਿਹੜੇ ਨੇ ਬਹੁਤ ਘੱਟ ਅਤੇ ਗੈਰ ਵਾਜਬ ਕੀਮਤਾਂ ਦੇ ਉੱਤੇ ਵੇਚੇ ਜਾ ਰਹੇ ਸਨ। ਨਵੰਬਰ 2025 ਦੇ ਵਿੱਚ ਸ਼ੁਰੂ ਕੀਤੀ ਗਈ ਜਾਂਚ ਨੇ ਸਿੱਟਾ ਕੱਢਿਆ ਕਿ ਡੰਪ ਕੀਤੇ ਚੀਨੀ ਟਾਇਰਾਂ ਦੀ ਦਰਾਮਦ ਨੇ ਯੂਰਪੀਅਨ ਯੂਨੀਅਨ ਦੇ ਘਰੇਲੂ ਟਾਇਰ ਉਦਯੋਗ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਨਤੀਜੇ ਵਜੋਂ ਕਮਿਸ਼ਨ ਨੇ ਨਿਰਪੱਖ ਮੁਕਾਬਲੇ ਨੂੰ ਬਹਾਲ ਕਰਨ ਤੇ ਯੂਰਪੀਅਨ ਨਿਰਮਾਤਾਵਾਂ ਨੂੰ ਦੀ ਰੱਖਿਆ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਨਵੇਂ ਟੈਰਿਫਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਤਲਬ ਕਿ ਭਾਈ ਆਪਣੇ ਮੁਲਕ ਦਾ ਵਰਤੋਂ, ਉਹ ਕਹਿ ਰਹੇ ਨੇ ਤੇ ਜਿਹੜੇ ਪਹਿਲਾਂ ਇੱਥੇ ਕੰਪਨੀਆਂ ਸਨ, ਛੋਟੀਆਂ ਸਨ ਵੱਡੀਆਂ ਸਨ, ਉਹ ਕਾਰੋਬਾਰ ਤਾਂ ਕਰਦੀਆਂ ਸਨ, ਕਾਮਿਆਂ ਨੂੰ ਜਿਹੜਾ ਸੀ ਨੌਕਰੀ ਤਾਂ ਦਿੰਦੀਆਂ ਸਨ, ਪਰ ਉਹ ਸਾਰਾ ਕੁਝ ਹੁਣ ਮਨਫੀ ਹੋ ਰਿਹਾ ਤੇ ਦੇਸ਼ ਦੇ ਉੱਤੇ ਬੋਝ ਵੱਧ ਰਿਹਾ। ਯੂਰਪੀਅਨ ਮੁਲਕਾਂ ਦੇ ਉੱਤੇ ਵੀ ਜਿਹੜੇ ਨੇ ਰੋਜ਼ਗਾਰ ਬੇਰੋਜ਼ਗਾਰ ਜਿਹੜੇ ਨੇ ਵੱਧ ਰਹੇ ਨੇ ਤੇ ਕਿਤੇ ਨਾ ਕਿਤੇ ਤਾਂ ਜੋਬਾਂ ਕ੍ਰੀਏਟ ਕਰਨੀਆਂ ਪੈਣੀਆਂ ਨੇ। ਕਮਿਸ਼ਨ ਦੇ ਅਨੁਸਾਰ ਯੂਰਪੀਅਨ ਯੂਨੀਅਨ ਦਾ ਟਾਇਰ ਉਦਯੋਗ ਜਿਹੜਾ 14 ਮੈਂਬਰ ਦੇਸ਼ਾਂ ਦੇ ਵਿੱਚ 80,000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦਾ ਜੋ ਇਸ ਨੂੰ ਬਲਾਤ ਦੇ ਜਿਹੜੇ ਨੇ ਅੰਦਰ ਇੱਕ ਮਹੱਤਵਪੂਰਨ ਉਦਯੋਗਿਕ ਖੇਤਰ ਬਣਾਉਂਦਾ। ਐਂਟੀ ਡੰਪਿੰਗ ਉਪਾਵਾਂ ਦਾ ਜਿਹੜਾ ਉਦੇਸ਼ ਨੌਕਰੀਆਂ ਦੀ ਰੱਖਿਆ ਕਰਨਾ ਤੇ ਆਯਾਤ ਕੀਤੇ ਉਤਪਾਦਾਂ ਤੋਂ ਅਨੁਚਿਤ ਕੀਮਤ ਅਭਿਆਸਾਂ ਦਾ ਸਾਹਮਣਾ ਕਰ ਰਹੇ ਨਿਰਮਾਤਾਵਾਂ ਦਾ ਸਮਰਥਨ ਕਰਦਾ। ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਦੇ ਨਾਲ ਚੀਨੀ ਕੰਪਨੀਆਂ ਦੇ ਲਈ ਯੂਰਪੀਅਨ ਬਾਜ਼ਾਰ ਦੇ ਵਿੱਚ ਆਪਣੇ ਪੈਰ ਜਮਾਉਣੇ ਮੁਸ਼ਕਲ ਹੋ ਜਾਣਗੇ, ਜਦਕਿ ਸਥਾਨਕ ਕੰਪਨੀਆਂ ਨੂੰ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਮਿਲ ਸਕਦਾ। ਸਪੇਨ ਦੇ ਜੰਗਲਾਂ ਦੇ ਵਿੱਚ ਅੱਗ ਦਾ ਕਹਿਰ ਹੈ। 11 ਲੋਕਾਂ ਦੀ ਮੌਤ ਦੇ ਉੱਤੇ ਕਈ ਜ਼ਖਮੀ ਹੋਏ ਨੇ ਦੱਸੇ ਜਾ ਰਹੇ ਨੇ। ਸਪੇਨ ਦੇ ਵਿੱਚ ਜੰਗਲੀ ਅੱਗ ਦੇ ਵਿੱਚ ਫਸਣ ਦੇ ਕਾਰਨ 11 ਲੋਕਾਂ ਦੀ ਮੌਤ ਹੋਈ ਹੈ ਤੇ 6 ਹੋਰ ਜ਼ਖਮੀ ਹੋਏ ਨੇ। ਦੇਸ਼ ਦੇ ਵਿੱਚ ਵੱਧਦੇ ਤਾਪਮਾਨ, ਅੱਜ ਫਿਨਲੈਂਡ ਦੇ ਵਿੱਚ ਵੀ ਪਲੱਸ ਜਿਹੜਾ 29-30 ਡਿਗਰੀ ਰਿਹਾ ਸੈਲਸੀਅਸ ਤਾਪਮਾਨ ਵਿਚਕਾਰ, ਜਿਹੜਾ ਇਹ ਹੁਣ ਤੱਕ ਦੀ ਸਭ ਤੋਂ ਘਾਤਕ ਅੱਗਾਂ ਦੇ ਵਿੱਚੋਂ ਇੱਕ ਹੈ। ਕਈ ਪੀੜਤ ਸੜੇ ਹੋਏ ਵਾਹਨਾਂ ਦੇ ਅੰਦਰ ਮਿਲੇ ਨੇ ਤੇ ਸ਼ੁੱਕਰਵਾਰ ਨੂੰ ਸਪੇਨ ਦੀ ਮਿਲਟਰੀ ਐਮਰਜੈਂਸੀ ਯੂਨਿਟ ਦੇ 150 ਫਾਇਰ ਫਾਈਟਰ ਤੇ 220 ਫੌਜੀ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਜਿਹੜਾ ਕੰਮ ਕਰ ਰਹੇ ਸਨ। ਸਿਆਰਾ ਡੇ ਲੋਸ ਫਿਲਾਬਰੇਸ ਪਹਾੜਾਂ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਅੱਗ ਲੱਗੀ ਹੈ। ਸਹੀ ਕਾਰਨ ਇਹਦੇ ਜਿਹੜਾ ਪੁਸ਼ਟੀ ਨਹੀਂ ਹੋਈ, ਪਰ ਗਵਾਹਾਂ ਨੇ ਦੱਸਿਆ ਕਿ ਡਿੱਗੀ ਹੋਈ ਬਿਜਲੀ ਲਾਈਨ ਤੋਂ ਇੱਕ ਚੰਗਿਆੜੀ ਨੇ ਅੱਗ ਨੂੰ ਜਿਹੜਾ ਭੜਕਾਇਆ ਤੇ ਜੋ ਫਿਰ ਨੇੜਲੇ ਜੰਗਲ ਦੇ ਵਿੱਚ ਤੇਜ਼ੀ ਦੇ ਨਾਲ ਫੈਲੀ ਹੈ। ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਸੜਕਾਂ ਨੂੰ ਬੰਦ ਕਰਨਾ ਪਿਆ ਤੇ 1,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ ਤੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ ਨੇ ਜਿਹੜਾ ਆਪਣੀ ਸੰਵੇਦਨਾ ਭਈ ਜਿਹੜੀ ਹੈ ਪ੍ਰਗਟ ਕੀਤੀ ਹੈ। ਇੱਕ ਰਿਪੋਰਟ ਹੈ ਦੋਸਤੋ ਆਖਰੀ ਡੈਮਾਂ ਦੇ ਉੱਤੇ, ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ। ਵਧੀਆ ਸਾਂਝ ਪਾਈ ਹੈ, ਕਹਿੰਦੇ ਮਾਲ ਵੱਡੇ ਭੈਣ ਨੇ ਜੀ, ਕਹਿੰਦੇ ਜੀ ਆਪਣੇ ਭੈਣ ਜੀ ਨੇ ਔਜਲਾ ਸਾਹਿਬ ਲਿਖਦੇ ਆ ਤੇ ਔਜਲਾ ਸਾਹਿਬ ਕਹਿੰਦੇ ਬਦਾਮ ਕੋਈ ਚ ਪਾ ਕੇ, ਕਹਿੰਦੇ ਬਦਾਮ ਕੋਟੀ ਚ ਪਾ ਕੇ ਭੇਜਾਂਗੇ ਭਾਰਤ, ਪਰ ਈਰਾਨ ਦਾ ਰੋਲਾ ਤਾਂ ਮੁੱਕੇ ਰਾਜਨ ਜੀ ਪਹਿਲਾਂ, ਕਿਆ ਬਾਤ ਆ। ਲਓ ਜੀ ਰਾਜਨ ਜੀ ਵੋਟ ਆ ਗਈ ਮੈਨੂੰ ਇੱਕ ਜੀ, ਬਦਾਮਾਂ ਦੀ ਤਿਆਰੀ ਕਰ ਲਈ ਉਧਰੋਂ ਦੇਖ ਲਓ ਅਮਰੀਕਾ ਵਾਲਿਆਂ ਨੇ, ਮੈਂ ਕਿਹਾ ਸੀ ਕੈਲੀਫੋਰਨੀਆ ਤੋਂ ਆ ਜਾਣੇ ਬਦਾਮ ਤੇ ਕੋਟੀ ਕਹਿੰਦੇ ਆਪਾਂ ਫਿਨਲੈਂਡ ਤੋਂ ਬਣਵਾ ਲੈਣੀ ਆ। ਲਓ ਜੀ, ਪਰ ਨਹੀਂ ਜੀ ਹੱਸਦੇ ਵੱਸਦੇ ਰਹੋ, ਮਜ਼ਾਕ ਕਰਦੇ, ਮਜ਼ਾਕ ਨਾ ਮਜ਼ਾਕ ਰਿਹਾ, ਹੱਸਦੇ ਵੱਸਦੇ ਰਹਿਣ ਜੀ ਸਭ ਦੋਸਤ, ਪਰਿਵਾਰ ਟੱਬਰ ਆਪਣਾ ਵੱਸਦਾ ਰਹੇ, ਲੰਮੀਆਂ ਲੰਮੀਆਂ ਉਮਰਾਂ, ਸੌ ਡੇਢ ਸੌ ਸਾਲ ਦੀਆਂ ਜਿਹੜੀਆਂ ਹੱਸਦੇ ਵੱਸਦੇ ਗੁਜ਼ਾਰਨ ਜੀ। ਲਓ ਦੋਸਤੋ ਇੱਕ ਰਿਪੋਰਟ ਹੈ ਚਿਨ ਫਿੰਗ ਦੇ ਡਰੀਮ ਪ੍ਰੋਜੈਕਟ ਦੀ ਉਹਦੇ ਉੱਤੇ ਜਿਹੜਾ ਮੰਡਰਾ ਰਿਹਾ ਖਤਰਾ। ਚੀਨੀ ਵਿਗਿਆਨੀਆਂ ਦਾ ਦਾਅਵਾ ਹੈ ਕਿ ਬ੍ਰਹਮਪੁੱਤਰ ਦੇ ਉੱਤੇ ਬੰਨ ਦੇ ਨਾਲ ਕਦੇ

ਬ੍ਰਹਮਪੁੱਤਰ ਦੇ ਰੂਪ ਦੇ ਵਿਚ ਵਗਦੀ ਹੈ ਤੇ ਬੰਗਲਾਦੇਸ਼ ਦੇ ਵਿਚ ਦਾਖਲ ਹੋਣ ਤੋਂ ਪਹਿਲਾਂ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਨੂੰ ਕਾਇਮ ਰੱਖਦੀ ਹੈ। ਚੀਨੀ ਜਰਨਲ ਸੈਂਡੀਮੈਟਰੀ ਜੀਓਲੋਜੀ ਐਂਡ ਟੇਥਯਾਨ ਜੀਓਲੋਜੀ ਦੇ ਵਿਚ ਪ੍ਰਕਾਸ਼ਿਤ ਇਕ ਨਵੇਂ ਖੋਜ ਪੱਤਰ ਦੇ ਅਨੁਸਾਰ ਪਾਈਜ਼ੇਨ ਫਾਲਟ ਲਾਈਨ ਸਿੱਧੇ ਉਸ ਖੇਤਰ ਦੇ ਵਿਚੋਂ ਲੰਘਦੀ ਹੈ ਜਿੱਥੇ ਪਣ ਬਿਜਲੀ ਪ੍ਰੋਜੈਕਟ ਬਣਾਇਆ ਜਾ ਰਿਹਾ। ਚੇਂਗਡੂ ਯੂਨੀਵਰਸਿਟੀ ਆਫ ਟੈਕਨੋਲੋਜੀ ਅਤੇ ਚਾਈਨਾ ਜੀਓਲੋਜੀਕਲ ਸਰਵੇ ਦੇ ਖੋਜਕਰਤਾਵਾਂ ਨੇ ਸਪਸ਼ਟ ਚੇਤਾਵਨੀ ਜਾਰੀ ਕੀਤੀ ਹੈ ਕਿ ਇਹ ਫਾਲਟ ਲਾਈਨ ਡੈਮ ਜਿਹੜਾ ਸੜਕਾਂ ਤੇ ਪੁਲਾਂ ਵਰਗੇ ਬੁਨਿਆਦੀ ਢਾਂਚੇ ਦੀ ਸਥਿਰਤਾ ਦੇ ਲਈ ਇਕ ਮਹੱਤਵਪੂਰਨ ਖਤਰਾ ਪੈਦਾ ਕਰਦੀ ਹੈ। ਇਹਦੇ ਵਿਚ ਰਾਜਨੀਤਿਕ ਤਣਾਅ ਵੀ ਵਧਿਆ। ਇਹ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਚੀਨੀ ਵਿਗਿਆਨੀਆਂ ਵੱਲੋਂ ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਬੀਜਿੰਗ ਦਾ ਵਿਸ਼ਾਲ ਡੈਮ ਪ੍ਰੋਜੈਕਟ ਪਹਿਲਾਂ ਹੀ ਭੂ ਰਾਜਨੀਤਿਕ ਤਣਾਅ ਦਾ ਕੇਂਦਰ ਬਿੰਦੂ ਬਣ ਚੁੱਕਿਆ ਹੈ। ਭਾਰਤ ਨੇ ਬ੍ਰਹਮਪੁੱਤਰ ਨਦੀ ਦੇ ਉੱਤੇ ਚੀਨ ਦੀਆਂ ਗਤੀਵਿਧੀਆਂ ਦੇ ਉੱਤੇ ਵਾਰ ਵਾਰ ਚਿੰਤਾ ਪ੍ਰਗਟ ਕੀਤੀ ਹੈ ਜਿਸ ਦੇ ਵਿਚ ਪਾਣੀ ਦੀ ਸੁਰੱਖਿਆ, ਵਾਤਾਵਰਣ ਪ੍ਰਣਾਲੀ ਤੇ ਹੇਠਲੇ ਖੇਤਰਾਂ ਦੇ ਵਿਚ ਰਹਿਣ ਵਾਲੇ ਭਾਈਚਾਰਿਆਂ ਦੇ ਲਈ ਸੰਭਾਵੀ ਜੋਖਮਾਂ ਦਾ ਹਵਾਲਾ ਦਿੱਤਾ ਗਿਆ। ਕਿਉਂ ਹੈ ਅਸਲ ਦੇ ਵਿਚ ਜ਼ਮੀਨ ਖਿਸਕਣ ਦਾ ਇੱਥੇ ਖਤਰਾ? ਕਿਉਂਕਿ ਉੱਥੇ ਬਹੁਤ ਸਾਰੀਆਂ ਜਿਹੜੀਆਂ ਗਰਾਊਂਡ ਦੀਆਂ ਸਾਡੀਆਂ ਜ਼ਮੀਨ ਦੀਆਂ ਪਲੇਟਾਂ ਨੇ ਨਾ, ਉਹਨਾਂ 'ਚ ਹਿੱਲ ਜੁੱਲ ਹੁੰਦੀ ਰਹਿੰਦੀ ਹੈ। ਜਿਵੇਂ ਕਿ ਮੈਂ ਪੜ੍ਹ ਰਿਹਾ ਸੀ ਪਿਛਲੇ ਦਿਨਾਂ ਦੇ ਵਿਚ, ਚਲੋ ਮਣੀਕਰਨ ਸਾਹਿਬ ਦੀ ਗੱਲ ਕਰਦੇ ਹਾਂ, ਗੁਰੂ ਘਰ ਜਿੱਥੇ ਬਣਿਆ ਹੋਇਆ ਉੱਥੇ ਥੋੜਾ ਜਿਹਾ ਉੱਪਰ ਚੜ੍ਹਾਈ ਚੜ੍ਹਨੀ ਪੈਂਦੀ ਹੈ ਪੈਦਲ, ਪਿਛਲੇ ਪਾਸੇ ਪਹਾੜ ਨੇ ਤੇ ਉੱਥੇ ਕਹਿ ਲਓ ਜਾਂ ਹਰ ਵੇਲੇ ਉੱਥੇ ਗਰਮ ਜਿਹੜਾ ਪਾਣੀ ਹੁੰਦਾ ਹੈ ਉੱਥੇ ਇੱਕ ਵਾਲਕਾਨੋ ਦਾ ਰੂਪ ਮੈਂ ਸਮਝਦਾ ਸੀ ਉੱਥੇ ਹੈ, ਪਰ ਮੈਂ ਖੋਜ ਕਰਨ ਦੀ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਮੈਂ ਜਿੱਥੇ ਤੱਕ ਮੈਂ ਪਹੁੰਚਿਆ ਪਤਾ ਲੱਗਿਆ ਕਿ ਜਿਹੜੀਆਂ ਜ਼ਮੀਨ ਦੀਆਂ ਸਾਡੀਆਂ ਪਲੇਟਾਂ ਨੇ ਆਪਸ ਦੇ ਵਿੱਚ ਟਕਰਾਉਂਦੀਆਂ ਹੈ ਉੱਥੇ ਤੇ ਉਹ ਵਿੱਚ ਬਿਰਲ ਪੈ ਜਾਂਦੀ ਹੈ ਤੇ ਜਿੰਨਾ ਵੀ ਪਾਣੀ ਹੈ ਉਹਦੇ ਵਿੱਚ ਭਰਦਾ ਰਹਿੰਦਾ ਹੈ ਤੇ ਜਦੋਂ ਫਿਰ ਪ੍ਰੈਸ਼ਰ ਦੇ ਅੰਡਰ ਆਉਂਦਾ ਜਾਂ ਗਰਮ ਹੀਟ ਦੇ ਨਾਲ ਉਹ ਗਰਾਊਂਡ ਦੀ ਹੀਟ ਜਿਹੜੀ ਹੈ ਉਹਦੇ ਨਾਲ ਉਹ ਟੱਚ ਹੁੰਦੀ ਹੈ ਤਾਂ ਪਾਣੀ ਉਬਲਣ ਲੱਗ ਜਾਂਦਾ ਹੈ, ਇਸ ਕਰਕੇ ਉੱਥੇ ਪਾਣੀ ਉਬਲਦਾ ਹੈ। ਇਸੇ ਕਰਕੇ ਉੱਥੇ ਧਰਤੀ ਜਾਂ ਪਹਾੜ ਜਿਹੜੇ ਨੇ ਪੱਥਰ ਨੇ ਉਹ ਗਰਮ ਹੈ, ਪਰ ਆਪਣੇ ਲੋਕ ਉੱਥੇ ਮਨੌਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਬਰਕਰਾਰ ਨੇ ਜਾਂ ਕਹਿ ਲਓ ਕਿ ਉੱਥੇ ਜਿਹੜਾ ਅਸਲ ਦੇ ਵਿੱਚ ਜਿਹੜਾ ਹਰ ਵੇਲੇ ਹਿਲਜੁਲ ਹੁੰਦੀ ਰਹਿੰਦੀ ਹੈ ਤਾਂ ਉਹਦੇ ਵਿੱਚ ਜਿਹੜਾ ਬਹੁਤ ਸਾਰੇ ਕਹਿੰਦੇ ਸਾਡੇ ਗੋਡੇ ਜਾਂ ਗਿੱਟੇ ਠੀਕ ਹੋ ਗਏ ਉੱਥੇ ਜਾ ਕੇ, ਹੱਡੀਆਂ ਦੇ ਜੋੜ ਦੁਖਣੋਂ ਹਟ ਗਏ, ਉਹ ਕਿਉਂਕਿ ਉਹਨਾਂ ਵਿੱਚ ਜਿਹੜੇ ਮਿਨਰਲ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਨੇ ਆਮ ਜਗ੍ਹਾਵਾਂ ਦੇ ਉੱਤੇ ਨਹੀਂ ਹੁੰਦੇ ਤੇ ਉਹ ਪਾਣੀ ਦਾ ਜਿਹੜਾ ਉਹ ਪ੍ਰੈਸ਼ਰ ਬਣਦਾ ਹੈ, ਸਾਰਾ ਕੁਝ ਬਣਦਾ ਹੈ, ਫਿਰ ਉਹਨੂੰ ਹੀਟ ਮਿਲਦੀ ਹੈ ਤੇ ਉਹ ਗਰਮ ਹੁੰਦਾ ਹੈ, ਉਬਲਦਾ ਹੈ, ਜਿੱਥੇ ਉਹ ਮਤਲਬ ਮੇਰਾ ਖਿਆਲ ਲੰਗਰ ਵੀ ਪਕਾਉਂਦੇ ਨੇ, ਚੌਲ ਸਿੱਟ ਦਿੰਦੇ ਨੇ ਉਸ ਪਾਣੀ ਦੇ ਵਿੱਚ ਤਾਂ ਪਕਾਉਂਦੇ ਹੈ ਤੇ ਉਹ ਮਿਨਰਲ ਭਰਪੂਰ ਹੋ ਜਾਂਦੀਆਂ ਨੇ ਚੀਜ਼ਾਂ। ਇਸ ਕਰਕੇ ਉਹ ਫਿਰ ਜਿਹੜੇ ਸਾਡੇ ਚਮੜੀ ਦੇ ਕੁਝ ਰੋਗ ਨੇ ਜਾਂ ਜਦੋਂ ਆਪਾਂ ਪੱਥਰ ਦੇ ਨਾਲ ਟੱਚ ਕਰਦੇ ਹਾਂ ਆਪਣੀ ਸਕਿਨ ਨੂੰ ਤੇ ਉਹ ਜਿਹੜੀਆਂ ਚੀਜ਼ ਦੇ ਵਿੱਚ ਚੇਂਜਿਸ ਆਉਂਦੀਆਂ, ਪਰ ਉਹ ਕਿਤੇ ਨਾ ਕਿਤੇ ਮਨੌਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਬਰਕਰਾਰ ਹੈ, ਪਰ ਵਿਗਿਆਨੀਆਂ ਨੇ ਇਹ ਚੀਜ਼ ਨੂੰ ਜਿਹੜਾ ਸਿੱਧ ਕੀਤਾ, ਕਿਸੇ ਦਿਨ ਉਹਦੇ ਉੱਤੇ ਝਾਤ ਜ਼ਰੂਰ ਪਾਵਾਂਗਾ ਮੈਂ। ਕਹਿੰਦੇ ਕਿ ਕਾਰਨ ਕੀ ਹੈ ਇੱਥੇ ਮਤਲਬ ਕਿ ਖਿਸਕਣ ਦਾ? ਜ਼ਮੀਨ ਖੋਜ ਦੇ ਅਨੁਸਾਰ ਖੇਤਰ ਦੇ ਵਿੱਚ ਚਟਾਨਾਂ ਦੀ ਜਿਹੜੀ ਬਣਤਰ ਹੈ ਬਹੁਤ ਨਾਜ਼ੁਕ ਹੈ ਤੇ ਢਿੱਲੀ ਮਿੱਟੀ, ਵੱਡੇ ਪੱਥਰ ਤੇ ਜ਼ਮੀਨ ਖਿਸਕਣ ਦਾ ਲਗਾਤਾਰ ਖਤਰਾ ਪੈਦਾ ਜਿਹੜਾ ਕਰਦੀ ਹੈ। ਡੈਮ ਨੂੰ 3 ਗੋਰਜ ਡੈਮ ਦੇ ਨਾਲੋਂ 3 ਗੁਣਾ ਜ਼ਿਆਦਾ ਬਿਜਲੀ ਪੈਦਾ ਕਰਨ ਦੇ ਲਈ ਤਿਆਰ ਕੀਤਾ ਗਿਆ। ਇਸਦੀ ਨੀਂਹ ਜਿਹੜੀ ਹੈ ਦੀ ਲੋਡ ਜਿਹੜੀ ਹੈ ਬੈਰਿੰਗ ਸਮਰਥਾ ਫਾਲਟ ਗਤੀਵਿਧੀ ਦੇ ਦੁਆਰਾ ਸਮਝੌਤਾ ਕੀਤਾ ਜਾਂਦਾ ਹੈ, ਜਿਸ ਦੇ ਨਾਲ ਕਿਸੇ ਵੀ ਸਮੇਂ ਇੱਕ ਵਿਨਾਸ਼ਕਾਰੀ ਅਸਫਲਤਾ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ ਤੇ ਹੁੰਦੀ ਹੈ। ਇਹ ਡੈਮ ਹਿਮਾਲਿਆ ਦੀਆਂ ਸਰਗਰਮ ਜਿਹੜੀਆਂ ਨੇ ਟੈਕਟੋਨਿਕ ਪਲੇਟਾਂ ਨੇ ਉਹਦੇ ਵਿਚਕਾਰ ਇੱਕ ਫਾਲਟ ਲਾਈਨ ਦੇ ਨਾਲ ਸਥਿਤ ਹੈ ਜਿੱਥੇ ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਟਕਰਾਉਂਦੀਆਂ ਨੇ। ਭੂਚਾਲਾਂ ਦਾ ਜਿਹੜਾ ਸਥਾਈ ਜੋਖਮ ਪੈਦਾ ਕਰਦਾ ਹੈ। 2017 ਦੇ ਵਿੱਚ ਮਿਲਿਨ ਦੇ ਵਿੱਚ ਆਏ 6.9 ਤੀਬਰਤਾ ਵਾਲੇ ਭੂਚਾਲ ਦਾ ਹਵਾਲਾ ਦਿੰਦੇ ਹੋਏ ਚੀਨੀ ਵਿਗਿਆਨੀਆਂ ਨੇ ਇਸ ਨੂੰ ਇੱਕ ਅਸਲੀ ਆਫ਼ਤ ਜੋਖਮ ਦੇ ਵਜੋਂ ਪਛਾਣਿਆ। ਕਹਿੰਦੇ ਜੇ ਇੱਥੇ ਡੈਮ ਬਣ ਗਿਆ, ਕੱਲ ਨੂੰ ਕੁਦਰਤੀ ਤੌਰ ਦੇ ਉੱਤੇ ਹਵੀ ਨਵੀ ਹੋ ਗਈ ਤਾਂ ਬਹੁਤ ਕੁਝ ਤਬਾਹ ਹੋ ਜਾਏਗਾ। ਭਾਰਤ ਦੇ ਉੱਤੇ ਪ੍ਰਭਾਵ ਜਿਹੜਾ ਇਹਦਾ ਬਣ ਰਿਹਾ। ਇਹ ਧਿਆਨ ਦੇਣ ਯੋਗ ਗੱਲ ਵੀ ਹੈ ਕਿ ਬ੍ਰਹਮਪੁੱਤਰ ਨਦੀ ਭਾਰਤ ਦੇ ਉੱਤਰ ਪੂਰਬੀ ਰਾਜਾਂ ਦੇ ਲਈ ਖੇਤੀਬਾੜੀ, ਮੱਛੀ ਪਾਲਣ ਤੇ ਰੋਜ਼ੀ ਰੋਟੀ ਦੀ ਰੀੜ ਦੀ ਹੱਡੀ ਹੈ। ਨਦੀ ਦੇ ਵਹਾਅ ਦੇ ਵਿੱਚ ਕੋਈ ਵੀ ਵੱਡਾ ਢਾਂਚਾਗਤ ਬਦਲਾਅ ਅਰੁਣਾਚਲ ਪ੍ਰਦੇਸ਼ ਤੋਂ ਆਸਾਮ ਤੋਂ ਬੰਗਲਾਦੇਸ਼ ਤੱਕ ਫੈਲੇ ਖੇਤਰ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇਗਾ। ਚੀਨ ਦਾਅਵਾ ਕਰਦਾ ਹੈ ਕਿ ਇਹ ਪ੍ਰੋਜੈਕਟ ਸਿਰਫ ਪਣ ਬਿਜਲੀ ਉਤਪਾਦਨ ਦੇ ਲਈ ਹੈ, ਪਰ ਇਸਦੇ ਆਪਣੇ ਵਿਗਿਆਨੀਆਂ ਦੇ ਦੁਆਰਾ ਸਵੀਕਾਰ ਕੀਤੀਆਂ ਗਈਆਂ ਭੂ ਵਿਗਿਆਨਕ ਚੇਤਾਵਨੀਆਂ ਭਾਰਤ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਪ੍ਰਮਾਣਿਤ ਜਿਹੜਾ ਕਰਦੀਆਂ ਨੇ। ਭਾਰਤ ਨੇ ਉੱਤਰ ਪੂਰਬ ਅਤੇ ਬੰਗਲਾਦੇਸ਼ ਦੇ ਵਿੱਚ ਹੇਠਲੇ ਖੇਤਰਾਂ ਦੇ ਵਾਤਾਵਰਣ ਤੇ ਵਿਨਾਸ਼ਕਾਰੀ ਪ੍ਰਭਾਵਾਂ ਦੇ ਨਾਲ ਨਾਲ

0: ਪਾਣੀ ਦੀ ਜਿਹੜੀ ਸੁਰੱਖਿਆ ਤੇ ਲੱਖਾਂ ਲੋਕਾਂ ਦੇ ਜੀਵਨ ਤੇ ਵਿਨਾਸ਼ਕਾਰੀ ਪ੍ਰਭਾਵਾਂ ਦੀ ਜਿਹੜੀ ਹੈ ਸੰਭਾਵਨਾ ਬਾਰੇ ਵਾਰ ਵਾਰ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਆਖਰ ਦੇ ਵਿਚ ਭਾਰਤ ਦੇ ਉੱਤੇ ਵੱਡੇ ਪ੍ਰਭਾਵ ਦੇ ਲਈ ਸੰਭਾਵੀ ਹੈ। ਇਹ ਦੱਸਣਾ ਉਚਿਤ ਹੈ ਕਿ ਭਾਰਤ ਦੇ ਵਿਚ ਦਾਖਲ ਹੋਣ ਤੇ ਯਾਰਲੁੰਗ, ਸਾਗਪੋ ਨਦੀ ਨੂੰ ਸਿਆਂਗ ਅਤੇ ਹੋਰ ਹੇਠਾਂ ਵੱਲ ਬ੍ਰਹਮਪੁੱਤਰ ਵਜੋਂ ਜਿਹੜਾ ਜਾਣਿਆ ਜਾਂਦਾ ਹੈ ਤੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਪੈਮਾਨੇ ਦਾ ਇੱਕ ਵੱਡਾ ਡੈਮ ਨਦੀ ਦੇ ਕੁਦਰਤੀ ਵਹਾਅ ਨੂੰ ਬਦਲ ਸਕਦਾ ਹੈ, ਜਿਹਦੇ ਨਾਲ ਅਰੁਣਾਚਲ ਪ੍ਰਦੇਸ਼ ਤੇ ਆਸਾਮ ਦੇ ਵਿਚ ਖੇਤੀਬਾੜੀ ਵਾਤਾਵਰਨ ਤੇ ਜੈਵ ਵਿਭਿੰਨਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਪਾਣੀ ਦਾ ਅਚਾਨਕ ਛੱਡਿਆ ਜਾਂਦਾ ਹੈ, ਪਾਣੀ ਨੂੰ ਛੱਡਿਆ ਜਾਂਦਾ ਹੈ ਤਾਂ ਵਿਨਾਸ਼ਕਾਰੀ ਹੜ੍ਹਾਂ ਦਾ ਖਤਰਾ ਵੱਧ ਜਾਂਦਾ ਹੈ। ਲਓ ਦੋਸਤੋ, ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਕੁਝ ਨਾ ਕੁਝ ਤਾਂ ਹਰਜਾਨੇ ਭੁਗਤਣੇ ਪੈਣਗੇ ਹੀ ਫਿਰ। ਤੇ ਲੋ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਉਹਨਾਂ ਦੀ ਬਾਤ ਪਾ ਕੇ ਸੰਖੇਪ ਦੇ ਵਿਚ ਫਿਰ ਆਪਾਂ ਅੱਗੇ ਵੱਧਦੇ ਹਾਂ। ਵਰਲਡ ਕੱਪ ਫੀਫਾ ਦੀ ਵੀ ਗੱਲ ਕਰ ਲਈਏ। ਕੱਲ ਜਿਹੜਾ ਮੈਚ ਹੋਇਆ ਬੜਾ ਦੁੱਖ ਹੋਇਆ, ਬੜਾ ਕਹਿ ਲੋ ਸਲੋ ਮੈਚ ਸੀਗਾ, ਉਮੀਦਾਂ ਜਿਹੜੀਆਂ ਸੀਗੀਆਂ ਪਰ ਕਿਤੇ ਨਾ ਕਿਤੇ, ਪਰ ਫਿਰ ਵੀ ਜਿਹੜਾ ਚਲੋ ਇਹ ਮੈਚ ਨੇ ਜੀ, ਤੇ ਫਰਾਂਸ ਨੇ ਜਿਹੜੀ ਆਪਣੀ ਜਿੱਤ ਹੈ ਦਰਜ ਕਰ ਦਿੱਤੀ ਹੈ ਤੇ ਅਗਲੇ ਮੈਚ ਜਿਹੜੇ ਨੇ ਹੁਣ ਫਰਾਂਸ ਨੇ ਆਪਣਾ ਰਾਹ ਪੱਧਰਾ ਕਰ ਲਿਆ, ਆਪਣਾ ਮੋਰਾਕੋ ਨੂੰ ਜਿਹੜਾ ਪਛਾੜ ਦਿੱਤਾ 2-0 ਦੇ ਨਾਲ, ਤੇ ਨਾਰਵੇ ਦੇ ਵਿਰੁੱਧ ਇੰਗਲੈਂਡ ਜਿਹੜਾ ਮੈਚ ਖੇਡੇਗਾ ਕੱਲ ਨੂੰ ਹਾਰਡਾ ਰੋਕ ਸਟੇਡੀਅਮ ਮਿਆਮੀ ਦੇ ਵਿਚ ਫਲੋਰੀਡਾ ਚ, ਤੇ ਅਰਜਨਟਾਈਨਾ ਵਿਰੁੱਧ ਸਵਿਟਜ਼ਰਲੈਂਡ ਜਿਹੜਾ ਅਗਲਾ ਮੈਚ ਹੋਏਗਾ ਨਾਰਥ ਅਮਰੀਕਾ ਸਟੇਡੀਅਮ ਦੇ ਵਿਚ, ਇਹ ਜਿਹੜਾ ਕੁਆਟਰ ਫਾਈਨਲ ਮੈਚ ਜਿਹੜੇ ਖੇਡੇ ਜਾਣਗੇ ਦੋਵੇਂ, ਤੇ ਉਸ ਤੋਂ ਬਾਅਦ ਦੇਖਦੇ ਹਾਂ ਫਿਰ ਕਿਹਦੇ ਸਿੰਘ ਫਸਦੇ ਆ ਆਪਸ ਦੇ ਵਿਚ ਅਗਲੀਆਂ ਟੀਮਾਂ ਦੇ ਦੌਰਾਨ। ਤੇ ਦੋਸਤੋ ਤੁਹਾਡੇ ਜਾਂਦੇ ਜਾਂਦੇ ਸੁਨੇਹਾਂ ਦੀ ਗੱਲ ਕਰੀਏ, ਤੇ ਜਾਂਦੇ ਜਾਂਦੇ ਅਜੇ ਜਾਣਾ ਨਹੀਂ ਆਪਾਂ, ਅਜੇ ਨਾਵਲ ਦੀ ਗੱਲ ਕਰਨੀ ਹੈ, ਪੰਜਾਬ ਦੀ ਬਾਤ ਪਾਉਣੀ ਅਜੇ, ਤੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਅੱਗੇ ਵੱਧਦੇ ਹਾਂ ਸੰਖੇਪ ਦੇ ਵਿਚ ਸਾਰੇ ਦੋਸਤਾਂ ਦਾ, ਉਹਨਾਂ ਨੂੰ ਨਾਲ ਲੈ ਲਈਏ। ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਕਿਹਾ ਜੀ, ਤੇ ਸ਼ੈਲੀ ਵੀਰ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਫਤਿਹ ਪ੍ਰਵਾਨ ਕਰਨੀ ਜੀ, ਤੇ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਸ਼ੈਲੀ ਜੀ ਕਹਿੰਦੇ ਲਾਈਕ ਅਤੇ ਸ਼ੇਅਰ ਨੰਬਰ 1 ਜੀ, ਗ੍ਰੇਟ ਜੀ। ਭਾਰਤ ਜੀ ਕੇਂਦਰ ਸਰਕਾਰ ਦਾ ਬਜਟ ਖਰਚਾ ਇਹਦੇ ਵਿਚ 800% ਹੋਇਆ ਵਾਧਾ ਹੈ ਸਾਲ 2014 ਤੋਂ 2026 ਤੱਕ, ਜਦਕਿ ਭੱਤੇ ਉਹੋ ਹੀ ਨੇ, ਕਿਆ ਬਾਤ ਹੈ ਜੀ। ਸੈਣੀ ਸਾਹਿਬ ਗੱਲ ਕਰਕੇ ਵੀ ਗਏ ਨੇ ਇਹਦੇ ਉੱਤੇ, ਸ਼ੁਕਰੀਆ ਆਪਣੇ ਸ਼ੈਲੀ ਬਾਈ ਜੀ ਜਾਣਕਾਰੀ ਸਾਂਝੀ ਕਰਨ ਲਈ। ਤੇ ਰਾਜਨ ਜੀ ਕਹਿੰਦੇ ਆ ਕਿ ਸ਼ੈਲੀ ਵੀਰ ਜੀ ਉਹ ਪ੍ਰਧਾਨ ਸੇਵਕ ਰੋਜ਼ ਹੀ ਤਾਂ ਜਹਾਜ਼ੇ ਚੜਿਆ ਰਹਿੰਦਾ ਤੇ ਦੂਜੇ ਦੇਸ਼ਾਂ ਦੇ ਕੋਲੋਂ ਸਨਮਾਨ ਪੱਤਰ ਮੁੱਲ ਲੈ ਕੇ ਆਪਣੇ ਭਗਤਾਂ ਨੂੰ ਖੁਸ਼ ਕਰੀ ਜਾਂਦਾ ਹੈ ਜੀ, ਤੇ ਖਰਚਾ ਤਾਂ ਫਿਰ ਵਧੇਗਾ ਹੀ ਹੈ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ US ਤੋਂ, ਤੇ ਸ਼ੈਲੀ ਜੀ ਕਹਿੰਦੇ ਜੀ ਹਾਂ ਜੀ ਸੈਣੀ ਸਾਹਿਬ ਜੀ, ਮੈਂ ਵੀ ਸੋਚੀ ਜਾਂਦਾ ਸੀ ਕਿ ਇੰਨਾ ਖਰਚਾ ਕਿਵੇਂ ਹੋ ਗਿਆ ਜੀ। ਸ਼ੈਲੀ ਜੀ ਕਹਿੰਦੇ ਭਾਰਤ ਜੀ ਚਾਹੇ ਇਕੱਲਾ ਹੀ ਅਦਾਲਤ ਲਿਖਿਆ ਹੋਵੇ, ਤੁਸੀਂ ਬੋਲਣ ਦੇ ਵਿੱਚੋਂ ਮਾਣਯੋਗ ਅਦਾਲਤ ਬੋਲਿਆ ਕਰੋ ਜੀ। ਠੀਕ ਹੈ ਜੀ, ਮਾਣਯੋਗ ਅਦਾਲਤ ਕਹਿ ਦਿਆ ਕਰਾਂਗੇ ਜੀ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਫੁੱਲਾਂ ਦੇ ਗੁਲਾਬਾਂ ਦੇ ਫੁੱਲ ਭੇਜੇ ਨੇ। ਤੇ ਔਜਲਾ ਸਾਹਿਬ ਕਹਿੰਦੇ ਤੁਸੀਂ ਪਹਿਲਾਂ ਸੋਚ ਤੇ ਭਾਵਨਾਵਾਂ ਦੀ ਕਦਰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਗੇ ਕਹਿੰਦੇ ਨੇ ਸ਼ੈਲੀ ਜੀ ਸੈਣੀ ਸਾਹਿਬ ਜੀ ਤੁਸੀਂ ਵੀ ਪੱਕੇ ਕੋਕੇ ਲਾਉਣ ਲੱਗ ਗਏ ਜੀ ਕਹਿੰਦੇ ਜੀ। ਜਾਣੀਆਂ ਚਾਲ ਜੀ ਕਹਿੰਦੇ ਨਜੂਮੀ ਸਾਡੇ ਸੈਣੀ ਸਾਹਿਬ ਕਿਹੜਾ ਨਜੂਮੀ ਤੋਂ ਘੱਟ ਹੈ ਕਹਿੰਦੇ ਜੀ, ਨਾਲੇ ਹੱਸ ਰਹੇ ਨੇ। ਤੇ ਅੱਗੇ ਕਹਿੰਦੇ ਪੰਜਾਬ ਦੀ ਫਿਜ਼ਾ ਨੂੰ ਲਾਂਬੂ ਲਾਉਣ ਦੀ ਤਿਆਰੀ ਹੋ ਰਹੀ ਹੈ ਸੈਣੀ ਸਾਹਿਬ, ਹੋਰ ਕੁਝ ਨਹੀਂ। ਸ਼ੈਲੀ ਜੀ ਕਹਿੰਦੇ ਹਮਾਮ ਚੋਂ ਕੁਝ ਕੁ ਨੂੰ ਛੱਡ ਦਿਓ ਜੀ ਕਹਿੰਦੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਬਿਲਕੁਲ ਚਾਹਲ ਤੇ ਸ਼ੈਲੀ ਵੀਰ ਜੀ ਉਹ ਇਹੋ ਜਿਹੇ ਮਸਲੇ ਵੋਟਾਂ ਨੇੜੇ ਹੀ ਕਿਉਂ ਨੇ। ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜਦੇ ਸਾਰਿਆਂ ਨੂੰ ਜੀ, ਜੀਆਂ ਨੂੰ ਜੀ ਰਾਜੀਵ ਕੁਮਾਰ ਜੀ। ਔਜਲਾ ਸਾਹਿਬ ਕਹਿੰਦੇ ਮੱਝਾਂ ਨੂੰ 4.5 ਸਾਲ ਚਾਰਾ ਪਾ ਕੇ ਚੋਣ ਦੀ ਫਿਤਰਤ ਵਿਚ ਰਹਿੰਦੇ ਨੇ ਸਿਆਸੀ ਲੋਕ ਜੀ। ਤੇ ਅੱਗੇ ਲਿਖਦੇ ਨੇ ਆ ਬਿੱਟੂ ਕੈਪਟਨ ਨੂੰ ਮਿਲਣ ਦੇ ਲਈ ਨਾਲ ਮੇਰੇ ਮਿੱਤਰ ਨੂੰ ਲੈ ਕੇ ਜਾਂਦਾ ਸੀ ਕਿ ਉਹ ਅੰਗਰੇਜ਼ੀ ਜਿਹੜੀ ਹੈ ਉਹਦੇ ਵਿੱਚ ਗੱਲ ਕਰਦਾ ਹੈ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਇਹੋ ਜਿਹੇ ਲੋਕ ਸਾਡੇ ਸੈਂਟਰ ਮਨਿਸਟਰ ਨੇ ਜੀ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਉਸ ਵਕੀਲ ਦੇ ਪੂਰੇ ਚਰਚੇ ਹੈ ਜੀ, ਅਦਾਲਤਾਂ ਦਾ ਬੁਰਾ ਹਾਲ ਹੈ ਜੀ, ਤੇ ਇਸ ਅਦਾਲਤ ਦੇ ਵਿੱਚ ਬੰਦੇ ਬਿਰਖ ਹੋ ਗਏ ਜੀ, ਬਿਲਕੁਲ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਭਾਰਤ ਦਰਸ਼ਨ ਤੇ ਸ਼ਰਮ ਦੀ ਲੋਈ ਲਾਈ ਹੋਈ ਹੈ ਜੀ ਇਹਨਾਂ ਨੇ, ਤੇ ਸਹੂਲਤਾਂ ਦਾ ਪੈਸਾ ਵੀ ਕਹਿੰਦੇ ਵਸੂਲ ਕਰਨਾ ਅਗਲਿਆਂ ਨੇ, ਔਜਲਾ ਸਾਹਿਬ ਕਹਿੰਦੇ ਆ। ਅੱਗੇ ਕਹਿੰਦੇ ਤੇਲ ਲਾਉਂਦੇ ਨੀ ਹੁਣ ਪਾਉਂਦੇ ਨੇ ਰਾਜਨ ਜੀ। ਛੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੁੱਖ ਮੰਤਰੀ ਮੰਤਰੀ ਸੰਵਿਧਾਨ ਦੀ ਸਹੁੰ ਖਾ ਕੇ ਸ਼ਰੇਆਮ ਲੋਕਾਂ ਨੂੰ ਝੂਠ ਬੋਲ ਰਹੇ ਨੇ, ਹੈ ਕੋਈ ਕਹਿੰਦੇ ਜੀ, ਮਤਲਬ ਕਿ ਇਸ ਦੇ ਉੱਤੇ ਕੋਈ ਕਾਨੂੰਨ ਕਾਨਾਨ। ਤੇ ਫਿਰ ਮਸਲੇ ਉੱਪਰ ਥੱਲੇ ਹੋ ਗਏ ਜੀ, ਦੇਖ ਲਓ ਮਸ਼ਹੂਰੀ ਆ ਜਾਂਦੀ, ਸ਼ਮੂਰੀ ਆ ਜਾਂਦੀ ਹੈ ਵਿੱਚ, ਫਿਰ ਸਾਰਾ ਕੁਝ ਹਿਲਾ ਦਿੰਦੀ ਹੈ ਜੀ, ਲਓ ਟਲਦੇ ਨੇ ਜੀ, ਫਿਰ ਆ ਜਾਂਦੀ ਹੈ ਜੀ। ਤੇ ਅਗਲੀ ਗੱਲ ਕਰਦੇ ਹਾਂ ਆਪਣੇ ਆਪਣੇ ਔਜਲਾ ਸਾਹਿਬ ਤੋਂ ਬਾਅਦ। ਔਜਲਾ ਸਾਹਿਬ ਅੱਗੇ ਲਿਖਦੇ ਆ ਕਿ ਤੇਲ ਲਾਉਂਦੇ ਨਹੀਂ ਹੁਣ ਪਾਉਂਦੇ ਨੇ ਰਾਜਨ ਜੀ। ਤੇ ਉਸ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਸੰਵਿਧਾਨ ਲੋਕਾਂ ਲਈ ਹੈ ਜੋਕਾਂ ਲਈ ਨਹੀਂ ਸ਼ੈਲੀ ਵੀਰੇ। ਤੇ ਅਗਲਾ ਸੁਨੇਹਾ ਆਇਆ ਆਪਾਂ ਨੂੰ, ਹਾਂ ਲਿਖਦੇ ਨੇ ਸ਼ੈਲੀ ਜੀ, ਔਜਲਾ ਸਾਹਿਬ ਜੀ ਬਿਲਕੁਲ ਜੀ ਸੱਚੀ ਗੱਲ ਹੈ। ਔਜਲਾ ਸਾਹਿਬ ਲਿਖਦੇ ਨੇ ਪੰਜਾਬ ਦੇ ਕਾਂਗਰਸੀ ਤਾਂ ਆਪਣੇ ਰਾਹ ਪੱਧਰਾ ਕਰਦੇ ਨੇ ਕਿ ਲੋਟਸ ਜਾਣੀ ਕਿ ਕਿਵੇਂ ਆਵੇਗਾ, ਲੋਟ ਕਿਵੇਂ ਆਵੇਗਾ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੁੱਦੇ ਤਾਂ ਚੱਕਦੇ ਨੇ, ਬੀਜੇਪੀ ਵਾਲੇ ਸੁਣਦੇ ਹੀ ਨਹੀਂ ਨਾ ਹੀ ਜਵਾਬ ਦਿੰਦੇ ਨੇ, ਕੀ ਕਰਨ ਕਾਂਗਰਸ ਵਾਲੇ। ਔਜਲਾ ਸਾਹਿਬ ਕਹਿੰਦੇ ਸਰਕਾਰ ਆਮ ਆਦਮੀ ਦੀ ਹੈ। ਤੇ ਅੱਗੇ ਲਿਖਦੇ ਜਿੰਨੇ ਵਾਅਦੇ ਕੀਤੇ ਸਨ ਉਸ ਤੋਂ ਪੂਰੇ ਕਹਿੰਦੇ ਕਰ ਦਿੱਤੇ ਆ, ਉਹ ਤਾਂ ਕਹਿੰਦੇ ਪੂਰੇ ਕਰਤੇ ਆ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਰਾਜਨ ਸੈਣੀ ਸਾਹਿਬ ਦੇ ਸਵਾਗਤ ਹੈ ਭੈਣ ਜੀ, ਮਾਲ ਜੀ ਦਾ ਸਵਾਗਤ ਕਰਦੇ ਆ। ਔਜਲਾ ਸਾਹਿਬ ਕਹਿੰਦੇ ਤੁਸੀਂ ਭੈਣ ਜੀ ਮੈਨੂੰ ਹੁਣੇ ਗਹਿਣੇ ਤੇ ਪੈਸੇ ਭੇਜ ਦੇਵੋ, ਬਾਅਦ ਦੇ ਵਿੱਚ ਐਵੇਂ ਰੋਲੇ ਪੈਣਗੇ। ਆਪਣੇ ਰਾਜਨ ਸੈਣੀ ਜੀ ਕਹਿੰਦੇ ਭਾਰਤ ਸਾਹਿਬ ਜੇ ਠੀਕ ਤਰੀਕੇ ਨਾਲ ਮੱਥਾ ਨਾ ਟਿਕਾਇਆ ਹੋਵੇ ਨਾ ਤਾਂ ਬੱਚਾ ਫਿਰ ਤੁਹਾਡੇ ਵਾਂਗ ਬਾਗੀ ਹੋ ਜਾਂਦਾ ਹੈ ਜੀ। ਰਜਿੰਦਰ ਜੀਰਾ ਜੀ ਜੁੜੇ ਆ, ਕਹਿੰਦੇ ਆ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਰਾ ਜੀ, ਸਵਾਗਤ ਹੈ। ਤੇ ਰਾਜਨ ਜੀ ਕਹਿੰਦੇ ਆ ਕਿ ਲੋ ਭੈਣ ਜੀ ਸਾਡੇ ਜਦੋਂ ਕੋਈ ਵਕੀਲ ਮਰ ਜਾਂਦਾ ਤਾਂ ਵੈਣ ਪੈਂਦੇ ਆ, ਮਰ ਗਿਆ ਮੱਲ ਕਚਹਿਰੀ ਦਾ, ਖਾਂਦਾ ਪੀਂਦਾ ਮਰ ਗਿਆ ਮੱਲ ਕਚਹਿਰੀ ਦਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਵਕੀਲ ਜੱਜਾਂ ਨੂੰ ਨਹੀਂ ਟਿਕਣ ਦਿੰਦੇ ਘਰੇ ਤਾਂ ਫਿਰ ਘਰ ਦੇ ਵਿਚਾਰੇ ਹੋਰ ਕੀ ਕਹਿਣਗੇ। ਰਾਜਨ ਜੀ ਕਹਿੰਦੇ ਆ ਵੀਰ ਜੀ ਭਾਰਤ ਸਾਹਿਬ ਨੇ ਮੇਰੇ ਮਰਨ ਤੇ ਬਦਾਮ ਵੰਡਣ ਦੇ ਲਈ ਕਹਿੰਦੇ ਕੈਲੀਫੋਰਨੀਆ ਤੋਂ ਭੇਜਾਂ ਜੀ, ਤੇ ਹੁਣ ਆਪਣਾ ਭੂਤ ਭਾਰਤ ਸਾਹਿਬ ਨੂੰ ਤਾਂ ਫੜੂ ਹੀ ਫੜੂ ਜੀ ਕਹਿੰਦੇ ਜੀ, ਮਗਰ ਪੈਣਾ ਭਾਰਤ ਦੇ ਕਹਿੰਦੇ ਜੀ। ਆਜੋ ਜੀ ਆਜੋ, ਅਸੀਂ ਤਾਂ ਕਦੋਂ ਦਾ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ, ਆਜੋ ਤਾਂ ਅਸੀਂ ਪੈਰ ਤਾਂ ਰੱਖੋ ਇੱਥੇ ਆ ਕੇ ਜੀ। ਤੇ ਸੁਰਿੰਦਰ ਜੀ ਮਾਲ ਜੀ ਕਹਿੰਦੇ ਆ ਹਮੇਸ਼ਾ ਦੀ ਤਰ੍ਹਾਂ ਸੋਭਣੀ ਸੋਹਣੀ ਸਾਂਝ ਜੀ। ਤੇ ਔਜਲਾ ਸਾਹਿਬ ਕਹਿੰਦੇ ਬਦਾਮ ਕੋਟੀ ਚ ਪਾ ਕੇ ਭੇਜਾਂਗੇ ਭਾਰਤ, ਪਰ ਈਰਾਨ ਦਾ ਰੋਲਾ ਤਾਂ ਮੁੱਕੇ ਰਾਜਨ ਜੀ, ਜਰਾ ਫਿਰ ਦੇਖਦੇ ਹਾਂ। ਬਦਾਮ ਕੈਲੀਫੋਰਨੀਆ ਦੇ, ਕੋਟੀ ਫਿਨਲੈਂਡ ਦੀ। ਤੇ ਵਧੀਆ ਸਾਂਝ ਪਾਈ ਹੈ ਮਾਲ ਵੱਡੇ ਭੈਣ ਜੀ ਨੇ, ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਆ। ਮੁਕੱਦਰ ਜੀ ਹੈਲੋ ਭੇਜ ਰਹੇ ਨੇ, ਜੀ ਆਨੂ ਜੀ ਸਵਾਗਤ ਹੈ, ਕਾਲ ਕਰ ਸਕਦੇ ਹੋ ਕਰਨੀ ਹੈ, ਫਿਰ ਮੈਂ ਆਪਣਾ ਨਾਵਲ ਦੀ ਗੱਲ ਕਰਨੀ ਹੈ, ਦੋ ਚਾਰ ਮਿੰਟ ਗੱਲਬਾਤ ਕਰ ਸਕਦੇ ਹੋ ਜੇ ਸੰਖੇਪ ਦੇ ਵਿੱਚ। ਤੇ ਭਾਨ ਸਿੰਘ ਗਰੇਵਾਲ ਸਾਹਿਬ ਬੜੇ ਦਿਨਾਂ ਬਾਅਦ ਜੁੜੇ ਆ, ਦੁਆਬਾ ਰੇਡੀਓ ਐਂਡ ਆਲ ਲਿਸਨਰ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਫਰੋਮ ਕੈਲੀਫੋਰਨੀਆ, ਸਪੋਰਟ ਵੀ ਕਰਦੇ ਆ ਜੀ। ਤੇ ਗਰੇਵਾਲ ਸਾਹਿਬ ਦੇ ਲਾਈਕ ਨੰਬਰ 10 ਜੀ, ਤੇ ਗਰੇਵਾਲ ਸਾਹਿਬ ਪਹਿਲੇ ਨੰਬਰ ਦੇ ਉੱਤੇ ਆਉਂਦੇ ਆਉਂਦੇ 10ਵੇਂ ਤੇ ਆ ਗਏ, ਉਹ ਦੇਖ ਲਓ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੀ। ਤੇ ਲਓ ਦੋਸਤੋ ਇਸੇ ਤਰ੍ਹਾਂ ਫਿਰ ਅੱਗੇ ਵੱਧਦੇ ਆ, ਤੇ ਅੱਜ ਦੀ ਜਿਹੜੀ ਆ ਆਪਾਂ ਆਖਰ ਦੇ ਵਿੱਚ ਸਮਾਪਤੀ ਕਰਦੇ ਆ ਕਿਤਾਬ ਦੇ ਨਾਲ। ਤੇ ਇਹ ਸੀਆਂ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਇੱਕ ਦੋ ਮਿੰਟ ਦੇ ਵਿੱਚ। ਤਦ ਤੱਕ ਮੈਂ ਮਸ਼ਹੂਰੀਆਂ ਸ਼ਮੂਰੀਆਂ ਇੱਕ ਦੋ ਚਲਾ ਲੈਂਦਾ, ਤੇ ਫਿਰ ਨਾਲ ਦੀ ਨਾਲ ਆਪਾਂ ਗੱਲ ਵਧਾਉਂਦੇ ਹਾਂ ਅਗਲੀ, ਅੱਜ ਦੇ ਜਿਹੜਾ ਪੰਜਾਬ ਕਿਤਾਬ ਦੀ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਲੜੀਵਾਰ ਚੈਪਟਰ ਅਗਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਥੋੜ੍ਹਾ ਜਿਹਾ ਜ਼ਿਆਦਾ ਸਮਾਂ ਲੱਗ ਜਾਏਗਾ, ਪਰ ਫਿਰ ਵੀ ਜਾਂਦੇ ਜਾਂਦੇ ਜ਼ਰੂਰ, ਪਿਛਲੇ ਹਫ਼ਤੇ ਦੇ ਵਿੱਚ ਵੀ ਸਾਂਝ ਨਹੀਂ ਪਾ ਪਾਏ, ਅਤੇ ਐਤਕੀ ਜਿਹੜੀ ਹੈ ਚੈਪਟਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ। ਦੋਸਤ ਉਡੀਕ ਦੇ ਵਿੱਚ ਰਹਿੰਦੇ ਆ ਕਿ ਕਦੋਂ ਜਿਹੜਾ ਕਿਤਾਬ ਦੀ ਵੀ ਗੱਲ ਕਰਨੀ ਹੈ। ਤੇ ਲਓ ਫਿਰ ਗੱਲ ਕਰਦੇ ਹਾਂ ਅਗਲਾ 8ਵਾਂ ਭਾਗ ਚੈਪਟਰ ਦੀ, ਤੇ ਅੱਜ ਦੇ ਇਸ ਭਾਗ ਦੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਜ਼ਰੂਰ ਲੈ ਲਈਏ, ਫਿਰ ਅੱਗੇ ਚੱਲਦੇ ਹਾਂ ਜੀ।
1: ਬੈਸਟ ਫੂਡ ਕਿਚਨ ਕੈਬਿਨੇਟਸ ਐਲਡੀਡੀ ਕਸਟਮ ਕਿਚਨ ਵਰਕ ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ ਫਾਇਰ ਪਲੇਸਮੈਂਟ ਵੈਨਿਟੀਜ਼ ਐਂਡ ਪਾਰਟਸ ਵੀ ਡੂ ਹੋਲ ਰੈਨੋਵੇਸ਼ਨ ਕੰਟੈਕਟ ਅਸ ਔਨ office.bestfood@gmail.com or call Big Porridge, 604-377-1092, British Columbia. Best Food Kitchen Cabinets, LDD.
0: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th South Gradiway Suite 436 Renton Washington 98057 washingtonfreightservice.com ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਆਖਰੀ ਸਮੇਂ ਵੱਲ ਨੂੰ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ, ਤੇ ਗਰੇਵਾਲ ਸਾਹਿਬ ਕਹਿੰਦੇ ਨੇ ਭਾਰਤ ਸਾਹਿਬ ਮੈਂ ਡਰਾਈਵ ਕਰ ਰਿਹਾ ਜੀ। ਕੋਈ ਗੱਲ ਨੀ ਜੀ, ਕੰਮ ਕਾਰ ਵੀ ਜ਼ਰੂਰੀ ਨੇ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ ਜੀਆਂ ਨੂੰ ਜੀ, ਸਵਾਗਤ ਹੈ ਜੀ ਸਭ ਦੋਸਤਾਂ ਦਾ। ਕੋਈ ਗੱਲ ਨੀ ਗਰੇਵਾਲ ਸਾਹਿਬ, ਕੰਮ ਜ਼ਰੂਰੀ ਨੇ ਜੀ ਪਹਿਲਾਂ। ਇਹਨਾਂ ਮੁਲਕਾਂ ਚ ਮਿਹਨਤ ਮੁਸ਼ਕਤ ਵੀ ਕਰਨੀ ਪੈਂਦੀ ਹੈ ਨਾਲ। ਤੇ ਲੋ ਦੋਸਤੋ, ਨਾਵਲ ਕਿਤਾਬ ਦੀ ਗੱਲ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ, ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਇਸ ਨੂੰ ਛੱਡਿਆ ਸੀ। ਤੁਹਾਨੂੰ ਚੇਤਾ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੈਜਾ ਫੈਲਦਾ ਹੈ ਪੰਜਾਬ ਦੇ ਹਾਲਾਤਾਂ ਦੇ ਵਿੱਚ, ਤੇ ਉਸ ਕਾਰਨ ਜਿਹੜੀਆਂ ਜੰਗਾਂ ਯੁੱਧ ਜਾਂ ਜਲੰਧਰ ਦੁਆਬ ਜੰਮੂ ਕਸ਼ਮੀਰ ਤੇ ਉਪਜਾਊ ਇਲਾਕੇ ਬੇਗਮ ਨੂੰ ਤੋਹਫਾ ਜਿਹੜਾ ਦਿੱਤਾ ਸੀ, ਦੇਗਾ ਕਹਿਣ ਦਾ ਗੱਲ ਕੀਤੀ ਗਈ ਸੀ। ਸਫ਼ਰ ਦੇ ਦੌਰਾਨ ਵਾਅਦਾ ਕਰ ਲਿਆ ਗਿਆ ਸੀ ਮੁਗਲਾਨੀ ਬੇਗਮ ਨੂੰ, ਤੇ ਹੈਜਾ ਫੈਲ ਜਾਂਦਾ ਤੇ ਲਾਸ਼ਾਂ ਦੇ ਕਾਰਨ ਜਮਨਾ ਦਾ ਪਾਣੀ ਜਿਹੜਾ ਲਾਲ ਹੋ ਗਿਆ ਸੀ। ਇਹੋ ਹੀ ਪਾਣੀ ਪੀਣ ਵਾਸਤੇ ਸੀ, ਹੋਰ ਕਿਤੇ ਉਹ ਪਾਣੀ ਦਾ ਪ੍ਰਬੰਧ ਨਹੀਂ ਸੀ। ਪਾਣੀ ਪੀਣ ਦੇ ਕਾਰਨ ਅਬਦਾਲੀ ਜਿਹੜਾ ਸੀ ਦੇ ਔਸਤਨ 150 ਸਿਪਾਹੀ ਰੋਜ਼ ਮਰਦੇ ਸੀ। ਪਿੱਛੇ ਅਫਗਾਨਿਸਤਾਨ ਦੇ ਵਿੱਚੋਂ ਬਗਾਵਤ ਛਿੜ ਗਈ, ਉਹਦੀਆਂ ਖ਼ਬਰਾਂ ਜਿਹੜੀਆਂ ਸੀ ਆਉਣ ਲੱਗ ਗਈਆਂ, ਤਾਂ ਮਾਰਚ ਦੇ ਅਖੀਰ ਦੇ ਵਿੱਚ ਬਾਦਸ਼ਾਹ ਜਿਹੜਾ ਸੀ ਉਹਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ ਕਿ ਮੈਂ ਚੱਲਦਾ। ਲੁੱਟ ਦਾ ਮਾਲ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਹਾਥੀ, ਘੋੜੇ, ਊਂਟ, ਖੱਚਰ ਲੱਦੇ ਪਏ ਸਨ, ਜਿਸਦੇ ਕਰਕੇ ਸਿਪਾਹੀਆਂ ਨੂੰ ਪੈਦਲ ਤੁਰਨਾ ਪਿਆ। ਤੇ ਅਬਦਾਲੀ ਦੇ ਹਿੱਸੇ ਦੀ ਲੁੱਟ ਜਿਹੜੀ ਸੀ 28,000 ਪਸ਼ੂਆਂ ਤੇ ਗੱਡਿਆਂ ਦੇ ਉੱਪਰ ਲੱਦੀ ਹੋਈ ਸੀ। ਮਰਹੂਮ ਮੁਹੰਮਦ ਸ਼ਾਹ ਦੀਆਂ ਵਿਧਵਾਵਾਂ ਨੂੰ ਵੀ ਨਾਲ ਲੈ ਗਿਆ ਤੇ 16 ਸਾਲਾਂ ਦੀ ਸ਼ਹਿਜ਼ਾਦੀ ਹਜ਼ਰਤ ਬੇਗਮ ਦੇ ਨਾਲ ਜਬਰਨ ਆਪਣਾ ਨਿਕਾਹ ਜਿਹੜਾ ਪੜਾ ਕੇ ਫਿਰ ਉਹ ਨਾਲ ਲੈ ਤੁਰਿਆ। 400 ਬਾਦੀਆਂ ਜਾਣੀ ਕਿ ਬੰਦੀ ਜਿਹੜੀਆਂ ਬਣਾਈਆਂ ਹੋਈਆਂ ਸਨ, 400 ਬੰਦੀਆਂ ਲਿਜਾ ਰਿਹਾ ਸੀ, ਪਰ ਝਕਾਨੀ ਦੇ ਕੇ ਉਹ ਜਿਹੜੀਆਂ ਸਨ ਬਾਂਦੀਆਂ ਜਿਹੜੀਆਂ ਸਨ ਭੱਜ ਨਿਕਲਦੀਆਂ ਨੇ। ਕੂਚ ਤੋਂ ਪਹਿਲਾਂ ਆਲਮਗੀਰ ਦੂਜੇ ਦੀ ਸ਼ਹਿਜ਼ਾਦੀ ਜੋਹਰਾ ਬੇਗਮ ਅਬਦਾਲੀ ਜਿਹੜੀ ਦੇ ਸ਼ਹਿਜ਼ਾਦੇ ਤੈਮੂਰ ਸ਼ਾਹ ਦੇ ਨਾਲ ਵਿਆਹੀ ਗਈ ਤੇ ਬਾਦਸ਼ਾਹ ਤੋਂ ਜਬਰਨ ਭਾਰੀ ਉਗਰਾਹੀ ਕਰਕੇ ਉਹਦੀ ਬਾਦਸ਼ਾਹੀ ਉਸਨੂੰ ਮੋੜ ਦਿੱਤੀ ਗਈ। ਬੇਇੱਜ਼ਤੀ ਇੰਤਜ਼ਾਮ ਨੂੰ ਜਿਹੜਾ ਸੀਗਾ, ਜਾਣੀ ਕਿ ਬੇਇੱਜ਼ਤ ਇੰਤਜ਼ਾਮ ਹੋ ਗਿਆ। ਬੇਇੱਜ਼ਤ ਇੰਤਜ਼ਾਮ ਨੂੰ ਪ੍ਰਧਾਨ ਮੰਤਰੀ ਤੇ ਨਜ਼ੀਬ ਨੂੰ ਮੁਗਲ ਫੌਜ ਦਾ ਜਨਰਲ ਥਾਪ ਦਿੱਤਾ ਗਿਆ ਤੇ ਵਾਪਸੀ ਵਕਤ ਕਾਰਵਾਂ ਉੱਪਰ ਸਿੱਖਾਂ ਨੇ ਹਮਲੇ ਕਰ ਦਿੱਤੇ ਤੇ ਸਮਾਨ ਲੁੱਟਿਆ ਤੇ ਉਸਦੇ ਕਾਫਲੇ ਦੀ ਜੰਜੀਰ ਤੋੜ ਮਾਰੀ। ਕੁਦਰਤੀ ਹੈ ਫਿਰ ਬਾਦਸ਼ਾਹ ਦਾ ਜਿਹੜਾ ਪਾਰਾ ਸੀ ਚੜ੍ਹ ਗਿਆ। ਇੱਥੇ ਤੱਕ ਆਪਾਂ ਸਮਾਪਤੀ ਕੀਤੀ ਸੀ, ਅੱਗੇ ਇਸੇ ਦੋਸਤੋ ਲੜੀ ਨੂੰ ਜੋੜਦੇ ਹੋਏ ਲੜੀਵਾਰ ਭਾਗ 8 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਕਲਮ ਹੈ ਜੀ ਰਾਜਮੋਹਨ ਗਾਂਧੀ ਜੀ ਦੀ, ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹੈ ਆਪਣੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 8 ਦੀ ਬਾਤ ਤੁਹਾਡੇ ਨਾਲ ਪਹੁੰਚਾ ਰਹੇ ਹਾਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਰਾਜਮੋਹਨ ਗਾਂਧੀ ਜੀ ਦੀ ਕਲਮ, ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਚ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਿਸ਼ ਤੇ ਦੁਆਬਾ ਰੇਡੀਓ ਦਾ ਮੰਚ।

ਕੇਵਲ ਪੰਜਾਬ ਤੇ ਸਿੰਧ ਹੀ ਨਹੀਂ ਸਰਹਿੰਦ ਵੀ ਜਿਹੜਾ ਸੀ ਅਫਗਾਨਿਸਤਾਨ ਦਾ ਹੋ ਗਿਆ। ਸਾਲ 1757 ਦੇ ਵਿੱਚ ਸਿੰਘਾਸਨ ਤਾਂ ਸੀ ਪਰ ਮੁਗਲ ਹਕੂਮਤ ਲੋਪ ਹੋ ਗਈ। ਪੰਜਾਬ ਦੇ ਵਿੱਚ ਤਾਂ ਮੁਗਲਾਂ ਦਾ ਨਾਂ ਨਿਸ਼ਾਨ ਨਾ ਰਿਹਾ। ਕਾਂਗੜਾ ਪਹਾੜੀਆਂ ਦੇ ਵਿੱਚ ਛੁਪਿਆ ਅਦੀਨਾ ਬੇਗੂੜੀ ਕਰਿਆ ਸੀ ਤੇ ਅਬਦਾਲੀ ਦੀ ਹਨੇਰੀ ਕਦੋਂ ਥੰਮੇ ਕਿ ਅਫਗਾਨ ਰਾਜ ਕਰਨ ਵਾਸਤੇ ਪੰਜਾਬ ਦੇ ਵਿੱਚ ਰੁਕਣਗੇ, ਇਹ ਜਿਹੜਾ ਬਹੁਤ ਵੱਡਾ ਸਵਾਲ ਸੀ। ਜੇ ਨਾ ਰੁਕੇ ਫਿਰ ਅਦੀਨਾ ਆ ਜਾਵੇਗਾ, ਪਰ ਉਸਨੂੰ ਪਤਾ ਸੀ ਸਿੱਖ ਵੀ ਰਾਜ ਕਰਨ ਆਉਣਗੇ। ਮੁਗਲਾਂ ਦੀ ਥਾਂ ਹਾਸਲ ਕਰਨ ਵਾਸਤੇ ਕਈ ਤਾਕਤਾਂ ਜ਼ੋਰ ਅਜਮਾਈ ਕਰ ਰਹੀਆਂ ਸਨ। ਪੱਛਮੀ, ਕੇਂਦਰੀ ਤੇ ਦੱਖਣੀ ਭਾਰਤ ਦੇ ਵਿੱਚ ਮਰਾਠੇ 1751 ਤੋਂ ਹੀ ਮਜ਼ਬੂਤ ਸਨ। ਬੰਗਾਲ ਤੇ ਉੜੀਸਾ, ਜੋ ਹੁਣ ਉੜੀਸਾ ਹੋ ਗਿਆ, ਉੜੀਸਾ ਉੱਪਰ ਉਹਨਾਂ ਦਾ ਕਬਜ਼ਾ ਹੋ ਗਿਆ ਸੀ। ਖਤਰਿਆਂ ਤੋਂ ਚੌਕਸ ਅਬਦਾਲੀ ਵੀ ਉਮੀਦਵਾਰ ਸੀ। ਜੇ ਉਹ ਦਿੱਲੀ ਦੇ ਸੁਲਤਾਨ ਦਾ ਰੁਤਬਾ ਹਾਸਲ ਕਰ ਲਏ, ਅਬਦਾਲੀ ਤੋਂ ਵੱਧ ਤਾਕਤਵਰ ਹੋਰ ਕੋਈ ਨਹੀਂ। ਇਹ ਕਥਨ ਅਲੈਗਜ਼ਾਂਡਰ ਡੋ ਅੰਗਰੇਜ਼ ਦਾ ਜਿਹੜਾ ਸੀ 1768 ਦਾ ਹੈ। ਪਰ 1768 ਤੋਂ 11 ਸਾਲਾਂ ਪਹਿਲਾਂ 1756 ਤੇ 57 ਦੇ ਵਿੱਚ ਹੀ ਸਾਬਤ ਹੋ ਗਿਆ ਸੀ ਕਿ ਉਸ ਤੋਂ ਵੱਧ ਤਾਕਤਵਰ ਹੋਰ ਕੋਈ ਨਹੀਂ। ਦਿੱਲੀ ਤੇ ਕਬਜ਼ੇ ਦਾ ਮਤਲਬ ਪੰਜਾਬ ਦੇ ਉੱਤੇ ਵੀ ਕਬਜ਼ਾ। ਜੇ ਦਿੱਲੀ ਆਪਾਂ ਸਮੇਟ ਲਈ ਤੇ ਪੰਜਾਬ ਵੀ ਸਮੇਟ ਲਿਆ ਸਮਝੋ। ਡੋ ਦੇ ਹਮਵਤਨੀ ਵੀ ਤਾਂ ਸਨ ਨਾ, ਜਿਹੜੇ ਇੱਕ ਸਦੀ ਪਹਿਲਾਂ 1612 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਪਾਰੀਆਂ ਦੇ ਵਿੱਚੋਂ ਸੂਰਤ ਦੇ ਵਿੱਚ ਤੇ 1638 ਦੇ ਵਿੱਚ ਮੁੰਬਈ ਦੇ ਵਿੱਚ ਆ ਉਤਰੇ ਸਨ। 1690 ਦੇ ਵਿੱਚ ਇਹ ਕਲਕੱਤੇ ਪੁੱਜ ਗਏ। ਕੰਪਨੀ ਦੇ ਇਹ ਕੈਂਪ ਮੁਗਲ ਬਾਦਸ਼ਾਹ ਹਾਕਮਾਂ ਦੀ ਪ੍ਰਵਾਨਗੀ ਦੇ ਨਾਲ ਥਾਪੇ ਗਏ ਸਨ। ਸਥਾਨਕ ਝਗੜੇ ਨਿਬੇੜਨ ਦੇ ਇਨਾਮ ਦੇ ਵਜੋਂ ਵੀ ਕੰਪਨੀ ਨੂੰ ਹੋਰ ਇਲਾਕੇ ਮਿਲ ਜਾਂਦੇ ਸੀ ਇਨਾਮ ਦੇ ਵਜੋਂ। ਭਾਰਤ ਤੋਂ ਇਲਾਵਾ ਕੰਪਨੀ ਦੇ ਵਿਦੇਸ਼ੀ ਜਿਹੜੇ ਸ਼ਰੀਕ ਸਨ ਪੁਰਤਗਾਲ, ਹਾਲੈਂਡ, ਡੈਨਮਾਰਕ ਤੇ ਫਰਾਂਸ ਸਨ। ਗੋਰਿਆਂ ਦਾ ਵੱਡਾ ਮੁਕਾਬਲਾ ਫਰਾਂਸ ਅਤੇ ਇੰਗਲੈਂਡ ਵਿਚਕਾਰ ਸੀ। ਜਾਣੀ ਕਿ ਇਕੱਲੇ ਭਾਰਤ ਦੇ ਨਾਲ ਹੀ ਨਹੀਂ ਲੜਦੇ ਸੀ, ਆਲੇ ਦੁਆਲੇ ਵੀ ਲੜਦੇ ਸੀ, ਕਿਉਂਕਿ ਜਿਹੜੇ ਸਨ ਪੁਰਤਗਾਲੀਏ ਗੋਆ ਦੇ ਵਿੱਚ ਬਹੁਤ ਲੰਮਾ ਸਮਾਂ ਰਹੇ ਹੈ। ਚਾਹੇ ਮੁਲਕ ਆਜ਼ਾਦ ਹੋ ਗਿਆ ਸੀ ਪਰ ਗੋਆ ਬਹੁਤ ਬਾਅਦ ਦੇ ਵਿੱਚ ਆਜ਼ਾਦੀ ਹਾਸਲ ਕੀਤੀ ਉਹਨੇ। ਪੁਰਤਗਾਲ, ਹਾਲੈਂਡ, ਡੈਨਮਾਰਕ ਤੇ ਫਰਾਂਸ ਸਨ। ਗੋਰਿਆਂ ਦਾ ਵੱਡਾ ਮੁਕਾਬਲਾ ਫਰਾਂਸ ਤੇ ਇੰਗਲੈਂਡ ਵਿਚਕਾਰ ਸੀ। 18ਵੀਂ ਸਦੀ ਦੇ ਅੱਧ ਦੇ ਵਿੱਚ ਲੱਗਣ ਲੱਗ ਪਿਆ ਸੀ ਕਿ ਅੰਗਰੇਜ਼ ਤਕੜੇ ਨੇ। ਮੁਗਲ ਹਕੂਮਤ ਦੇ ਖਾਤਮੇ ਦੇ ਨਿਸ਼ਾਨ ਪ੍ਰਗਟ ਹੋ ਗਏ ਸਨ। ਖੈਬਰ ਦਰੇ ਤੋਂ ਲੈ ਕੇ ਸਮੁੰਦਰੀ ਤੱਟਾਂ ਤੱਕ ਬੁਰਾ ਹਾਲ ਸੀ। ਮਰਾਠੇ, ਸਿੱਖ, ਅਦੀਨਾ, ਬੇਗ ਤੇ ਈਸਟ ਜਿਹੜਾ ਸੀ ਇੰਡੀਆ ਕੰਪਨੀ ਜ਼ੋਰ ਅਜਮਾਈ ਕਰਨ ਵਾਸਤੇ ਤਿਆਰ ਸਨ ਤੇ ਅਬਦਾਲੀ ਦੀ ਵਾਪਸੀ ਤੋਂ 3 ਮਹੀਨਿਆਂ ਬਾਅਦ 32 ਸਾਲ ਦੇ ਰਾਬਰਟ ਕਲਾਈਵ ਨੇ ਪਲਾਸੀ ਦੀ ਲੜਾਈ ਜਿਹੜੀ ਸੀ ਉਹਦੇ ਵਿੱਚ 20 ਸਾਲ ਦੇ ਮੁਗਲ ਵਾਇਸ ਰਾਏ ਸਿਰਾਜ ਉਦ ਦੌਲਾ ਨੂੰ ਬੰਗਾਲ ਦੇ ਵਿੱਚ ਹਰਾ ਦਿੱਤਾ ਸੀ ਤੇ 1757 ਦੀਆਂ ਸਰਦੀਆਂ ਚ ਜਿਵੇਂ ਉੱਤਰ ਪੱਛਮ ਦੇ ਵਿੱਚ ਅਫਗਾਨਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ, ਉਵੇਂ ਹੀ ਅੰਗਰੇਜ਼ਾਂ ਨੇ ਬੰਗਾਲ ਦਬੋਚ ਲਿਆ ਤੇ ਹਕੀਕਤ ਦੇ ਵਿੱਚ ਪੰਜਾਬ ਦਾ ਕੋਈ ਹਾਕਮ ਨਹੀਂ ਸੀ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਗਲਾ ਚੈਪਟਰ ਖੋਲਦੇ ਹਾਂ, ਅਧਿਆਇ ਤੀਜਾ, 1757 ਤੋਂ 1799 ਦਾ ਸਫ਼ਰ, ਜਦੋਂ ਅਦੀਨਾ ਬੇਗ, ਅਫਗਾਨ ਅਤੇ ਸਿੱਖ ਉਹਨਾਂ ਦੇ ਵਿਚਕਾਰ ਕੀ ਕੁਝ ਵਾਪਰਦਾ ਹੈ। ਇਹ ਸੋਚ ਕੇ ਕਿ ਅਬਦਾਲੀ ਜਲੰਧਰ ਦੁਆਬ ਤੇ ਜੰਮੂ ਕਸ਼ਮੀਰ ਮੈਨੂੰ ਦੇ ਗਿਆ ਹੈ, ਮੁਗਲਾਨੀ ਬੇਗਮ ਨੇ ਮਿਸਕੀਨ ਨੂੰ ਜਿਹੜਾ ਸੀ ਆਪਣੇ ਦੂਤ ਦੇ ਵਜੋਂ ਅਦੀਨਾ ਬੇਗ ਦੇ ਕੋਲ ਭੇਜਿਆ ਕਿ ਉਸ ਨੂੰ ਜਿਹੜਾ ਸੀ ਖਲਿਆਤ ਭੇਟ ਕਰ। ਇਹ ਬੇਗਮ ਦੇ ਵੱਲੋਂ ਸੰਕੇਤ ਸੀ ਕਿ ਮੇਰੇ ਵੱਲੋਂ ਤੂੰ ਜਲੰਧਰ ਦਾ ਹਾਕਮ ਹੈ ਤੇ ਬੇਗਮ ਦੇ ਨਾਲ ਧੋਖਾ ਹੋਇਆ। ਪੰਜਾਬ, ਸਰਹਿੰਦ, ਜੰਮੂ ਤੇ ਕਸ਼ਮੀਰ ਦੀ ਮਾਲਕੀ ਤਾਂ ਅਬਦਾਲੀ ਆਪਣੇ 11 ਸਾਲ ਦੇ ਬੇਟੇ ਤੈਮੂਰ ਨੂੰ ਦੇ ਕੇ ਉਸ ਨੂੰ ਲਾਹੌਰ ਛੱਡ ਗਿਆ ਸੀ। ਤੈਮੂਰ ਦਾ ਸਰਪ੍ਰਸਤ ਤੇ ਅਬਦਾਲੀ ਦਾ ਵਫ਼ਾਦਾਰ ਜਰਨੈਲ ਵਾਸਤਵ ਵਿੱਚ ਜਹਾਨ ਖਾਨ ਰਾਜ ਕਰਨ ਲੱਗਿਆ ਤੇ ਅਬਦਾਲੀ ਨੇ ਬੇਗਮ ਨੂੰ ਕਿਹਾ, ਤੇਰਾ ਭਰਾ ਤਿਮੂਰ ਸ਼ਾਹ, ਜਿਹੜਾ ਤਿਮੂਰ ਸ਼ਾਹ ਹੈ, ਵਾਇਸ ਰਾਏ ਲਾ ਤਾਂ ਦਿੱਤਾ ਹੈ, ਹੁਣ ਤੇਰਾ ਇਨ੍ਹਾਂ ਇਲਾਕਿਆਂ ਦੇ ਵਿੱਚ ਕੀ ਲੈਣ ਦੇਣਾ ਹੈ। 1757 ਦੀਆਂ ਸਰਦੀਆਂ ਦਾ ਸਮਾਂ,
ਅੰਤ ਦੇ ਵੇਲੇ ਤਿਮੂਰ ਦਾ ਜਿਹੜਾ ਸੀ ਫਰਮਾਨ ਤੇ ਜਹਾਨ ਖਾਨ ਦਾ ਜਿਹੜਾ ਸੀ ਖਤ ਅਦੀਨੇ ਦੇ ਕੋਲ ਪੁੱਜਦਾ ਹੈ। ਅਰਾਈ ਨੂੰ ਹੁਕਮ ਸੀ ਕਿ ਸਾਡੀ ਸੇਵਾ ਦੇ ਵਿੱਚ ਹਾਜ਼ਰ ਹੋਵੇ। ਜੇ ਤੂੰ ਹੁਕਮ ਦੀ ਤਾਮੀਲ ਨਾ ਕੀਤੀ ਤਾਂ ਪੂਰਾ ਦੁਆਬ ਜਿਹੜਾ ਸੀ ਥੇ ਕਰ ਦਿਆਂਗੇ ਤੇ ਤੈਨੂੰ ਪਹਾੜੀਆਂ ਦੇ ਵਿੱਚ ਲੱਭਾਂਗੇ, ਕਿਉਂਕਿ ਪੇਸ਼ ਨਹੀਂ ਹੋਣਾ ਸੀ। ਅਦੀਨੇ ਨੇ ਖਤ ਦਾ ਜਵਾਬ ਨਹੀਂ ਦਿੱਤਾ। ਜਹਾਂ ਖਾਨ ਨੇ ਦੁਆਬੇ ਦੀ ਆਬਾਦੀ ਦੇ ਵਿੱਚ ਲੁੱਟਮਾਰ ਕਰਕੇ ਤਬਾਹੀ ਮਚਾਤੀ। ਅਦੀਨੇ ਨੇ ਸੁਨੇਹਾ ਭੇਜਿਆ, ਮੈਂ ਅਬਦਾਲੀ ਦੇ ਏਜੰਟ ਦੇ ਵਜੋਂ ਕੰਮ ਕਰਨ ਦੇ ਲਈ ਤਿਆਰ ਹਾਂ, ਮੈਨੂੰ ਲਾਹੌਰ ਰਹਿਣ ਤੋਂ ਛੋਟ ਦਿੱਤੀ ਜਾਵੇ, ਕਿਉਂਕਿ ਜੇ ਮੈਂ ਦੁਆਬੇ ਤੋਂ ਗੈਰ ਹਾਜ਼ਰ ਹੋ ਗਿਆ ਨਾ ਤਾਂ ਸਿੱਖ ਇੱਥੇ ਕਬਜ਼ਾ ਕਰ ਲੈਣਗੇ। ਫਿਰ ਜਹਾਨ ਖਾਨ ਨੂੰ ਲਾਲਚੀ ਅਰਾਈ ਉੱਪਰ ਭਰੋਸਾ ਤਾਂ ਨਹੀਂ ਸੀ, ਪਰ ਮਾਮਲਾ ਹੋਰ ਉਸਦੇ ਬਿਨਾਂ ਕੌਣ ਉਗਰਾ ਹੈਗਾ। ਜਿਹੜਾ ਮਾਮਲਾ ਉੱਥੇ ਮਤਲਬ ਕਿ ਸਾਰਾ ਕੁਝ ਉਗਰਾਹੀ ਕਰਨੀ ਹੈ, ਉਸ ਤੋਂ ਬਗੈਰ ਕੋਈ ਹੋਏਗਾ ਵੀ ਨਹੀਂ ਸੀ। ਤੇ 36 ਲੱਖ ਸਾਲ ਦਾ ਜਿਹੜਾ ਸੌਦਾ ਹੋਇਆ ਸੀ, 36 ਲੱਖ ਸਾਲ। ਅਬਦਾਲੀ ਦੇ ਫਰਮਾਨ ਦੇ ਨਾਲ ਅਦੀਨੇ ਨੂੰ ਦੁਆਬੇ ਦਾ ਸੂਬੇਦਾਰ ਲਾ ਦਿੱਤਾ, ਪਰ ਵਾਅਦਾ ਖਿਲਾਫੀ ਨਾ ਹੋਵੇ। ਹੋ ਜਾਵੇ ਕਿਧਰੇ, ਅਦੀਨੇ ਦਾ ਹਿੰਦੂ ਏਜੰਟ ਦੀਲਾ ਰਾਮ ਲਾਹੌਰ ਦਰਬਾਰ ਦੀ ਹਾਜ਼ਰੀ ਭਰਿਆ ਕਰੇਗਾ, ਇਹ ਨਾਲ ਕਰਾਰ ਹੋ ਗਿਆ। ਮਾਮਲੇ ਦੀ ਕਿਸ਼ਤ ਵਾਸਤੇ ਬੇਸਬਰੇ ਜਹਾਨ ਖਾਨ ਨੇ ਜਿਹੜਾ ਸੀ ਦਿਲਾਰਾਮ ਨੂੰ ਕੈਦ ਕਰ ਲਿਆ ਤੇ ਆਪਣੇ ਅਸਰ ਰਸੂਖ ਵਰਤ ਕੇ ਮੁਗਲਾਨੀ ਬੇਗਮ ਨੇ ਦਿਲਾਰਾਮ ਨੂੰ ਕੈਦੋਂ ਭੱਜਣ ਦੇ ਵਿੱਚ ਕਾਮਯਾਬੀ ਦਵਾ ਦਿੱਤੀ। ਗੁਸੈਲੇ ਜਹਾਨ ਖਾਨ ਨੇ ਬੇਗਮ ਬੈਂਤਾਂ ਨਾਲ ਖੁਦ ਕੁੱਟੀ, ਜਿਹੜੀ ਬੇਗਮ ਸੀ ਫਿਰ ਬੈਂਤ ਦੀ ਸੋਟੀ ਨਾਲ ਬੈਂਤਾਂ ਦੇ ਨਾਲ ਉਹਨੇ ਕੁੱਟੀ ਤੇ ਉਸਦੇ ਪਹਿਨੇ ਹੋਏ ਜਿਹੜੇ ਗਹਿਣੇ ਸੀ ਗੱਟੇ ਖੋਹ ਲਏ ਉਹਦੇ ਤੋਂ ਤੇ ਸਖ਼ਤ ਕੈਦ ਦੇ ਵਿੱਚ ਉਹਨੂੰ ਸਿੱਟਤਾ। ਅਦੀਨੇ ਦੇ ਕੋਲ ਸੁਨੇਹਾ ਪੁੱਜ ਗਿਆ ਕਿ ਸਿੱਖਾਂ ਨੂੰ ਦਬਾਉਣ ਦੇ ਲਈ ਸਲਾਹ ਮਸ਼ਵਰਾ ਕਰਨਾ ਹੈ ਤਾਂ ਲਾਹੌਰ ਪੁੱਜ ਜਾਓ। ਅਦੀਨੇ ਨੇ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਤੈਮੂਰ ਸ਼ਾਹ ਜਿਹੜਾ ਸੀ ਲਈ ਤੋਹਫੇ ਭੇਜੇ ਤੇ ਖਿਮਾ ਦੀ ਅਰਜ ਕੀਤੀ। ਦੋ ਹਿੰਦੂ ਧਰਮ ਦਾਸ ਤਰੰਜੀਆਂ ਤੇ ਚੌਧਰੀ ਯੋਧਾ ਨਾਗਰੀ ਤੇ ਇੱਕ ਮੁਸਲਮਾਨ ਕਪੂਰਥਲੇ ਦਾ ਜਿਹੜਾ ਚੀਫ ਰਾਏ ਇਬਰਾਹਿਮ ਭੱਟੀ ਜਾਮਨਾ ਵਜੋਂ ਲਾਹੌਰ ਭੇਜੇ ਗਏ। ਵਾਪਸ ਸੰਦੇਸ਼ ਆਇਆ ਕਿ ਖਿਮਾ ਮਿਲੇਗੀ ਪਰ ਲਾਹੌਰ ਦਰਬਾਰ ਦੇ ਵਿੱਚ ਪੇਸ਼ ਹੋ ਜਾਓ। ਜਦੋਂ ਗੱਲ ਨਾ ਮੰਨੀ ਤਾਂ ਉਸਨੂੰ ਫੜਨ ਦੇ ਲਈ ਫੌਜ ਆ ਗਈ। ਅਦੀਨਾ ਪਹਾੜੀਆਂ ਦੇ ਵੱਲ ਭੱਜ ਨਿਕਲਿਆ ਤੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਕਿ ਮੇਰੀ ਫੌਜ ਦੇ ਵਿੱਚ ਭਰਤੀ ਹੋਵੋ, ਤਨਖਾਹ ਦਿਆਂਗਾ, ਲੁੱਟਮਾਰ ਕਰਨ ਦਾ ਹੱਕ ਮਿਲੇਗਾ। ਮੁਰਾਦ ਖਾਨ ਦੀ ਕਮਾਨ ਹੇਠ ਫੌਜਾਂ ਦੁਆਬ ਆ ਗਈਆਂ। ਦੁਆਬੇ ਦੇ ਵਿੱਚ ਮੁਕਾਬਲਾ ਹੋਇਆ ਤਾਂ ਸਿੱਖ ਗਜ਼ਬ ਦੀ ਤਾਕਤ ਦੇ ਨਾਲ ਲੜੇ। ਸੋਢੀ ਬੜਭਾਗ ਸਿੰਘ ਉਹਨਾਂ ਦਾ ਡੇਰਾ ਵੀ ਹੈ, ਸੋਢੀ ਬੜਭਾਗ ਸਿੰਘ ਤੇ ਜੱਸਾ ਸਿੰਘ ਆਲੂ ਵਾਲੀਆਂ ਨੇ ਅਫਗਾਨਾਂ ਨੂੰ ਜੜੋਂ ਉਖਾੜ ਸੁੱਟਿਆ। ਉਹਨਾਂ ਦਾ ਸਾਰਾ ਮਾਲ ਅਸਲਾ ਖਾਨਾ ਖੋਹ ਲਿਆ ਤੇ ਮੁਰਾਦ ਲਾਹੌਰ ਦੇ ਵੱਲ ਭੱਜ ਆਇਆ। ਮੁਰਾਦ ਦੀ ਹਾਰ ਸੁਣ ਕੇ ਜਹਾਨ ਖਾਨ ਤੈਸ਼ ਦੇ ਵਿੱਚ ਆ ਗਿਆ ਤੇ ਫੌਜ ਲੈ ਕੇ ਦੁਆਬ ਦੇ ਵੱਲ ਚੱਲ ਪਿਆ। ਰਸਤੇ ਦੇ ਵਿੱਚ ਨੱਠਿਆ ਆਉਂਦਾ ਮੁਰਾਦ ਮਿਲਿਆ ਤੇ ਗੁਸੈਲੇ ਜਹਾਨ ਖਾਨ ਨੇ ਜਿਹੜਾ ਸੀ ਹੁਕਮ ਦਿੱਤਾ, ਕਹਿੰਦਾ ਕਿ ਯੁੱਧ ਦੇ ਵਿੱਚੋਂ ਭੱਜੇ ਮੁਰਾਦ ਦੇ ਬੈਂਤ ਮਾਰੇ ਜਾਣ। ਸਿੱਖਾਂ ਕਰਕੇ ਬਚੇ ਅਦੀਨਾ ਬੇਗ ਨੇ ਉਹਨਾਂ ਨੂੰ ਦੁਆਬ ਦੀ ਲੁੱਟਮਾਰ ਕਰਨ ਦੀ ਜਿਹੜੀ ਆਗਿਆ ਦੇ ਦਿੱਤੀ ਤੇ ਦਸੰਬਰ ਦਾ ਮਹੀਨਾ 1757 ਦਾ ਸਮਾਂ। ਦੁਆਬ ਦੇ ਵਿੱਚ ਸਿੱਖਾਂ ਨੇ ਕੋਹਰਾਮ ਮਚਾ ਦਿੱਤਾ। ਜਲੰਧਰ ਸ਼ਹਿਰ ਇਸ ਦੇ ਲਈ ਲੁੱਟਿਆ ਸਾੜਿਆ ਗਿਆ ਕਿਉਂਕਿ ਉਥੋਂ ਦੇ ਹਾਕਮ ਨਾਸਰ ਅਲੀ ਨੇ ਸਿੱਖਾਂ ਦੇ ਉੱਤੇ ਜਾਪਤੀਆਂ ਕੀਤੀਆਂ ਸਨ। ਜਹਾਂ ਖਾਨ ਦੀ ਜਿਹੜੀ ਸੀ ਫੌਜ ਵਿਰੁੱਧ ਕੋਈ ਨਾ ਆਇਆ। ਸਿੱਖ ਧਨ ਮਾਲ ਇਕੱਠਾ ਕਰਦੇ ਰਹੇ। ਅਦੀਨਾ ਬੇਗ ਪਹਾੜੀਆਂ ਵੱਲ ਦੌੜ ਗਿਆ, ਹਿਸਾਬ ਕਿਤਾਬ ਲਾਉਣ ਲੱਗਿਆ ਕਿ ਸਿੱਖਾਂ ਦੇ ਨਾਲ ਸੰਧੀ ਠੀਕ ਰਹੇਗੀ ਮੈਨੂੰ, ਕਿ ਅਫਗਾਨਾਂ ਦੇ ਨਾਲ ਸੁਲਾਹ ਸਫਾਈ ਕਰੀਏ ਕਿ ਨਾ ਕਰੀਏ। ਇੱਕ ਤੀਜੀ ਧਿਰ ਮਰਾਠੇ ਵੀ ਸਨ, ਉਹਨਾਂ ਦੇ ਬਾਰੇ ਸੋਚਦਾ ਹੈ ਕਿ ਉਹ ਵੀ ਨੇ। ਉਹਨਾਂ ਵੱਲ ਸੁਨੇਹਾ ਭੇਜਿਆ ਜਾਵੇ ਕਿ ਨਾ ਜਾਵੇ। ਮੁਗਲਾਨੀ ਬੇਗਮ ਦੇ ਜਿਹੜੇ ਸਹੁਰੇ ਇਮਾਦੁਲ ਮੁਲਕ ਨੇ ਵੀ ਇੱਕ ਵਾਰੀ ਉਹਨਾਂ ਦੀ ਮਦਦ ਜਿਹੜੀ ਸੀ ਲਈ ਸੀ। ਇਮਾਦ ਨੇ ਬਾਦਸ਼ਾਹ ਆਲਮਗੀਰ ਦੂਜੇ ਅਤੇ ਪ੍ਰਧਾਨ ਮੰਤਰੀ ਇੰਤਜ਼ਾਮ ਨੂੰ ਦੱਸੇ ਬਗੈਰ ਮਰਾਠੇ ਸੱਦ ਲਏ ਸਨ। ਪੂਨੇ ਦੇ ਪੇਸ਼ਵਾ ਰਾਓ ਹੁਣੀ ਨੇ ਨਾ ਉਹਨਾਂ ਦਾ ਜ਼ਿਕਰ ਹੈ। ਪੂਨੇ ਦੇ ਪੇਸ਼ਵਾ ਦੇ ਭਰਾ ਰਘੁਨਾਥ ਰਾਓ ਦੀ ਕਮਾਨ ਹੇਠ ਬੇਸ਼ੁਮਾਰ ਮਰਾਠੇ ਦਿੱਲੀ ਦੇ ਵਿੱਚ ਆ ਗਏ ਸਨ ਤੇ ਨਜੀਬ ਸਮੇਤ ਅਬਦਾਲੀ ਦੇ ਏਲਚੀ ਦਿੱਲੀ ਤੋਂ ਬਾਹਰ ਤੱਕ ਕੇ ਨਜੀਬ ਦੇ ਸ਼ਹਿਰ ਸਹਾਰਨਪੁਰ ਦੇ ਉੱਤੇ ਜਿਹੜਾ ਕਬਜ਼ਾ ਕਰ ਲਿਆ।
ਤੇ ਸਰਹੰਦ ਤੱਕ ਪੁੱਜਣ ਦੀ ਧਮਕੀ ਦੇ ਦਿੱਤੀ। ਜਹਾਨ ਖਾਨ ਦੇ ਵੱਲੋਂ ਭੇਜਿਆ ਗਈਆਂ ਜਿਹੜੀਆਂ ਫੌਜਾਂ ਨੂੰ ਸਿੱਖ ਅਕਸਰ ਘੇਰ ਲੈਂਦੇ। ਦੁਆਬ ਤੇ ਕਸ਼ਮੀਰ ਦੇ ਵਿੱਚ ਉਹ ਸਫਲ ਨਾ ਹੋਇਆ, ਲਾਹੌਰ ਪਰਤ ਗਿਆ। ਦੁਆਬ ਸੁੰਨ ਮਸਾਨ ਪਿਆ ਸੀ, ਨਾ ਅਫਗਾਨਾਂ ਦਾ ਰਾਜ, ਨਾ ਸਿੱਖਾਂ ਦਾ, ਨਾ ਅਦੀਨੇ ਦਾ। ਅਫਰਾ ਤਫਰੀ ਫੈਲੀ ਪਈ। ਸਰਹੰਦ ਪੂਰੇ ਪੰਜਾਬ ਦਾ ਇਹੀ ਹਾਲ ਸੀ। ਲਾਹੌਰ ਦਾ ਆਲਾ ਦੁਆਲਾ ਤੱਕ ਸਿੱਖਾਂ ਤੋਂ ਸੁਰੱਖਿਅਤ ਨਾ ਰਿਹਾ। ਹਰੇਕ ਰਾਤ ਹਜ਼ਾਰਾਂ ਸਿੱਖ ਲਾਹੌਰ ਦੇ ਆਲੇ ਦੁਆਲੇ ਆਬਾਦੀ ਦੇ ਵਿੱਚ ਵੜ ਕੇ ਲੁੱਟਦੇ। ਪ੍ਰਜਾ ਦੇ ਬਚਾਅ ਵਾਸਤੇ ਕੋਈ ਫੌਜ ਨਾ ਆਉਂਦੀ। ਨਵੰਬਰ 1757 ਤੋਂ ਫਰਵਰੀ 1758 ਤੱਕ ਇਹੋ ਹੀ ਹਾਲ ਰਿਹਾ। ਅਦੀਨੇ ਨੇ ਫੈਸਲਾ ਕਰ ਲਿਆ, ਮਰਾਠਿਆਂ ਦੀ ਮਦਦ ਲੈ ਕੇ ਉਹ ਅਫਗਾਨਾਂ ਨੂੰ ਸਿੰਧ ਪਾਰ ਤੱਕ ਜਿਹੜਾ ਧੱਕ ਦੇਗਾ। ਰਘੁਨਾਥ ਰਾਏ ਨੂੰ ਗੁਪਤ ਸੁਨੇਹੇ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਲੁੱਟਣ ਵਾਸਤੇ ਬੜਾ ਕੁਝ ਹੈ। ਇਸ ਤੋਂ ਇਲਾਵਾ ਕੂਚ ਦੇ ਦੌਰਾਨ 1,00,000 ਰੋਜ਼ਾਨਾ ਤੇ ਕਿਆਮ ਦੌਰਾਨ 50,000 ਰੁਪਏ ਰੋਜ਼ਾਨਾ ਫੌਜੀ ਖਰਚਾ ਦਿਆਂਗਾ। ਜਹਾਨ ਖਾਨ ਨੇ ਡਿਪਟੀ ਜਿਹੜਾ ਸੀ ਉਜ਼ਬੇਕ ਅਫਸਰ ਖਵਾਜਾ ਖਿਜ਼ਰ ਖਾਨ ਨੇ ਅਦੀਨੇ ਨੂੰ ਪਹਾੜੀਆਂ ਦੇ ਵਿੱਚ ਘੇਰ ਲਿਆ। ਨਾ ਕੇਵਲ ਜਵਾਬ ਤਲਬੀ ਦਾ ਉੱਤਰ ਦਿੱਤਾ, ਆਪਣੀ ਧੀ ਉਜ਼ਬੇਕ ਦੇ ਨਾਲ ਵਿਆਹ ਕੇ ਉਸਨੂੰ ਆਪਣੇ ਵੱਲ ਕਰ ਲਿਆ। ਸਿੰਧ ਪਾਰ ਤੱਕ ਆਪਣਾ ਝੰਡਾ ਲਹਿਰਾਉਣ ਦੇ ਜਿਹੜਾ ਸੁਪਨੇ ਦੇ ਨਾਲ ਤੇ ਲੁੱਟ ਦੇ ਮਾਲ ਦੀ ਆਸ ਦੇ ਵਿੱਚ ਜਮਨਾ ਪਾਰ ਕਰਕੇ ਮਰਾਠੇ ਸਰਹਿੰਦ ਦੇ ਵੱਲ ਨੂੰ ਜਿਹੜਾ ਸੀ ਚੱਲ ਪਏ। ਇੱਥੇ ਅਬਦਾਲੀ ਦੇ ਸੂਬੇਦਾਰ ਪਸ਼ਤੂਨ ਜਰਨੈਲ ਅਬਦੂ ਸਮਦ ਖਾਨ ਨੇ ਤੁਰੰਤ ਫੁਰਤ ਪਟਿਆਲਾ ਰਿਆਸਤ ਦੇ ਚੀਫ਼ ਬਾਬਾ ਆਲਾ ਸਿੰਘ ਦੇ ਨਾਲ ਸੰਧੀ ਕਰ ਲਈ ਤੇ ਸਰਹਿੰਦ ਦੇ ਦੁਆਲੇ ਮੋਰਚੇ ਲਾ ਲਏ। 1758 ਜਨਵਰੀ ਦਾ ਸਮਾਂ, ਉਹਦੇ ਵਿੱਚ ਮਰਾਠਾ ਜਰਨੈਲ ਮਲਹਾਰ ਰਾਓ ਸਮਦ ਖਾਨ ਤੋਂ 5,00,000 ਦਾ ਨਜ਼ਰਾਨਾ ਵਸੂਲ ਕਰਕੇ ਜਮਨਾ ਦੇ ਵੱਲ ਨੂੰ ਵਾਪਸ ਪਰਤ ਗਿਆ ਤੇ ਫਰਵਰੀ ਦੇ ਵਿੱਚ ਰਘੁਨਾਥ ਰਾਓ ਅਧੀਨ ਮਰਾਠੇ ਫਿਰ ਸਰਹਿੰਦ ਦੇ ਵੱਲ ਵਧੇ। ਮਰਾਠੇ ਅੰਬਾਲੇ ਅੱਪੜੇ ਸਨ ਤਾਂ 5 ਮਾਰਚ ਨੂੰ ਅਦੀਨੇ ਨੇ ਤੈਮੂਰ ਅਤੇ ਜਹਾਨ ਖਾਨ ਨੂੰ ਖਤ ਲਿਖਿਆ, ਕਹਿੰਦਾ ਕਿ ਮਰਾਠੇ ਬਿਜਲੀ ਵਾਂਗ ਡਿੱਗੇ ਨੇ, ਅਫਗਾਨਾਂ ਦੇ ਏਜੰਟ ਨੂੰ ਉਹਨਾਂ ਦੇ ਨਾਲ ਸੁਲਾਹ ਕਰਨੀ ਪੈ ਗਈ ਹੈ, ਬਿਨਾਂ ਵਕਤ ਗੁਆਏ ਮਰਾਠਿਆਂ ਦੇ ਵਿਰੁੱਧ ਟੱਕਰ ਲੈਣ ਦੇ ਲਈ ਚੱਲ ਪਾਵੋ। ਮਰਾਠਿਆਂ ਦੀ 2,00,000 ਫੌਜ ਸੀ, ਸਿੱਖਾਂ ਨੇ ਉਹਨਾਂ ਦੀ ਮਦਦ ਦੇ ਉੱਤੇ ਆਉਣਾ ਹੀ ਸੀ। ਸਰਹਿੰਦ ਘੇਰ ਲਿਆ ਗਿਆ, ਅਫਗਾਨ ਸੂਬੇਦਾਰ ਕਿਲੇ ਦੇ ਵਿੱਚੋਂ ਭੱਜ ਗਿਆ ਪਰ ਭੱਜਦਾ ਨੇੜਿਓਂ ਹੀ ਫੜਿਆ ਗਿਆ। ਮਰਾਠਿਆਂ ਤੇ ਸਿੱਖਾਂ ਨੇ ਲੁੱਟ ਸ਼ੁਰੂ ਕੀਤੀ, ਕੋਈ ਨਾ ਛੱਡਿਆ, ਫਰਸ਼ ਪੁੱਟ ਪੁੱਟ ਸੁੱਟੇ। ਸਰਹਿੰਦ ਵਾਸੀਆਂ ਦੇ ਤਨ ਉੱਪਰ ਕੱਪੜੇ ਤੱਕ ਨਾ ਰਹੇ। ਸਿੱਖ ਮਰਾਠੇ ਮੁਗਲ ਇੱਕ ਵਾਰ ਤਾਂ ਸਾਰੇ ਭਾਰਤੀ ਅਫਗਾਨਾਂ ਦੇ ਵਿਰੁੱਧ ਇਕੱਠੇ ਹੋ ਗਏ। ਪਹਿਲਾਂ ਜਹਾਨ ਖਾਨ ਨੇ ਮੁਕਾਬਲਾ ਕਰਨ ਦੇ ਬਾਰੇ ਸੋਚਿਆ ਤੇ ਫਿਰ ਬਟਾਲੇ ਦੇ ਵੱਲੋਂ ਬਿਆਸ ਦੇ ਵੱਲ ਵਧਿਆ। ਇੱਥੇ 8 ਦਿਨ ਬੈਠਾ ਸੋਚਦਾ ਰਿਹਾ ਕਿ ਜਲੰਧਰ ਪਾਰ ਕਰਕੇ ਸਰਹਿੰਦ ਦੇ ਵੱਲ ਵਧਾਂ ਕਾ ਨਾ। ਅਗੇਤੀ ਭੇਜੀ ਫੌਜੀ ਟੁਕੜੀ ਨੇ ਵਾਪਸ ਆ ਕੇ ਇਤਲਾਹ ਦੇ ਦਿੱਤੀ ਕਿ ਅਬਦੂ ਸਮਦ ਖਾਂ ਗ੍ਰਿਫਤਾਰ ਕਰ ਲਿਆ ਤੇ ਮਰਾਠਾ ਫੌਜਾਂ ਹੜ੍ਹ ਵਾਂਗ ਬਿਆਸ ਦੇ ਵੱਲ ਵਧਦੀਆਂ ਆ ਰਹੀਆਂ। ਉਹਨੇ ਵਾਪਸ ਲਾਹੌਰ ਪੁੱਜਣ ਦਾ ਫੈਸਲਾ ਕੀਤਾ ਤੇ ਤੈਮੂਰ ਨੂੰ ਅਫਗਾਨਿਸਤਾਨ ਜਾਣ ਦੀ ਸਲਾਹ ਦੇ ਦਿੱਤੀ। ਹਰ ਬੰਦਾ ਤੇ ਹਰ ਵਸਤੂ ਅਫਗਾਨਿਸਤਾਨ ਲਿਜਾਣੀ ਸੌਖਾ ਕੰਮ ਨਹੀਂ ਸੀ। ਸ਼ਹਿਜ਼ਾਦਾ, ਉਸਦੀ ਮਾਂ, ਅਫਗਾਨ ਔਰਤਾਂ, ਦਰਬਾਰ, ਫੌਜਾਂ ਫਟਾਫਟ 4 ਦਰਿਆਵਾਂ ਦੇ ਵਿੱਚੋਂ ਲੰਘਣਗੀਆਂ, ਰਾਵੀ, ਝਨਾ, ਜੇਹਲਮ ਤੇ ਸਿੰਧ। ਜਦੋਂ ਪਤਾ ਲੱਗਿਆ ਕਿ ਫੌਜਾਂ ਬਿਆਸ ਪਾਰ ਕਰ ਗਈਆਂ ਤੇ ਅਦੀਨਾ ਬੇਗ ਅਤੇ ਮਰਾਠਾ ਜਰਨੈਲ ਦੀ ਅਗੇਤੀ ਟੁਕੜੀ ਲਾਹੌਰ ਤੋਂ ਕੇਵਲ 15 ਮੀਲ ਦੇ ਉੱਤੇ ਹੈ, ਅਫਰਾ ਤਫਰੀ ਮਚ ਗਈ। ਸਾਰਾ ਅਫਗਾਨ ਅਮਲਾ ਫਟਾਫਟ ਲਾਹੌਰ ਖਾਲੀ ਕਰਕੇ ਕਾਬਲ ਦੇ ਵੱਲ ਨੂੰ ਤੁਰ ਪਿਆ। ਔਰਤਾਂ ਊਠਾਂ ਘੋੜਿਆਂ ਉੱਪਰ ਪਾਲਕੀਆਂ ਉੱਪਰ ਵਿੱਚ ਬੈਠੀਆਂ, ਰਾਖੀ ਵਾਸਤੇ ਖੁਸਰੇ ਪੈਦਲ ਨਾਲ ਨਾਲ ਚੱਲ ਪਏ। ਸੈਂਕੜੇ ਗੱਡਿਆਂ ਦੇ ਵਿੱਚ ਸਮਾਨ ਲੱਦ ਕੇ ਲਿਜਾਇਆ ਜਾ ਰਿਹਾ ਸੀ। ਦਿਨ ਰਾਤ ਤੁਰਨਾ ਪੈਂਦਾ ਸੀ, ਜਿਹੜਾ ਸਮਾਨ ਭਾਰਾ ਪੈਂਦਾ ਲਿਜਾ ਨਾ ਸਕਦੇ, ਅੱਗ ਲਾ ਦਿੰਦੇ, ਸਾੜ ਦਿੰਦੇ, ਫੂਕ ਦਿੰਦੇ। ਮਰਾਠਾ ਲੀਡਰਸ਼ਿਪ ਅਧੀਨ ਭਾਰਤੀ ਗੱਠਜੋੜ ਦੇ ਵਾਸਤੇ ਲਾਹੌਰ ਬੇਸਹਾਰਾ ਲਾਚਾਰ ਸੀ। ਖਵਾਜਾ ਖਿਜ਼ਰ ਖਾਨ ਅਦੀਨੇ ਦਾ ਜਵਾਈ ਮੁਗਲਾਂ ਦੇ ਨਾਲ ਹੁੰਦਾ ਸੀ, ਪਰ ਫਿਰ ਅਫਗਾਨਾਂ ਦੇ ਨਾਲ ਰਲ ਗਿਆ, ਹੁਣ ਫਿਰ ਮਰਾਠਿਆਂ ਵਾਲੇ ਪਾਸੇ ਸੀ। ਹੋਰ ਬੜੇ ਮੁਗਲ ਅਫਸਰ ਸਨ, ਰਾਵੀ ਤਾਂ ਠੀਕ ਠਾਕ ਪਾਰ ਕਰ ਗਏ, ਵਜ਼ੀਰਾਬਾਦ ਨੇੜੇ ਝਨਾ ਪਾਰ ਕਰਦਿਆਂ ਗੜਬੜ ਹੋ ਗਈ। ਤੇਜ਼ ਵਗਦੀ ਠੰਡੀ ਝਨਾ
ਤੈਮੂਰ ਜਹਾਨ ਖਾਨ ਤੇ ਔਰਤਾਂ ਤਾਂ ਪਾਰ ਕਰ ਗਈਆਂ। ਫੌਜ ਅਤੇ ਖਜ਼ਾਨਾ ਅਜੇ ਨਦੀ ਦੇ ਪੂਰਬ ਦੇ ਵੱਲ ਪਿਆ ਸੀ ਤੇ ਹਜ਼ਾਰਾਂ ਮਰਾਠੇ ਤੇ ਸਿੱਖ ਅਫਗਾਨ ਫੌਜ ਉੱਪਰ ਟੁੱਟ ਪਏ। ਅਨੇਕ ਅਫਗਾਨ, ਉਜ਼ਬੇਕ, ਕਿਜ਼ਲਬਾਸ਼ ਆਦਿਕ ਕਤਲ ਕਰ ਦਿੱਤੇ ਗਏ। ਬਚੇ ਫੌਜੀ ਗ੍ਰਿਫ਼ਤਾਰ ਕਰ ਲਏ। ਲੁੱਟਿਆ ਮਾਲ ਲਾਹੌਰ ਲਿਜਾਣ ਵਾਸਤੇ ਕਈ ਕਾਫਲੇ ਤੁਰੇ। ਸਿੱਖਾਂ ਨੇ ਮੰਗ ਕੀਤੀ ਕਿ ਬੰਦੀ ਪਠਾਨ ਉਨ੍ਹਾਂ ਹਵਾਲੇ ਕੀਤੇ ਜਾਣ। ਜਹਾਨ ਖਾਨ ਦੀ ਫੌਜ ਨੇ ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਸੀ। ਉਹ ਮਲਬਾ ਇਨ੍ਹਾਂ ਨੇ ਜਿਹੜਾ ਸੀ ਇਨ੍ਹਾਂ ਤੋਂ ਚੁਕਵਾਉਣਾ ਸੀ। ਸਿੰਧ ਦੇ ਪੂਰਬੀ ਕਿਨਾਰੇ ਅਟਕ ਵਿਖੇ ਮਰਾਠਿਆਂ ਨੇ ਝੰਡਾ ਲਹਿਰਾਇਆ ਸੀ। ਇਸ ਦੇ ਬਾਰੇ ਵਿਵਾਦ ਹੈ, ਪਰ ਸਿੱਖਾਂ, ਮਰਾਠਿਆਂ ਤੇ ਮੁਗਲਾਂ ਨੇ ਅਫਗਾਨ ਵਾਪਸ ਪਹਾੜਾਂ ਦੇ ਵਿੱਚ ਧੱਕ ਦਿੱਤੇ। ਰਘੂਨਾਥ ਰਾਏ ਅਤੇ ਅਦੀਨਾ ਬੇਗ ਝਨਾ ਤੋਂ ਪਾਰ ਨਹੀਂ ਗਏ ਤੇ ਵਾਪਸ ਲਾਹੌਰ ਪਰਤ ਆਏ ਸਨ। ਮਰਾਠਿਆਂ ਨੇ ਅਦੀਨੇ ਤੋਂ ਮਿੱਥੀਆਂ ਫੌਜੀ ਖਰਚਾ ਮੰਗ ਲਿਆ, ਜੋ ਮਿੱਥਿਆ ਸੀ, ਕਰਾਰ ਕੀਤਾ ਸੀ ਵੀ ਸਾਨੂੰ ਖਰਚਾ ਦਿਓ। ਅਦੀਨੇ ਨੇ ਕਿਹਾ, ਮੈਨੂੰ ਵਕਤ ਤਾਂ ਦੇ ਦਿਓ। ਮਰਾਠਿਆਂ ਨੇ ਉਸਨੂੰ ਕੈਂਪ ਲੁੱਟ ਲਿਆ ਉਹਦਾ, ਕਹਿੰਦੇ ਚੱਲ ਫਿਰ ਏਦਾਂ ਹੀ ਸਹੀ। ਅਦੀਨਾ ਤੁਰ ਜਿਹੜਾ ਸੀ ਤੁਰੰਤ ਰਸਤੇ ਦੇ ਉੱਤੇ ਆ ਗਿਆ। 1,00,000 ਰੁਪਇਆ ਖਰਚ ਕੇ ਉਹ ਮਰਾਠਿਆਂ ਦੀ ਜਿਹੜਾ ਸੀ ਵਜੇ ਦਾ ਜਸ਼ਨ ਮਨਾਏਗਾ। ਸ਼ਾਲੀਮਾਰ ਬਾਗ ਲਾਹੌਰ ਦੇ ਵਿੱਚ 12 April 1758 ਨੂੰ ਸ਼ਹਾਨਾ ਦਰਬਾਰ ਸਜਿਆ ਤੇ ਰਘੂਨਾਥ ਰਾਓ ਨੂੰ ਸ਼ਾਨਦਾਰ ਤਖ਼ਤ ਦੇ ਉੱਪਰ ਬਿਠਾਇਆ ਗਿਆ। ਰਘੂਨਾਥ ਰਾਏ ਨੇ ਅਦੀਨੇ ਨੂੰ ਨਵਾਬ ਦਾ ਖਿਤਾਬ ਦਿੱਤਾ। 75,00,000 ਸਾਲਾਨਾ ਮਾਮਲਾ ਅਦਾ ਕਰੇਗਾ ਤੇ ਵਾਪਸ ਪਰਤ ਗਿਆ। ਪੰਜਾਬ ਦੇ ਵਿੱਚ ਵੱਸ ਕੇ ਮਰਾਠੇ ਆਪ ਰਾਜ ਕਰਨ ਦੇ ਇੱਛੁਕ ਨਹੀਂ ਸਨ, ਪਰ ਜੋ ਜਿਹੜੇ ਇਹਦੇ ਵਿੱਚ ਅੰਕੜੇ ਦਿੱਤੇ ਜਾਂਦੇ ਉਹਨਾਂ ਸਮਿਆਂ ਦੇ ਦੋਸਤੋ, ਕਿ ਇੰਨਾ ਪੈਸਾ ਸੀਗਾ ਉਹਨਾਂ ਸਮਿਆਂ ਦੇ ਵਿੱਚ, ਚਾਹੇ ਰਾਜੇ ਮਹਾਰਾਜੇ ਸੀ, 75,00,000 ਸਾਲਾਨਾ ਮਾਮਲਾ, ਘੁਮਾਉਂਦੇ ਕਿੱਥੇ ਹੋਣਗੇ, ਉਦੋਂ ਕਿਹੜਾ ਇੰਨੀਆਂ ਫਸਲਾਂ ਹੁੰਦੀਆਂ ਸੀ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ ਸੀ। ਇਹ ਕਈ ਵਾਰੀ ਸਵਾਲ ਖੜੇ ਕਰਦੇ ਆ, ਚਲੋ ਹਿਸਟਰੀ ਦੇ ਤਾਂ ਆਪਾਂ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਵੱਸ ਕੇ ਮਰਾਠੇ ਆਪ ਰਾਜ ਕਰਨ ਦੇ ਇੱਛੁਕ ਨਹੀਂ ਸਨ। ਪੰਜਾਬ ਅਫਗਾਨਿਸਤਾਨ ਦੇ ਐਨ ਨਾਲ ਲੱਗਦਾ ਸੀ ਤੇ ਪੂਨੇ ਤੋਂ ਬਹੁਤ ਦੂਰ ਸੀ, ਇਸ ਕਰਕੇ ਇੰਨੀ ਦੂਰ ਰਾਜ ਕਰਨਾ ਸੌਖਾ ਨਹੀਂ ਸੀ। ਦੂਜੀ ਗੱਲ ਇਹ ਕਿ ਸਿੱਖ ਨਹੀਂ ਚਾਹੁੰਦੇ ਸਨ ਕਿ ਮਰਾਠੇ ਪੰਜਾਬ ਦੇ ਵਿੱਚ ਜਿਹੜਾ ਵੱਸ ਜਾਣ। ਸਿੱਖਾਂ ਦੇ ਨਾਲ ਸੁਰ ਮਿਲਾ ਕੇ ਪੰਜਾਬ ਤੇ ਸਰਹਿੰਦ ਦੇ ਉੱਤੇ ਰਾਜ ਕਰਨ ਦਾ ਮਾਮਲਾ ਉਗਰਾਉਣ ਦਾ ਜੋਖਮ ਅਦੀਨੇ ਨੇ ਉਠਾਉਣਾ ਸੀ। ਪਤਾ ਸੀ ਕਿ ਅਬਦਾਲੀ ਗਦਾਰੀ ਕਰਨ ਦੀ ਸਜ਼ਾ ਦੇਵੇਗਾ। ਉਹਨੇ ਲਾਹੌਰੋਂ ਹਕੂਮਤ ਨਹੀਂ ਚਲਾਉਣੀ ਸੀ। ਆਪਣੇ ਜਵਾਈ ਮਿਰਜ਼ੇ ਨੂੰ ਪ੍ਰਬੰਧ ਸੌਂਪ ਕੇ ਉਸਦੇ ਜਿਹੜਾ ਭਰਾ ਸੈਯਦ ਨੂੰ ਡਿਪਟੀ ਲਾ ਦਿੱਤਾ ਤੇ ਪੁਰਾਣੇ ਸਾਥੀ ਸਾਦਿਕ ਬੇਗ ਖਾਨ ਨੂੰ ਸਰਹਿੰਦ ਦਿੱਤਾ ਤੇ ਆਪ ਬਟਾਲੇ ਟਿਕ ਗਿਆ। ਮਿਰਜ਼ੇ ਨੇ ਕਹਿ ਦਿੱਤਾ ਕਿ ਧੋਖੇਬਾਜ ਮੁਗਲਾਨੀ ਬੇਗਮ ਨੂੰ ਮੈਂ ਲਾਹੌਰ ਨਹੀਂ ਰਹਿਣ ਦੇਣਾ ਹੈ। ਅਦੀਨਾ ਉਸਨੂੰ ਬਟਾਲੇ ਲੈ ਆਇਆ। ਫਿਰ ਉਸ ਤੋਂ ਬਾਅਦ ਅਦੀਨਾ ਬੇਗ ਵੱਲੋਂ ਮੁੱਦਤ ਤੱਕ ਮੁਸ਼ਕਤ, ਖਤਰਾ ਤੇ ਉਤਸੁਕਤਾ ਦੇ ਵਿੱਚ ਗੁਜ਼ਾਰਦਿਆਂ ਹੋਇਆ ਕਦੇ ਬੱਬਰ ਸ਼ੇਰ ਹੋਣਾ, ਕਦੇ ਝੁੱਕ ਜਾਣਾ, ਆਖਰ ਉਸਦਾ ਸੁਪਨਾ ਰੰਗ ਲਿਆਇਆ। ਸਿੱਖਾਂ ਨੂੰ ਉਸਨੇ ਖੁਸ਼ ਕਰ ਲਿਆ, ਦਿੱਲੀ ਦਰਬਾਰ ਨੂੰ ਬੇਅਸਰ ਕਰ ਦਿੱਤਾ ਤੇ ਅਫਗਾਨਾਂ ਨੂੰ ਭੈ ਭੀਤ ਕਰਕੇ ਭਜਾ ਦਿੱਤਾ। ਮਰਾਠੇ ਸੰਤੁਸ਼ਟ ਕਰ ਲਏ, ਹੁਣ ਉਹ ਖੁਦ ਮੁਖਤਾਰ ਹੋ ਸਕੇਗਾ। ਸਿੰਧ ਤੋਂ ਜਮਨਾ ਤੱਕ ਦਾ ਪੰਜਾਬ ਅਦੀਨਾ ਬੇਗ ਦੇ ਕਬਜ਼ੇ ਦੇ ਵਿੱਚ ਆ ਗਿਆ। ਦਿੱਲੀ ਬੁਰੀ ਤਰ੍ਹਾਂ ਕਮਜ਼ੋਰ, ਅਫਗਾਨ ਦਫਾ ਹੋਏ। ਮਰਾਠੇ ਇੰਨੀ ਦੂਰ ਨੇ ਕਿ ਸ਼ਰਾਰਤ ਨਹੀਂ ਕਰ ਸਕਦੇ ਹੁਣ। ਪੰਜਾਬ ਦੇ ਹਿੰਦੂ, ਸਿੱਖ ਤੇ ਮੁਸਲਮਾਨ ਉਸਨੂੰ ਦੋ ਦਹਾਕਿਆਂ ਤੋਂ ਜਾਣਦੇ ਸਨ। ਹਮਲਿਆਂ, ਟੱਕਰਾਂ, ਲੁੱਟਾਂ, ਕਤਲਾਂ ਤੋਂ ਅੱਕੇ ਲੋਕਾਂ ਨੂੰ ਉਸਦੀ ਸਰਕਾਰ ਠੀਕ ਲੱਗੀ। 75,00,000 ਮਾਮਲਾ ਤਦੇ ਹੀ ਇਕੱਠਾ ਹੋਵੇਗਾ ਜੇ ਚੰਗੀ ਖੇਤੀ ਹੋਈ, ਜੇ ਵਪਾਰ ਸੁਰੱਖਿਅਤ ਰਿਹਾ। ਸਿੱਖ ਹਮਲੇ ਕਰਨੋਂ ਨਾ ਹਟੇ ਤਾਂ ਮਨੋਰਥ ਪੂਰਾ ਨਹੀਂ ਹੋਏਗਾ। ਸਿੱਖਾਂ ਦੇ ਕਈ ਲੀਡਰਾਂ ਦੇ ਨਾਲ ਉਸਦਾ ਰਾਬਤਾ ਸੀ, ਮਿੱਤਰਤਾ ਸੀ। ਉਹਨੇ ਜਿਹੜਾ ਸਿੱਖਾਂ ਨੂੰ ਲੁੱਟ ਖੋਹ ਬੰਦ ਕਰਨ ਦੇ ਲਈ ਕਿਹਾ ਤੇ ਉਹ ਨਾ ਮੰਨੇ ਤਾਂ ਸਖ਼ਤੀ ਕਰਨ ਦਾ ਫੈਸਲਾ ਕਰ ਲਿਆ। ਦਲਾਂ ਦੀਆਂ ਵਫ਼ਾਦਾਰੀਆਂ ਵਿਚਲਾ ਬਦਲਾਉ ਸਾਡੀ ਪੰਜਾਬ ਕਥਾ ਦਾ ਤਾਣਾ ਪੇਟਾ ਹੈ। ਥੋੜੇ ਹਫ਼ਤੇ ਪਹਿਲਾਂ ਜਿਹੜੇ ਸਿੱਖ ਉਸਦੀ ਧਿਰ ਬਣ ਕੇ ਅਫਗਾਨਾਂ ਵਿਰੁੱਧ ਲੜੇ ਸਨ, ਹੁਣ 1758 ਦੀਆਂ ਗਰਮੀਆਂ ਦੇ ਵਿੱਚ ਉਸਨੇ ਜਿਹੜਾ ਸੀ ਉਹਨਾਂ ਨੂੰ ਦਬਾਉਣ ਦਾ ਇਰਾਦਾ ਕਰ ਲਿਆ ਤੇ ਉਸਦੇ ਕੋਲ 10,000 ਘੋੜਸਵਾਰ ਤੇ ਪੈਦਲ ਸੈਨਾ ਸੀ। ਹਰੇਕ ਦੁਆਬ ਦੇ ਵੱਡੇ ਜ਼ਿਮੀਂਦਾਰਾਂ ਨੂੰ ਉਸਨੇ ਭਰਤੀ ਵਾਸਤੇ ਕਿਹਾ। ਸਿੰਧ ਸਾਗਰ ਦੁਆਬ ਦੇ ਗੱਖੜ, ਜੰਜੂਏ, ਘੇਬੇ, ਚੱਜ ਦੁਆਬ ਦੇ ਜਿਹੜੇ ਸੀ ਚੌਧਰੀ ਰਹਿਮਤ ਖਾਨ ਵੜੈਚ, ਜੰਮੂ ਦੇ ਰਾਜਾ ਰਣਜੀਤ ਤੇ ਬਾਕੀ ਦੁਆਬ ਦੇ ਮੁਖੀਆਂ
ਨਿਸ਼ਾਨ ਸਿੰਘ ਰੰਧਾਵਾ ਤੋਂ ਇਲਾਵਾ ਜਲੰਧਰ ਦੁਆਬ ਦੇ ਵਪਾਰੀਆਂ ਤੋਂ ਮਦਦ ਮੰਗ ਲਈ। ਜਲਦੀ ਹੀ ਤਕੜੀ ਫੌਜ ਜੁੜ ਗਈ, ਜੋ ਦੋ ਤਰੀਕਿਆਂ ਦੇ ਨਾਲ ਪਹਿਲਾਂ ਦੀਆਂ ਜਿਹੜੀਆਂ ਸੀ ਫੌਜਾਂ ਤੋਂ ਵੱਖਰੀ ਸੀ। ਅਫਗਾਨਾ, ਮੁਗਲਾਂ, ਮਰਾਠਿਆਂ ਵਾਂਗ ਇਹ ਪਰਦੇਸੀ ਫੌਜ ਨਹੀਂ ਸੀ ਜਿਸਦਾ ਭਾਰ ਪੰਜਾਬੀਆਂ ਨੇ ਆਪਣੇ ਮੋਢਿਆਂ ਦੇ ਉੱਤੇ ਢੋਇਆ ਹੋਵੇਗਾ। ਪੰਜਾਬ ਦੀ ਧਰਤੀ ਦੇ ਉੱਤੇ ਜੰਮੇ ਪਲੇ ਪੰਜਾਬੀਆਂ ਦੀ ਸੈਨਾ ਸੀ। ਦੂਜਾ, ਇਸ ਫੌਜ ਦੇ ਵਿੱਚ ਰੰਗ ਬਿਰੰਗੀਆਂ ਜਾਤਾਂ, ਕਬੀਲਿਆਂ, ਇਲਾਕਿਆਂ ਤੇ ਧਰਮਾਂ ਦੇ ਲੋਕ। ਅਦੀਨੇ ਤੋਂ ਪਹਿਲਾਂ ਅਜਿਹੀ ਸੰਯੁਕਤ ਫੌਜ ਪਹਿਲਾਂ ਨਹੀਂ ਸੀ ਹੁੰਦੀ, ਪਰ ਅਦੀਨੇ ਦਾ ਦੁਸ਼ਮਣ ਜਿਹੜਾ ਸੀ ਪੰਜਾਬ ਉੱਪਰ ਆਪਣਾ ਹੱਕ ਸਮਝਦਾ ਸੀ। ਉਹ ਵੀ ਦੇਸੀ ਸੀ, ਇਸੇ ਧਰਤੀ ਦਾ, ਖਾਲਸਾ ਪੰਥ ਸਦੀਆਂ ਤੋਂ ਪ੍ਰਵਾਨ ਚੜ੍ਹਦਾ ਆ ਰਿਹਾ ਸੀ। ਗੁਰੂ ਗੋਬਿੰਦ ਸਿੰਘ ਵੱਲੋਂ ਵਰੋਸਾਏ ਖਾਲਸਾ ਪੰਥ ਪੰਜਾਬ ਦੀ ਤਕੜੀ ਧਿਰ ਬਣ ਚੁੱਕਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ 50 ਸਾਲ ਬਾਅਦ ਨਵੀਂ ਪੀੜ੍ਹੀ ਦੀ ਸੈਨਾ ਦਰਜਨ ਮਿਸਲਾਂ ਦੇ ਵਿੱਚ ਵਿਚਰ ਰਹੀ ਸੀ। ਵੱਖ ਵੱਖ ਇਲਾਕਿਆਂ ਤੋਂ ਯੋਧੇ, ਹਰੇਕ ਮਿਸਲ ਦਾ ਆਪਣਾ ਸਰਦਾਰ ਸੀ। ਬੇਸ਼ੱਕ ਅਦੀਨਾ ਬੇਗ ਪੰਜਾਬ ਦੀ ਅਗਵਾਈ ਕਰ ਰਿਹਾ ਸੀ, ਪਰ ਸਿੱਖਾਂ ਦਾ ਦੋ ਕਾਰਨਾਂ ਸਦਕਾ ਖੂਨ ਖੋਲ ਰਿਹਾ ਸੀ। ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਵਰ ਦੇ ਗਏ ਸਨ, ਰਾਜ ਕਰੇਗਾ ਖਾਲਸਾ, ਇਹ ਵਰਦਾਨ ਪੂਰਾ ਹੋਵੇਗਾ ਕੋਈ ਸ਼ੱਕ ਹੀ ਨਹੀਂ। ਦੂਜਾ, ਉਹਨਾਂ ਦੇ ਨਾਲ ਬੇਇਨਸਾਫੀ ਹੁੰਦੀ ਆਈ ਹੈ, ਰੋਕਣੀ ਹੈ। 18ਵੀਂ ਸਦੀ ਢਲਣ ਵਕਤ ਇੱਕ ਪਾਸੇ ਅਦੀਨੇ ਦੀ ਸੱਤਾ ਸੀ ਤੇ ਦੂਜੇ ਪਾਸੇ ਸਿੱਖਾਂ ਦਾ ਜਜ਼ਬਾ, ਦੋਵੇਂ ਟਕਰਾਉਣਗੇ। ਅਦੀਨਾ ਮਰਾਠਿਆਂ ਦੇ ਰਹਿਮੋ ਕਰਮ ਉੱਤੇ ਸੀ ਤੇ ਉਸਦੀ ਆਪਣੀ ਕਿਹੜੀ ਤਾਕਤ ਸੀ? ਸਰਕਾਰ ਦੀ ਜਿਹੜੀ ਸ਼ਾਨ ਪੁਰਾਣੇ ਮੁਗਲਾਂ ਵੇਲੇ ਸੀ ਹੁਣ ਕਿੱਥੇ ਹੈ? ਅਦੀਨਾ ਬੇਗ ਦੀ ਚੌਧਰ ਤਾਂ ਬਣ ਗਈ, ਪੰਜਾਬ ਦੀ ਚੌਧਰ ਕਿੱਥੇ ਹੈ? ਕਾਫੀ ਸੈਨਾ ਸੰਗਠਿਤ ਕਰਨ ਦੇ ਬਾਵਜੂਦ ਉਸਦਾ ਪਹਿਲਾ ਯਤਨ ਸਫਲ ਨਾ ਹੋਇਆ। ਉਹ ਹੈਰਾਨ ਹੋ ਗਿਆ ਜਦੋਂ ਪਤਾ ਲੱਗਿਆ ਕਿ ਸਿੱਖਾਂ ਦਾ ਮਜ਼ਬੂਤ ਦਲ ਅਦੀਨਾ ਨਗਰ ਪੁੱਜ ਗਿਆ। ਅਦੀਨੇ ਨੇ ਆਪਣਾ ਦੀਵਾਨ ਹੀਰਾਮਲ, ਦੂਜਾ ਅਕਲਦਾਸ ਜੰਗਿਆਲੇ ਦਾ ਜੋ ਗੁਰੂ ਅਖਵਾਉਂਦਾ ਸੀ, ਉਹਨੂੰ ਸੈਨਾ ਦੇ ਕੇ ਸਿੱਖਾਂ ਦੇ ਖਿਲਾਫ਼ ਭੇਜੇ। ਕਾਦੀਆਂ ਨਜ਼ਦੀਕ ਖੂਨੀ ਜੰਗ ਹੁੰਦੀ ਹੈ, ਹੀਰਾਮਲ ਮਾਰਿਆ ਗਿਆ, ਉਸਦੀ ਫੌਜ ਭੱਜ ਉੱਠਦੀ ਹੈ ਤੇ ਉਸਦਾ ਮਾਲ ਅਸਬਾਬ ਸਿੱਖਾਂ ਦੇ ਕਾਬੂ ਦੇ ਵਿੱਚ ਆ ਗਿਆ। ਕੁਝ ਸਿੱਖ ਵੀ ਹੀਰਾਮਲ ਦੀ ਫੌਜ ਦੇ ਵਿੱਚ ਸਨ, ਤਾਂ ਵੀ ਹਾਰ ਹੋਈ। ਦੀਵਾਨ ਦੀ ਮੌਤ ਦੇ ਤੇ ਸੈਨਾ ਦੀ ਹਾਰ ਦੇ ਕਾਰਨ ਅਦੀਨੇ ਨੂੰ ਅੱਗ ਲੱਗ ਗਈ ਤੇ ਉਹ ਬਦਲਾ ਖੋਰ ਹੋ ਨਿਕਲਿਆ। ਹਰੇਕ ਪਿੰਡ, ਹਰੇਕ ਚੀਫ ਨੂੰ ਉਸਨੇ ਫੁਰਮਾਨ ਭੇਜੇ, ਕਹਿੰਦਾ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਧੱਕਣ ਵਾਸਤੇ ਹਮਲੇ ਕਰਨ ਦੀ ਕਸਮ ਖਾਓ, ਜਿੱਥੇ ਕਿਤੇ ਸਿੱਖ ਦਿਸੇ ਕਤਲ ਕਰੋ। ਬਟਾਲੇ ਦੇ ਸਮਕਾਲੀ ਇਤਿਹਾਸਕਾਰ ਅਹਿਮਦ ਸ਼ਾਹ ਨੇ ਲਿਖਿਆ, ਸਿੱਖਾਂ ਨੂੰ ਜੜੋਂ ਉਖਾੜਨ ਦੇ ਵਾਸਤੇ ਪੰਜਾਬ ਦੇ ਸਾਰੇ ਜ਼ਿਮੀਂਦਾਰਾਂ ਨੇ ਅਦੀਨੇ ਦਾ ਹੁਕਮ ਮੰਨਦਿਆਂ ਵਿਉਤਬੰਦੀ ਸ਼ੁਰੂ ਕਰ ਦਿੱਤੀ। ਸਾਰਿਆਂ ਨਾਲੋਂ ਵੱਧ ਰੰਧਾਵਿਆਂ ਨੇ ਬਾਗੀਆਂ ਦੀ ਤਬਾਹੀ ਵਾਸਤੇ ਉਤਸ਼ਾਹ ਦਿਖਾਇਆ। ਘਬਰਾ ਕੇ ਸਿੱਖਾਂ ਨੇ ਜਿਹੜਾ ਸੀਗਾ ਵਾਰਦਾਤਾਂ ਘਟਾ ਦਿੱਤੀਆਂ ਤੇ ਕਈ ਇੱਧਰ ਉੱਧਰ ਲੁੱਕ ਛੁੱਪ ਗਏ, ਬਾਗੀ ਜੰਗਲਾਂ ਵਿੱਚ ਛੁੱਪ ਗਏ ਤੇ ਅਦੀਨੇ ਨੇ ਆਪਣੇ ਵਫ਼ਾਦਾਰ ਦਰਬਾਰੀ ਮਿਰਜ਼ਾ ਅਜ਼ੀਜ਼ ਬਖਸ਼ ਨੂੰ ਜੰਗਲ ਕੱਟਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਮਕਸਦ ਦੇ ਵਾਸਤੇ 1000 ਤਰਖਾਣਾ ਨੂੰ ਆਰੇ ਆਰੀਆਂ ਦੇ ਦਿੱਤੀਆਂ ਗਈਆਂ। ਅਹਿਮਦ ਸ਼ਾਹ ਲਿਖਦਾ ਹੈ ਕਿ ਪਰ ਇੱਕ ਹੋਰ ਬਹੁਤ ਬਲਵਾਨ ਸਿੱਖਾਂ ਦਾ ਜਥਾ ਅੰਮ੍ਰਿਤਸਰ ਦੇ ਵੱਲ ਆਪਣੇ ਪਵਿੱਤਰ ਥਾਵਾਂ ਦੀ ਰਾਖੀ ਦੇ ਲਈ ਚੱਲ ਪਿਆ ਤੇ ਰਾਮ ਰੋਣੀ ਦਾ ਕਿਲਾ ਜਿਹੜਾ ਸੀ ਮੰਨ ਲਿਆ। 10 ਸਾਲ ਪਹਿਲਾਂ ਵੀ ਇਸ ਕਿਲੇ ਦੇ ਵਿੱਚ ਸਿੱਖਾਂ ਨੇ ਜਲਵਾ ਦਿਖਾਇਆ ਸੀ। ਮਿਰਜ਼ਾ ਅਜੀਜ਼ ਨੇ ਕਿਲਾ ਤਾਂ ਖਾਲੀ ਕਰਵਾ ਲਿਆ, ਪਰ ਸਿੱਖਾਂ ਦੀਆਂ ਬੰਦੂਕਾਂ ਤੇ ਤੀਰਾਂ ਨੇ ਨੁਕਸਾਨ ਬਹੁਤ ਕੀਤਾ। ਕੁਝ ਪੈਦਲ, ਕੁਝ ਘੋੜਿਆਂ ਉੱਪਰ ਤੇ ਸਿੱਖ ਅਦੀਨੇ ਦੀ ਬੇਸ਼ੁਮਾਰ ਫੌਜ ਦੇ ਉੱਤੇ ਟੁੱਟ ਪਏ। ਰਾਮ ਰੋਣੀ ਕਿਲੇ ਦੇ ਵਿੱਚੋਂ ਕੁਝ ਭੱਜ ਗਏ, ਪਰ ਬਹੁਤੇ ਮਾਰੇ ਗਏ ਜਾਂ ਫੜੇ ਗਏ। ਕੁਝ ਸਿੱਖ ਮਾਲਵੇ ਦੇ ਵੱਲ ਆ ਗਏ, ਜੋ ਕਿ ਸਰਹਿੰਦ ਸਰਕਾਰ ਦੇ ਨਾਲ ਲੱਗਦਾ ਸੀ। ਇੱਥੇ ਸਾਦਿਕ ਬੇਗ ਖਾਨ ਨੇ ਉਹਨਾਂ ਦਾ ਪਿੱਛਾ ਕੀਤਾ, ਪਰ ਸੂਰਮ ਗਤੀ ਦੇ ਨਾਲ ਜਵਾਬੀ ਹਮਲੇ ਕਰਦਿਆਂ ਸਿੱਖਾਂ ਨੇ ਹੈਰਾਨੀਜਨਕ ਜਿਹੜਾ ਸੀ ਵੀਰਤਾ ਦਿਖਾਈ ਸੀ। ਹਮਲਾ ਕਰਨ ਦੇ ਪਿੱਛੋਂ ਦੌੜ ਜਾਂਦੇ, ਹਮਲਾ ਕਰਦੇ। ਅਦੀਨੇ ਨੇ ਹਿੰਦੂ, ਮੁਸਲਮਾਨ, ਸਿੱਖ, ਪੰਜਾਬੀ ਨੂੰ ਸੰਤੁਸ਼ਟ ਕਰਨਾ ਚਾਹਿਆ। ਜੰਮੂ ਦਾ ਰਣਜੀਤ ਦੇਵ, ਕਾਂਗੜੇ ਦਾ ਘਮੰਡਨੰਦ ਤੇ ਕਰਤਾਰਪੁਰ ਦਾ ਬੜਭਾਗ ਸਿੰਘ, ਕਪੂਰਥਲੇ ਦਾ ਰਾਏ ਇਬਰਾਹਿਮ ਉਸਦੇ ਵੱਡੇ ਸਹਿਯੋਗੀ ਹੋ ਗਏ।
ਫੌਜ ਦਾ ਖਰਚਾ ਘਟਾਉਣ ਦੇ ਲਈ 6-6 ਮਹੀਨਿਆਂ ਬਾਅਦ ਫੌਜੀਆਂ ਨੂੰ ਬਦਲਦਾ ਰਹਿੰਦਾ। ਮਾਮਲਾ ਉਗਰਾਉਣ ਦਾ ਉਸਤਾਦ ਉਹ ਜਿਹੜਾ ਹੈ ਹੀ ਸੀ। ਜਲੰਧਰ ਦੇ ਕਾਜ਼ੀ ਪਾਸੋਂ ਪੋਸਟ ਦੇ ਡੋਡਿਆਂ ਦਾ ਢੇਰ ਜਿਹੜਾ ਫੜ ਲਿਆ ਜਾਣੀ ਕਿ ਉਹਨਾਂ ਸਮਿਆਂ ਚ ਵੀ ਸੀ ਜੀ ਇਹ ਕੁਛ। ਕੁਰਾਨ ਦੇ ਨਸ਼ਿਆਂ ਵਿਰੋਧੀ ਹੁਕਮ ਨੂੰ ਕਿਉਂ ਤੋੜਿਆ, 30,000 ਜੁਰਮਾਨਾ ਕੀਤਾ। 1758 ਦੀਆਂ ਗਰਮੀਆਂ ਚ ਉਹਨੇ ਜਿਹੜਾ ਅਜਿਹੀ ਸਰਕਾਰ ਵਿਉਤਨ ਦਾ ਮਨ ਬਣਾ ਲਿਆ ਕਿ ਜਿਹੜੀ ਪੂਰੀ ਦੇਸੀ ਹੋਵੇਗੀ, ਕਾਮਿਆਂ ਕਿਸਾਨਾਂ ਵਪਾਰੀਆਂ ਦੀਆਂ ਮੁਸ਼ਕਲਾਂ ਸਮਝਦੀ ਹੋਵੇਗੀ। ਪਰ ਰੱਬ ਦੀਆਂ ਦੋ ਇੱਛਾਵਾਂ ਕਾਰਨ ਵਿਘਨ ਪੈ ਗਿਆ। ਇਸ ਸਾਲ ਮੀਂਹ ਪਿਆ ਹੀ ਨਾ, ਕਾਲ ਪੈ ਗਿਆ, ਅੰਨ ਦੀ ਕੀਮਤ ਅਸਮਾਨ ਛੂਹਣ ਲੱਗ ਪਈ, ਪੰਜਾਬ ਝੰਬਿਆ ਗਿਆ। ਅਦੀਨੇ ਦਾ ਕਾਲੀ ਦੇ ਵਿੱਚ ਲਿਆ ਇੱਕ ਫੈਸਲਾ ਨੁਕਸਾਨਦਾਇਕ ਹੋ ਗਿਆ। ਮਾਝੇ ਦੇ ਸਿੱਖ ਭੁੱਖ ਸਦਕਾ ਮਰ ਜਾਣ। ਉਸਨੇ ਮਾਲਵੇ ਦੇ ਵਿੱਚੋਂ ਅਨਾਜ ਮਾਝੇ ਦੇ ਵਿੱਚ ਨਾ ਜਾਣ ਦਿੱਤਾ। ਇਸ ਬੰਦੀ ਕਾਰਨ ਮਾਝੇ ਦੇ ਹਿੰਦੂ ਮੁਸਲਮਾਨ ਗੁੱਸੇ ਦੇ ਵਿੱਚ ਆ ਗਏ ਤੇ ਗਰੀਬਾਂ ਦਾ ਇੰਨਾ ਬੁਰਾ ਹਾਲ ਕਿ ਆਪਣਾ ਘਰ ਘਾਟ ਛੱਡ ਕੇ ਜਿੱਧਰ ਨੂੰ ਵੀ ਮੂੰਹ ਹੋਇਆ ਤੁਰ ਪਏ। ਦੋਹੌਰ ਵਿਚਲਾ ਇੱਕ ਅੰਗਰੇਜ਼ ਮੁਲਾਜ਼ਮ ਲਿਖਦਾ ਹੈ, ਰੱਬ ਦੀ ਇੱਛਾ ਦੇ ਨਾਲ ਸਿੱਖ ਹਰ ਰੋਜ਼ ਤਾਕਤਵਰ ਹੋਣ ਲੱਗ ਪਏ। ਅਦੀਨਾ ਅਚਾਨਕ ਬਿਮਾਰ ਹੋ ਗਿਆ ਤੇ ਪੇਟ ਦੇ ਤਿੱਖੇ ਦਰਦ ਦੇ ਕਾਰਨ 15 ਸਤੰਬਰ ਨੂੰ ਬਟਾਲੇ ਪ੍ਰਾਂ ਤਿਆਗ ਦਿੱਤੇ। ਉਹ ਅਜੇ 50 ਕੁ ਸਾਲ ਦਾ ਹੀ ਸੀ। ਵਸੀਅਤ ਦੇ ਅਨੁਸਾਰ ਉਸਨੂੰ ਹੁਸ਼ਿਆਰਪੁਰ ਨੇੜੇ ਖਾਨਪੁਰ, ਬਹੁਤ ਚਰਚਿਤ ਜਿਹੜਾ ਪਿੰਡ ਹੈ ਖਾਨਪੁਰ ਕਸਬਾ, ਖਾਨਪੁਰ ਦੇ ਵਿੱਚ ਦਫ਼ਨ ਕੀਤਾ ਗਿਆ। ਜਲੰਧਰ ਦੁਆਬ ਦੇ ਵਿੱਚ ਪੈਂਦੇ ਇਸ ਥਾਂ ਦੇ ਨਾਲ ਉਸਦਾ ਬਹੁਤ ਮੋਹ ਸੀ। ਦੇਸੀ ਪੰਜਾਬੀ ਮੁਸਲਮਾਨ ਜਿਸਨੇ ਖੁਦ ਮੁਖਤਾਰ ਪੰਜਾਬ ਦੇ ਉੱਤੇ ਰਾਜ ਕੀਤਾ ਤੇ ਜਿਸਨੇ ਪੰਜਾਬੀਆਂ ਦਾ ਭਲਾ ਚਾਹਿਆ, 5 ਮਹੀਨਿਆਂ ਦੇ ਸੰਖੇਪ ਅਰਸੇ ਬਾਅਦ ਖਤਮ। ਜਿਉਂਦਾ ਰਹਿੰਦਾ ਤਾਂ ਵੀ ਇਸ ਰਾਜ ਨੇ ਖਤਮ ਤਾਂ ਹੋਣਾ ਹੀ ਸੀ, ਕਿਉਂਕਿ ਸਿੰਧ ਪਾਰ ਬੈਠਾ ਅਬਦਾਲੀ ਅਦੀਨੇ ਨੂੰ ਸਜ਼ਾ ਦੇਣ ਦੀ ਤਿਆਰੀ ਕਰ ਰਿਹਾ ਸੀ, ਜਿਸਨੇ ਉਸਦੇ ਸ਼ਹਿਜ਼ਾਦੇ ਦੀ ਬੇਇੱਜ਼ਤੀ ਕੀਤੀ ਸੀ। ਇਸਦਾ ਬਦਲਾ ਲੈਣਾ ਜ਼ਰੂਰੀ ਸੀ। ਦੂਜੀ ਹੱਤਕ ਕਿਸੇ ਹੋਰ ਪਾਸਿਓਂ ਹੋਣੀ ਸੀ। ਸਿੱਖਾਂ ਦੇ ਵਿੱਚ ਉਸ ਵਿਰੁੱਧ ਗੁੱਸਾ ਸੀ, ਸਖਤੀਆਂ ਕੀਤੀਆਂ ਸਨ। ਬਦਲੇ ਦੇ ਵਿੱਚ ਸਿੱਖਾਂ ਨੇ ਜ਼ਮੀਨ ਦੇ ਵਿੱਚ ਉਸਦੀ ਕਬਰ ਪੁੱਟੀ ਤੇ ਲਾਸ਼ ਅੱਗ ਦੇ ਵਿੱਚ ਸਾੜ ਦਿੱਤੀ। ਖੈਰ, ਮਰਾਠਿਆਂ ਨੇ ਅਦੀਨੇ ਦੀ ਵਿਧਵਾ ਨੂੰ ਸੱਤਾ ਸੌਂਪ ਦਿੱਤੀ ਤੇ ਅਦੀਨੇ ਦੀ ਮੌਤ ਬਾਅਦ ਮੁਗਲਾਨੀ ਬੇਗਮ ਨੇ ਜੰਮੂ ਦੇ ਰਾਜੇ ਰਣਜੀਤ ਦੇਵ ਦੇ ਕੋਲ ਸ਼ਰਨ ਲੈ ਲਈ। 2 ਸਾਲ ਬਾਅਦ ਅਬਦਾਲੀ ਨੇ ਹੱਲਾ ਬੋਲਿਆ ਤਾਂ ਬੇਗਮ ਨੂੰ ਸਰਕਾਰ ਸਿਆਲਕੋਟ ਦੇ ਦਿੱਤੀ ਸਰਕਾਰ ਜਿਹੜੀ ਸੀ। ਤੇ 1 ਸਾਲ ਬਾਅਦ 1761 ਦੇ ਵਿੱਚ ਜਦੋਂ ਉਸਨੇ ਆਪਣੇ ਖੁਸਰੇ ਨੌਕਰ ਸ਼ਾਹਬਾਜ਼ ਦੇ ਨਾਲ ਵਿਆਹ ਕਰਾ ਲਿਆ ਤਾਂ ਬਦਨਾਮ ਹੋ ਗਈ। ਮੁਗਲ ਸਰਕਾਰ ਦੀ ਇਸ ਸਾਜ਼ਿਸ਼ਕਾਰ ਔਰਤ ਦੀ ਮੌਤ ਗਰੀਬੀ ਹੰਢਾਉਂਦਿਆਂ 1779 ਦੇ ਵਿੱਚ ਹੁੰਦੀ ਹੈ ਜੰਮੂ ਚ। ਕਮਜ਼ੋਰ ਦਰਬਾਰੀ ਪਬਲਿਕ ਅਤੇ ਪ੍ਰਾਈਵੇਟ ਜੀਵਨ ਦੇ ਵਿੱਚ ਫਰਕ ਨਾ ਕਰਨ ਕਾਰਨ ਬੇਗਮ ਨੂੰ ਘਿਰਨਾ ਕਰਦੇ ਸਨ ਤੇ ਉਹ ਆਪ ਵੀ ਜਿਹੜੀ ਸੀ ਅਜਿਹਾ ਕੁਝ ਬੜਾ ਕਰਦੇ ਸਨ, ਪਰ ਉਹ ਤਾਂ ਮਰਦ ਸਨ, ਔਰਤ ਨੂੰ ਆਗਿਆ ਨਹੀਂ ਸੀ ਉਹਨਾਂ ਸਮਿਆਂ ਚ। ਤੇ ਦੋਸਤੋ, ਆਖਰ ਵੱਲ ਨੂੰ ਵੱਧਦੇ ਹਾਂ, ਸਮਾਂ ਵੀ ਕਾਫੀ ਹੋ ਚੱਲਿਆ। ਅਦੀਨੇ ਦੀ ਮੌਤ ਵਕਤ ਆਲਮਗੀਰ ਦੂਜਾ ਤਖ਼ਤ ਦੇ ਉੱਤੇ ਬੈਠਾ ਤਾਂ ਸੀ, ਪਰ ਸੁੰਗੜਿਆ ਨਾ ਤਾਕਤ ਸੀ। ਰੋਹੇਲਾ ਚੀਫ ਨਜ਼ੀਬ ਅਬਦਾਲੀ ਵੱਲੋਂ ਪ੍ਰਤੀਨਿਧ ਅਤੇ ਇੰਤਜ਼ਾਮ ਵਜ਼ੀਰ ਬਾਦਸ਼ਾਹ ਦੇ ਵਫ਼ਾਦਾਰ ਸਨ। ਇਮਾਦ ਜਿਸਦੀ ਅਬਦਾਲੀ ਨੇ ਹੱਤਕ ਕੀਤੀ ਸੀ ਵਫ਼ਾਦਾਰ ਨਹੀਂ ਸੀ। ਇਸ ਵੇਲੇ ਉਸਦਾ ਪ੍ਰਭਾਵ ਬਾਦਸ਼ਾਹ ਤੋਂ ਵੱਧ ਸੀ, ਕਿਉਂਕਿ ਮਰਾਠਿਆਂ ਦੇ ਨਾਲ ਦੋਸਤੀ ਸੀ ਉਹਦੀ। ਜਦੋਂ ਮਰਾਠਿਆਂ ਸਿੱਖਾਂ ਤੋਂ ਅਦੀਨਾ ਬੇਗ ਨੇ ਤੈਮੂਰ ਅਤੇ ਜਹਾਨ ਖਾਨ ਨੂੰ ਪੰਜਾਬੋਂ ਧੱਕਿਆ ਨਾ, ਤਾਂ ਉਸ ਤੋਂ ਸਾਲ ਬਾਅਦ ਆਲਮਗੀਰ ਦੂਜੇ ਨੇ ਅਬਦਾਲੀ ਨੂੰ ਲਿਖਿਆ, ਇਮਾਦੁਲ ਮੁਲਕ ਮੈਨੂੰ ਕਤਲ ਕਰਾਉਣ ਦੀ ਸੋਚ ਰਿਹਾ, ਕਹਿੰਦਾ ਜੇ ਜਹਾਂਪਣਾ ਮੇਰੀ ਮਦਦ ਲਈ ਆ ਜਾਓ ਨਾ ਤਾਂ ਮੈਂ ਬਚ ਸਕਾਂਗਾ, ਨਹੀਂ ਤਾਂ ਮੇਰੀ ਤੇ ਮੇਰੇ ਬੇਟਿਆਂ ਦੀ ਜਾਨ ਨਹੀਂ ਬਚ ਸਕਦੀ ਹੈ। ਨਜੀਬ ਨੂੰ ਮਰਾਠਿਆਂ ਨੇ ਦਿੱਲੀਓਂ ਬਾਹਰ ਕਰ ਦਿੱਤਾ ਸੀ ਤੇ ਉਸਨੇ ਵੀ ਬਹੁਤ ਸਾਰੇ ਜਿਹੜਾ ਸੀ ਇਸਲਾਮ ਦੇ ਵਿਦਵਾਨਾਂ ਦਰਬਾਰੀਆਂ ਦੇ ਨਜੀਬ ਦੇ ਹੱਕ ਦੇ ਵਿੱਚ ਲਿਖੇ ਸਿਫਾਰਸ਼ੀ ਖੱਤ ਅਬਦਾਲੀ ਕੋਲ ਭੇਜੇ। ਅਬਦਾਲੀ ਨੇ ਜਵਾਬ ਵਿੱਚ ਲਿਖਿਆ ਕਿ ਸਰਦੀਆਂ ਦੇ ਵਿੱਚ ਆ ਕੇ ਇਸਲਾਮ ਦੇ ਲਈ ਜੋ ਹੋ ਸਕਿਆ ਕਰਾਂਗਾ। ਵਾਅਦਾ ਪੂਰਦਿਆਂ ਹੋਇਆ ਬੇਸ਼ੁਮਾਰ ਟੁਕੜੀਆਂ ਦੇ ਰਾਹੀਂ 1759 ਦੇ ਅਕਤੂਬਰ ਦੇ ਵਿੱਚ ਲਾਹੌਰ ਆ ਗਿਆ ਤੇ ਕਮਾਨ ਦੇ ਵਿੱਚੋਂ ਇੱਕ ਵੀ ਤੀਰ ਚਲਾਉਣ ਬਗੈਰ ਲਾਹੌਰ ਬੈਠੇ ਮਰਾਠੇ ਤਿੱਤਰ ਬਿੱਤਰ ਹੋ ਗਏ।
ਸਰਕਾਰ ਚਲਾ ਰਹੇ ਅਦੀਨਾ ਬੇਗ ਦੇ ਜਵਾਈ ਨੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਦੇ ਵਿਚ ਇਮਾਦ ਨੇ ਕਾਰਾ ਕਰ ਦਿੱਤਾ ਤੇ ਬਾਦਸ਼ਾਹ ਤੇ ਪ੍ਰਧਾਨ ਮੰਤਰੀ ਦੋਵੇਂ ਕਤਲ ਕਰਕੇ ਇਕ ਹੋਰ ਸ਼ਹਿਜ਼ਾਦਾ ਸਿੰਘਾਸਨ ਦੇ ਉੱਤੇ ਬਿਠਾਤਾ, ਜਿਸ ਨੂੰ ਸ਼ਾਹਜਹਾਨ ਦੂਜਾ ਦਾ ਖਿਤਾਬ ਦਿੱਤਾ ਗਿਆ। ਮਰਾਠਿਆਂ ਦੇ ਕੋਲ ਸੁਨੇਹਾ ਭੇਜਿਆ ਕਿ ਆ ਰਹੇ ਤੁਹਾਡੇ ਅਬਦਾਲੀ ਵਿਰੁੱਧ ਮਦਦ ਕਰੋ। ਬਾਦਸ਼ਾਹ ਇਮਦਾਦ ਦੀ ਕਠਪੁਤਲੀ ਸੀ ਤੇ ਇਮਦਾਦ ਅਤੇ ਮਰਾਠੇ ਅਬਦਾਲੀ ਵਿਰੁੱਧ ਜੰਗ ਲੜਨਗੇ। ਮਰਾਠੇ ਪੂਨੇ ਤੋਂ ਦੂਰ, ਅਫਗਾਨ ਕਾਬਲ ਤੋਂ ਦੂਰ, ਪੰਜਾਬ ਦੇ ਲੋਕ ਅਤੇ ਸਰਕਾਰ ਮੁਸਲਮਾਨ ਸਿੱਖ ਹਿੰਦੂ ਪੰਜਾਬ ਦੀ ਧਰਤੀ ਦੇ ਮੈਦਾਨਾਂ ਤੇ ਕਿਲਿਆਂ ਦੇ ਵਿਚ ਸਾਲ ਭਰ ਇਹ ਲੜਾਈ ਦੇਖਦੇ ਰਹੇ। ਦੁਸ਼ਮਣ ਨੂੰ ਦਰਿਆ ਪਾਰ ਕਰਨੋਂ ਰੋਕਣ ਦੇ ਲਈ ਬਚ ਕੇ ਭੱਜਣ ਦੇ ਰਸਤੇ ਬੰਦ ਕਰ ਲਏ। ਅੰਨ ਪਾਣੀ ਚਾਰਾ ਸਪਲਾਈ ਬੰਦ ਕਰਨ ਦੇ ਲਈ ਖੁੰਖਾਰ ਝੜਪਾਂ ਹੁੰਦੀਆਂ। ਸਰਹਿੰਦ ਸਰਕਾਰ ਅਧੀਨ ਪੈਂਦੇ ਪਾਣੀਪਤ ਦੇ ਮੈਦਾਨਾਂ ਦੇ ਵਿਚ ਆਖਰ ਵੱਡਾ ਯੁੱਧ 14 ਜਨਵਰੀ 1761 ਨੂੰ ਹੁੰਦਾ ਹੈ। ਅਬਦਾਲੀ ਜਿੱਤ ਗਿਆ। ਮਰਾਠਿਆਂ ਦੀ ਗਿਣਤੀ ਬਹੁਤ ਸੀ ਤੇ ਅਮਨੀਸ਼ਨ ਨਵਾਂ ਨਕੌਰ ਫਰਾਂਸੀਸੀਆ ਨੇ ਦਿੱਤਾ ਸੀ, ਜਿਹੜੇ ਅੰਗਰੇਜ਼ਾਂ ਵਿਰੁੱਧ ਵਪਾਰੀ ਸੰਘਰਸ਼ ਕਰ ਰਹੇ ਸਨ। ਨਾ ਮਰਾਠਿਆਂ ਨੂੰ ਪੰਜਾਬ ਦੇ ਇਲਾਕਿਆਂ ਦੀ ਵਾਕਫੀ ਸੀ ਤੇ ਨਾ ਅਬਦਾਲੀ ਨੂੰ। ਮਰਾਠਿਆਂ ਦੇ ਨਾਲ ਵੱਡੀ ਗਿਣਤੀ ਦੇ ਵਿਚ ਪਰਿਵਾਰ ਆਏ ਸਨ ਤਾਂ ਕਿ ਫੌਜ ਦੀ ਸੁਰੱਖਿਆ ਅਧੀਨ ਉੱਤਰੀ ਭਾਰਤ ਦੇ ਤੀਰਥਾਂ ਦੇ ਵਿਚ ਇਸ਼ਨਾਨ ਕਰ ਸਕਣ ਤੇ ਇਨ੍ਹਾਂ ਸਦਕਾ ਹੀ ਫੌਜਾਂ ਦੀ ਗਤੀ ਤੇਜ਼ ਨਹੀਂ ਹੋ ਸਕਦੀ ਸੀ। ਹੈਰਾਨੀ ਉਦੋਂ ਹੋਈ ਜਦੋਂ ਅਵਧ ਦੇ ਸ਼ੀਆ ਨਵਾਬ ਸੁਜ਼ਾ ਨੂੰ ਅਬਦਾਲੀ ਨੇ ਆਪਣੇ ਵੱਲ ਕਰ ਲਿਆ ਤੇ ਮਰਾਠੇ ਦਿੱਲੀ ਦੁਆਲੇ ਦੇ ਹਿੰਦ ਜਾਟਾਂ ਨੂੰ ਤੇ ਰਾਜਸਥਾਨ ਦੇ ਰਾਜਪੂਤਾਂ ਨੂੰ ਆਪਣੇ ਨਾਲ ਲਾਉਣ ਦੇ ਵਿਚ ਨਾਕਾਮ ਰਹਿ ਗਏ। ਕੁਝ ਦਿਨ ਪਟਿਆਲੇ ਦਾ ਸਿੱਖ ਚੀਫ ਆਲਾ ਸਿੰਘ ਮਰਾਠਿਆਂ ਨੂੰ ਅੰਨ ਜਲ ਤੇ ਚਾਰਾ ਭੇਜਦਾ ਰਿਹਾ, ਪਰ ਇੰਨੇ ਕੁ ਨਾਲ ਕੀ ਬਣਨਾ ਸੀ। 14 ਜਨਵਰੀ ਦਾ ਯੁੱਧ ਸਿਪਾਹੀ ਤੇ ਘੋੜੇ ਭੁੱਖਣ ਭਾਣੇ ਲੜਦੇ ਰਹੇ। ਹਜ਼ਾਰਾਂ ਸਿਪਾਹੀਆਂ ਦੇ ਵਿਚ ਮਰਾਠਾ ਪੇਸ਼ਵਾ ਦਾ ਬੇਟਾ ਜਿਹੜਾ ਸੀ ਵਿਸ਼ਵਾਸ ਰਾਓ ਤੇ 30 ਸਾਲ ਦਾ ਜਰਨੈਲ ਸਦਾ ਸ਼ਿਵ ਰਾਓ ਉਸੇ ਦਿਨ ਕਤਲ ਹੋ ਗਏ। ਪੇਸ਼ਵਾ ਨੂੰ ਉਮੀਦ ਸੀ ਕਿ ਜੰਗ ਜਿੱਤ ਕੇ ਵਿਸ਼ਵਾਸ ਰਾਓ ਜਿਹੜਾ ਸੀ ਮੁਗਲਾਂ ਦੀ ਗੱਦੀ ਦੇ ਉੱਤੇ ਬੈਠੇਗਾ। ਅਬਦਾਲੀ ਚਾਹੁੰਦਾ ਸੀ ਕਿ ਕਠਪੁਤਲੀ ਸ਼ਾਹਜਹਾਨ ਦੂਜੇ ਨੂੰ ਹਟਾ ਕੇ ਸ਼ਾਹ ਆਲਮ ਦੂਜੇ ਨੂੰ ਆਲਮਗੀਰ ਦੂਜੇ ਦਾ ਬੇਟਾ ਗੱਦੀ ਦਿਆਂਗੇ, ਜਿਸਦੀ ਸ਼ਹਿਜ਼ਾਦੀ ਭੈਣ ਨੂੰ ਅਬਦਾਲੀ ਆਪਣੇ ਬੇਟੇ ਤੈਮੂਰ ਦੇ ਲਈ ਲੈ ਗਿਆ ਸੀ। ਇਮਾਦ ਅਤੇ ਹੋਰ ਮਰਾਠੇ ਚੀਫ ਦਿੱਲੀ ਦੇ ਵਿਚੋਂ ਭੱਜ ਨਿਕਲੇ। ਬਾਅਦ ਦੇ ਵਿਚ ਅਬਦਾਲੀ ਨੇ ਇਮਾਦ ਨੂੰ ਖਿਮਾ ਕਰ ਦਿੱਤਾ ਤੇ ਮਹਾਨ ਯੁੱਧ ਜਿੱਤਣ ਤੋਂ ਪਿੱਛੋਂ ਅਬਦਾਲੀ ਪਾਣੀਪਤ 13ਵੀਂ ਸਦੀ ਦੇ ਸੂਫੀ ਫਕੀਰ ਬੂ ਅਲੀ ਦੇ ਮਕਬਰੇ ਦੇ ਉੱਤੇ ਰੱਬ ਦਾ ਸ਼ੁਕਰਾਨਾ ਕਰਨ ਗਿਆ। ਆਪਣੇ ਸਿਪਾਹੀਆਂ ਨੂੰ ਉਸਨੇ 2 ਮਹੀਨਿਆਂ ਦੇ ਲਈ ਦਿੱਲੀ ਦੇ ਵਿਚ ਲੁੱਟਮਾਰ ਕਰਨ ਦੀ ਆਗਿਆ ਦੇ ਦਿੱਤੀ। ਧਨਾੜ ਲੁੱਟ ਲੈ, ਗਰੀਬ ਨਿਚੋੜ ਲੈ। ਮਾਰਚ 22, 1761 ਨੂੰ ਜਦੋਂ ਲਸ਼ਕਰ ਸਮੇਤ ਲੁੱਟ ਦਾ ਮਾਲ ਲੈ ਕੇ ਅਬਦਾਲੀ ਵਾਪਸ ਪਰਤ ਰਿਹਾ ਸੀ ਤਾਂ ਸਿੱਖ ਜਥੇ ਸਾਰੇ ਰਾਹ ਹੱਲੇ ਬੋਲਦੇ ਰਹੇ ਤੇ ਪਾਣੀਪਤ ਦੀ ਲੜਾਈ ਦੇ ਵਿਚ ਅਫਗਾਨ ਤੇ ਮਰਾਠੇ ਇਕ ਦੂਜੇ ਦੀਆਂ ਉਮੀਦਾਂ ਨੂੰ ਕੱਟਦੇ ਵੱਢਦੇ ਸ਼ਾਂਤ ਹੋ ਕੇ ਸਿੱਖ ਦੂਰ ਬੈਠੇ ਦੇਖਦੇ ਰਹੇ ਤੇ ਸਿੱਖਾਂ ਦੇ ਅਮਲੇ ਅਬਦਾਲੀ ਨੂੰ ਬੇਇੱਜ਼ਤ ਕਰ ਰਹੇ ਸਨ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਕਲਮ ਹੈ ਜੀ ਰਾਜਮੋਹਨ ਗਾਂਧੀ ਜੀ ਦੀ ਤੇ ਪੰਜਾਬੀ ਦੇ ਵਿਚ ਉਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੀ ਦਾ ਮੰਚ, ਲੜੀਵਾਰ ਭਾਗ 8ਵਾਂ, ਇੱਥੇ ਇਹਦੀ ਕਰਦੇ ਹਾਂ ਸਮਾਪਤੀ ਤੇ ਆਖਰ ਦੇ ਵਿਚ ਤੁਹਾਡੇ ਸੁਨੇਹੇ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਆਪਾਂ ਆਗਿਆ ਲੈਂਦੇ ਹਾਂ। ਲਓ ਦੋਸਤੋ, 1-2 ਸੁਨੇਹੇ ਆਏ ਨੇ ਨਵੇਂ, ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 1976 ਨੰਬਰ ਹੈ ਤੇ ਦੋਸਤਾਂ ਦੇ ਸੁਨੇਹੇ ਜਿਹੜੇ ਆਏ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜਿਸ ਦੇ ਵਿਚ ਸੁਨੇਹਾ ਮਿਲਿਆ ਆਖਰ ਦੇ ਵਿਚ ਭਾਨ ਸਿੰਘ ਗਰੇਵਾਲ ਜੀ ਦੇ 1-2 ਸੁਨੇਹੇ ਨੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਆਪਣੇ ਸੋਰੀ ਪਹਿਲਾਂ ਭਾਨ ਸਿੰਘ ਗਰੇਵਾਲ ਜੀ ਨੇ ਕਿਹਾ ਸੀਗਾ ਕਿ ਭਾਰਤ ਸਾਹਿਬ ਮੈਂ ਡਰਾਈਵ ਕਰ ਰਿਹਾ ਜੀ ਤੇ ਔਜਲਾ ਸਾਹਿਬ ਕਹਿੰਦੇ ਚੱਕਾ ਘੁੰਮਦਾ ਰਹੇ ਜੀ ਗਰੇਵਾਲ ਵੀਰੇ ਆਰਥਿਕਤਾ ਚੱਲਦੀ ਹੈ ਜੀ। ਗਰੇਵਾਲ ਸਾਹਿਬ ਕਹਿੰਦੇ ਨੇ ਕਿ ਧੰਨਵਾਦ ਔਜਲਾ ਸਾਹਿਬ ਜੀ ਤੇ ਧੰਨਵਾਦ ਭਾਰਤ ਸਾਹਿਬ ਹਿਸਟਰੀ ਸਾਂਝੀ ਕਰਨ ਦੇ ਲਈ ਜੀ। ਸ਼ੁਕਰੀਆ ਜੀ ਗਰੇਵਾਲ ਸਾਹਿਬ
ਤੁਸੀਂ ਦੋਸਤ ਸੁਣਦੇ ਹੋ ਜੀ ਇਹਨਾਂ ਚੀਜ਼ਾਂ ਨੂੰ ਤਾਂ ਹੀ ਕੋਸ਼ਿਸ਼ ਹੁੰਦੀ ਹੈ ਕੁਝ ਨਾ ਕੁਝ, ਕਿਉਂਕਿ ਪੁਰਾਣੀਆਂ ਚੀਜ਼ਾਂ ਤੋਂ ਸਿੱਖਿਆ ਜਾ ਸਕਦਾ, ਉਹਨਾਂ ਤੋਂ ਕਦਮ ਜਾਂ ਰਾਹ ਵੱਖਰੇ ਜਿਹੜੇ ਨਵੇਂ ਵਧਾਏ ਜਾ ਸਕਦੇ ਆ, ਬਣਾਏ ਜਾ ਸਕਦੇ ਆ, ਰਾਸਤੇ ਨਵੇਂ ਬਣ ਸਕਦੇ ਆ, ਪਰ ਉਹਨਾਂ ਦੇ ਉੱਤੇ ਦੁਬਾਰਾ ਚੱਲ ਕੇ ਆਪਣਾ ਨੁਕਸਾਨ ਕਰਾਉਣਾ ਉਹ ਕਿਤੇ ਨਾ ਕਿਤੇ ਹਾਨੀਕਾਰਕ ਹੋ ਸਕਦਾ। ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੁਚੇਤ ਜ਼ਰੂਰ ਕਰ ਸਕਦੀਆਂ ਨੇ, ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ। ਜਿਵੇਂ ਅੱਜ ਵੀ ਪੰਜਾਬ ਦਾ ਮਾਹੌਲ ਜੋ ਬਣਿਆ ਜਾਂ ਬਣਾਇਆ ਜਾ ਰਿਹਾ, ਉਹਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਉਹਦੇ ਵਿੱਚ ਹਰ ਕੋਈ ਸਿਆਸਤਦਾਨ ਤੋਂ ਲੈ ਕੇ ਮੀਡੀਆ ਤੇ ਆਮ ਲੋਕ ਜਾਂ ਜਿਹੜੇ ਲੋਕ ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਉਸਨੂੰ ਵੱਧ ਤੋਂ ਵੱਧ ਉਭਾਰ ਰਹੇ ਆ, ਹਰ ਵਕਤ ਉਸੇ ਚੀਜ਼ ਦੀ ਗੱਲ ਕਰੀ ਜਾ ਰਹੇ ਆ, ਉਹ ਵੀ ਓਨੇ ਹੀ ਕਸੂਰਬਾਰ ਨੇ। ਕਿਸੇ ਨੂੰ ਬੇਦੋਸ਼ਾ ਨਹੀਂ ਕਿਹਾ ਜਾ ਸਕਦਾ, ਉਹ ਵੀ ਨਾਲ ਓਨੇ ਕੀ ਦੋਸ਼ੀ ਨੇ, ਮੈਂ ਵੀ ਉਹਨਾਂ ਦੇ ਵਿੱਚ ਹੀ ਹਾਂ। ਤੇ ਗਰੇਵਾਲ ਸਾਹਿਬ ਕਹਿੰਦੇ ਬਹੁਤ ਵਧੀਆ ਲੱਗਿਆ, ਧੰਨਵਾਦ ਭਾਰਤ ਸਾਹਿਬ ਤੇ ਲਵ ਯੂ ਬ੍ਰਦਰ, ਸ਼ੁਕਰੀਆ ਜੀ, ਧੰਨਵਾਦ ਦੋਸਤੋ। ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰ ਲਿਆ ਜਾਂਦੇ ਜਾਂਦੇ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਲੋ ਦੋਸਤੋ, ਫਿਰ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਕੱਲ ਨੂੰ ਤੇ ਪਰਸੋਂ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ, ਜੇ ਸਬੱਬ ਬਣਿਆ ਜਾਂ ਸਮਾਂ ਆਗਿਆ ਦੇਵੇਗਾ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਵਿੱਚ ਵਿਚਾਲੇ ਰਿਕਾਰਡਡ ਚਾਹੇ ਹੋਵੇ ਚਾਹੇ ਜਿੱਦਾਂ ਵੀ ਹੋਵੇ, ਤਾਂ ਸਬੱਬ ਬਣਿਆ ਤਾਂ ਜ਼ਰੂਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਰਹੇਗੀ। ਤੇ ਬਹੁਤ ਸਾਰਾ ਕੁਝ ਜਿਹੜਾ ਤੁਹਾਡੇ ਲਈ ਅਪਲੋਡ ਕੀਤਾ ਜਾਂਦਾ, ਜ਼ਰੂਰ ਉਹਨੂੰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਿਆ ਕਰੋ, ਆਪ ਵੀ ਦੇਖ ਲਿਆ ਕਰੋ ਇੱਕ ਦੋ ਵਾਰੀ, ਤੇ ਤੁਹਾਡਾ ਸਹਿਯੋਗ ਵੀ ਜ਼ਰੂਰੀ ਹੈ। ਇਸ ਦੇ ਨਾਲ ਹੀ ਮੈਨੂੰ ਦਿਓ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਪਾਈ ਤੇ ਨਿੱਘੀ ਦੋਸਤੋ ਸਤਿ ਸ੍ਰੀ ਅਕਾਲ ਹੈ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਪਿਆਰਾ ਜਿਹਾ ਗੀਤ ਹੈ ਸਤਿੰਦਰ ਸਰਤਾਜ ਦਾ ਝੀਲੇ, ਤੇ ਉਸਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਮੈਨੂੰ ਦਿਓ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਪਾਈ ਤੇ ਨਿੱਘੀ, ਇਸ ਦੇ ਨਾਲ ਹੀ ਆ ਦੋਸਤੋ ਸਤਿ ਸ੍ਰੀ ਅਕਾਲ ਤੇ ਹੈਵ ਏ ਨਾਈਸ ਵੀਕਐਂਡ ਜੀ ਸਭ ਦੇ ਲਈ।

ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ, ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾ

0: ਆਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
0: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
1: ਹਾਂਜੀ,
0: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
1: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ
0: ਹਾਂਜੀ
1: ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ,
0: ਹਾਂਜੀ
1: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
0: ਬਿਲਕੁਲ ਜੀ,
1: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
0: ਹਾਂਜੀ
1: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
0: ਹਾਂਜੀ
1: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ,
0: ਠੀਕ ਹੈ ਜੀ।
1: ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
0: ਹਾਂਜੀ
1: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
0: ਹਾਂਜੀ
1: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ
0: ਹਾਂਜੀ
1: ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤੇ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ
0: ਹਾਂਜੀ
1: ਮੀਡੀਆ
0: ਹਾਂਜੀ
1: ਟੈਕਨੀਸ਼ੀਅਨਸ ਆਖ ਸਕਦੇ ਹਾਂ।
0: ਠੀਕ
1: ਇਹ
0: ਹੈ,
1: ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
0: ਬਿਲਕੁਲ ਜੀ। ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ,
1: ਹਾਂਜੀ,
0: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
1: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
0: ਅੱਛਾ ਜੀ।
1: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ,
0: ਅੱਛਾ ਜੀ,
1: ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ
0: ਠੀਕ ਹੈ ਜੀ।
1: ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ, ਹਾਂਜੀ,
1: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
0: ਹਾਂਜੀ,
1: ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ
0: ਹਾਂਜੀ,
1: ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
0: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ
1: ਹਾਂਜੀ
0: ਗਿਆਨ ਹੋਣਾ
1: ਹਾਂ
0: ਤੇ ਜਾਂ
1: ਬਿਲਕੁਲ
0: ਕੰਪਿਊਟਰ ਟਾਈਪਿੰਗ, ਇਹਦਾ
1: ਹਾਂਜੀ
0: ਹੋਰ ਵੀ ਜ਼ਿਆਦਾ ਮਹੱਤਵ ਹੈ।
1: ਹਾਂਜੀ ਬਿਲਕੁਲ। ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ, ਤਾਂ
0: ਹਾਂਜੀ
1: ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
0: ਬਿਲਕੁਲ,
1: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
0: ਹਾਂਜੀ
1: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
0: ਸਹੀ ਗੱਲ ਹੈ ਜੀ।
1: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
0: ਹਾਂਜੀ,
1: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ, ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
0: ਹਾਂਜੀ,
1: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
0: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ 'ਤੇ ਛਪਦੇ ਆ ਜਾਂ ਸਟੇਟ ਪੱਧਰ 'ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
1: ਹਾਂਜੀ
0: ਜ਼ਿਲ੍ਹਿਆਂ ਦੇ
1: ਬਿਲਕੁਲ,
0: ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
1: ਹਾਂ
0: ਸਕਦਾ ਮੇਰੇ
1: ਬਿਲਕੁਲ,
0: ਖਿਆਲ ਦੇ ਵਿੱਚ।
1: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ,
0: ਹਾਂਜੀ
1: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ, ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
0: ਹਾਂਜੀ।
1: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ, ਅਗਰ ਕੋਈ ਪਰਸਨ ਪ੍ਰਾਈਵੇਟ
0: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ, ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
1: ਜੀ, ਹਾਂਜੀ
0: ਜਾਂ
1: ਕੋਰਸ ਦੇ
0: ਕਰਵਾਏ
1: ਵਿੱਚ,
0: ਜਾਂਦੇ ਨੇ ਜਿਹੜੇ ਕੋਰਸ?
1: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ, ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
0: ਅੱਛਾ ਜੀ,
1: ਜਰਨਲਿਜ਼ਮ ਚ ਕਰਵਾਉਂਦੇ ਆ।
0: ਅੱਛਾ
1: ਤਾਂ ਸਭ
0: ਜੀ,
1: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
0: ਹਾਂਜੀ
1: ਉਹ ਆਫਰ ਕਰਦਾ ਹੈ BA JMC,
0: ਅੱਛਾ ਜੀ,
1: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
0: ਅੱਛਾ
1: ਜੋ
0: ਜੀ,
1: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ, ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
0: ਹਾਂਜੀ
1: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ, ਤੇ ਇਸ
0: ਬਿਲਕੁਲ
1: ਦੇ
0: ਜੀ,
1: ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ, ਜਿਹੜਾ BJMC ਕਰਵਾਉਂਦਾ ਹੈ।
0: ਅੱਛਾ ਜੀ,
1: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
0: ਅੱਛਾ
1: ਮਤਲਬ
0: ਜੀ,
1: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
0: ਹਾਂਜੀ,
1: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ, ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ, ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
0: ਹਾਂਜੀ,
1: ਤੇ
0: ਇਲੈਕਟ੍ਰੋਨਿਕ
1: ਹਾਂਜੀ
0: ਮੀਡੀਆ ਦੀ ਗੱਲ ਕਰ ਲੈਂਦੇ ਹਾਂ ਆਪਾਂ ਨਾਲ
1: ਜੀ,
0: ਨਾਲ,
1: ਹਾਂਜੀ
0: ਉਹ
1: ਹਾਂਜੀ,
0: ਵੀ ਦੱਸੋ।
1: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ, ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
0: ਹਾਂਜੀ,
1: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ, ਬਸ
0: ਅੱਛਾ ਜੀ,
1: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ, ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
0: ਹਾਂਜੀ,
1: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ, ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ, ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
0: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ, ਗੱਲ ਨੂੰ
1: ਲਿਖਣ
0: ਪੇਸ਼
1: ਦਾ,
0: ਕਰਨੀ,
1: ਹਾਂਜੀ,
0: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
1: ਰਾਈਟਿੰਗ
0: ਉਹ ਇੱਕ
1: ਸਕਿੱਲ,
0: ਵਧੀਆ ਲਿਖਾਰੀ ਹੋਣਾ ਚਾਹੀਦਾ।
1: ਜੀ
0: ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ,
1: ਜੀ
0: ਉਹਨੂੰ
1: ਹਾਂਜੀ
0: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ, ਹਾਂਜੀ, ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ,
0: ਹਾਂਜੀ,
1: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
0: ਠੀਕ ਹੈ,
1: ਪ੍ਰੋਡਿਊਸਰਸ ਹੋ ਗਿਆ, ਇਹ ਨਿਊਜ਼ ਪ੍ਰੋਡਿਊਸ ਕਰਦੇ ਆ, ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ, ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ, ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
0: ਹਾਂਜੀ
1: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
0: ਹਾਂਜੀ ਹਾਂਜੀ
1: ਹਾਂਜੀ,
0: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈ, ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ,
1: ਹਾਂਜੀ,
0: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
1: ਹਾਂਜੀ, ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
0: ਬਿਲਕੁਲ
1: ਜਿੱਦਾਂ
0: ਜੀ,
1: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
0: ਹਾਂਜੀ
1: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਆ।
0: ਹਾਂਜੀ
1: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ।
0: ਅੱਛਾ
1: ਤਾਂ
0: ਜੀ,
1: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
0: ਹਾਂਜੀ
1: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
0: ਅੱਛਾ
1: ਜਿੰਨੇ
0: ਜੀ,
1: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਆ। ਤਾਂ ਨੌਜਵਾਨ ਜਿਹੜੇ ਆ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ
0: ਹਾਂਜੀ
1: ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ
0: ਹਾਂਜੀ
1: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ
0: ਠੀਕ
1: ਉਹ
0: ਹੈ,
1: ਅਕਸਰ ਮੀਡੀਆ ਪਰਸੋਨਰਸ ਨੂੰ ਹੀ ਹਾਇਰ ਕਰਦੇ ਹੈ
0: ਅੱਛਾ
1: ਆਪਣੇ
0: ਜੀ,
1: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ। ਤਾਂ
0: ਹਾਂ
1: ਇਸ ਦੇ ਵਿੱਚ
0: ਜਦੋਂ
1: ਵੀ
0: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
1: ਬਿਲਕੁਲ
0: ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ
1: ਜੀ
0: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
1: ਬਿਲਕੁਲ
0: ਹੋਣਗੇ ਜਾਂ ਉਹਨਾਂ ਨੂੰ
1: ਬਿਲਕੁਲ
0: ਚੰਗੀ ਪੇ ਕਰਦੇ ਹੋਣਗੇ।
1: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ,
0: ਹਾਂਜੀ
1: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
0: ਬਿਲਕੁਲ ਬਿਲਕੁਲ ਹਾਂਜੀ,
1: ਜੀ
0: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
1: ਹਾਂਜੀ
0: ਕੰਮਕਾਰ ਦੀ, ਉਹ
1: ਜੀ
0: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
1: ਹਾਂਜੀ
0: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
1: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
0: ਹਾਂਜੀ
1: ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
0: ਹਾਂਜੀ
1: ਵਿੱਚ ਵੀ
0: ਹਾਂਜੀ
1: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
0: ਬਿਲਕੁਲ ਜੀ,
1: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
0: ਹਾਂਜੀ
1: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ। ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
0: ਬਿਲਕੁਲ
1: ਤਾਂ
0: ਜੀ,
1: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
0: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
1: ਹਾਂਜੀ ਹਾਂ
0: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
1: ਹਾਂਜੀ ਹਾਂ
0: ਸਰਕਾਰੀ
1: ਜਿਹੜੇ
0: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ
1: ਹਾਂਜੀ
0: ਕਾਰ ਹੋਵੇਗਾ।
1: ਉਹਨਾਂ 'ਚ ਵੀ ਕੰਮ ਹੋ ਸਕਦੇ ਐ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ कि प्राइवेट या गवर्नमेंट कोई भी चैनल दे विच अगर वो काम कर रहे हैं।
0: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ
1: ਹਾਂਜੀ
0: ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
1: ਬਿਲਕੁਲ
0: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
1: ਬਿਲਕੁਲ
0: ਹੈ ਨਾ, ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
1: ਜੀ
0: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
1: ਬਿਲਕੁਲ, ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ੍ਹ ਜੋ ਜਿਹਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
0: ਹਾਂਜੀ,
1: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
0: ਬਿਲਕੁਲ ਜੀ,
1: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਵੇਸਟ ਹੋ ਜਾਏਗਾ।
0: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
1: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
0: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੀ ਹੈਗੀ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
1: ਬਿਲਕੁਲ
0: ਉਹਨਾਂ ਦੀ ਵੀਡੀਓ ਬਣਾ ਕੇ ਜਾਂ ਅਸੀਂ ਹੋਰ ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
1: ਬਿਲਕੁਲ
0: ਤੇ ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ,
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
0: ਹਾਂਜੀ
1: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ
0: ਜਾਂ
1: ਉਹਨਾਂ
0: ਉਹਨਾਂ ਦੇ
1: ਨੂੰ,
0: ਵਿਊ ਜ਼ਿਆਦਾ ਹੁੰਦੇ ਆ।
1: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
0: ਹਾਂਜੀ
1: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ। ਤਾਂ
0: ਹਾਂਜੀ
1: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
0: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
1: ਸਭ।
0: ਵੇਸਟ
1: ਹਾਂਜੀ
0: ਕਰਦੇ ਨੇ।
1: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ, ਕਿਸੇ ਵੀ ਨਾਲ ਅਟੈਚਡ ਹੋਣ,
0: ਹਾਂਜੀ
1: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਜੀ
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹਦਾ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
0: ਹਾਂਜੀ
1: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ,
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
0: ਬਿਲਕੁਲ ਜੀ,
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ,
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਹੈ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਹੈ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
0: ਬਿਲਕੁਲ
1: ਆਪਣੇ
0: ਜੀ,
1: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ, ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ
0: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ। ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ, ਸਹੀ ਸਲਾਮਤ ਹੋਵੋਗੇ। ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਹਾਜ਼ਰ ਹਾਂ। ਉਮੀਦ ਕਰਦੇ ਹਾਂ ਤੁਹਾਡੇ ਲਈ ਆਵਾਜ਼ ਜਿਹੜੀ ਹੈ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਆਵਾਜ਼ ਤੇ ਅੰਦਾਜ਼ ਉਹ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਕਿਸ ਤਰ੍ਹਾਂ ਤੁਹਾਡੇ ਤੱਕ ਸਾਰਾ ਕੁਝ ਪਹੁੰਚ ਰਿਹਾ ਹੈ। ਮੇਰੇ ਕੋਲ ਤਾਂ ਸਾਰਾ ਕੁਝ ਠੀਕ ਠਾਕ ਨਜ਼ਰ ਆ ਰਿਹਾ ਹੈ ਤੇ ਕਿਉਂਕਿ ਕੰਪਿਊਟਰ ਜਿਹੜੇ ਨੇ ਜਾਂ ਸਿਸਟਮ ਜਿਹੜੇ ਨੇ ਅਪਡੇਟ ਆਪਣੇ ਆਪ ਹੁੰਦੇ ਰਹਿੰਦੇ ਆ, ਉਹਦੇ ਵਿੱਚ ਕਮੀ ਪਰੇਸ਼ਾਨੀ ਕਿਤੇ ਨਾ ਕਿਤੇ ਆਉਂਦੀ ਰਹਿੰਦੀ ਹੈ ਤੇ ਉਹਨੂੰ ਦਰੁਸਤ ਨਾਲ ਦੀ ਨਾਲ ਰੱਖਣ ਦੀ ਜਿਹੜੀ ਕੋਸ਼ਿਸ਼ ਬਰਕਰਾਰ ਰਹਿੰਦੀ ਤਾਂ ਕਿ ਤੁਹਾਡੇ ਤੱਕ ਆਵਾਜ਼ ਸਹੀ ਤਰੀਕੇ ਦੇ ਨਾਲ ਤੇ ਅੰਦਾਜ਼ ਸਹੀ ਤਰੀਕੇ ਦੇ ਨਾਲ ਕੁਆਲਿਟੀ ਜਿਹੜੀ ਹੈ ਉਹਨੂੰ ਮੇਨਟੇਨ ਜਿਹੜਾ ਰੱਖਿਆ ਜਾ ਸਕੇ। ਤੇ ਦੋਸਤੋ, ਇਸ ਦੇ ਨਾਲ ਹੀ ਅੱਜ 9 ਜੁਲਾਈ ਹੋ ਗਈ ਹੈ ਤੇ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਆਵਾਜ਼ ਕਹਿੰਦੇ ਟਣਾ ਟਨ ਹੈ। ਸ਼ੈਲੀ ਬਾਈ ਜੀ ਜੁੜੇ ਹੋਏ ਨੇ ਬੜੇ ਦਿਨਾਂ ਬਾਅਦ, ਸਤਿ ਸ੍ਰੀ ਅਕਾਲ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਪ੍ਰਵਾਨ ਕਰਨਾ ਜੀ, ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਕਿਸਾਨੀ ਮੁੱਦੇ ਦੇ ਉੱਤੇ ਵੀ ਅੱਜ ਕੁਝ ਖ਼ਬਰਾਂ ਨੇ, ਉਹਨਾਂ ਦਾ ਵੀ ਜ਼ਿਕਰ ਕਰਾਂਗੇ ਜ਼ਮੀਨਾਂ ਦੇ ਵਾਹ ਵਾਸਤੇ ਦੇ ਵਿੱਚ। ਤੇ ਸਭ ਤੋਂ ਪਹਿਲਾਂ ਉਹੀ ਖ਼ਬਰ ਆਪਾਂ ਲਵਾਂਗੇ ਤੇ ਇਸ ਦੇ ਨਾਲ ਹੀ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਆ ਦੋਸਤੋ ਸਭ ਨੂੰ। ਤੇ ਉਮੀਦ ਕਰਦੇ ਹਾਂ ਬਾਕੀ ਸਭ ਠੀਕ ਠਾਕ ਚੱਲ ਰਿਹਾ ਜਿਵੇਂ ਇਸ਼ਾਰਾ ਹੋ ਚੁੱਕਿਆ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਹੋ ਗਏ ਜੀ, ਲੇਟ ਆਪਾਂ 10 ਮਿੰਟ, ਕਿਸੇ ਨੂੰ ਕਹਿਣਾ ਨਹੀਂ, ਆਪਣੇ ਵਿਚਕਾਰ ਹੀ ਗੱਲਬਾਤ ਹੈ ਤੇ 10 ਮਿੰਟ ਉੱਪਰ ਲਾ ਲਾਂਗੇ। ਇਸ ਦੇ ਨਾਲ ਹੀ ਦਫਾ ਦਫ ਚਲੋ ਫਟਾਫਟ ਕੰਮ ਸ਼ੁਰੂ ਕਰਦੇ ਹਾਂ ਕਿਉਂਕਿ ਸੈਣੀ ਸਾਹਿਬ ਨੂੰ ਵੀ ਫ੍ਰੀ ਕਰਨਾ ਹੁੰਦਾ। ਤੇ ਗੱਲ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ, ਬੜਾ ਦਿਲਚਸਪੀ ਵਾਲਾ ਅੱਜ ਦਾ ਵਿਚਾਰ ਹੈ ਕਿਉਂਕਿ ਮਨੁੱਖਾਂ ਦੇ ਉੱਤੇ ਗੱਲ ਢੁੱਕਦੀ ਹੈ। ਕਹਿੰਦੇ ਨੇ ਕਿ ਇਹ ਸਿਰਫ ਜਾਨਵਰ ਤੇ ਪੰਛੀ ਹੀ ਨਹੀਂ ਨੇ ਜੇ ਉਹ ਜੋ ਕਿ ਇਕੱਠੇ ਬੈਠ ਸਕਦੇ ਹੈ, ਇਕੱਠੇ ਦਾਣਾ ਚੁਗ ਸਕਦੇ ਹੈ, ਇਕੱਠੇ ਉੱਡ ਸਕਦੇ ਨੇ। ਕਹਿਣੀ ਹੋਰ ਤੇ ਕਰਨੀ ਹੋਰ ਤਾਂ ਮਨੁੱਖ ਤੇ ਹੀ ਲਾਗੂ ਹੁੰਦੀ ਹੈ, ਪਰ ਇਹ ਜਿਹੜੇ ਸਾਰਾ ਕੁਝ ਆਪਣੀ ਜ਼ੁਬਾਨ ਦੇ ਪੱਕੇ ਨੇ ਜਿਹੜੇ ਨੇ ਜਾਨਵਰ ਨੇ ਪੰਛੀ ਨੇ, ਵੈਸੇ ਕਹਿੰਦੇ ਉਹ ਬੋਲਦੇ ਨਹੀਂ ਹੈ ਪਰ ਉਹ ਆਪਣੀਆਂ ਬੋਲੀਆਂ ਦੇ ਵਿੱਚ ਜ਼ਰੂਰ ਕੁਝ ਨਾ ਕੁਝ ਤਾਂ ਵਾਅਦੇ ਕਰਦੇ ਹੋਣਗੇ। ਜਿਵੇਂ ਪਿਛਲੇ ਦਿਨਾਂ 'ਚ ਕਾਂ ਦੀ ਗੱਲ ਕੀਤੀ ਸੀ ਤੇ ਉਹ ਆਪਣਾ ਜੀਵਨ ਸਾਥੀ ਇੱਕੋ ਹੀ ਚੁਣਦਾ ਹੈ ਤੇ ਰਹਿੰਦੀ ਜ਼ਿੰਦਗੀ ਤੱਕ ਉਹਦੇ ਨਾਲ ਹੀ ਵਿਚਰਦਾ ਹੈ ਤੇ ਇਸੇ ਤਰ੍ਹਾਂ ਹੀ ਕਿਤੇ ਨਾ ਕਿਤੇ ਉਹ ਵੀ ਤਾਂ ਕੌਲ ਕਰਾਰ ਕਰਦੇ ਹੀ ਹੋਣਗੇ। ਤੇ ਮਨੁੱਖ ਜਿਵੇਂ ਕਰਦਾ ਹੈ ਸਾਰਾ ਕੁਝ ਕਰਦਾ ਹੈ, ਭੱਜਦਾ ਹੈ, ਦੌੜਦਾ ਹੈ, ਨੱਠਦਾ ਹੈ, ਸਭ ਕੁਝ ਕਰਦਾ ਹੈ। ਤੇ ਦੋਸਤੋ, ਅੱਜ ਦੇ ਵਿਚਾਰ ਦੇ ਵਿੱਚ ਅੱਜ ਦੇ ਦਿਹਾੜੇ 9 ਜੁਲਾਈ 1816 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਬਾਤ ਪਾਉਂਦੇ ਹਾਂ। 9 ਜੁਲਾਈ 1816 ਦੇ ਵਿੱਚ ਦੱਖਣੀ ਅਫਰੀਕਾ ਦਾ ਦੇਸ਼ ਜਿਹੜਾ ਸੀ ਅਰਜਨਟਾਈਨਾ ਸਪੇਨ ਤੋਂ ਆਜ਼ਾਦ ਹੋਇਆ ਸੀ ਤੇ ਅਰਜਨਟਾਈਨਾ ਦਾ ਜਿਹੜਾ ਕਹਿ ਲਓ ਕਿ ਵਾਦ ਵਿਵਾਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਚੱਲ ਰਿਹਾ ਹੈ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਮਿਸਰ ਦੇ ਨਾਲ ਜਿਹੜੀਆਂ 16 ਟੀਮਾਂ ਤੋਂ 8 ਟੀਮਾਂ ਬੜੀਆਂ ਨੇ ਕੁਆਟਰ ਫਾਈਨਲ ਦੇ ਵਿੱਚ ਗਈਆਂ ਨੇ ਉਹਦੇ ਵਿੱਚ ਜਿਹੜੀ ਹੈ ਬੇਇਨਸਾਫ਼ੀ ਦੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਵੱਧ ਚੜ੍ਹ ਕੇ ਹੋਈ ਹੈ ਕਿ ਅਰਜਨਟਾਈਨਾ ਨੂੰ ਜਿਤਾਉਣ ਦੇ ਲਈ ਜਾਂ ਮੈਸੀ ਨੂੰ ਅੱਗੇ ਲਿਆਉਣ ਦੇ ਲਈ ਉਹਨਾਂ ਦੇ ਸੁਪਨੇ ਸਾਕਾਰ ਕਰਨ ਦੇ ਲਈ ਕਿਤੇ ਨਾ ਕਿਤੇ ਜ਼ਰੂਰ ਧੋਖੇਬਾਜ਼ੀ ਹੋਈ ਲੱਗਦੀ ਹੈ ਤੇ ਕਾਫ਼ੀ ਜ਼ੋਰ ਅਜਮਾਇਸ਼ ਵਾਲੀ ਗੇਮ ਸੀ। ਮੈਂ ਦੇਖ ਨਹੀਂ ਪਾਇਆ ਪਰ ਬਾਅਦ ਦੇ ਵਿੱਚ ਥੋੜ੍ਹਾ ਥੋੜ੍ਹਾ ਜ਼ਰੂਰ ਉਹਨੂੰ ਦੇਖਣ ਦਾ ਜਿਹੜਾ ਸਬੱਬ ਬਣਿਆ ਹੈ, ਪਰ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਦਬਾਅ ਬਣਿਆ। ਅੱਗੇ ਜਾ ਕੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਇਸੇ ਤਰ੍ਹਾਂ 1819 ਦੇ ਵਿੱਚ ਸਿਲਾਈ ਮਸ਼ੀਨ ਦੀ ਖੋਜ ਕਰਨ ਵਾਲੇ ਅਲਾਇੰਸ ਹੋ ਦਾ ਜਿਹੜਾ ਜਨਮ ਹੋਇਆ ਸੀ ਤੇ 1875 ਦੇ ਵਿੱਚ ਦੇਸ਼ ਦੇ ਵਿੱਚ ਪਹਿਲੇ ਬੰਬ ਸਟਾਕ ਐਕਸਚੇਂਜ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਭਾਰਤ ਦੇ ਵਿੱਚ। 1877 ਦੇ ਵਿੱਚ ਗ੍ਰਾਮ ਬੈਲ ਨੇ ਸਾਥੀਆਂ ਦੇ ਨਾਲ ਟੈਲੀਫੋਨ ਕੰਪਨੀ ਦੀ ਸਥਾਪਨਾ ਕੀਤੀ ਤੇ 1944 ਦੇ ਵਿੱਚ ਬ੍ਰਿਟਿਸ਼ ਹਕੂਮਤ ਤੋਂ ਦੇਸ਼ ਆਜ਼ਾਦ ਕਰਵਾਉਣ ਦੇ ਲਈ ਸੁਭਾਸ਼ ਚੰਦਰ ਬੋਸ ਉਹਨਾਂ ਨੇ ਆਜ਼ਾਦ ਹਿੰਦ ਫੌਜ ਦੀ ਵਾਗਡੋਰ ਸੰਭਾਲ ਲਈ। 1969 ਦੇ ਵਿੱਚ ਸ਼ੇਰ ਨੂੰ ਜਿਹੜਾ ਕੌਮੀ ਜਾਨਵਰ ਐਲਾਨ ਦਿੱਤਾ ਗਿਆ ਤੇ ਮਤਲਬ ਕਿ ਫਿਰ ਵੀ ਕਹਿੰਦੇ ਆ ਵੀ ਸ਼ੇਰ ਬਣ ਸ਼ੇਰ, ਚਾਹੇ ਉਹਨੂੰ ਕੌਮੀ ਜਾਨਵਰ ਐਲਾਨ ਦਿੱਤਾ ਗਿਆ ਪੇਪਰ ਵਰਕ ਦੇ ਵਿੱਚ ਵੀ, ਪਰ ਫਿਰ ਵੀ ਕਹਿੰਦੇ ਆ ਵੀ ਭਾਈ ਬੰਦੇ ਵਾਲੇ ਕੰਮ ਕਰ ਜਾਂ ਸ਼ੇਰਾਂ ਵਾਲਾ ਕੰਮ ਕੀਤਾ। ਤੇ 1973 ਤੋਂ ਟਾਈਗਰ ਨੂੰ ਕੌਮੀ ਜਾਨਵਰ ਐਲਾਨਿਆ ਗਿਆ ਤੇ 2011 ਦੇ ਵਿੱਚ ਅਮਰੀਕੀ ਦੇਸ਼ ਸੁਡਾਨ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ। ਤੇ ਦੋਸਤੋ, ਮਨੁੱਖਾਂ ਤੇ ਜਾਨਵਰਾਂ ਦੀ ਗੱਲ ਹੋਈ ਹੈ, ਉਹਦੇ ਉੱਤੇ ਇੱਕ ਵਾਰਤਾਲਾਪ ਸਾਂਝੀ ਕਰਕੇ ਫਿਰ ਆਪਾਂ ਗੱਡੀ ਟੌਪ ਗੇਅਰ 'ਚ ਪਾਉਂਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੁਹਾਨੂੰ ਸੁਣਾਉਂਦੇ ਹਾਂ। ਮਨੁੱਖ ਤੇ ਜਾਨਵਰ, ਮਨੁੱਖ ਦੀ ਹਮੇਸ਼ਾ ਇਹ ਪ੍ਰਵਿਰਤੀ ਰਹੀ ਹੈ ਕਿ ਉਹ ਜਾਨਵਰਾਂ ਦੇ ਵਿੱਚੋਂ ਆਪਣੇ ਆਪ ਨੂੰ ਸ਼ੇਰ ਖਵਾਉਣਾ ਪਸੰਦ ਕਰਦਾ ਹੈ, ਕਿਉਂਕਿ ਸ਼ੇਰ ਨੂੰ ਤਾਕਤਵਰ ਤੇ ਫੁਰਤੀਲਾ ਹੋਣ ਕਰਕੇ ਜੰਗਲ ਦੇ ਰਾਜੇ ਦਾ ਖਿਤਾਬ ਦਿੱਤਾ ਗਿਆ। ਪਰ ਉਹਦੇ ਪਿੱਛੇ ਵੀ ਇਹਨਾਂ ਕਹਿੰਦੇ ਨੇ, ਜਿੱਦਾਂ ਹਰ ਬੰਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ, ਤੇ ਸ਼ੇਰ ਦੇ ਪਿੱਛੇ ਵੀ ਭਾਈ ਸ਼ੇਰਨੀ ਦਾ ਹੱਥ ਹੁੰਦਾ ਹੈ, ਕਿਉਂਕਿ ਉਹ ਹੀ ਸ਼ਿਕਾਰ ਵਗੈਰਾ ਕਰਕੇ ਲਿਆਉਂਦੀ ਹੈ ਤਾਂ ਆਰਾਮ ਨਾਲ ਘੋੜੇ ਬੇਚ ਕੇ ਸੁੱਤਾ ਰਹਿੰਦਾ। ਤੇ ਤਾਕਤਵਰ ਤੇ ਫੁਰਤੀਲਾ ਹੋਣ ਕਰਕੇ ਜੰਗਲ ਦੇ ਰਾਜ ਦਾ ਖਿਤਾਬ ਦਿੱਤਾ ਗਿਆ। ਤੇ 1969 ਦੇ ਵਿੱਚ ਅੱਜ ਦੇ ਦਿਨ ਸ਼ੇਰ ਨੂੰ ਕੌਮੀ ਜਾਨਵਰ ਜਿਹੜਾ ਐਲਾਨਿਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਬਹਾਦਰੀ ਕਾਰਨ ਸ਼ੇਰੇ ਪੰਜਾਬ ਦਾ ਕਿਹਾ, ਉਹਨੂੰ ਜਿਹੜਾ ਸੀ ਸ਼ੇਰੇ ਪੰਜਾਬ ਜਿਹੜਾ ਕਿਹਾ ਜਾਂਦਾ ਸੀ। ਤੇ ਆਮ ਤੌਰ ਦੇ ਉੱਤੇ ਮਨੁੱਖ ਦੂਜੇ ਵਿਅਕਤੀ ਨੂੰ ਨੀਵਾਂ ਵਿਖਾਉਣ ਦੇ ਲਈ ਕਈ ਵਾਰ ਜਾਨਵਰਾਂ ਦੇ ਨਾਲ ਉਸਦੀ ਤੁਲਨਾ ਕਰਦਾ। ਤੇ ਭਾਰਤੀ ਖਿਡਾਰੀ ਆਪਣੇ ਆਪ ਨੂੰ ਸ਼ੇਰ, ਲੰਕਾ ਵਾਲਿਆਂ ਨੂੰ ਚੀਤਾ ਦੇ ਉੱਤੇ ਤਾਂ ਲੇਟਿਆ ਜਾਂਦਾ, ਦੱਸੋ ਅੱਜ ਉਲਟਾ ਪੁਲਟਾ ਹੋਈ ਜਾਂਦਾ। ਚੀਤਾ ਜਿਹੜਾ ਹੈ, ਆਸਟ੍ਰੇਲੀਆ ਵਾਲਿਆਂ ਨੂੰ ਕੰਗਾਰੂ ਤੇ ਨਿਊਜ਼ੀਲੈਂਡ ਨੂੰ ਕੀਵੀ ਕਹਿੰਦੇ ਨੇ। ਜ਼ਿਆਦਾ ਬੋਲਣ ਵਾਲੇ ਨੂੰ ਕੁੱਤਾ ਤੇ ਅਗਾਂਹ ਵੱਧ ਕੇ ਲੜਨ ਨੂੰ ਪਵੇ ਤਾਂ ਬਘਿਆੜ, ਡਰਾਕਲ ਨੂੰ ਗਿੱਦੜ, ਮਿੱਠੀਆਂ ਮਿੱਠੀਆਂ ਤੇ ਮੋਮੋ ਠਗੜੀਆਂ ਗੱਲਾਂ ਕਰਨ ਵਾਲੇ ਨੂੰ ਲੂੰਬੜ, ਤੇ ਇੱਕ ਥਾਂ ਟਿਕ ਕੇ ਨਾ ਬਹਿਣ ਵਾਲੇ ਨੂੰ ਬਾਂਦਰ ਜਿਹੜਾ ਉਹਦਾ ਖਿਤਾਬ ਦਿੱਤਾ ਜਾਂਦਾ। ਕੱਦ ਉੱਚਾ ਹੋਵੇ ਤਾਂ ਊਠ, ਤੇ ਤੇਜ਼ ਦੌੜਨ ਵਾਲੇ ਦੀ ਜਿਹੜੀ ਹੈ ਦੌੜ ਨੂੰ ਦੇਖ ਕੇ ਘੋੜੇ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ, ਕਿਉਂਕਿ ਗੱਡੀਆਂ ਦੇ ਵਿੱਚ ਜਿਹੜੇ ਇੰਜਨ ਨੇ ਉਹਨਾਂ ਦੀ ਪਾਵਰ ਜਿਹੜੀ ਹੈ ਹਾਰਸ ਪਾਵਰ ਦੇ ਨਾਲ ਮਿਣੀ ਜਾਂਦੀ ਹੈ ਅੱਜ ਵੀ। ਇਸੇ ਤਰ੍ਹਾਂ ਜ਼ਿਆਦਾ ਆਕੜਨ ਵਾਲੇ ਨੂੰ ਸਾਨ ਜਾਂ ਬਲਦ, ਸ਼ਰੀਫ ਨੂੰ ਗਾਊ, ਮੂੰਹ ਦੇ ਵਿੱਚ ਬੋਲਣ ਵਾਲੇ ਨੂੰ ਬੁੜਬੜਾ ਵੀ ਕਹਿ ਦਿੰਦੇ ਆ, ਬੱਕਰੇ ਵਾਂਗੂ ਮਿਣ ਮਿਣ ਕਰੀ ਜਾਣਾ ਵਾਲਾ ਜਿਹੜਾ ਹੁੰਦਾ ਹੈ, ਤੇ ਰੁੱਸਿਆ ਹੋਵੇ ਯਾਰ ਤੇ ਮਨਾਉਣਾ ਪੈਂਦਾ ਹੈ, ਤੇ ਰੁੱਸਿਆ ਹੋਵੇ ਉਸਨੂੰ ਸੂਰ ਵਾਂਗ ਬੂਥਾ ਸਜਾਉਣ ਵਾਲਾ, ਜਿਹੜਾ ਬਾਹਰੋਂ ਹੋਰ ਹੋਵੇ ਤੇ ਅੰਦਰੋਂ ਕੁਝ ਹੋਰ, ਉਹਨੂੰ ਗਿਰਗਟ ਕਹਿ ਦਿੱਤਾ ਜਾਂਦਾ ਹੈ, ਗਿਰਗਟ ਵਾਂਗੂ ਰੰਗ ਬਦਲਦਾ। ਮੋਟੇ ਤੇ ਲੰਬੇ ਨੂੰ ਹਾਥੀ, ਬੱਚਿਆਂ ਵਾਂਗ ਰੋਵੇ ਜਾਂ ਸਰੀਰ ਦੇ ਉੱਤੇ ਜ਼ਿਆਦਾ ਵਾਲ ਹੋਣ ਰਿੱਛ ਕਹਿ ਦਿੱਤਾ ਜਾਂਦਾ ਹੈ। ਸ਼ਰਮਿੰਦਾ ਹੋਣ ਦੇ ਉੱਤੇ ਜਿਹੜਾ ਗੱਲ ਦਾ ਜਵਾਬ ਨਾ ਦੇਵੇ ਤੇ ਭਿੱਜੀ ਬਿੱਲੀ ਵਾਂਗੂ ਕਹਿੰਦੇ ਬਹਿ ਗਿਆ, ਤੇ ਅਕਲ ਦੀ ਘਾਟ ਵਾਲੇ ਨੂੰ ਖੋਤੇ ਦੇ ਨਾਲ, ਵੈਸੇ ਖੋਤਾ ਬੜਾ ਸਮਝਦਾਰ ਹੈ ਜੀ, ਆਪਾਂ ਪਿਛਲੇ ਦਿਨ ਉਹਦਾ ਜ਼ਿਕਰ ਵੀ ਕੀਤਾ ਸੀ। ਦੇਖੋ ਖੋਤੀਆਂ ਦਾ ਮਿਲਕ ਜਿਹੜਾ ਦੁੱਧ ਹੈ ਕਿੰਨਾ, 3,500 ਨੂੰ ਜਿਹੜਾ ਵਿਕਦਾ ਹੈ, ਤੇ ਖੋਤਾ ਜਿਹੜਾ ਬੜਾ ਸੂਝਵਾਨ ਜਾਨਵਰ ਹੈ, ਵੈਸੇ ਉਹਨੂੰ ਆਪਾਂ ਗੱਲਾਂ ਦੇ ਵਿੱਚ ਜ਼ਰੂਰ ਉਹਨੂੰ ਖੋਤਾ ਕਹਿ ਦਿੰਦੇ ਹਾਂ, ਪਰ ਉਹ ਬਹੁਤ ਸੁਚੇਤ ਆਪਣੇ ਆਪ ਦੇ ਵਿੱਚ ਆ, ਜਿੰਨਾ ਚਿਰ ਉਹਦਾ ਆਪਣਾ ਡਰ ਕਲੀਅਰ ਨਹੀਂ ਹੁੰਦਾ ਉਨਾ ਚਿਰ ਉਹ ਤੁਰਦਾ ਨਹੀਂ, ਅੜ ਜਾਂਦਾ ਹੈ, ਚਾਹੇ ਉਹਨੂੰ ਕੁੱਟੀ ਜਾਓ ਜੋ ਮਰਜ਼ੀ ਕਰੀ ਜਾਓ ਤਾਂ ਤੁਰਦਾ ਨਹੀਂ ਹੈ, ਬਹੁਤ ਸੁਚੇਤ ਜਾਨਵਰ ਹੈ ਆਪਣੇ ਆਪ ਦੇ ਵਿੱਚ। ਤੇ ਵੇਖੋ ਵੈਸੇ ਕਿੰਨਾ ਭਾਰ ਖਿੱਚ ਕੇ ਲਿਜਾਂਦਾ ਹੈ। ਅੰਤ ਦੇ ਵਿੱਚ ਕਿਹਾ ਜਾ ਸਕਦਾ ਕਿ ਮਨੁੱਖ ਆਪਣੇ ਆਪ ਸ਼ੇਰ ਅਖਵਾ ਕੇ ਹੀ ਖੁਸ਼ ਹੁੰਦਾ ਹੈ। ਤੇ ਇਹ ਸੀ ਜੀ ਗੱਲਾਂ ਬਾਤਾਂ ਜਾਨਵਰ ਤੇ ਜਨੌਰਾਂ ਦੀਆਂ, ਮਨੁੱਖ ਤੇ ਜਾਨਵਰ ਦੀਆਂ ਗੱਲਾਂ ਬਾਤਾਂ, ਪਰ ਹਰਕਤਾਂ ਕਿਤੇ ਨਾ ਕਿਤੇ ਮਿਲ ਜਾਂਦੀਆਂ ਨੇ, ਉਹਨਾਂ ਦੀ ਗੱਲਬਾਤ ਆਈ ਹੈ। ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ, ਉਹਨਾਂ ਦਾ ਜ਼ਿਕਰ ਕਰਦੇ ਹਾਂ ਥੋੜਾ ਜਿਹਾ, ਜੋ ਕਿ 23 ਜਨਵਰੀ 1897 ਨੂੰ ਤੇ 18 ਅਗਸਤ 1945 ਦਾ ਉਹਨਾਂ ਦਾ ਸਫ਼ਰ ਹੈ, ਇੱਕ ਭਾਰਤੀ ਰਾਸ਼ਟਰਵਾਦੀ ਸਨ ਜਿਨ੍ਹਾਂ ਦੀ ਦੇਸ਼ ਭਗਤੀ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਨਾਇਕ ਬਣਾ ਦਿੱਤਾ, ਪਰ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਨਾਜ਼ੀ ਜਰਮਨੀ ਅਤੇ ਜਪਾਨੀ ਸਾਮਰਾਜ ਦੀ ਮਦਦ ਦੇ ਨਾਲ ਭਾਰਤ ਨੂੰ ਬਰਤਾਨਵੀ ਰਾਜ ਤੋਂ ਛੁਟਕਾਰਾ ਦਿਵਾਉਣ ਦੀ ਕੋਸ਼ਿਸ਼ ਦੇ ਨਾਲ ਇੱਕ ਵੱਖਰੀ ਵਿਰਾਸਤ ਛੱਡ ਗਏ। 1920 ਅਤੇ 1930 ਦੇ ਦਹਾਕੇ ਦੇ ਵਿੱਚ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਵਾਨ, ਰੈਡੀਕਲ ਵਿੰਗ ਦੇ ਨੇਤਾ ਬਣੇ ਤੇ 1938 ਤੇ 1939 ਦੇ ਵਿੱਚ ਕਾਂਗਰਸ ਦੇ ਪ੍ਰਧਾਨ ਬਣੇ। ਮਹਾਤਮਾ ਗਾਂਧੀ ਅਤੇ ਕਾਂਗਰਸ ਹਾਈਕਮਾਂਡ ਦੇ ਨਾਲ ਮਤਭੇਦ ਕਰਕੇ 1939 ਦੇ ਵਿੱਚ ਉਹ ਕਾਂਗਰਸ ਅਗਵਾਈ ਦੇ ਅਹੁਦਿਆਂ ਤੋਂ ਜਿਹੜਾ ਹਟਾ ਦਿੱਤੇ ਗਏ ਸੀ, ਤੇ 1940 ਦੇ ਵਿੱਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਉਹਨਾਂ ਨੂੰ ਬ੍ਰਿਟਿਸ਼ ਜਿਹੜੇ ਸਨ ਉਹਨਾਂ ਨੇ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਤੇ ਭਾਰਤ ਦੀ ਆਜ਼ਾਦੀ ਦੀ ਲੜਾਈ 13 ਅਪ੍ਰੈਲ 1919 ਦੇ ਜਲਿਆਂ ਵਾਲੇ ਬਾਗ ਦੇ ਸਾਕੇ ਨੇ ਸਾਰੇ ਪਾਸੇ ਜਿਹੜਾ ਸੀ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ। ਸੁਭਾਸ਼ ਚੰਦਰ ਬੋਸ 1921 ਦੇ ਵਿੱਚ ਕਾਂਗਰਸ ਦੇ ਨੇਤਾ ਬਣੇ ਤੇ ਉਹਨਾਂ ਦਿਨਾਂ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਨਾ ਮਿਲਵਰਤਨ ਲਹਿਰ ਜੜੀ ਸੀ ਚਲਾਈ ਹੋਈ ਸੀ। 1921 ਦੇ ਵਿਚ ਇੰਗਲੈਂਡ ਦਾ ਸ਼ਹਿਜ਼ਾਦਾ ਭਾਰਤ ਆਇਆ ਤੇ ਨੇਤਾ ਜੀ ਦੀ ਜਿੰਮੇਵਾਰੀ ਲਈ ਗਈ ਕਿ ਜਦ ਪ੍ਰਿੰਸ ਆਫ ਵੇਲਸ ਕਲਕੱਤੇ ਆਵੇ ਤਾਂ ਸ਼ਹਿਰ ਦੇ ਵਿਚ ਹੜਤਾਲ ਕਰਾਈ ਜਾਵੇ। ਹੜਤਾਲ ਮੁਕੰਮਲ ਤੌਰ ਤੇ ਹੋਈ ਤੇ ਸ੍ਰੀ ਸੁਭਾਸ਼ ਚੰਦਰ ਬੋਸ ਤੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਤੇ 8 ਮਹੀਨਿਆਂ ਬਾਅਦ ਛੱਡ ਦਿੱਤਾ ਗਿਆ। 1929 ਦੇ ਵਿਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਤੇ 1930 ਦੇ ਵਿਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਚੁਣੇ ਗਏ। 1938 ਚ 51ਵੇਂ ਜਿਹੜਾ ਇਜਲਾਸ ਦੇ ਵਿਚ ਕਾਂਗਰਸ ਦੇ ਪ੍ਰਧਾਨ ਚੁਣੇ ਗਏ। 16 ਜਨਵਰੀ 1941 ਦੀ ਰਾਤ ਨੂੰ ਭੇਸ ਬਦਲ ਕੇ ਕਲਕੱਤੇ ਤੋਂ ਪਿਸ਼ਾਵਰ ਚਲੇ ਗਏ। ਉੱਥੇ ਉਹ ਕਾਬਲ ਅਤੇ ਜਰਮਨੀ ਗਏ। ਕਾਬਲ ਤੋਂ ਨੇਤਾ ਜੀ ਨੇ ਭਾਰਤ ਆਜ਼ਾਦ ਕਰਵਾਉਣ ਦੇ ਲਈ ਆਜ਼ਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ ਤੇ 21 ਅਕਤੂਬਰ 1943 ਨੂੰ ਆਜ਼ਾਦ ਹਿੰਦ ਫੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਦਿੱਤਾ। ਆਜ਼ਾਦ ਹਿੰਦ ਫੌਜ ਦਾ ਨਾਰਾ ਸੀ ਦਿੱਲੀ ਚਲੋ। 30 ਦਸੰਬਰ 1943 ਨੂੰ ਨੇਤਾ ਜੀ ਨੇ ਸੁਤੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ ਤੇ ਸੁਭਾਸ਼ ਚੰਦਰ ਬੋਸ 18 ਅਗਸਤ 1945 ਨੂੰ ਹਵਾਈ ਜਹਾਜ਼ ਦੇ ਦੁਆਰਾ ਜਿਹੜਾ ਫਾਰਮੂਸਾ ਵਿਖੇ ਪਹੁੰਚੇ ਤੇ ਉਥੇ ਉਸਨੂੰ ਕੁਝ ਸਮੇਂ ਠਹਿਰਨਾ ਪੈ ਗਿਆ ਸੀ ਤੇ ਉਥੇ ਤਾਈ ਹੂਕ ਹਵਾਈ ਅੱਡੇ ਦੇ ਉੱਤੇ ਹਵਾਈ ਜਹਾਜ਼ ਦੇ ਉਡਾਨ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗਦੀ ਹੈ ਤੇ ਨੇਤਾ ਜੀ ਬੁਰੀ ਤਰ੍ਹਾਂ ਝੁਲਸ ਗਏ ਤੇ ਕੁਝ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜੀ ਦੋਸਤੋ, ਇਹ ਵੀ ਸਾਨੂੰ ਉਹਨਾਂ ਸਮਿਆਂ ਦੇ ਨੇਤਾ ਤੇ ਅੱਜ ਦੇ ਨੇਤਿਆਂ ਦੀ ਗੱਲ ਕਰਦੇ ਹਾਂ ਕਿ ਕੁਝ ਜਿਹੜਾ ਇੱਕ ਦੂਸਰੇ ਨੂੰ ਨਿਯੋਤਾ ਪਾ ਰਹੇ ਨੇ ਤੇ ਉਹਨਾਂ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਤੇ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਪੈਰੋਲ ਦੇ ਉੱਤੇ ਸਵਾਲ ਜਿਹੜੇ ਖੜੇ ਹੋਏ ਨੇ ਉਹਨੂੰ ਕਲੀਅਰ ਕੀਤਾ ਹੈ ਕੋਰਟ ਨੇ ਤੇ ਉਹਦੇ ਬਾਰੇ ਉਹਦੀ ਗੱਲ ਕਰਦੇ ਹਾਂ ਅੱਗੇ ਜਾ ਕੇ ਵਿਸਤਾਰ ਚ। ਤੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਆ, ਨਿਗਲ ਲੈ ਨੇ ਪੰਜਾਬ ਦੇ ਮੁੱਦੇ ਫਿਲਮ ਨੇ, ਹੋਈ ਸਹਿਮਤੀ ਹੈ ਕਾਂਗਰਸ ਦੇ ਵਿੱਚ, ਕਹਿੰਦੇ ਨੇ ਕਿ ਭਾਈ ਸ਼ਰਤਾਂ ਲਾ ਲਾ ਕੇ ਜਿਹੜੀ ਆਪਾਂ ਮੀਟਿੰਗ ਕਰ ਲਾਂਗੇ ਤੇ ਰਾਜਾ ਵੜਿੰਗ ਸਾਹਿਬ ਨੂੰ ਨਾਲ ਨਹੀਂ ਲੈਣਾ ਤੇ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਹੋਏਗੀ, ਦੇਖਦੇ ਹਾਂ ਕਿੱਥੇ ਜਾ ਕੇ ਨਿਬੜਦੀ ਹੈ। ਪਾਣੀਆਂ ਦੀ ਜੰਗ ਜਿਹੜੀ ਆ, ਪਾਕਿਸਤਾਨ ਤੰਗ ਹੈ ਤੇ ਪਾਕਿਸਤਾਨ ਦੇ ਵੱਲੋਂ, ਫੌਜ ਦੇ ਵੱਲੋਂ ਤੇ ਪਾਕਿਸਤਾਨ ਦੇ ਵੱਲੋਂ ਜਿਹੜੀਆਂ ਨੇ ਚੇਤਾਵਨੀਆਂ ਆ ਰਹੀਆਂ ਨੇ ਭਾਰਤ ਨੂੰ, ਦੇਖਦੇ ਹਾਂ ਉਹ ਕਿੱਥੇ ਜਾ ਕੇ ਨਿਬੜਦੀ ਹੈ। ਇੱਕ ਪਾਸੇ ਯੂਰੇਨੀਅਮ ਨੂੰ ਖਤਮ ਕਰਨ ਦੀ ਗੱਲ ਹੋ ਰਹੀ ਹੈ ਇਰਾਨ ਦੇ ਨਾਲ, ਦੂਸਰੇ ਪਾਸੇ ਭਾਰਤ ਤੇ ਆਸਟ੍ਰੇਲੀਆ ਯੂਰੇਨੀਅਮ ਦੀ ਡੀਲ ਕਰ ਰਹੇ ਹੈ ਤੇ ਤੇਲ ਦੀਆਂ ਤੇ ਗੈਸ ਦੀਆਂ ਕੀਮਤਾਂ ਫਿਰ ਅੰਬਰਾਂ ਨੂੰ ਛੂਹਣ ਲੱਗੀਆਂ ਨੇ ਤੇ ਮਹਿੰਗਾਈ ਫਿਰ ਤੋਂ ਵਧਣ ਦੇ ਜਿਹੜੇ ਸੰਕੇਤ ਆ ਗਏ ਨੇ। ਫੀਫਾ ਵਰਲਡ ਕੱਪ ਦੇ ਵਿੱਚ ਵਿਵਾਦ ਬਣਿਆ ਹੋਇਆ ਪਿਛਲੇ ਦਿਨਾਂ ਦੇ ਵਿੱਚ, ਜਿਹੜਾ ਅਰਜਨਟਾਈਨਾ ਤੇ ਆਪਣਾ ਮਿਸਰ ਦਾ ਮੈਚ ਹੋਇਆ ਉਹਦੇ ਵਿੱਚ ਕਹਿੰਦੇ ਮਤਭੇਦ ਹੋਏ ਨੇ ਤੇ ਮਿਸਰ ਵੈਸੇ ਜਿੱਤਦਾ ਨਜ਼ਰ ਆਉਂਦਾ ਸੀ ਪਰ ਕਿਤੇ ਨਾ ਕਿਤੇ ਅਰਜਨਟਾਈਨਾ ਨੂੰ ਜਿਹੜਾ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫੀਫਾ ਵਰਲਡ ਕੱਪ ਦੇ ਜਿਹੜੇ ਨੇ ਸੀਈਓ ਆਖਰ ਉਹਨਾਂ ਨੂੰ ਮੀਡੀਆ ਦੀਆਂ ਸਾਰੀਆਂ ਟਿੱਪਣੀਆਂ ਨੂੰ ਦੇਖਦੇ ਹੋਏ ਤੇ ਆਵਾਮ ਦੇ ਜੋ ਸੁਨੇਹੇ ਨੇ ਉਹਨਾਂ ਨੂੰ ਦੇਖਦੇ ਹੋਏ, ਵੀਡੀਓ ਉਹਨਾਂ ਨੂੰ ਦੇਖਦੇ ਹੋਏ ਤੇ ਉਹਨਾਂ ਨੂੰ ਵੀ ਇਹਦੇ ਉੱਤੇ ਜਿਹੜਾ ਆਪਣਾ ਬਿਆਨ ਦੇਣਾ ਪੈ ਗਿਆ ਤੇ ਉਹਨਾਂ ਨੇ ਸਥਿਤੀ ਪ੍ਰਸਥਿਤੀ ਨੂੰ ਸਪਸ਼ਟ ਕੀਤਾ। ਤੇ ਦੋਸਤੋ, ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਤੇ ਉਸ ਤੋਂ ਪਹਿਲਾਂ ਨਾਲ ਨਾਲ ਕਹਿੰਦੇ ਨੇ ਕਿ ਪੰਜਾਬ ਇੱਕ ਵਾਰ ਫਿਰ ਨਫ਼ਰਤ, ਧੜੇਬੰਦੀ ਤੇ ਸਿਆਸੀ ਟਕਰਾਅ ਦੇ ਜਿਹੜਾ ਉਸੇ ਦੌਰ ਦੇ ਵੱਲ ਵੱਧ ਰਿਹਾ ਜਿਸਨੇ 1984 ਤੋਂ 1992 ਤੱਕ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਸੀ। ਕਿ ਰੋਜ਼ਗਾਰ, ਸਿੱਖਿਆ, ਸਿਹਤ, ਨਸ਼ਿਆਂ ਅਤੇ ਮਹਿੰਗਾਈ ਵਰਗੇ ਅਸਲ ਮੁੱਦੇ ਪੰਜਾਬ ਦੇ ਸਿਆਸੀ ਤੇ ਧਾਰਮਿਕ ਬਹਿਸਾਂ ਹੇਠ ਦੱਬ ਰਹੇ ਨੇ। ਅੱਜ ਦੇ ਜ਼ਿੰਦਗੀਨਾਮਾ 'ਚ ਇਹਨਾਂ ਸਵਾਲਾਂ ਦੇ ਨਾਲ ਆਪਾਂ ਘੁਲਣ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਵਿਚਾਰਾਂ ਦੀ ਵੀ ਜਿਹੜਾ ਵੱਧ ਚੜ੍ਹ ਕੇ ਉਡੀਕ ਕਰਾਂਗੇ ਤੇ ਪੰਜਾਬ, ਭਾਰਤ ਤੇ ਦੁਨੀਆਂ ਦੀਆਂ ਸਭ ਤੋਂ ਅਹਿਮ ਖਬਰਾਂ ਦੇ ਉੱਤੇ ਧਿਆਨ ਦੇਵਾਂਗੇ। ਅੱਜ ਦੀ ਚਰਚਾ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੀ ਬੋਲੀ, ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਨ, ਸਤਲੁਜ ਫਿਲਮ ਦਾ ਵਿਵਾਦ, ਹਾਈਕੋਰਟ ਦੀਆਂ ਅਹਿਮ ਕਾਰਵਾਈਆਂ, ਯੂਰੀਆ ਘਪਲੇ ਦੇ ਦੋਸ਼ ਜਿਹੜੇ ਨੇ, ਅਰਬਾਂ ਖਰਬਾਂ ਦਾ ਘੁਟਾਲਾ ਫੜਿਆ ਗਿਆ, ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਬਿਆਨ ਆਏ ਨੇ ਤੇ ਸਿੰਧੂ ਜਲ ਜਿਹੜਾ ਸਮਝੌਤਾ ਹੈ ਉਹਨੂੰ ਲੈ ਕੇ ਭਾਰਤ ਪਾਕਿਸਤਾਨ ਜਿਹੜਾ ਤਣਾਅ ਬਣਿਆ ਹੋਇਆ ਤੇ ਨਾਟੋ ਦੀ ਸਿਆਸਤ ਕੀ ਹੈ, ਗ੍ਰੀਨਲੈਂਡ ਦੀ ਕੀ ਹੈ, ਫਿਰ ਤੋਂ ਜਿਹੜੇ ਮੁੱਦੇ ਉੱਠਣ ਲੱਗੇ ਹੈ, ਟਰੰਪ ਫਿਰ ਤੋਂ ਜਿਹੜਾ ਬੁਖਲਾਇਆ ਹੋਇਆ ਹੈ, ਪਤਾ ਨਹੀਂ ਲੱਗਦਾ ਕੀ ਬਿਆਨ ਦੇਈ ਜਾ ਰਿਹਾ, ਉਹਦੇ ਉੱਤੇ ਸਾਰੀ ਸਥਿਤੀ ਤੇ ਪ੍ਰਸਥਿਤੀ ਉੱਤੇ ਗੱਲਬਾਤ ਕਰਦੇ ਹਾਂ ਤੇ ਰੱਖਿਆ ਨੀਤੀਆਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਉਹਨਾਂ ਦੇ ਵੱਲ ਨੂੰ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੀਆਂ ਪੰਚਾਇਤ ਲੈਂਡ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੀ ਬਾਤ ਪਾਈਏ ਤਾਂ ਜ਼ਿਲ੍ਹਿਆਂ ਦੇ ਜਿਹੜੇ ਨੇ ਪੰਜਾਬ ਦੇ 10 ਜ਼ਿਲ੍ਹਿਆਂ ਦੇ 22,000 ਏਕੜ ਜਿਹੜੇ ਨੇ ਪੰਚਾਇਤੀ ਰਕਬੇ ਦੀ ਹਾਲੇ ਤੱਕ ਨਹੀਂ ਹੋ ਸਕੀ ਹੈ ਸਾਲਾਨਾ ਬੋਲੀ। ਅੱਧ ਤੋਂ ਵੱਧ ਐਸੀ ਭਾਈਚਾਰੇ ਦੇ ਲਈ ਰਾਖਵਾਂ ਹਿੱਸਾ ਜਿਹੜਾ ਚਕੌਂਤੇ ਦੇ ਉੱਤੇ ਹੀ ਜਿਹੜਾ ਚੜ੍ਹਨੋਂ ਵਾਂਝਾ ਹੋਇਆ। ਪੰਜਾਬ ਦੇ 10 ਜ਼ਿਲ੍ਹਿਆਂ ਦੀ 22,057 ਏਕੜ ਪੰਚਾਇਤੀ ਜਿਹੜੀ ਸ਼ਾਮਲਾਤ ਜ਼ਮੀਨ ਸਾਲ 2026-27 ਦੇ ਲਈ ਹਾਲੇ ਤੱਕ ਚਕੌਂਤੇ ਦੇ ਉੱਤੇ ਨਹੀਂ ਚੜ੍ਹ ਸਕੀ ਹੈ। ਬੋਲੀਆਂ ਦਾ ਅਮਲ ਮੁਕੰਮਲ ਹੋਣ ਮਗਰੋਂ ਉਪਰੋਕਤ ਜ਼ਮੀਨ ਦੀ ਬੋਲੀ ਨਾ ਹੋਣ ਦੇ ਕਾਰਨਾਂ ਨੂੰ ਜਾਣਨ ਅਤੇ ਜ਼ਮੀਨ ਦੀ ਬੋਲੀ ਯਕੀਨੀ ਬਣਾਉਣ ਦੇ ਲਈ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੰਚਾਇਤ ਵਿਭਾਗ ਦੇ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਬੋਲੀ ਤੋਂ ਸੱਖਣੀ ਰਹਿ ਗਈ ਪੰਚਾਇਤੀ ਜ਼ਮੀਨ ਦੇ ਵਿੱਚ 13,139 ਏਕੜ ਜ਼ਮੀਨ ਐਸਸੀ ਭਾਈਚਾਰਾ ਜਿਹੜਾ ਉਹ ਲਈ ਰਾਖਵੀਂ ਛੱਡੀ ਜਾਣ ਵਾਲੀ ਜ਼ਮੀਨ ਹੈ। ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਠੇਕੇ ਦੇ ਉੱਤੇ ਦੇਣੋਂ ਰਹਿ ਗਈ ਹੈ ਉਨ੍ਹਾਂ ਦੇ ਵਿੱਚ ਅੰਮ੍ਰਿਤਸਰ ਦੀ 2,914 ਏਕੜ, ਫਤਿਹਗੜ੍ਹ ਸਾਹਿਬ ਦੀ 1,531 ਏਕੜ, ਗੁਰਦਾਸਪੁਰ ਦੀ 2,380 ਏਕੜ, ਹੁਸ਼ਿਆਰਪੁਰ ਦੀ 2,412 ਏਕੜ, ਜਲੰਧਰ ਦੀ 1,517 ਏਕੜ, ਕਪੂਰਥਲਾ ਦੀ 937 ਏਕੜ, ਲੁਧਿਆਣਾ ਦੀ ਜਿਹੜੀ ਹੈ 29,077 ਏਕੜ, ਪਟਿਆਲਾ ਦੀ 2,275 ਏਕੜ ਤੇ ਸੰਗਰੂਰ ਦੀ ਜਿਹੜੀ ਹੈ 987 ਏਕੜ ਤੇ ਮੁਹਾਲੀ ਦੀ 715 ਏਕੜ ਪੰਚਾਇਤੀ ਸ਼ਾਮਲਾਤ ਜਿਹੜੀ ਹੈ ਜ਼ਮੀਨ ਸ਼ਾਮਲ ਨੇ। ਪੰਜਾਬ ਦੇ ਵਿੱਚ 7,21,793 ਏਕੜ ਪੰਚਾਇਤੀ ਰਕਬਾ ਹੈ। 7,21,793 ਏਕੜ ਪੰਚਾਇਤੀ ਰਕਬਾ ਹੈ ਤੇ ਇਸ ਦੇ ਰਕਬੇ ਦੇ ਵਿੱਚੋਂ 5,21,157 ਏਕੜ ਰਕਬਾ ਗੈਰ ਵਾਹੀਯੋਗ ਹੈ। ਇਸੇ ਤਰ੍ਹਾਂ 1,99,196 ਏਕੜ ਦੇ ਕਰੀਬ ਪੰਚਾਇਤੀ ਰਕਬਾ ਪਿੰਡਾਂ ਦੇ ਸਾਂਝੇ ਕੰਮਾਂ ਦੇ ਲਈ ਵਰਤਿਆ ਜਾ ਰਿਹਾ। ਸਮੁੱਚਿਆਂ ਜ਼ਿਲ੍ਹਿਆਂ ਦੇ ਵਿੱਚ 1,13,776 ਏਕੜ ਰਕਬੇ ਦੀ ਸਾਲ 2026-27 ਦੇ ਲਈ ਬੋਲੀ ਕੀਤੀ ਗਈ ਹੈ ਤੇ ਪੰਚਾਇਤਾਂ ਨੇ ਇਨ੍ਹਾਂ ਬੋਲੀਆਂ ਤੋਂ 460.33 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਹਾਸਲ ਕੀਤੀ ਹੈ। ਪਿਛਲੇ ਵਰ੍ਹੇ ਦੇ ਨਾਲੋਂ 18% ਆਮਦਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਠੇਕੇ ਉੱਤੇ ਗਈਆਂ ਪੰਚਾਇਤੀ ਜ਼ਮੀਨਾਂ ਦੇ ਸਾਲਾਨਾ ਪ੍ਰਤੀ ਏਕੜ ਠੇਕੇ ਦੇ ਵਿੱਚ ਬਰਨਾਲਾ ਜ਼ਿਲ੍ਹਾ ਮੋਹਰੀ ਰਿਹਾ। ਬਰਨਾਲਾ ਦੇ ਵਿੱਚ ਔਸਤਨ 55,198 ਰੁਪਏ, ਫਰੀਦਕੋਟ ਜ਼ਿਲ੍ਹੇ ਦੇ ਵਿੱਚ 53,388 ਰੁਪਏ, ਮਲੇਰਕੋਟਲਾ ਜ਼ਿਲ੍ਹੇ ਦੇ ਵਿੱਚ 53,344 ਰੁਪਏ ਪ੍ਰਤੀ ਏਕੜ ਤਹਿਤ ਸ਼ਾਮਲਾਤ ਜ਼ਮੀਨ ਨੂੰ ਚੁਕੌਂਤੇ ਦੇ ਉੱਤੇ ਦਿੱਤਾ ਗਿਆ। ਪੰਚਾਇਤ ਵਿਭਾਗ ਦੇ ਇੱਕ ਬਲਾਕ ਪੱਧਰੀ ਅਧਿਕਾਰੀ ਦੇ ਅਨੁਸਾਰ ਸ਼ਾਮਲਾਤ ਜ਼ਮੀਨਾਂ ਨੂੰ ਚੁਕੌਂਤੇ ਉੱਤੇ ਦੇਣ ਦਾ ਅਮਲ ਹਾਲੇ ਵੀ ਜਾਰੀ ਹੈ ਤੇ ਉਨ੍ਹਾਂ ਦੇ ਅਨੁਸਾਰ ਕੁਝ ਜ਼ਮੀਨਾਂ ਅਦਾਲਤੀ ਮਾਮਲਿਆਂ ਕਰਕੇ ਤੇ ਕੁਝ ਜ਼ਮੀਨਾਂ ਸਾਂਝੇ ਮਤਵਾਂ ਦੇ ਵਿੱਚ ਆਉਣ ਕਾਰਨ ਵੀ ਚੁਕੌਂਤੇ ਦੇ ਉੱਤੇ ਜਿਹੜਾ ਚੜ੍ਹਨੋਂ ਰਹਿ ਜਾਂਦੀਆਂ ਨੇ। ਦੂਸਰੇ ਪਾਸੇ ਪੰਜਾਬ ਦੀ ਗੱਲ ਕਰ ਲਈਏ। ਪੰਜਾਬ ਕਾਂਗਰਸ ਨਾਰਾਜ਼ ਕਾਂਗਰਸੀ ਆਗੂ ਸ਼ਰਤਾਂ ਦੇ ਨਾਲ ਗੱਲਬਾਤ ਲਈ ਰਜ਼ਾਮੰਦੀ ਹੋਏ ਨੇ ਤੇ ਰਸਮੀ ਸੱਦੇ ਦੀ ਉਡੀਕ ਜਿਹੜੀ ਕਰ ਰਹੇ ਆ ਬਘੇਲ ਹੁਣਾਂ ਨੇ ਬਿਆਨ ਦਿੱਤਾ ਹੈ। ਆਗੂਆਂ ਨੇ ਕੀਤੀ ਹੈ ਰਾਣਾ ਗੁਰਜੀਤ ਸਿੰਘ ਹੁਣਾਂ ਦੇ ਘਰ ਦੀ ਮੀਟਿੰਗ ਦਾ ਜਿਹੜਾ

ਦਿਨਾਂ ਦੇ ਵਿੱਚ ਇਹ ਧੜਾ ਪੰਜਾਬ ਇੰਚਾਰਜ ਬਘੇਲ ਹੋਣਾ ਨੂੰ ਗੱਲਬਾਤ ਦੇ ਲਈ ਜਿਹੜਾ ਕਹਿੰਦੇ ਸੱਦਾ ਦੇ ਸਕਦਾ ਹੈ। ਪੰਜਾਬ ਕਾਂਗਰਸ ਦੇ ਨਾਰਾਜ਼ ਆਗੂਆਂ ਨੇ ਕਈ ਦਿਨਾਂ ਦੀ ਖਾਮੋਸ਼ੀ ਮਗਰੋਂ ਉਨ੍ਹਾਂ ਬਘੇਲ ਦੇ ਨਾਲ ਗੱਲਬਾਤ ਕਰਨ ਵਾਸਤੇ ਕਦਮ ਅੱਗੇ ਵਧਾਉਣ ਦਾ ਫੈਸਲਾ ਲਿਆ। ਦੂਜੇ ਪਾਸੇ ਪੰਜਾਬ ਇੰਚਾਰਜ ਬਘੇਲ ਦਾ ਕਹਿਣਾ ਕਿ ਹਾਲੇ ਨਾਰਾਜ਼ ਆਗੂਆਂ ਤਰਫੋਂ ਜਿਹੜਾ ਕੋਈ ਸੁਨੇਹਾ ਨਹੀਂ ਮਿਲਿਆ ਤੇ ਜਦੋਂ ਵੀ ਰਸਮੀ ਸੱਦਾ ਆਵੇਗਾ ਤਾਂ ਉਹ ਗੱਲਬਾਤ ਦੇ ਲਈ ਜਾਣਗੇ। ਨਾਰਾਜ਼ ਆਗੂਆਂ ਦਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ਼ ਗੁੱਸਾ ਹਾਲੇ ਵੀ ਠੰਡਾ ਨਹੀਂ ਹੋਇਆ। ਅੱਜ ਆਗੂਆਂ ਨੇ ਇਹ ਵੀ ਨਿਰਣਾ ਲਿਆ ਕਿ ਮੀਟਿੰਗ ਸਿਰਫ਼ ਭੁਪੇਸ਼ ਜਿਹੜਾ ਬਘੇਲ ਦੇ ਨਾਲ ਕੀਤੀ ਜਾਏਗੀ, ਜਿਸਦੇ ਵਿਚ ਰਾਜਾ ਵੜਿੰਗ ਦੀ ਮੌਜੂਦਗੀ ਪ੍ਰਵਾਨ ਨਹੀਂ ਹੋਏਗੀ। ਰਾਣਾ ਗੁਰਜੀਤ ਸਿੰਘ ਦੇ ਘਰ ਹੋਈ ਮੀਟਿੰਗ ਦੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਜਿਹੜੇ ਸਨ ਆਏ ਹੋਏ ਸਨ ਆਦਿ ਸ਼ਾਮਲ ਸਨ। ਮੀਟਿੰਗ ਮਗਰੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਰਟੀ ਦੇ ਅੰਦਰ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ ਪਰ ਕਾਂਗਰਸ ਇਕਜੁੱਟ ਹੈ ਤੇ ਮਜ਼ਬੂਤ ਹੈ। ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਵੀ ਇਸ ਦੇ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਚ ਭਾਜਪਾ ਤੇ ਆਪ ਦੀ ਤਰ੍ਹਾਂ ਡਿਕਟੇਟਰਸ਼ਿਪ ਨਹੀਂ ਹੈ ਤੇ ਕਾਂਗਰਸ ਦੇ ਵਿਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਉਨਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਪੰਜਾਬ ਇੰਚਾਰਜ ਦੇ ਨਾਲ ਸਮਾਂ ਤੈਅ ਕਰਨਗੇ ਤੇ ਸਾਰੇ ਆਗੂ ਗੱਲਬਾਤ ਲਈ ਟੇਬਲ ਦੇ ਉਤੇ ਕਹਿੰਦੇ ਬੈਠਣਗੇ। ਸਤਲੁਜ ਫਿਲਮ ਵਿਵਾਦ ਜਿਹੜਾ ਘਟਣ ਦੀ ਬਜਾਏ ਹੋਰ ਵੱਧਦਾ ਨਜ਼ਰ ਆ ਰਿਹਾ ਤੇ ਇਹਦੇ ਵਿਚ ਜਿਹੜੇ 8 ਅਫਸਰ ਸੀਗੇ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਉਹਦੇ ਵਿਚ ਉਨ੍ਹਾਂ ਦੇ ਉੱਤੇ ਵੀ ਉਂਗਲੀ ਉੱਠਣ ਲੱਗ ਗਈ ਹੈ, ਜਿਸਦੇ ਵਿਚ ਪੰਜਾਬ ਸਰਕਾਰ ਜਿਹੜੀ ਹੁੰਦੀ ਹੈ ਉਹ ਘਿਰ ਰਹੀ ਹੈ ਤੇ ਉਹ ਵੀ ਆਪਣੇ ਸਪਸ਼ਟੀਕਰਨ ਦੇ ਰਹੀ ਹੈ ਤੇ ਦੂਸਰੇ ਪਾਸੇ ਬਾਕੀ ਧਿਰਾਂ ਜਿਹੜੀਆਂ ਨੇ ਉਹ ਵੀ ਇਕ ਦੂਸਰੇ ਨੂੰ ਘੇਰਨ ਦੇ ਉੱਤੇ ਲੱਗੀਆਂ ਹੋਈਆਂ। ਸਤਲੁਜ ਮੂਵੀ ਜਿਹੜੀ ਹੈ ਉਹਦੇ ਵਿਚ ਫਿਲਮ ਸਤਲੁਜ ਨੂੰ OTT ਪਲੇਟਫਾਰਮ ਦੇ ਉੱਤੇ ਮੁੜ ਬਹਾਲ ਕਰਨ ਦੀ ਮੰਗ ਉੱਠੀ ਹੈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਗਈ। ਦੂਸਰੇ ਪਾਸੇ ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਵੱਲੋਂ ਸਤਲੁਜ ਫਿਲਮ ਦੇ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਤੇ ਫਿਲਮ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦੀ ਹੈ ਭੜਕਾ ਸਕਦੀ ਹੈ ਤੇ ਵਿਰੇਸ਼ ਸ਼ਾਂਡੀਲੀਆ ਹੁਣਾਂ ਨੇ ਇਹ ਬਿਆਨ ਦਿੱਤਾ। ਇਹ ਜਿਹੜੇ ਨੇ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਵੱਲੋਂ ਜਿਹੜੇ ਬੋਲੇ ਹੈ। ਦੂਸਰੇ ਪਾਸੇ SGPC ਵੱਲੋਂ ਜਿਹੜਾ ਸਤਲੁਜ ਫਿਲਮ ਦੇ ਉੱਤੇ ਪਾਬੰਦੀ ਖਿਲਾਫ਼ SGPC ਵੱਲੋਂ ਭਲਕੇ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਤੇ ਦੂਸਰੇ ਪਾਸੇ ਅਕਾਲੀ ਦਲ ਜਿਹੜਾ ਸਤਲੁਜ ਹੁਣ ਪੰਜਾਬ ਦੇ ਪਿੰਡ ਪਿੰਡ ਕਹਿੰਦੇ ਦਿਖਾਏਗਾ ਸ਼੍ਰੋਮਣੀ ਅਕਾਲੀ ਦਲ, ਉਨ੍ਹਾਂ ਨੇ ਇਹ ਫੈਸਲਾ ਲੈ ਲਿਆ। ਤੇ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਫਿਲਮ ਸਤਲੁਜ, ਜਿਸਦਾ ਪਹਿਲਾ ਨਾਂ ਜਿਹੜਾ ਸੀਗਾ ਪੰਜਾਬ 95 ਸੀ, ਨੂੰ OTT ਪਲੇਟਫਾਰਮ G5 ਤੋਂ ਹਟਾਏ ਜਾਣ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਬੂਹੇ ਦੇ ਉੱਤੇ ਪਹੁੰਚ ਗਿਆ। ਅਦਾਲਤ ਦੇ ਵਿਚ ਇਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਇਸ ਫਿਲਮ ਨੂੰ ਪੂਰੇ ਦੇਸ਼ ਦੇ ਵਿਚ ਜਨਤਾ ਦੇ ਦੇਖਣ ਦੇ ਲਈ ਇਸ ਪਲੇਟਫਾਰਮ ਦੇ ਉੱਤੇ ਤੁਰੰਤ ਮੁੜ ਬਹਾਲ ਕੀਤਾ ਜਾਵੇ। ਪਹਿਲਾਂ ਮਤਲਬ ਕਿ ਪੰਜਾਬ ਪੰਜਾਬ ਚ ਹੀ ਚੱਲਣੀ ਸੀ ਤੇ ਹੁਣ ਕਹਿੰਦੇ ਪੂਰੇ ਦੇਸ਼ ਦੇ ਵਿਚ ਚਲਾਓ ਜੀ। ਇਹ ਜਿਹੜਾ ਪਟੀਸ਼ਨ ਹੈ ਭਾਈ, ਉਹ ਸਾਰੇ ਫਿਰ ਆਪਣੇ ਵਾਂਗੂ ਥੋੜੀ ਸੋਚਣਗੇ, ਉਹ ਸੋਚਣਗੇ ਕਿ ਭਾਈ ਫਿਰ ਕਸੂਰ ਕਹਿਣਾ ਦਾ, ਉਹ ਵਿਵਾਦ ਵਧਣਗੇ ਹੋਰ ਵਧਣਗੇ, ਅਸੀਂ ਆਪ ਹੀ ਅੱਗ ਲਾ ਰਹੇ ਇਹਨਾਂ ਚੀਜ਼ਾਂ ਦੇ ਵਿਚ। ਇਹ ਪਟੀਸ਼ਨ ਜਿਹੜੀ ਹੈ ਸ਼ਰਵਨ ਸਿੰਘ ਨਾਂ ਦੇ ਵਿਅਕਤੀ ਦੇ ਵੱਲੋਂ ਦਾਇਰ ਕੀਤੀ ਹੈ, ਜਿਸਦੇ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਫਿਲਮ ਦੇ ਪ੍ਰਦਰਸ਼ਨ ਦੇ ਉੱਤੇ ਰੋਕ ਲਗਾਉਣ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ, ਜੁਡੀਸ਼ੀਅਲ ਜਾਂ ਸਰਕਾਰੀ ਆਦੇਸ਼ ਦਾ ਖੁਲਾਸਾ ਨਹੀਂ ਕੀਤਾ ਗਿਆ। ਪਟੀਸ਼ਨ ਦੇ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਮਨੁੱਖੀ ਅਧਿਕਾਰਾਂ ਦੇ ਲੜਨ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕਾਰਜਾਂ ਦੇ ਉੱਤੇ ਬਣੀ ਇਹ ਫਿਲਮ ਲੰਮੀ ਉਡੀਕ ਤੋਂ ਬਾਅਦ ਲੰਘੀ 3 ਜੁਲਾਈ ਨੂੰ ਜਿਹੜਾ ਸੀ G5 ਦੇ ਉੱਤੇ ਰਿਲੀਜ਼ ਕੀਤੀ ਗਈ ਸੀ, ਪਰ ਰਿਲੀਜ਼ ਦੇ ਮਹਿਜ਼ 2 ਦਿਨਾਂ ਬਾਅਦ ਯਾਨੀ 5 ਜੁਲਾਈ ਨੂੰ ਇਸ ਫਿਲਮ ਨੂੰ ਅਚਾਨਕ ਭਾਰਤ ਦੇ ਵਿਚ ਦੇਖਣ ਦੇ ਲਈ ਅਣ ਉਪਲਬਧ ਜਿਹੜਾ ਗਾਇਬ ਕਰ ਦਿੱਤਾ ਗਿਆ। ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਇਸ ਤਰ੍ਹਾਂ ਫਿਲਮ ਨੂੰ ਹਟਾਉਣਾ ਸੰਵਿਧਾਨ ਦੀ ਧਾਰਾ 19 ਜਿਹੜੀ ਹੈ ਬਟਾ 1 ਸ਼ਾਇਦ ਇਹ ਜਿਹੜੀ ਹੈ ਤਹਿਤ ਦੇਸ਼ ਦੇ ਨਾਗਰਿਕਾਂ ਨੂੰ ਮਿਲੇ ਕਲਾਤਮਕ ਪ੍ਰਗਟਾਵੇ ਤੇ ਜਾਣਕਾਰੀ ਹਾਸਲ ਕਰਨ ਦੇ ਮੂਲ ਅਧਿਕਾਰ ਦਾ ਸਿੱਧਾ ਉਲੰਘਣ ਦੱਸਿਆ। ਪਟੀਸ਼ਨ ਰਾਹੀਂ ਹਾਈਕੋਰਟ ਦੇ ਸਾਹਮਣੇ ਕਈ ਅਹਿਮ ਜਿਹੜੇ ਕਾਨੂੰਨੀ ਸਵਾਲ ਖੜੇ ਕੀਤੇ ਗਏ ਨੇ ਤੇ ਅਦਾਲਤ ਤੋਂ ਇਹ ਵੀ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ ਕਿ ਕਿਸੇ ਕਾਨੂੰਨੀ ਜਾਂ ਅਦਾਲਤੀ ਹੁਕਮ ਦੀ ਗੈਰ ਮੌਜੂਦਗੀ ਦੇ ਵਿਚ ਇਕ ਵਾਰ ਕਾਨੂੰਨੀ ਤੌਰ ਤੇ ਰਿਲੀਜ਼ ਹੋ ਚੁੱਕੀ ਫਿਲਮ ਨੂੰ OTT ਪਲੇਟਫਾਰਮ ਤੋਂ ਅਚਾਨਕ ਹਟਾਉਣਾ ਸਹੀ ਹੈ। ਇਸ ਦੇ ਨਾਲ ਹੀ ਇਹ ਵੀ ਸਵਾਲ ਜਿਹੜਾ ਚੁੱਕਿਆ ਗਿਆ ਹੈ ਕਿ ਕੋਈ ਸਰਕਾਰੀ ਜਾਂ ਕਾਰਜਕਾਰੀ ਅਥਾਰਟੀ ਜਿੱਥੇ ਜਿਹੜਾ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਕਿਸੇ ਫਿਲਮ ਨੂੰ ਬਿਨਾਂ ਕੋਈ ਠੋਸ ਕਾਨੂੰਨੀ ਕਾਰਨਾਂ ਦੇ ਦੱਸੇ ਹਟਾਉਣ ਜਿਹੜਾ ਲਈ ਮਜਬੂਰ ਜਿਹੜਾ ਕਰ ਸਕਦੀ ਹੈ। ਹਾਈਕੋਰਟ ਦੇ ਵਿਚ ਇਸ ਮਾਮਲੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿਚ ਅਹਿਮ ਜਿਹੜਾ ਸੁਣਵਾਈ ਹੋਣ ਦੀ ਉਮੀਦ ਜਿਹੜੀ ਜਿਤਾਈ ਜਾ ਰਹੀ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਲਾਲਜੀਤ ਭੁੱਲਰ ਤੇ ਮੈਨੇਜਰ ਜਿਹੜੇ ਨੇ ਗਗਨਦੀਪ ਰੰਧਾਵਾ ਮਾਮਲੇ ਚ ਵਿਵਾਦਿਤ ਗੋਦਾਮ ਟੈਂਡਰ ਜਿਹੜਾ ਉਹ ਰੱਦ ਕਰ ਦਿੱਤਾ ਗਿਆ।

0: ਵੈਸੇ ਤਾਂ ਜਿਹੜੇ ਜਿਨ੍ਹਾਂ ਨੇ ਟੈਂਡਰ ਲਏ ਸੀ ਉਹਨਾਂ ਨੇ ਹਾਮੀ ਨਹੀਂ ਭਰੀ, ਪਰ ਸਰਕਾਰ ਫਿਰ ਤੋਂ ਆਪਣੀ ਪਿੱਠ ਜਿਹੜੀ ਆ ਥਪੜਾ ਰਹੀ ਹੈ। ਪੰਜਾਬ ਸਰਕਾਰ ਨੇ ਝਗੜੇ ਦੀ ਜੜ ਬਣੇ ਪੱਟੀ ਭਿੱਖੀਵਿੰਡ ਦੇ ਵਿਚ ਉਸਾਰੇ ਜਾਣ ਵਾਲੇ 50,000 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਗੋਦਾਮ ਦੀ ਉਸਾਰੀ ਲਈ ਟੈਂਡਰ ਰੱਦ ਕਰ ਦਿੱਤਾ। ਇਹ ਉਹੀ ਟੈਂਡਰ ਹੈ ਜੋ ਹੁਣ ਜੇਲ੍ਹ ਦੇ ਵਿਚ ਬੰਦ ਸਾਬਕਾ ਮੰਤਰੀ ਲਾਲਜੀ ਸਿੰਘ ਭੁੱਲਰ ਤੇ ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਹੁਣ ਜੋ ਮ੍ਰਿਤਕ ਨੇ ਦਰਮਿਆਨ ਵਿਵਾਦ ਦਾ ਕਾਰਨ ਬਣਿਆ ਸੀ, ਜਿਨ੍ਹਾਂ ਨੇ ਰੰਧਾਵਾ ਹੁਣਾਂ ਨੇ ਸੁਸਾਈਡ ਕਰ ਲਿਆ ਸੀ। ਇਸ ਝਗੜੇ ਦੇ ਕਾਰਨ ਜ਼ਿਲ੍ਹਾ ਮੈਨੇਜਰ ਰੰਧਾਵਾ ਨੂੰ ਆਪਣੀ ਜਾਨ ਗੁਆਉਣੀ ਪਈ। ਰੰਧਾਵਾ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਪੁਲਿਸ ਨੇ ਕੇਸ ਦਰਜ ਕਰਕੇ ਜਿਹੜਾ ਸੀ ਲਾਲਜੀ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜ਼ਿਲ੍ਹਾ ਮੈਨੇਜਰ ਰੰਧਾਵਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੋਸ਼ ਲਗਾਏ ਸਨ ਕਿ ਉਹ ਤਤਕਾਲੀ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਡਰੋਂ ਇਹ ਕਦਮ ਉਠਾ ਰਿਹਾ। ਪੀੜਤ ਪਰਿਵਾਰ ਨੇ ਇਹ ਵੀ ਦੋਸ਼ ਲਾਏ ਸਨ ਕਿ ਮੰਤਰੀ ਭੁੱਲਰ ਦੇ ਵੱਲੋਂ ਰੰਧਾਵਾ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੇ ਉਹ ਗੋਦਾਮ ਉਸਾਰੀ ਦੇ ਟੈਂਡਰ ਸੁਖਦੇਵ ਸਿੰਘ ਭੁੱਲਰ ਮੰਤਰੀ ਦੇ ਪਿਤਾ ਦੀ ਫਰਮ ਨੂੰ ਦੇਵੇ। ਪੰਜਾਬ ਸਰਕਾਰ ਦੇ ਅਧਿਕਾਰਤ ਸੂਤਰਾਂ ਨੇ ਦਸਿਆ ਕਿ ਗੋਦਾਮ ਦੀ ਉਸਾਰੀ ਲਈ ਟੈਂਡਰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਤਰਕ ਦਿੱਤਾ ਗਿਆ ਕਿ ਜਿਸ ਕੰਪਨੀ ਜਾਣੀ ਕਿ ਬਾਬਾ ਨਾਗਾ ਐਗਰੀ ਪ੍ਰਾਈਵੇਟ ਲਿਮਟਿਡ ਨੂੰ ਟੈਂਡਰ ਅਲਾਟ ਕੀਤਾ ਗਿਆ ਸੀ ਉਸ ਕੰਪਨੀ ਦੀ ਬੋਲੀ ਵੈਧਤਾ ਦੀ ਮਿਆਦ ਖਤਮ ਹੋ ਚੁੱਕੀ ਹੈ ਤੇ ਇਸ ਕੰਪਨੀ ਨੇ ਟੈਂਡਰ ਦੀ ਵੈਧਤਾ ਦੀ ਮਿਆਦ ਵਧਾਉਣ ਦੇ ਲਈ ਕੋਈ ਨਵੀਂ ਪੇਸ਼ਕਸ਼ ਨਹੀਂ ਕੀਤੀ ਸੀ। ਕੰਪਨੀ ਨੂੰ ਵੈਧਤਾ ਵਧਾਉਣ ਦੇ ਲਈ ਲਿਖੇ ਯਾਦ ਪੱਤਰਾਂ ਦੇ ਅਤੇ ਨਿੱਜੀ ਸੁਣਵਾਈਆਂ ਦੇ ਬਾਵਜੂਦ ਕੰਪਨੀ ਨੇ ਟੈਂਡਰ ਦੀ ਵੈਧਤਾ ਦੀ ਮਿਆਦ ਵਧਾਉਣ ਦੇ ਲਈ ਕੋਈ ਚਾਰਾਜੋਈ ਨਹੀਂ ਕੀਤੀ ਹੈ। ਅਸਲ ਦੇ ਵਿਚ ਟੈਂਡਰ 120 ਦਿਨਾਂ ਦੀ ਮਿਆਦ ਦੇ ਲਈ ਅਲਾਟ ਕੀਤਾ ਗਿਆ ਸੀ ਤੇ ਫਿਰ ਕਹਿੰਦੇ ਟੈਂਡਰ ਦੀ ਵੈਧਤਾ ਨੂੰ 45 ਦਿਨਾਂ ਦੇ ਲਈ ਹੋਰ ਵਧਾ ਦਿੱਤਾ ਗਿਆ ਸੀ। ਤੇ ਦੋਸਤੋ ਇੱਕ ਖਬਰ ਲੈ ਕੇ ਫਿਰ ਆਪਾਂ ਰਾਜਨ ਸੈਣ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਹਾਈਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਹੈ ਪਿਛਲੇ ਦਿਨਾਂ ਤੋਂ ਚੱਲ ਰਿਹਾ ਮੁੱਦਾ ਹੈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਬਾਰੇ ਪਟੀਸ਼ਨ ਦੇ ਲਈ ਜਿਹੜਾ ਪ੍ਰਕਿਰਿਆ ਤੈਅ ਕਰ ਦਿੱਤੀ ਹੈ। ਹਵਾਰਾ ਨੇ ਬਿਮਾਰ ਮਾਂ ਦੀ ਦੇਖਭਾਲ ਦੇ ਲਈ ਮੰਗੀ ਹੈ 4 ਹਫ਼ਤਿਆਂ ਦੀ ਪੈਰੋਲ ਉਹਦੇ ਉੱਤੇ ਜੋ ਸਪਸ਼ਟ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਕਾਂਡ ਮਾਮਲੇ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਦਾ ਜਿਹੜਾ ਫੈਸਲਾ ਕਰਨ ਲਈ ਸਮਾਂਬੱਧ ਪ੍ਰਕਿਰਿਆ ਨਿਰਧਾਰਿਤ ਕੀਤੀ ਹੈ। ਬੈਂਚ ਨੇ ਜਿਹੜਾ ਸਾਫ਼ ਕਰ ਦਿੱਤਾ ਕਿ ਪੈਰੋਲ ਦੀ ਅਰਜ਼ੀ ਦੇ ਉੱਤੇ ਫੈਸਲਾ ਅਖੀਰ ਦੇ ਵਿਚ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਹੀ ਲੈਣਗੇ। ਇਹ ਗੱਲ ਉਦੋਂ ਜਿਹੜਾ ਕਹੀ ਗਈ ਹੈ ਜਦੋਂ ਅਦਾਲਤ ਨੂੰ ਦੱਸਿਆ ਗਿਆ ਕਿ ਪੈਰੋਲ ਦੀ ਬੇਨਤੀ ਤੇ ਫੈਸਲਾ ਲੈਣ ਦਾ ਅਧਿਕਾਰ ਉਸ ਜੇਲ੍ਹ ਦੇ ਸੁਪਰੀਡੈਂਟ ਦੇ ਕੋਲ ਹੁੰਦਾ ਹੈ ਜਿੱਥੇ ਦੋਸ਼ੀ ਇਸ ਵੇਲੇ ਬੰਦ ਹੈ, ਨਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ। ਜਸਟਿਸ ਵਿਨੋਦ ਐਸ ਜਿਹੜੇ ਭਾਰਦਵਾਜ ਨੇ ਅਤੇ ਜਸਟਿਸ ਸੁਖਵਿੰਦਰ ਕੌਰ ਦੇ ਜਿਹੜਾ ਡਿਵੀਜ਼ਨ ਬੈਂਚ ਨੇ ਨੋਟ ਕੀਤਾ ਹੈ ਕਿ ਹਵਾਰਾ ਇਸ ਸਮੇਂ ਨਵੀਂ ਦਿੱਲੀ ਦੀ ਕੇਂਦਰੀ ਜੇਲ੍ਹ ਨੰਬਰ 15 ਮੰਡੋਲੀ ਦੇ ਵਿਚ ਆਪਣੀ ਸਜ਼ਾ ਭੁਗਤ ਰਿਹਾ ਤੇ ਉਸ ਨੂੰ ਗ੍ਰਹਿ ਮੰਤਰਾਲੇ ਵੱਲੋਂ ਜੇਲ੍ਹ ਤੋੜ ਕੇ ਭੱਜਣ ਦੀ ਇੱਕ ਘਟਨਾ ਤੋਂ ਬਾਅਦ ਇੱਥੇ ਜਿਹੜਾ ਸ਼ਿਫਟ ਕੀਤਾ ਗਿਆ ਸੀ। ਉਸ ਘਟਨਾ ਦੇ ਦੌਰਾਨ ਉਹ ਹਿਰਾਸਤ ਦੇ ਵਿਚੋਂ ਫਰਾਰ ਹੋ ਗਿਆ ਸੀ ਤੇ ਦੁਬਾਰਾ ਫੜੇ ਜਾਣ ਤੱਕ ਭਗੋੜਾ ਰਿਹਾ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਹੈ ਕਿ ਚੰਡੀਗੜ੍ਹ ਤੇ ਲਾਗੂ ਹੁੰਦੇ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ ਦੇ ਤਹਿਤ ਕਿਸੇ ਦੋਸ਼ੀ ਦੀ ਆਰਜ਼ੀ ਜਿਹੜੀ ਹੈ ਰਿਹਾਈ ਪੈਰੋਲ ਜਾਣੀ ਕਿ ਬਾਰੇ ਫੈਸਲਾ ਉਸ ਜੇਲ੍ਹ ਦੇ ਸੁਪਰੀਡੈਂਟ ਦੇ ਵੱਲੋਂ ਲਿਆ ਜਾਣਾ ਹੁੰਦਾ ਜਿੱਥੇ ਦੋਸ਼ੀ ਆਪਣੀ ਸਜ਼ਾ ਕੱਟ ਰਿਹਾ। ਹਵਾਰਾ ਇਸ ਵੇਲੇ ਮੰਡੋਲੀ ਜੇਲ੍ਹ ਦੇ ਵਿਚ ਬੰਦ ਹੈ। ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਪੈਰੋਲ ਦੀ ਅਰਜ਼ੀ ਦੇ ਉੱਤੇ ਫੈਸਲਾ ਕਰਨ ਦੇ ਲਈ ਅਧਿਕਾਰਤ ਸੰਸਥਾ ਨਹੀਂ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਦਿੱਲੀ ਜੇਲ੍ਹ ਨਿਯਮ ਜਿਹੜਾ 218 ਦਾ ਵੀ ਹਵਾਲਾ ਦਿੱਤਾ ਤੇ ਕਿਹਾ ਕਿ ਨਿਯਮਾਂ ਦੇ ਅਨੁਸਾਰ ਦੇਸ਼ ਦਰੋਹ ਅੱਤਵਾਦੀ ਗਤੀਵਿਧੀਆਂ ਦੇ ਵਿਚ ਸ਼ਾਮਲ ਦੋਸ਼ੀਆਂ ਤੇ ਜੇਲ੍ਹ ਦੇ ਵਿਚੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੈਰੋਲ ਅਰਜ਼ੀ ਦੇ ਉੱਤੇ ਫੈਸਲਾ ਕਰਦੇ ਸਮੇਂ ਯੋਗਤਾ ਦੀ ਜਾਂਚ ਕਰਨਾ ਵੀ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਦਾ ਹੀ ਕੰਮ ਹੈ। ਬੈਂਚ ਨੇ ਜਿਹੜਾ ਹੁਕਮ ਦਿੱਤਾ ਕਿ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਪਟੀਸ਼ਨ ਕਰਤਾ ਦੀ ਪੈਰੋਲ ਦੀ ਅਰਜ਼ੀ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਗ੍ਰਹਿ ਸਕੱਤਰ ਨੂੰ ਜਿਹੜਾ ਭੇਜਣਗੇ ਤੇ ਬੈਂਚ ਨੇ ਨਿਰਦੇਸ਼ ਦਿੱਤਾ ਕਿ ਅਰਜ਼ੀ ਮਿਲਣ ਤੋਂ ਬਾਅਦ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ ਦੇ ਅਨੁਸਾਰ ਅਗਲੇ 4 ਹਫ਼ਤਿਆਂ ਦੇ ਅੰਦਰ ਅੰਦਰ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਨੂੰ ਆਪਣੀ ਟਿੱਪਣੀ ਜਿਹੜੀ ਹੈ ਸਿਫਾਰਿਸ਼ਾਂ ਸੌਂਪੇਗਾ ਤੇ ਬੈਂਚ ਨੇ ਇਹ ਵੀ ਨਾਲ ਕਿਹਾ ਕਿ ਟਿੱਪਣੀ ਸਿਫਾਰਿਸ਼ ਜਿਹੜੀ ਹੈ ਮਿਲਣ ਤੋਂ ਬਾਅਦ ਮੰਡੋਲੀ ਦੀ ਕੇਂਦਰੀ ਜੇਲ੍ਹ ਨੰਬਰ 15 ਦੇ ਸੁਪਰੀਡੈਂਟ ਉਸ ਤੋਂ ਬਾਅਦ 2 ਹਫ਼ਤਿਆਂ ਦੇ ਅੰਦਰ ਅੰਦਰ ਪੈਰੋਲ ਅਰਜ਼ੀ ਦੇ ਉੱਤੇ ਫੈਸਲਾ ਜਿਹੜਾ ਆਪ ਲੈਣਗੇ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਹੁਣਾਂ ਨੇ ਆਪਣੀ 81 ਸਾਲਾਂ ਮਾਂ ਦੀ ਦੇਖਭਾਲ ਦੇ ਲਈ 4 ਹਫ਼ਤਿਆਂ ਦੀ ਪੈਰੋਲ ਦੀ ਮੰਗ ਕਰਦਿਆਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਪਟੀਸ਼ਨ ਦੇ ਅਨੁਸਾਰ ਵੱਧਦੀ ਉਮਰ ਦੇ ਨਾਲ ਜੁੜੀ ਸਰੀਰਕ ਜਿਹੜੀ ਮਾਨਸਿਕ ਬਿਮਾਰੀਆਂ ਦੇ ਕਾਰਨ ਉਹਨਾਂ ਦੀ ਮਾਂ ਦੀ ਸਿਹਤ ਤੇਜ਼ੀ ਦੇ ਨਾਲ ਕਹਿੰਦੇ ਵਿਗੜ ਰਹੀ ਹੈ ਤੇ ਦੇਖਦੇ ਹਾਂ ਦੋਸਤੋ ਪੈਰੋਲ ਮਿਲਦੀ ਹੈ ਕਿੰਨੇ ਮਿਲਦੀ ਹੈ ਕੀ ਵਾਪਰਦਾ ਹੈ ਤੇ ਆਪਣੇ ਨਾਲ ਜੁੜੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਅੱਜ ਦੇ ਮੁੱਦਿਆਂ ਨੂੰ ਖੰਗੋਲਣ ਦੀ ਕੋਸ਼ਿਸ਼ ਕਰਦੇ ਹਾਂ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 976 19 ਸਟੂਡੀਓ ਦਾ ਨੰਬਰ ਹੈ ਸੈਣੀ ਸਾਹਿਬ ਤੋਂ ਬਾਅਦ ਤੁਰੰਤ ਹੀ ਤੁਸੀਂ ਕਾਲ ਕਰ ਸਕਦੇ ਹਾਂ ਜੇ ਵਿੱਚ ਕੋਈ ਸਵਾਲ ਹੋਇਆ ਤਾਂ ਜ਼ਰੂਰ ਜ਼ਰੂਰੀ ਕਾਲ ਕਰ ਸਕਦੇ ਹੋ ਤੇ ਸਤਿ ਸ੍ਰੀ ਅਕਾਲ ਜੀ ਆਪਾਂ ਬੁਲਾਉਂਦੇ ਹਾਂ ਸੱਦਾ ਪੱਤਰ ਦਿੰਦੇ ਹਾਂ ਸੈਣੀ ਸਾਹਿਬ ਨੂੰ ਇੱਕ ਮਿੰਟ ਜੀ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ
1: ਹਾਲ ਚਾਲ ਠੀਕ ਹੈ ਭਾਰੀ ਸਾਹਿਬ
0: ਜੀ
1: ਭਾਰੀ ਸਾਹਿਬ ਪਹਿਲੀ ਖਬਰ ਤਾਂ ਜਿਹੜੀ ਹੈਗੀ ਆ ਮੈਂ ਉਸ ਤੇ ਟਿੱਪਣੀ ਕਰਦਾ ਆ ਕਿ ਜਦੋਂ ਲਾਲਜੀਤ ਸਿੰਘ ਭੁੱਲਰ ਫੜਿਆ ਸੀ ਜੀ
0: ਜੀ
1: ਮੈਂ ਉਦੋਂ ਹੀ ਤੁਹਾਨੂੰ ਕਿਹਾ ਸੀ ਕਿ ਸਰਕਾਰ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਉਹਨੂੰ ਮਤਲਬ ਸਜ਼ਾ ਕਰਾਉਣ ਦੇ ਵਿੱਚ ਨਹੀਂ ਸਰਕਾਰ ਦੀ ਇੰਟੈਂਸ਼ਨ ਉਹਨੂੰ ਬਚਾਉਣ ਦੇ ਵਿੱਚ
0: ਬਚਾ ਲਿਆ ਜੀ ਦੇਖ ਲਓ ਟੈਂਡਰ
1: ਬਚਾ ਲਿਆ ਅੱਜ ਜਿਹੜਾ ਉਹ ਟੈਂਡਰ ਜਿਹੜਾ ਖਾਰਜ ਕਰ ਦਿੱਤਾ ਹੈਗਾ ਆ ਉਹ ਇੱਕ ਜਿਹੜਾ ਹੈਗਾ ਆ ਇੱਕ ਉਸ ਚੀਜ਼ ਨੂੰ ਭੁੱਲਰ ਦਾ ਵਕੀਲ ਆਪਣੇ ਡਿਫੈਂਸ ਦੇ ਵਿੱਚ ਵਰਤੇਗਾ
0: ਜੀ
1: ਕਿ ਉਸ MD ਨੇ ਜਿਹੜਾ ਹੈਗਾ ਆ ਵੀ ਸੁਸਾਈਡ ਕੀਤਾ ਹੈਗਾ ਇਸ ਕਰਕੇ ਕਿ ਉਹ ਗਲਤ ਕੰਮ ਕਰ ਬੈਠਾ ਸੀ ਜਿਹਦੇ ਲਈ ਮੰਤਰੀ ਨੇ ਉਹਨੂੰ ਤਾੜਨਾ ਕੀਤੀ
0: ਜੀ
1: ਤੇ ਉਹ ਜਿਹੜਾ ਹੈਗਾ ਇਮੋਸ਼ਨਲ ਹੋ ਕੇ ਤੇ ਇਹ ਸਟੈਪ ਚੱਕ ਗਿਆ ਜੀ ਉਹ ਆਪਣਾ ਜਿਹੜਾ ਹੈਗਾ ਗਲਤ ਕੰਮ ਕਰ ਲਿਆ ਸੀ ਉਹਨੇ ਜਿਹਦੇ ਕਰਕੇ ਉਹਦੇ ਮਨ ਦੇ ਵਿੱਚ ਜਿਹੜਾ ਇਸ ਚੀਜ਼ ਦਾ ਡਰ ਸੀ ਕਿ ਮੇਰੇ ਤੇ ਕੋਈ ਵਿਭਾਗੀ ਕਾਰਵਾਈ ਹੋ ਜਾਊਗੀ
0: ਬਿਲਕੁਲ ਹੈ ਜੀ
1: ਜਾਂ ਤੇ ਨੌਕਰੀ ਜਾਂਦੀ ਰਹਿਣੀ ਹੈਗੀ ਆ ਜੀ ਜਾਂ ਮੈਨੂੰ ਪਨਿਸ਼ ਕੀਤਾ ਜਾਊਗਾ ਵੀ ਉਹ ਜੇਲ ਤੋਂ ਡਰਦਾ ਜਿਹੜਾ ਆ ਉਹ ਸੁਸਾਈਡ ਕਰਕੇ ਕਿਹਾ ਨਾ ਕਿ ਮੰਤਰੀ ਤੋਂ ਮੰਤਰੀ ਨੇ ਜੇ ਉਹਨੂੰ ਝਿੜਕਿਆ ਸੀ ਤੇ ਉਹ ਆਪਣੀ ਲਾ ਅਬਾਈਡਿੰਗ ਡਿਊਟੀ ਜਿਹੜੀ ਆ ਉਹ ਮਤਲਬ ਕਰ ਰਿਹਾ ਸੀ
0: ਇਹਦੇ ਨਾਲ ਤਾਂ ਚੰਗਾ ਸੀ ਸੈਣੀ ਸਾਹਿਬ ਸਮਾਂ ਕਿ ਇੱਕ ਤਾਣ ਕੇ ਖੜਦਾ ਚਲੋ ਜਿੱਥੇ ਵੀ ਕੇਸ ਤਾਂ ਚੱਲਦਾ ਘੱਟੋ ਘੱਟ ਕੁਛ ਤਾਂ ਹੁੰਦਾ
1: ਭਾਰਤ ਸਾਹਿਬ ਕਿਸੇ ਦੇ ਜਾਣ ਨਾਲ ਕਿਸੇ ਨੂੰ ਫਰਕ ਨੀ ਪੈਂਦਾ ਹੈਗਾ ਲੋਕੀ ਬਾਅਦ ਦੇ ਵਿੱਚ ਥੋੜੇ ਥੋੜੇ ਦਿਨ ਹੀ ਜਿਹੜਾ ਯਾਦ ਰੱਖਦੇ ਹੈਗੇ ਆ ਤੁਸੀਂ ਦੇਖੋ ਨਾ ਉਦੋਂ ਚ ਉਹ ਲੋਕਾਂ ਨੂੰ ਸਹਿਮਤੀ ਸੀ ਅੱਜ ਜਿਹੜਾ ਹੈਗਾ ਆ ਉਸ ਚੀਜ਼ ਦਾ ਕਿੱਡਾ ਵੱਡਾ ਕੰਮ ਹੋਇਆ ਇਸ ਚੀਜ਼ ਦਾ ਮੈਂ ਉਦਣ ਹੀ ਦੱਸ ਦਿੱਤਾ ਸੀ 4 ਮਹੀਨੇ ਪਹਿਲਾਂ ਹੀ ਆਪਾਂ ਇਸ ਚੀਜ਼ ਦੇ ਉੱਤੇ ਜਦੋਂ ਟਿੱਪਣੀ ਕੀਤੀ ਸੀ ਉਦੋਂ ਹੀ ਦੱਸ ਦਿੱਤਾ ਸੀ ਕਿ ਇਹ ਟੈਂਡਰ ਜਿਹੜੇ ਹੈਗੇ ਆ ਇਹ ਰੱਦ ਹੋ ਜਾਣੇ ਆ ਟੈਂਡਰ ਰੱਦ ਹੋ ਜਾਣੇ ਆ ਤੇ ਇਹਨਾਂ ਨੇ ਜਿਹੜਾ ਇਹ ਕਹਿਣਾ ਆ ਕਿ ਜਿਹਨਾਂ ਬੰਦਿਆਂ ਨੂੰ ਦਿੱਤੇ ਸੀ ਉਹਨੇ ਤੇ ਉਹ ਗਲਤ ਇਸ਼ੂ ਕੀਤੇ ਸੀਗੇ ਤੇ ਉਹ ਜੋ ਰੰਧਾਵਾ ਉਹਦੀ ਕੋਠੀ ਤੇ ਹੋਇਆ ਸੀ ਲਾਲਜੀਤ ਸਿੰਘ ਭੁੱਲਰ ਦੀ ਕੋਠੀ ਤੇ ਦੈਟ ਵਾਜ ਜਸਟੀਫਾਈਡ
0: ਨਾਲੇ ਸੈਣੀ ਸਾਹਿਬ ਇੰਨੇ ਅਣਗਹਿਲੇ ਥੋੜੀ ਹੋਣਗੇ ਬਿਜ਼ਨਸਮੈਨ ਜਿਹੜੇ ਨੇ ਮਤਲਬ ਕਿ ਜਿਹਨਾਂ ਨੇ ਟੈਂਡਰ ਅਰਬਾਂ ਖਰਬਾਂ ਦਾ ਟੈਂਡਰ ਲਿਆ ਤੇ ਉਹ ਮਤਲਬ ਕਿ ਅਣਜਾਣ ਬੰਦੇ ਹੋਣਗੇ ਕਹਿਵਾਂਗੇ ਇਹਨਾਂ ਨੂੰ ਬਿਜ਼ਨਸਮੈਨ ਕਮਲੇ ਕਹਾਂਗੇ ਫਿਰ ਇਹਨਾਂ ਨੂੰ ਕਿ ਭਾਈ 45 ਦਿਨ ਜਾਂ 120 ਦਿਨ ਹੁੰਦੇ ਆ ਉਸ ਤੋਂ ਬਾਅਦ ਇਹਨਾਂ ਨੇ ਲੈਟਰ ਵੀ ਜਾਰੀ ਕੀਤੇ ਆ ਸਾਨੂੰ ਤਾਂ ਇੱਥੇ ਕੋਈ ਇੱਕ ਬਿੱਲ ਨਾ ਦਿੱਤਾ ਹੋਵੇ ਅਗਲੇ ਲੈਟਰ ਜਾਰੀ ਕਰ ਦੇ ਨਾਲ ਜੁਰਮਾਨਾ ਪਾਉਂਦੇ ਆ ਤੇ ਨਾਲੇ ਅਗਲੇ ਕਹਿੰਦੇ ਭਾਈ ਆਪਣਾ ਪੇ ਕਰੋ ਤੇ ਮਤਲਬ ਕਿ ਦਿਲ ਨੂੰ ਧੋੜਕੂ ਲੱਗ ਜਾਂਦਾ ਤੇ ਜਿਹਨੇ ਅਰਬਾਂ ਖਰਬਾਂ ਰੁਪਈਆ ਲਾਇਆ ਉਹ ਕਿਉਂ ਨੂੰ ਆਪਣੇ ਟੈਂਡਰ ਦਾ ਹੀ ਨੀ ਚੇਤਾ ਜੀ
1: ਗਲਤ ਹੈ ਜੀ ਉਹ ਪ੍ਰੈਸ਼ਰ ਬਣਾ ਕੇ
0: ਤੇ ਉਹਨਾਂ
1: ਨੂੰ ਤਿਆਰ ਕਰਕੇ ਤੇ ਹਾਂਜੀ ਹਾਂਜੀ ਉਹ ਹੋ ਜਾਂਦਾ ਹੈਗਾ ਜੀ ਇਸ ਤਰੀਕੇ ਦੇ ਨਾਲ ਪਰ ਇਹ ਆ ਵੀ ਉਹਨਾਂ ਨੇ ਮਤਲਬ ਇਹ ਸਰਕਾਰ ਨੇ ਜਾਣ ਤੋਂ ਪਹਿਲਾਂ ਪਹਿਲਾਂ ਆਪਣੇ ਮੰਤਰੀ ਦੀ ਰਿਹਾਈ ਕਰਾ ਲੈਣੀ
0: ਹੈ ਜੀ ਬਿਲਕੁਲ
1: ਜਿੱਥੇ ਤੱਕ ਹੈਗਾ ਜੀ ਹਾਂਜੀ ਉਹ ਇਸ ਕਰਕੇ ਉਹਨਾਂ ਨੇ ਅੱਜ ਆਹ ਕੰਮ ਕਰ ਦਿੱਤਾ ਤੇ ਲਾਲਜੀਤ ਭੁੱਲਰ ਦੇ ਬਾਹਰ ਆਉਣ ਦਾ ਰਸਤਾ ਵੀ ਬਣ ਗਿਆ
0: ਜੀ
1: ਤੇ ਉਹਦੇ ਜਿਹੜਾ ਹੈਗਾ ਆ ਹੋ ਸਕਦਾ ਕੇਸ ਵੀ ਜਿਹੜਾ ਆ ਖਤਮ ਹੋਣ ਦਾ ਰਸਤਾ ਬਣ ਗਿਆ ਜੀ
0: ਬਿਲਕੁਲ ਜੀ
1: ਜੀ ਸਰ ਉਹ ਤੋਂ ਬਾਅਦ ਆਈਏ ਜੀ ਤੁਸੀਂ ਜਿਹੜਾ ਹੈਗਾ ਆ ਚਕੋਤਾ ਵਰਡ ਯੂਜ ਕਰਦੇ ਸੀ ਉਹ ਚਕੋਤਾ ਵਰਡ ਆ ਜੀ
0: ਚਕੋਤਾ ਅੱਛਾ ਜੀ ਇਹਦਾ ਮਤਲਬ ਕੀ ਹੁੰਦਾ ਸੈਂਸ ਸਰ ਜ਼ਰੂਰ ਦੱਸਿਓ ਮਾੜਾ ਜਿਹਾ
1: ਇਹਦਾ ਮਾਮਲਾ ਠੇਕਾ ਜੀ ਠੇਕਾ
0: ਜੀ
1: ਹਾਂਜੀ ਤੇ ਇੱਥੇ ਮਤਲਬ ਜਿਹੜਾ ਹੈਗਾ ਮਾਮਲੇ ਆਪਣੇ ਮਾਲਵੇ ਦੇ ਵਿੱਚ ਇਹਨੂੰ ਜਿਹੜਾ ਹੈਗਾ ਆ ਜਾਪਤੀ ਜਾਂ ਜਾਪਤੀ ਵੀ ਕਹਿੰਦੇ ਆ
0: ਹਾਂਜੀ
1: ਔਜਲਾ ਸਾਹਿਬ ਅਕਸਰ ਜਿਹੜਾ ਕਿ ਬੋਲਦੇ ਹੁੰਦੇ ਹੈਗੇ ਜਾਪਤੀ ਤੇ ਦਿੱਤੀ ਹੈਗੀ ਆ ਪੈਰੀ
0: ਕਿਉਂਕਿ ਇੱਥੇ ਫਿਰ ਬਹੁਵਚਨ ਦੇ ਵਿੱਚ ਲਿਖਿਆ ਹੋਇਆ ਨਾ ਮੇਰੇ ਖਿਆਲ ਨਾਲ ਚਕੋਤੇ ਲਿਖਿਆ ਹੋਇਆ ਹਾਂਜੀ ਚਕੋਤਾ ਤੁਸੀਂ ਇੱਕ
1: ਨਹੀਂ ਨਹੀਂ ਚਕੋਤਾ ਹੈ ਉਹ ਤਾਂ ਮੈਂ ਲਿਖਿਆ ਸ਼ੈਲੀ ਵੀਰ ਜੀ ਨੇ ਦਰੁਸਤ ਕੀਤਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਜਾ ਕੇ ਦਰੁਸਤੀ ਕਰ ਦਿੰਦਾ ਹੈਗਾ ਆ ਪਰ ਲਿਖਤ ਵਿੱਚ ਇਸ ਤਰੀਕੇ ਨਾਲ ਉਹਨਾਂ ਨੇ ਕਨੌੜਾ ਨਹੀਂ ਕਨੌੜਾ ਪਾਇਆ ਆ
0: ਨਹੀਂ ਹੋੜਾ ਪਾਇਆ ਜੀ ਚਕੋਤੇ ਲਿਖਿਆ ਤਾਂ ਹੀ ਮੈਂ ਚਕੋਤੇ
1: ਚਕੋਤਾ ਹਾਂਜੀ
0: ਕੱਕੇ ਨੂੰ ਹੋੜਾ ਤੇ ਤੱਤੇ ਨੂੰ ਲਾਂ ਪਾਈ ਗਿਆ ਜੀ
1: ਹਾਂਜੀ
0: ਜੀ
1: ਤੇ ਉਹ ਇਸੇ ਤਰੀਕੇ ਨਾਲ ਇੱਥੇ ਸਾਡੇ ਜਿਹੜਾ ਹੈਗਾ ਦੁਆਬੇ ਚ ਇਹਨੂੰ ਮਾਮਲਾ ਵੀ ਕਹਿੰਦੇ ਆ ਵੀ ਮਾਮਲੇ ਤੇ ਦਿੱਤੀ ਹੈਗੀ ਜੀ ਜਾਂ ਠੇਕਾ ਮਾਮਲਾ ਚਕੋਤਾ ਜਾਪਤੀ ਹਾਂਜੀ ਇਹ ਸ਼ਬਦ ਇੱਕੋ ਹੀ
0: ਹੈ
1: ਸੋ ਇਸ ਕਰ ਹਾਂਜੀ ਸੋ ਇਸ ਕਰਕੇ ਜਿਹੜਾ ਆ ਉਹ ਭਾਰੇ ਸਾਹਿਬ ਗੱਲ ਏਦਾਂ ਹੈਗੀ ਆ ਜੇ ਪੰਜਾਬ ਸਰਕਾਰ ਦੀਆਂ ਪ੍ਰੋਪਰਟੀ ਇਹ ਜਿਹੜੀਆਂ ਹੈਗੀਆਂ ਬੋਲੀਆਂ ਹੀ ਨੀ ਕਰਾਈਆਂ ਤੇ ਫਿਰ ਇੱਥੇ ਉਹਦੇ ਵਿੱਚ ਸਰ ਪੰਚਾਇਤਾਂ ਵੀ ਇੰਟਰਸਟ ਨਹੀਂ ਸ਼ੋ ਕਰ ਰਹੀਆਂ।
0: ਬਿਲਕੁਲ ਹੈ ਜੀ, ਆ ਦੇਖੋ ਕਿੰਨੀਆਂ
1: ਕਿਉਂਕਿ
0: ਚੜੀ
1: ਜਿਹੜਾ ਹੈਗਾ ਆ
0: ਜਿਆਦਾ ਤਾਂ ਨੀ ਜ਼ਮੀਨ ਚੜੀ ਠੇਕੇ ਦੇ ਉੱਤੇ ਦੇਖਿਆ ਜਾਵੇ ਤਾਂ 721,793 ਏਕੜ ਪੰਚਾਇਤੀ ਰਕਬਾ ਹੈ ਜੀ, ਜਿਹਦੇ ਵਿੱਚੋਂ 521,157 ਚੜੀ ਹੈ, 199,196 ਏਕੜ ਕਰੀਬ ਪੰਚਾਇਤ ਰਕਬਾ ਜਿਹੜਾ ਸਾਂਝੇ ਕੰਮਾਂ ਲਈ ਵਰਤਿਆ ਜਾ ਰਿਹਾ ਜੀ, ਤੇ 1,00,000 ਜਿਹੜੀ ਹੈ 13,000 ਏਕੜ ਜਿਹੜੀ ਹੈ ਮੇਰੇ ਖਿਆਲ ਨਾਲ ਖਾਲੀ ਪਈ ਹੈ ਜੀ।
1: ਉਹ ਸਾਰੇ ਇਹਨਾਂ ਦੀ ਇੰਟੈਂਸ਼ਨ ਇਹ ਸੀਗੀ ਨਾ ਵੀ ਇਹਨਾਂ ਨੇ ਲੈਂਡ ਐਕੁਜੀਸ਼ਨ ਦੇ ਵਿੱਚ ਸਾਰੀਆਂ ਲੈ ਜਾਣੀਆਂ ਸੀ ਜੀ,
0: ਜੀ
1: ਤਾਂ ਕਰਕੇ ਇਹਨਾਂ ਨੇ ਜਿਹੜਾ ਹੈਗਾ ਆ ਉਸ ਪਾਸੇ ਨੂੰ ਨਹੀਂ ਚੱਲੇ ਜੀ,
0: ਨਹੀਂ ਚੱਲੇ
1: ਇਹਨਾਂ ਦਾ। ਬਾਕੀ ਇਹ ਨੀ ਹੈਗਾ ਕਿ ਉਹ ਜ਼ਮੀਨਾਂ ਜਿਹੜੀਆਂ ਆ ਉਹ ਖਾਲੀ ਪਈਆਂ ਹੈਗੀਆਂ, ਉੱਥੇ ਲੋਕਾਂ ਨੇ ਜਿਹੜੇ ਹੈਗੇ ਕਬਜ਼ੇ ਕੀਤੇ ਹੈਗੇ ਤੇ ਆਪਣੇ ਚਹੇਤਿਆਂ ਨੂੰ ਜਿਹੜਾ ਹੈਗਾ ਆ ਹਰਕ ਵਿਧਾਇਕ ਨੇ ਆਪਣੇ ਚਹੇਤਿਆਂ ਨੂੰ ਪੰਚਾਇਤੀ ਰਕਬਾ ਜਿਹੜਾ ਆ ਉਹ ਦਿੱਤਾ ਆ ਜੀ ਐਸ਼ ਕਰਨ ਵਾਸਤੇ। ਸੋ ਇਸ ਕਰਕੇ ਹੈਗਾ ਆ ਸਰਕਾਰੀ ਜਿਹੜਾ ਆ ਪਬਲਿਕ ਆਰਕੀਟੈਕਚਰ ਨੂੰ ਜਿਹੜਾ ਹੈਗਾ ਆ ਉਹ ਤਾਂ ਢਾ ਲੱਗਦੀ ਹੈਗੀ ਆ, ਬਟ ਜਿਹੜਾ ਆ ਆਪਣੇ ਵਿਧਾਇਕ ਜਿਹੜੇ ਹੈਗੇ ਆ ਉਹ ਆਪਣੇ ਜਿਹੜੇ ਅੱਗੇ ਗਾਂ ਉਹਨਾਂ ਦੇ ਵੈਲ ਵਿਸ਼ਰ ਹੁੰਦੇ ਆ ਉਹਨਾਂ ਨੂੰ ਫਿਰ ਉਹ ਦੇ ਜਾਂਦੇ ਇਸੇ ਤਰੀਕੇ ਦੇ ਬੈਨੀਫਿਟ ਜੀ।
0: ਜੀ
1: ਸੋ ਇਸ ਕਰਕੇ ਇਹ ਤੋਂ ਪਤਾ ਲੱਗਦਾ ਆ ਵੀ ਸਰਕਾਰ ਦੀ ਕਾਰਜਸ਼ੀਲਤਾ ਕਿੰਨੀ ਕੁ ਹੈਗੀ ਆ ਜੀ। ਇਹਨੂੰ ਕਹਿੰਦੇ ਹੈਗੇ ਆ ਜੀ ਵੀ ਲੈਕ ਆਫ ਗਵਰਨੈਂਸ। ਹੋਰ ਗਵਰਨੈਂਸ ਕੀ ਹੁੰਦੀ ਆ? ਗਵਰਨੈਂਸ ਤਾਂ ਇਹੀ ਹੁੰਦੀ ਆ ਨਾ ਜੀ ਕਿ ਤੁਸੀਂ ਟਾਈਮ ਸਿਰ ਜਿਹੜਾ ਹੈਗਾ ਆ ਵੀ ਉਹ ਕੰਮ ਕਰਨੇ ਆ ਜਿਹਨਾਂ ਦੇ ਵਿੱਚੋਂ ਸਰਕਾਰੀ ਆਮਦਨ ਵਧੇ, ਤੇ ਉਹਦੇ ਨਾਲ ਜਿਹੜਾ ਹੈਗਾ ਆ ਵੀ ਪਤਾ ਨੀ ਹੁਣ ਦੇਖੋ ਇਸ ਚੀਜ਼ ਦਾ ਤਾਂ ਸਰਕਾਰ ਦਾ ਧਿਆਨ ਤਾਂ ਆਪਣੀ ਆਮਦਨ ਵਧਾਉਣ ਨਾਲ ਹੈਗਾ ਆ ਜੀ, ਸਰਕਾਰ ਦੀ ਆਮਦਨ ਵਧਾ ਕੇ ਕੀ ਕਰਨੀ ਆ ਜੀ?
0: ਬਿਲਕੁਲ ਹੈ ਜੀ,
1: ਉਹ ਤਾਂ ਕਰਜ਼ਾ ਮਿਲੀ ਜਾਂਦਾ ਹੈਗਾ ਜੀ
0: ਜਾਂ ਕੋਈ ਮਿਲੀ ਜਾਂਦਾ, ਕਾਹਤੋਂ ਹੱਥ ਪੈਰਾਂ ਨੂੰ ਮਾਰਨ ਦੀ ਜ਼ਰੂਰਤ ਹੈ।
1: ਤੇ ਮੈਨੂੰ ਮੇਰੇ ਮਨ ਦੇ ਵਿੱਚ ਸ਼ੰਕਾ ਆ ਗਈ ਆ ਵੀ ਇਹ ਜੇ ਖਬਰ ਅੱਜ ਨਿਕਲ ਕੇ ਆਈ ਹੈਗੀ ਆ ਹੋਰ ਨਾ ਕਿਤੇ ਇਹਨਾਂ ਨੂੰ ਵੇਚਣ ਦਾ ਇਰਾਦਾ ਬਣਾ ਲੈ ਸਰਕਾਰ ਜੀ
0: ਨੇ। ਪਿਛਲੇ ਦਿਨ ਆਈ ਹੈ ਲੈਂਡ ਕੂਲਿੰਗ ਪਾਲਿਸੀ, ਦੇਖੋ ਇਹਨਾਂ ਦੀ ਖਬਰ ਚੱਲ ਰਹੀ ਆ ਬਕਾਇਦਾ ਉਹ ਵੀ ਮਤਲਬ ਕਿ ਵਧਾ ਚੜਾ ਕੇ ਦਿੱਤੇ ਜਾਣਗੇ, ਸਾਰਾ ਕੁਝ ਕੀਤਾ ਜਾਏਗਾ, ਅਕਵਾਇਰ ਕਰਨ ਦੀ ਤਾਂ ਪੂਰੀ ਤਿਆਰੀ ਹੈ।
1: ਹਾਂਜੀ ਐਕੁਜੀਸ਼ਨ ਦੀ ਫੇਸ ਕਰਕੇ ਜੇ ਰੈਂਟ ਤੇ ਦਿੱਤੀ ਹੋਈ ਫੇਰ ਜਿਹੜਾ ਹੈਗਾ ਆ ਉਹ ਐਕੁਜੀਸ਼ਨ ਦਾ ਪ੍ਰੋਸੈਸ ਔਖੀ ਹੋ ਜੂਗੀ ਜੀ, ਇਸ ਕਰਕੇ ਜਿਹੜਾ ਰੱਖੀ ਹੋਊਗੀ
0: ਤਾਂ ਫਿਰ ਐਗਰੀਮੈਂਟ ਜਿਹੜਾ ਹੈਗਾ ਉਹ ਫਿਰ ਪੂਰਾ ਕਰਨਾ ਪੈਣਾ ਓਨੇ ਸਮੇਂ ਦਾ।
1: ਬਿਲਕੁਲ, ਦੇਰ ਮੇ ਵੀ ਹਿਡਨ ਏਜੰਡਾ ਸਰ ਜਿਹੜਾ ਕਰਕੇ ਪਿਆ ਹੈਗਾ ਜੀ।
0: ਬਿਲਕੁਲ।
1: ਸੋ ਬਾਕੀ ਆ ਜੀ ਇਹ ਜੀ ਹਵਾਰਾ ਸਾਹਿਬ ਦੀ ਜਿਹੜੀ ਖਬਰ ਆਈ ਹੈਗੀ ਆ ਜੀ, ਪਰ ਤੁਸੀਂ ਯਾਦ ਕਰੋ ਜਦੋਂ ਰਾਮ ਰਹੀਮ ਦੀ ਬੇਲ ਹੁੰਦੀ ਹੈਗੀ ਆ ਜਾਂ ਕੁਛ ਹੁੰਦਾ ਹੈਗਾ ਵੀ ਆ ਤੇ ਬਾਕੀ ਜਾਂ ਬੰਦੀ ਸੰਗਾਂ ਦੀ ਗੱਲ ਤੇ ਆਉਂਦੇ ਹੈਗੇ ਆਪਾਂ, ਮੈਂ ਕਹਿੰਦਾ ਸੀ ਹਮੇਸ਼ਾ ਵੀ ਇਹ ਐਗਜ਼ੈਕਟਿਵ ਦਾ ਆਰਡਰ ਆ।
0: ਬਿਲਕੁਲ ਆ ਜੀ,
1: ਕੋਰਟਾਂ ਜਿਹੜੀਆਂ ਹੈਗੀਆਂ ਆਪਣੇ ਤੇ ਲੈਂਦੀਆਂ ਹੀ ਕੁਛ ਨੀ ਸਰ
0: ਜੀ,
1: ਕੋਰਟ ਨੇ ਦੇਖੋ ਫੇਰ ਐਗਜ਼ੈਕਟਿਵ ਵੱਲ ਨੂੰ ਤੋਰ ਦਿੱਤਾ। ਪਹਿਲਾਂ ਕੀ ਆ ਵੀ ਇੱਕ ਹਫਤੇ ਦਾ ਟਾਈਮ ਆ ਜੇਲ ਸੁਪਰਡੈਂਟ ਨੂੰ ਕਿ ਉਹ ਇਹਨਾਂ ਦੀ ਐਪਲੀਕੇਸ਼ਨ ਨੂੰ ਉਹ ਜਿਹੜਾ ਹੈਗਾ ਆ ਸਾਰੇ ਦਸਤਾਵੇਜ਼ਾਂ ਸਮੇਤ ਗ੍ਰਹਿ ਮੰਤਰਾਲੇ ਨੂੰ ਭੇਜੂਗਾ
0: ਜੀ।
1: ਹਾਂਜੀ, ਗ੍ਰਹਿ ਮੰਤਰਾਲਾ ਜਿਹੜਾ ਹੈਗਾ 4 ਹਫ਼ਤਿਆਂ ਤੇ ਉੱਤੇ ਫੈਸਲਾ ਰਹੇਗਾ
0: ਜੀ।
1: ਹਾਂਜੀ, ਉਹ 4 ਹਫ਼ਤਿਆਂ ਤੇ ਫੈਸਲਾ ਲੈ ਕੇ ਫਿਰ ਉਸ ਤੋਂ ਬਾਅਦ ਜੇਲ ਸੁਪਰਡੈਂਟ ਆਪਣੀ ਫਾਈਨਲ ਵਰਡਿਕਟ ਜਿਹੜਾ ਹੈਗਾ ਆ ਵੀ ਉਹ ਦੇਗਾ 2 ਹਫ਼ਤਿਆਂ ਚ,
0: 7 ਹਫ਼ਤੇ
1: ਤੇ ਇੱਕ 7 ਹਫ਼ਤੇ ਹੋਗਾ ਜੀ। 7 ਹਫ਼ਤੇ ਉਧਰੋਂ ਮਾਤਾ ਜਿਹੜੀ ਹੈਗੀ ਆ ਆਖਰੀ ਹਾਂ ਤੇ ਪਈ ਆ ਜੇ ਬਿਮਾਰ ਪਈ ਹੈਗੀ ਆ
0: ਤੇ
1: ਉਦੋਂ ਤੱਕ ਭਾਵਾਂ ਜਿਹੜਾ ਹੈਗਾ ਇਹ ਐਪਲੀਕੇਸ਼ਨ ਹੀ ਇਨਫਰਕਚੁਅਸ ਹੋ ਜਾਏ। ਜਿਹੜੇ ਬੰਦੇ ਨੇ ਜੇਲ ਤੋੜੀ ਹੋਵੇ ਉਹਦੇ ਤੋਂ ਉਮੀਦ ਨੀ ਕੀਤੀ ਜਾ ਸਕਦੀ,
0: ਉਸ ਤੋਂ ਬਾਅਦ ਤਾਂ ਉਹਨਾਂ ਦਾ ਮਤਲਬ ਕੀ ਦੇਖ ਸਕਦੇ ਹੋ, ਮਤਲਬ ਕੀ ਜੋ ਵੀ ਰਹਿਣ ਸਹਿਣ ਹੈ ਜਾਂ ਉਹਨਾਂ ਦਾ ਜੋ ਵੀ ਹੈਗਾ ਕਰੈਕਟਰ ਹੈਗਾ
1: ਸਰ ਉਹ ਜੋ ਵੀ ਦੇਣਾ ਹੈਗਾ ਰਿਪੋਰਟ ਤਾਂ ਐਗਜ਼ੈਕਟਿਵ ਨੇ ਦੇਣੀ ਆ
0: ਜੀ।
1: ਕਹਿਣ ਦਾ ਭਾਵ ਇਹ ਕਿ ਜੁਡੀਸ਼ਰੀ ਨੇ ਉਸ ਚੀਜ਼ ਦੇ ਉੱਤੇ ਕੁਛ ਨੀ ਲੈਣਾ ਹੈਗਾ ਆ ਵੀ ਰਿਪੋਰਟ ਜਿਹੜੀ ਜਿਹੜੀ ਆ ਉਹ ਐਗਜ਼ੈਕਟਿਵ ਨੇ ਦੇਣੀ ਆ, ਐਗਜ਼ੈਕਟਿਵ ਚਾਹੇ ਤੇ ਉਹ ਹੁਣੇ ਕਰ ਸਕਦੀ ਹੈਗੀ ਆ, ਭੇਜ ਸਕਦੀ ਹੈਗੀ ਆ, ਉਹਨਾਂ ਦੀ ਡਿਸਕ੍ਰਿਪਸ਼ਨ ਆ ਜੀ।
0: ਬਿਲਕੁਲ ਹੈ ਜੀ,
1: ਪਰ ਹਿਊਮੈਨਟੇਰੀਅਨ ਗਰਾਊਂਡ ਦੇ ਉੱਤੇ ਜਿਹੜਾ ਹੈਗਾ ਆ ਐਗਜ਼ੈਕਟਿਵ ਨੂੰ ਵੀ ਹਿਊਮੈਨਟੇਰੀਅਨ ਗਰਾਊਂਡ ਤੇ ਸੋਚਣਾ ਚਾਹੀਦਾ ਹੈਗਾ ਆ, ਪੈਰੋਲ ਮਿਲਣੀ ਚਾਹੀਦੀ ਹੈਗੀ ਆ।
0: ਪਰ ਸੂਬਾ ਆਪਣੀ ਜ਼ਿੰਮੇਵਾਰੀ ਲੈਂਦਾ ਕਿ ਸਾਡੇ ਸੂਬੇ ਚ ਆਉਣਾ, ਅਸੀਂ ਸਾਰਾ ਕੁਝ ਦੇਖਾਂਗੇ ਪ੍ਰੋਸੈਸ, ਕਿ ਉਹ ਸੂਬਾ ਲੈ ਸਕਦਾ ਜ਼ਿੰਮੇਵਾਰੀ ਆਪਣੇ ਪੱਧਰ ਦੇ ਉੱਤੇ,
1: ਤੇ ਉਹਨਾਂ ਨੇ ਕਿਹੜਾ ਇਨੀਸ਼ੀਏਟਿਵ ਲਿਆ ਹੈਗਾ ਆ ਕਿੰਨੇ, ਜੇ ਸਰਕਾਰ ਖੁਦ ਪੈਰਵਾਈ ਕਰਦੀ ਹੋਵੇ ਇੰਨੀ ਗੱਲ ਦੀ ਤੇ ਫਿਰ ਜਿਹੜਾ ਹੈਗਾ ਕਾਹਦੇ ਵਾਸਤੇ ਅੰਮ੍ਰਿਤਪਾਲ ਹੋਣੀ ਉੱਥੇ ਬੈਠੇ ਹੋਣਗੇ।
0: ਸਿਆਸੀ ਪੱਖੋਂ ਦੇਖਿਆ ਜਾਵੇ ਤਾਂ ਫਾਇਦਾ ਲੈ ਸਕਦੇ ਨੇ,
1: ਕਰ ਸਕਦੇ ਹੈਗੇ ਆ ਜੀ। ਦੇਖੋ ਸਰਕਾਰ ਜਿਹੜੀ ਹੈਗੀ ਜੇ ਆਪੂ ਸਿਫਾਰਿਸ਼ ਕਰੇ ਤੇ ਕੀ ਨੀ ਹੋ ਸਕਦਾ ਜੀ।
0: ਬਿਲਕੁਲ ਹੈ ਜੀ,
1: ਉਹ ਅਲਝਾ ਕੇ ਰੱਖਦੇ ਹੈਗੇ ਆ ਜੀ। ਮੈਂ ਤਾਂ ਅੱਜ ਵੀ ਤੁਹਾਨੂੰ ਜਿਹੜੀ ਬੇਨਤੀ ਕਰਦਾ ਸੀ ਆਫ ਦਾ ਏਅਰ ਕਿ ਜੱਜ ਦੀ ਹੋਸ਼ ਸੰਭਾਲੀ ਹੈਗੀ, ਅਸੀਂ ਤਾਂ ਆਪਣੇ ਆਪ ਨੂੰ ਇਹੀ ਸਾਬਿਤ ਕਰਦੇ ਰਹੇ ਹੈਗੇ ਆ ਜੀ, ਕਦੀ ਵੀ ਅਸੀਂ ਦੇਸ਼ ਦੇ ਨਾਗਰਿਕ ਆ, ਕਦੀ ਅਸੀਂ ਦੇਸ਼ ਦਾ ਜਿਹੜਾ ਹੈ ਜੀ, ਵੀ ਸਾਨੂੰ ਮਤਲਬ ਜਿਹੜਾ ਹੈਗਾ ਬਾਕੀ ਕੰਟਰੀਜ਼ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇਖੋ, ਉਹਨਾਂ ਨੂੰ ਮਤਲਬ ਜੇ ਕੋਈ ਉਹਨਾਂ ਨੇ ਪਾਲਿਸੀ ਮੈਟਰ ਤੇ ਡਿਸੀਜਨ ਲੈਂਦੇ ਆ ਉਹ ਅੰਦਰ ਖਾਤੇ ਮਹਿਕਮਾ ਬਣਾਉਂਦੇ ਹੈਗੇ ਆ, ਬੰਦੇ ਅਪਲਾਈ ਕਰਦੇ ਹੈਗੇ ਆ, ਉਹ ਉਹਨਾਂ ਬੰਦੇ ਆ ਜਿਹੜੇ ਹੈਗੇ ਆ ਆਪਣਾ ਚੁੱਪ ਚੁਪੀਤੇ ਕੰਮ ਕਰਦੇ ਰਹਿੰਦੇ ਹੈਗੇ ਆ ਜੀ, ਨਾਗਰਿਕ ਨੂੰ ਕੋਈ ਫਰਕ ਨੀ ਪੈਂਦਾ। ਸਾਡੇ ਤਾਂ ਇੱਥੇ ਜਿਹੜਾ ਹੈਗਾ ਆ ਕਦੀ ਅਸੀਂ ਲਾਈਨਾਂ ਚ ਖੜੇ ਹੋਣੇ ਜੀ, ਨੋਟਬੰਦੀ ਹੋ ਗਈ ਆ, ਕਦੀ ਕੁਛ ਹੋ ਗਿਆ ਜੀ, ਕਦੀ ਕਰੋਨਾ ਆ ਗਿਆ ਜੀ, ਅੰਦਰ ਵੜ ਜਾਓ ਜੀ, ਹਾਂਜੀ ਉਹ ਮੈਂ ਤਾਂ ਮਤਲਬ ਦੇਖਿਆ ਵੀ ਬਹੁਤ ਲੰਬੇ ਸਮੇਂ ਤੋਂ ਅਸੀਂ ਟੇਕੇ ਬੈਠੇ ਹੀ ਨੀ ਜੀ, ਕਦੀ ਅਸੀਂ ਰਾਸ਼ਨ ਕਾਰਡ ਬਣਾਉਣਾ ਹੈਗਾ ਜੀ, ਫੇਰ ਮੁੜ ਕੇ ਲੋਕਾਂ ਨੂੰ ਤੁਸੀਂ ਪੀਲੇ ਕਾਰਡ ਬਣਾ ਲਓ ਜੀ, ਚਲੋ ਭਾਈ ਫਾਰਮ ਹੀ ਭਰੀ ਜੋ, ਹਾਂਜੀ ਸਰ ਫਾਰਮ ਭਰ ਭਰ ਥੱਕ ਗਏ ਆ, ਜਦ ਦੀ ਹੋਈ ਸੰਭਾਲੀ ਆ ਜੀ, ਕਦੀ ਰੂਰਲ ਏਰੀਏ ਦਾ ਸਰਟੀਫਿਕੇਟ
0: ਦਸਵੇਂ ਕਰਦਿਆਂ ਨਾਲ। ਇੱਕ ਗੱਲ ਸਮਝ ਨਹੀਂ ਆਉਂਦੀ ਜੋ ਪਿਛਲੇ ਦਿਨਾਂ ਚ ਖਬਰਾਂ ਲੱਗੀਆਂ ਪਰ ਉਹਦੇ ਉੱਤੇ ਜ਼ਿਆਦਾ ਗੌਰ ਨਹੀਂ ਕੀਤਾ ਗਿਆ ਕਿ ਪਾਸਪੋਰਟ ਸਿਰਫ ਇੱਕ ਟਰੈਵਲ ਡਾਕੂਮੈਂਟ ਹੈ, ਮਤਲਬ ਕਿ ਭਾਰਤ ਐਡਾ ਵੱਡਾ ਬਿਆਨ ਦੇ ਗਿਆ ਉਹਦੇ ਵਿੱਚ ਕਿ ਮਤਲਬ ਕਿ ਬਹੁਤ ਸਾਰੇ ਜਿਹੜੇ ਸੂਝਵਾਨ ਹੋਰ ਵੱਡੇ ਵਕੀਲ ਨੇ ਤੁਸੀਂ ਉਹ ਇਸ ਚੀਜ਼ਾਂ ਨੂੰ ਸਮਝ ਸਕਦੇ ਹੋ ਕਿ ਇਹ ਗੱਲ ਸਮਝ ਜਾਂ ਹਜ਼ਮ ਨਹੀਂ ਹੁੰਦੀ ਕਿ ਮਤਲਬ ਕਿ ਵੋਟ ਜੋ ਹਿਸਾਬ ਐਸ ਆਈ ਆਰ ਦਾ ਚਲਾਇਆ ਜਾ ਰਿਹਾ। ਕੱਲ ਮਾਨ ਸਾਹਿਬ ਦਾ ਵੀ ਬਿਆਨ ਆਇਆ ਕਿ ਭਾਈ ਜਿਹੜੇ ਲੋਕ ਮਤਲਬ ਕਿ ਸੂਬੇ ਦੀਆਂ ਸਹੂਲਤਾਂ ਨਹੀਂ ਲੈਣ ਪਾਉਣਗੇ ਕਿ ਉਹਨਾਂ ਨੇ ਵੀ ਮੋਹਰ ਲਾ ਦਿੱਤੀ ਇਸ ਚੀਜ਼ ਦੇ ਉੱਤੇ। ਐਸ ਆਈ ਆਰ ਦਾ ਸ਼ੁਰੂਆਤ ਉਹੀ ਕਰਕੇ ਗਏ ਨੇ, ਸਭ ਤੋਂ ਪਹਿਲਾਂ ਜਿਹੜਾ ਫਾਰਮ ਭਰ ਕੇ ਗਏ ਨੇ। ਤਾਂ ਇੱਕ ਪਾਸੇ ਤਾਂ ਟਕਰਾਅ ਚੱਲਦਾ ਰਿਹਾ ਸਾਰਾ ਪਹਿਲਾਂ ਮੁਲਕ ਦੇ ਵਿੱਚ ਇਸ ਦੇ, ਪਰ ਆਮ ਆਦਮੀ ਪਾਰਟੀ ਫਿਰ ਸਿਗਨੇਚਰ ਵੀ ਕਰ ਦਿੰਦੀ ਹੈ ਇਸ ਚੀਜ਼ ਦੇ ਉੱਤੇ, ਫਿਰ ਪਹਿਲਾਂ ਫਾਰਮ ਵੀ ਭਰਾ ਕੇ ਜਾਂਦੀ ਹੈ ਤੇ ਆਪ ਵਿਪਾਸਨਾ ਦੇ ਉੱਤੇ ਚਲੇ ਜਾਂਦੇ ਆ, ਫਿਰ ਵਿਪਾਸਨਾ ਤੋਂ ਉੱਥੋਂ ਬਿਆਨ ਦਿੰਦੇ ਆ। ਮਾਮਾ ਭੈਣਾਂ ਸਤਿਕਾਰ ਯੋਜਨਾ ਜਿਹੜੀ ਚੱਲ ਰਹੀ ਹੈ, ਜੇ ਭਾਈ ਤੁਸੀਂ ਸੂਬੇ ਦੇ ਜੋ ਵੀ ਬੈਨੀਫਿਟ ਹੈਗੇ ਆ ਲੈਣੇ ਆ ਤਾਂ ਉਹ ਤੁਹਾਨੂੰ ਐਸ ਆਈ ਆਰ ਦੇ ਵਿੱਚ ਦਰਜ ਕਰਾਓ ਆਪਣਾ, ਤੇ ਫਿਰ ਉਹ ਤੁਹਾਨੂੰ ਬੈਨੀਫਿਟ ਮਿਲਦੇ ਰਹਿਣਗੇ। ਤੇ ਇਹਤੋਂ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਬੱਚਾ ਤਾਂ ਜੰਮ ਜਾਂਦਾ, ਉਹਦਾ ਪਾਸਪੋਰਟ ਜੰਮਦੇ ਦਾ ਬਣਾਇਆ ਜਾ ਸਕਦਾ, ਪਰ ਵੋਟ ਜਿਹੜੀ ਆ 18 ਸਾਲ ਜਾਂ 17 ਸਾਲ ਦੇ ਵਿੱਚ ਜਿਹੜੀ ਬਣਦੀ ਹੈ ਤੇ ਉਹਦੇ ਤੋਂ ਵੱਡਾ ਫਿਰ ਕੌਣ ਹੈ ਜੀ? ਫਿਰ ਜਦੋਂ ਬਾਹਰ ਨੂੰ ਵੀਜ਼ਾ ਲੈਣਾ ਕਿ ਵੋਟ ਦੇ ਉੱਤੇ ਵੀਜ਼ੇ ਲੱਗਿਆ ਕਰਨਗੇ, ਵੋਟ ਬੈਂਕ ਜਿਹੜਾ ਆਪਣਾ ਕਾਰਡ ਹੈਗਾ ਜਾਂ ਪਾਸਪੋਰਟ ਦੀ ਜ਼ਰੂਰਤ ਰਹੇਗੀ ਹਜੇ ਵੀ?
1: ਪਰ ਅੱਛਾ 18 ਸਾਲ ਤੋਂ ਘੱਟ ਪਾਸਪੋਰਟ ਜਿਹੜਾ ਬਣਦਾ ਆ ਉਹ ਵੀ ਪੇਰੈਂਟਸ ਐਪਲੀਕੈਂਟ ਜਿਹੜਾ ਆ ਉਹ ਪੇਰੈਂਟਸ ਹੁੰਦੇ ਆ, ਨਾ ਬੱਚਾ। ਹਾਂ ਬੱਚਾ ਨੀ ਹੁੰਦਾ, ਪੇਰੈਂਟਸ ਹੀ ਹੁੰਦੇ ਹੈਗੇ ਆ, ਉਹ ਉਹਦੇ ਥਰੂ ਬਣਦਾ। ਨੋ ਡਾਊਟ ਜੀ ਇਹਨਾਂ ਨੇ ਇਹ ਗੱਲ ਕਹਿਤੀ ਹੈਗੀ ਆ, ਪਰ ਨਾਗਰਿਕਤਾ ਦਾ ਕੋਈ ਪੈਮਾਨਾ ਤਾਂ ਤੈਅ ਕਰਨਗੇ।
0: ਅਮਰੀਕਾ ਵਰਗੇ ਮੁਲਕ ਦੇ ਵਿੱਚ ਏਡਾ ਵੱਡਾ ਰੋਲਾ ਪਿਆ, ਜਿਵੇਂ ਕਿ ਉਹਨੇ ਆਪਣੇ ਅਬੋਰਸ਼ਨ ਦੀ ਗੱਲ ਕੀਤੀ ਹੈ, ਪਹਿਲਾਂ ਧਰਮ ਸੰਕਟ ਬਣਿਆ, ਫਿਰ ਉਹਨੇ ਕਿਹਾ ਕਿ ਜਿਹੜੇ ਬਾਹਰਲੇ ਲੋਕ ਨੇ ਉਹਨਾਂ ਨੂੰ ਕੱਢਣ ਦੀ ਗੱਲ ਕੀਤੀ ਹੈ, ਜਾਂ ਜਿਹੜੇ ਉੱਥੇ ਬੱਚੇ ਆ ਕੇ ਜੰਮਦੇ ਆ ਪੈਦਾ ਕਰਦੇ ਆ ਬੱਚੇ, ਅਮਰੀਕਾ ਦੇ ਵਿੱਚ ਕੁਝ ਲੋਕ ਐਸੇ ਵੀ ਹੈਗੇ ਆਉਂਦੇ ਆ ਵਿਜ਼ਿਟ ਕਰਦੇ ਆ ਕਿ ਮਤਲਬ ਕਿ ਟਰੈਵਲਿੰਗ ਦੇ ਸਮੇਂ ਉਹ ਬੇਬੀ ਬਰਥ ਦੇ ਕਰ ਲੈਂਦੇ ਆ ਤੇ ਉੱਥੇ ਅਮਰੀਕਾ ਦੇ ਵਿੱਚ, ਤੇ ਉਹ ਸਿਟੀਜਨ ਮਤਲਬ ਕਿ ਹੋ ਜਾਂਦਾ, ਜਿੱਥੇ ਬੱਚਾ ਜੰਮਿਆ ਉਸ ਮੁਲਕ ਦਾ ਸਿਟੀਜਨ ਹੋ ਗਿਆ। ਇਹ ਰੋਲਾ ਰੱਪਾ ਚਲੋ ਅਮਰੀਕਾ ਚ ਵੀ ਚੱਲ ਰਿਹਾ, ਤੇ ਕੀ ਇੰਡੀਆ ਦੇ ਵਿੱਚ ਜਿੱਦਾਂ ਹੁਣ ਬੱਚਾ ਆਟੋਮੈਟਿਕਲੀ ਜੰਮਿਆ ਜਾਂ ਫਿਨਲੈਂਡ ਦੇ ਵਿੱਚ ਜੰਮਿਆ ਤਾਂ ਉਹ ਮਤਲਬ ਕਿ ਉਹ ਸਿਟੀਜਨ ਪਹਿਲਾਂ ਹੀ ਬਣ ਗਿਆ ਜਿਸ ਮੁਲਕ ਦੇ ਵਿੱਚ ਬਣਿਆ, ਕਿ ਹੁਣ ਇੰਡੀਆ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਬਾਹਰਲੇ ਤਾਕਤਾਂ ਦਾ ਜਾਂ ਬਾਹਰਲੇ ਲੋਕਾਂ ਦਾ ਜਿਹੜਾ, ਚਾਹੇ ਉਹ ਬੰਗਲਾਦੇਸ਼ੀ ਕਹਿ ਲਓ ਚਾਹੇ ਉਹ ਹੋਰ ਮੁਲਕਾਂ ਤੋਂ ਆਉਂਦੇ ਆ, ਘੁਸਪੈਠ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਉਹਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਫਿਰ ਉਸ ਦੇ ਵਿੱਚ ਸਿੱਧੇ ਅਸਿੱਧੇ ਤੌਰ ਦੇ ਉੱਤੇ। ਤਾਂ ਇਹੀ ਕਹਿਣਾ ਚਾਹਣਗੇ ਇਹ ਕਿ ਅਸੀਂ ਉਹਨਾਂ ਨੂੰ ਅਸੈਪਟ ਨਹੀਂ ਕਰਦੇ, ਉਹ ਸਿਟੀਜ਼ਨ ਨਹੀਂ ਗੇ, ਇੰਡੀਅਨ ਸਿਟੀਜ਼ਨ ਨਹੀਂ ਗੇ।
1: ਪਰ ਸਾਹਿਬ ਇਹਦਾ ਨਾ ਇਸ ਸਟੇਟਮੈਂਟ ਦਾ ਮੇਨ ਮਕਸਦ ਜਿਹੜਾ ਹੈਗਾ ਆ ਉਹ ਹੈਗਾ ਆ ਵੀ ਐਸ ਆਈ ਆਰ ਤੇ ਜਿਹੜੀ ਪ੍ਰਕਿਰਿਆ ਆ ਉਹਦੇ ਵਿੱਚ ਲੋਕੀ ਪਾਰਟਿਸਪੇਟ ਨਹੀਂ ਸੀ ਕਰ ਰਹੇ
0: ਜੀ,
1: ਉਹ ਜਿਹੜਾ ਹੈਗਾ ਆ ਉਹਨੂੰ ਹੀ ਮਤਲਬ ਇਨਕਰੇਜ ਕਰਨ ਵਾਸਤੇ ਇਹ ਸਟੇਟਮੈਂਟ ਆਈ ਹੈਗੀ ਆ ਜੀ, ਅਦਰਵਾਈਜ਼ ਜਿਹੜਾ ਹੈਗਾ ਫਿਰ ਉਹ ਤੋਂ ਬਾਅਦ ਜਿਹੜਾ ਹੈਗਾ ਆ ਹਾਂਜੀ ਪੈਨਿਕ ਕ੍ਰੀਏਟ ਕਰੋ ਤੇ ਆਪਣੇ ਆਪ ਲੋਕੀ ਦੌੜਨ ਫਟਾਫਟ, ਵੀ ਭਾਈ ਸਾਰਾ ਕੁਛ ਨਾਗਰਿਕਤਾ ਇਹਦੇ ਨਾਲ ਹੀ ਸਾਬਤ ਹੋਣੀ ਆ ਤੇ ਫਟਾਫਟ ਫਾਰਮ ਭਰਨ, ਲੋਕੀ ਭਰਦੇ ਨੀ ਪਏ ਜੀ ਫਾਰਮ
0: ਜੀ,
1: ਜਿਹੜੇ ਫਾਰਮ ਲੋਕਾਂ ਜਿਹੜੇ ਤਾਂ ਉਹ ਵਿਚਾਰੇ ਆਂਗਨਵਾੜੀ ਵਾਲੇ ਫਾਰਮ ਦੇ ਜਾਂਦੇ ਹੈਗੇ, ਲੋਕੀ ਭਰ ਕੇ ਦਿੰਦੇ ਹੀ ਨੀ ਜੀ, ਉਹ ਉਧਰੋਂ ਤੁਸੀਂ ਡੇਟ ਫਿਕਸ ਕੀਤੀ ਹੈਗੀ ਆ ਪਹਿਲਾਂ 24 ਰੱਖੀ ਸੀ, ਫਿਰ ਕਹਿੰਦੇ 15 ਆ ਗਈ ਜੀ, ਤੇ 15 ਤੱਕ ਦਿਓ ਉਹ ਫਿਰ ਇੱਕ ਦੋ ਜਿਹੜਾ ਹੈਗਾ ਆ ਜਦੋਂ ਉਹ ਸਵਾਲ ਪੁੱਛਦੇ ਆਧਾਰ ਕਾਰਡ ਵਗੈਰਾ ਮੰਗਦੇ, ਇੱਕ ਦੋ ਜਗ੍ਹਾ ਦੇ ਉੱਤੇ ਤਾਂ ਏਦਾਂ ਹੋਇਆ ਕਿ ਜਿਹੜੇ BLO ਆ ਉਹਨਾਂ ਦੇ ਗਲ ਪੈ ਗਏ ਲੋਕੀ
0: ਜੀ,
1: ਹਾਂਜੀ ਵੀ ਤੁਹਾਡਾ ਰੋਜ ਦਾ ਕੰਮ, ਤੁਸੀਂ ਰੋਜ ਦਾ ਕੰਮ ਇੱਧਰ ਸਰਵੇ ਕਰ ਤੁਰੇ ਰਹਿੰਦੇ ਹੈਗੇ ਆ ਜੀ, ਆ ਕੇ ਪੁੱਛਦੇ ਰਹਿੰਦੇ ਆਧਾਰ ਕਾਰਡ ਦੇ ਉੱਥੇ ਫਲਾਨਾ ਦਿਓ ਜੀ,
0: ਜੀ
1: ਉਹਦੇ ਤੇ ਫਿਰ ਪਰਚੇ ਵੀ ਦਰਜ ਹੋਏ ਜੀ
0: ਜੀ
1: ਕਿਉਂਕਿ BLO ਨੂੰ ਨੁਕਸਾਨ ਪਹੁੰਚਾਇਆ ਗਿਆ ਜੀ,
0: ਜੀ
1: ਤੇ ਉਹ ਇਸ ਕਰਕੇ ਮਾਨ ਸਾਹਿਬ ਨੇ ਵੀ ਜਿਹੜੀ ਸਟੇਟਮੈਂਟ ਦਿੱਤੀ ਉਹ ਇਸੇ ਕਰਕੇ ਦਿੱਤੀ ਹੈਗੀ ਆ ਕਿ ਲੋਕੀ ਜਿਹੜੇ ਆ ਉਹ ਬੜਾ ਪੈਸਿਵ ਮਤਲਬ ਐਟੀਟਿਊਡ ਰੱਖ ਰਹੇ ਸੀ ਜੀ ਇਸ ਮਸਲੇ ਤੇ,
0: ਜੀ
1: ਇਸ ਕਰਕੇ ਵੀ ਹਾਂ ਜੀ ਵੀ ਲੋਕੀ ਜਿਹੜੇ ਆ ਇਸ ਚੀਜ਼ ਦੀ ਪ੍ਰੋਸੈਸ ਦੇ ਵਿੱਚ ਪਾਰਟੀਸਪੇਟ ਕਰਨ ਤੇ ਫਟਾਫਟ ਜਿਹੜਾ ਆ ਉਹ ਆਪਣਾ SIR ਦਾ ਜਿਹੜੀ ਪ੍ਰੋਸੈਸ ਆ ਉਹ ਕੰਪਲੀਟ ਹੋ ਸਕੇ।
0: ਪਰ ਸੈਂਜ ਸਾਹਿਬ ਇਹਦੇ ਵਿੱਚ ਵੱਡੇ ਪੱਧਰ ਦੇ ਉੱਤੇ NRI ਭਾਈਚਾਰਾ ਜਿਹੜਾ ਪੰਜਾਬ ਦਾ ਆ ਜਾਂ ਹੋਰ ਮਤਲਬ ਕਿ ਸੂਬੇ ਦੇ ਹੋਰ ਹਿੱਸਿਆਂ ਦੇ ਵਿੱਚੋਂ ਵੀ ਹੈ, ਬਾਹਰਲੇ ਮੁਲਕਾਂ ਚ ਲੋਕ ਵੱਸਦੇ ਆ ਜਿਨ੍ਹਾਂ ਨੇ ਇਹ ਕੁਝ ਕਾਰਨਾਂ ਦੇ ਕਾਰਨ ਅਜੇ ਵੀ ਮਤਲਬ ਕਿ ਇੰਡੀਅਨ ਪਾਸਪੋਰਟ ਰੱਖੇ ਹੋਏ ਨੇ ਜਾਂ ਮਤਲਬ ਕਿ ਜਿਨ੍ਹਾਂ ਨੇ ਸਿਟੀਜ਼ਨ ਲੈ ਲਈ, ਦੋ ਵੱਖਰੇ ਇਸ਼ੂ ਹੈ ਇਹ, ਮਤਲਬ ਕਿ ਉਹਨਾਂ ਦਾ ਕੀ ਬਣੇਗਾ ਜੀ ਫਿਰ?
1: ਸਰ ਸਿਟੀਜ਼ਨ ਜਦੋਂ ਲੈ ਲਈ ਦੀ ਹੈਗੀ ਆ ਉਦੋਂ ਇੰਡੀਅਨ ਪਾਸਪੋਰਟ ਜਿਹੜਾ ਆ ਉਹ ਸਰੈਂਡਰ ਕਰਨਾ ਪੈਂਦਾ ਆ ਤੇ ਉਹ ਫੇਰ ਉਹਨਾਂ ਨੇ ਉਧਰ ਜਿਹੜਾ ਹੈਗਾ ਆ ਫੇਰ ਉਹਨਾਂ ਦੀ ਸਿਟੀਜ਼ਨ ਉੱਥੋਂ ਪਾਸਪੋਰਟ ਜਿਹੜਾ ਆ ਉੱਥੋਂ ਜਾਰੀ ਹੁੰਦਾ ਜਿਸ ਕੰਟਰੀ ਦੀ ਸਿਟੀਜ਼ਨਸ਼ਿਪ ਲੈ ਲਈ ਹੋਵੇ, ਕਿਉਂਕਿ ਇੰਡੀਆ ਜਿਹੜਾ ਆ ਉਹ ਡਿਊਲ ਸਿਟੀਜ਼ਨਸ਼ਿਪ ਨੂੰ ਰੈਕੋਗਨਾਈਜ਼ ਨਹੀਂ
0: ਕਰਦਾ।
1: ਹਾਂਜੀ ਇਸੇ ਕਰਕੇ ਮੈਂ ਮਤਲਬ ਜਿਹੜਾ ਹੈਗਾ ਆ ਵੀ ਆਪਣੇ ਜਿਹੜੇ ਆ ਸਿਟੀਜ਼ਨ ਬੰਦੇ ਹੈਗੇ ਆ ਉਹਨਾਂ ਨੂੰ ਤਾਂ ਇਹ ਵੀ ਸਲਾਹ ਦਿੱਤੀ ਵੀ ਤੁਸੀਂ ਵੋਟ ਨੀ ਬਣਾਉਣੀ ਹੈਗੀ, ਕਿਤੇ ਨੀ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਆ ਇੱਥੋਂ ਚੱਲ ਚੱਲੀਆਂ, ਜ਼ਮੀਨਾਂ ਤੁਹਾਡੇ ਨਾਮ ਬੋਲਦੀਆਂ, ਤੁਹਾਡੀਆਂ ਸੈਸਟਰਲ ਪ੍ਰੋਪਰਟੀਆਂ ਹੈਗੀਆਂ
0: ਜੀ
1: ਜਾਂ ਤੁਸੀਂ ਖਰੀਦੀ ਆਈਆਂ, ਉਹਦੇ ਵਿੱਚ ਕੀ ਹੋਊਗਾ ਨਾ ਹੋਊਗਾ ਵੱਧ ਤੋਂ ਵੱਧ ਕੋਰਟ ਦੀ ਪਰਮਿਸ਼ਨ ਮਿਲ ਜਾਊਗੀ।
0: ਹਾਂਜੀ
1: ਬਟ ਇਹ ਆ ਜਿਹੜਾ ਹੈਗਾ ਆ ਪਰ ਆਪਾਂ ਓਫੈਂਸ ਨਾ ਕਰਨ ਜੀ ਇਸ ਚੀਜ਼ ਦੇ ਉੱਤੇ ਵੀ ਹਾਂ ਜੀ ਉਧਰ ਸਿਟੀਜ਼ਨਸ਼ਿਪ ਲਈ ਹੋਵੇ ਤੇ ਇੱਧਰ ਜਿਹੜਾ ਹੈਗਾ SRI ਦਾ ਫਾਰਮ ਦੇ ਵਿੱਚ ਜਿਹੜਾ ਆ ਆਪਣਾ ਡਬਲ ਕੰਮ ਨਾ ਕਰਨ ਵੀ ਹਾਂਜੀ
0: ਜੀ
1: ਉਹਦੇ ਵਿੱਚ ਨੋਟ ਜਰੂਰ ਕਰਾ ਦੇਣ, ਜਿਹੜਾ ਵੀ ਬੰਦਾ ਉਹਦਾ ਤਾਂ ਇੱਥੇ ਹੈਗਾ ਉਹ ਨੋਟ ਕਰਾ ਦੇ ਵੀ ਫਲਾਨਾ ਮੇਰਾ ਬੰਦਾ ਹੈਗਾ ਆ ਉਹ ਬਾਹਰ ਇੱਦਾਂ ਹੈਗਾ ਆ ਜੀ, ਉਹ ਆ ਜਾਊਗਾ ਜੀ ਇੱਕ LR ਦਾ ਸਰਟੀਫਿਕੇਟ ਬਣ ਜਾਊਗਾ ਨਾ ਇੱਕ ਕਿਸਮ ਦਾ
0: ਜੀ ਬਿਲਕੁਲ,
1: ਕਿਉਂਕਿ ਵਾਰਸ ਤਾਂ ਮੈਂ ਜਿਹਦਾ ਹੈਗਾ ਉਹਦਾ ਹੀ ਰਹਿਣਾ ਹੈਗਾ ਚਾਹੇ ਮੈਂ ਨਾਗਰਿਕ ਕਿਸੇ ਵੀ ਕੰਟਰੀ ਦਾ ਬਣ ਜਾ
0: ਜੀ,
1: ਠੀਕ ਹੈ ਨੀ, ਮੇਰੀ ਪੇਰੈਂਟੇਜ ਥੋੜਾ ਕੋਈ ਖੋ ਸਕਦਾ ਹੈਗਾ ਆ, ਜਿਹਦਾ ਮੈਂ ਬੇਟਾ ਆ ਮੈਂ ਉਹਦਾ ਬੇਟਾ ਰਹਿਣਾ ਆ, ਜਿਹਦਾ ਮੈਂ ਪੋਤਾ ਆ ਉਹਦਾ ਮੈਂ ਪੋਤਾ ਰਹਿਣਾ ਆ
0: ਜੀ,
1: ਤੋ ਇਸ ਕਰਕੇ ਜਿਹੜਾ ਹੈਗਾ ਆ ਉਹ ਪ੍ਰੋਪਰਟੀ ਨੂੰ ਕੋਈ ਹੈ ਨੀਗਾ ਜੀ, ਤੇ ਜਿਹੜੀ ਗੱਲ ਤੁਸੀਂ ਛੇੜੀ ਹੈਗੀ ਸੀ ਉਹ ਸਿਰਫ ਜਿਹੜਾ ਹੈਗਾ ਆ ਕਿਉਂਕਿ ਲੋਕਾਂ ਦਾ ਐਟੀਚਿਊਡ ਜਿਹੜਾ ਆ ਬਹੁਤ ਪੈਸੇ ਵਿਆ ਇਸ ਪ੍ਰੋਸੈਸ ਦੇ ਵਿੱਚ ਲੋਕੀ ਪਾਰਟੀਸਪੇਟ ਨੀ ਕਰਦੇ, ਇਨਫੋਰਮੇਸ਼ਨ ਨੀ ਦਿੰਦੇ, ਫਾਰਮ ਨੀ ਭਰਦੇ, ਇਸ ਕਰਕੇ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਜੀ। ਮਾਨ ਸਾਹਿਬ ਨੇ ਵੀ ਇਸੇ ਕਰਕੇ ਕਿਹਾ ਵੀ ਸਤਿਕਾਰ ਯੋਜਨਾ ਜਿਹੜੀ ਹੈਗੀ ਆ ਮਾਵਾਂ ਧੀਆਂ ਸਤਿਕਾਰ ਯੋਜਨਾ ਉਹਦਾ ਲਾਭ ਨੀ ਮਿਲੂਗਾ ਜੇ ਤੁਸੀਂ ਇਹ ਫਾਰਮ ਨਾ ਭਰਿਆ ਜੀ, ਹਾਂਜੀ
0: ਬਿਲਕੁਲ,
1: ਉਹ ਇਸੇ ਕਰਕੇ ਲੋਕਾਂ ਨੂੰ ਇਨਕਰੇਜ ਕੀਤਾ ਜਾਵੇ ਤਾਂ ਕਿ ਇਹ ਪ੍ਰੋਸੈਸ ਜਿਹੜੀ ਆ ਇਹ ਸਟੇਟ ਦੇ ਵਿੱਚ ਕੰਪਲੀਟ ਹੋ ਜਾਏ।
0: ਬਿਲਕੁਲ ਹੈ ਜੀ, ਤੇ ਸੈਣੀ ਸਾਹਿਬ ਜਿਹੜਾ ਵੀਡੀਓ ਜੇ ਕਹਿ ਲੋ ਕਿ ਫਿਲਮ ਦਾ ਮਾਮਲਾ ਚੱਲ ਰਿਹਾ ਉਹਦੇ ਵਿੱਚ ਕੜੀ ਦਰ ਕੜੀ ਹੋਰ ਪਾਸੇ ਨੂੰ ਕਹਾਣੀ ਉਲਝਦੀ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਸਰਕਾਰਾਂ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਆਪਣੇ ਆਪ ਨੂੰ ਮਤਲਬ ਕਿ ਸਾਫ਼ ਸੁਥਰਾ ਦੱਸਦੀਆਂ ਨਜ਼ਰ ਆ ਰਹੀਆਂ ਨੇ, ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰ ਰਹੀ ਹੈ, ਪ੍ਰੈਸ ਕਾਨਫਰੰਸ ਦੇ ਉੱਤੇ ਕਾਨਫਰੰਸ ਹੋ ਰਹੀ ਹੈ, ਜਿਹੜਾ ਇਸੇ ਤਰ੍ਹਾਂ ਹੀ ਤੜੀ ਵੀ ਦਿੱਤੀ ਜਾ ਰਹੀ ਹੈ, ਜਿਹੜਾ ਮੀਡੀਆ ਦੇ ਵਿੱਚ ਕਹਿ ਲਓ ਕਿ ਪੱਤਰਕਾਰਾਂ ਨੂੰ ਵੀ ਸੋਚ ਸਮਝ ਕੇ ਖ਼ਬਰਾਂ ਲਾਵੋ ਉਹ ਸਾਰਾ ਸਿਲਸਿਲਾ ਚੱਲ ਰਿਹਾ ਹੈ, ਤੇ ਚਲੋ ਜ਼ਿੰਮੇਵਾਰੀ ਵੀ ਬਣਦੀ ਹੈ ਜਿੰਨਾ ਚਿਰ ਕਲੀਅਰ ਨਹੀਂ ਹੈ ਹਰ ਚੀਜ਼ ਨੂੰ ਕ੍ਰੋਸ ਕਰ ਲੈਣਾ ਚਾਹੀਦਾ, ਤੇ ਉਹਨਾਂ ਦੇ ਵਿੱਚ 8 ਜਿਹੜੇ ਲੋਕ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਖਾਲੜਾ ਉਹਨਾਂ ਦੇ ਮਰਡਰ ਕੇਸ ਦੇ ਵਿੱਚ, ਤਾਂ ਉਹਨਾਂ ਦੇ ਵਿੱਚੋਂ ਕਾਫੀ ਰੋਲਾ ਰੱਪਾ ਰਿਹਾ ਕਿ ਭਾਈ ਮਤਲਬ ਕਿ ਕੋਈ ਬਾਹਰ ਨੂੰ ਚਲੇ ਗਿਆ, ਕਿਸੇ ਨੇ ਹੋਲੀਆ ਬਟਾ ਕੇ ਅੰਡਰਗਰਾਊਂਡ ਹੋ ਗਿਆ, ਤੇ ਕੋਈ ਮਤਲਬ ਕਿ ਹੁਣ ਅੱਜ ਜਿੱਦਾਂ ਕਿ ਹੁਣ ਵੀ ਖਬਰ ਆਈ ਹੈ ਕਿ ਪੰਜਾਬ ਪੁਲਿਸ ਨੂੰ ਨਹੀਂ ਲੱਭਿਆ ਸਾਬਕਾ DSP ਜਸਪਾਲ ਸਿੰਘ ਦਾ ਪਤਾ ਜੀ, ਤੇ ਕਿਉਂਕਿ ਉਹ ਦੋ ਪਤੇ ਸ਼ਾਇਦ ਮੇਰੇ ਖਿਆਲ ਨਾਲ ਜਲੰਧਰ ਇੱਕ ਲਿਖਾ ਕੇ ਗਏ ਸੀ ਜਿੱਥੇ ਕੋਈ ਰਹਿੰਦਾ ਹੀ ਨਹੀਂ ਆ ਜਾਂ ਪਹਿਲਾਂ ਨਹੀਂ ਗਾ, ਤੇ 2023 ਦੇ ਵਿੱਚ ਉਹਨਾਂ ਨੂੰ ਜ਼ਮਾਨਤ ਤੋਂ ਬਾਅਦ ਜਿਹੜਾ ਸੀ ਰਿਹਾ ਕੀਤਾ ਸੀਗਾ, ਤੇ ਸਾਰਾ ਸਿਲਸਿਲਾ ਕਿਤੇ ਨਾ ਕਿਤੇ ਫਿਰ ਕੀ ਹੈ ਆਫੀਸਰ ਜਿਹੜੇ ਸਨ ਇਸ ਦੇ ਵਿੱਚ ਇਨਵੋਲਵ ਸਨ ਉਹ ਫਿਰ ਉਲਝਣਗੇ ਇਹਨਾਂ ਮਾਮਲਿਆਂ ਦੇ ਵਿੱਚ ਜੀ?
1: ਬਿਲਕੁਲ ਭਾਰਤ ਸਾਹਿਬ, ਇਸ ਘਟਨਾ ਦਾ ਜਿਹੜਾ ਪੋਸਟਮਾਰਟਮ ਤਾਂ ਹੋਣ ਹੀ ਲੱਗ ਪਿਆ ਨਾ ਜੀ
0: ਜੀ,
1: ਪਰ ਸਵਾਲ ਇਹ ਹੈਗਾ ਹੈ ਨਾ ਜੀ ਕਿ ਹੁਣ ਤੁਸੀਂ ਸੋਸ਼ਲ ਮੀਡੀਆ ਦੇਖੋ ਭਰਿਆ ਪਿਆ ਜੀ ਇਸ ਫਿਲਮ ਦੇ ਨਾਲ, ਹਾਂਜੀ ਉਸ ਚੀਜ਼ ਦੀ ਸਟੋਰੀ ਦੇ ਨਾਲ ਵਿੱਚ ਉਹ ਬੰਦੇ ਆ ਰਹੇ ਹੈਗੇ ਜੀ, ਵੱਖਰੇ ਵੱਖਰੇ ਚੈਨਲ ਉਹਨਾਂ ਦੀਆਂ ਇੰਟਰਵਿਊ ਕਰ ਰਹੇ ਆ ਜਿਹਨਾਂ ਜਿਹਨਾਂ ਨੇ ਪੁਲਿਸ ਤਸ਼ੱਦਦ ਸਿਆ ਜੀ, ਹਾਂਜੀ ਕੁਛ ਨੇ ਸਿਆ, ਕਿਸੇ ਨੇ ਕੋਈ ਮੇਰੇ ਵਰਗਾ ਜਿਹੜਾ ਉਂਗਲ ਨੂੰ ਖੂਨ ਲਾ ਕੇ ਸ਼ਹੀਦ ਵੀ ਬਣਿਆ ਹੋਊਗਾ ਜੀ, ਤੇ ਉਹ ਸਾਰੇ ਇਸ ਤਰੀਕੇ ਦੇ ਆ ਰਹੇ ਹੈਗੇ ਜੀ, ਵੱਖਰੇ ਵੱਖਰੇ ਵੱਖਰੀਆਂ ਵੱਖਰੀਆਂ ਉਹਨਾਂ ਦੇ ਵਿਊਜ਼ ਹੈਗੇ ਆ ਜੀ, ਤੇ ਉਹ ਹੁਣ ਦੇਖੋ ਨਾ ਜੀ ਬਾਕੀ ਹਰ ਕੋਈ ਬੰਦਾ ਇਸ ਚੀਜ਼ ਦਾ ਫੇਰ ਮਾਹੌਲ ਦਾ ਲਾਹਾ ਲੈਣਾ ਚਾਹੁੰਦਾ ਹੁੰਦਾ ਤੁਸੀਂ ਦੇਖੋ ਭਾਰਤ ਸਾਹਿਬ ਤੇ ਪੋਲੀਟੀਕਲ ਲੋਕ ਕਿੰਨੇ ਸ਼ੈਤਾਨ ਹੁੰਦੇ ਆ ਜੀ।
0: ਜੀ
1: ਜੇ ਜੋ ਇਹ ਹੋ ਰਿਹਾ ਆ ਨਾ ਜੀ, ਇਹੀ ਤਾਂ ਉਹ ਚਾਹੁੰਦੇ ਹੈਗੇ ਸੀ ਪੋਲੀਟੀਕਲ ਕਲਾਸ ਪੇ ਹੋਵੇ।
0: ਹਾਂਜੀ
1: ਇਹੀ ਤਾਂ ਉਹ ਚਾਹੁੰਦੇ ਸੀ ਵੀ ਹੋਵੇ, ਵੀ ਲੋਕਾਂ ਦੇ ਘਰ ਘਰ ਚਰਚਾ ਹੀ ਇਹ ਚੀਜ਼ ਦੀ ਹੋਵੇ। ਹਾਂਜੀ ਤੁਸੀਂ ਬੜਾ ਵਧੀਆ ਹੈਡਿੰਗ ਲਿਖਿਆ ਕਿ ਸਾਰੇ ਮੁੱਦੇ ਦੱਬ ਗਏ ਇੱਕ ਫਿਲਮ ਦੇ ਚੱਕਰ ਚ।
0: ਬਿਲਕੁਲ
1: ਹਾਂਜੀ
0: ਦੇਖੋ ਅੱਜ
1: ਸੈਣੀ
0: ਸਾਹਿਬ ਜਿਵੇਂ ਅੱਜ ਪਟੀਸ਼ਨ ਪਈ ਹੈ ਇਸ ਮੁੱਦੇ ਦੇ ਉੱਤੇ ਕਿ ਆਲ ਇੰਡੀਆ ਦੇ ਵਿੱਚ ਇਸ ਫਿਲਮ ਨੂੰ ਦਿਖਾਇਆ ਜਾਵੇ। ਹਾਈ ਕੋਰਟ ਪਹੁੰਚ ਗਿਆ ਮਾਮਲਾ, ਸੋਰੀ ਆਪਣੇ ਮਾਫ਼ ਕਰਨਾ ਹਾਈ ਕੋਰਟ ਨਹੀਂ, ਮੈਂ ਗਲਤ ਕਹਿ ਗਿਆ, ਮੈਂ ਕੋਰੈਕਟ ਕਰ ਲਵਾਂ। ਤੇ ਜਿਵੇਂ ਕਿ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚ ਗਿਆ ਜੀ, ਤੇ ਉਹਦੇ ਵਿੱਚ ਪਟੀਸ਼ਨ ਦਾਇਰ ਹੋ ਗਈ ਕਿ ਇਹਨੂੰ ਆਲ ਇੰਡੀਆ ਦੇ ਵਿੱਚ ਦਿਖਾਇਆ ਜਾਵੇ। ਹੁਣ ਚਲੋ ਆਪਾਂ ਪੰਜਾਬ ਜਿਹੜੇ ਨੇ ਆਪਣੀ ਸਾਈਕੀ ਜਿਹੜੀ ਆ ਜਾਂ ਆਪਣੇ ਲੋਕ ਨੇ ਇਸ ਚੀਜ਼ ਨੂੰ ਜਿਨ੍ਹਾਂ ਨੇ ਪਿੰਡਿਆਂ ਦੇ ਉੱਤੇ ਹੰਢਾਇਆ ਤੇ ਜਿਨ੍ਹਾਂ ਦੇ ਨਾਲ ਬੀਤੀ ਹੈ ਉਹਨਾਂ ਸਮਿਆਂ ਦੇ ਵਿੱਚ ਜਾਂ ਬਾਅਦ ਦੇ ਵਿੱਚ ਵੀ ਜੰਮੇ ਆ, ਜੋ ਅਸੀਂ ਸਟੋਰੀਆਂ ਆਪਣੇ ਦਾਦਿਆਂ ਪੜਦਾਦਿਆਂ ਤੋਂ ਨਾਨੀਆਂ ਤੋਂ ਸੁਣੀਆਂ ਨੇ, ਉਹਨਾਂ ਨੂੰ ਤਾਂ ਚਲੋ ਕੁਝ ਨਾ ਕੁਝ ਇਹਦੇ ਬਾਰੇ ਤਸਵੀਰ ਝਲਕ ਪੈਂਦੀ ਹੈ। ਪਰ ਜੇ ਇਹੀ ਚੀਜ਼ ਜਿਹੜੀ ਹੈ ਹੁਣ ਬਾਹਰਲੇ ਹੋਰ ਸੂਬਿਆਂ ਦੇ ਵਿੱਚ ਦਿਖਾਈ ਜਾਏਗੀ, ਜਿੱਥੇ ਆਪਣਾ ਕਹਿ ਲਓ ਕਿ ਬਹੁਤ ਸਾਰਾ ਐਸਾ ਮੀਡੀਆ ਜਿਹੜਾ ਪੰਜਾਬ ਨੂੰ ਜਿਹੜਾ ਅੱਤਵਾਦ ਜਾਂ ਉਗਰਵਾਦੀਏ ਜਾਂ ਹੋਰ ਬਥੇਰੇ ਨਾਵਾਂ ਦੇ ਨਾਲ ਪੁਕਾਰਦਾ, ਉਹ ਚਾਹੇ ਆਪਣਾ ਦਿੱਲੀ ਦਾ ਕਿਸਾਨ ਮੋਰਚਾ ਹੀ ਸੀਗਾ, ਉਹਨੂੰ ਵੀ ਕਿੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜਿਹੜੀ ਚੀਜ਼ ਆਲ ਇੰਡੀਆ ਦੇ ਵਿੱਚ ਚੱਲ ਗਈ ਤਾਂ ਉਹਦੇ ਵਿੱਚ ਫਿਰ ਪੰਜਾਬੀਆਂ ਦਾ ਕਰਤਾਰ ਜਾਂ ਪੰਜਾਬੀਆਂ ਦਾ ਜੋ ਸੁਭਾਅ ਹੈ ਉਹਦੇ ਬਾਰੇ ਲੋਕ ਕੀ ਸੋਚਣਗੇ, ਇਹ ਮੈਨੂੰ ਸਪਸ਼ਟ ਕਰਿਓ ਜੀ।
1: ਭਾਰਤ ਸਾਹਿਬ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ ਕਿ ਪੰਜਾਬ ਦੀ ਸਾਈਕੀ ਵੱਖਰੀ ਆ, ਪੂਰੇ ਦੇਸ਼ ਦੀ ਸਾਈਕੀ ਵੱਖਰੀ ਆ। ਵੀ ਆਰ ਮਨੋਰਟੀ ਇਨ ਅਦਰ ਸਟੇਟਸ, ਦੂਜੀਆਂ ਸਟੇਟਸ ਦੇ ਵਿੱਚ ਅਸੀਂ ਮਨੋਰਟੀ ਹੈਗੇ ਆ। ਪਿਕਚਰ ਜਿਹੜੀ ਹੈਗੀ ਆ ਬਣਾਉਣ ਵਾਲੇ ਨੇ ਵੀ ਪਹਿਲਾਂ ਹਿੰਦੀ ਚ ਬਣਾਈ ਹੈ ਜੀ, ਇਸੇ ਕਰਕੇ ਦੇਸ਼ ਵਿਆਪੀ ਜੇ ਚੱਲ ਸਕਦੀ ਤਾਂ ਚੱਲੇਗੀ। ਸੋ ਇਸ ਕਰਕੇ ਬਾਕੀ ਪਿਕਚਰ ਇੱਕ ਪਿਕਚਰ ਜਿਹੜੀ ਹੈਗੀ ਆ ਉਹ ਕੀ ਕਰੂਗੀ, ਇਹ ਟੈਂਪਰੇਰੀ ਇਫੈਕਟਸ ਹੁੰਦੇ ਹੈਗੇ ਆ ਮਾਇੰਡ ਤੇ ਜੀ। ਬਾਕੀ ਤਾਂ ਲੋਕਾਂ ਦੀ ਰੋਜੀ ਰੋਟੀ ਨਾਲ ਲੜਾਈ ਹੈਗੀ ਆ ਜੀ ਇੱਥੇ
0: ਜੀ।
1: ਸਵਾਲ ਤਾਂ ਇਹ ਹੈਗਾ, ਸਿਆਸਤ ਇਹ ਚਾਹੁੰਦੀ ਹੈਗੀ ਆ ਕਿ ਇਹ ਪਿਕਚਰ ਤੇ ਉਲਝੇ ਰਹਿਣ ਜੀ, ਜੇ ਬਾਕੀ ਦੇਸ਼ ਚ ਉਲਝੂਗਾ ਤੇ ਉਹਦੇ ਵਿੱਚ ਵੀ ਤਾਂ ਉਹਨਾਂ ਦਾ ਹੀ ਫਾਇਦਾ ਆ ਸਿਆਸਤ ਦਾ।
0: ਬਿਲਕੁਲ
1: ਬਾਕੀ ਦੇਸ਼ ਦੇ ਵਿੱਚ ਕਿਹੜਾ ਲੋਕਾਂ ਦੀਆਂ ਐਕਸਪੈਕਟੇਸ਼ਨ ਪੂਰੀਆਂ ਹੋ ਗਈਆਂ, ਕਿੱਥੇ ਰੁਜ਼ਗਾਰ ਜਿਹੜਾ ਹੈਗਾ ਆ, ਕਿੱਥੇ ਜਿਹੜਾ ਹੈਗਾ ਆ ਤੁਹਾਡੇ ਆ ਟੈਸਟ ਵਾਲੀ ਗੱਲ ਹੋਈ ਆ ਹੁਣ ਇੰਨੇ ਦਿਨਾਂ ਦੇ ਵਿੱਚ ਵੀ ਹਾਂ ਜੀ ਇਹਨਾਂ ਨੇ ਹਾਂਜੀ ਭਾਈ ਮੈਡੀਕਲ ਵਾਲਿਆਂ ਦਾ ਟੈਸਟ ਜਿਹੜਾ ਹੈਗਾ ਆ ਉਹ ਬੱਚਿਆਂ ਦਾ ਫਿਊਚਰ ਖਰਾਬ ਹੋਇਆ ਜੀ, ਉਹ ਸਾਰੀਆਂ ਚੀਜ਼ਾਂ ਦੱਬ ਕੇ ਰਹਿ ਗਈਆਂ, ਇੱਕ ਪਿਕਚਰ ਚੱਲ ਪਈ ਹੈਗੀ ਆ ਜੀ, ਉਹ ਪਿਕਚਰ ਦੇ ਉੱਤੇ ਜਿਹੜਾ ਆ ਫੋਕਸ ਕੀਤਾ ਹੈਗਾ ਜੀ। ਜਸਵੰਤ ਸਿੰਘ ਖਾਲੜਾ ਵੱਡਾ ਨਾਂ ਹੈਗਾ ਸੀਗਾ ਹਿਊਮਨ ਰਾਈਟਸ ਦੇ ਉੱਤੇ, ਉਹਨਾਂ ਨੇ ਕੰਮ ਕੀਤਾ ਸੀ। ਸਚਾਈ ਇਹ ਹੈਗੀ ਆ ਕਿ ਸਾਨੂੰ ਵੀ ਬਹੁਤ ਇੰਨੇ ਸਾਲਾਂ ਦਾ ਪਤਾ ਹੈਗਾ ਭੀ ਉੱਥੇ ਜਿੱਥੇ ਇੰਨੀਆਂ ਰੂਹਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਜਿਹੜਾ ਆ ਉਸ ਵੇਲੇ ਜਾਤੀ ਹੋਈ ਆ ਤੇ ਉਹਨਾਂ ਨਾਲ ਵੀ ਜਾਤੀ ਹੋਈ ਜੀ, ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਹੈਗੀ ਆ ਇਸੇ ਤਰੀਕੇ ਜੀ ਖੱਪ ਗਈ ਜੀ। ਉਹ ਲੋਕਾਂ ਨੂੰ ਨਿਆਂ ਦਵਾਉਂਦੇ ਦਵਾਉਂਦੇ ਆਪ ਬੇਇਨਸਾਫੀ ਦਾ ਸ਼ਿਕਾਰ ਹੋ ਗਏ ਜੀ। ਪਰ ਸਵਾਲ ਇਹ ਹੈਗਾ ਅੱਜ ਦੀ ਡੇਟ ਦੇ ਉੱਤੇ ਇੱਕ ਪਿਕਚਰ ਜਾਂ ਇਹ ਦੇਖਣ ਦੇ ਨਾਲ ਤੁਹਾਡਾ ਖੂਨ ਤਾਂ ਖੋਲ ਸਕਦਾ ਹੈਗਾ ਹੀ ਆ, ਪਰ ਜਿਹੜੇ ਅੱਜ ਤੁਹਾਡੇ ਮੁੱਦੇ ਜਿਹੜੇ ਹੈਗੇ ਆ ਜਾਂ ਤੁਹਾਡੇ ਬੱਚਿਆਂ ਦਾ ਫਿਊਚਰ ਹੈਗਾ ਆ ਉਸ ਚੀਜ਼ ਨੂੰ ਕਿੱਦਾਂ ਐਡਰੈਸ ਕਰੂਗਾ ਜੀ।
0: ਬਿਲਕੁਲ,
1: ਹੁਣ ਸਾਡੇ ਇੱਥੇ ਇੱਕ ਨੋਟਿਸ ਆ ਗਿਆ ਹੈਗਾ ਜੀ ਵੀ ਕੱਲ ਨੂੰ ਜਿਹੜਾ ਆ ਗੁਰਦੁਆਰਾ ਗਰਨਾ ਸਾਹਿਬ ਦੇ ਵਿੱਚ ਜਿਹੜਾ ਆ ਇਹ ਪਿਕਚਰ ਦਿਖਾਈ ਜਾਊਗੀ ਸ਼ਾਮੀ 8:30 ਤੋਂ ਰਾਤ 11 ਵਜੇ ਤੱਕ ਜੀ।
0: ਹਾਂਜੀ
1: ਇਹ ਸਕਰੀਨਿੰਗ ਤਾਂ ਚੱਲ ਪਈ ਆ ਜੀ, ਗੁਰਦੁਆਰਿਆਂ ਦੇ ਵਿੱਚ ਦਿਖਾਉਣ ਲੱਗੇ ਹੈਗੇ ਜੀ, ਥੀਏਟਰ ਦੇ ਵਿੱਚ ਦਾ ਜਿਹੜਾ ਹੈਗਾ ਆ ਉਹਦੇ ਵਾਸਤੇ ਤਾਂ ਐਵੇਂ ਰਿਟ ਕੀਤੀ ਆ ਜੀ।
0: ਜੀ
1: ਸੋ ਇਸ ਕਰਕੇ ਇਹ ਪਿਕਚਰ ਜਿਹੜੀ ਹੈਗੀ ਆ ਚੱਲੀ ਆ, ਸਾਰੇ ਲੋਕਾਂ ਨੇ ਦੇਖ ਲਈ ਹੈਗੀ ਆ ਜੀ, 4 ਦਿਨ ਇਹ ਮੁੱਦਾ ਸਰਗਰਮ ਰਹੂਗਾ, ਉਹਦੇ ਨਾਲ ਜਿਹੜਾ ਹੈਗਾ ਆ ਬਾਕੀ ਖਬਰਾਂ ਦੱਬੀਆਂ ਰਹਿਣਗੀਆਂ। ਸਿਆਸਤ ਇਹੀ ਚਾਹੁੰਦੀ ਹੈਗੀ ਆ ਜੀ, ਹਾਂ ਜੀ ਇਹਨਾਂ ਚੀਜ਼ਾਂ ਚ ਉਲਝੇ ਰਹਿਣ ਜੀ। ਵੱਡੀ ਗੱਲ ਇਹ ਹੈਗੀ ਭਾਰਤ ਸਾਹਿਬ, ਪਾਸਟ ਨੂੰ ਭੂਤਕਾਲ ਕਹਿੰਦੇ ਆ ਜੀ, ਭੂਤ ਹੋਰ ਕੀ ਹੁੰਦਾ ਹੈਗਾ, ਆਪਾਂ ਉਹਦੇ ਵਿੱਚ ਉਲਝੇ ਰਵਾਂਗੇ, ਉਹਨੂੰ ਡਿਸਕਸ ਕਰਦੇ ਰਵਾਂਗੇ, ਉਹਦੇ ਮੁਤਾਬਕ ਆਪਣਾ ਮਾਇੰਡ ਜਿਹੜਾ ਆ ਉਹ ਬਣਾਉਂਦੇ ਰਵਾਂਗੇ, ਸਰਕਾਰ ਪ੍ਰਤੀ ਜਾਂ ਕਿਸੇ ਹੋਰ ਪ੍ਰਤੀ ਆਪਣੀ ਨਫ਼ਰਤ ਜਿਹੜੀ ਹੈਗੀ ਉਹਨੂੰ ਵਧਾਉਂਦੇ ਰਵਾਂਗੇ, ਬਿਸ ਘੋਲਦੇ ਆ ਜੀ। ਹਾਂਜੀ ਬਿਲਕੁਲ, ਬਿਸ ਘੋਲਦੇ ਰਵਾਂਗੇ ਜੀ, ਸਿਸਟਮ ਦੇ ਅਗੇਂਸਟ ਬੋਲਾਂਗੇ ਜੀ। ਸੋ ਇਸ ਕਰਕੇ ਬਾਕੀ ਜਿਹੜਾ ਹੈਗਾ ਆ ਇਹਦੇ ਵਿੱਚੋਂ ਨਿਕਲਣਾ ਤਾਂ ਕੁਛ ਨੀ, ਕੋਈ ਪੋਜ਼ਿਟਿਵ ਤਾਂ ਨਿਕਲਣਾ ਨੀ ਜੀ, ਹੋਈਆਂ ਜਾਤੀਆਂ ਹੋਈਆਂ, ਥੋੜੀਆਂ ਜਾਤੀਆਂ ਹੋਈਆਂ, ਆ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਬੰਦੇ ਬੈਠੇ ਇਹ ਹੈਗੇ ਆ, 80% ਬੰਦੇ ਜਿਹੜੇ ਹੈਗੇ ਆ ਉਹ ਹਾਲਾਤ ਦੇ ਮਾਰੇ ਭੱਜੇ ਆ ਜੀ ਉਦੋਂ ਦੇ।
0: ਨਾਲੇ ਦੇਖੋ ਮੈਂ ਇੱਕ ਗੱਲ ਹੋਰ ਸੋਚਦਾ ਸੀ, ਮੈਂ ਅੱਜ ਚਲੋ ਗੱਲ ਸੁਣਦਾ ਸੀ ਮੀਡੀਆ ਦੇ ਉੱਤੇ ਤੇ ਦੇਖੋ ਹੁਣ ਸੰਤ ਭਿੰਡਰਾਂ ਵਾਲੇ ਜਿਹੜੇ ਸਨ, ਉਹਨਾਂ ਨੇ ਜੋ ਕੁਝ ਹੋਇਆ ਉਸ ਸਮਿਆਂ ਦੇ ਵਿੱਚ ਹੋ ਨਿਬੜਿਆ ਨਾ, ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬੇਟੇ ਹੈ ਉਹ ਵੀ ਤਾਂ ਬੈਠੇ ਹੀ ਹੈ ਨਾ, ਉਹਨਾਂ ਨੇ ਕਾਹਤੋਂ ਨੀ ਝੰਡਾ ਚੱਕਿਆ, ਅੱਗੇ ਕਾਹਤੋਂ ਨੀ ਵਧੇ? ਫਿਰ ਉਹ ਜਿਹੜੀ ਸੀ ਆਪਣੇ ਪਿਤਾ ਦੀ ਜਿਹੜੀ ਸੀ ਸੋਚ ਸੀ ਉਹਨੂੰ ਅੱਗੇ ਵਧਾਉਣ ਦਾ ਹੌਸਲਾ ਕਿਉਂ ਨੀ ਕੀਤਾ? ਫਿਰ ਉਹਨਾਂ ਸਵਾਲ ਤਾਂ ਉਹਨਾਂ ਤੇ ਵੀ ਖੜੇ ਹੁੰਦੇ ਆ ਨਾ ਫਿਰ।
1: ਭਾਰੀ ਸਾਹਿਬ ਗੱਲ ਤਾਂ ਹੈਗੀ ਆ, ਬਹੁਤੀਆਂ ਗੱਲਾਂ ਜਿਹੜੀਆਂ ਆ ਇਹਨਾਂ ਟੋਪਿਕ ਦੇ ਉੱਤੇ ਕੀ ਕਰਨੀਆਂ ਸਮਝਦਾ ਸਾਰੇ ਹੀ ਹੈਗੇ ਆ ਜੀ।
0: ਬਿਲਕੁਲ ਆ ਜੀ,
1: ਕਾਰਨ ਇਹ ਆ ਕਿ ਹਾਂਜੀ ਉਹਨਾਂ ਦਾ ਬ੍ਰੈਡ ਐਂਡ ਬਟਰ ਸਿਕਿਓਰ ਹੋ ਗਿਆ ਜੀ,
0: ਬਿਲਕੁਲ,
1: ਤੇ ਬਾਕੀ ਲੋਕੀ ਜਿਹੜੇ ਹੈਗੇ ਆ ਉਹ ਉਹਨਾਂ ਰਸਤਿਆਂ ਤੇ ਚੱਲਦੇ ਹੋਏ ਹੀ ਜਿਹੜਾ ਆ ਈਜ਼ੀ ਮਨੀ ਚਾਹੁੰਦੇ ਆ ਜੀ, ਹੋਰ ਇੱਥੇ ਕੀ ਆ।
0: ਬਿਲਕੁਲ,
1: ਸਿਆਸਤ ਵਿੱਚ ਕਿਉਂ ਆਉਂਦੇ ਹੈਗੇ ਵੀ ਈਜ਼ੀ ਮਨੀ ਜਿਹੜੀ ਹੈਗੀ ਆ ਜੀ ਬਣਦੀ ਆ ਜੀ।
0: ਬਿਲਕੁਲ,
1: ਸੋ ਇਸ ਕਰਕੇ ਇੱਥੇ ਮਿਹਨਤ ਕਰਕੇ ਰੋਟੀ ਖਾਣੀ ਬੜੀ ਔਖੀ ਆ ਜੀ, ਤੇ ਇਮਾਨਦਾਰੀ ਨਾਲ ਜ਼ਿੰਦਗੀ ਕੱਢਣੀ ਬਹੁਤ ਔਖੀ ਆ ਜੀ।
0: ਬਿਲਕੁਲ,
1: ਸੋ ਇਸ ਕਰਕੇ
2: ਰਾਜਨਵੀਰ ਜੀ ਦੀ ਗੱਲ ਜਿਹੜੀ ਵੀ ਹੁਣ ਫਿਲਮ ਗੁਰਦੁਆਰਾ ਚੱਲਣ ਦੀ ਆ, ਮੈਂ ਉਹਦੇ ਵਿੱਚੋਂ ਸੁਣਦੇ ਹੁਣ ਮੇਰੇ ਮਨ ਦੀ ਗੱਲ ਆਈ। ਰਾਜਨ ਜੀ, ਕਿਸੇ ਚੀਜ਼ ਨੂੰ ਨਾ ਲਾਣ ਨੂੰ ਸੁੱਕੇ ਨੂੰ ਤੁਸੀਂ ਅੱਗ ਲਾ ਦੋ ਤੇ ਉਹ ਕਈ ਗਿਰੀ ਆਲੇ ਦੁਆਲੇ ਹੋਰਾਂ ਦੀ ਵੀ ਫਸਲ ਜਿਹਨੇ ਵੱਡੀ ਨੀ ਹੁੰਦੀ ਉਹ ਵੀ ਸਾੜ ਦਿੰਦੀ ਹੁੰਦੀ ਹੈ,
0: ਸਾੜ ਦਿੰਦੀ ਹੈ,
2: ਤੇ ਉਹਦੇ ਵਿੱਚ ਗਿੱਲੀ ਸੁੱਕੀ ਵੀ ਸੜ ਜਾਂਦੀ ਹੈ।
0: ਬਿਲਕੁਲ, ਸਭ ਰਗੜੀ
2: ਜਾਂਦੀ ਹੈ। ਉਹਦੇ ਵਿੱਚ ਕੋਈ ਆਪਦੀ ਰੋਟੀ ਵੀ ਲਾ ਜਾਂਦਾ ਹੈ
0: ਜੀ,
2: ਕੋਈ ਉਹਦੇ ਵਿੱਚ ਅੱਗ ਵੀ ਸੇਕ ਜਾਂਦਾ। ਜੇ ਫਿਲਮ ਸਿਨੇਮਿਆਂ ਚ ਲੱਗਦੀ ਤਾਂ ਕਿੰਨੇ ਕੁ ਲੋਕਾਂ ਨੇ ਦੇਖਣੀ ਜੀ, ਹੁਣ ਗੁਰਦੁਆਰੇ ਚ ਲੱਗੂ ਸਾਰਾ ਪਿੰਡ ਦੇਖੂ, ਦੇਖੋ ਕਿੱਧਰ ਨੂੰ ਤੋਰਤਾ ਸਾਨੂੰ,
0: ਤੋਰਤਾ ਜੀ। ਬਿਲਕੁਲ,
2: ਦੋ ਦਿਨ ਅੱਗ ਲਾਈ, ਤੀਲੀ ਲਾਈ ਲਾਣ ਨੂੰ, ਕੱਲੀ ਲਾਣ ਤਾਂ ਜਲ ਗਿਆ, ਪਰ ਜਿਹੜਾ ਹੁਣ ਆਲੇ ਦੁਆਲੇ ਲਾਣ ਨੇ ਨੁਕਸਾਨ ਕਰਨਾ ਹੈ ਉਹਨੇ, ਉਹਦੇ ਵਿੱਚ ਵੱਟਾਂ ਤੇ ਹਰਾ ਘਾਹ ਵੀ।
1: ਇਹ ਤਾਂ ਵੀਰ
2: ਝੋਲ ਸੁਣਿਆ,
1: ਇਹ ਤਾਂ ਵੀਰ ਜੀ ਕੱਲ ਸ਼ਾਮ ਨੂੰ ਜਿਹੜਾ ਪਤਾ ਤਾਂ ਉਦੋਂ ਲੱਗਣਾ, ਕੱਲ ਨੂੰ ਦੁਪਹਿਰ ਜਦੋਂ ਅਨਾਉਂਸਮੈਂਟ ਹੋ ਜਾਣੀ ਹੈ ਗੁਰਦੁਆਰੇ ਤੋਂ ਵੀ ਟਰਾਲੀ ਇੰਨੇ ਵਜੇ ਜਾਣੀ ਹੈਗੀ ਜੀ ਫਿਲਮ ਦੇਖਣ ਵਾਲੇ।
2: ਉਹ ਇੱਕ ਨੂੰ ਦੇਖ ਦੇਖ ਦੂਜਿਆਂ ਨੇ ਸਾਰਿਆਂ ਨੇ ਨਾਲੇ ਤਵੰਗਾ ਸਾਹਿਬ ਇੱਕ ਗੱਲ ਕਹਿੰਦੇ ਤਾਂ ਹੁੰਦੇ ਨੇ ਵੀ ਮੁੱਖ ਦਾ ਤੇਲ ਤਾਂ ਅਸੀਂ ਜੁੱਤੀ ਚ ਪਵਾ ਲਿਆਉਂਦੇ ਆ, ਜਦ ਮੁੱਖ ਦੀ ਦਿਖਾਉਣੀ ਹੈ ਕਿਸੇ ਨੇ ਘਰੇ ਰਹਿਣਾ ਹੀ ਨੀ, ਚਾਹੇ ਆ ਘਰਾਂ ਚ ਚੋਰੀ ਹੋ ਜਾਵੇ ਬਾਅਦ ਚ।
0: ਬਿਲਕੁਲ,
2: ਇਹ ਵੀ ਹੋਣੇ ਨੇ ਕੰਮ
0: ਜੀ,
1: ਬਿਲਕੁਲ ਜੀ, ਹੋਣੇ ਜੀ, ਹੋਣੇ ਹੋਣੇ,
2: ਇਹ ਵੀ ਹੋਣੇ ਨੇ ਜੀ। ਤੁਸੀਂ ਦੇਖੋ ਹੁਣ ਰਹਿਣਾ ਵੀ ਕਿਸੇ ਨੇ,
0: ਬਿਲਕੁਲ ਹੈ ਜੀ,
2: ਤੇ ਜਿੰਨਾ ਵਾਸਤੇ ਦਿਖਾਈ ਹੈ ਤੇ ਸ਼ਾਇਦ ਮੈਂ ਤਾਂ ਕਹਿ ਦੇਣਾ ਅਮਰਿਤਪਾਲ ਕਦੇ ਆਪ ਚੰਡੀਗੜ੍ਹ ਨੀ ਗਿਆ, ਉਹ ਸਰਕਾਰ ਪੰਜਾਬ ਚ ਲਾ ਲੂਗਾ ਜੀ, ਉਹ ਤੁਸੀਂ ਕਿਉਂ ਨੀ ਸੋਚ ਇਹਨੂੰ ਮੁੱਖ ਮੰਤਰੀ ਬਣਾਓ ਜੀ, ਕਹਿੰਦੇ ਛੇਤੀ
0: ਜੀ
2: ਆਹ ਬਣਾਈ ਸੀ, ਇਹਨਾਂ ਨੂੰ ਤਾਂ ਫੇਰ ਵੀ ਮਾੜਾ ਮੋਟਾ ਤਜਰਬੇ ਵਾਲੇ ਚਲਾ ਰਹੇ ਨੇ, ਚਾਹੇ ਉਹ ਲੁੱਟੀ ਜਾਂਦੇ ਨੇ ਚਲਾ ਰਹੇ ਨੇ, ਸਾਨੂੰ ਪਤਾ ਕਿਹੋ ਜਿਹਾ ਚਲਾ ਰਹੇ ਨੇ, ਜਿਹੜੇ ਸਮਝਦੇ ਨੇ ਉਹ ਤਾਂ ਸਾਰੀ ਸਮਝਦੇ ਨੇ
0: ਜੀ,
2: ਸ਼ੈਲੀ ਵੀਰ ਸੁਣਦੇ ਆ ਜਿੰਨੇ ਵੀ ਸਮਝ ਰੱਖਦੇ ਆ ਜਾਣੇ ਜੀ, ਪਰ ਊਂ ਦੇਖੋ ਵੀ ਇਹਨਾਂ ਦੇ ਚਲਾਉਣ ਨਾਲ ਸਟੇਟ ਦਾ ਕੀ ਫਾਇਦਾ ਹੋਇਆ ਜੀ,
0: ਕੁਛ ਵੀ ਨੀ ਜੀ,
2: ਤੁਹਾਨੂੰ ਦੱਸੋ ਸਟੇਟ ਕਿੱਥੇ ਅੱਗੇ ਗਈ ਹੈ ਜੀ
0: ਜੀ।
2: ਸੋ ਇਹ ਜਿਹੜਾ ਜੇ ਇਹਨੂੰ ਚੋਣ ਲੈਣਗੇ ਤੇ ਇਹ ਕੀ ਕਰੂਗਾ ਜੀ,
0: ਬਿਲਕੁਲ
2: ਤੁਸੀਂ ਦੇਖੋ ਪੰਜਾਬ ਅੱਸੀਆਂ ਦੇ ਵਿੱਚ ਪੰਜਾਬ ਨੂੰ ਧੱਕ ਦੇਣਗੇ, ਜੇ ਇਹਨਾਂ ਨੂੰ ਲੱਗਿਆ ਨਾ ਵੀ ਮੁੜ ਕੇ ਜਿਵੇਂ ਅੱਗੇ ਕਾਂਗਰਸ ਦੇਸ਼ ਚ ਆ ਗਈ ਸੀ ਤੇ ਮੁੜ ਕੇ ਤਿੰਨ ਗਿਰੀ ਆਪਣੇ ਵੀ ਰਾਜ ਕਰ ਗਈ
0: ਜੀ,
2: ਇਸੇ ਤਰ੍ਹਾਂ ਇਹਨਾਂ ਨੇ ਇੱਕ ਵਾਰੀ ਅੰਮ੍ਰਿਤਪਾਲ ਨੂੰ ਬਣਾ ਕੇ ਵੀ ਆਪਦਾ ਨਜ਼ਾਰੇ ਲੈ ਜਾਣੇ,
0: ਲੈ ਜਾਣੇ, ਬਿਲਕੁਲ
2: ਜਿਨ੍ਹਾਂ ਨੇ ਸਿੱਖਾਂ ਨਾਲ ਖੇਡਿਆ ਤੇ ਰਾਜ ਵੀ ਉਹੀ ਕਰ ਰਹੇ ਨੇ
0: ਜੀ,
1: ਬਿਲਕੁਲ ਜੀ, ਹੁਣ ਤਾਂ ਅਸਲਾ ਵੀ ਬਥੇਰਾ ਹੈਗਾ ਆ ਪੰਜਾਬ ਦੇ ਵਿੱਚ, ਨਿਆਣਿਆਂ ਨੂੰ ਉਂਗਲ ਲਾਉਣ ਦੀ ਲੋੜ ਹੀ ਆ ਜੀ,
2: ਬੇਰੁਜ਼ਗਾਰੀ ਆ, ਬਾਹਰੋਂ ਆਈਲੈਟਸ ਬੰਦ ਹੋ ਗਈ, ਫਰਸਟ੍ਰੇਸ਼ਨ ਅੱਗੇ ਵਧੀ ਪਈ ਹੈ, ਕੰਮ ਕੋਈ ਕਰਨ ਨੂੰ ਰਾਜੀ ਨੀ, ਕੰਮ ਹੈਗੇ ਬਥੇਰੇ ਕਰਨ ਨੂੰ ਰਾਜੀ ਹੈ ਨੀ ਜੀ ਅਸੀਂ
0: ਜੀ,
2: ਫਿਰ ਮਤਲਬ ਮੈਨੂੰ ਇਹ ਨੀ ਸਮਝ ਆਉਂਦੀ ਇਹਨਾਂ ਦੇ ਵਿੱਚੋਂ, ਚਲੋ ਅੰਮ੍ਰਿਤਪਾਲ ਨਹੀਂ ਵੀ ਛੱਡਣਗੇ ਜੀ, ਹੋਰ ਕਿਹੜਾ ਇਹਨਾਂ ਦੇ ਵਿੱਚ ਜਿਹੜਾ ਕੋਈ ਮਿਨਿਸਟਰ ਬਣ ਸਕਦਾ, ਕਿ ਆਲੀ ਆ ਉਹ ਵੀ ਕਿੰਨੀ ਕੁ ਸਮਝ ਰੱਖਦਾ ਜੀ
0: ਜੀ,
2: ਜਿਹੜਾ ਇਹਨਾਂ ਦੇ ਵਿੱਚ ਕੋਈ ਰਾਜਭਾਗ ਚਲਾਉਣ ਵਾਲਾ ਹੈਗਾ
0: ਨਾ ਜੀ, ਨਾ
2: ਕਿਹੜੀ ਸਦੀ ਚ ਅਸੀਂ ਫਿਰ ਰਹੇ ਹਾਂ, ਐਜੂਕੇਸ਼ਨ ਦਾ ਲੈਵਲ ਕਿੱਥੇ ਤੱਕ ਚਲਿਆ ਗਿਆ, ਤੇ ਸਾਡੀ ਸੋਚ ਹੈ ਗਿੱਟਿਆਂ ਤੇ ਖੜੀ ਹੈ,
0: ਗਿੱਟਿਆਂ ਤੇ ਖੜੀ ਹੈ, ਬਿਲਕੁਲ ਹੈ ਜੀ,
2: ਇੱਕ ਧਰਮ ਦਾ ਬਾਣਾ ਪਾ ਕੇ, ਉਹ ਗੱਲ ਵੱਖਰੀ ਹੈ ਕਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਚਾਹੀਦਾ, ਉਹ ਉਹੀ ਕਰ ਸਕਦਾ ਜਿਹੜਾ ਧਾਰਮਿਕ ਹੋਊਗਾ
0: ਜੀ,
2: ਉਹ ਰਾਜਨੀਤੀ ਇੱਕ ਵੱਖਰੀ ਚੀਜ਼ ਹੁੰਦੀ ਹੈ, ਜੇ ਇੰਨੀ ਉਹ ਸਮਝ ਹੁੰਦੀ ਪਿੰਡਾਂ ਵਾਲੇ ਸੰਤ ਬਹੁਤ ਵਧੀਆ ਧਾਰਮਿਕ ਸ਼ਖਸੀਅਤ ਸੀ, ਜੇ ਉਹ ਮਾੜੀ ਮੋਟੀ ਰਾਜਨੀਤੀ ਸੋਝ ਰੱਖਦੇ ਹੁੰਦੇ ਤੇ ਫਿਰ ਆਹ ਕਾਨੂੰਨ ਅੱਜ ਹਾਲਾਤ ਬਣਦੇ
0: ਨਹੀਂ ਬਣਦੇ ਜੀ, ਹੁਣ ਦੇਖੋ ਉਹਨਾਂ ਦੇ ਬੇਟੇ ਨੇ ਤਾਂ ਹੀ ਗੱਲ ਕੀਤੀ ਕਿ ਉਹ ਵੀ ਤਾਂ ਟਿਕ ਕੇ ਬੈਠੇ ਹੀ ਹੈ, ਆਪਣਾ ਆਰਾਮ ਨਾਲ ਕਾਰੋਬਾਰ ਕਰਦੇ ਆ, ਵੱਡੀਆਂ ਪ੍ਰਾਪਰਟੀਆਂ ਨੇ, ਸਾਰਾ ਕੁਝ ਲੱਗੇ ਹੋਏ ਆਪਣੇ ਕਾਰੋਬਾਰਾਂ ਦੇ ਵਿੱਚ, ਤੁਸੀਂ ਵੀ ਚੁੱਪ ਕਰਕੇ ਆਪਣਾ ਕੰਮ ਕਰ ਲਓ ਭਾਈ।
2: ਸਾਰਿਆਂ ਨੇ ਖੱਟ ਲਿਆ ਜੀ, ਜਿਨ੍ਹਾਂ ਨੇ ਅਸਲੀ, ਜਿਨ੍ਹਾਂ ਦੇ ਅਸਲੀ ਆ ਜਿਹੜੇ ਰੋ ਰਹੇ ਨੇ, ਮੈਂ ਨੀ ਕਹਿੰਦਾ, ਜਿਹੜੀ ਕਈ ਮਾਵਾਂ ਰੋਂਦੀਆਂ ਆ ਕੇ ਟੀਵੀ ਦੇ ਉੱਪਰ
0: ਜੀ,
2: ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੇ ਕਿਵੇਂ ਬੱਚੇ ਪਾਲੇ ਮੁੜ ਕੇ।
0: ਬਿਲਕੁਲ ਹੈ ਜੀ,
2: ਉਹਨਾਂ ਤੱਕ ਤਾਂ ਪੈਸਾ ਪਹੁੰਚਿਆ ਨੀ ਜਿੰਨਾ ਪੈਸਾ ਇਕੱਠਾ ਹੋਇਆ
0: ਜੀ।
2: ਹੁਣ ਦੇਖੋ ਹਰ ਬੰਦਾ ਲੈ ਕੇ ਨਵੇਂ ਨੂੰ ਬਹਿ ਗਿਆ, ਕੋਈ ਕਿਸੇ ਬੇਬੇ ਨੂੰ ਲਈ ਬੈਠਾ, ਕੋਈ ਕਿਸੇ ਬਾਬੇ ਨੂੰ ਲਈ ਬੈਠਾ, ਕੋਈ ਕਿਸੇ ਨੂੰ ਲਈ ਬੈਠਾ। ਹੁਣ ਇਧਰ ਨੂੰ ਆ ਚੱਲ ਕੇ
0: ਇਹਨਾਂ ਦੇ
2: ਲੋਕਾਂ ਦੇ ਮਨਾਂ ਚ,
0: ਚੰਦ ਕਮੈਂਟਾਂ ਲਈ, ਚੰਦ ਡਾਲਰਾਂ ਦੇ ਲਈ ਹੈ ਨਾ, ਜਿਹੜੇ ਕਮਾਉਣੇ ਆ, ਚਲੋ ਯੂਟਿਊਬਰ ਜੋ ਵੀ ਹੈ, ਮੀਡੀਆ ਹੈ, ਉਹਨਾਂ ਦੇ ਖਾਤਰ ਇਹ ਮਤਲਬ ਕਿ ਚੰਗਿਆਲੀ ਦਾ ਕੰਮ ਕਰ ਰਹੇ ਆ ਪੰਜਾਬ ਦੇ ਵਿੱਚ, ਉਸ ਚੀਜ਼ ਦਾ ਦੇਖਿਆ ਜਾਵੇ।
2: ਮੈਂ ਆਪ ਕੱਲ ਰੀਲਾਂ ਦੇ ਵਿੱਚ ਦਿਖਾ ਰਹੇ, ਫਲਾਨੇ ਪਿੰਡ ਦਿਖਾਉਂਦੇ ਨੇ
0: ਜੀ,
2: ਉੱਥੇ ਲੇਡੀਜ਼ ਛੋਟੇ ਛੋਟੇ ਬੱਚਿਆਂ ਨੂੰ ਦਮਾਲੇ ਸਜਾ ਕੇ, ਆ ਮੋਗੇ ਕੰਨੀ ਵੀ ਦਮਾਲੇ ਤੇ ਜਾ ਕੇ ਉਹਨਾਂ ਨੂੰ ਬਿਠਾਲੀ ਬੈਠੇ ਨੇ
0: ਜੀ।
2: ਹੁਣ ਉਹ ਬੱਚੇ ਦੇ ਕੀ ਮਨ ਤੇ ਅਸਰ ਕਰੂਗਾ?
0: ਮੇਰਾ ਪਿਓ ਇਦਾਂ ਮਾਰਿਆ ਸੀ, ਹੁਣ ਬਲਨੀ ਆ, ਪਰ ਅੱਗੇ ਚੰਗਿਆੜੀ ਬਲਨੀ ਆ ਜੀ।
2: ਹਾਂਜੀ
0: ਜੀ,
2: ਮੈਂ ਨੀ ਕਹਿੰਦਾ ਚੰਗਾ ਹੋਇਆ
0: ਜੀ,
2: ਬਹੁਤ ਮਾੜਾ ਹੋਇਆ,
0: ਬਿਲਕੁਲ ਹੈ ਜੀ,
2: ਪਰ ਅਸੀਂ ਅੱਜ ਤੱਕ ਪਿਛੋਕੜ ਤੋਂ ਕਦੇ ਕੁਛ ਸਿੱਖਿਆ
0: ਜੀ?
2: ਚਾਹ ਚੈਲੀ ਵੀ ਰਹਿ ਦੇਣਾ ਵੀ ਕਈ ਗਿਰੀ, ਆਪਾਂ ਚਲੋ ਵਿਚਾਰਾਂ ਦੀ ਮਤਭੇਦ ਆ ਭਰਾ ਆਪਣਾ, ਪਰ ਇਹਨਾਂ ਇਸੇ ਗੱਲ ਤੇ ਬਹਿਸ ਕਰਦੇ ਹੁੰਦੇ ਆ ਕਈ ਗਿਰੀ, ਜੋ ਪਿੱਛੇ ਹੋਇਆ ਉਦੋਂ ਸਿੱਖਿਆ ਕੀ ਅਸੀਂ? ਗੱਲ ਮਸਲਾ ਸਾਡਾ ਇਹ ਹੈ ਨਾ,
0: ਬਿਲਕੁਲ ਹੈ ਜੀ,
2: ਸਿੱਖਿਆ ਤਾਂ ਅਸੀਂ ਉਦੋਂ ਕੁਛ ਵੀ ਨੀ,
0: ਕੁਛ ਨੀ ਜੀ,
2: ਜਾਣੀ ਪਿੱਛੇ ਜੇ 30 ਡਾਲਰਾਂ ਦਾ, ਰੁਪਈਆਂ ਦਾ ਨੁਕਸਾਨ ਹੈ, ਤੇ ਅਗਲੀ ਵਾਰੀ 80 ਦਾ ਕਰਾਇਆ, ਉਦੋਂ ਬਾਅਦ 110 ਦਾ ਕਰਾਇਆ,
0: ਬਿਲਕੁਲ ਹੈ ਜੀ।
2: ਇਹ ਤਾਂ ਸੋਚਿਆ ਨੀ ਵੀ 30 ਦਾ ਨੁਕਸਾਨ ਕਿਉਂ ਹੋਇਆ, ਜੇ ਇਹ ਸੋਚ ਕੇ ਚੱਲੀਏ ਗਲਤੀ ਵੀ ਨੀ ਕਰਦੇ
0: ਜੀ।
2: ਅੱਜ ਹੁਣ ਮਤਲਬ ਅੰਮ੍ਰਿਤਪਾਲ ਇਹ ਬਚਾਊ ਪੰਜਾਬ ਨੂੰ
0: ਨਾ,
2: ਹੋਰ ਤਾਂ ਕੋਈ ਬਚਾ ਹੀ ਨੀ ਸਕਦਾ ਜੀ,
0: ਬਿਲਕੁਲ, ਉਹਦਾ ਪਿਛੋਕੜ ਭੁੱਲ ਗਏ ਨਾ ਵੀ ਉਹ ਕੀ ਕਰਦਾ ਰਿਹਾ,
2: ਬਿਲਕੁਲ ਜੀ, ਵਿਜ਼ਨ ਕੀ ਹੈ
0: ਜੀ,
2: ਕੋਈ ਹੈ ਦੱਸੋ, ਇੱਕ ਵੀ ਬੰਦਾ ਲੱਗਦਾ ਕੋਈ ਤੁਹਾਨੂੰ ਸਰਕਾਰ ਚਲਾਉਣ ਵਾਲਾ?
0: ਬਿਲਕੁਲ ਹੈ ਜੀ, ਇਹ ਤਾਂ ਔਜਲਾ ਸਾਹਿਬ ਉਹ ਕੰਮ ਹੋ ਰਿਹਾ ਕਿ ਉਹ ਮੈਨੂੰ ਚੇਤਾ ਆਉਂਦਾ ਗੀਤ ਆਪਣਾ ਸੁਰਿੰਦਰ ਸ਼ਿੰਦੇ ਹੋਣਾ ਦਾ ਗੀਤ ਸੀ, ਕਿਲੇ ਨੀ ਲਾਹੌਰ ਦੇ ਦੋ ਲਾਸ਼ਾਂ ਟੰਗੀਆਂ, ਉਹ ਜਦੋਂ ਦੁੱਲੀ ਮੇਰੇ ਖਿਆਲ ਨਾਲ ਤਾਨਾ ਮਾਰਦੀ ਆ ਨਾ ਵੀ ਤੂੰ ਇੱਥੇ ਕੁੜੀਆਂ ਜਾਂ ਹੋਰ ਸਾਰੇ ਕੰਮ ਛੇੜੀ ਜਾਂਦਾ ਕਰੀ ਜਾਂਦਾ, ਜਾਂ ਜੇ ਇੰਨੀ ਹਿੰਮਤ ਆ ਤਾਂ ਆਪਣੇ ਪਿਓ ਦਾ ਬਦਲਾ ਲੈ, ਇਹ ਉਹ ਕੰਮ ਹੋ ਰਿਹਾ ਜੀ, ਤਾਨਾ ਵੱਜ ਰਿਹਾ ਜੀ।
2: ਤੁਸੀਂ ਦੇਖੋ ਮਾੜੇ ਜਿਹੇ 2 ਦਿਨ ਫਿਲਮ ਲਾ ਕੇ ਫਿਲਮ ਦਾ ਹੁਣ ਤੋਰਿਆ ਕਿੱਧਰ ਨੂੰ ਗਿਆ?
0: ਬਿਲਕੁਲ ਬਿਲਕੁਲ,
2: ਮੈਂ ਰਾਜਨ ਜੀ ਦੀ ਗੱਲ ਸੁਣਦਾ, ਚਲੋ ਉਹੀ ਗੱਲ ਕਰਨ ਆਇਆ ਜੀ, ਇਹਨੂੰ ਡੀਪਲੀ ਥਿੰਕ ਕਰਕੇ ਦੇਖੋ
0: ਜੀ
2: ਕਿ ਜੇ ਸਿਨੇਮੇ ਚ ਲੱਗਦੀ ਕਿੰਨੇ ਲੋਕਾਂ ਨੇ ਦੇਖਣੀ ਜੀ, ਤੇ ਹੁਣ ਕਿੰਨਿਆਂ ਨੇ ਦੇਖ
0: ਕਿੰਨਿਆਂ ਨੇ ਦੇਖ ਜਾਣੀ ਹੈ ਜੀ,
2: ਤੇ ਅਸੀਂ ਉਹ ਚੀਜ਼ ਹੈ
3: ਵੀਰ ਜੀ ਵੱਡੇ
2: ਸਾਨੂੰ ਜਿੱਦ। ਹਾਂਜੀ ਕਰੋ ਗੱਲ ਜੀ,
3: ਵੱਡੀ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਮੈਂ ਤਾਂ ਸਲਿਊਟ ਕਰਦਾ ਸ਼ੈਲੀ ਵੀਰ ਜੀ ਹੁਣਾਂ ਨੂੰ ਕਿ ਸਰ ਇਹ 10% ਜਾਂ 20% ਬੰਦਿਆਂ ਨੂੰ ਜੇ ਪੰਜਾਬ ਦੇ ਮੁੱਦੇ ਪਤਾ ਲੱਗ ਰਹੇ ਆ ਤੇ ਉਹ ਇਹਨਾਂ ਦੇ ਕਰਕੇ ਲੱਗ ਰਹੇ ਆ ਜੀ, ਕਿ ਹਾਂ ਜੀ ਪੰਜਾਬ ਦੇ ਮੁੱਦੇ ਤਾਂ ਆ ਹੈਗੇ ਆ ਜੀ, ਕਿਉਂਕਿ ਆਪੋਜੀਸ਼ਨ ਦਾ ਰੋਲ ਤਾਂ ਇਹ ਅਦਾ ਕਰ ਰਹੀਆਂ ਹੈਗੀਆਂ ਕਿਸਾਨ ਯੂਨੀਅਨ ਜੀ,
0: ਬਿਲਕੁਲ
3: ਇਹ ਲੋਕਾਂ ਨੂੰ ਦੱਸ ਰਹੇ ਵੀ ਭਾਈ ਆਹ ਮੁੱਦੇ ਹੈਗੇ ਆ ਜੀ, ਤੇ ਲੋਕਾਂ ਦਾ ਧਿਆਨ ਤਾਂ ਫਿਲਮ ਦੇ ਵਿੱਚ ਪਾ ਦਿੱਤਾ ਜੀ,
0: ਬਿਲਕੁਲ
3: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਆਪਣਾ ਜਿਹੜਾ ਇਹ ਜਿਹੜਾ ਕੰਮ ਕਰ ਰਹੇ 10-20% ਲੋਕਾਂ ਨੂੰ ਜਿਹੜਾ ਜਾਗਰਤ ਕਰ ਰਹੇ ਹੈਗੇ ਆ, ਉਹ ਉਹਦੇ ਨਾਲ ਹੀ ਇਹਨਾਂ ਦਾ ਇਹਨਾਂ ਨੂੰ ਸਲਿਊਟ ਬਣਦਾ ਜੀ, ਬਾਕੀ ਤਾਂ ਜਿਹੜਾ ਹੈਗਾ ਆ ਚੱਲੀ ਜਾਂਦਾ ਹੈਗਾ ਜੀ, ਇੱਥੇ ਜਿਹੜਾ ਆ ਲੋਕਾਂ ਦੀ ਸਾਈਕੀ ਨੀ ਬਦਲ ਸਕਦੀ, ਜੋ ਮਰਜ਼ੀ ਕਰ ਲਓ ਤੁਸੀਂ।
0: ਬਿਲਕੁਲ ਹੈ ਜੀ, ਜੀ ਯਾਦਵਿੰਦਰ ਜੀ ਲੰਗਰ ਤੁਸੀਂ ਵੀ ਨਾਲ ਸਵਾਗਤ ਹੈ, 1 ਮਿੰਟ ਸੈਣੀ ਸਾਹਿਬ ਉਹਨਾਂ ਦੀ ਵੀ ਗੱਲ ਸੁਣ ਲਈਏ ਫਿਰ ਨਾਲ, ਤੇ ਮੁਕੱਦਰ ਜੀ ਵੀ ਪਿੱਛੇ ਲਾਈਨ ਚ ਲੱਗੇ ਹੋਏ ਨੇ। ਸਤਿ ਸ੍ਰੀ ਅਕਾਲ ਜੀ ਯਾਦਵਿੰਦਰ ਜੀ, ਸਵਾਗਤ ਹੈ ਜੀ।
4: ਜੀ ਸਤਿ ਸ੍ਰੀ ਅਕਾਲ ਜੀ ਸੈਣੀ ਜੀ ਤੇ ਭੁਪਿੰਦਰ ਤੇ ਫਿਰ ਮੈਨੂੰ ਲੱਗਦਾ ਮੈਂ ਚੱਲ ਕੋਈ ਗੱਲ ਨੀ ਪੰਜਾਬੀਆਂ ਦਾ ਇਹੋ ਹਾਲ ਹੈ ਨਾ
0: ਜੀ,
4: ਹੁਣ ਕੋਈ ਬਾਬਾ ਹੋਵੇ ਨਾ ਕੋਈ ਬਾਬਾ ਸਾਧੂ ਪਖੰਡੀ ਹੋਵੇ ਨਾ ਉਹ ਇੱਥੇ ਸਾਡੇ ਏਰੀਏ ਆਨੰਦਪੁਰ ਸਾਹਿਬ ਜਾ ਕੇ ਬਹਿ ਜੂਗੇ ਨਾ, ਆਨੰਦਪੁਰ ਸਾਹਿਬ ਵਾਲੇ ਲੋਕਾਂ ਨੇ ਇਹੋ ਸੋਚਣਾ ਮਹਾਂਪੁਰਖ ਆਏ
0: ਬਿਲਕੁਲ,
4: ਤੇ ਸਾਨੂੰ ਪੁੱਛੋ ਨਾ ਅੰਮ੍ਰਿਤਪਾਲ ਕੀ ਆ, ਮੇਰੀ ਭੂਆ ਉਹਦੇ ਪਿੰਡ
0: ਜੀ,
4: ਉਹ ਤੁਸੀਂ ਪੰਜਾਬੀ ਹੋ ਤੁਹਾਨੂੰ ਅਗਲ ਕਰੇ ਲਾਂਤੀ ਹੋ ਤੁਸੀਂ, ਮੈਨੂੰ ਫਿਰ ਗੁੱਸਾ ਚੜੇ ਉਹ ਗੱਲ ਮੈਨੂੰ ਗੁੱਸਾ ਨਾ ਕਰਿਓ, ਉਹ ਮੈਂ ਵੀ ਪੰਜਾਬੀ ਹਾਂ ਅਸੀਂ ਫਿਰ ਲਾਂਤੀ ਹੋਏ ਨਾ, ਸਾਨੂੰ ਅੱਜ ਤੱਕ ਸਿੱਖਿਆ ਕੁਛ ਨੀ ਕਿ ਅਸੀਂ ਬੰਦੇ ਬੰਦੇ ਇੱਕ ਬੰਦਾ ਵੇਹਦੇ ਨੀ, ਜਿਹੜਾ 6 ਮਹੀਨੇ ਆਪਾਂ ਨੂੰ ਕੋਈ ਹੀਰੋ ਬਣਾ ਦਿੰਦੇ ਹੀਰੋ ਆਣ ਕੇ ਸਾਡੇ ਸਿਰ ਤੇ ਨੱਚਣ ਡਿਆ ਬੰਦਾ, ਉਹਨੇ 76 ਮਾਰਨੇ ਭੇ ਭੇ ਕੇ ਤੇ ਫਿਰ ਬਾਅਦ ਇਹਨਾਂ ਨੇ ਫਿਰ ਰੋਣਾ, ਇਹਨਾਂ ਕਹਿਣਾ ਹੁਣ ਹੋਰ ਕੋਈ ਲੱਭ
0: ਸਾਹ ਨੀ ਲੈਣ ਦਿੰਦੇ ਫਿਰ ਅਗਲੇ
4: ਨਹੀਂ ਸਾਹਿਬ ਨੇ ਲੈਣੀ ਨੀ ਦੇਣਾ ਬਾਈ ਜੀ, ਉਹ ਉਹ ਜਿਹੜੀ ਸੋਚ ਨਾਲ ਨਿਕਲਿਆ ਨਾ ਉੱਥੋਂ, ਇੱਥੋਂ ਬਾਹਰੋਂ ਡਬਈ ਦੇ ਡਬਈ
0: ਬਿਲਕੁਲ ਬਿਲਕੁਲ
4: ਸਾਹ ਲੈਣ ਵਾਲੇ ਕੰਮ ਹੀ ਨੀ ਹੈਗੇ।
0: ਉਹਦੀਆਂ ਫੇਸਬੁੱਕ ਪੇਜ ਜਿਹੜੇ ਪਹਿਲਾਂ ਚੱਲਦੇ ਸੀ ਉਹ ਫਰੋਲ ਕੇ ਦੇਖ ਲਓ ਕੀ ਕੁਝ ਲਿਖਦਾ ਰਿਹਾ ਉੱਥੇ ਕਰਦਾ ਰਿਹਾ।
4: ਮੈਂ ਨਾ ਉਹ ਲਿਖਣ ਦੀ ਤੁਸੀਂ ਗੱਲ ਹੀ ਛੱਡ ਦੋ ਨਾ, ਜਦੋਂ ਜਦੋਂ ਹੈਲੀਕਾਪਟਰ ਐਂਟਰੀ ਹੁੰਦੀ ਹੋਵੇ ਨਾ ਕਿਸੇ ਦੀ, ਪੂਰਾ ਬਣਾ ਕੇ ਬਾਬੇ ਭਿੰਡਰ ਵਾਲੇ ਵਾਂਗੂ ਲਿਆ ਕੇ ਤਾਰਿਆ ਜਾਵੇ ਨਾ ਮੈਦਾਨ, ਜਦੋਂ ਫੋਟੋਆਂ ਵੇਖੋ ਤੁਸੀਂ
0: ਬਿਲਕੁਲ
4: ਉਹਦੀ ਕਿੱਥੇ ਹੋਈ ਆ, ਉਹਦੀ ਟ੍ਰੇਨਿੰਗ ਕਿੱਥੇ ਹੋਈ ਆ, ਸਾਰੀਆਂ ਕਹਾਣੀਆਂ ਦਾ ਸਾਨੂੰ ਪਤਾ, ਮੈਨੂੰ ਇੱਥੇ ਬੈਠੇ ਨੂੰ ਪਤਾ, ਪਰ ਮੈਂ ਉਹ ਗੱਲ ਨੀ ਸ਼ੇਅਰ ਕਰਨੀ ਜਿੰਨਾ ਮੇਰੇ ਨਾਲ ਸ਼ੇਅਰਾਂ ਕੀਤੀਆਂ, ਉਹ ਸਭ ਯਾਰ ਹੀ ਉਹਦੇ।
0: ਜੀ ਜੀ
4: ਪਰ ਯਾਰ ਤੁਸੀਂ ਤੁਸੀਂ ਤੀਜੇ ਦਿਨ ਕੋਈ ਨਾ ਕੋਈ ਨਵਾਂ ਉੱਠਿਆ ਬੰਦਾ ਉਹਨੂੰ ਸਿਰ ਤੇ ਬਿਠਾ ਲੈਂਦੇ ਆ, ਗੱਲ ਨਾ ਬਾਤ ਨਾ ਕੀ ਗਹੁਣ ਹੋਣਾ, ਫਿਲਮ ਦੇ ਕਰਕੇ ਦੱਸ ਦੇਣੇ ਰੌਲਾ ਪਾਉਣਾ ਦਹਾਂ ਦੇਣਾ, ਪਰ ਸਭ ਕੋਲ ਭੁੱਲ ਭੱਲ ਜਾਣਾ, ਫਿਰ ਉੱਥੇ ਉੱਥੇ ਬਹਿ ਜਾਣਾ। ਹੁਣ ਹੁਣ ਹੁਣ ਚਲੋ ਇਹਨੂੰ ਮਾਂ ਨੂੰ ਵੇਖ ਲਿਆ ਤੁਸੀਂ, ਹੋਰ ਕਿਹਨੂੰ ਵੇਖ ਲਿਆ ਤੁਸੀਂ, ਤੁਸੀਂ ਜਿਹੜੀ ਤੁਹਾਡੀ ਇੱਕ ਪਾਰਟੀ ਆ ਨਾ ਜਿਹੜੀਆਂ ਤੁਹਾਡੀਆਂ ਮੇਨ ਪਾਰਟੀ ਉਹਨੂੰ ਸੁਧਾਰੋ, ਜਿਹੜੀ ਪੰਜਾਬ ਦੀ ਪਾਰਟੀ
0: ਜੀ,
4: ਉਹਦੇ ਵਿੱਚ ਲਾਓ ਆ ਪਹਿਲਾਂ ਆਪਣੇ ਆਪਣੇ ਬਾਦਲ ਪਰਿਵਾਰ ਨੂੰ ਥੱਲੇ ਲਾਓ, ਤੁਸੀਂ ਨੀ ਬਣਨਾ ਅਸੀਂ ਆਪੇ ਚਲਾਵਾਂਗੇ, ਤੁਸੀਂ ਤੀਜੇ ਚੌਥੇ ਤੁਸੀਂ ਕੋਈ ਨਾ ਕੋਈ ਨਿਕਲ ਆਉਂਦਾ, ਕੋਈ ਛੇ ਮਹੀਨੇ ਬਾਅਦ ਕੋਈ ਉਹ ਜਿਹੜਾ ਬਰਸਾਤੀ ਡੱਡੂ ਨੀ ਨਿਕਲ ਦਿੰਦੇ, ਓਦਾਂ ਸਾਡੇ ਹੀ ਹੋ
0: ਬਿਲਕੁਲ
4: ਕੋਈ ਉਹਨਾਂ ਦੇ ਲੱਭਣਾ ਲਵਾਉਣਾ ਕੱਖ ਨੀ ਆ। ਇਹ ਅੰਮ੍ਰਿਤਪਾਲ ਵਾਲੇ ਜਿਹਨੂੰ ਜੇ ਅੰਮ੍ਰਿਤਪਾਲ ਨੂੰ ਕਿਤੇ ਮੁੱਖ ਮੰਤਰੀ ਇਹਨਾਂ ਨੇ ਬਣਾ ਤਾ ਨਾ
0: ਜੀ,
4: ਤੇ ਇੱਕ ਗੱਲ ਮੈਂ ਕਰ ਦੇਣਾ ਇਹਨਾਂ ਨੂੰ ਪੰਜਾਬ ਵਾਲਿਆਂ ਨੂੰ
0: ਜੀ,
4: ਇਹ ਭੁੱਲ ਜਾਣ ਖਤਮ ਕਹਾਣੀ
0: ਜੀ,
4: ਸਾਡੇ ਏਰੀਏ ਦੇ ਵਿੱਚੋਂ ਤੁਸੀਂ ਲੱਭੋ ਬੰਦੇ ਅਸੀਂ ਮਾਝੇ ਦੇ ਬੋਲਣ ਡਿਆ, ਸਾਡੇ ਲਾਗਿਓ ਵੇਖਿਓ ਕਿਹੜੇ ਕਿਹੜੇ ਬੰਦੇ ਸਿਆਸਤ ਚ ਆਏ ਤੇ ਕਿੱਦਾਂ ਲੁੱਟਿਆ ਪੰਜਾਬ ਨੂੰ, ਤੇ ਕਿਹੜੇ ਕਿਹੜੇ ਕਿਹੜੇ ਕਿਹੜੇ ਪੁਲਿਸ ਦੇ ਵਿੱਚ ਨੇ ਉਹਨਾਂ ਕਿੱਦਾਂ ਲੁੱਟਿਆ ਪੰਜਾਬ ਨੂੰ।
0: ਬਿਲਕੁਲ ਹੈ ਜੀ ਬਿਲਕੁਲ,
4: ਇਹਦੇ ਪੱਧਰ ਇਹ ਨੀ ਉੱਥੇ ਬੈਠੇ ਅੰਮ੍ਰਿਤਪਾਲ ਨੂੰ, ਅੰਮ੍ਰਿਤਪਾਲ ਦੇ ਪਿੰਡ ਤੇ ਜਾ ਕੇ ਵੇਖੋ ਤੁਸੀਂ, ਅੰਮ੍ਰਿਤਪਾਲ ਦੇ ਪਿੰਡ ਤੇ ਜਾ ਕੇ ਗੱਲ ਕਰੋ ਉਹਨਾਂ ਲੋਕਾਂ ਨਾਲ, ਬੈਠੇ ਦੂਰੋਂ ਵੇਖ ਕੇ ਇੱਕ ਤਾਂ ਨਵਾਂ ਹੀ ਕੰਮ ਸ਼ੁਰੂ ਕਰਤਾ ਦਮਾਲੇ ਵਾਲਾ, ਸਿਰਾਂ ਦੇ ਬਣਾ ਦਿੰਦੇ ਨਿੱਕੇ ਨਿੱਕੇ ਨਿਆਣਿਆਂ ਨੂੰ ਬਿਠਾ ਦਿੰਦੇ ਜੇ, ਇੱਕ ਤੁਸੀਂ ਉਹਨਾਂ ਦੇ ਸਿਰਾਂ ਦੇ ਵੇਖ ਕੇ ਤੁਸੀਂ ਉਹਦੇ ਕੱਪੜੇ ਵੇਖ ਕੇ ਤੁਸੀਂ ਕਹਿ ਦਿੰਦੇ ਬੜਾ ਚੋਲਾ ਪਾਇਆ ਮਹਾਂਪੁਰਖ, ਇੱਦਾਂ ਦੇ ਮਹਾਂਪੁਰਖ ਅਸੀਂ ਵੀ ਬਣ ਜਾਣਾ, ਦਾੜੀ ਦਸ ਦੇਣਾ ਵੱਧ ਜਾਣੀ
0: ਜੀ,
4: ਏਦਾਂ ਨੇ ਕੀ ਇਹ ਕਰਕੇ ਇਹੋ ਗੱਲ ਮੈਂ ਕਰਦੀ ਕਿ ਅੰਮ੍ਰਿਤਪਾਲ ਦਾ ਖੇੜਾ ਛੱਡੋ,
0: ਥੈਂਕ ਯੂ ਜੀ,
4: ਬਹਿ ਕੇ ਕਿਤੇ ਬਹਿ ਕੇ ਗੱਲਬਾਤ ਕਰੋ ਤੇ ਫਿਰ
0: ਬਿਲਕੁਲ ਬਿਲਕੁਲ। ਸ਼ੁਕਰੀਆ ਯਾਦਵੰਦਰ ਜੀ, ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ
2: ਚੰਗੇ ਲੱਗਦੇ ਹੁੰਦੇ ਨੇ।
0: ਬਿਲਕੁਲ,
2: ਥੈਂਕ ਯੂ। ਜਿਹੜਾ ਬੰਦਾ ਸਮਝ ਰੱਖਦਾ ਅੱਗੇ, ਆਪਾਂ ਕਹਿੰਦੇ ਸੀ ਚਾਹੇ ਉਹ ਕਾਮਰੇਡੇ ਸੀਗੇ, ਜੇ ਉਹ ਬੋਲਦੇ ਸੀ ਉਹ ਨੀਤੀਆਂ ਨੂੰ ਸਮਝਦੇ ਸੀ, ਉਹ ਤਾਂ ਹੀ ਬੋਲਦੇ ਸੀ, ਉਹ ਸਮਝਦੇ ਸੀ ਕਿਸੇ ਚੀਜ਼ ਨੂੰ।
0: ਬਿਲਕੁਲ,
2: ਚਾਹੇ ਉਹ ਚਾਰ ਬੰਦੇ ਖੜ ਕੇ ਰੌਲਾ ਪਾਉਂਦੇ ਹੁੰਦੇ ਸੀ ਸ਼ਹਿਰ ਚ, ਝੰਡਾ ਲਾ ਕੇ ਲਾਲ ਰੰਗ ਦਾ, ਮੇਰੇ ਹੁਣ ਆਉਂਦਾ ਜਦੋਂ ਪੜ੍ਹਨ ਜਾਂਦੇ ਹੁੰਦੇ ਸੀ, ਉਹ ਅੱਠ ਦੱਸ ਕੇ ਬੈਠੇ ਹੁੰਦੇ ਸੀ, ਉਹ ਕਿਸੇ ਗੱਲ ਤੇ ਰੌਲਾ ਪਾਉਂਦੇ ਹੁੰਦੇ ਸੀ, ਉਹਨਾਂ ਨੂੰ ਪਤਾ ਹੁੰਦਾ ਸੀ ਭਾਈ ਇਹ ਸਾਡੇ ਦੁੱਖ ਦੀ ਨਬਜ਼, ਸਾਡਾ ਤਕਲੀਫ ਸਾਡੀ ਆ ਹੈ, ਇਹਨਾਂ ਨੂੰ ਤਕਲੀਫਾਂ ਪਤਾ ਨਾ ਕੀ ਨੇ
0: ਜੀ,
2: ਤੇ ਅਸੀਂ ਤਕਲੀਫਾਂ ਝਾਲਦੇ ਹੋ ਵੀ ਤਕਲੀਫ ਨੀ ਸਮਝਦੇ ਵੀ ਤਕਲੀਫ ਕੀ ਹੈ ਸਾਨੂੰ।
0: ਹੁਣ ਤੁਸੀਂ ਵੀ ਚਲੋ ਔਜਲਾ ਸਾਹਿਬ ਸਾਰਾ ਅੱਖੀ ਦੇਖਿਆ ਆ, ਹੰਢਾਇਆ ਆ, ਤਾਂ ਹੀ ਕਹਿੰਦੇ ਆ ਤੁਸੀਂ ਵੀ, ਤਾਂ ਹੀ ਕਹਿੰਦੇ ਆ ਦਰਦ ਤਾਂ ਹੀ ਆ ਪੰਜਾਬ ਦਾ, ਚਲੋ ਇਹਨਾਂ ਮੁਲਕਾਂ ਚ ਆ ਕੇ ਜਰੂਰ ਬਸੇ ਆ।
2: ਇੱਕ ਚੀਜ਼ ਸੋਚ ਕੇ ਦੇਖੋ ਵੀ ਇੱਕ ਦਸ ਬੰਦੇ ਦਾਰੂ ਨਾਲ ਰੱਜੇ ਹੋਏ
0: ਜੀ,
2: ਇੱਕ ਬੰਦੇ ਨੂੰ ਕੋਈ ਟਾਈਮ ਨੀ ਜਦੋਂ ਮਰਜ਼ੀ ਠਾਲ ਕੇ ਕੁੱਟ ਦੇਣ
0: ਜੀ,
2: ਤੇ ਉਹਨੂੰ ਕੁੱਟਣ ਤੋਂ ਬਾਅਦ ਕੋਈ ਦਵਾਈ ਨੀ ਤੇ ਖੂੰਜੇ ਚ ਪਿਆ, ਫੇਰ ਚੱਕ ਕੇ ਉਵੇਂ ਟੁੱਟੇ ਭੱਜੇ ਨੂੰ ਵੱਢ ਰਹੇ ਨੇ, ਉਹਦੀਆਂ ਅੱਖਾਂ ਚ ਮਿਰਚਾਂ ਪਾ ਰਹੇ ਨੇ
0: ਜੀ। ਬਿਲਕੁਲ ਹੈ ਜੀ,
2: ਸਾਡਾ ਇੱਕ ਦੋਸਤ ਸੀ ਅੱਜ ਕੱਲ ਜਰਮਨ ਰਹਿੰਦਾ, ਜੀ ਐਨ ਈ ਚ ਪੜ੍ਹਦਾ ਸੀ
0: ਜੀ,
2: ਤੇ ਉਹ ਭੱਜਿਆ ਨੀ ਸੀ, ਪਰ ਉਹਨੂੰ ਉਹਦਾ ਹਾਈ ਲੈਵਲ ਤੇ ਕੰਮ ਸੀ, ਤੇ ਉਹ ਕਹਿੰਦੇ ਵੀ ਜੇ ਭੱਜਿਆ ਵੀ ਤੂੰ ਤੈਨੂੰ ਅਸੀਂ ਭੱਜਣ ਨੀ ਦੇਣਾ, ਉਹ ਕਹਿੰਦਾ ਇੱਕ ਵਾਰੀ ਮੈਨੂੰ ਪੁੱਠਾ ਲਮਕਾ ਕੇ ਕੁੱਟਣ ਲੱਗੇ ਹੋਏ, ਆ ਮੋਢੇ ਤਾਂ ਉਹ ਸਾਡੇ ਕੋਲ ਵੈਸੇ ਹੀ ਕੱਢ ਦਿੰਦਾ ਸੀ ਫੜ ਕੇ
0: ਜੀ ਜੀ ਬਿਲਕੁਲ ਹੈ ਜੀ।
2: ਕਹਿੰਦਾ ਉਧਰੋਂ ਬੈਰਲੈਸ ਆ ਗਈ ਵੀ ਫਲਾਨੀ ਜਗ੍ਹਾ ਲੁਧਿਆਣੇ ਦੇ ਪਰਲੇ ਪਾਸੇ ਕਿਤੇ ਮਤਲਬ ਮੁਕਾਬਲਾ ਹੋ, ਕਹਿੰਦਾ ਮੈਨੂੰ ਲਮਕਾਏ ਨੂੰ ਛੱਡ ਗਿਆ ਸੀਗਾ ਵੀ ਮੁੜ ਕੇ, ਕਹਿੰਦਾ ਜਾਣੀ ਉਹ ਐਂ ਦੱਸੇ, ਕਹਿੰਦਾ ਕੋਈ ਫਰਕ ਨੀ ਪਿਆ, ਕਹਿੰਦਾ ਬਾਅਦ ਚ ਮੈਂ ਬੇਹੋਸ਼ ਹੋ ਗਿਆ ਸੀ,
0: ਕਹਿੰਦਾ
2: ਮੈਨੂੰ ਨੀ ਪਤਾ ਲੱਗਿਆ, ਮੁੜ ਕੇ ਬਾਹਾਂ ਦੋਏ ਮਰੋੜ ਕੇ ਘੁਮਾ ਦਿੰਦਾ ਸੀ ਆਪਦੀ ਅੱਗ, ਬਾਹਾਂ ਨੀ ਸੋਰੀ ਡੋਲਿਆਂ ਕੋਲੋਂ ਜਿਹੜੇ ਜੋੜਨੇ ਨਾ,
0: ਹਾਂਜੀ ਹਾਂਜੀ,
2: ਬੈਠਾ ਬੈਠਾ ਹੀ ਘੁਮਾ ਦਿੰਦਾ ਸੀ ਉਹ
0: ਜੀ,
2: ਹੈ ਗੁਰਦਾਸਪੁਰ ਦਾ ਸੀਗਾ
0: ਜੀ,
2: ਤੇ ਮਤਲਬ ਇੱਧਰ ਪੜ੍ਹਦਾ ਸੀ ਜੀ ਐਨੀ ਦੇ ਵਿੱਚ ਉਹ
0: ਜੀ,
2: ਮਤਲਬ ਤੁਸੀਂ ਦੇਖੋ ਵੀ ਜਿਹੜੇ ਬੰਦਿਆਂ ਨੂੰ ਇੰਨੀ ਕੁੱਟ ਪਈ, ਇੱਕ ਰੱਜੇ ਹੋਏ ਬੰਦਿਆਂ ਨੂੰ ਜਿਹਨਾਂ ਨੂੰ ਸਾਡੇ ਜਰਾਂ, ਮੈਂ ਤਾਂ ਇੱਕ ਗੱਲ ਤਾਂ ਮੈਂ ਵੀ ਉਹਦੇ ਵਿੱਚ ਹੀ ਆ, ਮੈਂ ਪੰਜਾਬੀ ਹਾਂ, ਜਰਾਂ ਤਾਂ ਸਾਡੇ ਹੈਗੀ ਕਿਸੇ ਲਈ
0: ਜੀ,
2: ਹੈ ਕੋਈ ਦੁਆ ਕਿਸੇ ਲਈ, ਕਿਸੇ ਲਈ
0: ਨਹੀਂ
2: ਅੰਦਰ ਤੁਹਾਡੇ
0: ਹਮਦਰਦੀ ਜੀ,
2: ਹਮਦਰਦੀ ਹੈ, ਇੱਕ ਮਿੰਟ ਚ ਘੁੰਮ ਜਾਂਦੇ ਹਾਂ ਅਸੀਂ,
0: ਬਿਲਕੁਲ ਹੈ ਜੀ,
2: ਮੈਂ ਨਾ ਰੁਪਈਆ ਲੈਣਾ ਹੋਵੇ ਮੈਨੂੰ ਪਤਾ ਭਾਰਤ ਦੇ ਘਰਦਿਆਂ ਕੋਲ ਰੁਪਈਆ, ਮੈਂ ਸਿੱਧਾ ਨੀ ਮੰਗੂ, ਤਾਂ ਮੈਂ ਰਾਜੇ ਰਾਹੀਂ ਕਹੂੰਗਾ ਇਹਨਾਂ ਨੂੰ, ਇਹਨੂੰ ਚੱਕੋ,
0: ਬਿਲਕੁਲ
2: ਇਹ ਸੌਖੇ ਪੈਸੇ ਦੇਣਗੇ, ਇੱਥੇ ਤਾਂ ਅਸੀਂ ਖੜੇ ਆ,
0: ਖੜੇ ਆ ਜੀ,
2: ਦੁੱਧ ਮਸਾਂ ਅਸੀਂ ਛੱਡਦੇ ਆ, ਉਹੀ ਕੁਛ ਪੰਜਾਬ ਚ ਫੇਰ ਲੈ ਕੇ ਆਉਣਾ। ਆਹ ਦੇਖ ਲਓ ਫਿਲਮ ਚ ਵੀ ਆ ਜਿਹੜੇ ਅਸਲੀ ਵੀ ਪੁਲਿਸ ਵਾਲੇ ਪੱਗਾਂ ਵਾਲੇ ਸੀ ਤੇ ਮਾਰੇ ਕੌਣ, ਉਹ ਵੀ ਪੱਗਾਂ ਵਾਲੇ,
0: ਮਰੇ ਵੀ ਪੱਗਾਂ ਵਾਲੇ,
2: ਧੀਆਂ ਭੈਣਾਂ ਕੌਣ ਸੀ ਉਹ ਵੀ ਚੁੰਨੀ ਵਾਲੀਆਂ ਸੀ,
0: ਬਿਲਕੁਲ ਹੈ ਜੀ, ਬੱਬਰ ਵੀ ਪੱਗਾਂ ਵਾਲੇ ਸੀ,
2: ਉਹ ਵੀ ਚੁੰਨੀ ਵਾਲੀ ਸੀ,
0: ਉਹ ਵੀ ਜਿਹੜੇ ਹੋਰ ਸੀਗੇ ਸਾਹਮਣੇ ਸੀਗੇ ਉਹ ਵੀ ਪੱਗਾਂ ਵਾਲੇ ਸੀ, ਜਿਹੜੇ ਅੰਦਰ ਹੋਇਆ ਉਹ ਵੀ ਪੱਗਾਂ ਵਾਲੀ ਹੈ ਜੀ।
2: ਫਿਰ ਅਸੀਂ ਅੰਨੇ ਹੋ ਜਾਣਾ
0: ਜੀ,
2: ਅੱਜ ਚਾਹੇ ਉਹਨਾਂ ਦੇ ਬੱਚੇ ਕਿਵੇਂ ਸਮਾਜ ਚ ਜਿਉ ਰਹੇ, ਚਾਹੇ ਬਾਹਰ ਫਿਰਦੇ ਨੇ, ਆ ਕਹਿੰਦੇ ਆ ਘੂਟਣਾ ਆ ਗਿਆ, ਆ ਵੀ ਹੁਣ ਜੇ ਆ ਵੀ ਗਏ ਹੁਣ ਤੱਕ ਕਿਹੜਾ ਜਿਉਂਦਾ ਹੋਣਾ ਉਹ ਐਸੀ ਲੱਤਾਂ ਵਾਲੇ ਬੰਦੇ, ਉਹਦਾ ਬੇਟਾ ਕਿਤੇ ਇੱਥੇ ਵਿਚਰ ਰਿਹਾ ਅਮਰੀਕਾ ਦੇ ਵਿੱਚ, ਇਹਦਾ ਮੁੰਡਾ
0: ਬਹੁਤ ਔਖਾ ਹੋ ਜਾਂਦਾ,
2: ਉਹਦਾ ਮੁੰਡਾ ਬਾਹਰ ਰਹਿੰਦਾ, ਉਹ ਵਿਚਰਦਾ ਹੋਊ ਕਿਤੇ ਬਾਹਰ, ਕੀ ਕਹੇ ਜੀ ਜ਼ਿੰਦਗੀ ਕੱਢਦਾ ਹੋਊ ਉਹ,
0: ਬਿਲਕੁਲ ਬਿਲਕੁਲ,
2: ਕੀ ਉਹ ਕਹਿੰਦਾ ਹੋਊਗਾ ਵੀ ਪ੍ਰਾਊਡ ਕਰਦਾ ਹੋਊ ਕਿ ਲਾਣਤਾਂ ਮਾਉਂਦਾ ਹੋਊਗਾ।
0: ਨਾਲੇ ਦੇਖੋ ਇਹ ਤਾਂ ਆਫਿਸਰ ਸੀਗੇ ਜਾਂ ਸਰਕਾਰੀ ਮੁਲਾਜ਼ਮ ਸੀਗੇ, ਉਹਨਾਂ ਦੇ ਫੈਮਲੀਆਂ ਦੇ ਹਾਲਾਤ ਨੇ ਜਿਹੜੇ, ਤਾਂ ਦੂਸਰੇ ਪੱਖ ਦਾ ਦੇਖੀਏ ਤਾਂ ਉਹ ਤਾਂ ਵਿਚਾਰੇ ਉਦਾਂ ਵੜੀ ਨਿਕਲ ਸਕਦੇ ਜੀ, ਉਹ ਡਰ ਮਾਹੌਲ ਦੇ ਕਾਰਨ, ਜਾਂ ਕਿੰਨਾ ਚਿਰ ਰੋਲਾ ਰੱਪਾ ਹੁਣ ਵੀ ਪੈਂਦਾ ਰਿਹਾ ਵੀ ਸਾਨੂੰ ਮਤਲਬ ਕਿ ਇੰਡੀਆ ਚ ਆਉਣ ਦੀ ਪਰਮਿਸ਼ਨ ਨਹੀਂ ਹੈ, ਬਲੈਕ ਲਿਸਟ ਕੀਤਾ ਹੋਇਆ, ਹੋਰ ਸਾਰੀਆਂ
2: ਚੀਜ਼ਾਂ,
0: ਉਹਨਾਂ ਦੇ ਅਗਲੇ ਬੱਚੇ ਜਿਹੜੇ ਪੀੜ੍ਹੀਆਂ ਨੇ ਉਹ ਨੀ ਕਿਤੇ ਆ ਜਾ ਸਕਦੇ, ਸਾਰਾ ਰਿਕਾਰਡ ਹੈ ਨਾ ਕੋ, ਸਾਰਾ ਕੁਝ ਹੁੰਦਾ ਜੀ।
2: ਮੈਂ ਕਿਸੇ ਦੀ ਸੁਣ ਰਿਹਾ ਸੀ, ਉਹ ਜਾ ਨਹੀਂ ਸੀ ਸਕਦਾ ਤੇ ਉਹਦੀ ਭੈਣ ਨੇ ਉਹਨੂੰ ਵੀਡੀਓ ਕਾਲ ਲਾਈ ਕਿ ਮਾਂ ਮਰ ਰਹੀ ਹੈ, ਉਹ ਕਹਿੰਦਾ ਨਹੀਂ ਮਰਦੀ ਨਹੀਂ ਇੰਨੀ ਛੇਤੀ
0: ਜੀ,
2: ਕਹਿੰਦਾ ਤੂੰ ਵੀਡੀਓ ਕਾਲ ਲਾ ਕੇ ਸਾਈਡ ਤੇ ਲਾ ਦੇ, ਉਹਨੇ ਵੀਡੀਓ ਕਾਲ ਲਾਈ ਸਾਈਡ ਤੇ ਮਾਰਿਆ, ਮਿਲਿਆ ਨੀ ਸੀ ਮਾਂ ਨੂੰ ਸਾਰੀ ਜ਼ਿੰਦਗੀ ਕਿੱਦਾਂ ਭੱਜਿਆ ਸੀ, ਉਹਨੇ ਇੰਨੀਆਂ ਗੱਲ ਕਹੀ, ਕਹਿੰਦਾ ਮਾਂ ਮੈਂ ਆ ਗਿਆ, ਮਾਂ ਬੋਲਦੀ ਨੀ ਸੀ, ਮਾਂ ਦੇ ਅੰਦਰੋਂ ਆਵਾਜ਼ ਨਿਕਲੀ, ਅੱਛਾ ਆ ਗਿਆ ਪੁੱਤ ਤੂੰ
0: ਜੀ,
2: ਕਿਹੋ ਜਿਹੇ ਹਾਲਾਤਾਂ ਚ ਨੇ, ਸੋਚ ਕੇ ਦੇਖੋ ਤੁਸੀਂ,
0: ਬਿਲਕੁਲ ਉਹਨਾਂ ਮਰਿਆ ਚ
2: ਚਾਹੇ ਵੀਡੀਓ ਕਾਲਾਂ ਆ ਗਈਆਂ, ਉਹ ਗੱਲ ਵੱਖਰੀ ਹੈ, ਇੱਕ ਜਿਹੜੀ ਕੋਲ ਬਹਿਣਾ ਘੁੱਟ ਗੱਲ ਬੱਕੜੀ ਪਾਉਣੀ ਮਾਂ ਪਿਓ ਨਾਲ, ਤੁਸੀਂ ਉਹ ਜਿਹੜੇ ਸਾਥ ਨੇ ਉਹ ਕਿੱਥੋਂ ਲਿਆਂਗੇ ਤੁਸੀਂ,
0: ਨਹੀਂ ਜੀ ਨਹੀਂ ਜੀ,
2: ਆ ਜਿਹੜੀਆਂ ਵਿਚਾਰੀਆਂ ਮਾਵਾਂ ਬੋਲ ਵੀ ਰਹੀਆਂ ਨੇ, ਇਹਨਾਂ ਦੇ ਅੰਦਰਲੇ ਦਰਦ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਿਓ, ਇਹਦਾ ਨਾ ਕਹੀਏ ਵੀ ਸਾਡੇ ਨਾਲ ਆਇਆ ਸੀ, ਕਿੰਨਾ ਤੋਂ ਬਦਲ ਲਾਂਗੇ, ਚਲੇ ਗਏ ਹੁਣ ਤੁਸੀਂ ਨਵੇਂ ਖੜੇ ਕਰਨੇ ਨੇ
0: ਜੀ, ਬਿਲਕੁਲ ਅਗਲੀਆਂ ਮਾਵਾਂ ਬਾਰੇ ਸੋਚ ਲਓ, ਅਗਲੇ ਪੁੱਤਾਂ ਬਾਰੇ ਸੋਚ ਲਓ, ਚਲੋ ਜੋ ਤੁਹਾਡੇ ਤੇ ਬੀਤਿਆ ਉਹ ਇਹ ਨਹੀਂ ਕਹਿੰਦੇ ਗੱਲ ਸਹੀ ਹੋਇਆ,
2: ਦਿਖਾ ਰਹੇ ਜਿਹੜੀ ਫਿਲਮ, ਆ ਨਵਾਂ ਟ੍ਰੈਂਡ, ਮੈਂ ਤਾਂ ਰਾਜੀ ਕਰਕੇ ਤਾਂ ਆਇਆ ਸੀ, ਆ ਨਵਾਂ ਟ੍ਰੈਂਡ ਸ਼ੁਰੂ ਕਰਤਾ
0: ਜੀ, ਬਿਲਕੁਲ
2: ਜਿਹਨੇ ਨਹੀਂ ਵੀ ਦੇਖਣੀ ਹੁਣ ਉਹ ਵੀ ਦੇਖੂ,
0: ਉਹ ਵੀ ਦੇਖੂਗਾ,
2: ਅਸੀਂ ਕਹੀ ਜਾਂਦੇ ਹਾਂ ਰੋਕਤੀ ਆ, ਰੋਕ ਕੇ ਦੇਖ ਲੋ,
0: ਬਿਲਕੁਲ
2: ਅਸੀਂ ਤਾਂ ਚੀਜ਼ ਅਸੀਂ ਤਾਂ ਪੁੱਠੇ ਪਾਸੇ ਨੂੰ ਜਾਣਾ ਨਾ,
0: ਬਿਲਕੁਲ
2: ਸਾਡਾ ਤਾਂ ਉਹ ਕੰਮ ਆ, ਉਹ ਕਹਿੰਦਾ ਵੀ ਕਿਸੇ ਦੀ ਘਾਲੀ ਪੁੱਠੀ ਸੀ, ਉਹਨੇ ਨਹਿਰ ਛਾਲ ਮਾਰੀ, ਜਿੱਧਰੋਂ ਪਾਣੀ ਆਉਂਦਾ ਸੀ ਉਧਰ ਲੱਭਣ ਚਲੇ ਗਿਆ, ਕਹਿੰਦਾ ਯਾਰ ਪਾਣੀ ਤਾਂ ਇੱਧਰ ਨੂੰ ਜਾਂਦਾ, ਕਹਿੰਦਾ ਪੁੱਠੀ ਸੀ ਇੱਧਰ, ਇੱਧਰ ਨੂੰ ਗਈ ਹੋਣੀ,
0: ਬਿਲਕੁਲ
2: ਹਾਲਾਤ ਉਹ ਨੇ ਸਾਡੇ
0: ਜੀ,
2: ਉਹ ਪੰਜਾਬੀਆਂ ਸੀ, ਧੰਨਵਾਦ ਜੀ, ਕੋਈ
0: ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ ਸਾਂਝ ਲਈ ਜੀ,
3: ਸ਼ੁਕਰੀਆ
0: ਜੀ, ਹਾਂਜੀ ਆਪਣੇ ਐਡਵੋਕੇਟ ਸੈਣੀ ਸਾਹਿਬ ਕੀ ਕਹੋਗੇ ਸਾਰੇ ਮੁੱਦੇ ਤੇ?
3: ਭਾਰੇ ਸਾਹਿਬ ਮੈਂ ਨਾ ਅੱਜ ਇੱਕ ਮਾਝੇ ਦਾ ਚੈਨਲ ਦੇਖਦਾ ਪਿਆ ਸੀਗਾ
0: ਜੀ,
3: ਉਹਦੇ ਵਿੱਚ ਬੰਦਾ ਜਿਹੜਾ ਆ ਗੱਲ ਕਰਦਾ ਸੀ ਵੀ ਉਹਨੇ ਵੀ ਟੋਰਚਰ ਸਿਆ ਹੋਊਗਾ, ਜਿਹੜਾ ਕਿ ਅੱਜ ਕੱਲ ਮੀਡੀਆ ਦਾ ਟ੍ਰੈਂਡ ਆ ਵੀ ਹਾਂ ਜੀ ਇਹਨੇ ਵੀ ਜਥੇਦਾਰ ਕੌਂਕੇ ਸਾਡੇ ਨਾਲ ਸੀ ਜੇ ਵੋ
0: ਜੀ,
3: ਮੈਂ ਕਿਹਾ ਬੰਦਾ ਗੱਲ ਕਰਦਾ ਪਿਆ ਸਿਆਣੀ ਜੀ, ਬਾਅਦ ਵਿਚ ਉਹ ਕਹਿੰਦਾ ਇਹ ਕਹਿੰਦਾ ਸਾਡੇ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਆਇਆ, ਹੁਣ ਕਹਿੰਦਾ ਇਹ ਆ ਵੀ ਪ੍ਰਧਾਨ ਮੰਤਰੀ ਬਣਾਉਣਾ ਪੈਣਾ ਸੀਗਾ ਅੰਮ੍ਰਿਤਪਾਲ ਨੂੰ, ਕਿਉਂਕਿ ਉਹ ਮੋਦੀ ਨਾਲੋਂ ਵੱਧ ਵੋਟਾਂ ਲੈ ਗਿਆ ਸੀਗਾ,
0: ਹਾਂਜੀ
3: ਉਹਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਬਜਾਏ ਉਹਨੂੰ ਕਹਿੰਦਾ ਜਿਹੜਾ ਹੈਗਾ ਆ ਪ੍ਰਧਾਨ ਮੰਤਰੀ ਤਾਂ ਉਹਨੂੰ ਬਣਨਾ ਚਾਹੀਦਾ ਜਿਹਦੀਆਂ ਵੋਟਾਂ ਵੱਧਿਆ, ਕਹਿੰਦਾ
0: ਤੇ
3: ਉਹ ਕਹਿੰਦਾ ਜਿਹੜਾ ਹੈਗਾ ਆ ਉਹਨੂੰ ਅੰਦਰ ਕਰ ਦਿੱਤਾ। ਮੈਂ ਆਫ ਦੀ ਏਅਰ ਔਜਲਾ ਸਾਹਿਬ ਨਾਲ ਇਹ ਗੱਲ ਕਰਕੇ ਹਟਿਆ, ਮੈਂ ਕਿਹਾ ਔਜਲਾ ਸਾਹਿਬ ਇੱਕ ਸਿਆਣੇ ਬੰਦੇ ਦੀ ਵੋਟ ਦੀ ਵੈਲਿਊ ਵੀ ਏਦਾਂ ਦੀ ਹੈਗੀ ਆ ਓਨੀ ਆ, ਇੱਕ ਏਦਾਂ ਦੇ ਕਮਲੇ ਬੰਦਿਆਂ ਦੀ ਵੀ ਵੋਟ ਦੀ ਵੈਲਿਊ ਓਨੀ ਹੈਗੀ ਆ, ਵੀ ਜਿਹਨਾਂ ਨੂੰ ਇਹ ਨੀ ਪਤਾ ਵੀ ਲੋਕਤੰਤਰ ਦੀ ਕੀ ਪ੍ਰਕਿਰਿਆ ਹੈਗੀ ਆ ਵੀ ਵੋਟਾਂ ਕਿਹੜੀਆਂ ਵੱਧ ਲੈ ਲਈਆਂ ਤੇ ਕਿਹੜੀਆਂ ਘੱਟ ਲੈ ਲਈਆਂ, ਹਾਂਜੀ ਉਹ ਤਾਂ ਇੱਕ ਵੇਖਦਾ ਸੀਗਾ ਵੀ ਹਾਂ ਜੀ ਮਾਝੇ ਵਾਲਿਆਂ ਨੂੰ ਇਹ ਸੀਗਾ ਵੀ ਸਾਡੇ ਤੇ ਇੱਕ ਮਿਹਣਾ ਹੈਗਾ ਆ ਵੀ ਅਸੀਂ ਜਿਹੜੀ ਆ ਵੀ ਇਹਨਾਂ ਦੀ ਜਥੇਦਾਰ ਖਾਲੜਾ ਦੀ ਵਾਈਫ ਜਿਹੜੀ ਆ ਉਹ ਹਰਾਤੀ, ਇਸ ਕਰਕੇ ਜਿਹੜਾ ਹੈਗਾ ਆ ਸਾਡੇ ਤੇ ਮਿਹਣਾ ਆ, ਤੇ ਮੁੜ ਕੇ ਹੁਣ ਉਹੇ ਮੁੜ ਕੇ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਏਦਾਂ ਦਾ ਉਹ ਹੋਣਾ ਸ਼ੁਰੂ ਹੋ ਗਿਆ ਜੀ, ਵੋਟਾਂ ਪਾ ਲਿਓ, ਹਾਂਜੀ ਅਣਖਾਂ ਤੇ ਗੱਲ ਆ ਗਈ, ਹਾਂਜੀ ਵੋਟਾਂ ਪਾ ਦਿਓ ਪੰਥ ਵਾਲਿਓ
0: ਜੀ
3: ਤੇ ਅਣਖਾਂ ਤੇ ਗੱਲ ਆ ਗਈ, ਉਹ ਏਦਾਂ ਕਰਕੇ ਗੱਲ ਕੀਰਤਨ ਕਰਨਾ ਸ਼ੁਰੂ ਕਰ ਦਿੱਤੇ ਜੀ ਲੋਕਾਂ ਨੂੰ, ਧਾਰਮਿਕ ਮਤਲਬ ਜਿਹੜਾ ਹੈਗਾ ਆ ਬਹਾਵ ਦੇ ਵਿੱਚ ਬਹਾ ਲਓ, ਬਸ ਉਹਦੇ ਹਿਸਾਬ ਨਾਲ ਕਰ ਲਓ। ਇਹ ਸਰ ਇਹ ਲੋਕ ਫਿਰ ਕਿੱਥੇ ਐਡਰੈਸ ਕਰ ਲੈਣਗੇ ਸਟੇਟ ਦੇ ਮੁੱਦੇ, ਸਟੇਟ ਰਨ ਕਰਨੀ ਕੋਈ ਖਾਲਾ ਜੀ ਦਾ ਵੜਾ ਹੈ।
0: ਨਾਲੇ ਦੇਖੋ ਇੱਕ ਗੱਲ ਮੈਂ ਹੋਰ ਸੋਚਦਾ ਸੀ ਸੈਣੀ ਸਾਹਿਬ, ਹੁਣ ਖਾਲੜਾ ਸਾਹਿਬ ਦੀ ਵਾਈਫ ਨੇ ਉਹ ਸਤਿਕਾਰਤ ਆ ਸਾਰ, ਸਾਰਾ ਟੱਬਰ ਸਤਿਕਾਰਤ ਆ ਜੀ, ਜੋ ਉਹਨਾਂ ਦਾ ਕੀਤਾ ਕਰਾਇਆ ਹੈਗਾ ਜੋ ਵੀ ਹੈ ਉਹਦੀ ਦੇਣ ਕੋਈ ਵੀ ਨੀ ਦੇ ਸਕਦਾ, ਮੈਂ ਇੱਥੇ ਤੱਕ ਵੀ ਕਹਿੰਦਾ। ਪਰ ਖਾਲੜਾ ਸਾਹਿਬ ਦੀ ਜਿਹੜੀ ਵਾਈਫ ਹੈ ਕਿ ਉਹ ਸਿਆਸਤ ਉਹ ਵੀ ਤਾਂ ਖੇਡ ਰਹੇ ਨੇ ਮੈਨੂੰ ਲੱਗਦਾ ਹੈ, ਮੈਂ ਹੋ ਸਕਦਾ ਗਲਤ ਵੀ ਹੋਵਾਂ ਕਿ ਉਹਨਾਂ ਉਹਨਾਂ ਦਾ ਇਹ ਨਹੀਂ ਬਣਦਾ ਸੀ ਵੀ ਮੈਂ ਚੋਣਾਂ ਚ ਨਹੀਂ ਖੜੀ ਹੋਣਾ, ਮੇਰੇ ਜੋ ਹਸਬੈਂਡ ਦੇ ਨਾਲ ਹੋਇਆ ਮੈਨੂੰ ਇਨਸਾਫ਼ ਮਿਲਿਆ ਸਾਰਾ ਕੁਝ, ਜੋ ਵੀ ਹੋਇਆ ਨਹੀਂ ਮਿਲਿਆ ਤਾਂ ਉਹਦੀ ਆਵਾਜ਼ ਚੱਕਣ, ਮੈਂ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਮੇਰਾ। ਕਿਹਾ ਉਹਨਾਂ ਨੇ ਕਦੇ ਆਪਣੇ ਮੁੱਖ ਤੋਂ ਕਦੇ ਸੁਣਿਆ
1: ਇਸ ਚੀਜ਼ ਦਾ ਬੈਨੀਫਿਟ, ਇਸ ਚੀਜ਼ ਦਾ ਬੈਨੀਫਿਟ ਕਿਸੇ ਇੱਕ ਧੜੇ ਨੂੰ ਇੱਧਰ
0: ਕਿਉਂ ਨਹੀਂ ਦਿੱਤਾ ਜਾਵੇ
1: ਕਿਸੇ ਧੜੇ ਨੂੰ ਮਿਲੇ? ਹਾਂਜੀ
0: ਜੀ,
1: ਉਹ ਹਰ ਕੋਈ ਕੈਸ਼ ਕਰਦਾ ਜੀ, ਹਰ ਕੋਈ ਕੈਸ਼ ਕਰਦਾ ਹੈਗਾ
0: ਜੀ।
1: ਉਹ ਬਾਕੀ ਭਾਰਤ ਸਾਹਿਬ ਜਿਹੜਾ ਹੈਗਾ ਆ ਇੱਥੇ ਬੇਦਾਗ, ਉਹ ਗੀਤ ਹੈਗਾ ਨਾ ਜੀ, ਬੇਦਾਗ ਨਹੀਂ ਕੋਈ ਜਹਾਂ ਪਾਪੀ ਸਾਰੇ ਹੈ, ਇੱਥੇ ਕੋਈ ਘੱਟ ਆ ਕੋਈ ਵੱਧ ਹੈਗਾ ਆ, ਹਰ ਦੇ ਸਵਾਰਥ ਜੁੜੇ ਆ ਜੀ, ਤੇ ਸਵਾਰਥ ਤੋਂ ਵੱਧ ਕੋਈ ਚੀਜ਼ ਨਹੀਂ ਹੈ ਜੀ।
0: ਬਿਲਕੁਲ
1: ਜੀ ਭਾਰਤ ਸਾਹਿਬ,
0: ਬਿਲਕੁਲ
1: ਠੀਕ ਹੈ ਭਾਰਤ ਸਾਹਿਬ, ਮੈਂ ਲੈਣਾ
0: ਜਾ ਸ਼ੁਕਰੀਆ ਜੀ ਸਮਾਂ ਦੇਣ ਦੇ ਲਈ,
1: ਸ਼ੁਕਰੀਆ, ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ,
0: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ।
0: ਲਓ ਦੋਸਤੋ, ਇਹ ਸਾਂ ਜੀ ਆਪਣੇ ਨਾਲ ਸੈਣੀ ਸਾਹਿਬ ਵੀ, ਮੁਕੱਦਰ ਸਾਹਿਬ ਨੂੰ ਬੜੀ ਵਾਰ ਕਾਲ ਲਾਉਣ ਦੀ ਕੋਸ਼ਿਸ਼ ਕੀਤੀ ਆ, ਪਹਿਲਾਂ ਲੱਗੀ ਸੀਗੀ ਤਾਂ ਉਹਨਾਂ ਨੇ ਕਾਲ ਆਪ ਡ੍ਰੌਪ ਕਰ ਦਿੱਤੀ, ਤੇ ਲੋ ਉਹਨਾਂ ਦੇ ਨਾਲ ਵੀ ਗੱਲ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਖਾਦ ਘੁਟਾਲਾ ਹੋਇਆ ਉਹਦੀ ਬਾਤ ਵੀ ਪਾਉਣੀ ਹੈ, ਤੇ ਨਾਲ ਫਿਰ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਕੋਈ ਨਾ ਕੋਈ। ਅੱਜ ਥੋੜ੍ਹਾ ਜਿਹਾ ਵੱਖਰੇ ਕੋਸ਼ਿਸ਼ ਕਰਾਂਗੇ, ਕੁਝ ਨਾ ਕੁਝ ਖ਼ਬਰਾਂ ਤੋਂ ਬਗੈਰ ਕੁਝ ਹੋਰ ਵੀ ਤੁਹਾਡੇ ਨਾਲ ਸਾਂਝ ਪਾਈਏ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਦੋਸਤੋ। ਤੁਸੀਂ ਵੀ ਜਿਹੜਾ ਜ਼ਿਕਰ ਕਰ ਸਕਦੇ ਹੋ, ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਸੁਚੇਤ ਕਰ ਸਕਦੇ ਹੋ, ਤੁਹਾਡਾ ਵੀ ਇੰਤਜ਼ਾਰ ਰਹੇਗਾ। ਤੁਸੀਂ ਇਸ ਸਾਰੇ ਮੁੱਦਿਆਂ ਦੇ ਉੱਤੇ ਕਿਵੇਂ ਵਿਚਾਰਦੇ ਹੋ, ਦੇਖਦੇ ਹੋ, ਸੋਚਦੇ ਹੋ, ਤੇ ਆਪਣਾ ਵਿਚਾਰ ਜ਼ਰੂਰ ਦੇ ਸਕਦੇ ਹੋ। ਲਾਈਨਾਂ ਤੁਹਾਡੇ ਲਈ ਫ੍ਰੀ ਨੇ ਹੁਣ ਦੋਸਤੋ, ਪਹਿਲਾਂ ਕਾਲ ਸਾਰੀਆਂ ਲਾਈਨਾਂ ਬਿਜ਼ੀ ਸਨ, ਇਸ ਕਰਕੇ ਮੈਂ ਕਾਲ ਨਹੀਂ ਨਾਲ ਨਾਲ ਲੈ ਪਿਆ ਹਾਂ ਜੀ, ਤੇ ਜਿਹੜੇ ਦੋਸਤ ਸੱਜਣ ਜਿਹੜੀ ਕਾਲ ਕਰ ਰਹੇ ਸਨ ਉਹ ਕਾਲ ਹੁਣ ਕਰ ਸਕਦੇ ਆ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਜੀ, +358 44 976 19 ਵਾਟ ਸਟੂਡੀਓ ਦਾ ਨੰਬਰ ਹੈ। ਤੇ ਲਓ ਦੋਸਤੋ, ਬਾਤ ਪਾਉਂਦੇ ਅਗਲੀ ਵਿਸਤਾਰ ਦੇ ਵਿੱਚ, ਇੱਕ ਖਬਰ ਹੈ ਜਿਹਦੀ ਬਾਤ ਪਾ ਲਈਏ। 7.5 ਗੁਣਾ ਮੁਨਾਫੇ ਦਾ ਖੇਡ ਜਿਹੜਾ ਹੈ ਉਹ ਕੀ ਖੇਡ ਹੈ ਉਹਦੀ ਬਾਤ ਪਾਉਂਦੇ ਹਾਂ, ਤੇ ਉਹਦੇ ਵਿੱਚ ਬਾਤ ਪਾਈਏ ਤਾਂ ਗੱਲਬਾਤ ਜੋ ਚੱਲ ਰਹੀ ਹੈ E20 ਗ੍ਰੀਨ ਫਿਊਲਸ ਦੇ ਵਿੱਚ, ਖੇਤੀ ਵਾਲੀ ਯੂਰੀਆ ਦੀ ਜਿਹੜਾ ਸਨਅਤੀ ਵਰਤੋਂ ਦਾ ਮਾਮਲਾ ਆਇਆ ਸਾਹਮਣੇ, ਫੈਕਟਰੀ ਤੇ ਸਪਲਾਇਰ ਖਿਲਾਫ਼ ਕੇਸ ਦਰਜ ਹੋਇਆ, ਜਿਸ ਦੇ ਵਿੱਚ ਸਬਸਿਡੀ ਵਾਲੀ ਖਾਦ ਜਿਹੜੀ ਹੈ 266 ਰੁਪਏ ਦੇ ਵਿੱਚ, ਜਦੋਂ ਕਿ ਸਨਅਤੀ ਜਿਹੜੀ ਖਾਦ ਹੈ ਉਹਦੀ ਕੀਮਤ 2000 ਰੁਪਏ ਤੱਕ ਜਿਹੜੀ ਸੀਗੀ। ਇਹ ਜਿਹੜਾ ਖੁਲਾਸਾ ਹੋਇਆ ਹੈ ਤੇ ਇਹਦੇ ਬਾਰੇ ਗੱਲ ਕਰਦੇ ਹਾਂ, CBI ਦੀ ਜਾਂਚ ਮੰਗੀ ਜਾ ਰਹੀ ਹੈ ਇਹਦੇ ਉੱਤੇ। ਇਹ ਮਾਮਲਾ ਜਿਹੜਾ ਪਿੰਡ ਪੰਨੀਵਾਲਾ ਰੁਲਦੂ ਦੇ ਵਿੱਚ ਸਥਿਤ ਕਰੀਬ 200 ਕਰੋੜ ਰੁਪਏ ਦੀ ਲਾਗਤ ਵਾਲੀ E20 ਗ੍ਰੀਨ ਫਿਊਲਸ ਪ੍ਰਾਈਵੇਟ ਲਿਮਿਟਿਡ ਫੈਕਟਰੀ ਦੇ ਵਿੱਚ ਖੇਤੀ ਦੇ ਲਈ ਵਰਤੀ ਜਾਣ ਵਾਲੀ ਯੂਰੀਆ ਦੀ ਕਥਿਤ ਸਨਅਤੀ ਕਮਰਸ਼ੀਅਲ ਵਰਤੋਂ ਦਾ ਜਿਹੜਾ ਵੱਡਾ ਮਾਮਲਾ ਸਾਹਮਣੇ ਆਇਆ। ਇਹ ਫੈਕਟਰੀ ਭਾਰਤ ਸਰਕਾਰ ਦੀਆਂ ਪੈਟਰੋਲੀਅਮ ਕੰਪਨੀਆਂ ਨੂੰ ਇਥਾਨੋਲ ਜਿਹੜਾ ਸਪਲਾਈ ਕਰਦੀ ਹੈ, ਤੇ ਖੇਤੀਬਾੜੀ ਵਿਭਾਗ ਹਰਿਆਣਾ ਦੀ ਜਾਂਚ ਦੇ ਮਗਰੋਂ ਸਦਰ ਥਾਣਾ ਪੁਲਿਸ ਨੇ E20 ਫੈਕਟਰੀ ਅਤੇ ਦਿੱਲੀ ਦੀ ਸਪਲਾਇਰ ਫਰਮ ਸ਼ੁਭਮ ਇੰਟਰਨੈਸ਼ਨਲ ਬੁਰਾੜੀ ਖਿਲਾਫ਼ ਧੋਖਾਧੜੀ ਜ਼ਰੂਰੀ ਵਸਤਾਂ ਐਕਟ ਜਿਹੜਾ ਹੈ ਉਹਦੇ ਤਹਿਤ ਤੇ ਫਰਟੀਲਾਈਜ਼ਰ ਕੰਟਰੋਲ ਆਰਡਰ ਤਹਿਤ ਮੁਕੱਦਮਾ ਦਰਜ ਕਰ ਲਿਆ। ਖੇਤੀਬਾੜੀ ਵਿਭਾਗ ਦੀ ਜਾਂਚ ਟੀਮ ਨੇ ਫੈਕਟਰੀ ਦੇ ਸਟੋਰ ਰੂਮ ਦੇ ਵਿੱਚੋਂ ਯੂਰੀਆ ਦੇ ਕੁੱਲ 763 ਥੈਲੇ ਬਰਾਮਦ ਕੀਤੇ ਹੈ। ਇਨ੍ਹਾਂ ਦੇ ਵਿੱਚੋਂ ਐਗਰੀਕਲਚਰ ਗ੍ਰੇਡ ਜਿਹੜਾ ਖੇਤੀਯੋਗ ਜਿਹੜੀ ਹੈ ਖਾਦ ਵਾਲੇ ਇੰਡੀਅਨ ਪੋਟਾਸ਼ ਲਿਮਿਟਿਡ ਦੇ 6 ਪੀਲੇ ਥੈਲੇ 45 ਕਿਲੋ ਮਿਲੇ ਨੇ, ਤੇ ਬਾਕੀ ਜਿਹੜਾ ਬਚੇ ਹੋਏ ਨੇ 757 ਥੈਲੇ 50 ਕਿਲੋ ਦੀ ਪੈਕਿੰਗ ਜਿਹੜੀ ਹੈ ਉਹ ਪੂਰੇ ਤਰ੍ਹਾਂ ਸ਼ੱਕ ਦੇ ਘੇਰੇ ਦੇ ਵਿੱਚ ਨੇ, ਕਿਉਂਕਿ ਉਹਨਾਂ ਉੱਪਰੋਂ ਬੈਚ ਨੰਬਰ ਜਿਹੜਾ ਹੈ ਉਹ ਤਿਆਰੀ ਦੀ ਮਿਤੀ ਅਤੇ ਨਿਰਮਾਤਾ ਕੰਪਨੀ ਵਰਗੀਆਂ ਜਿਹੜੀਆਂ ਨੇ ਲੋੜੀਂਦੀ ਜਾਣਕਾਰੀ ਗਾਇਬ ਸੀਗੀ। ਵਿਭਾਗ ਨੇ ਜਾਂਚ ਦੇ ਲਈ ਸ਼ੱਕੀ ਖਾਦ ਦੇ 10 ਸੈਂਪਲ ਵੀ ਭਰੇ ਨੇ। ਕਾਗਜ਼ਾਂ ਦੇ ਵਿੱਚ ਹੇਰਾਫੇਰੀ ਦਾ ਜਿਹੜਾ ਗੱਲਬਾਤ ਕੀਤੀ ਗਈ ਹੈ, ਤੇ ਦੋਸ਼ ਹੈ ਕਿ ਫੈਕਟਰੀ ਦੇ ਵਿੱਚ ਕਮਰਸ਼ੀਅਲ ਕੰਮ ਦੇ ਲਈ ਕਿਸਾਨਾਂ ਨੂੰ ਮਿਲਣ ਵਾਲੀ ਸਸਤੀ ਤੇ ਸਬਸਿਡੀ ਵਾਲੀ ਖੇਤੀ ਯੂਰੀਆ ਵਰਤੀ ਜਾ ਰਹੀ ਹੈ ਸੀਗੀ ਇਹਦੇ ਵਿੱਚ, ਤੇ ਬਿਨਾਂ ਪਛਾਣ ਵਾਲੇ 757 ਥੈਲੇ ਮਿਲਣ ਦੇ ਕਾਰਨ ਖਰੀਦ ਅਤੇ ਸਪਲਾਈ ਦੇ ਨਾਲ ਜੁੜੇ ਕਾਗਜ਼ਾਤ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਏ ਨੇ। FIR ਜਿਹੜੀ ਹੈ ਉਹਦੇ ਮੁਤਾਬਕ ਫੈਕਟਰੀ ਦੇ ਖਰੀਦ ਆਰਡਰ ਜਿਹੜੇ ਨੇ ਉਹਦੇ ਵਿੱਚ ਮਾਲ ਦਾ ਅਸਲ ਜਿਹੜਾ ਨਾਂ ਹੈ ਲੁਕਾਉਣ ਦੇ ਲਈ ਆਰਗੈਨਿਕ ਕੰਪੋਸਟ ਜੈਵਿਕ ਖਾਦ ਉਹਦੇ ਉੱਤੇ ਲਿਖਿਆ ਗਿਆ ਸੀ, ਜਦੋਂ ਕਿ ਸਪਲਾਇਰ ਦੇ ਬਿੱਲਾਂ ਦੇ ਵਿੱਚ ਉਸੇ ਮਾਲ ਨੂੰ ਟੈਕਨੀਕਲ ਗ੍ਰੇਡ ਯੂਰੀਆ ਦਰਸਾਇਆ ਗਿਆ। ਇਸ ਦੇ ਨਾਲ ਪੂਰੇ ਖਰੀਦ ਰਿਕਾਰਡ ਦੇ ਉੱਤੇ ਵੱਡਾ ਸ਼ੱਕ ਜਿਹੜਾ ਪੈਦਾ ਹੋ ਗਿਆ। ਇਹ ਜਿਹੜਾ ਮਾਮਲਾ ਭਾਰਤੀ ਕਿਸਾਨ ਏਕਤਾ BKE ਜਿਹੜੀ ਹੈ ਉਹਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਸ਼ਿਕਾਇਤ ਦੇ ਉੱਤੇ ਜਿਹੜਾ ਇਹ ਤੋਂ ਬਾਅਦ ਸਾਹਮਣੇ ਆਇਆ। ਸਿਰਸਾ ਦੇ ਵਿੱਚ ਸਿਰਸਾ ਦੇ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਵੱਲੋਂ ਗਠਿਤ ਜਾਂਚ ਕਮੇਟੀ ਦੇ ਵਿੱਚ ਉਪ ਮੰਡਲੀ ਖੇਤੀ ਅਫਸਰ ਅਮਿਤ ਸ਼ਰਮਾ, ਸਹਾਇਕ ਪੌਦਾ ਸੁਰੱਖਿਆ ਅਫਸਰ ਵਿਜੇਂਦਰਪਾਲ, ਗੁਣ ਨਿਯੰਤਰਣ ਇੰਸਪੈਕਟਰ ਅਮਿਤ ਕੁਮਾਰ ਅਤੇ ਕਿਸਾਨ ਆਗੂ ਸ਼ਾਮਲ ਜਿਹੜੇ ਸਨ। ਜਾਂਚ ਦੇ ਦੌਰਾਨ ਖੇਤੀ ਅਧਿਕਾਰੀਆਂ ਨੂੰ ਯੂਰੀਆ ਦੇ ਥੈਲਿਆਂ ਦੇ ਵਿੱਚੋਂ ਨੀਮ ਦੀ ਮਹਿਕ ਆਈ ਤੇ ਇਹਦੇ ਵਿੱਚ ਸਰਕਾਰ ਖੇਤੀ ਦੇ ਲਈ ਸਬਸਿਡੀ ਵਾਲੀ ਯੂਰੀਆ ਦੀ ਕਾਲਾ ਬਾਜ਼ਾਰੀ ਰੋਕਣ ਦੇ ਲਈ ਉਸ ਉੱਪਰ ਨੀਮ ਤੇਲ ਦੀ ਕੋਟਿੰਗ ਜਿਹੜੀ ਹੈ ਕਰਦੀ ਹੈ। ਇਸ ਮਹਿਕ ਦੇ ਕਾਰਨ ਅਧਿਕਾਰੀਆਂ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ ਕਿ ਬਾਕੀ ਥੈਲੀਆਂ ਦੇ ਵਿੱਚ ਵੀ ਖੇਤੀ ਵਾਲੀ ਯੂਰੀਆ ਹੀ ਜਿਹੜੀ ਛੁਪਾਈ ਗਈ ਹੈ, ਜਦੋਂ ਕਿ ਨਿਜਮਾਂ ਦੇ ਮੁਤਾਬਕ ਫੈਕਟਰੀ ਦੇ ਵਿੱਚ ਸਿਰਫ ਟੈਕਨੀਕਲ ਗ੍ਰੇਡ ਯੂਰੀਆ ਹੀ ਜਿਹੜਾ ਵਰਤੀ ਜਾ ਸਕਦੀ ਹੈ। ਪ੍ਰਸ਼ਾਸਨ ਦੀ ਸਖ਼ਤੀ ਅੱਗੇ ਝੁਕਿਆ ਫੈਕਟਰੀ ਪ੍ਰਬੰਧਨ ਹੈ ਤੇ ਖੇਤੀ ਅਧਿਕਾਰੀਆਂ ਮੁਤਾਬਕ ਛਾਪੇਮਾਰੀ ਦੇ ਦੌਰਾਨ

0: ਸੀਈਓ ਜਿਹੜੇ ਨੇ ਹੈਰੀ ਗਰੋਵਰ ਨੇ ਫੋਨ ਦੇ ਉੱਤੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹ ਇਸ ਵੇਲੇ ਵਿਦੇਸ਼ ਦੇ ਵਿੱਚ ਨੇ। ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਅਤੇ ਫੈਕਟਰੀ ਦਾ ਸਾਰਾ ਕੰਮ ਪੂਰਾ ਜਿਹੜਾ ਕਹਿੰਦੇ ਪਾਰਦਰਸ਼ਤਾ ਦੇ ਨਾਲ ਕੀਤਾ ਜਾਂਦਾ ਹੈ। ਇੰਨੇ ਵੱਡੇ ਪੱਧਰ ਦੇ ਉੱਤੇ ਉਦਯੋਗ ਦੇ ਵਿੱਚ ਛੋਟੇ ਪੱਧਰ ਦੇ ਉੱਤੇ ਖਾਦ ਆਦਿ ਰਾਹੀਂ ਪੈਸੇ ਬਚਾਉਣ ਦੀ ਕੋਈ ਵੀ ਵਜ੍ਹਾ ਨਹੀਂ ਬਣਦੀ ਹੈ। ਫੈਕਟਰੀ ਤੇ ਲਾਏ ਗਏ ਸਾਰੇ ਦੋਸ਼ ਕਹਿੰਦੇ ਬੇਬੁਨਿਆਦ ਅਤੇ ਝੂਠੇ ਨੇ। 7.5 ਗੁਣਾ ਮੁਨਾਫੇ ਦਾ ਖੇਡ ਜਿਹੜਾ ਇਹਦੇ ਪਿੱਛੇ ਰਿਹਾ। ਰੇਟਾਂ ਦੇ ਵਿੱਚ ਵੱਡਾ ਫਰਕ ਆਇਆ। ਖੇਤੀਬਾੜੀ ਵਿਭਾਗ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਫੈਕਟਰੀ ਦੇ ਵਿੱਚ ਇਥਾਨੈਲ ਜਿਹੜਾ ਦੇ ਉਤਪਾਦਨ ਦੇ ਦੌਰਾਨ ਮਸ਼ੀਨਾਂ ਨੂੰ ਠੰਡਾ ਰੱਖਣ ਕੂਲਿੰਗ ਸਿਸਟਮ ਜਿਹੜਾ ਉਹਦੇ ਲਈ ਜਿਹੜਾ ਰੋਜ਼ਾਨਾ ਕਰੀਬ 10 ਤੋਂ 12 ਬੈਗ ਜਾਣੀ 500 ਤੋਂ 600 ਕਿਲੋ ਯੂਰੀਆ ਦੀ ਜ਼ਰੂਰਤ ਪੈਂਦੀ ਹੈ। ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਵਾਲੀ ਖੇਤੀ ਯੂਰੀਆ ਦਾ ਇੱਕ ਥੈਲਾ ਕਰੀਬ 266 ਰੁਪਏ ਤੇ 50 ਪੈਸੇ ਰੁਪਏ ਦਾ ਮਿਲਦਾ ਹੈ 266 ਰੁਪਏ 50 ਪੈਸੇ। ਜਦਕਿ ਫੈਕਟਰੀ ਦੇ ਵਿੱਚ ਵਰਤੀ ਜਾਣ ਵਾਲੀ ਟੈਕਨੀਕਲ ਗ੍ਰੇਡ ਯੂਰੀਆ ਦੇ ਇੱਕ ਥੈਲੇ ਦੀ ਕੀਮਤ ਕਰੀਬ 2000 ਰੁਪਏ ਹੈ। ਤੇ ਭਾਈ ਕਿਸਾਨਾਂ ਦਾ ਜਿਹੜਾ ਸੀ ਯੂਰੀਆ ਉਹ ਵਰਤਦੇ ਸੀ ਇੱਥੇ ਕਹਿੰਦੇ 2000 ਕਾਤੋਂ 1800 ਰੁਪਈਆ ਸਿੱਧਾ 1700 ਰੁਪਈਆ ਬਚਾਉਂਦੇ ਸੀ। ਤੇ ਦੋਹਾਂ ਦੇ ਜਿਹੜਾ ਰੇਟਾਂ ਦੇ ਵਿੱਚ ਮੌਜੂਦ ਕਰੀਬ 7.5 ਗੁਣਾ ਦਾ ਇਹ ਵੱਡਾ ਫਰਕ ਹੀ ਇਸ ਗੈਰ ਕਾਨੂੰਨੀ ਖੇਡ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਆਖਰ ਦੇ ਵਿੱਚ ਕੇਂਦਰੀ ਏਜੰਸੀ ਤੋਂ ਜਾਂਚ ਮੰਗ ਲਈ ਹੈ। ਭਾਰਤੀ ਕਿਸਾਨ ਏਕਤਾ BKE ਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਸਬਸਿਡੀ ਵਾਲੀ ਯੂਰੀਆ ਦੀ ਸਨਅਤੀ ਵਰਤੋਂ ਤੋਂ ਜਿਹੜੀ ਹੋਣ ਕਾਰਨ ਅਸਲ ਹੱਕਦਾਰ ਕਿਸਾਨਾਂ ਨੂੰ ਖਾਦ ਮਿਲਣ ਦੇ ਵਿੱਚ ਭਾਰੀ ਦਿੱਕਤ ਆ ਰਹੀ ਹੈ ਤੇ ਸਰਕਾਰੀ ਖਜ਼ਾਨੇ ਦੀ ਸਬਸਿਡੀ ਦੀ ਸ਼ਰੇਆਮ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਈ ਸੂਬਿਆਂ ਦੇ ਵਿੱਚ ਫੈਲੇ ਇਸ ਯੂਰੀਆ ਖਾਦ ਘਪਲੇ ਦੀ ਬਾਰੀਕੀ ਦੇ ਨਾਲ ਜਾਂਚ ਜਿਹੜੀ ਹੈ ਕਿਸੇ ਕੇਂਦਰੀ ਜਾਂਚ ਏਜੰਸੀ ਜਿਵੇਂ ਕਿ CBI ਤੋਂ ਜਿਹੜੀ ਕਰਵਾਈ ਜਾਣੀ ਚਾਹੀਦੀ ਹੈ। ਚਲੋ ਦੋਸਤੋ, ਆਪਣੇ ਨਾਲ ਜੁੜੇ ਨੇ ਚਰਨਜੀਤ ਸਿੰਘ ਸ਼ੈਲੀ, ਕਿਸਾਨ ਜਥੇਬੰਦੀ ਨਾਲ ਜੁੜੇ ਹੋਏ ਨੇ ਤੇ ਉਨ੍ਹਾਂ ਦੀ ਗੱਲਬਾਤ ਵੀ ਸੁਣਦੇ ਹਾਂ। ਇਹ ਮਸਲੇ ਨੂੰ ਕਿਵੇਂ ਉਹ ਲੈਂਦੇ ਆ। ਸਤਿ ਸ੍ਰੀ ਅਕਾਲ ਸ਼ੈਲੀ ਸਾਹਿਬ ਜੀ ਨੂੰ ਜੀ, ਨਿੱਕਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਮੁਬਾਰਕਾਂ ਜੀ, ਵੱਡਾ ਮੋਰਚਾ ਮਾਰ ਲਿਆ ਤੁਸੀਂ
1: ਕਿਹੜਾ ਜੀ?
0: ਹਾਂ ਦੇਖੋ, ਯੂਰੀਆ ਫੜ ਲਿਆ, ਕਿੱਥੇ ਅਗਲੇ 2000 ਦੀ ਥੈਲੀ ਲੈਂਦੇ ਆ ਤੇ ਕਿੱਥੇ ਤੁਹਾਡੀ ਕਿਸਾਨਾਂ ਵਾਲੀ ਜਿਹੜੀ ਆਪਣੀ ਖਾਦ ਜਿਹੜੀ ਖੇਤਾਂ ਨੂੰ ਪੈਣੀ ਆ ਯੂਰੀਆ 266 ਰੁਪਏ ਤੇ 50 ਪੈਸੇ ਦਾ ਥੈਲਾ, ਉਹ ਖਰੀਦ ਖਰੀਦ ਮਸ਼ੀਨਾਂ ਠੰਡੀਆਂ ਕਰੀ ਜਾਂਦੇ ਸੀ ਉਹਦੇ ਨਾਲ ਜੀ।
1: ਮੇਰੇ ਫੋਨ ਤੇ ਤਕਰੀਬਨ ਹਰ ਰੋਜ਼ ਹੀ ਆਉਂਦੀ।
0: ਅੱਛਾ ਜੀ,
1: ਦੇਖੋ ਉਹਦੇ ਲਿਖਿਆ 1 ਕਿਲੋ ਕਾਜੂ, 1 ਕਿਲੋ ਬਦਾਮ, 1 ਕਿਲੋ ਦਾਖਾਂ, 1 ਕਿਲੋ 4 ਚੀਜ਼ਾਂ ਨੇ ਆਈਟਮਾਂ।
0: ਅੱਛਾ ਜੀ,
1: ਉਹ 249।
0: ਅੱਛਾ ਜੀ, ਇੰਨੀਆਂ ਚੀਜ਼ਾਂ 249 ਰੁਪਏ ਦੀਆਂ?
1: 249 ਰੁਪਏ ਦੀ ਸਰਚ ਮਾਰ ਲਓ, ਤੁਹਾਨੂੰ ਵੀ ਆ ਜਾਊਗਾ।
0: ਨਹੀਂ, ਸਾਰਾ ਚੀਜ਼ਾਂ ਕਿਲੋ ਕਿਲੋ ਹੀ ਹੋਵੇ?
1: ਹਾਂ, ਦੱਸ ਦੇ ਤਾਂ ਕਿਲੋ ਕਿਲੋ ਹੀ ਕਿਲੋ।
0: ਨਹੀਂ, ਸਰਚ ਦੇਖਿਓ ਕਿਤੇ, ਸਰਚ ਮਰਾਉਂਦੇ ਮਰਾਉਂਦੇ ਮੇਰਾ ਨਾ ਸਰਚ ਕਰ ਜਾਣ, ਉਹ ਆਪਰੇਸ਼ਨ ਹੀ ਨਾ ਕਰ ਜਾਣ ਕਿਤੇ ਸਰਚ ਆਪਰੇਸ਼ਨ।
1: ਨਹੀਂ, ਆ ਮੀਸ਼ੋ ਤੇ ਆਉਂਦਾ, ਉਹ ਬਾਰ ਬਾਰ ਆਈ ਜਾਂਦੇ ਮੈਨੂੰ ਐਡ। ਉਹ ਮੈਂ ਸਵੇਰੇ ਲਿਖਿਆ ਵੀ ਸੀ ਅੱਜ ਉੱਥੇ ਦੁਆਣਾ ਸਾਹਿਬ ਵਾਲੇ ਰੇਡੂ ਤੇ
0: ਜੀ।
1: ਉਹ ਫਿਰ ਪੱਟੀ ਸਾਹਿਬ ਕਹਿੰਦੇ ਵੀ ਉਹ ਇਹਨਾਂ ਜਿਹੜੀ ਚੀਜ਼ਾਂ ਹੁੰਦੇ ਖਰਾਬ ਹੁੰਦੇ ਡਰਾਈਵ ਤੇ।
0: ਅੱਛਾ ਜੀ,
1: ਜਿਹੜੇ ਇੰਨੇ ਸਸਤੇ, ਕਿਉਂਕਿ ਪਾਈਆ ਤੱਕ ਜਿਹੜਾ ਆਪਣੇ ਆ ਪਿਸਤਾ ਜੀ, ਇਹ ਮਿਲਾ 300 ਰੁਪਏ ਦਾ ਪਾਈਆ ਜੀ, ਘੱਟੋ ਘੱਟ ਜਿਹੜਾ ਪਾਮ ਲੈਂਦੇ ਆਪਾਂ,
0: ਤੇ 1200 ਰੁਪਏ ਕਿਲੋ ਹੋ ਗਿਆ।
1: ਹਾਂ, ਦੱਸੋ ਕਿਹੜਾ ਦਊਗਾ 249 ਰੁਪਏ ਚ? ਜਦ ਤਾਂ ਉਹਦੀ ਪੈਕਿੰਗ ਦਾ ਫਰਕ ਆ, ਉਹਦੇ ਕਿਸੇ ਤੇ ਉਹ ਨੀ ਲਿਖਿਆ, ਉਹਦਾ ਵਜ਼ਨ ਨੀ ਲਿਖਿਆ ਹੋਇਆ
0: ਜੀ।
1: ਜਦੋਂ ਆਪਾਂ ਬੁੱਕ ਕਰਦੇ ਆ ਨਾ, ਨਹੀਂ ਕੁਆਂਟਿਟੀ ਆਉਂਦੀ ਆ ਵੀ ਪਾਈਆ ਦਾ ਪੈਕਟ ਆ, 100 ਗ੍ਰਾਮ ਦਾ ਪੈਕਟ ਆ, 50 ਗ੍ਰਾਮ ਦਾ।
0: ਬਿਲਕੁਲ ਹੈ ਜੀ,
1: ਪਰ ਉਹ ਤੇ ਦੱਸੀ ਨੀ ਹੋਇਆ ਵੀ ਕਿੰਨੇ ਗ੍ਰਾਮ ਦਾ
0: ਜੀ।
1: ਮੈਂ ਬਾਅਦ ਚ ਕਿਤੇ 4 ਛੋਟੇ ਛੋਟੇ ਭੇਜ ਦੇਣਾ ਪੈਕਟ।
0: ਨਹੀਂ, ਆਪਣੇ ਉੱਥੇ ਪਿੰਡ ਚ ਹੱਟੀ ਹੋਣੀ ਆ ਭਾਈ, ਉੱਥੋਂ ਜਾ ਕੇ ਲੈ ਆਓ, ਨਾਲੇ ਅਗਲੇ ਨੂੰ ਬਹਾਨਾ ਆਪਣਾ ਉਲਾਮਾ ਵੀ ਤਾਂ ਦੇ ਸਕਦੇ ਹੋ, ਮਾੜੀ ਹੋਵੇ ਚੀਜ਼।
1: ਹਾਂ ਵੀ ਬਹੁਤ ਠੱਗੇ ਠੋਰੀਆਂ ਹੋਣ ਲੱਗ ਗਈਆਂ ਜੀ। ਆਹ ਦੇਖੋ, ਜਿਵੇਂ ਆ ਨੀਮ ਕੁੱਟੜ ਯੂਰੀਆ ਹੋ ਗਿਆ, ਇਹ ਚੀਜ਼ਾਂ ਹੋ ਗਈਆਂ,
0: ਦੇਖੋ ਜਿੱਦਾਂ ਆਪਾਂ ਗੱਲ ਕਰਦੇ ਨਾ, ਚਾਹੇ ਕਾਰਪੋਰੇਟ ਢਾਂਚੇ ਦੀ ਸ਼ੈਲੀ ਚ ਗੱਲ ਕਰਦੇ ਆ। ਹੁਣ ਦੇਖੋ, ਪਿੰਡਾਂ ਦੀਆਂ ਹੱਟੀਆਂ ਨੂੰ ਛੱਡ ਕੇ ਲੋਕ ਪਹਿਲਾਂ ਹਰ ਚੀਜ਼ ਮਾੜੀ ਤੋਂ

0: ਮਾੜੀ ਚੀਜ਼ ਛੋਟੀ ਤੋਂ ਛੋਟੀ ਚੀਜ਼ ਜਿਹੜੀ ਹੱਟੀ ਤੋਂ ਮਿਲ ਜਾਂਦੀ ਸੀ ਜਾਂ ਲੈ ਕੇ ਆਉਣ ਦੀ ਜਿਹੜੀ ਪਹਿਲੀਅਤ ਹੁੰਦੀ ਸੀ, ਚਲੋ ਉਹ ਹੱਟੀ ਤੋਂ ਲੈ ਆਉਂਦੇ ਜਾ ਕੇ, ਹਨਾ, ਤੇ ਉੱਥੇ ਨੂੰ ਦੌੜ ਕੇ ਬੱਚੇ ਪੈਸੇ ਦੇ ਕੇ ਤੇ ਭੇਜ ਦਿੱਤੇ ਜਾਂਦੇ ਸੀ। ਅਸੀਂ ਵੀ ਜਾਂਦੇ ਰਹੇ ਹਾਂ, ਚੀਜ਼ਾਂ ਲਿਆਉਂਦੇ ਰਹੇ ਹਾਂ। ਜਾਂ ਸ਼ਹਿਰਾਂ ਦੇ ਵਿੱਚ
1: ਬਿਲਕੁਲ
0: ਕਰਿਆਨੇ ਦੀ ਦੁਕਾਨ ਹੁੰਦੀ ਸੀ, ਹਰ ਮੋੜ ਦੇ ਉੱਤੇ ਹਰ ਕਿਤੇ ਲੱਭ ਪੈਂਦੀ ਹੈ। ਤਾਂ ਹੁਣ ਦੇਖੋ ਕਿ ਜਿਹੜੇ ਲੋਕ ਨੇ ਆਪ ਮੁਹਾਰੇ ਹਨਾ, ਉਹ ਮੌਲਾਂ ਨੂੰ ਭੱਜ ਰਹੇ ਨੇ, ਹੋਰ ਪਾਸੇ ਚੀਜ਼ਾਂ ਨੂੰ ਭੱਜ ਰਹੇ ਨੇ, ਪਰ ਉਹ ਜਿਹੜਾ ਛੋਟਾ ਵਪਾਰੀ ਹੈ ਨਾ, ਫਿਰ ਉਹਨੂੰ ਅਸੀਂ ਆਪ ਹੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਮੈਨੂੰ ਲੱਗਦਾ ਕਿ ਉਹਨੂੰ ਘੱਟੋ ਘੱਟ ਜਿਹੜੇ ਪਿੰਡ ਦੇ ਜਿਹੜੇ ਨੇ, ਪਿੰਡਾਂ ਦੇ ਵਿੱਚ ਛੋਟੀਆਂ ਮੋਟੀਆਂ ਦੁਕਾਨਾਂ, ਪਹਿਲ ਉੱਥੇ ਦਿਓ। ਜੇ ਉੱਥੇ ਚੀਜ਼ ਅਵੇਲੇਬਲ ਨਹੀਂ ਹੈ ਤਾਂ ਫਿਰ ਤੁਸੀਂ ਸ਼ਹਿਰੋਂ ਲੈ ਆਓ ਜਾ ਕੇ, ਹਨਾ
1: ਨਹੀਂ, ਅਸੀਂ ਰੀਸ ਤੇ ਜ਼ਿਆਦੇ ਆਦੀ ਹੋ ਗਏ ਨਾ। ਜੇ
0: ਜੀ
1: ਦੇਖੋ ਦੇਖ ਵੀ ਉਹ ਵੀ ਜਾਂਦਾ, ਉਹਨੇ ਗੱਡੀ ਲੈ ਲਈ, ਗੱਡੀ ਲੈ ਲਈ, ਆਪਾਂ ਉਹਦੇ ਟਰੈਕਟਰ ਆਪਾਂ ਵੀ ਲੈ ਲਓ,
0: ਜੀ
1: ਚਾਹੇ ਆਪਣੇ ਵਕੀਲਾ ਜ਼ਮੀਨ ਦਾ ਉਹ ਤੋਂ 10 ਕਿੱਲੇ ਵਾਲੇ ਕੋਲ ਤੋਂ ਸਾਰਾ ਕੁਝ ਹੋਊਗਾ।
0: ਜੀ
1: ਅਸੀਂ ਵੀ ਲੋਕ ਦਿਖਾਵਾ ਤਾਂ ਜ਼ਿਆਦਾ ਕਰਨ ਲੱਗ ਗਏ,
0: ਬਿਲਕੁਲ
1: ਉਹਦਾ ਵੀ ਸਮਾਨ ਲੈਣ ਲੱਗ ਗਏ।
0: ਜੀ
1: ਇੱਕ ਮੌਲ ਇਹ 1700-1800 ਦੁਕਾਨ ਖਤਮ ਕਰਦਾ ਜੀ, ਇੱਕ ਮੌਲ
0: ਬਿਲਕੁਲ
1: ਇਹਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਕਿਉਂਕਿ ਅਜੇ ਭਾਰਤ ਕੋਲ ਜਾਂ ਪੰਜਾਬ ਕੋਲ ਅਜੇ ਮੌਕਾ ਹੈਗਾ। ਇਹਨਾਂ ਮੁਲਕਾਂ 'ਚ ਤਾਂ ਅਸੀਂ ਤਾਂ ਚਲੋ ਦੇਖ ਚੁੱਕੇ ਹਾਂ, ਪਰ ਇਹ ਹਰ ਚੀਜ਼ ਉਹ ਕਰਕੇ ਨਾ, ਤਾਂ ਹੁਣ ਦੁਬਾਰਾ ਉਹਨਾਂ ਮੁਲਕਾਂ ਜਿਹੜੇ ਛੋਟੇ ਵਪਾਰੀ ਆ ਨਾ, ਉਹਨਾਂ ਨੂੰ ਦੁਬਾਰਾ ਤਰਜੀਹ ਦੇਣ ਲੱਗ ਗਏ ਆ ਕਿ ਹਾਂ ਭਾਈ ਉਹਨਾਂ ਨੂੰ ਉਹਨਾਂ ਦੀ ਦੇਖਭਾਲ ਕਰਨੀ ਪੈਣੀ ਆ, ਉਹਨਾਂ ਨੂੰ ਕਾਰੋਬਾਰ ਉਹਨਾਂ ਨੂੰ ਵੀ ਦੇਣਾ ਪੈਣਾ ਨਾਲ। ਹੁਣ ਉਹ ਔਖੇ ਹੋ ਰਹੇ ਨੇ ਜੀ, ਜਦੋਂ ਸਰਕਾਰਾਂ ਦੇ ਉੱਤੇ ਵੱਡਾ ਬੋਝ ਪੈ ਗਿਆ ਨਾ, ਆਪਣੇ ਉੱਤੇ, ਮੋਢਿਆਂ ਦੇ ਉੱਤੇ ਪਈ ਹੈ, ਕਾਰਪੋਰੇਟ ਢਾਂਚਾ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੀਆਂ ਡਿਮਾਂਡਾਂ ਜਾਂ ਪ੍ਰਾਈਜ਼ ਉਹ ਵੀ ਮਤਲਬ ਕਿ ਪੂਰੇ ਛੱਤ ਨੂੰ ਲਾਉਣ ਲੱਗ ਗਿਆ, ਜਦੋਂ ਕੰਪੀਟੀਸ਼ਨ ਹੀ ਨਹੀਂ ਰਹਿਣਾ, ਵਿੱਚ ਕੋਈ ਪਲੇਅਰ ਹੀ ਨਹੀਂ ਰਹਿਣਾ, ਤਾਂ ਫਿਰ ਉਹ ਸਰਕਾਰ ਉਹ ਸਰਕਾਰਾਂ ਤੇ ਵੀ ਭਾਰ ਪੈ ਰਿਹਾ ਨਾ, ਉਹ ਜਿਹੜੇ ਮਹਿਕਮੇ ਜਿੱਦਾਂ ਪ੍ਰਾਈਵੇਟ ਕਰ ਦਿੱਤੇ ਜਾਂ ਕਾਰਪੋਰੇਟ ਢਾਂਚੇ ਦੇ ਹਵਾਲੇ ਕਰ ਦਿੱਤੇ, ਉਹ ਫਿਰ ਆਪਣੀਆਂ ਮਨਮਾਈਆਂ ਕਰਨ ਲੱਗ ਗਏ ਆ ਜੀ। ਤੇ ਹੁਣ ਉਹ ਫਿਰ ਤੋਂ ਦੁਬਾਰਾ ਇੱਥੇ ਦੇਖਣ ਨੂੰ ਮਿਲ ਰਿਹਾ ਸਾਡੇ ਮੁਲਕਾਂ ਦੇ ਵਿੱਚ ਕਿ ਉਹ ਛੋਟੇ ਵਪਾਰੀ ਜਿਹੜੇ ਨੇ ਜਾਂ ਲੋਕਲ ਵਪਾਰੀ ਜਿਹੜੇ ਨੇ ਨਾ, ਉਹਨਾਂ ਨੂੰ ਮਤਲਬ ਕਿ ਫਿਰ ਦੁਬਾਰਾ ਸੱਦਾ ਦੇਣ ਲੱਗ ਗਏ, ਭਾਈ ਆਓ ਤੁਸੀਂ ਵਾਪਸ ਆਓ।
1: ਇਹ ਦੇਣਾ ਪਊ ਜੀ ਸੱਦਾ ਦੁਬਾਰਾ ਤੋਂ, ਜੇ ਜੇ ਭਾਰਤ ਜੀ ਹੁਣ ਜੇ ਆਪਣੇ ਦੇਸ਼ ਦਾ ਪੈਸਾ ਕੋਈ 250 ਬੰਦਿਆਂ ਕੋਲੇ ਵਗ ਜੇ ਤਾਂ ਦੇਸ਼ ਕਿਵੇਂ ਚੱਲੂਗਾ?
0: ਉਹੀ ਉਹ ਦੇਖੋ ਹੁਣ ਉਹਦੇ ਵਿੱਚ ਕਿੰਨਾ, ਜੇ ਹੁਣ ਪਿੰਡ ਦੇ ਵਿੱਚ ਆ, ਜੇ ਉਹ ਟੈਕਸ ਪੇਅਰ ਕਰਦਾ, ਮਤਲਬ ਕਿ ਛੋਟੀ ਦੁਕਾਨ ਆ, ਉਹ ਟੈਕਸ ਪੇ ਕਰਦਾ, ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੰਦਾ, ਹਨਾ, ਉਹ ਮਤਲਬ ਕਿ ਉਹ ਚੀਜ਼ਾਂ ਜਦੋਂ ਗਿਣਦੇ ਆ ਨਾ, ਉਹ ਮਤਲਬ ਜ਼ਿਆਦਾ ਬੈਨੀਫਿਟ ਦੇ ਵਿੱਚ ਆ, ਜਿੰਨੀ ਉਹ ਚੀਜ਼ ਦੀ ਬਹੁਤਾਤ ਹੋਊਗੀ ਓਨਾ ਉਹ ਸਰਕਾਰ ਨੂੰ ਫਾਇਦਾ। ਤੇ ਜਿੱਥੇ ਹੁਣ ਸਾਰਾ ਕੁਝ ਇੱਕੋ ਹੀ ਛੱਤ ਦੇ ਥੱਲੇ ਆ ਗਿਆ ਜਾਂ ਇੱਕੋ ਚੀਜ਼ ਦੇ, ਉਹਦੇ ਵਿੱਚ ਟੈਕਸ ਵੀ ਬਚਾਉਣਗੇ, ਹੋਰ ਸਾਰੀਆਂ ਚੀਜ਼ਾਂ ਕਰਨਗੇ, ਫਿਰ ਵੱਡੇ ਜਿਹੜੇ ਕਾਰੋਬਾਰ ਆ ਉਹਨਾਂ ਨੂੰ ਛੋਟਾਂ ਵੀ ਦੇਣੀਆਂ ਪੈਂਦੀਆਂ 19% ਸਰਕਾਰਾਂ ਨੂੰ, ਉਹ ਫਿਰ ਉਹਨਾਂ ਨੂੰ ਔਖਾ ਹੋ ਰਿਹਾ ਵੀ ਅਸੀਂ ਆਪਣੇ ਖਰਚੇ ਕਿੱਥੋਂ ਪੂਰੇ ਕਰੀਏ ਜੀ।
1: ਨਹੀਂ ਸਾਡੇ ਨਾਲ ਚਾਈਨਾ ਕਿਵੇਂ ਕਾਮਯਾਬ ਹੋਇਆ, ਇਸੇ ਕਰਕੇ ਚਾਈਨਾ ਕਾਮਯਾਬ ਹੋਇਆ,
0: ਬਿਲਕੁਲ
1: ਉਹਨੇ ਘਰ ਘਰ ਰੋਜ਼ਗਾਰ ਦਿੱਤਾ ਜੀ।
0: ਜੀ
1: ਹੁਣ ਸਾਡੇ ਕੋਲ ਤਾਂ ਰੋਜ਼ਗਾਰ ਹੀ ਨੀ ਹੈਗਾ ਜੀ,
0: ਜੀ
1: ਦੱਸੋ ਕਿਹੜੀ ਸਰਕਾਰ ਨੇ ਰੋਜ਼ਗਾਰ ਦਿੱਤਾ, ਕਿਸੇ ਨੇ ਵਾਈਟ ਪੇਪਰ ਕੀਤਾ ਜਾ ਰਹੀ?
0: ਬਿਲਕੁਲ
1: ਸਾਡੇ ਹਰੇਕ ਮਹਿਕਮੇ ਦੇ ਵਿੱਚ ਜਿੰਨੇ ਜਾਣੀ ਮਾਸਟਰ ਅਧਿਆਪਕ ਜਾਂ ਕੁਛ ਵੀ ਹੋਣੇ ਚਾਹੀਦੇ ਆ ਜਿੰਨੇ ਵੀ ਸਕੂਲ ਚ, ਉਹਨੇ ਸਾਡੇ ਕਿਸੇ ਚ ਪੂਰੇ ਨੀ ਗੇ। ਸਰਕਾਰੀ ਕਿਸੇ ਵੀ ਦਫ਼ਤਰ ਚ ਵਗ ਜਾਓ ਉੱਥੇ ਪੂਰੀ ਨੀ ਹੈਗੀ,
0: ਬਿਲਕੁਲ
1: ਕਿਤੇ ਸਾਡੇ ਪੂਰੀ ਨੀ ਹੈਗੇ। ਇੱਕ ਇੱਕ ਬੰਦੇ ਦੇ ਉੱਤੇ ਇੰਨਾ ਇੰਨਾ ਲੋਡ ਪਿਆ ਹੋਇਆ, 10-10 ਬੰਦੇ ਦਾ ਕੰਮ ਕਰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਓਕੇ, ਅੱਛਾ, ਜਿਵੇਂ ਪਿੱਛੇ ਸਰਕਾਰ ਨੇ ਜਿਹੜੇ ਪਟਵਾਰੀ ਰਿਟਾਇਰ ਹੋਏ ਸੀ ਉਹ ਜ਼ਿਆਦਾ ਤਨਖਾਹ ਤੇ ਰੱਖ ਲਏ
0: ਜੀ,
1: ਜਦ ਕਿ ਉਹਦੀ ਇੱਕ ਤਨਖਾਹ ਤੋਂ 10 ਬੰਦੇ ਨਵੇਂ ਰੱਖੇ ਜਾ ਸਕਦੇ ਸੀ
0: ਜੀ।
1: ਇਹ ਜਿਹੜੇ ਨੀਤੀ ਘਾੜਿਆਂ ਨੇ ਜਿਹੜੇ ਸੀ MLA ਚੁਣਦੇ ਆ, ਇਹਨਾਂ ਨੇ ਨੀਤੀਆਂ ਬਣਾਉਣੀਆਂ ਸੀ, ਇਹ ਇਹਨਾਂ ਤਾਂ ਕੇ ਥਾਣੇ ਵੰਡ ਲਏ, ਮੇਰੇ SS ਤੋਂ ਲੱਗੂਗਾ
0: ਜੀ। ਹੁਣ ਦੇਖੋ ਇਹ ਜਿੱਦਾਂ ਹੁਣ ਇੱਥੇ ਜੋਬਾਂ ਵੀ ਘੱਟ ਗਈਆਂ, ਹੋਰ ਸਾਰੀਆਂ ਚੀਜ਼ਾਂ ਘੱਟ ਗਈਆਂ, ਉਹ ਫਿਰ ਸਰਕਾਰਾਂ ਦੇ ਉੱਤੇ ਬੋਝ ਪੈ ਰਿਹਾ, ਜੋਬ ਮਤਲਬ ਕਿ ਬੇਰੋਜ਼ਗਾਰੀ ਵੱਧ ਰਹੀ ਹੈ, ਤੇ ਉਹ ਲੋਕਾਂ ਨੂੰ ਘਰ ਬਿਠਾ ਕੇ ਪੈਸਾ ਦੇਣਾ ਪਿਆ, ਉਹ ਤਾਂ ਦੇਣਾ ਤਾਂ ਸਰਕਾਰ ਨੇ ਟੈਕਸਾਂ ਚੋਂ ਹੀ ਦੇਣਾ, ਪਰ ਉਹਦੇ ਵਿੱਚ ਫਿਰ ਉਹਨਾਂ ਦੇ ਉੱਤੇ ਵੱਡਾ ਭਾਰ ਪਈ ਜਾਂਦਾ ਜੀ ਵੀ ਅਸੀਂ ਕਿੱਥੋਂ ਸਾਰਿਆਂ ਨੂੰ ਪੇ ਕਰਾਂਗੇ, ਤੁਸੀਂ ਤਾਂ ਬੰਦੇ ਘਟਾਈ ਜਾਂਦੇ ਹੋ, ਸੇਵਿੰਗ ਕਰ ਰਹੇ ਹੋ, ਤੇ ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਸਾਰਾ ਘੁੰਮ ਘੁਮਾ ਕੇ ਸਰਕਾਰ ਫਿਰ ਘਿਰ ਜਾਂਦੀ ਹੈ ਜੀ।
1: ਨਹੀਂ ਜੀ ਹੁਣ ਦੇਖੋ ਫਿਰ ਉਸੇ ਤਰ੍ਹਾਂ ਹੋਊਗਾ ਜਿਵੇਂ ਆਪਣੇ ਨਾਲ ਨੇਪਾਲ ਚ ਹੋਇਆ, ਜਿਵੇਂ ਲੰਕਾ ਚ ਹੋਇਆ, ਫਿਰ ਸਾਡੇ ਨਾਲ ਵੀ ਲਾਸਟ ਤੇ ਉਹੀ ਗੱਲ
0: ਹੋਊਗੀ।
1: ਲੋਕ ਕਿੱਥੇ ਆਣਗੇ, ਤਾਂ ਜਦੋਂ ਲੋਕ ਭੁੱਖੇ ਮਰਨਗੇ ਤਾਂ ਲੱਕੜਾਂ ਵੀ ਚੱਬ ਜਾਣਗੇ ਸਰਕਾਰਾਂ।
0: ਬਿਲਕੁਲ ਉਹ ਕਹਿੰਦੇ ਨੀ ਸੀ ਪਹਿਲਾਂ, ਕਹਿੰਦੇ ਨੇ ਲੋਹੇ ਦੇ ਚਣੇ ਚਬਾ ਦਾਂਗੇ।
1: ਬਿਲਕੁਲ ਜੀ, ਫਿਰ ਲੋਕ ਕੀ ਕਰਨਗੇ
0: ਜੀ,
1: ਲੋਕਾਂ ਨੂੰ ਚਾਹੀਦਾ। ਅਸੀਂ ਤਾਂ ਇਸ ਕਰਕੇ ਤਾਂ ਹੋਕਾ ਦਿੰਦੇ ਹਾਂ ਵੀ ਸਾਰੇ ਛੱਤ ਥੱਲੇ ਇਕੱਠੇ ਹੋ ਜਾਓ, ਭਾਵੋ ਜੇ ਬਚਣਾ ਜਿਹੜਾ ਰਹਿੰਦੀ ਖੁੰਦੀ। ਹੁਣ ਫਿਲਮ ਆ ਗਈ
0: ਜੀ,
1: ਠੀਕ ਆ, ਜੋ ਕੁਛ ਹੋਇਆ ਮਾੜਾ ਹੋਇਆ, ਹੁਣ ਔਜਲਾ ਸਾਹਿਬ ਬੋਲ ਕੇ ਗਏ ਨੇ, ਆਪਣੇ ਸੈਣੀ ਸਾਹਿਬ ਦੱਸ ਕੇ ਗਏ ਨੇ, ਵਿਆਖਿਆ ਕਰਕੇ ਗਏ ਨੇ, ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਨੂੰ ਵਰਤਿਆ ਕਿਵੇਂ ਜਾਂਦਾ ਯਾਰ।
0: ਇਹ ਵੀ ਵਰਤੀ ਜਾਂਦੇ
1: ਅਸੀਂ
0: ਆ, ਕੋਈ
1: ਆਪਣੇ
0: ਕਾਮਰੇਡਾਂ ਦਾ ਧੜਾ ਬਣ ਗਿਆ ਜੀ, ਹੁਣ ਕੋਈ ਅਕਾਲੀਆਂ ਦਾ ਬਣ ਗਿਆ, ਕੋਈ ਆਪ ਦਾ ਬਣ ਗਿਆ, ਕੋਈ ਬੀਜੇਪੀ ਦਾ, ਇਹਦੇ ਵਿੱਚ ਵੀ ਤਾਂ ਪਾੜਾ ਪਾਈ ਜਾਂਦੇ ਆ, ਹੁਣ ਹੋਰ ਵੀ ਵਧੀ ਜਾਂਦਾ ਜੀ ਕੰਮ
1: ਨਹੀਂ, ਮੈਂ ਭਾਰਤ ਜੀ ਉਹੀ ਗੱਲ ਕਰਦਾ, ਕਹਿਣ
0: ਜੀ
1: ਨੂੰ ਤਾਂ ਅਸੀਂ ਬਹੁਤ ਨਿਰਪੱਖ ਹਾਂ,
0: ਜੀ
1: ਅਸੀਂ ਕਿਸਾਨ ਨੂੰ ਪਤਾ ਹੀ ਨਹੀਂ ਲੱਗਦਾ ਸਾਨੂੰ ਸਰਕਾਰਾਂ ਕਿਵੇਂ ਵਰਤੀ ਜਾਂਦੀਆਂ,
0: ਬਿਲਕੁਲ ਹੈ ਜੀ,
1: ਵੀ ਕਿਹੜਾ ਛੁੰਛਣਾ ਫੜਾ ਕੇ ਬੰਦੇ ਨੂੰ ਵਰਤ ਗਈ, ਉਹਦਾ ਬਾਅਦ ਚ ਹੀ ਪਤਾ ਲੱਗਦਾ ਜਦੋਂ ਤੁਸੀਂ ਰੋਂਦੇ ਪਿੱਟਦੇ ਆ
0: ਬਿਲਕੁਲ ਹੈ ਜੀ,
1: ਵੀ ਸਾਨੂੰ ਤਾਂ ਵਰਤਿਆ ਗਿਆ।
0: ਜੀ
1: ਅਸੀਂ ਜੇ ਉਹੀ ਗੱਲ ਕਰਦੇ ਹਾਂ, ਜੇ ਸਾਡੀ ਪੜ੍ਹਾਈ ਸਾਨੂੰ ਚੰਗੀ ਦੇਣ, ਇਹ
0: ਜੀ
1: ਸਿਹਤ ਸਹੂਲਤਾਂ ਚੰਗੀਆਂ ਦੇਣ, ਤਾਂ ਸਾਨੂੰ ਜੇ ਮਾੜੇ ਮੋਟੇ ਪੜ੍ਹਾਂਗੇ ਕੁਛ ਉਹਦਾ ਦਿਮਾਗ ਵੀ ਕੰਮ ਕਰੂਗਾ।
0: ਜੀ
1: ਜੇ ਸਾਨੂੰ ਇਸ ਤੋਂ ਕੁੱਕੋ ਦਾ ਪਤਾ ਹੀ ਨਹੀਂ ਹੋਊਗਾ ਜੀ, ਤੇ
0: ਜੀ
1: ਸਾਡਾ ਦਿਮਾਗ ਹੀ ਕੀ ਕੰਮ ਕਰੂਗਾ।
0: ਜੀ
1: ਬਹੁਤਾ ਤਾਂ ਸਾਡੀ ਅਨਪੜ੍ਹਾਂ ਦੀ ਆ,
0: ਜੀ
1: ਪਰ ਅਸੀਂ ਗਿਆਨ ਕਹਿੰਦੇ ਹਾਂ, ਸਾਡੇ ਕੋਲ ਸਭ ਸਾਰਾ ਦੁਨੀਆ ਦਾ ਗਿਆਨ ਸਾਡੇ ਕੋਲ ਹੀ ਆ, ਕਿਸੇ ਕੋਲ ਗਿਆਨ ਹੀ ਨਹੀਂ ਹੈਗਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜਦੋਂ ਪੜ੍ਹੋਗੇ ਬਾਹਰ ਨਿਕਲੋਗੇ ਦੇਖੋਗੇ ਤੁਹਾਨੂੰ ਫੇਰ ਪਤਾ ਲੱਗੂਗਾ,
0: ਜੀ
1: ਇੱਥੇ ਤਾਂ ਦੁਨੀਆ 'ਚ ਹਵਾ ਤੋਂ ਭੋਜਨ ਤਿਆਰ ਕਰਨ ਲੱਗ ਗਈ।
0: ਬਿਲਕੁਲ ਹੈ ਜੀ,
1: ਨਾਲੇ ਆਪਾਂ ਨੇ ਦੇਖੋ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਭੋਜਨ ਦੇ ਭੰਡਾਰ ਲਾ ਲਾ ਸੀਤੇ, ਭੰਡਾਰ
0: ਜੀ
1: ਭਰੇ ਪਏ ਨੇ,
0: ਜੀ
1: ਆਪਾਂ ਨੂੰ ਦੇਖ ਕੇ ਦੂਜੀਆਂ ਸਟੇਟਾਂ ਵੀ ਖੇਤੀ ਕਰਨ ਲੱਗ ਗਈ,
0: ਲੱਗ ਗਈਆਂ ਜੀ,
1: ਆਪਣੇ ਪੰਜਾਬੀ ਹਰ ਇੱਕ ਜਗ੍ਹਾ ਬੈਠੇ ਨੇ, ਜਦੋਂ
0: ਜੀ
1: ਉਹਨਾਂ ਦੇ ਅਨਾਜ ਭੰਡਾਰ ਭਰੇ ਪਏ ਨੇ, ਹੁਣ ਆਪਦੀ ਮਰਜ਼ੀ ਨਾਲ ਖਰੀਦਦੇ ਨੇ ਉਹ,
0: ਜੀ
1: ਜਿੰਨਾ ਖਰੀਦਣਾ ਨਹੀਂ ਸੜੀ ਜਾਵੇ ਰੁਲੀ ਜਾਵੇ,
0: ਜੀ
1: ਇਹਦਾ ਸਿਸਟਮ ਹੀ ਇਹੋ ਜਿਹਾ ਕਰਤਾ, ਆਹ ਦੇ ਇੱਥੇ ਖੜੇ ਆ ਆਪਾਂ ਫਿਰ
0: ਬਿਲਕੁਲ ਹੈ ਜੀ। ਔਜਲਾ ਸਾਹਿਬ ਜੁੜੇ ਨੇ
1: ਭੱਜ
0: ਨਾਲ, ਅੱਜ
1: ਭੱਜ ਕੇ
0: ਕੁਝ ਕਹਿਣਾ
1: ਜਾਣਾ।
0: ਅੱਜ ਵੈਸੇ ਮੈਂ ਨਾ ਇੱਕ
1: ਹਾਂ ਹਾਂ
0: ਖਬਰ ਦੇਖ ਰਿਹਾ ਸੀਗਾ, ਚਲੋ ਤੁਸੀਂ ਗੱਲ ਕੀਤੀ ਹੈ ਸਿਹਤ ਸਹੂਲਤਾਂ ਦੀ ਜਾਂ ਬਿਜਲੀ ਦੀ, ਉਹ ਕਹਿੰਦੇ ਨਾ ਤਾਂ ਸਾਨੂੰ ਫ੍ਰੀ ਚਾਹੀਦੀ ਹੈ ਬਿਜਲੀ, ਤੇ ਨਾ ਸਸਤੀ ਚਾਹੀਦੀ ਹੈ, ਬਸ ਬਿਜਲੀ ਚਾਹੀਦੀ ਹੈ, ਉਹ ਦਿਓ
1: ਇਸ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਜੀ, ਵੀ ਸਬਸਿਡੀਆਂ ਜਿੰਨੀਆਂ ਵੀ ਹੈਗੀਆਂ ਤੁਸੀਂ ਬੰਦ ਕਰ ਦੋ, ਜਿਹਨੂੰ ਸਬਸਿਡੀ ਦੀ ਲੋੜ ਆ ਬਸ ਤੁਸੀਂ ਚੈੱਕ ਕਰਕੇ ਉਹਨੂੰ ਦਿਓ ਯਾਰ,
0: ਬਿਲਕੁਲ ਹੈ ਜੀ,
1: ਬਾਕੀ ਜੇ ਤੁਹਾਡੇ ਕੋਲ ਫੇਰ ਵੀ ਤੁਹਾਡੇ ਕੋਲ ਬਚਦਾ ਕੁਛ ਦੇਣ ਨੂੰ ਬਚਦਾ, ਤੁਸੀਂ ਰੇਟ ਘਟਾ ਕੇ ਦੇ ਦੋ
0: ਜੀ, ਬਿਲਕੁਲ ਹੈ ਜੀ,
1: ਵੀ ਨਿਰਾ ਪੂਰਾ ਖੁੱਲਾ ਨਾ ਛੱਡੋ
0: ਜੀ ਜੀ। ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਕੀ ਹਾਲ ਚਾਲ ਆ?
1: ਸਸ ਠੀਕ ਆ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ?
2: ਮੈਂ ਤਾਂ ਇਹ ਗੱਲ ਕਰਦਾ ਸੀ ਵੀ ਦੇਖੋ ਅਸੀਂ ਨਾ ਇਸ ਤਰੀਕੇ ਨਾਲ ਵੰਡੇ ਗਏ ਪਿੰਡਾਂ ਚ ਵੀ ਇੱਕ ਦੂਜੇ ਨੂੰ, ਜਿਹੜੇ ਪਿੰਡ ਚ ਸਕੂਲ ਆ, ਅਸੀਂ ਬਾਹਰ ਤਾਂ ਜਵਾਕਾਂ ਦੀ ਪ੍ਰਾਈਵੇਟ ਸਕੂਲਾਂ ਦੀ ਫੀਸ ਇੰਨੀ ਇੰਨੀ ਭਰਦੇ ਆ, ਹਨਾ
0: ਜੀ,
2: ਕਿਉਂ ਨੀ ਇੱਕ ਪਿੰਡਾਂ ਵਾਲੇ ਗਰੁੱਪ ਬਣਾ ਕੇ ਵੀ ਭਾਈ ਇੰਨੇ ਨਾ ਆਪਾਂ ਬਾਹਰ ਪ੍ਰਾਈਵੇਟ ਸਕੂਲਾਂ ਨੂੰ ਦਿੰਨੇ ਆ ਫੀਸ, ਇੰਨੀ ਨੀ ਆਪਾਂ ਇਕੱਠੀ ਕਰਕੇ ਚਾਰ ਆਪ ਹੀ ਟੀਚਰ ਹਾਇਰ ਕਰ ਲਈਏ, ਆਪਣੇ ਪਿੰਡਾਂ ਦੀਆਂ ਕੁੜੀਆਂ 30-30 ਹਜ਼ਾਰ ਤੇ ਪ੍ਰਾਈਵੇਟ ਸਕੂਲਾਂ ਚ ਧੱਕੇ ਖਾਂਦੀਆਂ ਨੀ ਖਾਂਦੀਆਂ ਜੀ,
0: ਬਿਲਕੁਲ ਹੈ ਜੀ,
2: ਪੜ੍ਹੇ ਲਿਖੇ ਜਿਹੜੇ ਆਪਾਂ ਨੂੰ ਦਿੰਦੇ ਨੇ, ਜਿਹੜੇ ਪੜ੍ਹਾਉਂਦੇ ਨੇ ਬਾਹਰ, ਉਹਨਾਂ ਨੂੰ ਆਪਣੇ ਪਿੰਡੇ ਰੁਜ਼ਗਾਰ ਦਈਏ, ਉਹਨਾਂ ਨੂੰ ਦੇਖ ਕੇ ਹੋਰ ਲੋਕ ਲਾਉਣਗੇ ਪੜ੍ਹਨ, ਉਹੀ ਪੈਸੇ ਉਹਨਾਂ ਨੂੰ ਤਨਖਾਹ ਦਈਏ, ਤੇ ਉਹ ਉਹਨਾਂ ਨੂੰ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਵਾਜਬੀ ਕਰੇ, ਤੇ ਉਹ ਆਪ ਹੀ ਜ਼ਿੰਮੇਵਾਰੀ ਲੈਣਗੇ, ਜਦੋਂ ਵਧੀਆ ਸਕੂਲ ਹੋਊ ਹੋਰ ਲੋਕ ਬਾਹਰੋਂ ਲਾਉਣਗੇ, ਹੋਰ ਟੀਚਰ ਰੱਖੇ ਜਾਣਗੇ, ਬਾਹਰ ਤਾਂ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਤਾਂ ਲੁੱਟ ਕਰਵਾ ਰਹੇ ਹਾਂ, ਆਹ ਕੰਮ ਕਰਨ ਨੂੰ ਤਿਆਰ ਨਹੀਂ।
1: ਨਹੀਂ ਨਹੀਂ ਨਹੀਂ ਨਹੀਂ ਆਪਣੇ ਯੋਜਨਾ ਵੀਰੇ, ਜੇ ਇਹ ਪਿੰਡ ਇਸ ਤਰ੍ਹਾਂ ਇਕੱਠੇ ਹੋਣ ਲੱਗ ਜਾਣ ਤਾਂ ਫਿਰ ਇਹ ਸਾਨੂੰ ਕੀ ਲੋੜ ਪੈਣੀ ਹੈ ਸਰਕਾਰਾਂ ਦੀ, ਕੀ ਕਰਨਾ ਪੈਣਾ
0: ਜੀ।
1: ਇੱਕ ਆਪਣੇ ਹਰਿਆਣੇ ਦੇ ਨੇ, ਇਹ ਆਪਣੇ ਉਹ ਕਰਦੇ ਨੇ ਸਾਰਾ ਸਿਸਟਮ, ਉਹ ਸੁਣਾਉਂਦੇ ਨੇ ਕਰਦੇ ਨੇ, ਉਹਨਾਂ ਨੇ ਸਾਰੇ ਅੰਕੜੇ ਕੱਢੇ ਨੇ ਵੀ ਇੱਕ ਪਿੰਡ ਦਾ ਪੈਸਾ ਅਸੀਂ ਸਰਕਾਰ ਨੂੰ ਕਿੰਨਾ ਦੇ ਰਹੇ ਹਾਂ
0: ਜੀ,
1: ਜੇ ਉਦੋਂ 25% ਵੀ ਅਸੀਂ ਆਪਦੇ ਪਿੰਡ ਤੇ ਖਰਚ ਲਈਏ ਸਾਡਾ ਪਿੰਡ ਆਰਾਮ ਨਾਲ ਚੱਲ ਸਕਦਾ, 25% ਪੈਸਾ
0: ਜੀ
1: ਸਾਰੇ ਪਿੰਡ ਦਾ ਇਕੱਠਾ ਕਰਕੇ
0: ਜੀ,
1: ਵੀ ਆਪਣੇ ਸਾਰੇ ਕੰਮ ਵੀ ਸੌਖੇ ਹੋਣਗੇ, ਇਸ ਤੋਂ ਵਧੀਆ ਰਹਿਣ ਸਹਿਣ ਵੀ ਹੋ ਜਾਊਗਾ, ਜੇ ਆਪਾਂ ਉਹ ਤਰੀਕਾ ਮੰਨੀਏ। ਪਰ ਸਾਰਿਆਂ ਦੇ ਰਸਤੇ ਅਲੱਗ ਅਲੱਗ ਨੇ, ਇੱਥੇ ਕੋਈ ਕਿਸੇ ਦੀ ਨਹੀਂ ਸੁਣਦਾ।
0: ਨਹੀਂ ਦੇਖੋ ਆਪਣੇ ਹੁਣ ਪੰਚਾਇਤੀ ਸਿਸਟਮ ਤਾਂ ਹੈਗਾ ਹੀ ਆ ਸ਼ੁਰੂ ਤੋਂ, ਪਰ ਉਹਦਾ ਅਸੀਂ ਫਾਇਦਾ ਨਹੀਂ ਨਾ ਚੁੱਕ ਸਕੇ, ਸਮਝ ਨਹੀਂ ਸਕੇ ਕਿ ਪੰਚਾਇਤ। ਹੁਣ ਦੇਖੋ ਇਹਨਾਂ ਮੁਲਕਾਂ ਚ, ਹੁਣ ਔਜਲਾ ਭਾਜੀ ਆ ਜਾਂ ਮੈਂ ਟਾਊਨ ਦੇ ਵਿੱਚ ਇੱਥੇ ਰਹਿਣਾ, ਇਹਨਾਂ ਦੇ ਆਪਣੇ ਟਾਊਨ ਨੇ, ਉਹਨਾਂ ਦੇ ਵਿੱਚ ਬਕਾਇਦਾ ਬਜਟ ਬਣਦਾ ਹੈ, ਤੁਹਾਡਾ ਸਾਲ ਦਾ ਖਰਚਾ ਕੀ ਹੈ, ਉਹ ਚਾਹੇ ਸਿਹਤ ਦਾ ਹੈ, ਚਾਹੇ ਉਹ ਤੁਹਾਡਾ ਜਿਹੜੀਆਂ ਬੈਨੀਫਿਟ ਦੇਣੇ ਹੈ, ਉਹ ਚਾਹੇ ਸਕੂਲਿੰਗ ਦਾ ਖਾਣਾ ਮਿਡ ਡੇ ਮੀਲ ਹੈ, ਜਾਂ ਹੋਰ ਜਿਹੜੇ ਕਮਿਊਨਿਟੀ ਵਰਕ ਨੇ, ਸੜਕਾਂ ਬਣਾਉਣੀਆਂ ਨੇ, ਸਾਰਾ ਕੁਝ ਉਹ ਆਪਣੇ ਆ ਸਾਰਾ ਬਜਟ ਆਪ ਤਿਆਰ ਕਰਦੇ ਆ ਜੀ। ਕੇਂਦਰ ਦਾ ਜੋ ਚਲੋ ਹੈਗਾ ਉੱਥੇ, ਉਹ ਵਿੱਚ ਇਨਪੁਟ ਹੈਗੀ ਆ, ਆਉਂਦਾ ਆ ਜਾਂਦਾ ਆ।
1: ਨਹੀਂ ਇੱਥੇ ਧਾਤਲ ਦੇ ਫਰਕ ਆ ਜੀ, ਇੱਥੇ ਦੇਖੋ ਸਾਡੀਆਂ ਸਰਕਾਰਾਂ ਵੀ ਬੇਈਮਾਨ ਨੇ, ਜੇ ਬੰਦਾ ਮੂਹਰੇ ਇਹੋ ਜਿਹਾ ਕੰਮ ਕਰਨ ਵਾਸਤੇ ਖੜਾ ਹੋਵੇ ਤਾਂ ਉਹਨੂੰ ਵੀ ਇੱਥੇ ਬੇਈਮਾਨ ਹੀ ਦੇਖਦੇ ਨੇ, ਸਾਰੇ ਬੇਈਮਾਨ ਆ, ਦੂਜੇ ਨੂੰ ਬੇਈਮਾਨ ਲੱਗਦੀ ਆ,
0: ਬਿਲਕੁਲ ਹੈ ਜੀ।
1: ਇੱਥੇ ਸਾਡੇ ਫੰਡਾ ਇਹ ਖਰਾਬ ਆ, ਅੱਛਾ,
0: ਉਵੇਂ ਕਿ
1: ਜੇ ਕਦੇ ਕਿਸੇ ਤੇ
0: ਜੀ
1: ਕਿਸੇ ਨੇ ਯਕੀਨ ਵੀ ਕੀਤਾ ਤਾਂ ਉਹ ਲੈ ਕੇ ਵੀ ਭੱਜਿਆ, ਇਹ
0: ਜੀ
1: ਸੱਚ ਆ ਜੀ।
0: ਬਿਲਕੁਲ ਹੈ ਜੀ,
1: ਇਸ ਕਰਕੇ ਕਿੰਨੀ ਇੱਕ ਵਾਰ ਅਗਲਾ ਵਿਸ਼ਵਾਸ ਕਰੂਗਾ, ਫਿਰ ਸਾਰਿਆਂ ਦੇ ਰਸਤੇ ਅਲੱਗ ਅਲੱਗ ਹੋ ਗਏ।
0: ਜੀ
1: ਨਹੀਂ, ਇਹ ਇੱਕ ਇੰਨਾ ਵਧੀਆ ਢਾਂਚਾ, ਜੇ ਸਾਡੇ ਪਿੰਡ ਦਾ ਕੰਮ ਅਸੀਂ ਆਪਦੇ ਆਪਦੇ ਸਕੂਲ ਵੰਡ ਲਈਏ,
0: ਜੀ
1: ਇੱਕ ਦਵਾਈਆਂ ਦਾ ਹਸਪਤਾਲ ਵੀ ਖੋਲ ਸਕਦੇ,
0: ਹਾਂ
1: ਸਾਰਾ ਕੁਝ
0: ਬਿਲਕੁਲ
1: ਸਾਡੇ
0: ਹੈ
1: ਕੋਲ
0: ਜੀ,
1: ਇੰਨਾ ਪੈਸਾ,
0: ਕਿਸੇ
1: ਪੈਸੇ ਤੇ
0: ਪਾਸੇ ਦੇਖਣ
1: ਕਿਸੇ
0: ਦੀ
1: ਤੇ
0: ਜ਼ਰੂਰਤ
1: ਕਮੀ
0: ਨਹੀਂ
1: ਹੈ ਕਿ
0: ਹੈਗੀ
1: ਪੰਜਾਬ 'ਚ
0: ਪਿੰਡ।
1: ਪੈਸੇ ਦੀ,
0: ਜੀ ਬਿਲਕੁਲ
1: ਹਾਂ, ਪਰ ਸਾਡੇ 'ਚ ਏਕਤਾ ਨਹੀਂ ਹੈਗੀ ਉਹ
0: ਨਹੀਂ
1: ਜਿਵੇਂ
0: ਹੈਗੀ
1: ਪੁਰਾਣੇ ਜ਼ਮਾਨੇ 'ਚ ਕੁਛ ਏਕਤਾ ਹੁੰਦੀ ਸੀਗੀ,
0: ਜੀ
1: ਬਜ਼ੁਰਗ ਕੁਛ ਹੋਰ ਤਰ੍ਹਾਂ ਦੀ, ਜਿਹੜੀ ਨਵੀਂ ਪਨੀਰੀ ਆ ਕੁਛ ਹੋਰ ਤਰ੍ਹਾਂ ਦੀ ਆ, ਜਿਹੜੀ
0: ਬਿਲਕੁਲ ਜੀ,
1: ਸਾਡੇ ਟਾਈਮ ਦੀ ਪਨੀਰੀ ਸੀਗੀ ਉਹ ਕੁਛ ਹੋਰ ਤਰ੍ਹਾਂ ਦੇ
0: ਹੋਰ ਤਰ੍ਹਾਂ
1: ਖਿਆਲਾਤ ਦੀ
0: ਸੋਚਦੀ
1: ਆ,
0: ਸੀ,
1: ਆਪਾਂ
0: ਬਿਲਕੁਲ
1: ਫਿਰ ਵੀ ਥੋੜਾ ਜਿਹਾ ਵਿਸ਼ਵਾਸ ਕਰਨ ਵਾਲੇ ਰਹਿ ਗਏ ਆ ਬੰਦੇ।
0: ਜੀ
2: ਆਪਾਂ ਤਾਂ ਸ਼ੈਲੀ ਵੀਰੇ ਜੇ ਦੇਖੋ, ਆਪਾਂ ਚਾਹੇ ਹੁਣ 500 ਰੁਪਏ ਰੋਜ਼ ਖਰਚ ਦਈਏ, ਹੈ ਨਾ, ਨਲਕਾ ਖਰਾਬ ਹੋ ਜਾਵੇ, ਮੋਟਰ ਖਰਾਬ ਹੋ ਜਾਵੇ, ਉੱਥੇ ਲਾ ਦਈਏ, ਜੇ ਅਸੀਂ 200 ਰੁਪਇਆ ਮਹੀਨੇ ਦਾ ਪੰਚਾਇਤ ਨੂੰ ਦੇਣ ਲੱਗ ਜਾਈਏ ਘਰ, ਜਿਹੜੇ ਹੱਟੀ ਵਾਲੇ ਨੇ ਪਿੰਡਾਂ ਦੇ ਵਿੱਚ, ਉਹਨਾਂ ਨੂੰ ਕਹੀਏ ਭਾਈ ਤੂੰ ਵੱਧ ਕਮਾਉਣਾ, ਤੂੰ 300 ਦੇ ਦੇ, 400 ਦੇ ਦੇ, ਜਾਂ ਦੁਕਾਨਾਂ ਨੇ ਉਹ ਤੋਂ ਹੋਰ ਤਰੀਕੇ ਨਾਲ ਲਈਏ, ਅਸੀਂ ਆਪਦਾ ਟਾਊਨ ਦਾ ਇੰਫਰਾਸਟ੍ਰਕਚਰ ਆਪ ਹੀ ਸਹੀ ਕਰ ਸਕਦੇ ਹਾਂ, ਉਹਦੇ ਨਾਲ ਸਕੂਲ ਵੀ ਚੱਲ ਸਕਦਾ ਸਾਡੇ, ਉਹਦੇ ਨਾਲ ਸਾਡੀ ਡਿਸਪੈਂਸਰੀ ਵੀ ਚੱਲ ਸਕਦੀ ਹੈ, ਜੇ ਉਸੇ ਚੀਜ਼ ਨੂੰ ਇੱਕ ਗਰੁੱਪ ਬਣਾਇਆ ਹੋਵੇ ਜਿਹੜਾ ਸਕੂਲ ਲਈ ਵੀ ਧਿਆਨ ਦੇਵੇ, ਸਾਰੇ ਲਈ ਧਿਆਨ ਦੇਵੇ, ਡਿਸਪੈਂਸਰੀ ਦੀ, ਡਾਕਟਰ ਵੀ ਸਿੱਧੇ ਰਹਿਣਗੇ, ਮਾਸਟਰ ਵੀ ਸਿੱਧੇ, ਤੁਸੀਂ ਮੈਂ ਕਹਿੰਦਾ ਕਿੰਨੇ ਵਧੀਆ ਬੱਚੇ ਜਿਹੜੇ ਨੌਕਰੀਆਂ ਵਿੱਚ ਧੱਕੇ ਖਾਂਦੇ ਨੇ, ਜਦ ਉਹਨਾਂ ਨੂੰ 30-35 ਹਜ਼ਾਰ ਰੁਪਇਆ ਤੁਸੀਂ ਘਰੇ ਬੈਠੇ ਨੂੰ ਦੇਗੇ, ਉਹ ਨਾਲੇ ਪਿੰਡ ਚ ਹੋਊਗਾ, ਹੋਰ ਆਲੇ ਦੁਆਲੇ ਜਵਾਕ ਬਣਨਗੇ, ਆਪੇ ਬਿਲਡ ਹੋ ਜਾਣਾ ਸਾਰਾ ਕੁਛ,
0: ਬਿਲਕੁਲ ਹੈ ਜੀ।
1: ਸਾਹਿਬ ਜੀ, ਜਿਹੜਾ ਆਪਾਂ ਲੱਖ ਲੱਖ ਰੁਪਇਆ ਬੋਰਾਂ ਤੇ ਲਾਉਣੇ ਆ ਨਾ, ਇੱਕ ਮੋਟਰ 25 ਦੀ ਲੱਗ ਜੇ ਸਾਰੇ ਪਿੰਡ ਨੂੰ ਨੀ ਮੁਕਦੀ
0: ਜੀ,
1: ਤਾਂ ਦੇਖ ਲਓ ਕਿੰਨਾ ਇੱਥੇ ਕਿੰਨਾ ਫਾਇਦਾ ਹੋ ਗਿਆ। ਬਾਕੀ ਤਾਂ ਹਲੇ ਹਿਸਾਬ ਕਿਤਾਬ ਆਪਾਂ ਫੇਰ ਲਾਵਾਂਗੇ
0: ਜੀ,
1: ਸਾਰੇ ਪਿੰਡ ਦੇ ਬੰਦ ਕਰ ਦੋ, ਇਹ 1-25 ਦੀ ਮੋਟਰ ਲਵਾ ਦੋ, ਸਾਰੇ ਪਿੰਡ ਦਾ ਸਾਰੂਗੀ, ਕਿੰਨੇ ਪੈਸੇ ਇੱਥੇ ਬਚਤ ਹੋਗੀ ਤੁਸੀਂ ਇਹ ਦੱਸੋ, ਫਿਰ
0: ਬਿਲਕੁਲ
1: ਸਾਡੇ ਕਿੰਨੇ ਕਿੰਨੇ ਬੱਚੇ ਸਕੂਲ ਚ ਪੜ੍ਹਦੇ ਨੇ ਉਹ ਦੇਖ ਲੋ,
0: ਜੀ
1: ਸਾਰਾ ਸਿਸਟਮ ਹੋ ਸਕਦਾ, ਪਰ ਇੱਥੇ ਜਿਹੜਾ ਠੱਪਾ ਆਪਣੇ ਲੱਗ ਗਿਆ ਨਾ, ਉਹ ਪਹਿਲੇ ਦਿਨ ਤੋਂ ਹੀ ਲੱਗਿਆ ਹੋਇਆ
0: ਜੀ,
1: ਵੀ ਇਹ ਚੋਰ ਨੇ ਖਾਂਦੇ ਨੇ, ਵਿਸ਼ਵਾਸ ਨੀ ਕਰਦੇ ਸਾਡੇ, ਜਿਹੜਾ ਠਹਿਰਾ ਸੀ ਜਮੀ ਖਤਮ ਹੋ ਗਿਆ ਸਾਡੇ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਅਗਲਾ ਸਾਰੀ ਦੂਜੇ ਨੂੰ ਚੋਰ ਆਖਣਾ ਦੇਖਦੇ ਨੇ, ਵੀ ਇਹ ਆਪਦਾ ਹੈ ਕਿਉਂ, ਕਿੰਨੇ ਟਾਈਮ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਜੀ,
0: ਜੀ
1: ਜਿਹੋ ਜੀ ਕੋਕੋ ਕਹਿੰਦੇ ਉਹ ਜੇ ਬੱਚੇ ਕੋਕੋ ਦੇ, ਸਾਡੇ ਲੀਡਰ ਕਹੇ ਨੇ ਇਹ ਜੀ ਕੋ ਕਰਦੇ, ਜਿਹਨੂੰ ਕਦੇ ਕੁਰਸੀ ਤੇ ਬਿਠਾਉਂਦੇ ਆ ਵੋਟਾਂ ਤੋਂ ਪਹਿਲਾਂ ਦੇ ਥੱਲੇ, ਪਤਾ ਕੀ ਲਿਖਿਆ ਉਹ, ਪੜ੍ਹੇ ਲਿਖੇ ਸੂਝਵਾਨ ਲੀਡਰ
0: ਜੀ,
1: ਹੈ ਅੱਛਾ, ਉਹ ਦੇਖਿਓ ਚਾਹੇ ਉਹ 7ਵੀਂ ਪਾਸ ਹੋਵੇ, ਪੜ੍ਹਿਆ ਲਿਖਿਆ ਤੇ ਸੂਝਵਾਨ ਜ਼ਰੂਰ ਲਿਖਿਆ ਹੋਊਗਾ,
0: ਸੀਨੀਅਰ
1: ਚਾਹੇ ਉਹਨੂੰ ਹੈ, ਚਾਹੇ ਆ ਦੇਖੀ ਆਪਾਂ ਨੇ ਪਿੱਛੇ
0: ਜੀ
1: ਵੀ ਕਿਵੇਂ ਕਿੰਨਾ ਕੁ ਪੜ੍ਹਨਾ ਲਿਖਣਾ, ਕਿੰਨਾ ਕਿਹੜਾ ਗਿਆਨ ਹੈ ਇਹਨਾਂ ਦਾ
0: ਜੀ,
1: ਦੁਨੀਆਂ ਸਾਹਮਣੇ
2: ਵੀਰੇ ਮੇਰਾ ਛੋਟਾ ਜਿਹਾ ਟਾਊਨ ਹੈ,
0: ਹਾਂਜੀ
2: ਵੀਰੇ, 2100 ਬਸਵਾ ਟਾਊਨ ਦੀ ਜਿਹਦੇ ਵਿੱਚ ਮੈਂ ਰਹਿਣਾ, 2100 ਬਸਵਾ
0: ਜੀ,
2: ਤੇ ਮੈਂ ਆਪਦੇ ਘਰ ਦਾ ਸਾਲ ਦਾ ਟੈਕਸ 4300 ਰੁਪਇਆ ਪ੍ਰੋਪਰਟੀ ਦਾ ਦਿੰਦਾ
0: ਜੀ,
2: ਤੇ ਮੈਂ ਦੋ ਸਟੋਰਾਂ ਦਾ ਮੈਨੂੰ ਲੱਗਦਾ ਮੈਨੂੰ $9,200 ਸਾਲ ਦਾ ਪੈਂਦਾ, ਤੇ ਜਾਣੀ ਮੈਂ ਕੱਲਾ, ਹੋਰ ਜਿਹੜੇ ਦੇਖ ਲੋ ਕਿੰਨੇ ਇਹ ਟੈਕਸ ਜਾਂਦਾ
0: ਜੀ
2: ਟਾਊਨ ਨੂੰ, ਤੇ ਥੋੜਾ ਜਿਹਾ ਜ਼ਿਲ੍ਹੇ ਨੂੰ ਜਾਂਦਾ, ਇਹਦੇ ਵਿੱਚੋਂ ਜ਼ਿਲ੍ਹੇ ਤੋਂ ਫਿਰ ਵਾਪਸ ਵੀ ਆਉਂਦਾ, ਟਾਊਨ ਦੇ ਵਿੱਚ ਦਫ਼ਤਰ 'ਚ 5 ਬੰਦੇ ਕੰਮ ਕਰਦੇ ਨੇ, ਇੱਕ ਪੰਚਾਇਤ ਘਰ ਬਣਾਇਆ ਉਹ 'ਚ 5 ਬੰਦੇ ਕੰਮ ਕਰਦੇ ਨੇ, 4 ਬੰਦੇ ਟਾਊਨ ਲਈ ਕੰਮ ਕਰਦੇ ਨੇ, ਉਹਨਾਂ ਨੂੰ ਟਰੈਕਟਰ ਹਰ ਚੀਜ਼ ਲੈ ਕੇ ਦਿੱਤੀ ਹੈ ਜੀ, ਟਰਾਉਣ ਲਈ ਲੋੜੀਂਦੀ ਹੈ, ਤੁਸੀਂ ਅੱਧੀ ਰਾਤ ਨੂੰ ਕਾਲ ਕਰੋ ਸਾਡੇ ਪਾਣੀ ਟੁੱਟ ਗਿਆ, ਸਾਡੇ ਆਹ ਹੋ ਗਿਆ, ਉਹਨਾਂ ਨੇ ਜਦੇ ਆਉਣਾ,
0: ਆਉਣਾ ਹੈ ਜੀ ਬਿਲਕੁਲ,
2: ਹਾਂਜੀ, ਤੇ ਉਹਦੇ ਉਹ ਪੈਸੇ ਦੇ ਵਿੱਚੋਂ ਜਿਹੜਾ ਟੈਕਸ ਅਸੀਂ ਇਕੱਠਾ ਕਰਦੇ ਹਾਂ, ਉਹ ਟੈਕਸ ਦੇ ਵਿੱਚੋਂ ਸਕੂਲ ਨੂੰ ਵੀ ਜਾਂਦਾ, ਐਂਬੂਲੈਂਸ ਹੈ ਉਹਨੂੰ ਵੀ ਜਾਂਦਾ, ਫਾਇਰ ਬ੍ਰਿਗੇਡ ਆ ਉਹਨੂੰ ਵੀ ਜਾਂਦਾ,
0: ਤਨਖਾਹ
2: ਉਹ ਸਾਰੀ, ਜਦੋਂ ਉਹ ਸਾਰਾ ਜਦੋਂ ਸਾਨੂੰ ਟੈਕਸ ਆਉਂਦਾ ਨਾ 6 ਮਹੀਨੇ ਬਾਅਦ ਵਿੰਟਰ ਦੇ, ਉਹਦੇ ਵਿੱਚ ਲਿਖਿਆ ਹੁੰਦਾ ਡੀਟੇਲ ਵੀ ਇੰਨੀ ਸਕੂਲ ਨੂੰ ਗਿਆ, ਇੰਨਾ ਆਹ ਚੀਜ਼ ਨੂੰ ਗਿਆ, ਇੰਨਾ ਆਹ ਚੀਜ਼ ਨੂੰ ਗਿਆ, ਇੰਨਾ ਆਹ ਚੀਜ਼ ਨੂੰ ਗਿਆ ਤੁਹਾਡੇ ਟੈਕਸ ਦੇ ਵਿੱਚੋਂ, ਔਰ ਉਹ 4 ਬੰਦਿਆਂ ਨੇ ਇੱਥੇ ਫਰੀ ਜਾਣਾ, ਕੋਈ ਰੋਡ ਨੀ ਰਹਿਣ ਦੇਣਾ, ਕੋਈ ਚੀਜ਼, ਮਤਲਬ ਅਸੀਂ ਪਹਿਲੀ ਗੱਲ ਤਾਂ ਅਸੀਂ ਦੇ ਕੇ ਕੁਛ ਨੀ ਖੁਸ਼ ਹੈਗੇ ਨਾ
0: ਜੀ, ਬਿਲਕੁਲ,
2: ਫਿਰ ਨੰਬਰ 2 ਅਸੀਂ ਵਿਸ਼ਵਾਸ, ਜਿਹੜੀ ਜੀ ਤੁਸੀਂ ਗੱਲ ਕਰੀ ਸਾਰਿਆਂ ਨੂੰ ਵੱਡੀ, ਅਸੀਂ ਵਿਸ਼ਵਾਸ ਹੀ ਨੀ ਬਿਲਡ ਕਰ ਸਕੇ, ਵਿਸ਼ਵਾਸ ਇੱਕ ਜਿਹੜੇ ਵੀ ਜਿਹਦਾ 1 ਵਾਰੀ ਲੋਟ ਆਉਂਦਾ ਹੈ, ਇਹਦਾ ਪੰਚਾਇਤ ਮੈਂਬਰ ਬਣ ਜਾਵੇ ਉਹ ਕਰਕੇ ਚੁਟਕੀ ਮਾਰ ਕੇ ਲੁੱਟ ਕੇ ਉਹ ਜਾਂਦਾ, ਜਾਂਦਾ ਕੱਲ
0: ਨੂੰ ਸਵੇਰ ਨੂੰ ਪਿੰਡ ਦੇ ਵਿੱਚ ਇਦਾਂ ਗਿਓ ਕਿ ਹਾਂ ਸੀਵਰੇਜ ਦਾ ਪਾਣੀ ਜਿਹੜਾ ਜਾਂਦਾ ਨਾ ਉਹਦੇ ਉੱਤੇ ਟੈਕਸ ਲੱਗ ਗਿਆ, ਪਿੰਡ ਨੇ ਇਕੱਠਾ ਕਰਨਾ, ਉਹ ਪਤਾ ਕੀ ਕਹੂਗੀ, ਮੇਰਾ ਕੱਲੀ ਦਾ ਜਾਂਦਾ, ਆ ਗੁਆਂਢੀਆਂ ਦਾ ਨੀ ਜਾਂਦਾ,
2: ਬਿਲਕੁਲ, ਤੁਸੀਂ ਸੋਸਾਇਟੀ ਸਾਡੇ ਸਾਹਮਣੇ, ਤੂੰ ਤਾਂ ਭਾਰਤ ਨਹੀਂ ਪਤਾ ਤੁਹਾਨੂੰ ਇਹ ਗੱਲਾਂ ਦਾ, ਸੋਸਾਇਟੀ ਦੇ ਸੈਕਟਰੀ ਲੋਕ ਪੈਸੇ ਫੜਾਏ ਆਉਂਦੇ ਸੀ ਉਹਨੂੰ ਵੀ, ਭਾਈ ਆ ਸਾਡਾ ਨਵੇਂ ਪੁਰਾਣੇ ਘਰ ਦੀ ਜਾਂ ਅਸੀਂ ਆ ਭਰਤੇ ਆ, ਕਿੰਨੇ ਸੈਕਟਰੀ ਪੈਸੇ ਖਾ ਗਏ ਲੋਕਾਂ ਦੇ,
0: ਬਿਲਕੁਲ,
2: ਉਹਨਾਂ ਨੇ ਗਾਹ ਚਾੜੇ ਨੀ ਰਜਿਸਟਰ ਦੇ,
0: ਬਿਲਕੁਲ ਹੈ ਜੀ,
2: ਉਹਨਾਂ ਨੇ ਉਹਨਾਂ ਦਾ
1: ਚਾਰਜ
2: ਵਧੀਆ
1: ਨਹੀਂ ਆ
2: ਸਾਡਾ
1: ਦੇਖੋ।
2: ਸੋਸਾਇਟੀ ਸਿਸਟਮ ਕੋਈ ਵਿਆਜ ਨਹੀਂ ਸੀ ਹੁੰਦਾ ਸੋਸਾਇਟੀਆਂ ਦਾ ਸਾਨੂੰ,
0: ਨਹੀਂ ਕੋਆਪਰੇਟਿਵ
2: ਸੋਸਾਇਟੀਆਂ ਦਾ ਮੁੜ
0: ਸੈਟ
2: ਕੇ
0: ਜਿਹੜੀਆਂ
2: ਪ੍ਰੋਫਿਟ,
0: ਪਿੰਡਾਂ 'ਚ ਇੱਕ ਦੋ ਹੈਗੀਆਂ ਬੜੀਆਂ ਵਧੀਆ ਦੁਆਬੇ 'ਚ ਚੱਲਦੀਆਂ ਨੇ
2: ਪ੍ਰੋਫਿਟ, ਸਾਡੇ ਪਿੰਡ ਚੀਨੀ ਫ੍ਰੀ ਦੇ ਦਿੰਦੇ ਸੀ, ਪ੍ਰੋਫਿਟ ਵੰਡਿਆ ਜਾਂਦਾ ਸੀ, ਚਾਹ ਪੱਤੀ ਆ ਜਾਂਦੀ, ਹਿੱਸੇ ਬਹਿੰਦੀ ਭਾਈ ਇੰਨੀ ਇੰਨੀ ਦੇਣੀ ਆ ਤੁਹਾਨੂੰ,
0: ਜੀ
2: ਪ੍ਰੋਫਿਟ ਵੰਡਿਆ ਜਾਂਦਾ ਹੁੰਦਾ ਸੀ
0: ਜੀ
2: ਸੋਸਾਇਟੀ ਦਾ, ਜਿਹੜਾ ਮਾੜਾ ਮੋਟਾ ਵਿਆਜ ਲੈਂਦੇ ਸੀਗੇ
0: ਜੀ।
2: ਸਾਡੇ ਪਿੰਡ 20 ਖਾਣੀ 15 ਦੁਕਾਨਾਂ ਨੇ ਸੋਸਾਇਟੀ ਦੀ ਜਿਹਦਾ ਕਿਰਾਇਆ ਆਉਂਦਾ,
0: ਬਿਲਕੁਲ ਹੈ ਜੀ।
2: ਤੇ ਮਤਲਬ ਕੋਈ ਵਿਧੀ ਵਿਧਾਨ ਹੀ ਨਹੀਂ ਹੈ
0: ਜੀ,
2: ਮਤਲਬ ਕਿੰਨੇ ਸੈਕਟਰੀ ਸੈਕਟਰੀ ਸੈਕਟਰੀ ਪ੍ਰਧਾਨ ਨਾਲ ਰਲ ਕੇ ਪ੍ਰਧਾਨ ਨੇ ਸ਼ਾਮ ਨੂੰ ਪੈਗ ਲਵਾ ਦਿੰਦਾ ਹੈ ਜੀ, ਤੇ ਪ੍ਰਧਾਨ ਨੇ ਘੁੰਮ ਘੁਮਾ ਕੇ ਆ ਕੇ ਸੈਕਟਰੀ ਕਹਾਉਣਾ ਸ਼ਾਮ ਨੂੰ,
0: ਬਿਲਕੁਲ ਹੈ ਜੀ।
2: ਤੇ ਕਿੰਨੇ ਸੈਕਟਰੀ ਆ ਪਿੱਛੇ ਫੜੇ ਨੀ, ਕਿੰਨੇ ਕਰੋੜ ਦਾ ਘਪਲਾ ਖੜੀ ਸੰਗਰੂਰ
0: ਹੋਇਆ
2: ਜਿਹਦੇ
0: ਜੀ,
2: ਕਿੱਥੇ ਦਾ ਸੀ ਉਹ, ਬਠਿੰਡੇ ਦਾ, ਮੋਗੇ ਦਾ, ਕਿਹੜਾ ਸੀ ਸੈਕਟਰੀ ਉਹ
0: ਜੀ,
2: ਉਹਨੇ ਪੈਸੇ ਭਰੇ ਨੀ ਗਾ।
0: ਏਦਾਂ ਹੀ ਦੇਖੋ ਪਿੰਡ ਦੇ ਵਿੱਚ ਜਿੰਨੇ ਪਸ਼ੂ ਨੇ ਉਹਨਾਂ ਦਾ ਵੇਸਟੇਜ ਹੈਗਾ ਆ, ਉਹਨੂੰ ਮਤਲਬ ਕਿ ਇੱਕ ਟੈਂਕ ਦੇ ਵਿੱਚ ਇਕੱਠਾ ਕਰਕੇ ਤੇ ਉਹ ਹਰ ਘਰ ਨੂੰ ਗੈਸ ਪਾਈਪ ਦੇ ਦਿੱਤਾ ਜਾ ਸਕਦਾ ਹੈ,
2: ਉਹੀ ਗੱਲ ਆ ਨਾ, ਜੇ ਜੇ ਪਹਿਲਾਂ ਤਾਂ ਪਿੰਡ ਵਾਲਿਆਂ ਨੂੰ ਹੰਬੜਾ ਮਾਰਨਾ ਪਊਗਾ,
0: ਹੰਬੜਾ ਮਾਰਨਾ ਪੈਣਾ ਜੀ,
2: ਜਿੱਥੋਂ ਤੱਕ ਤੁਸੀਂ ਪਹੁੰਚੋ ਫਿਰ ਉੱਥੇ ਤੱਕ ਤਾਂ ਪਹੁੰਚੇ ਹੋਏ, ਥੱਲੇ ਹੰਬੜਾ ਅਸੀਂ ਤਾਂ ਜਦੇ 100 ਰੁਪਏ, ਤੁਸੀਂ 100 ਰੁਪਇਆ ਲਾ ਦੇ ਲੈ
0: ਜੀ,
2: ਤੇਰੇ 20 ਗੇੜੇ ਮਰਾਉਣਗੇ ਪਹਿਲਾਂ ਘਰੇ, 12 ਮੋੜ ਅੱਜ ਹੈ ਨੀ, ਕੱਲ ਨੂੰ ਆਏ ਹੋਏ, ਅੱਜ ਲਾਣੇਦਾਰ ਘਰੇ ਹੈ ਨੀ
0: ਜੀ,
2: ਦਰਵਾਜੇ ਤੋਂ ਮੈਂ ਮੇਰੇ ਜ਼ਿਆਦਾ ਟੂਰਨਾਮੈਂਟ ਕਰਾਉਂਦੇ ਉਦੋਂ 1-2 ਰੁਪਈਏ ਦਿੰਦੇ ਹੁੰਦੇ, ਕਈ ਘਰ ਤਿੰਨ ਤਿੰਨ ਗਰੀ ਜਾਣਾ ਰਾਤ ਨੂੰ, ਉਹ ਕੱਲ ਨੂੰ ਆਈ ਬਾਈ ਲਾਣੇਦਾਰ ਹੈ ਨੀ ਇੱਥੇ,
0: ਨੀਟੇ ਦਾ ਬਾਪੂ ਘਰੇ ਹੈ ਨੀ, ਉਹ ਆਊਗਾ ਤਾਂ ਦੇਊਗਾ।
1: ਆਪਣੇ ਨਾ ਪਿੰਡ ਪਹਿਲਾਂ ਨਾ
2: ਜੇ ਆਹੀ ਆਹੀ ਫ੍ਰੀ ਦੇ ਪਾਣੀ ਦਾ ਮੋਟਰਾਂ ਮੀਟਰ ਲੱਗੇ ਨਾ, ਮੀਂਹ ਦੇ ਤਿਆਰ ਟੋਬੇ ਅੱਧੇ ਰਹਿ ਜਾਣਗੇ, ਟੋਬੇ ਭਰੇ ਹੀ ਤਾਂ ਨੇ, ਇਹ ਫ੍ਰੀ ਨੇ ਭਰੇ ਨੇ,
0: ਫ੍ਰੀ ਨੇ ਭਰੇ ਨੇ,
2: ਫ੍ਰੀ ਦੀ ਵੀ ਸਹੂਲਤ ਨੀ ਲੈਣੀ ਆਉਂਦੀ, ਉਹ ਦਿਖਾਉਂਦੇ ਨੀ ਸੀ, ਉਧਰੋਂ ਮੀਂਹ ਪੈ ਰਿਹਾ ਤੇ ਉਧਰ ਮੋਟਰ ਚੱਲ ਰਹੀ ਹੈ,
0: ਬਿਲਕੁਲ ਬੂਟਿਆਂ ਨੂੰ ਪਾਣੀ ਲਾਈ ਜਾਂਦੇ ਟੋਬੇ ਦੇ ਵਿੱਚ।
2: ਮੇਰਾ ਇੱਕ ਦੋਸਤ ਆ, ਉਹ ਕਹਿੰਦਾ ਹੁੰਦਾ ਸੀ, ਕਹਿੰਦਾ ਕੋਈ ਮੱਝ ਨਵਾਉਂਦਾ ਹੋਊ ਨਾ, ਕਹਿੰਦਾ ਮੱਝ ਨਵਾਉਂਦਾ ਹੋਊਗਾ, ਕਹਿੰਦਾ ਤੂੰ ਜਾਂਦਾ ਉਹਦੇ ਕੋਲ, 2 ਮਿੰਟ ਖੜੀ ਮੈਨੂੰ ਇੱਕ ਵਾਰੀ, ਕਹਿੰਦਾ ਮੈਂ ਗਿਆ ਹੋਇਆ, ਮੈਂ ਕੀ ਗੱਲ, ਕਹਿੰਦਾ ਤੂੰ ਖੜ ਕੇ ਦੇਖੀ
0: ਜੀ,
2: ਮੈਂ ਖੜਿਆ, ਕਹਿੰਦਾ ਕੀ ਦੇਖਿਆ ਤੂੰ, ਕਹਿੰਦਾ ਉਹਨੇ ਜਿਹੜੀ ਟੁੱਟੀ ਆ ਰੀੜ੍ਹ ਦੀ ਹੱਡੀ ਤੇ ਰੱਖ ਲਈ ਹੋਣੀ ਆ, ਤੇ ਤੇਰੇ ਨਾਲ ਗੱਲਾਂ ਕਰੀਆਂ, ਟੁੱਟੀ ਚੱਲੀ ਆ, ਕਹਿੰਦਾ ਹੁਣ ਦੱਸ ਮੱਝ ਦੇ ਅੰਦਰ ਪਾਣੀ ਵਾੜਨਾ ਉੱਥੋਂ, ਕਹਿੰਦਾ ਉਹਨੇ ਆਏ ਨੀ, ਕਹਿੰਦਾ ਮੈਂ ਟੁੱਟੀ ਬੰਦ ਕਰਾਂ 2 ਮਿੰਟ ਤੇਰੇ ਨਾਲ ਗੱਲ ਕਰਨਾ, ਕਹਿੰਦਾ ਉੱਥੇ ਹੀ ਰੱਖ ਦੇਣੀ ਟੁੱਟੀ ਵੀ, ਤੇਰੇ ਨਾਲ ਮਰ ਜਾਊ, ਬਾਂਹ ਕੱਢ ਕੇ ਗੱਲਾਂ ਹੋਈ, ਹਾਂ ਬਈ, ਕਹਿੰਦਾ ਉੱਥੋਂ ਪਿੱਛੋਂ ਕਿਹੜਾ ਬਿੱਲ ਆਉਂਦਾ,
0: ਬਿਲਕੁਲ ਹੈ ਜੀ।
2: ਚਲੋ ਅੱਜ ਸੁਣਦੇ ਹੈ ਲੀ ਵੀਰ,
0: ਥੈਂਕ ਯੂ ਧੰਨਵਾਦ ਸਰ, ਸ਼ੁਕਰੀਆ ਜੀ।
1: ਆਪਣੇ ਨਾ ਠੀਕ, ਆਪਣੇ ਕੀ ਪਿਛਲੀ ਵਾਰ ਕੀ ਹੋਇਆ ਨਾ, ਜਿਹੜਾ ਟੁੱਟੀ ਸਰਕਾਰੀ ਲੱਗੀ ਹੋਈ ਹੈ ਨਾ, ਇਹਦੇ ਬਿੱਲ ਆਉਣਾ ਸੀ, ਪੈਸੇ ਇਕੱਠੇ ਕਰਨ ਲਾ,
0: ਹਾਂਜੀ,
1: ਚਲੋ ਉਹਨਾਂ ਨੇ ਉਦੋਂ 100-100 ਰੁਪਏ ਲਾਤਾ ਪਿੰਡ ਨੂੰ, ਅਸੀਂ ਦੇਤੇ ਪੈਸੇ, ਬਿੱਲ ਭਰਿਆ ਨੀ, ਪਤਾ ਨੀ ਕਿਵੇਂ ਸੈਟਿੰਗ ਕਰਕੇ ਆਇਆ ਸਰਪੰਚ ਤੇ ਮੈਂਬਰ, ਬਿੱਲ ਨੀ ਭਰਿਆ, ਪੈਸੇ ਸਾਰੇ ਖਾ ਗਏ, ਦੁਬਾਰਾ ਫੇਰ ਆ ਗਏ ਬਈ ਪੈਸੇ ਮੰਗਣ
0: ਜੀ।
1: ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪ 100-100 ਰੁਪਇਆ ਇਕੱਠਾ ਕੀਤਾ, ਵੀ ਤੁਹਾਨੂੰ ਘੱਟੋ ਘੱਟ 70-80 ਹਜ਼ਾਰ ਪਿੰਡ ਚੋਂ ਬਣਿਆ, ਬਿੱਲ ਕਿੰਨਾ ਭਰ ਕੇ ਆਓ ਤੁਸੀਂ, ਉੱਥੇ ਲਿਖ ਕੇ ਲਾਇਆ ਕਰੋ ਗੁਰਦੁਆਰੇ
0: ਜੀ,
1: ਵੀ ਇੰਨੇ ਪੈਸੇ ਇਕੱਠੇ ਹੋਏ, ਜਦੋਂ ਬੰਦਾ ਤੈਨੂੰ ਤਨਖਾਹ ਤੇ ਰੱਖਿਆ ਹੋਇਆ ਜਿਹੜਾ ਇਕੱਠੇ ਕਰਦਾ ਪੈਸੇ
0: ਜੀ,
1: ਵੀ ਆਪਦੀ ਤਨਖਾਹ ਕੱਢ ਕੇ ਸਾਰਾ ਉੱਥੇ ਲਿਸਟ ਲਾਇਆ ਕਰੋ,
0: ਹਾਂਜੀ,
1: ਲੈ ਅੱਜ ਹੁਣ ਬਿੱਲ ਲੈ ਨੀ ਆਏ ਕਦੇ, ਉਹ ਲਿਸਟ ਨੀ ਲਾਈ, ਪਰ
0: ਦੱਸੋ
1: ਹਾਂ ਆਉਂਦੀ ਨੀ ਮਿਲਣਾ, ਬਸ ਉਹਨੂੰ ਪਤਾ ਵੀ ਟੋਕੂਗਾ, ਮੈਂ ਜਦੋਂ ਅਗਲੀ ਵਾਰ ਪੈਸੇ ਲੈਣ ਆਏਗਾ ਨਾ, ਮੈਨੂੰ ਲਿਸਟ ਲਿਆਈ ਤੂੰ ਨਹੀਂ ਲਾਉਣੀ, ਉੱਥੇ ਨਾ ਲਾ, ਮੈਨੂੰ ਘਰੇ ਫੜਾ ਜੀ,
0: ਉਹ ਨੁਕਤਾ ਜੀ ਨਹੀਂ ਕਰਦਾ, ਕਹਿੰਦਾ ਮੈਂ ਨਹੀਂ ਜਾਂਦਾ ਉਹਦੇ ਕੋਲ ਜੀ,
1: ਹਾਂ ਕਿੰਨੇ ਪੈਸੇ ਇਕੱਠੇ ਹੋਏ, ਕਿੰਨੇ ਤੁਸੀਂ ਉਹਦੇ ਮੁਰੰਮਤ ਤੇ ਲਾਏ, ਸਾਰੀ ਲਿਸਟ ਬਣਾ ਕੇ ਦੇ ਜੀ, ਕੋਈ ਗੱਲ ਨੀ, ਜੇ ਤੂੰ ਉੱਥੇ ਨਹੀਂ ਲਾ ਸਕਦਾ ਮੈਂ ਲਾ ਦੂੰਗਾ, ਤੂੰ ਮੈਨੂੰ ਲਿਆ ਕੇ ਦੂ,
0: ਬਿਲਕੁਲ
1: ਉਹ ਟੂਟੀ ਦੇ ਪੈਸੇ ਲੈਣ ਨੀ ਆਇਆ, ਲੈ
0: ਜੀ ਬਿਲਕੁਲ,
1: ਇਕੱਠੇ ਕਰਦੇ ਨੇ ਛੱਕ ਜਾਂਦੇ ਨੇ, ਇਕੱਠੇ ਕਰਦੇ ਨੇ ਛੱਕ ਜਾਂਦੇ ਨੇ
0: ਜੀ,
1: ਕੀ ਕਰੋਗੇ, ਪਰ ਜੀ ਸਾਡੀ ਸੋਚ ਵੀ ਕੁਛ ਇਹੋ ਜਿਹੀ ਹੋ ਗਈ
0: ਜੀ,
1: ਘਰੇ ਅਸੀਂ ਕਹਿੰਦੇ ਆ ਵੀ ਦੋ ਅਸੀਂ ਹੋਈਏ, ਇੱਕ ਜਾਂ ਦੋ ਸਾਡੇ ਬੱਚੇ ਹੋਣ, ਪੰਜਵਾਂ ਛੇਵਾਂ ਬੰਦਾ ਰਹੋ,
0: ਬਿਲਕੁਲ ਹੈ ਜੀ,
1: ਦੋ ਬੰਦੇ ਦੀ ਰੋਟੀ ਲਾਉਣੀ ਪੈ ਜੇ, ਐ ਪਹਿਲਾਂ ਕਿੱਡੇ ਪਰਿਵਾਰ ਸੀ, ਇਕੱਠੇ ਰਹਿੰਦੇ ਸੀ
0: ਜੀ,
1: ਕੋਈ ਗੱਲ ਨਹੀਂ ਸੀ ਹੁੰਦੀ, ਕਦੇ ਚਾਚੀ ਤੋਂ ਖਾ ਲਈਆਂ, ਕਦੇ ਤਾਈ ਤੋਂ ਖਾ ਲਈਆਂ, ਪਤਾ ਨਹੀਂ ਸੀ ਲੱਗਦਾ ਸੀ ਤੈਨੂੰ,
0: ਬਿਲਕੁਲ ਹੈ,
1: ਹੁਣ ਤਾਂ ਛੋਟ ਕੋਠੀ ਵੱਡੀ ਵਿੱਚ ਬੰਦੇ ਹੈ,
0: ਬਿਲਕੁਲ
1: ਪੱਲੀ ਪਈਆਂ ਨੇ, ਉਹ
0: ਬਿਲਕੁਲ ਹੈ ਜੀ, ਬਦਲ ਹੀ ਜਾਂਦਾ ਜੀ, ਸਾਰਾ ਕੁਝ ਬਦਲ ਗਿਆ,
1: ਬਹੁਤ ਕੁਝ ਬਦਲ ਗਿਆ, ਪਰ
0: ਜੀ
1: ਦੁਨੀਆ ਕਿਸੇ ਤੇ ਵਿਸ਼ਵਾਸ ਕਰਨੋਂ ਉੱਠ ਚੁੱਕੀ ਆ, ਪਤਾ ਬਾਰ ਬਾਰ ਜਿੱਦਾਂ ਵਿਸ਼ਵਾਸ ਕਰਨ ਕਰੀ ਕੀ ਆ,
0: ਬਿਲਕੁਲ ਹੈ ਜੀ,
1: ਕਿਆ ਭਾਈ ਅਸੀਂ ਸਾਰੇ ਹੋਏ ਇਹੋ ਜਿਹੇ ਗਏ ਹਨਾ, ਵੀ ਟੱਪਾ ਲੱਗਦਾ, ਕਹਿੰਦੇ ਮਿੱਤਰਾਂ ਦਾ ਨਾਂ ਲੱਗਦਾ, ਕਹਿੰਦਾ ਮਿੱਤਰਾਂ ਨੇ ਪਹਿਲਾਂ ਬਥੇਰੀਆਂ ਕੀਤੀਆਂ ਨੇ ਤਾਂ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਸ਼ੈਲੀ ਜੀ।
1: ਠੀਕ ਹੈ ਭਾਰਤ ਜੀ,
0: ਥੈਂਕ ਯੂ ਜੀ, ਸ਼ੁਕਰੀਆ
1: ਸਮਾਂ ਦੇਣ
0: ਜੁੜੇ
1: ਲਈ
0: ਤੁਸੀਂ,
1: ਬਹੁਤ
0: ਸਾਂਝੇ
1: ਧੰਨਵਾਦ,
0: ਕੀਤੇ
1: ਸਤਿ
0: ਵਿਚਾਰ,
1: ਸ਼੍ਰੀ
0: ਬਹੁਤ ਬਹੁਤ
1: ਅਕਾਲ
0: ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਸ ਤਰ੍ਹਾਂ ਜੀ ਚਰਨਜੀਤ ਸਿੰਘ ਸ਼ੈਲੀ ਜੀ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਨੇ ਤੇ ਗੱਲਬਾਤ ਕਰਕੇ ਗਏ ਨੇ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, ਗੱਲਬਾਤ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਮਨ ਦੇ ਵਿੱਚ ਕੁਝ ਉਬਾਲ ਉੱਠਦਾ ਹੈ, ਵਿਚਾਰ ਆਉਂਦਾ ਤੇ ਸਾਂਝ ਪਾ ਸਕਦੇ ਹੋ। ਅੱਜ ਦੋਸਤੋ ਫੀਫਾ ਵਰਲਡ ਕੱਪ ਦੀ ਗੱਲ ਕਰੀਏ ਤੇ ਫਰਾਂਸ ਤੇ ਮੋਰੋਕੋ ਦਾ ਜਿਹੜਾ ਮੈਚ ਅੱਜ ਫਿਨਲੈਂਡ ਦੇ ਸਮੇਂ ਦੇ ਮੁਤਾਬਕ 11 ਵਜੇ ਸ਼ੁਰੂ ਹੋਣਾ ਸ਼ਾਮ ਨੂੰ, ਤੇ ਦੇਖਦੇ ਆ ਇਹਨਾਂ ਦੇ ਵਿੱਚੋਂ ਕੌਣ ਜਾਂਦਾ ਭਾਈ ਅੱਗੇ ਫਿਰ। ਤੇ 8 ਟੀਮਾਂ ਬਚੀਆਂ ਨੇ, ਫਰਾਂਸ, ਮੋਰਾਕੋ, ਸਪੇਨ, ਬੈਲਜੀਅਮ, ਨਾਰਵੇ, ਇੰਗਲੈਂਡ ਤੇ ਅਰਜਨਟਾਈਨਾ ਤੇ ਆਪਣਾ ਸਵਿਟਜ਼ਰਲੈਂਡ ਦਾ ਮੁਕਾਬਲਾ ਜਿਹੜਾ ਹੋਣਾ ਹੈ। ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਰਜਨਟਾਈਨਾ ਜਿਹੜਾ ਜਿੱਤਿਆ ਆਪਣੇ ਮਿਸਰ ਤੋਂ, ਉਹਦਾ ਕਾਫੀ ਵਾਦ ਵਿਵਾਦ ਸੋਸ਼ਲ ਮੀਡੀਆ ਦੇ ਉੱਤੇ ਰਿਹਾ ਤੇ ਉਹਦੇ ਵਿੱਚ ਧੱਕਾ ਕੀਤਾ ਦੱਸਿਆ ਗਿਆ ਹੈ ਉਹਦੇ ਵਿੱਚ। ਤੇ ਬਾਕੀ ਅੱਜ ਜਿਹੜਾ ਉੱਥੇ ਦੇ ਫੀਫਾ ਦੇ ਫਿਰ ਸੀਈਓ ਨੇ ਜਿਹੜਾ ਬਿਆਨ ਦੇਣਾ ਪਿਆ, ਸਥਿਤੀਆਂ ਪ੍ਰਸਥਿਤੀਆਂ ਨੂੰ ਉਹਨੇ ਸਪਸ਼ਟ ਕੀਤਾ ਹੈ ਤੇ ਉਹ ਕਹਿੰਦੇ ਇੱਦਾਂ ਨਹੀਂ ਹੁੰਦਾ। ਤੇ ਪਰ ਦੇਖੋ ਲੋਕਾਂ ਦੀ ਵੀ ਆਪਣਾ ਆਪਣਾ, ਚਲੋ ਇੱਕ ਚਹੇਤੇ ਲੋਕ ਨੇ ਜਾਂ ਮਿਸਰ ਜਾਂ ਇਸ ਤਰ੍ਹਾਂ ਦੀਆਂ ਟੀਮਾਂ ਜਿਹੜੀਆਂ ਨੇ ਦੇਖ ਸਕਦੇ ਆ ਤਾਂ ਉਹਨਾਂ ਨੇ ਕ੍ਰਿਸ਼ਮੇ ਕੀਤੇ ਨੇ ਅਸਲ ਦੇ ਵਿੱਚ, ਹਿੱਕ ਦੇ ਜ਼ੋਰ ਤੇ ਪੱਟਾਂ ਦੇ ਜ਼ੋਰ ਦੇ ਨਾਲ ਜਿਹੜਾ ਆਪਣੇ ਮੁਕਾਮ ਹਾਸਲ ਕੀਤੇ ਆ, ਜਿੱਥੇ ਤੱਕ ਵੀ ਪਹੁੰਚੇ ਹੈ ਸਭ ਨੂੰ ਮੁਬਾਰਕਬਾਦ ਹੈ। ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਸਹੀ, ਪਰ 4 ਸਾਲ ਦਾ ਸਮਾਂ ਜਿਹੜਾ ਬੜਾ ਲੰਬਾ ਹੋ ਜਾਂਦਾ ਹੈ ਹਰ ਕਿਸੇ ਨੂੰ ਇਸ ਜਿਹੜਾ ਟੂਰਨਾਮੈਂਟ ਦੀ ਜਿਹੜੀ ਉਡੀਕ ਹੁੰਦੀ ਹੈ ਤੇ ਉਹਦੇ ਵਿੱਚ ਵੱਧ ਚੜ ਕੇ ਲੋਕ ਜਿਹੜੇ ਨੇ ਹਿੱਸਾ ਵੀ ਲੈਂਦੇ ਆ, ਦੇਖਣ ਵਾਲੇ ਵੀ ਤੇ ਜਿਹੜੇ ਖੇਡਦੇ ਆ ਉਹ ਖੇਡਣ ਵਾਲੇ ਵੀ। ਤੇ ਦੋਸਤੋ ਅੱਗੇ ਚੱਲਦੇ ਆ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲੀਏ ਤਾਂ ਆਪਣਾ ਨਿਊਜ਼ੀਲੈਂਡ ਤੋਂ ਜਿਹੜਾ ਬਿਆਨਬਾਜ਼ੀ ਹੋ ਰਹੀ ਹੈ ਆਪਣੇ ਖਾਲਿਸਤਾਨ ਨੂੰ ਲੈ ਕੇ, ਬਹੁਤ ਛੋਟੀ ਗਿਣਤੀ ਹੈ, ਚਾਹੇ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੀ ਹੈ ਉਹ। ਮੋਦੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਮੁੱਦੇ ਦੇ ਉੱਤੇ ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਦਾ ਬਿਆਨ ਆਇਆ। ਪ੍ਰਧਾਨ ਮੰਤਰੀ ਮੋਦੀ ਦੇ ਨਿਊਜ਼ੀਲੈਂਡ ਦੇ 2 ਦਿਨਾਂ ਦੇ ਦੌਰੇ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਸੰਸਦ ਮੈਂਬਰ ਪਰਮਜੀਤ ਪਰਮਾਰ ਨੇ ਖਾਲਿਸਤਾਨ ਪੱਖੀ ਪ੍ਰਦਰਸ਼ਨਾਂ ਦੇ ਬਾਰੇ ਚਿੰਤਾਵਾਂ ਨੂੰ ਘੱਟ ਕਰਦੇ ਹੋਏ ਕਿਹਾ ਕਿ ਇਸ ਦੇ ਵਿੱਚ ਸ਼ਾਮਲ ਲੋਕ ਬਹੁਤ ਛੋਟੀ ਗਿਣਤੀ ਦੇ ਵਿੱਚ ਨੇ ਤੇ ਉਹ ਦੇਸ਼ ਦੇ ਵਿਸ਼ਾਲ ਸਿੱਖ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਹੈ। ਨੈਸ਼ਨਲ ਪਾਰਟੀ ਤੋਂ ਨਿਊਜ਼ੀਲੈਂਡ ਦੀ ਸੰਸਦ ਦੇ ਵਿੱਚ ਚੁਣੀ ਗਈ ਪਹਿਲੀ ਭਾਰਤੀ ਮੂਲ ਦੀ ਮਹਿਲਾ ਪਰਮਾਰ ਹੁਣਾਂ ਨੇ ਕਿਹਾ ਕਿ ਨਿਊਜ਼ੀਲੈਂਡ ਬੋਲਣ ਦੀ ਆਜ਼ਾਦੀ ਤੇ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦੀ ਕਦਰ ਕਰਦਾ ਹੈ, ਪਰ ਜ਼ੋਰ ਦਿੱਤਾ ਹੈ ਕਿ ਅਜਿਹੀਆਂ ਆਜ਼ਾਦੀਆਂ ਡਰਾਉਣ, ਧਮਕਾਉਣ, ਹਿੰਸਾ ਜਾਂ ਅੱਤਵਾਦ ਦੇ ਸਮਰਥਨ ਤੱਕ ਨਹੀਂ ਫੈਲਦੀਆਂ ਨੇ। ਪਰਮਾਰ ਨੇ ANI ਨੂੰ ਜਿਹੜਾ ਦੱਸਿਆ ਆਪਣੇ ਚੈਨਲ ਨੂੰ, ਕਹਿੰਦੇ ਨੇ ਕਿ ਗਿਣਤੀ ਇੱਥੇ ਬਹੁਤ ਛੋਟੀ ਹੈ ਤੇ ਤੁਸੀਂ ਉਹਨਾਂ ਨੂੰ ਜਿਹੜਾ ਆਪਣੀਆਂ ਉਂਗਲਾਂ ਉੱਤੇ ਤੇ ਉੱਪਰ ਜਿਹੜਾ ਗਿਣ ਸਕਦੇ ਹੋ। ਉਹ ਇੱਥੇ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਸਿੱਖ ਭਾਈਚਾਰੇ ਸਮੇਤ ਵਿਸ਼ਾਲ ਭਾਈਚਾਰੇ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਨੇ। ਉਹਨਾਂ ਕਿਹਾ ਕਿ ਅਸੀਂ ਬੋਲਣ ਦੀ ਆਜ਼ਾਦੀ ਤੇ ਲੋਕਾਂ ਦੀ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਸਮਰੱਥਾ ਦੀ ਕਦਰ ਕਰਦੇ ਹਾਂ, ਪਰ ਇਹ ਕਿਸੇ ਵੀ ਤਰ੍ਹਾਂ ਦੇ ਡਰਾਉਣ, ਧਮਕਾਉਣ, ਹਿੰਸਾ ਜਾਂ ਅੱਤਵਾਦ ਦੇ ਸਮਰਥਨ ਤੱਕ ਨਹੀਂ ਫੈਲਦਾ। ਜੇਕਰ ਹਿੰਸਕ ਅੱਤਵਾਦ ਦਾ ਕੋਈ ਸੰਕੇਤ ਹੈ ਤਾਂ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਭਾਈਚਾਰੇ ਦੇ ਵਿੱਚ ਕਿਸੇ ਨੂੰ ਆਪਣੀ ਪਛਾਣ ਜ਼ਾਹਰ ਕਰਨ ਦੇ ਵਿੱਚ ਅਸੁਰੱਖਿਅਤ ਜਿਹੜਾ ਮਹਿਸੂਸ ਨਹੀਂ ਕਰਨਾ ਚਾਹੀਦਾ ਜਾਂ ਉਹ ਕੌਣ ਨੇ ਇਸ ਕਾਰਨ ਡਰਨਾ ਨਹੀਂ ਚਾਹੀਦਾ। ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਨੇ ਜਦੋਂ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਖਾਲਿਸਤਾਨ ਪੱਖੀ ਗਤੀਵਿਧੀਆਂ ਦਾ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਜਿਹੜਾ ਆ ਗਿਆ। ਭਾਰਤ ਨੇ ਨਿਊਜ਼ੀਲੈਂਡ ਦੇ ਸਾਹਮਣੇ ਵਾਰ ਵਾਰ ਖਾਲਿਸਤਾਨ ਪੱਖੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਇੱਥੋਂ ਦੀ ਧਰਤੀ ਤੋਂ ਕਥਿਤ ਤੌਰ ਦੇ ਉੱਤੇ ਚਲਾਈਆਂ ਜਾ ਰਹੀਆਂ ਭਾਰਤ ਦੇ ਵਿਰੁੱਧ ਗਤੀਵਿਧੀਆਂ ਦੇ ਬਾਰੇ ਚਿੰਤਾਵਾਂ ਪ੍ਰਗਟਾਈਆਂ ਨੇ। ਪਰਮਾਰ ਨੇ ਪ੍ਰਧਾਨ ਮੰਤਰੀ ਦੇ ਦੌਰੇ ਲਈ ਨਿਊਜ਼ੀਲੈਂਡ ਦੇ ਸੁਰੱਖਿਆ ਪ੍ਰਬੰਧ ਦੇ ਵਿੱਚ ਵੀ ਭਰੋਸਾ ਪ੍ਰਗਟਾਇਆ ਤੇ ਉਹਨਾਂ ਕਿਹਾ ਕਿ ਜਿੱਥੋਂ ਤੱਕ ਇਸ ਵੀਕਐਂਡ ਦਾ ਸਵਾਲ ਹੈ, ਜਦੋਂ ਮੋਦੀ ਜੀ ਇੱਥੇ ਹੋਣਗੇ ਸੁਰੱਖਿਆ ਬਹੁਤ ਸਖ਼ਤ ਹੋਵੇਗੀ ਤੇ ਮੈਨੂੰ ਇਸ ਦੇ ਬਾਰੇ ਕੋਈ ਚਿੰਤਾ ਨਹੀਂ ਹੈ। ਦੂਸਰੇ ਪਾਸੇ ਪਾਣੀਆਂ ਦੇ ਮੁੱਦੇ, ਸਿੰਧੂ ਜਲ ਸਮਝੌਤੇ ਉੱਤੇ ਹੁਣ ਪਾਕਿਸਤਾਨ ਫੌਜ ਦਾ ਵੀ ਬਿਆਨ ਆ ਗਿਆ। ਬਿਲਾਵਲ ਭੁੱਟੋ ਨੇ ਕਿਹਾ ਕਿ ਜੰਗ ਦੇ ਲਈ ਅਸੀਂ ਤਿਆਰ ਹਾਂ। ਸਿੰਧੂ ਜਲ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਨੂੰ ਲੈ ਕੇ ਇੱਕ ਵਾਰ ਫਿਰ ਪਾਕਿਸਤਾਨ ਦੇ ਵੱਲੋਂ ਬਿਆਨ ਆਏ ਨੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਇਸ ਮੁੱਦੇ ਦੇ ਉੱਤੇ ਤਿੱਖੀ ਟਿੱਪਣੀ ਤੋਂ ਬਾਅਦ ਹੁਣ ਪਾਕਿਸਤਾਨ ਫੌਜ ਅਤੇ PPP ਆਗੂ ਬਿਲਾਵਲ ਭੁੱਟੋ ਜ਼ਰਦਾਰੀ ਦੇ ਬਿਆਨ ਸਾਹਮਣੇ ਆਉਣ ਲੱਗੇ ਨੇ। ਪਾਕਿਸਤਾਨੀ ਫੌਜ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਸਿੰਧੂ ਜਲ ਸਮਝੌਤੇ ਦੇ ਤਹਿਤ ਪਾਕਿਸਤਾਨ ਨੂੰ ਪਾਣੀ ਨੂੰ ਲੈ ਕੇ ਜੋ ਵੀ ਅਧਿਕਾਰ ਮਿਲੇ ਨੇ ਉਨ੍ਹਾਂ ਦੀ ਰੱਖਿਆ ਦੇ ਲਈ ਉਹ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਉੱਥੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਸਿੰਧੂ ਜਲ ਸਮਝੌਤੇ ਦੀ ਰੱਖਿਆ ਕੀਤੀ ਜਾਵੇਗੀ ਤੇ ਇਸ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੰਧੂ ਜਲ ਸਮਝੌਤੇ ਦੇ ਉੱਤੇ ਕੋਈ ਵੀ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ ਤੇ ਲੋੜ ਪੈਣ ਦੇ ਉੱਤੇ ਜੰਗ ਵੀ ਲੜਨ ਦੇ ਲਈ ਤਿਆਰ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫ਼ਤੇ 3 ਜੁਲਾਈ ਨੂੰ ਕਿਹਾ ਸੀ ਕਿ ਸਿੰਧੂ ਜਲ ਸਮਝੌਤਾ ਉਦੋਂ ਤੱਕ ਮੁਲਤਵੀ ਰਹੇਗਾ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਅੱਤਵਾਦ ਦਾ ਸਮਰਥਨ ਕਰਨਾ ਬੰਦ ਨਹੀਂ ਕਰ ਦਿੰਦਾ। ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿਚ ਹੋਏ ਕੱਟੜਪੰਥੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਨਾਲ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰ ਦਿੱਤਾ ਸੀ ਤੇ ਜਾਣੀ ਇਸ ਸੰਧੀ ਮੁਤਾਬਕ ਭਾਰਤ ਪਾਕਿਸਤਾਨ ਦੇ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰੇਗਾ ਤੇ ਨਾ ਹੀ ਇਸ ਦੇ ਨਾਲ ਜੁੜੀ ਕਿਸੇ ਬੈਠਕ ਦੇ ਵਿਚ ਹਿੱਸਾ ਲਵੇਗਾ। ਬੀਤੇ ਸਾਲ 23 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ CCS ਦੀ ਬੈਠਕ ਦੇ ਵਿਚ ਇਹ ਫੈਸਲਾ ਲਿਆ ਗਿਆ ਸੀ। ਪਾਕਿਸਤਾਨ ਦੇ ਫੀਲਡ ਮਾਰਸ਼ਲ ਸੈਯਦ ਆਸਿਮ ਮੁਨੀਰ ਨੇ ਵੀ ਸੋਮਵਾਰ ਨੂੰ ਰਾਵਲਪਿੰਡੀ ਦੇ ਜਨਰਲ ਹੈੱਡਕੁਆਟਰ ਵਿਚ ਜਿਹੜਾ ਹੋਈ ਹੈ 276ਵੀਂ ਕੋਰ ਕਮਾਂਡਰਸ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਸੀ। ਇਸ ਕਾਨਫਰੰਸ ਦੇ ਉਤੇ ਪਾਕਿਸਤਾਨੀ ਫੌਜ ਦੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਵੱਲੋਂ ਬਿਆਨ ਜਾਰੀ ਕੀਤਾ ਗਿਆ ਤੇ ਜਿਸ ਦੇ ਵਿਚ ਸਿੰਧੂ ਜਲ ਸਮਝੌਤੇ ਤੋਂ ਲੈ ਕੇ ਕਥਿਤ ਭਾਰਤ ਸਪਾਂਸਰਡ ਅੱਤਵਾਦ ਦੀ ਗੱਲ ਕੀਤੀ ਗਈ। ISPR ਦੇ ਬਿਆਨ ਦੇ ਵਿਚ ਕਿਹਾ ਗਿਆ ਕਿ ਸਿੰਧੂ ਜਲ ਜਿਹੜਾ ਸਮਝੌਤਾ ਬਾਰੇ ਭਾਰਤ ਦੇ ਬਿਆਨਾਂ ਦੇ ਉਤੇ ਧਿਆਨ ਦਿੰਦੇ ਹੋਏ ਫੋਰਮ ਨੇ 24 ਅਪ੍ਰੈਲ 2025 ਦੇ ਨੈਸ਼ਨਲ ਸਿਕਿਉਰਿਟੀ ਕਮੇਟੀ ਦੇ ਨਿਰਦੇਸ਼ਾਂ ਦਾ ਸਮਰਥਨ ਕੀਤਾ ਤੇ ਇਹ ਪੱਕਾ ਇਰਾਦਾ ਜਤਾਇਆ ਕਿ ਪਾਕਿਸਤਾਨ ਆਪਣੇ ਪਾਣੀ ਦੇ ਅਧਿਕਾਰਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ। ਪਾਕਿਸਤਾਨ ਫੌਜ ਨੇ ਆਪਣੇ ਪ੍ਰੋਗਰਾਮ ਦੇ ਵਿਚ ਸਿੰਧੂ ਜਲ ਸਮਝੌਤੇ ਤੋਂ ਇਲਾਵਾ ਭਾਰਤ ਨੂੰ ਲੈ ਕੇ ਕਈ ਇਲਜ਼ਾਮ ਲਗਾਏ ਨੇ। ਪਾਕਿਸਤਾਨ ਫੌਜ ਨੇ ਆਪਣੇ ਬਿਆਨ ਦੇ ਵਿਚ ਇਲਜ਼ਾਮ ਲਗਾਇਆ ਕਿ ਭਾਰਤ ਦੇ ਸਪਾਂਸਰਡ ਅੱਤਵਾਦੀ ਗਰੁੱਪ ਪਾਕਿਸਤਾਨ ਦੇ ਅੰਦਰ ਹਮਲਿਆਂ ਦੇ ਲਈ ਅਫਗਾਨ ਤਾਲਿਬਾਨ ਸਰਕਾਰ ਦੇ ਕੰਟਰੋਲ ਵਾਲੇ ਇਲਾਕਿਆਂ ਦੀ ਵਰਤੋਂ ਕਰ ਰਹੇ ਨੇ। ਇਲਾਕੇ ਦੇ ਵਿਚ ਪੱਕੀ ਸ਼ਾਂਤੀ ਅਤੇ ਸਥਿਰਤਾ ਦੇ ਵਿਚ ਸ਼ਰਤ ਦੇ ਉਤੇ ਹੈ ਕਿ ਅਜਿਹੇ ਤੱਤਾਂ ਨੂੰ ਅਫਗਾਨ ਧਰਤੀ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ ਜਿਸ ਦੀ ਜਿੰਮੇਵਾਰੀ ਅਫਗਾਨ ਤਾਲਿਬਾਨ ਸਰਕਾਰ ਦੀ ਹੈ। ਇਸ ਦੇ ਨਾਲ ਆਖਰ ਚ ਕਿਹਾ ਕਿ ਪਾਕਿਸਤਾਨੀ ਫੌਜ ਨੇ ਇਕ ਵਾਰ ਫਿਰ ਕਸ਼ਮੀਰ ਮੁੱਦੇ ਦੀ ਗੱਲ ਕੀਤੀ ਹੈ ਤੇ ਬਿਆਨ ਦੇ ਵਿਚ ਪਾਕਿਸਤਾਨ ਫੌਜ ਨੇ ਕਿਹਾ ਕਿ ਬੈਠਕ ਦੇ ਵਿਚ ਕਸ਼ਮੀਰੀ ਲੋਕਾਂ ਦੇ ਖੁਦ ਫੈਸਲਾ ਕਰਨ ਦੇ ਅਧਿਕਾਰ ਦਾ ਸਮਰਥਨ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ ਗਈ ਹੈ ਤੇ ਕਿਹਾ ਕਿ ਇਸ ਇਲਾਕੇ ਦੇ ਵਿਚ ਲਗਾਤਾਰ ਸ਼ਾਂਤੀ ਕਸ਼ਮੀਰ ਮੁੱਦੇ ਦੇ ਹੱਲ ਦੇ ਉਤੇ ਨਿਰਭਰ ਹੈ ਜਿਵੇਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਦੇ ਪ੍ਰਸਤਾਵਾਂ ਦੇ ਵਿਚ ਸ਼ਾਮਲ ਹੈ। ਪਰ ਉਥੋਂ ਵੀ ਆਵਾਜ਼ ਉਠਣ ਲੱਗੀ ਹੈ ਅਗਲੀ ਖ਼ਬਰ ਕਰਦੇ ਹਾਂ ਅੱਗੇ ਜਾ ਕੇ। ਆਪਰੇਸ਼ਨ ਹਾਰਡਬਾਲ ਦੀ ਜਿਹੜੀ ਕਾਮਯਾਬੀ ਹਾਸਲ ਹੋਈ ਹੈ ਗੈਂਗਸਟਰਾਂ ਦੇ ਚੁੰਗਲ ਦੇ ਵਿਚੋਂ ਨਿਕਲੇ ਕਾਰੋਬਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਅਮਰੀਕਾ ਕੈਨੇਡਾ ਤੇ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ ਦੇ ਉਤੇ ਚਲਾਏ ਗਏ ਆਪਰੇਸ਼ਨ ਹਾਰਡਬਾਲ ਨੇ ਜਿਹੜਾ ਵਿਸ਼ਵ ਭਾਰਤ ਦੇ ਵਿਚ ਵਾਹ ਵਾਹ ਖੱਟੀ ਹੈ। ਇਸ ਮੁਹਿੰਮ ਦੇ ਨਤੀਜਿਆਂ ਨੇ ਜਿੱਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਜ਼ਬੂਤੀ ਨੂੰ ਸਾਬਤ ਕੀਤਾ ਹੈ ਉਥੇ ਹੀ ਫਰੋਤੀ ਅਤੇ ਗੋਲੀਬਾਰੀ ਦੇ ਡਰ ਹੇਠ ਜੀ ਰਹੇ ਲੋਕਾਂ ਨੂੰ ਇਕ ਵੱਡੀ ਰਾਹਤ ਜਿਹੜਾ ਦਿੱਤੀ ਹੈ। ਇਸ ਆਪਰੇਸ਼ਨ ਦੇ ਕਾਰਨ ਪੀੜਤ ਕਾਰੋਬਾਰੀਆਂ ਦੇ ਵਿਚ ਇਕ ਨਵੀਂ ਉਮੀਦ ਜਾਗੀ ਹੈ ਤੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉਤੇ ਪੀੜਤਾਂ ਨੇ ਦਸਿਆ ਕਿ ਗੈਂਗਸਟਰਾਂ ਦਾ ਖੌਫ ਇੰਨਾ ਸੀ ਕਿ ਕਈਆਂ ਨੇ ਆਪਣੀ ਜਮ੍ਹਾਂ ਪੂੰਜੀ ਲੁਟਾ ਦਿੱਤੀ ਤੇ ਕੁਝ ਤਾਂ ਕਾਰੋਬਾਰ ਛੱਡ ਕੇ ਵਾਪਸ ਮੁੜਨ ਦੇ ਲਈ ਮਜਬੂਰ ਹੋ ਗਏ। ਇਕ ਪੀੜਤ ਨੇ ਦਸਿਆ ਕਿ ਇਹ ਜਿਹੜੇ ਗੈਂਗਸਟਰ ਇਸ ਤਰ੍ਹਾਂ ਫਰੋਤੀ ਮੰਗਦੇ ਸਨ ਜਿਵੇਂ ਉਨ੍ਹਾਂ ਦੇ ਨਾਲ ਕੋਈ ਲਿਖਤੀ ਸਮਝੌਤਾ ਹੋਇਆ ਹੋਵੇ ਜਦਕਿ ਇਕ ਹੋਰ ਕਾਰੋਬਾਰੀ ਨੇ ਦਸਿਆ ਕਿ ਉਨ੍ਹਾਂ ਨੇ ਪਰਿਵਾਰ ਦੀ ਸੁਰੱਖਿਆ ਖਾਤਰ ਆਪਣੀ ਸਾਰੀ ਕਮਾਈ ਇਨ੍ਹਾਂ ਬਦਮਾਸ਼ਾਂ ਦੇ ਹਵਾਲੇ ਕਰ ਦਿੱਤੀ ਸੀ। ਅਮਰੀਕਾ ਕੈਨੇਡਾ ਤੇ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੱਲੋਂ ਸਾਂਝੇ ਤੌਰ ਤੇ ਚਲਾਏ ਗਏ ਆਪਰੇਸ਼ਨ ਹਾਰਡਬਾਲ ਨੇ ਵਿਸ਼ਵ ਭਰ ਦੇ ਵਿਚ ਵਾਹ ਵਾਹ ਖੱਟੀ ਹੈ। ਇਸ ਮੁਹਿੰਮ ਦੇ ਨਤੀਜਿਆਂ ਨੇ ਜਿੱਥੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਜ਼ਬੂਤੀ ਨੂੰ ਸਾਬਤ ਕੀਤਾ ਹੈ ਉਥੇ ਹੀ ਫਰੋਤੀਆਂ ਅਤੇ ਗੋਲੀਬਾਰੀ ਦੇ ਡਰ ਹੇਠ ਜੀ ਰਹੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਇਸ ਆਪਰੇਸ਼ਨ ਦੇ ਕਾਰਨ ਪੀੜਤ ਕਾਰੋਬਾਰੀਆਂ ਦੇ ਵਿਚ ਇਕ ਨਵੀਂ ਉਮੀਦ ਜਾਗੀ ਹੈ। ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਦੇ ਉਤੇ ਪੀੜਤਾਂ ਨੇ ਦਸਿਆ ਕਿ ਗੈਂਗਸਟਰਾਂ ਦਾ ਖੌਫ ਇੰਨਾ ਸੀ ਕਿ ਕਈਆਂ ਨੇ ਆਪਣੀਆਂ ਜਮ੍ਹਾਂ ਪੂੰਜੀਆਂ ਜਿਹੜੀਆਂ ਸਨ ਲੁਟਾ ਦਿੱਤੀਆਂ ਤੇ ਕੁਝ ਤਾਂ ਕਾਰੋਬਾਰ ਛੱਡ ਕੇ ਜਿਹੜਾ ਵਾਪਸ ਮੁੜਨ ਦੇ ਲਈ ਮਜਬੂਰ ਹੋ ਗਏ ਸਨ। ਦੂਸਰੇ ਪਾਸੇ ਗੱਲ ਕਰੀਏ ਤਾਂ ਗ੍ਰੀਨਲੈਂਡ ਦੀ ਸਿਕਿਉਰਿਟੀ ਦੇ ਬਾਰੇ ਕਰਨ ਦੇ ਲਈ ਡੈਨਮਾਰਕ ਜਿਹੜਾ ਡਟ ਪਿਆ ਗ੍ਰੀਨਲੈਂਡ ਦੀ ਸਿਕਿਉਰਿਟੀ ਕਰੇਗਾ। ਹੁਣ ਨਾਟੋ ਮੁਲਕਾਂ ਦੀ ਜਿਹੜੀ ਮੀਟਿੰਗ ਤੋਂ ਪਹਿਲਾਂ ਟਰੰਪ ਦੀ ਮੰਗ ਖਾਰਜ ਕੀਤੀ ਹੈ। ਤੁਰਕੀ ਦੇ ਵਿਚ ਨਾਟੋ ਮੁਲਕਾਂ ਨੇ ਦੇ ਜਿਹੜਾ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਗ੍ਰੀਨਲੈਂਡ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ। ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਜਿਹੜੇ ਨੇ ਉਨ੍ਹਾਂ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਉਸ ਮੰਗ ਨੂੰ ਜਿਹੜਾ ਸਖ਼ਤੀ ਦੇ ਨਾਲ ਖਾਰਜ ਕਰ ਦਿੱਤਾ ਹੈ ਜਿਸਦੇ ਵਿਚ ਉਨ੍ਹਾਂ ਗ੍ਰੀਨਲੈਂਡ ਦਾ ਕੰਟਰੋਲ ਅਮਰੀਕਾ ਨੂੰ ਸੌਂਪਣ ਦੀ ਗੱਲ ਆਖੀ ਸੀ। ਉਨ੍ਹਾਂ ਸਪਸ਼ਟ ਤੌਰ ਦੇ ਉਤੇ ਕਿਹਾ ਕਿ ਗ੍ਰੀਨਲੈਂਡ ਵਿਕਾਊ ਨਹੀਂ ਹੈ ਤੇ ਸਾਰੇ ਸਹਿਯੋਗੀ ਮੁਲਕਾਂ ਨੂੰ ਗ੍ਰੀਨਲੈਂਡ ਦੇ ਲੋਕਾਂ ਦੇ ਫੈਸਲਾ ਲੈਣ ਦੇ ਅਧਿਕਾਰ ਖੇਤਰੀ ਅਖੰਡਤਾ ਤੇ ਪ੍ਰਭੂ ਸੱਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਡੈਨਮਾਰਕ ਨਾਟੋ ਸਮੇਤ ਆਪਣੇ ਖੇਤਰ ਦੇ ਇਕ ਇਕ ਇੰਚ ਜ਼ਮੀਨ ਦੀ ਰੱਖਿਆ ਦੇ ਲਈ ਤਿਆਰ ਹੈ। ਇਸ ਮੁੱਦੇ ਦੇ ਉਤੇ ਆਈਸਲੈਂਡ ਦੀ ਪ੍ਰਧਾਨ ਮੰਤਰੀ ਜਿਹੜੀ ਹੈ ਕ੍ਰਿਸਟਰਨ ਫਰੋਸਟਾ ਡੋਟੇਰ ਉਨ੍ਹਾਂ ਨੇ ਡੈਨਮਾਰਕ ਦੀ ਹਮਾਇਤ ਕਰਦਿਆਂ ਕਹਿ ਦਿੱਤਾ ਕਿ ਗ੍ਰੀਨਲੈਂਡ ਉਥੋਂ ਦੇ ਲੋਕਾਂ ਦਾ ਹੈ ਤੇ ਉਨ੍ਹਾਂ ਨਾਟੋ ਮੁਲਕਾਂ ਨੂੰ ਆਪਸੀ ਵਿਵਾਦ ਛੱਡ ਕੇ ਰੂਸ ਵਰਗੇ ਬਾਹਰੀ ਖਤਰਿਆਂ ਦੇ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਇਸ ਦੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਰੂਸੀ ਮਿਜ਼ਾਈਲ ਹਮਲਿਆਂ ਨੂੰ ਰੋਕਣ ਲਈ ਯੂਕਰੇਨ ਨੂੰ ਜਿਹੜਾ ਹੈ ਪੈਂਟਰੀਅਟ ਹਵਾਈ ਜਿਹੜਾ ਰੱਖਿਆ ਪ੍ਰਣਾਲੀ ਦੇ ਨਿਰਮਾਣ ਦੇ ਲਈ ਲਾਇਸੈਂਸ ਦੇਵੇਗਾ। ਟਰੰਪ ਨੇ ਨਾਟੋ ਸੰਮੇਲਨ ਦੇ ਦੌਰਾਨ ਯੂਕਰੇਨ ਦੇ ਜਿਹੜੇ ਨੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਨਾਲ ਮੁਲਾਕਾਤ ਦੇ ਦੌਰਾਨ ਇਹ ਵਾਅਦਾ ਕੀਤਾ ਤੇ ਉਨ੍ਹਾਂ ਯੂਕਰੇਨ ਰਾਸ਼ਟਰਪਤੀ ਦੀ ਸ਼ਲਾਘਾ ਵੀ ਇਹਦੇ ਵਿਚ ਕੀਤੀ ਹੈ। ਦੂਸਰੇ ਪਾਸੇ ਆਖਰੀ ਖ਼ਬਰਾਂ ਨੂੰ ਵੱਧਦੇ ਹਾਂ। ਇੰਡੀਆ ਆਸਟ੍ਰੇਲੀਆ ਯੂਰੇਨੀਅਮ ਡੀਲ। ਭਾਰਤ ਨੂੰ ਯੂਰੇਨੀਅਮ ਸਪਲਾਈ ਕਰੇਗਾ ਆਸਟ੍ਰੇਲੀਆ ਹੁਣ ਤੇ ਇਹ ਇਤਿਹਾਸਕ ਸਮਝੌਤੇ ਦੇ ਉੱਤੇ ਮੋਹਰ ਲੱਗ ਗਈ ਹੈ। ਪਰਮਾਣੂ ਊਰਜਾ ਦੇ ਲਈ ਹੁਣ ਮਿਲੇਗਾ ਯੂਰੇਨੀਅਮ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਯੂਰੇਨੀਅਮ ਦੀ ਸਪਲਾਈ ਨੂੰ ਲੈ ਕੇ ਇਤਿਹਾਸਕ ਸਮਝੌਤੇ ਦੇ ਉੱਤੇ ਮੋਹਰ ਲੱਗ ਗਈ ਜੋ ਪਰਮਾਣੂ ਊਰਜਾ ਤੇ ਹਥਿਆਰਾਂ ਦੇ ਲਈ ਬਹੁਤ ਜ਼ਰੂਰੀ ਹੈ। ਮੈਲਬੌਰਨ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵਿਚਾਲੇ ਹੋਈ ਇਕ ਜਿਹੜੀ ਹੈ ਅਹਿਮ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਰੱਖਿਆ, ਵਪਾਰ, ਊਰਜਾ, ਪੁਲਾੜ ਅਤੇ ਮਹੱਤਵਪੂਰਨ ਖਣਿਜਾਂ ਕ੍ਰਿਟੀਕਲ ਮਿਨਰਲਸ ਜਿਹੜੇ ਨੇ ਸਮੇਤ ਕਈ ਅਹਿਮ ਖੇਤਰਾਂ ਦੇ ਵਿਚ ਨਵੇਂ ਸਮਝੌਤਿਆਂ ਦਾ ਐਲਾਨ ਜਿਹੜਾ ਕਰ ਦਿੱਤਾ ਹੈ। 16 ਸਾਲ ਤੱਕ ਜਿਹੜਾ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਉੱਤੇ ਜੋ ਵਰਤੋਂ ਹੋਈ ਹੈ ਉਹਦੇ ਵਿਚ ਜਿਹੜੀ ਹੈ ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਨੂੰ ਮੋਦੀ ਸਾਹਿਬ ਨੇ ਜਿਹੜਾ ਕਿਹਾ ਕਿ ਅਸੀਂ ਵੀ ਤੁਹਾਡੇ ਤੋਂ ਸਿੱਖਾਂਗੇ ਤੇ ਭਾਈ ਜੋ ਕਦਮ ਚੁੱਕੇ ਨੇ ਉਹ ਸ਼ਲਾਘਾਯੋਗ ਨੇ। ਤੇ ਇਸੇ ਤਰ੍ਹਾਂ ਭਾਰਤ ਆਸਟ੍ਰੇਲੀਆ ਨੇ ਰੱਖਿਆ ਸੰਬੰਧਾਂ ਦੇ ਵਿਚ ਸੁਧਾਰ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ ਆਸਟ੍ਰੇਲੀਆ ਨੇ ਵੀਰਵਾਰ ਨੂੰ ਆਪਣੀ ਰੱਖਿਆ ਤੇ ਸੁਰੱਖਿਆ ਭਾਈਵਾਲੀ ਨੂੰ ਤੇਜ਼ ਕਰਨ ਦੇ ਲਈ ਵਚਨਬੱਧਤਾ ਪ੍ਰਗਟਾਈ ਹੈ ਜੋ ਚੀਨੀ ਦਬਦਬੇ ਦਾ ਮੁਕਾਬਲਾ ਕਰਨ ਦੇ ਲਈ ਇਕ ਨਵੀਂ ਦ੍ਰਿੜਤਾ ਦਾ ਸੁਖਮਨ ਐਲਾਨ ਕਰਦੀ ਹੈ। ਦੋਵਾਂ ਧਿਰਾਂ ਨੇ ਇਕ ਰੱਖਿਆ ਤੇ ਸੁਰੱਖਿਆ ਸਹਿਯੋਗ ਦੇ ਉੱਤੇ ਵੀ ਸੰਯੁਕਤ ਐਲਾਨਨਾਮਾ ਜਾਰੀ ਕਰਦਿਆਂ ਕਹਿ ਦਿੱਤਾ ਹੈ ਕਿ ਉਹ ਸਮੁੰਦਰੀ ਸੁਰੱਖਿਆ, ਰੱਖਿਆ ਉਦਯੋਗ, ਜਾਣਕਾਰੀ ਸਾਂਝੀ ਕਰਨ, ਅੱਤਵਾਦ ਤੇ ਇਕ ਦੂਜੇ ਦੇ ਇਲਾਕਿਆਂ 'ਚ ਜਹਾਜ਼ਾਂ ਦੀ ਤੈਨਾਤੀ ਵਧਾਉਣ ਦੇ ਉੱਤੇ ਮਿਲ ਕੇ ਕੰਮ ਕਰਨਗੇ। ਇਹ ਐਲਾਨ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀਰਵਾਰ ਨੂੰ ਮੈਲਬੌਰਨ ਦੇ ਵਿਚ ਆਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਾਲ ਕੀਤਾ ਗਿਆ। ਤੇਲ ਅਤੇ ਗੈਸ ਦੀ ਸਪਲਾਈ ਹੋਵੇਗੀ ਠੱਪ। ਅਮਰੀਕੀ ਹਮਲਿਆਂ ਤੋਂ ਬਾਅਦ ਹੌਰਮੁਜ਼ ਦੇ ਵਿਚ ਜਹਾਜ਼ਾਂ ਦੀ ਆਵਾਜਾਈ ਸਲੋਅ ਹੋ ਗਈ ਹੈ। ਅਮਰੀਕਾ ਤੇ ਇਰਾਨ ਵਿਚਾਲੇ ਵਧਦੇ ਫੌਜੀ ਤਣਾਅ ਦੇ ਕਾਰਨ ਫਿਰ ਤੋਂ ਵਿਸ਼ਵ ਪੱਧਰੀ ਊਰਜਾ ਸਪਲਾਈ ਦੇ ਉੱਤੇ ਗੰਭੀਰ ਸੰਕਟ ਦੇ ਬੱਦਲ ਛਾਏ ਨੇ। ਅਮਰੀਕੀ ਸੈਨਾ ਦੇ ਵੱਲੋਂ ਲਗਾਤਾਰ ਦੂਜੇ ਦਿਨ ਵੀ ਇਰਾਨ ਦੇ ਕਈ ਟਿਕਾਣਿਆਂ ਦੇ ਉੱਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਅਹਿਮ ਤੇਲ ਸਪਲਾਈ ਮਾਰਗ ਜਿਹੜਾ ਹੌਰਮੁਜ਼ ਸਟਰੇਟ ਦੇ ਵਿਚ ਜਹਾਜ਼ਾਂ ਦੀ ਆਵਾਜਾਈ ਲਗਭਗ ਰੁਕ ਗਈ ਹੈ। ਭਾਰਤ ਸਮੇਤ ਅੱਧੀ ਦੁਨੀਆਂ ਨੂੰ ਤੇਲ ਤੇ ਕੁਦਰਤੀ ਗੈਸ ਦੀ ਸਪਲਾਈ ਇਸੇ ਰਸਤੇ ਰਾਹੀਂ ਹੁੰਦੀ ਹੈ ਜਿਸਦੇ ਕਾਰਨ ਇਸ ਖੇਤਰ ਦੇ ਵਿਚ ਵਧਦੇ ਤਣਾਅ ਨੇ ਵਿਸ਼ਵ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਡਾਟਾ ਫਰਮ ਜਿਹੜੀ ਹੈ KPLER ਉਹਦੇ ਜਿਹੜੇ ਅੰਕੜਿਆਂ ਅਨੁਸਾਰ ਤਾਜ਼ਾ ਫੌਜੀ ਟਕਰਾਅ ਤੋਂ ਪਹਿਲਾਂ ਰੋਜ਼ਾਨਾ ਔਸਤਨ 34 ਤੋਂ 59 ਜਹਾਜ਼ ਇਸ ਰਸਤੇ ਰਾਹੀਂ ਗੁਜ਼ਰ ਰਹੇ ਸਨ ਪਰ ਹੁਣ ਇਹ ਜਿਹੜੀ ਗਿਣਤੀ ਹੈ ਘੱਟ ਕੇ 20 ਤੋਂ ਵੀ ਘੱਟ ਰਹਿ ਗਈ ਹੈ। ਇਸ ਸਮੇਂ ਜ਼ਿਆਦਾਤਰ ਜਹਾਜ਼ ਸਿਰਫ ਉਸ ਉੱਤਰੀ ਸਮੁੰਦਰੀ ਮਾਰਗ ਦੀ ਵਰਤੋਂ ਕਰ ਰਹੇ ਨੇ ਜਿਸ ਨੂੰ ਇਰਾਨ ਨੇ ਮਨਜ਼ੂਰੀ ਦਿੱਤੀ ਹੈ ਜਦੋਂ ਕਿ ਅਮਰੀਕਾ ਤੇ ਓਮਾਨ ਦੇ ਸਮਰਥਨ ਵਾਲੇ ਦੱਖਣੀ ਕਾਰੀਡੋਰ ਦੇ ਵਿਚ ਆਵਾਜਾਈ ਨਾ ਮਾਤਰ ਰਹਿ ਗਈ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ ਅਮਰੀਕੀ ਹਮਲਿਆਂ ਦੇ ਵਿਚ 2 ਰੇਲਵੇ ਪੁਲਾਂ ਸਮੇਤ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿਚ ਘੱਟੋ ਘੱਟ 14 ਲੋਕਾਂ ਦੀ ਮੌਤ ਹੋਈ ਹੈ। ਜਵਾਬੀ ਕਾਰਵਾਈ ਦੇ ਵਿਚ ਇਰਾਨ ਨੇ ਕਤਰ, ਕੁਵੈਤ ਅਤੇ ਬਹਿਰੀਨ ਦੇ ਵਿਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਬੁਸ਼ਹਿਰ, ਚਾਬਹਾਰ, ਬਦਰ ਅਬਾਸ ਅਤੇ ਜਾਸਕ ਸਮੇਤ ਕਈ ਜਿਹੜੇ ਇਲਾਕਿਆਂ ਦੇ ਵਿਚ ਧਮਾਕਿਆਂ ਦੀਆਂ ਖ਼ਬਰਾਂ ਵੀ ਦੱਸੀਆਂ ਗਈਆਂ ਨੇ। ਆਖਰੀ ਖ਼ਬਰ ਵੱਲ ਵਧੀਏ ਤੇ 38 ਮੰਗਾਂ ਮੰਨੋ ਨਹੀਂ ਤਾਂ ਪੋਕ ਤੋਂ ਪਾਕਿਸਤਾਨ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਆ ਗਿਆ। ਪਾਕਿਸਤਾਨ ਜਿਹੜਾ ਆਪਣਾ ਕਸ਼ਮੀਰ ਜਿਹੜੀ ਗੱਲ ਉਹਦੀ ਗੱਲ ਆਉਂਦੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੋਕ ਦੇ ਵਿਚ POK ਦੇ ਵਿਚ ਤਣਾਅ ਵਧਦਾ ਜਾ ਰਿਹਾ। ਜੰਮੂ ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜਿਹੜੀ ਹੈ ਉਹਨੇ ਪਾਕਿਸਤਾਨੀ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। JAAC ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਦੀਆਂ 38 ਮੰਗਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਉਸਨੂੰ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਵੇਗਾ। ਮੌਜੂਦਾ ਮੁੱਦਾ 27 ਜੁਲਾਈ ਨੂੰ ਹੋਣ ਵਾਲੀਆਂ ਜਿਹੜੀਆਂ ਨੇ ਖੇਤਰੀ ਚੋਣਾਂ ਦਾ ਹੈ ਤੇ 9 ਜੂਨ ਤੋਂ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਨਾਲ JAAC ਨੇ ਮੁਜ਼ੱਫਰਾਬਾਦ ਦੇ ਲਈ ਇੱਕ ਵਿਸ਼ਾਲ ਵਿਰੋਧ ਮਾਰਚ ਦਾ ਐਲਾਨ ਕੀਤਾ ਹੈ ਜੋ ਇਹ ਸੰਕੇਤ ਦਿੰਦਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਇਸ ਖੇਤਰ ਦੇ ਵਿੱਚ ਵੇਖੀਆਂ ਗਈਆਂ ਸਭ ਤੋਂ ਵੱਡੀਆਂ ਰਾਜਨੀਤਿਕ ਲੜਾਈਆਂ ਦੇ ਵਿੱਚੋਂ ਇੱਕ ਹੋ ਸਕਦੀ ਹੈ। ਆਖਰ ਦੇ ਵਿੱਚ ਅਮਰੀਕਾ ਕੈਨੇਡਾ ਵਿੱਚ ਨਵੇਂ ਬਣੇ ਗੁਰਦੁਆਰਿਆਂ ਦੇ ਲਈ ਮਾਮਲਾ ਜਿਹੜਾ ਉਠਿਆ ਉਹਦੇ ਲਈ ਪਾਵਨ ਬੀੜਾਂ ਦੀ ਗੁਰਦੁਆਰਿਆਂ ਦੇ ਲਈ ਪਾਵਨ ਬੀੜਾਂ ਦੀ ਲੋੜ ਹੈ, ਵਿਵਾਦ ਦੀ ਬਜਾਏ ਹੱਲ ਲੱਭਣ ਦੀ ਮੰਗ ਰੱਖੀ ਗਈ ਹੈ। ਕੈਨੇਡਾ ਦੀਆਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕੌਂਸਲਾਂ ਨੇ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੀੜਾਂ ਦੇ ਸਮੁੰਦਰੀ ਜਹਾਜ਼ਾਂ ਦੇ ਕੰਟੇਨਰਾਂ ਦੇ ਰਾਹੀਂ ਕੈਨੇਡਾ ਭੇਜਣ ਦੇ ਉੱਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਇਸ ਸਬੰਧੀ ਆਪਣੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਭੇਜੀ ਸੀ। ਹੁਣ ਇਸ ਮਾਮਲੇ ਦੇ ਵਿੱਚ ਸੈਕਰਾਮੈਂਟੋ ਦੇ ਗੁਰਦੁਆਰਾ ਸੰਤ ਸਾਗਰ ਦੇ ਜਨਰਲ ਸਕੱਤਰ ਨਰਿੰਦਰਪਾਲ ਸਿੰਘ ਹੁੰਦਲ ਦਾ ਵੀ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਇਤਰਾਜ਼ ਕਰਨ ਵਾਲੀਆਂ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਨੁਕਸ ਕੱਢਣ ਦੀ ਬਜਾਏ ਪਾਵਨ ਸਰੂਪਾਂ ਨੂੰ ਸਤਿਕਾਰ ਦੇ ਸਹਿਤ ਵਿਦੇਸ਼ ਪਹੁੰਚਣ ਦੇ ਸਹੀ ਅਤੇ ਉਸਾਰੂ ਤਰੀਕੇ ਸੁਝਾਅ ਦੇਣ, ਦੱਸਣ, ਨੁਕਤਾਚੀਨੀ ਨਾ ਕਰਨ। ਨਰਿੰਦਰਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਅਮਰੀਕਾ ਤੇ ਕੈਨੇਡਾ ਆ ਕੇ ਵਸੀਆਂ ਨੇ। ਇਸ ਦੇ ਕਾਰਨ ਉੱਥੇ ਕਈ ਨਵੇਂ ਗੁਰਦੁਆਰਾ ਜਿਹੜੇ ਸਾਹਿਬ ਵੀ ਬਣੇ ਨੇ, ਪਰ ਉੱਥੇ ਪਾਵਨ ਸਰੂਪਾਂ ਬੀੜਾਂ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸ਼ਰਧਾਲੂ ਲੰਬੇ ਸਮੇਂ ਤੋਂ ਉਨ੍ਹਾਂ ਦੇ ਕੋਲੋਂ ਪਾਵਨ ਸਰੂਪਾਂ ਦੀ ਜਿਹੜੀ ਹੈ ਮੰਗ ਕਰ ਰਹੇ ਨੇ, ਪਰ ਸਰੂਪ ਜਿਹੜੇ ਨੇ ਉਪਲਬਧ ਨਾ ਹੋਣ ਦੇ ਕਾਰਨ ਉਹ ਸੰਗਤ ਦੀ ਇਹ ਮੰਗ ਪੂਰੀ ਨਹੀਂ ਕਰ ਪਾ ਰਹੇ ਨੇ। ਉਨ੍ਹਾਂ ਇਹ ਵੀ ਆਖਿਆ ਕਿ ਸਿਰਫ ਕਿੰਤੂ ਪਰੰਤੂ ਕਰਕੇ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਦੁਬਿਧਾ ਭੰਬਲ ਭੂਸਾ ਪੈਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਦੀ ਬਜਾਏ ਜੇਕਰ ਸਾਰੀਆਂ ਕਮੇਟੀਆਂ ਰਲ ਮਿਲ ਕੇ ਪੂਰੀ ਮਰਿਆਦਾ ਦੇ ਨਾਲ ਪਾਵਨ ਸਰੂਪ ਵਿਦੇਸ਼ ਭੇਜਣ ਦੇ ਉੱਤੇ ਚੰਗੇ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣ ਤਾਂ ਇਸ ਕਦਮ ਦੀ ਸਾਰੇ ਪਾਸੇ ਜਿਹੜੀ ਸ਼ਲਾਘਾ ਪ੍ਰਸੰਸਾ ਜਿਹੜੀ ਹੈ ਹੋਵੇਗੀ। ਸਹੀ ਦਰੁਸਤ ਫਰਮਾਇਆ ਜੀ। ਹੁਣ ਜਿਹੜੀ ਵੀ ਚੀਜ਼ ਆਉਣੀ ਹੈ ਜੀ, ਉਹ ਚਾਹੇ ਪਲੇਨ ਦੇ ਜ਼ਰੀਏ ਆਉਣੀ ਹੈ ਅਤੇ ਚਾਹੇ ਸ਼ਿਪਿੰਗ ਦੇ ਜ਼ਰੀਏ ਆਉਣੀ ਹੈ, ਤੇ ਭਾਈ ਉਹ ਤਾਂ ਕਰਨਾ ਹੀ ਪੈਣਾ ਹੈ, ਤੇ ਉਹ ਸਾਰੀਆਂ ਚੀਜ਼ਾਂ ਨੇ। ਜਾਂ ਫਿਰ ਸਿੱਧੀਆਂ ਫਲਾਈਟਾਂ, ਫਿਰ ਉਹ ਖਰਚਾ ਵੱਡਾ ਹੋਣਾ, ਸਾਰਾ ਕੁਝ ਹੋਣਾ, ਪਰ ਹੋਣੀ ਤਾਂ ਉਹ ਫਲਾਈਟ ਏਅਰ ਦੇ ਜ਼ਰੀਏ ਹੀ ਹੈ, ਸਾਰਾ ਕੁਝ ਹੈ, ਤੇ ਉਹਦੇ ਵਿੱਚ ਭਾਈ ਦਿਲ ਵੱਡੇ ਕਰਨ ਦੀ ਜ਼ਰੂਰਤ ਹੈ ਸਾਨੂੰ। ਹਰ ਚੀਜ਼ ਦੇ ਵਿੱਚ ਨੁਕਤਾਚੀਨੀਆਂ ਉਹ ਚੰਗੀਆਂ ਨਹੀਂ ਲੱਗਦੀਆਂ। ਸਹੀ ਸੁਝਾਅ ਦਿੱਤਾ ਆਪਣੇ ਬਾਈ ਜੀ ਨੇ, ਆਪਣੇ ਸੋਰੀ ਸਕੱਤਰ ਜਿਹੜੇ ਨੇ, ਜਨਰਲ ਸਕੱਤਰ ਨੇ ਨਰਿੰਦਰਪਾਲ ਸਿੰਘ ਹੁੰਦਲ ਹੋਣਾ। ਚੰਗੀ ਗੱਲ ਕੀਤੀ ਹੈ ਜੀ, ਰਲ ਮਿਲ ਕੇ ਇਹ ਮਸਲੇ ਹੱਲ ਹੋਣੇ ਚਾਹੀਦੇ ਆ, ਨਾ ਕਿ ਰੋਲਾ ਰੱਪਾ ਪਾ ਕੇ ਉਹਨਾਂ ਦੇ ਹੱਲ ਸਮਝਾਉਣੇ ਚਾਹੀਦੇ। ਜੇ ਇਸ ਤਰ੍ਹਾਂ ਕੰਟੇਨਰਾਂ ਦੇ ਵਿੱਚ ਜਾਂ ਜਹਾਜ਼ਾਂ ਦੇ ਵਿੱਚ ਨਹੀਂ ਆ ਸਕਦੇ ਤਾਂ ਭਾਈ ਸਵਾਲ ਚੱਕਣ ਵਾਲੇ ਇਹ ਵੀ ਦੱਸਣ ਵੀ ਫਿਰ ਕਿੱਦਾਂ ਲਿਆਇਆ ਜਾ ਸਕਦਾ ਹੈ ਤੇ ਕਿੱਦਾਂ ਹੋਰ ਸਤਿਕਾਰ ਜਿਹੜਾ ਵਧਾਇਆ ਜਾ ਸਕਦਾ ਹੈ। ਚੰਗਾ ਜਿਹੜਾ ਸੁਝਾਅ ਉਹਨਾਂ ਨੇ ਦਿੱਤਾ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 970 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਤਦ ਤੱਕ ਤੁਹਾਡੇ ਮੈਂ ਸੁਨੇਹੇ ਲੈ ਲੈਣਾ। ਤੇ ਵੈਸੇ ਤਾਂ ਗੱਲ ਕਰਨ ਦਾ ਮਨ ਸੀ ਅੱਜ, ਤੇ ਉਹਦਾ ਗੁੱਸਾ ਅਤੇ ਮਨੁੱਖੀ ਜੀਵਨ ਦੀ ਗੱਲ ਕਰਨੀ ਸੀ। ਚਲੋ ਇਹਨੂੰ ਆਪਾਂ ਥੋੜਾ ਜਿਹਾ ਛੇੜਦੇ ਹਾਂ ਜੇ ਸਮਾਂ ਇਜਾਜ਼ਤ ਦਿੰਦਾ, ਪਰ ਨਹੀਂ ਤਾਂ ਫਿਰ ਅਗਲੇ ਹਫ਼ਤੇ ਦੇ ਲਈ ਰੱਖ ਲਾਂਗੇ। ਦੇਖਦੇ ਹਾਂ ਕਿੱਦਾਂ ਵੀ ਸਮਾਂ ਬਣਦਾ, ਤੁਹਾਡੇ ਸੁਨੇਹੇ ਲੈਣਾ, ਤੇ ਫਿਰ ਉਸ ਤੋਂ ਬਾਅਦ ਆਗਿਆ ਵੱਲ ਨੂੰ ਵੱਧਦੇ ਹਾਂ, ਗੱਲ ਕਰੀਏ ਤੇ ਤੁਹਾਡੇ ਸੁਨੇਹਾ ਦੀ। ਦੋਸਤੋ, ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਇਸੇ ਤਰ੍ਹਾਂ ਹੀ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਂਤ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦਿਲੋਂ, ਪ੍ਰੋਗਰਾਮਾਂ ਨੂੰ ਸਪੋਰਟ ਕਰਦੇ ਆ। ਤੇ ਇਸੇ ਤਰ੍ਹਾਂ ਤੁਸੀਂ ਵੀ ਦੋਸਤੋ ਦੁਆਬਾ ਰੇਡ ਦੇ ਯੂਟਿਊਬ ਦੇ ਉੱਤੇ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ, ਸਿਲਵਰ, ਗੋਲਡਨ, ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਜਿਹੜੀ ਲੈ ਸਕਦੇ ਹੋ ਉੱਥੇ। ਤੇ ਜੇ ਸਬਸਕ੍ਰਿਪਸ਼ਨ ਲੈਣੀ ਆ ਨਾਲ ਯੂਟਿਊਬ ਦੇ ਉੱਤੇ ਵੀ ਅਵੇਲੇਬਲ ਹੈ ਇਸੇ ਮੈਂਬਰਸ਼ਿਪ ਦੇ ਵਿੱਚ, ਤੇ ਜੇ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰੋਗੇ ਤੇ ਉੱਥੇ ਵੀ ਸਬਸਕ੍ਰਿਪਸ਼ਨ ਲੈ ਸਕਦੇ ਹੋ। ਚਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਤੁਹਾਡੇ ਸੁਨੇਹਾਂ ਨੂੰ ਲੈ ਕੇ ਫਿਰ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ। ਸ਼ੈਲੀ ਬਾਈ ਜੀ ਕਹਿੰਦੇ, ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ, ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਪ੍ਰਵਾਨ ਕਰਨੀ ਜੀ, ਜੀਆਨੂ ਜੀ ਬਾਈ ਜੀ ਸਵਾਗਤ ਹੈ, ਗੱਲਬਾਤ ਵੀ ਕਰਕੇ ਗਏ ਨੇ, ਆਵਾਜ਼ ਟਾਣਾ ਟਾਣਿਆ ਜੀ। ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, UAE ਤੋਂ ਰੋਜ਼ ਪ੍ਰੋਗਰਾਮ ਸੁਣਦੇ ਆ, ਬਹੁਤ ਬਹੁਤ ਸ਼ੁਕਰੀਆ। ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ, ਸਤਿ ਸ੍ਰੀ ਅਕਾਲ, ਲਾਈਕ ਨੰਬਰ 2 ਲਿਖਦੇ ਆ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਸ਼ੈਲੀ ਬਾਈ ਜੀ ਕਹਿੰਦੇ ਆ ਚਕੋਤਾ, ਅੱਛਾ ਜੀ ਚਕੋਤਾ ਇੱਕ ਸ਼ਬਦ ਹੋ ਗਿਆ ਨਾ, ਫਿਰ ਉਹ ਮੈਂ ਉਹੀ ਕਹਿੰਦਾ ਸੀਗਾ, ਬਹੁ ਬਚਨਾਂ ਦੇ ਵਿੱਚ ਚਕੋਤੇ ਹੋ ਗਿਆ ਨਾ, ਤੇ ਠੇਕੇ ਦੇ ਉੱਤੇ ਮਤਲਬ ਉਹਦਾ ਹੁੰਦਾ ਕਹਿੰਦੇ ਜੀ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਸ਼ੈਲੀ ਜੀ ਕਹਿੰਦੇ ਆ ਕਿ ਜਪਤੀ ਵੀ ਕਹਿੰਦੇ ਨੇ, ਤੇ ਠੇਕੇ ਦੇ ਉੱਤੇ ਵੀ ਕਹਿ ਦਿੰਦੇ ਆ ਉਹਨੂੰ ਕਹਿੰਦੇ ਜੀ। ਔਜਲਾ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਸ਼ੈਲੀ ਵੀਰ ਜੀ, ਮੈਂ ਜਾ ਕੇ ਦਰੁਸਤੀ ਕਰਵਾ ਦੇਵਾਂਗਾ ਜੀ, ਲਿਖਤ ਦੇ ਵਿੱਚ ਹੀ ਇੰਜ ਲਿਖਿਆ ਹੋਇਆ ਹੈ ਜੀ। ਬਿਲਕੁਲ ਜੀ, ਲਿਖਤ ਦੇ ਵਿੱਚ ਹੀ ਸੀਗਾ, ਇੱਦਾਂ ਲਿਖਿਆ ਹੋਇਆ, ਬਹੁ ਬਚਨੀ ਲਿਖਿਆ ਹੋਇਆ। ਤੇ ਔਜਲਾ ਸਾਹਿਬ ਕਹਿੰਦੇ ਪਿਛਲੇ ਡੇਢ ਮਹੀਨੇ ਤੋਂ ਕਾਂਗਰਸ ਵਾਲੇ ਆਪਣਾ ਰਾਹ ਪੱਧਰਾ ਕਰ ਰਹੇ ਨੇ ਤੇ ਪੰਜਾਬ ਦੇ ਮਸਲੇ ਕੋਰੀ ਵੀ ਜਿਹੜਾ ਵਿਰੋਧੀ ਧਿਰ ਦੀ ਭੂਮਿਕਾ ਕਿਤੇ ਕਿਸੇ ਹੋਰ ਪਾਰਟੀ ਦੇ ਵੱਲੋਂ ਨਹੀਂ ਨਿਭਾਈ ਜਾ ਰਹੀ। ਪੰਜਾਬ ਲਵਾਰਸ ਵਾਂਗ ਛੱਡਿਆ ਹੋਇਆ ਟੁੱਕ ਕਾਂ ਜਿਹੜਾ ਖਾਈ ਜਾਂਦਾ, ਛਾਂਦੇ ਨੇ ਜੀ, ਮਤਲਬ ਕਿ ਕਾਂ ਜਿਹੜੇ ਨੇ ਟੁੱਕ ਟੁੱਕ ਕੇ ਖਾਈ ਜਾਂਦੇ ਆ। ਔਜਲਾ ਸਾਹਿਬ ਕਹਿੰਦੇ ਮੇਰੇ ਕਮੈਂਟ ਦਿਸ ਰਹੇ ਨੇ, ਹਾਂਜੀ ਦਿਸ ਰਹੇ ਨੇ ਜੀ, ਇੱਕ ਦੋ ਜਿਹੜੇ ਵੀ ਆਏ ਆ ਦਿਖ ਰਹੇ ਨੇ ਜੀ। ਤੇ ਔਜਲਾ ਸਾਹਿਬ ਤੋਂ ਬਾਅਦ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਜੀਆਂ ਨੂੰ ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਿਹਾ, ਗੁਲਾਬ ਦੇ ਫੁੱਲ ਭੇਜੇ ਆ। ਤੇ ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ US ਤੋਂ। ਸ਼ੈਲੀ ਜੀ ਕਹਿੰਦੇ ਹਾਂਜੀ ਔਜਲਾ ਸਾਹਿਬ ਜੀ ਦਿਖਾਈ ਦੇ ਰਹੇ ਨੇ ਜੀ ਆਪ ਜੀ ਦੇ ਸੁਨੇਹੇ। ਤੇ ਸੈਣੀ ਸਾਹਿਬ ਜੀ ਤੁਸੀਂ ਪਹਿਲਾਂ ਹੀ ਕਹਿ ਦਿੱਤਾ ਸੀ ਆਪਣੇ ਸ਼ੈਲੀ ਬਾਈ ਜੀ ਕਹਿੰਦੇ ਕਿ ਲਾਲਜੀਤ ਭੁੱਲਰ ਨੂੰ ਬਚਾਵੇਗੀ ਪੰਜਾਬ ਸਰਕਾਰ ਜੀ, ਗ੍ਰੇਟ। ਤੇ ਅੱਗੇ ਲਿਖਦੇ ਨੇ ਸਵਾਲ ਜਿਹੜਾ ਹੈਗਾ ਸੰਵਿਧਾਨ ਦੀ ਸਹੁੰ ਚੁੱਕੀ ਹੋਈ ਹੈ ਮਾਨ ਸਾਹਿਬ ਜੀ ਦੀ ਤੇ ਅਮਨ ਅਰੋੜਾ ਦੀ, ਇਸ ਤਰ੍ਹਾਂ ਸ਼ਰੇਆਮ ਝੂਠ ਨਹੀਂ ਬੋਲ ਸਕਦੇ ਜਨਤਾ ਨੂੰ ਜੀ। ਤੇ ਇਸੇ ਤਰ੍ਹਾਂ ਸੁਰਿੰਦਰ ਮਾਲ ਜੀ ਕਹਿੰਦੇ ਨੇ US ਤੋਂ, ਬਿਲਕੁਲ ਸਹੀ ਕਿਹਾ ਰਾਜਨ ਜੀ, ਅਸੀਂ ਆਪਣੇ ਇੰਡੀਅਨ ਪਾਸਪੋਰਟ ਜਿਹੜੇ ਨੇ ਸਰੈਂਡਰ ਜਿਹੜੇ ਕੀਤੇ ਹੋਏ ਨੇ, ਹੁਣ ਸਾਡੇ ਕੋਲ ਅਮੈਰੀਕਨ ਜਿਹੜਾ ਹੈ ਪਾਸਪੋਰਟ ਨੇ। ਮਾਨ ਸੈਣੀ ਸਾਹਿਬ ਲਿਖਦੇ ਨੇ ਹੈਲਸਿੰਕੀ ਤੋਂ, ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ, ਰਜਿੰਦਰ ਜੀਰਾ ਜੀ ਜੁੜੇ ਹੋਏ, ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਮੁਕੱਦਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਪਿਆਰੇ ਪਿਆਰਿਓ ਜੀਆਂ ਨੂੰ ਜੀ, ਤੇ ਕਾਲ ਵੀ ਆਈ ਸੀ ਪਰ ਕਿਤੇ ਹੋਰ ਬਿਜੀ ਹੋ ਗਏ ਬਾਅਦ ਦੇ ਵਿੱਚ ਉਹ, ਤੇ ਕਹਿੰਦੇ ਕੱਲ ਨੂੰ ਗੱਲ ਕਰਾਂਗੇ, ਮੈਸੇਜ ਆ ਗਿਆ ਉਹਨਾਂ ਦਾ। ਔਜਲਾ ਸਾਹਿਬ ਕਹਿੰਦੇ ਨੇ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਓ, ਦੱਸੋ ਉਸਦੇ ਕੋਲ ਕੀ ਵਿਜ਼ਨ ਹੈ ਸਟੇਟ ਚਲਾਉਣ ਦਾ, ਮੈਨੂੰ ਨਹੀਂ ਲੱਗਦਾ ਉਹ ਕਦੇ ਚੰਡੀਗੜ੍ਹ ਗਿਆ ਹੋਵੇਗਾ। ਔਜਲਾ ਸਾਹਿਬ ਕਹਿੰਦੇ ਆਹ ਬਣਾਏ ਸੀ ਨਵੇਂ, ਦਿੰਦੇ ਨੇ ਸਵਾਦ ਹੁਣ ਕਹਿੰਦੇ ਜੀ। ਤੇ ਅੱਗੇ ਲਿਖਦੇ ਨੇ ਆਪਣੇ ਔਜਲਾ ਸਾਹਿਬ, ਜੇ ਇਹ ਆ ਗਏ ਪੰਜਾਬ 80ਵੇਂ ਦੇ ਵਿੱਚ ਮੁੜ ਜਾਵੇਗਾ, ਫਿਲਮ ਲਿਆਉਣ ਦਾ ਜਿਹੜਾ ਮਤਲਬ ਇਹੀ ਹੈ। ਤੇ ਸੁਰਿੰਦਰ ਮਾਲ ਜੀ ਹਾਂਜੀ ਲਿਖਦੇ ਨੇ ਅਸੀਂ ਘਰ ਹੀ ਦੇਖ ਲਈ ਫੋਨ ਦੇ ਉੱਤੇ ਜੀ, ਫਿਲਮ ਜਿਹੜੀ ਗੱਲ ਕਰਦੇ ਆ। ਤੇ ਔਜਲਾ ਸਾਹਿਬ ਤੋਂ ਬਾਅਦ ਸੁਰਿੰਦਰ ਮਾਲ ਜੀ ਤੋਂ ਬਾਅਦ ਸ਼ੈਲੀ ਜੀ ਲਿਖਦੇ ਆ, ਚਾਰ ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ, ਤੂਫਾਨ ਭਰੀ ਆਉਣੀ ਹੈ ਜੀ। ਸ਼ੈਲੀ ਬਾਈ ਜੀ ਕਹਿੰਦੇ ਜੋ ਸਾਨੂੰ ਸਰਕਾਰਾਂ ਦਿਖਾਉਣਾ ਚਾਹੁੰਦੀਆਂ ਨੇ ਅਸੀਂ ਵੀ ਉਹੀ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ, ਬਾਅਦ ਦੇ ਵਿੱਚੋਂ ਮੱਥੇ ਦੇ ਉੱਤੇ ਹੱਥ ਮਾਰ ਕੇ ਰੋਂਦੇ ਹਾਂ ਜੀ। ਮੱਥੇ ਦੇ ਵਿੱਚ ਵੀ ਕਿੱਥੇ ਮਾਰਦੇ ਹਾਂ, ਤਾਂ ਫਿਰ ਤਾਂ ਮੁੱਕੇ ਮਾਰਦੇ ਫਿਰਦੇ ਹਾਂ, ਕੰਧਾਂ 'ਚ ਸਿਰ ਮਾਰ ਮਾਰ ਦੇਖਦੇ ਹਾਂ ਭਾਈ, ਜਦੋਂ ਚਿੜੀਆ ਚੁੱਗ ਜਾਂਦੀ ਹੈ ਖੇਤ ਫਿਰ ਸਾਨੂੰ ਸਮਝ ਆਉਂਦੀ ਹੈ ਭਾਈ ਆਹ ਕੁਝ ਸਾਡੇ ਨਾਲ ਵਾਪਰ ਗਿਆ। ਔਜਲਾ ਸਾਹਿਬ ਸ਼ੈਲੀ ਜੀ ਕਹਿੰਦੇ ਆ ਬੀਜੇਪੀ ਦੀ ਕੇਂਦਰ ਸਰਕਾਰ ਦੀਆਂ ਚਾਲਾਂ ਨੇ ਪੰਜਾਬ ਨੂੰ ਦੋ ਫੜ ਕਰਕੇ 27 ਦੇ ਵਿੱਚੋਂ ਸਰਕਾਰ ਬਣਾਉਣੀ ਹੈ। ਇਕਬਾਲ ਮੰਗੜ ਜੀ ਕਹਿੰਦੇ ਆ ਕੈਲੀਫੋਰਨੀਆ ਤੋਂ US ਤੋਂ ਤਸ਼ੱਦਦ ਹੈ, ਕਹਿੰਦੇ ਸਿੱਖਾਂ ਤੇ ਹੀ ਕਹਿੰਦੇ ਹੋਇਆ, ਸਹੀ ਕਿਹਾ ਔਜਲਾ ਜੀ ਨੇ, ਚਾਹੇ ਉਹ ਜਿੱਧਰ ਮਰਜ਼ੀ ਸਨ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ, ਪੁਰੇਵਾਲ ਸਾਹਿਬ ਅੱਜ ਫਰਾਂਸ ਦਾ ਮੈਚ ਹੈ ਜੀ, ਤੇ ਫੁੱਟਬਾਲ ਦਾ ਵਰਲਡ ਕੱਪ, ਫੀਫਾ ਵਰਲਡ ਕੱਪ ਦਾ, ਦੇਖਦੇ ਹਾਂ ਕੌਣ ਮੱਲ ਮਾਰਦਾ ਜੀ। ਤੇ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਫਰਾਂਸ ਤੋਂ ਪੁਰੇਵਾਲ ਸਾਹਿਬ। ਆਪਣੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ, ਜੀਆਂ ਨੂੰ ਜੀ ਸਵਾਗਤ ਹੈ। ਤੇ ਔਜਲਾ ਸਾਹਿਬ ਕਹਿੰਦੇ ਸ਼ੈਲੀ ਵੀਰੇ ਬਹੁਤ ਵਧੀਆ ਵਿਚਾਰ ਤੁਹਾਡੇ ਅੱਜ, ਕਹਿੰਦੇ ਜੀ। ਰਾਜੀਵ ਕੁਮਾਰ ਜੀ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਆ। ਤੇ ਜਸਵੀਰ ਬਰਾੜ ਜੀ ਜੁੜੇ ਹੋਏ ਨੇ, ਹੈਲੋ ਕਹਿੰਦੇ ਨੇ। ਤੇ ਅੱਗੇ ਕਹਿੰਦੇ ਨੇ ਖਾਲਿਸਤਾਨ ਸਿੱਖਸ ਫੌਰ ਜਸਟਿਸ ਗੁਰਪਤਵੰਤ ਸਿੰਘ ਪੰਨੂ ਪੰਜਾਬ, ਹੁਣ ਕਹਿੰਦੇ ਖਾਲਿਸਤਾਨ ਰੈਫਰੈਂਡਮ ਵੋਟਿੰਗ ਜਿੰਦਾਬਾਦ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਕਰਾ ਸਕਦੇ ਹੋ ਭਾਈ ਤੁਸੀਂ, ਪੰਨੂ ਸਾਹਿਬ ਕਰਾ ਸਕਦੇ ਨੇ, ਕੀ ਕਹਿ ਸਕਦੇ ਹਾਂ ਜੀ। ਬਥੇਰੀ ਵਾਰੀ ਕਰਾਇਆ ਵੈਸੇ ਉਹਨਾਂ ਨੇ, ਦੇਖਦੇ ਹਾਂ ਕਿੱਥੇ ਜਾ ਕੇ ਹੁੰਦੀ ਹੈ ਜੀ, ਪਰ ਇੰਡੀਆ ਦੇ ਵਿੱਚ, ਆਲ ਇੰਡੀਆ ਦੇ ਵਿੱਚ ਤੁਸੀਂ ਘੁੰਮ ਸਕਦੇ ਹੋ ਭਾਈ, ਤੁਹਾਡੀ ਮਰਜ਼ੀ ਹੈ। ਜੇ ਸਿਰਫ ਆਪਣਾ ਕੱਲਾ ਕੱਲਾ ਪੰਜਾਬ ਦੇ ਵਿੱਚ ਹੀ ਤੁਸੀਂ ਵਿਚਰਨਾ ਚਾਹੁੰਦੇ ਹੋ, ਫਿਰ ਵੀਜ਼ਾ ਲੈ ਕੇ ਹੋਰ ਕੰਮ ਜਿਹੜਾ ਸੂਬਿਆਂ ਦੇ ਵਿੱਚ ਜਾਣਾ ਪਵੇਗਾ, ਉਹ ਤੁਹਾਨੂੰ ਮੁਬਾਰਕ ਹੈ ਜੀ। ਬਾਕੀ ਹਰ ਕਿਸੇ ਦੇ ਆਪਣੇ ਵਿਚਾਰ ਨੇ, ਨਾ ਨੁੱਕਰ ਨਹੀਂ ਕਰਦੇ, ਤੇ ਦੇ ਸਕਦੇ ਹੋ ਵਿਚਾਰ ਜੀ, ਤੇ ਆਪਣੀ ਸੋਚ ਰੱਖ ਸਕਦੇ ਹੋ। ਹਰ ਕਿਸੇ ਨੂੰ ਆਪਣੀ ਸੋਚ ਮੁਬਾਰਕ ਹੈ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਵੱਧ ਘੱਟ ਬੋਲ ਗਏ ਮਾਫੀ ਚਾਹੁੰਦੇ ਹਾਂ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਮਾਂ ਵੀ ਆਪਣਾ ਤਕਰੀਬਨ ਪੂਰਾ ਹੋ ਗਿਆ, ਪਰ ਜਿਹੜੀ ਤੜਫ ਹੈ ਨਾ, ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ, ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲ ਕਰਕੇ ਗਏ ਹੈ, ਵੈਸੇ ਮੈਂ ਇਸ ਤਰ੍ਹਾਂ ਦਾ ਇੱਕ ਆਰਟੀਕਲ ਰੱਖਿਆ ਸੀ, ਜਿਹੜੀਆਂ ਚੀਜ਼ਾਂ ਗੁੱਸਾ ਤੇ ਮਨੁੱਖੀ ਜੀਵਨ ਜਿਹੜਾ ਉਹਨੂੰ ਸਥਿਰ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਬਹੁਤ ਐਗਰੈਸਿਵ ਹੋ ਕੇ, ਬਹੁਤ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਨੀਆਂ ਚਾਹੁੰਦੇ ਉਹ ਹੋ ਜਾਂਦੀਆਂ ਨੇ। ਗਲਤੀਆਂ ਕੱਲੀਆਂ ਇੱਕ ਹੱਥ ਦੇ ਨਾਲ ਨਹੀਂ, ਦੋ ਹੱਥਾਂ ਦੇ ਨਾਲ ਹੀ ਹੁੰਦੀਆਂ, ਜਦੋਂ ਤਾੜੀ ਵੱਜਦੀ ਹੈ ਦੋਵਾਂ ਨਾਲ ਵੱਜਦੀ ਹੈ। ਤੇ ਉਹ ਚੀਜ਼ਾਂ ਨੂੰ ਬਾਰ ਬਾਰ ਅਸੀਂ ਉਖਾੜ ਰਹੇ ਹਾਂ, ਬਾਰ ਬਾਰ ਸਾਹਮਣੇ ਲਿਆ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਦਾ ਅਸਰ ਸਾਡੀ ਜਿਹੜੀ ਹੈ ਆਉਣ ਵਾਲੀਆਂ ਪੀੜ੍ਹੀਆਂ ਜਾਂ ਸਾਡੇ ਉੱਤੇ ਕੀ ਪੈ ਰਿਹਾ, ਸਾਡੀ ਮਾਨਸਿਕਤਾ ਦੇ ਉੱਤੇ ਕੀ ਪੈ ਰਿਹਾ, ਉਹਨੂੰ ਸੋਚਣ ਦੀ ਵੀ ਜ਼ਰੂਰਤ ਹੈ। ਦੁਨੀਆ ਚੰਦ ਦੇ ਉੱਤੇ ਪਹੁੰਚ ਗਈ ਹੈ, ਪਰ ਅਸੀਂ ਉਹੀ 47 ਦੇ ਗੇੜ ਦੇ ਵਿੱਚ, 84 ਦੇ ਗੇੜ ਦੇ ਵਿੱਚ ਉਹਨਾਂ ਚੀਜ਼ਾਂ 'ਚ ਫਸੇ ਹਾਂ। ਇਹੋ ਜਿਹੀਆਂ ਚੀਜ਼ਾਂ ਸਿਰਫ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਹੀ ਨਹੀਂ ਵਾਪਰੀਆਂ, ਜਦੋਂ ਯੂਰਪੀਅਨ ਮੁਲਕਾਂ ਦੀ ਇਤਿਹਾਸ ਨੂੰ ਆਪਾਂ ਫਰੋਲਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ ਨਾ, ਤਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਤਸ਼ੱਦਦ ਹੋਏ ਨੇ, ਬਹੁਤ ਕੁਝ ਇਹਨਾਂ ਲੋਕਾਂ ਨੇ ਵੀ ਝੱਲਿਆ। ਅੱਜ ਜਿਹੜੇ ਇਜ਼ਰਾਈਲੀ ਲੋਕ ਨੇ, ਉਹ ਕਹਿੰਦੇ ਤਾਂ ਹੈ ਆਪਾਂ ਨੂੰ ਹਮਦਰਦੀ ਪਹਿਲਾਂ ਸੀਗੀ ਸਭ ਨੂੰ, ਕਿ ਭਾਈ ਉਹ ਬੜਾ ਤਸ਼ੱਦਦ ਝੱਲਿਆ ਇਸ ਕੌਮ ਨੇ, ਇਜ਼ਰਾਈਲ ਵਰਗੀ ਕੌਮ ਹੋਣੀ ਚਾਹੀਦੀ ਹੈ। ਪਰ ਅੱਜ ਉਸੇ ਚੀਜ਼ਾਂ ਨੂੰ ਜੇ ਦੇਖਿਆ ਜਾਵੇ, ਜੋ ਤਸ਼ੱਦਦ ਉਹ ਹਮਾਸ ਦੇ ਉੱਤੇ ਕਰ ਰਹੇ ਹੈ, ਕਿ ਉਸ ਤਰ੍ਹਾਂ ਦੀ ਕੌਮ ਅਸੀਂ ਬਣਨਾ ਪਸੰਦ ਕਰਾਂਗੇ? ਕਿ ਅਸੀਂ ਜਿਹੜੇ ਸਿੱਖ ਭਾਈਚਾਰਾ ਜਾਂ ਸਿੱਖ ਕੌਮ ਹੈਗੀ ਹੈ ਜਾਂ ਖਾਲਸਾ ਜਿਹੜਾ, ਕਿ ਉਹ ਕਦੇ ਜਾਂ ਗੁਰੂ ਸਾਹਿਬਾਨ ਸਾਨੂੰ ਇਹ ਕਦੇ ਸਿਖਾ ਕੇ ਗਏ ਨੇ ਕਿ ਭਾਈ ਤਸ਼ੱਦਦ ਕਰਨਾ ਹੈ ਜਾਂ ਆਪਣਾ ਜਿਹੜਾ ਦੂਸਰੇ ਨੂੰ ਦੁਖੀ ਕਰਕੇ ਆਪ ਸੁਖੀ ਹੋਣਾ ਹੈ, ਉਹ ਚੀਜ਼ਾਂ ਨਹੀਂ ਸਿਖਾ ਕੇ ਗਏ, ਨਾ ਹੀ ਸਾਨੂੰ ਇਹ ਮਨਜ਼ੂਰ ਨੇ। ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਤੇ ਕਰਦੇ ਰਹਾਂਗੇ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਗਿਆ ਲੈਂਦੇ ਹਾਂ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਜ਼ਿੰਦਗੀ ਇਸ ਦੇ ਨਾਲ ਹੀ ਹੈ। ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਤੇ ਪਰਿਵਾਰਾਂ ਦੇ ਨਾਲ ਜ਼ਰੂਰ ਸਾਂਝਾ ਕਰ ਦਿਓ। ਤੇ ਯੂਟਿਊਬ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ, ਉਹਦਾ ਕੋਈ ਪੈਸਾ ਧੇਲਾ ਨਹੀਂ ਲੱਗਦਾ। ਸਬਸਕ੍ਰਿਪਸ਼ਨ ਲੈਣੀ ਹੈ ਤਾਂ ਤੁਸੀਂ ਉਹਦੇ ਵਿੱਚ ਜਾ ਕੇ ਮੈਂਬਰਸ਼ਿਪ ਲੈ ਸਕਦੇ ਹੋ। ਇਸੇ ਤਰ੍ਹਾਂ ਫੇਸਬੁੱਕ ਨੂੰ ਲਾਈਕ ਕਰ ਲਓ, ਉਹਦੇ ਵਿੱਚ ਕੋਈ ਪੈਸਾ ਧੇਲਾ ਨਹੀਂ ਲੱਗਦਾ। ਤੇ ਚੰਗਾ ਲੱਗਦਾ ਪ੍ਰੋਗਰਾਮ ਨੂੰ ਲਾਈਕ ਕਰ ਦਿਆ ਕਰੋ ਜਾਂ ਡਿਸਲਾਈਕ ਕਰ ਦਿਆ ਕਰੋ, ਤੇ ਆਪਣੇ ਵਿਚਾਰ ਜ਼ਰੂਰ ਵੱਖਰੇ ਵੱਖਰੇ ਜੋ ਵੀ ਹੈ ਦਿਆ ਕਰੋ, ਉਹਨਾਂ ਨੂੰ ਆਪਾਂ ਸਾਂਝ ਪਾਉਂਦੇ ਹਾਂ। ਗੱਲਾਂ ਹੁੰਦੀਆਂ ਨੇ ਇੱਕ ਦੂਸਰੇ ਦੇ ਨਾਲ, ਤਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ। ਸਾਰਿਆਂ ਨੂੰ ਪਿਆਰ ਭਰੀ ਜ਼ਿੰਦਗੀ, ਸਤਿ ਸ੍ਰੀ ਅਕਾਲ। ਕੱਲ ਨੂੰ ਦੋਸਤੋ ਗੱਲ ਕਰਾਂਗੇ ਨਾਵਲ ਦੀ, ਬੜਾ ਇੰਟਰਸਟਿੰਗ ਨਾਵਲ ਹੈ, ਕਿਤਾਬ ਹੈ, ਆਪਣਾ ਔਰੰਗਜ਼ੇਬ ਦੀ ਗੱਲ ਕਰਾਂਗੇ ਕੱਲ ਨੂੰ। ਪੰਜਾਬ ਕਿਤਾਬ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੀ ਇਤਿਹਾਸ ਦੀ ਜਿਹੜੀ ਆਪਾਂ ਵਾਰਤਾਲਾਪ ਜਿਹੜੀ ਆਪਾਂ ਆ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਉਹਦੇ ਵਿੱਚੋਂ ਲੜੀਵਾਰ ਜਿਹੜਾ ਚੈਪਟਰ ਅਗਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਲਾਈਵ। ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਕੱਲ ਨੂੰ ਲੈ ਕੇ ਫਿਰ ਤੋਂ ਨਵੇਂ ਤਾਜ਼ਾ ਹੋ ਕੇ ਫਿਰ ਨਾਲ ਵਿਚਰਾਂਗੇ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ।

0: ਦਬਾਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਚ ਤਿੰਨ ਕਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਆਪ ਸਭ ਨੂੰ ਅਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ ਤੇ ਭਾਰਤ ਦੇ ਵਿਚ ਰਾਤ ਦੇ 9:36 ਹੋ ਚੁੱਕੇ ਹੈ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਦੋਸਤੋ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ ਅੱਜ ਦਾ ਵਿਸ਼ਾ ਜਿਹੜਾ ਹੈ ਰਹੇਗਾ ਬੱਚਿਆਂ ਨੂੰ ਨਾਲ ਲੈ ਕੇ ਕਿ ਬਚਪਨ ਜਿਹੜਾ ਸਾਡਾ ਤੇ ਸੋਸ਼ਲ ਮੀਡੀਆ ਦਾ ਰੋਲ ਜ਼ਿੰਦਗੀ ਦੇ ਵਿਚ ਕੀ ਕੁਝ ਜਿਹੜਾ ਕਰ ਰਿਹਾ ਸੋਸ਼ਲ ਮੀਡੀਆ ਨੇ ਬੱਚਿਆਂ ਦਾ ਬਚਪਨ ਕਿਵੇਂ ਬਦਲ ਦਿੱਤਾ ਉਹਦੇ ਉੱਤੇ ਵਾਰਤਾਲਾਪ ਕਰਨ ਦੀ ਕੋਸ਼ਿਸ਼ ਰਹੇਗੀ ਤੇ ਇਕੱਲਾ ਬੱਚਿਆਂ ਦਾ ਹੀ ਨਹੀਂ ਜਿਹੜੇ ਪੇਰੈਂਟਸ ਨੇ ਜਾਂ ਹੋਰ ਸਾਰਾ ਅਡਲਟ ਵੀ ਨੇ ਉਨ੍ਹਾਂ ਦਾ ਵੀ ਕਿਤੇ ਨਾ ਕਿਤੇ ਜੀਵਨ ਤਬਦੀਲ ਜਿਹੜਾ ਦੇਖਣ ਨੂੰ ਮਿਲ ਸਕਦਾ ਉਨ੍ਹਾਂ ਦੇ ਵਿਚ ਅਸੀਂ ਵੀ ਆਪ ਵੀ ਸ਼ਾਮਲ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ +358 44 9619 ਬਾਰ ਸਟੂਡੀਓ ਦਾ ਨੰਬਰ ਹੈ 8 July 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਅੱਜ ਤੇ ਉਹਦੇ ਵਿਚ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ ਤੇ ਨਾਲ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਾਂਗੇ ਅੱਜ ਦਾ ਜਿਹੜਾ ਮੁੱਦਾ ਹੈ ਬਚਪਨ ਅਤੇ ਸੋਸ਼ਲ ਮੀਡੀਆ ਤੇ ਇਹਦੇ ਵਿਚ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਪਿਛਲੇ ਦਿਨਾਂ ਦੇ ਵਿਚ ਜਿਵੇਂ ਕਿ ਡਾਕਟਰ ਦਿਵਸ ਦੇ ਉੱਤੇ ਗੱਲਬਾਤ ਹੋਈ ਹੈ ਵਿਸਤਾਰ ਦੇ ਵਿਚ ਵਧੀਆ ਚਰਚਾ ਹੋਈ ਹੈ ਇਸੇ ਤਰ੍ਹਾਂ ਉਮੀਦ ਕਰਾਂਗੇ ਇਸ ਮੁੱਦੇ ਨੂੰ ਵੀ ਰਲ ਮਿਲ ਕੇ ਆਪਾਂ ਜਿਹੜਾ ਡਿਸਕਸ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਸਿੱਖਾਂਗੇ ਕੁਝ ਸਿਖਾਵਾਂਗੇ ਤੇ ਝੋਲੀ ਦੇ ਵਿਚ ਕੁਝ ਨਾ ਕੁਝ ਪਾ ਕੇ ਲਿਜਾਵਾਂਗੇ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ ਤਕਰੀਬਨ ਬਾਹਰਲੇ ਮੁਲਕਾਂ ਦੇ ਵਿਚ ਤਾਂ 12:00 ਤਕਰੀਬਨ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ 7 ਮਿੰਟ ਨੇ ਦੁਪਹਿਰ ਦੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਮਿੰਟ ਤੇ ਯੂਕੇ ਦੇ ਵਿਚ ਸ਼ਾਮ ਦੇ 5:07 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:00 ਦੇ ਉੱਤੇ 7 ਮਿੰਟ ਦਾ ਸਮਾਂ ਹੈ ਜੀ ਲਓ ਫਿਰ ਕਰਦੇ ਹਾਂ ਗਾਸ ਜ਼ਿੰਦਗੀ ਨਾਮਾ ਹਾਲ ਦੁਨੀਆਂ ਦੇ ਵਿਚ ਪਾਉਂਦੇ ਹਾਂ ਨਵੀਂ ਬਾਤ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਅੱਜ ਸਾਡੇ ਨਾਲ ਸ਼ਾਮਲ ਹੋਣਗੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਾਂਗੇ ਉਨ੍ਹਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਬੱਚਿਆਂ ਬਚਪਨ ਤੇ ਆਪਣਾ ਸੋਸ਼ਲ ਮੀਡੀਆ ਉਸ ਤੋਂ ਪਹਿਲਾਂ ਚੱਲਦੇ ਹਾਂ ਅੱਜ ਦੇ ਵਿਚਾਰ ਦੇ ਉੱਤੇ ਕਹਿੰਦੇ ਤੁਹਾਡੇ ਵਸਤਰ ਜਿਹੜੇ ਪਹਿਰਾਵਾ ਤੁਹਾਡੇ ਤਨ ਦਾ ਬਹੁਤ ਸਾਰਾ ਮੈਲਾ ਹਿੱਸਾ ਤਾਂ ਲੁਕੋ ਲੈਂਦੇ ਨੇ ਪਰ ਤੁਹਾਡੀ ਸੋਚ ਵਿਹਾਰ ਦੇ ਤਰੀਕੇ ਨੂੰ ਜਿਹੜਾ ਨਹੀਂ ਲੁਕੋ ਸਕਦੇ ਕਿਉਂਕਿ ਉਹ ਕਿਤੇ ਨਾ ਕਿਤੇ ਸਾਹਮਣੇ ਆਈ ਜਾਂਦੀ ਹੈ ਅੱਜ ਦੇ ਦਿਹਾੜੇ ਦੇ ਉੱਤੇ 8 July 1497 ਨੂੰ ਜਦੋਂ ਯਾਦ ਕਰਦੇ ਹਾਂ ਪੁਰਤਗੀਜ਼ ਵਾਸਕੋ ਡੀ ਗਾਮਾ 170 ਲੋਕਾਂ ਦੇ ਨਾਲ ਭਾਰਤ ਵੱਲ ਜਿਹੜਾ ਰਵਾਨਾ ਹੋਇਆ ਸੀ ਤੇ 1865 ਦੇ ਵਿਚ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਕਤਲ ਕਰਨ ਦੀ ਸਾਜਿਸ਼ ਦੇ ਵਿਚ 4 ਨੂੰ ਫਾਂਸੀ ਦੇ ਦਿੱਤੀ ਗਈ ਸੀ 1914 ਦੇ ਵਿਚ ਸਭ ਤੋਂ ਵੱਧ ਸਮਾਂ ਮੁੱਖ ਮੰਤਰੀ ਪਦ ਦੇ ਉੱਤੇ ਰਹਿਣ ਵਾਲੇ ਜਿਹੜੇ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਕਾਮਰੇਡ ਜੋਤੀ ਬਾਸੂ ਦਾ ਕਲਕੱਤੇ ਵਿਖੇ ਜਿਹੜਾ ਜਨਮ ਹੁੰਦਾ ਹੈ 1954 ਦੇ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੰਜਾਬ ਦੇ ਵਿਚ ਸਭ ਤੋਂ ਵੱਡੀ ਭਾਖੜਾ ਜਲ ਯੋਜਨਾ ਦੀ ਸ਼ੁਰੂਆਤ ਕੀਤੀ ਤੇ 1963 ਦੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਉਦਘਾਟਨ ਕੀਤਾ ਜਾਂਦਾ ਹੈ 2007 ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਹੁਨਾ ਦਾ ਦੇਹਾਂਤ ਹੁੰਦਾ ਹੈ ਤੇ 2016 ਦੇ ਵਿਚ ਅਬਦੁਲ ਸਤਾਰ ਇਦੀ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ ਉਨ੍ਹਾਂ ਨੂੰ ਯਾਦ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਪਾਕਿਸਤਾਨ ਦੇ ਭਗਤ ਪੂਰਨ ਸਿੰਘ ਉਨ੍ਹਾਂ ਦੀ ਜਦੋਂ ਗੱਲ ਆਉਂਦੀ ਹੈ ਈਦੀ ਫਾਊਂਡੇਸ਼ਨ ਦੇ ਸੰਸਥਾਪਕ ਅਬਦੁਲ ਸਤਾਰ ਈਦੀ ਦਾ ਜ਼ਿਕਰ ਕਰਦੇ ਹਾਂ 8 July 2016 ਦੀ ਤਾਰੀਖ ਅੱਜ ਦਾ ਦਿਹਾੜਾ ਤੇ ਦੁਨੀਆਂ ਦੇ ਲਈ ਆਖਰੀ ਸੀ ਉਹ ਪਰ ਉਹ ਉਸ ਦੇ ਦੁਆਰਾ ਕੀਤੇ ਕੰਮ ਜਿਹੜੇ ਨੇ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ 1928 ਦੇ ਵਿਚ ਪੈਦਾ ਹੋਏ ਈਦੀ ਨੇ ਪੜ੍ਹਾਈ ਦੇ ਵਿਚ ਠੀਕ ਠਾਕ ਹੋਣ ਕਰਕੇ 5 ਜਮਾਤਾਂ ਪਾਸ ਕੀਤੀਆਂ ਤੇ ਬਚਪਨ ਦੇ ਵਿਚ ਜਦੋਂ ਈਦੀ ਕਹਿੰਦਾ ਹੁੰਦਾ ਸੀ ਕਿ ਮੈਂ ਵੱਡਾ ਹੋ ਕੇ ਬਹੁਤ ਵੱਡਾ ਹਸਪਤਾਲ ਉਸਾਰਾਂਗਾ ਤੇ ਅੰਗਹੀਣਾਂ ਦੇ ਵਾਸਤੇ ਵੱਖਰਾ ਪਿੰਡ ਬਣਾਵਾਂਗਾ ਤਾਂ ਸਾਰੇ ਹੱਸਦੇ ਸੀ ਉਹਦੇ ਉੱਤੇ ਪਹਿਲਾਂ ਈਦੀ ਨੇ ਕੱਪੜਿਆਂ ਵਾਲੀ ਦੁਕਾਨ ਤੇ ਮਜ਼ਦੂਰੀ ਕੀਤੀ ਫਿਰ ਰੇਹੜੀ ਤੇ ਸਮਾਨ ਵੇਚਣ ਲੱਗ ਪਿਆ ਉਸ ਤੋਂ ਬਾਅਦ ਪਾਨ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ ਤੇ 1948 ਦੇ ਵਿਚ ਜਦੋਂ ਮੈਮਨਾ ਨੇ ਡਿਸਪੈਂਸਰੀ ਖੋਲ੍ਹੀ ਤਾਂ ਉਹ ਉੱਥੇ ਜਿਹੜਾ ਸੀ ਨੌਕਰੀ ਕਰਨ ਲੱਗ ਗਿਆ ਦਿਨ ਰਾਤ ਬਿਮਾਰਾਂ ਦੀ ਸੇਵਾ ਕਰਦਾ ਰਹਿੰਦਾ। ਇੱਕ ਵਾਰੀ ਉਸਨੇ ਐਕਸਰੇ ਕਰਨ ਵਾਲੇ ਮੁੰਡੇ ਨੂੰ ਰਿਸ਼ਵਤ ਲੈਂਦੇ ਦੇਖ ਲਿਆ ਤਾਂ ਉਸਦੇ ਖਿਲਾਫ਼ ਆਵਾਜ਼ ਉਠਾਈ ਤਾਂ ਬਾਕੀ ਰਿਸ਼ਵਤਖੋਰਾਂ ਤੇ ਅਮੀਰਾਂ ਨੇ ਉਸਨੂੰ ਨੌਕਰੀ ਤੋਂ ਹੀ ਕੱਢ ਮਾਰਿਆ। 1951 ਦੇ ਵਿੱਚ ਉਹਨੇ 2300 ਰੁਪਏ ਦੀ ਬਚਤ ਕਰਕੇ ਖੁਦ ਫਿਰ ਜਿਹੜਾ ਸੀ ਡਿਸਪੈਂਸਰੀ ਖੋਲ੍ਹ ਲਈ ਤੇ ਇੱਕ ਡਾਕਟਰ ਰੱਖ ਲਿਆ, ਬਾਕੀ ਸਾਰਾ ਕੰਮ ਆਪ ਕਰਦਾ ਤੇ

7000 ਦੀ ਵੈਨ ਲੈ ਕੇ ਉਹ ਉਸ ਉਪਰ ਲਿਖਾ ਦਿੱਤਾ ਕਿ ਗਰੀਬ ਦੀ ਮੋਟਰ। ਇਸ ਤੋਂ ਬਾਅਦ ਦਾਮ ਦੀ ਕਦੇ ਕਮੀ ਨਹੀਂ ਹੋਈ ਤੇ ਅਬਦੁਲ ਸਤਾਰ ਇਦੀ ਫੁੱਟਪਾਥਾਂ ਦੇ ਉੱਤੇ ਪਏ ਗਰੀਬ ਲੋਕਾਂ ਨੂੰ ਜਿਹੜਾ ਛੱਤ ਦੇ ਹੇਠ ਲਿਆਉਂਦਾ ਤੇ ਉਹਨਾਂ ਨੂੰ ਆਪ ਨਵਾਂ ਜਿਹੜਾ ਨਵਾ ਧਵਾ ਕੇ ਉਹਨਾਂ ਦੇ ਕੱਪੜੇ ਧੋਂਦਾ ਤੇ ਅਮੀਰ ਜਿਹੜਾ ਸੀ ਚੁੱਕਦੇ ਦੇਖਦੇ ਉਹਨੂੰ ਕਿ ਇਹ ਕਰ ਕੀ ਰਿਹਾ ਹੈ ਤੇ ਈਦੀ ਬਿਮਾਰਾਂ ਨੂੰ ਕਿੰਨੀ ਘਟੀਆ ਖੁਰਾਕ ਦਿੰਦਾ ਉਹ ਜਿਹੜਾ ਕਹਿੰਦੇ ਅਮੀਰ ਲੋਕ ਜਿਹੜੇ ਸਨ ਤੇ ਤੁਸੀਂ ਇਹਨਾਂ ਨੂੰ ਆਪਣੇ ਮਹਿਲਾਂ ਦੇ ਵਿੱਚ ਲੈ ਜਾਓ ਅੱਗੇ ਉਹ ਕਹਿੰਦਾ ਸੇਵਾ ਕਰੋ ਅੱਲਾ ਖੁਸ਼ ਹੋਵੇਗਾ। ਫਿਰ ਈਦੀ ਨੇ ਲਾਸ਼ਾਂ ਦੇ ਸੰਸਕਾਰ ਦਾ ਕੰਮ ਸ਼ੁਰੂ ਕਰ ਦਿੱਤਾ। ਖੂਹਾਂ ਸਮੁੰਦਰਾਂ ਸੀਵਰੇਜਾਂ ਦੇ ਵਿੱਚ ਗਲਦੀਆਂ ਲਾਸ਼ਾਂ ਨੂੰ ਉਹ ਆਪ ਜਿਹੜਾ ਚੁੱਕਦਾ ਤੇ ਸੰਸਕਾਰ ਕਰਦਾ। ਜੋ ਕੋਈ ਦਾਨ ਦਿੰਦਾ ਉਸ ਨੂੰ ਉਹ ਰਸੀਦ ਦੇ ਦਿੰਦਾ ਤੇ ਕਹਿੰਦਾ ਕਿ ਜੇਕਰ ਕਦੇ ਵੀ ਇਹ ਲੱਗੇ ਤੁਹਾਨੂੰ ਕਿ ਤੁਸੀਂ ਦਾਨ ਦੇ ਕੇ ਗਲਤੀ ਕਰ ਲਈ ਹੈ ਤਾਂ ਰਸੀਦ ਲੈ ਆਇਓ ਤੇ ਮੈਂ ਆਪਣੇ ਪੈਸੇ ਵਾਪਸ ਤੁਹਾਨੂੰ ਜਿਹੜਾ ਕਰ ਦਿਆਂਗਾ, ਲੈ ਜਾਓ ਵਾਪਸ ਮੇਰੇ ਕੋਲੋਂ। ਜਦੋਂ ਚੁਰਾਹੇ ਦੇ ਵਿੱਚ ਠੂਠਾ ਲੈ ਕੇ ਬੈਠ ਜਾਂਦਾ ਤਾਂ ਦਾਨ ਦੇਣ ਵਾਲਿਆਂ ਦੀ ਭੀੜ ਲੱਗ ਜਾਂਦੀ। ਕਈ ਵਾਰ ਉਹਨੂੰ ਪੱਤਰਕਾਰ ਜਿਹੜਾ ਪੁੱਛਦੇ ਕਿ ਤੁਹਾਡੇ ਕੋਲ ਪੈਸੇ ਦੀ ਘਾਟ ਹੈ ਜੋ ਠੂਠਾ ਫੜ ਕੇ ਮੰਗ ਰਹੇ ਹੋ, ਤਾਂ ਈਦੀ ਕਹਿੰਦਾ ਨਹੀਂ ਮੇਰੇ ਕੋਲ ਪੈਸੇ ਲੋੜ ਜਿੰਨੇ ਹਨ, ਪਰ ਇਹ ਠੂਠਾ ਮੈਨੂੰ ਯਾਦ ਦਿਵਾਉਂਦਾ ਹੈ ਕਿ ਈਦੀ ਤੂੰ ਇੱਕ ਮੰਗਤਾ ਹੈ ਤੇ ਇਹੀ ਤੇਰੀ ਔਕਾਤ ਹੈ। ਜਦੋਂ ਉਸਨੂੰ ਪਤਾ ਲੱਗਿਆ ਕਿ ਲੋਕ ਨਜਾਇਜ਼ ਬੱਚਿਆਂ ਨੂੰ ਇੱਧਰ ਉੱਧਰ ਸੁੱਟ ਜਾਂਦੇ ਨੇ ਤਾਂ ਉਹਨੇ ਜਿਹੜਾ ਸੀ ਨਰਸਿੰਗ ਹੋਮਾਂ ਦੇ ਸਾਹਮਣੇ ਭੰਗੂੜੇ ਲਟਕਾ ਦਿੱਤੇ ਤੇ ਕਿਹਾ ਕਿ ਆਪਣਾ ਅਣਚਾਹਿਆ ਬੱਚਾ ਇੱਥੇ ਰੱਖ ਜਾਓ। ਤਾਂ ਇਸ ਗੱਲ ਦੇ ਉੱਤੇ ਮੌਲਵੀਆਂ ਨੇ ਫਤਵਾ ਉਹਨੂੰ ਦੇ ਦਿੱਤਾ ਕਿ ਨਜਾਇਜ਼ ਔਲਾਦ ਨੂੰ ਪੱਥਰ ਮਾਰ ਕੇ ਮਾਰ ਦਿਓ। ਉਹਨੇ ਐਲਾਨ ਕੀਤਾ ਕਿ ਆਓ ਮੇਰੇ ਭੰਗੂੜੇ ਦੇ ਵਿੱਚ ਪਏ ਬੱਚੇ ਨੂੰ ਕੋਈ ਮਾਰ ਕੇ ਦਿਖਾਵੋ। ਫਿਰ ਉਹ ਫਾਲਤੂ ਦੇ ਸਮਾਗਮਾਂ ਦੇ ਵਿੱਚ ਜਾਣ ਤੋਂ ਸਮੇਂ ਦੀ ਬਰਬਾਦੀ ਦੱਸਦਾ ਸੀ ਤੇ ਉਹਨੂੰ ਲੱਗਦਾ ਸੀ ਕਿ ਲੱਛੇਦਾਰ ਭਾਸ਼ਣ ਸੁਣਨ ਜਾਂ ਦੇਣ ਦੀ ਬਜਾਏ ਉਸ ਸਮੇਂ ਕਿਸੇ ਦੀ ਮਦਦ ਕਰ ਸਕਦਾ ਹੈ। ਅਬਦੁਲ ਸਤਾਰ ਈਦੀ ਨੂੰ ਜਦੋਂ ਪਤਾ ਲੱਗਦਾ ਸੀ ਕਿ ਕਿਸੇ ਥਾਂ ਪੁਲਿਸ ਮੁਕਾਬਲਾ ਹੈ ਤੇ ਗੋਲੀਬਾਰੀ ਹੋ ਰਹੀ ਹੈ ਤਾਂ ਉਸੇ ਸਮੇਂ ਜਿਹੜਾ ਵੈਨ ਲੈ ਕੇ ਆਪਣੀ ਪਹੁੰਚ ਜਾਂਦਾ ਤੇ ਲਾਊਡ ਸਪੀਕਰ ਦੇ ਉੱਤੇ ਕਹਿ ਦਿੰਦਾ ਕਿ ਈਦੀ ਲਾਸ਼ਾਂ ਲੈਣ ਆਇਆ ਤਾਂ ਗੋਲੀਬਾਰੀ ਬੰਦ ਹੋ ਜਾਂਦੀ ਤੇ ਈਦੀ ਦੋਵੇਂ ਪਾਸਿਆਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਲੈ ਕੇ ਵਾਪਸ ਤੁਰ ਪੈਂਦਾ। ਉਸਦੀ ਪਤਨੀ ਬਿਲਕਿਸ ਪੁੱਛਦੀ ਕਿ ਗਲੀਆਂ ਹੋਈਆਂ ਲਾਸ਼ਾਂ ਚੁੱਕਣ ਵੇਲੇ ਅਸੀਂ ਸਭ ਨੱਕ ਬੰਦ ਕਰ ਲੈਂਦੇ ਹਾਂ ਪਰ ਤੁਸੀਂ ਨਹੀਂ ਕਰਦੇ ਹੋ, ਤੁਹਾਨੂੰ ਬਦਬੂ ਕਿਉਂ ਨਹੀਂ ਆਉਂਦੀ ਹੈ? ਤਾਂ ਉਹ ਅੱਗੇ ਉਹ ਕਹਿੰਦਾ ਮੈਂ ਸਮਝਦਾ ਕਿ ਇਹ ਲਾਸ਼ ਮੇਰੀ ਜਾਂ ਤੇਰੀ ਵੀ ਹੋ ਸਕਦੀ ਹੈ। ਜਦੋਂ ਝੁੱਗੀਆਂ ਝੋਂਪੜੀਆਂ ਦੇ ਵਿੱਚ ਜਾਂਦਾ ਹਨ ਤਾਂ ਨੰਗੇ ਬੱਚੇ ਉਸਦੇ ਵੱਲ ਦੌੜ ਕੇ ਆਉਂਦੇ ਹੈ। ਉਹ ਕਹਿੰਦਾ ਕਿ ਸ਼ਹਿਰੀ ਲੋਕਾਂ ਨੂੰ ਮੇਰੇ ਕੱਪੜੇ ਪਸੰਦ ਨਹੀਂ ਆਉਂਦੇ ਪਰ ਇਹਨਾਂ ਨੂੰ ਕਿੰਨੇ ਸੋਹਣੇ ਲੱਗਦੇ ਹੋਣਗੇ। 1990 ਤੱਕ ਈਦੀ ਫਾਊਂਡੇਸ਼ਨ ਦੇ ਕੋਲ ਅਧੀਨ 500 ਐਂਬੂਲੈਂਸਾਂ ਹੋ ਗਈਆਂ। ਆਉਣ ਵਾਲੇ 5 ਸਾਲਾਂ ਦੇ ਵਿੱਚ 800 ਤੋਂ ਵੱਧ ਐਂਬੂਲੈਂਸਾਂ, 5 ਜਹਾਜ਼, 5 ਹੈਲੀਕਾਪਟਰ ਲੈਣ ਦੀ ਯੋਜਨਾ ਸੀ। ਤੇਲ ਕੰਪਨੀਆਂ ਮੁਫ਼ਤ ਤੇਲ ਦੀ ਪੇਸ਼ਕਸ਼ ਕਰਨ ਲੱਗ ਪਈਆਂ ਕਰ ਰਹੀਆਂ ਸਨ ਤੇ ਹਵਾਈ ਮਹਿਕਮੇ ਨੇ ਜਹਾਜ਼ਾਂ ਦੇ ਸਾਰੇ ਟੈਕਸ ਮਾਫ਼ ਕਰ ਦਿੱਤੇ ਸੀ ਉਹ ਲਈ। ਅਮਰੀਕਾ ਨੇ 9/11 ਐਮਰਜੈਂਸੀ ਲਾਈਨਾਂ ਵਾਲੀ ਟੈਲੀਫੋਨ ਐਕਸੇਜ ਦੇ ਦਿੱਤੀ। 1988 ਦੇ ਵਿੱਚ ਲਾਸ਼ਾਂ ਲਿਜਾਣ ਦੀ ਲਈ ਅਮਰੀਕਾ ਦੇ ਰਾਜਦੂਤ ਨੇ ਜਹਾਜ਼ ਦਿੱਤਾ ਸੀ। ਈਦੀ ਫਾਊਂਡੇਸ਼ਨ ਵੱਲੋਂ 30 ਲੱਖ ਬੱਚਿਆਂ ਨੂੰ ਮੁੜ ਵਸਾਇਆ ਗਿਆ, 80,000 ਮਨੋਰੋਗੀਆਂ ਤੇ ਨਸ਼ੇੜੀਆਂ ਦਾ ਇਲਾਜ ਕਰਕੇ ਉਹਨਾਂ ਨੂੰ ਘਰ ਭੇਜਿਆ ਗਿਆ, 10 ਲੱਖ ਬੱਚੇ ਈਦੀ ਮੈਟਰਨਿਟੀ ਕੇਂਦਰਾਂ ਦੇ ਵਿੱਚ ਪੈਦਾ ਹੋਏ, 20,000 ਅਨਾਥ ਬੱਚੇ ਪਾਲੇ ਜਿਨ੍ਹਾਂ ਨੂੰ ਲੋਕ ਸੁੱਟ ਜਾਂਦੇ ਸਨ ਤੇ 40,000 ਕੁੜੀਆਂ ਨੇ ਦਾਈ ਦਾ ਕੰਮ ਸਿੱਖ ਕੇ ਰੋਜ਼ਗਾਰ ਜਿਹੜਾ ਉਹਦੇ ਉੱਤੇ ਲੱਗੀਆਂ। ਲਵਾਰਿਸ 2 ਲੱਖ ਲਾਸ਼ਾਂ ਦਫ਼ਨ ਕੀਤੀਆਂ। ਈਦੀ ਫਾਊਂਡੇਸ਼ਨ ਫੈਡਰੇਸ਼ਨ ਦੇ ਕੋਲ 1800 ਐਂਬੂਲੈਂਸਾਂ, 28 ਕਿਸ਼ਤੀ ਜਹਾਜ਼ ਹਨ। ਰੋਜ਼ਾਨਾ ਐਂਬੂਲੈਂਸਾਂ ਦੇ ਲਈ 6,000 ਫੋਨ ਆਉਂਦੇ ਨੇ। ਉਸਦੀ ਮੌਤ 8 ਜੁਲਾਈ ਅੱਜ ਦੇ ਦਿਹਾੜੇ ਦੇ ਉੱਤੇ 2016 ਤੋਂ ਬਾਅਦ ਉਸਦੀ ਪਤਨੀ ਬਿਲਕਿਸ ਸੰਸਥਾ ਦੀ ਮੁਖੀ ਹੈ। ਅਜਿਹੀ ਸ਼ਖਸੀਅਤ ਨੂੰ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ। ਇਤਿਹਾਸ ਦਾ ਜਿਹੜਾ ਪੰਨਾ ਇਹ ਬਣ ਗਿਆ ਤੇ ਇਤਿਹਾਸ ਦੇ ਵਿੱਚ ਉਸਦਾ ਨਾਮ ਹਮੇਸ਼ਾ ਚਮਕਦਾ ਰਹੇਗਾ। ਈਦੀ ਦਾ ਜਨਮ ਗੁਜਰਾਤ ਸ਼ਹਿਰ ਭਾਰਤ ਦੇ ਵਿੱਚ ਹੋਇਆ ਸੀ। ਲੋਹ ਪੁਰਸ਼ ਅਖਵਾਉਣ ਵਾਲੇ ਵੱਲਭ ਭਾਈ ਪਟੇਲ ਨੇ ਮਹਿਮਨ ਲੋਕਾਂ ਨੂੰ ਭਾਰਤ ਦੇ ਵਿੱਚੋਂ ਕੱਢਣ ਦੇ ਲਈ ਪੂਰਾ ਜ਼ੋਰ ਲਾਇਆ। ਭਾਰਤ ਦੇ ਵਿੱਚ ਮਹਿਮਨ ਲੋਕਾਂ ਦਾ ਕਾਫੀ ਕਾਰੋਬਾਰ ਸੀ ਤੇ ਉਹ ਅਮੀਰ ਸਨ। RSS ਤੇ BJP ਨੇ ਮਹਿਮਨ ਲੋਕਾਂ ਨੂੰ ਜਿਹੜਾ ਕੱਢ ਕੇ ਉਨ੍ਹਾਂ ਦੇ ਕਾਰੋਬਾਰ ਦੇ ਉੱਤੇ ਕਬਜ਼ਾ ਕਰ ਲਿਆ। ਇਸੇ ਕਰਕੇ ਗੁਜਰਾਤ ਦੇ ਪਟੇਲ ਲੋਕ ਜਿਹੜੇ ਕਾਫੀ ਅਮੀਰ ਨੇ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਅੱਜ ਦਾ ਸੁਨੇਹਾ। ਲਾਜਵਾਬ ਤੇ

0: ਕਮਾਲ ਗੱਲਬਾਤ। ਅਗਲੀਆਂ ਗੱਲਾਂ ਬਾਤਾਂ ਅੱਜ ਦੇ ਆਪਾਂ ਵਿਸ਼ੇ ਦੇ ਉੱਤੇ ਕਰਨੀਆਂ ਨੇ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਛੈਲੀ ਭਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਸ਼ਮੀ ਜੀ ਨੂੰ ਤੇ ਨਾਲ ਮੈਨੂੰ ਸਾਰੇ ਦੋਸਤਾਂ ਨੂੰ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਇਕਬਾਲ ਮਾਂਗੜ ਜੀ ਕੈਨੇਡਾ ਤੋਂ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਆ, ਸੋਰੀ ਕੈਲੀਫੋਰਨੀਆ ਤੋਂ ਅਮਰੀਕਾ ਤੋਂ। ਤੇ ਇਸੇ ਤਰ੍ਹਾਂ ਹੀ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਆ ਤੇ ਆਪਣੇ ਨਾਲ ਦੋਸਤੋ ਜੁੜ ਚੁੱਕੇ ਨੇ ਅੱਜ ਦੇ ਵਿਸ਼ੇ ਦੇ ਉੱਤੇ ਵਾਰਤਾਲਾਪ ਕਰਨ ਦੇ ਲਈ ਸਮਾਜੀਤ ਸਿੰਘ ਸ਼ਮੀ ਜੀ ਤੇ ਸਵਾਗਤ ਕਰਦੇ ਆ ਉਹਨਾਂ ਦਾ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆ ਨੂੰ ਜੀ ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਨਿੱਘਾ ਸਵਾਗਤ ਹੈ, ਜੀਆ ਨੂੰ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜਨਾਬ?
1: ਹਾਂਜੀ ਬਹੁਤ ਵਧੀਆ ਭਾਰਤ ਸਾਹਿਬ
0: ਜੀ।
1: ਇਸ ਵੇਲੇ ਮੌਸਮ ਜਿਹੜਾ ਉਹ ਕਰਵਟ ਬਦਲ ਰਿਹਾ
0: ਜੀ
1: ਤੇ ਨਵੀਂ ਰੁੱਤ ਜਿਹੜੀ ਹੈ ਬਰਸਾਤ ਦੀ ਉਹ ਦਸਤਕ ਦੇ ਰਹੀ ਹੈ।
0: ਬਿਲਕੁਲ ਹੈ ਜੀ, ਇਧਰ ਵੀ ਐਲਰਜੀ ਵਗੈਰਾ ਚੱਲਦੀ ਪਈ ਹੈ ਜੀ ਨਾਲ ਨਾਲ, ਤਾਂ ਹੀ ਫਿਰ ਸੜੋ ਸੜੋ ਵੀ ਹੋ ਰਹੀ ਹੈ ਨਾਲ ਜੀ। ਹਾਂਜੀ
1: ਇਹ ਵੀ ਚਲੋ ਰੁੱਤ ਦੇ ਮੇਵੇ ਹੈ ਜੀ।
0: ਬਿਲਕੁਲ ਹੈ ਬਿਲਕੁਲ, ਇਹ ਤਾਂ ਹੈ ਸ਼ਮੀ ਜੀ। ਤੇ ਸ਼ਮੀ ਜੀ ਹੁਣੇ ਹੁਣੇ ਮੈਂ ਜ਼ਿਕਰ ਕਰਕੇ ਹਟਿਆ ਆਪਣੇ ਕਿਆ ਬਾ ਕਮਾਲ ਸ਼ਖਸੀਅਤ ਅੱਜ ਦੇ ਦਿਹਾੜੇ ਦੇ ਉੱਤੇ ਦੁਨੀਆ ਤੋਂ ਤੁਰ ਗਈ ਤੇ ਕਿੱਡਾ ਵੱਡਾ ਉਹਨਾਂ ਦਾ ਯੋਗਦਾਨ ਕਹਿ ਸਕਦੇ ਆ ਕਿ ਕਦੇ ਕਦਾਈ ਇਸ ਤਰ੍ਹਾਂ ਦੇ ਲੋਕ ਆਉਂਦੇ ਆ। ਅਬਦੁਲ ਸਤਾਰ ਇਦੀ ਉਹਨਾਂ ਦਾ ਜ਼ਿਕਰ ਹੋਇਆ ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਆ ਤੇ ਬੱਚਿਆਂ ਦਾ ਫਿਊਚਰ ਜਾਂ ਉਹਨਾਂ ਸਮਿਆਂ ਦੇ ਵਿੱਚ ਸੋਸ਼ਲ ਮੀਡੀਆ ਨਹੀਂ ਸਾਰਾ ਕੁਝ ਨਹੀਂ ਸੀ ਪਰ ਫਿਰ ਵੀ ਇੰਨਾ ਉਹਨਾਂ ਦਾ ਕਹਿ ਲੋ ਕਿ ਦਮਦਾਰ ਕੰਮ ਆਪਣੇ ਬਲਬੂਤਿਆਂ ਦੇ ਉੱਤੇ ਤੇ ਆਪਣੇ ਰਾਹ ਚ ਉਨੇ ਵੱਖਰੇ ਇੱਕ ਮਿਸਾਲ ਬਣ ਜਾਣਾ ਦੁਨੀਆਂ ਦੇ ਉੱਤੇ ਬਹੁਤ ਵੱਡਾ ਮੁਕਾਮ ਹੈ ਜੀ।
1: ਬਿਲਕੁਲ ਜੀ, ਸਲੂਟ ਕਰਦੇ ਆ ਜੋ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੇ
0: ਜੀ
1: ਔਰ ਆਪਣੇ ਆਪ ਦੇ ਵਿੱਚ ਹੀ ਮਿਸਾਲ ਨੇ, ਕੋਈ ਕਹਿ ਲੋ ਵੀ ਆਪਾਂ ਕੰਪੇਅਰ ਨਹੀਂ ਕਰ ਸਕਦੇ ਕਿ ਉਹ ਉਹਨਾਂ ਵਰਗਾ ਕੰਮ ਕੀਤਾ ਜਾਂ ਉਹੋ ਜਿਹਾ ਹੋਇਆ, ਲੇਕਿਨ ਉਹ ਇੱਕ ਟ੍ਰੈਂਡ ਸੈੱਟ ਕਰਕੇ ਗਏ ਕਿ ਅਗਰ ਮਨੁੱਖਤਾ ਦੀ ਸੇਵਾ ਕਰਨੀ ਹੈ ਭਾਈ
0: ਜੀ
1: ਤਾਂ ਉਹਦੇ ਲਈ ਜਜ਼ਬਾ ਚਾਹੀਦਾ, ਹਿੰਮਤ ਚਾਹੀਦੀ ਹੈ, ਹੌਸਲਾ ਚਾਹੀਦਾ ਤੇ ਲਗਾਤਾਰਤਾ ਚਾਹੀਦੀ ਹੈ। ਇਹ ਨਹੀਂ ਕਿ ਮੈਂ ਅੱਜ ਮੈਨੂੰ ਬਹੁਤ ਵਾਲਾ ਆਇਆ ਤੇ ਮੈਂ ਇੱਕ ਦਿਨ ਕੋਈ ਸੇਵਾ ਕਰ ਲਈ ਕਿਸੇ ਦੀ ਤੇ ਬਾਕੀ ਛੱਡਤਾ ਕੰਮ, ਕੋਈ ਗੱਲ ਨਹੀਂ ਜੀ ਹੋ ਗਈ ਫੁੱਲ ਕੱਟ ਲਿਆ ਇੱਕੋ ਵਾਰੀ, ਪਰ ਇਹ ਲਗਾਤਾਰਤਾ ਜਿਹੜੀ ਹੈ ਇਹ ਕਾਇਮ ਰਹਿਣੀ
0: ਤੇ
1: ਉਹ ਫਿਰ ਕੁਦਰਤੀ ਗੱਲ ਆ, ਫਿਰ ਉਹ ਜਿਹੜਾ ਨਿਗਾਹ ਚ ਵੀ ਆਉਂਦਾ, ਸਮਾਜ ਵੀ ਵੇਖਦਾ ਤੇ ਲੋਕ ਜਿਹੜੇ ਆ ਉਹ ਜੁੜਦੇ ਆ, ਉਹ ਵੀ ਉਹਨਾਂ ਨੂੰ ਵੀ ਜੇ ਚੰਗਾ ਕੋਈ ਕੰਮ ਹੈ ਤੇ ਉਹ ਲੱਗਦਾ ਕਿ ਹਾਂ ਇਹ ਵਧੀਆ ਸਹੀ ਤਰੀਕੇ ਚ ਕੰਮ ਹੋ ਰਿਹਾ ਤੇ ਉਹ ਵੀ ਉਸ ਕਾਫਲੇ ਦਾ ਹਿੱਸਾ ਬਣਦੇ ਆ
0: ਜੀ।
1: ਤੇ ਉਹ ਫਿਰ ਉਹੀ ਕਹਿੰਦੇ ਵੀ ਮੈਂ ਅਕੇਲਾ ਹੀ ਚਲਾ ਥਾ, ਮੈਂ ਜਾਨਵੀ ਮੰਜ਼ਿਲ
0: ਜੀ
1: ਔਰ ਲੋਕ ਮਿਲਤੇ ਗਏ ਔਰ ਕਾਰਵਾਂ ਬਣਦਾ ਗਿਆ। ਉਹ ਐਂ ਫਿਰ ਜਿਹੜਾ ਅੱਗੇ ਤੋਂ ਅੱਗੇ ਜਿਹੜੀ ਆ ਇੱਕ ਚੇਨ ਬਣ ਜਾਂਦੀ ਆ। ਈਦੀ ਸਾਹਿਬ ਦੀ ਜਿਹੜੀ ਕਹਾਣੀ ਆ ਉਹ ਜ਼ਿੰਦਗੀ ਆ, ਉਹ ਦੇਖੋ ਆਪਣੇ ਆਪ ਚ ਪ੍ਰੇਰਨਾ ਸਰੋਤ ਹੈ ਤੇ ਆਪ ਭਾਵੇਂ ਉਹ ਨਹੀਂ ਹਨ ਪਰ ਉਹਨਾਂ ਦੀ ਜਿਹੜੀ ਲੇਗੇਸੀ ਆ, ਉਹਨਾਂ ਦੀ ਜਿਹੜੀ ਵਿਰਾਸਤ ਆ
0: ਜੀ
1: ਉਹ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਕੰਮ ਕਰ ਰਹੀ ਹੈ,
0: ਕਰ ਰਹੀ ਹੈ
1: ਤੇ ਕਰਦੀ ਰਹੇਗੀ।
0: ਬਿਲਕੁਲ, ਇੰਨਾ ਕੁਝ ਹੁੰਦਿਆਂ ਸੁਣਦਿਆਂ ਵੀ ਦੇਖ ਲੋ ਫਿਰ ਉਹ ਠੂਠਾ ਲੈ ਕੇ ਬਹਿ ਜਾਂਦੇ ਹੁੰਦੇ ਸੀ, ਕਹਿੰਦੇ ਮੈਨੂੰ ਆਪਣੀ ਔਕਾਤ ਦਾ ਪਤਾ ਰਵੇ ਕਿ ਮੈਂ ਉਹੀ ਹਾਂ ਤੇ ਉੱਤੋਂ ਉੱਤੇ ਕੁਛ ਨਹੀਂ ਆ। ਦੇਖ ਲੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਫਿਰ ਵੀ ਲੋਕਾਂ ਨੇ ਸਮਰਪਣ ਵੀ ਕਰ ਦਿੱਤਾ ਪਰ ਫਿਰ ਵੀ ਉਹ ਕਹਿੰਦੇ ਨਹੀਂ ਜਿਸ ਕਾਜ ਦੇ ਵਿਚ ਮੈਂ ਲੱਗਿਆ ਹੋਇਆ ਉਸੇ ਤੇ, ਨਹੀਂ ਤਾਂ ਸਾਡੇ ਵਰਗਿਆਂ ਨੂੰ ਔਕਾਤ ਭੁੱਲ ਜਾਂਦੀ ਹੈ ਕਿੱਥੋਂ ਸ਼ੁਰੂ ਹੋਏ ਸੀ ਕਿੱਥੇ ਪਹੁੰਚੇ ਆ। ਤੇ ਇਹ ਸਾਰਾ ਸਿਲਸਿਲਾ ਬਹੁਤ ਲਾਜਵਾਬ ਹੈ ਜੀ, ਜਿੰਨਾ ਕੁਝ ਕਹਿ ਲੋ ਉਨਾ ਹੀ ਘੱਟ ਹੈ,
1: ਕਮਾਲ ਹੈ ਜੀ। ਹੁਣ ਸਾਡੇ ਤੁਸੀਂ ਪੰਜਾਬ ਚ ਵੇਖੋ ਭਗਤ ਪੂਰਨ ਸਿੰਘ ਹੋਰੀ ਆਪਣੀ ਮਿਸਾਲ ਆਪ ਨੇ, ਉਹਨਾਂ ਦੀ ਜ਼ਿੰਦਗੀ ਇਹੋ ਜਿਹੀ ਹੈ ਕਿ ਉਹਨਾਂ ਨੇ ਪੂਰੀ ਆਪਣੀ ਲਾਈਫ ਨੂੰ ਸਮਰਪਿਤ ਕਰ ਦਿੱਤਾ ਮਨੁੱਖਤਾ ਦੀ ਸੇਵਾ ਲਈ ਔਰ ਉਹ ਵੀ ਸੈਲਫਲੈਸ, ਕਿਸੇ ਤੋਂ ਕੁਝ ਆਸ ਨਹੀਂ ਉਹਨਾਂ ਨੇ ਰੱਖੀ, ਆਪ ਤੁਰੇ ਆ ਤੇ ਤੁਰੇ ਹੀ ਆ, ਬਸ ਕਰ ਰਹੇ ਨੇ ਜੋ ਉਹਨਾਂ ਨੂੰ ਠੀਕ ਲੱਗ ਰਿਹਾ ਸੀ
0: ਜੀ। ਤੇ ਸ਼ਮੀ ਜੀ ਅੱਜ ਦੇ ਵਿਸ਼ੇ ਦੇ ਵੱਲ ਨੂੰ ਥੋੜਾ ਜਿਹਾ ਆਈਏ ਤਾਂ ਬਚਪਨ ਤੇ ਸੋਸ਼ਲ ਮੀਡੀਆ, ਕਿ ਬਚਪਨ ਸੱਚੀ ਹੀ ਖਤਰੇ ਚ ਹੈ ਜੀ?
1: ਭਾਰਤ ਸਾਹਿਬ ਜਿਹੜੇ ਬੱਚੇ ਆ ਉਹ ਕਹਿੰਦੇ ਦੇਸ਼ ਦਾ ਭਵਿੱਖ ਹੁੰਦਾ ਔਰ ਇਹ ਜਿਹੜਾ ਫਿਊਚਰ ਹੈ ਭਵਿੱਖ ਹੈ, ਇਹਦੇ ਬਾਰੇ ਚਰਚਾ ਜਿਹੜੀ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਆ ਤੇ ਬਹੁਤ ਵਧੀਆ ਜਿਹੜਾ ਵਿਸ਼ਾ ਹੈ ਤੁਸੀਂ ਅੱਜ ਇਹਦੇ ਉੱਤੇ ਚਰਚਾ ਜਿਹੜੀ ਛੇੜੀ ਆ ਕਿ ਬਚਪਨ ਜੋ ਇਸ ਵੇਲੇ ਜੀ ਰਹੇ ਨੇ ਬੱਚੇ ਨੇ ਉਹਨਾਂ ਵੱਲ ਧਿਆਨ ਦੇਣਾ ਇੱਕ ਤਰ੍ਹਾਂ ਦਾ ਸਾਡਾ ਬਣਦਾ, ਫਰਜ਼ ਵੀ ਬਣਦਾ ਵੱਡਿਆਂ ਦਾ ਜਿਹੜੇ ਵੱਡੇ ਨੇ ਉਮਰ ਦੇ ਵਿੱਚ, ਕਿ ਉਹ ਇੱਕ ਪੰਛੀ ਝਾਤ ਪਾਉਣ ਤੇ ਵੇਖਣ ਕਿਉਂਕਿ ਉਹ ਜਿਹੜੇ ਬੱਚੇ ਆ ਉਹ ਸੇਫ ਹਨ ਔਰ ਸਹੀ ਆ ਉਹਨਾਂ ਦੀ ਜਿਹੜੀ ਦਿਸ਼ਾ ਜਿਹੜੀ ਆਪਾਂ ਦੇ ਰਹੇ ਹਾਂ ਉਹਨਾਂ ਨੂੰ ਮਾਹੌਲ ਦੇ ਰਹੇ ਹਾਂ ਕਿ ਉਹ ਅੱਗੇ ਜਾ ਕੇ ਉਹਨਾਂ ਤੇ ਕੀ ਅਸਰ ਪਾਊਗਾ ਤੇ ਅੱਜ ਉਹਨਾਂ ਦੀ ਸਥਿਤੀ ਕੀ ਹੈ।
0: ਬਿਲਕੁਲ
1: ਪਰ ਸਾਹਿਬ ਜੇ ਤੁਸੀਂ ਦੁਨੀਆਂ ਭਰ ਤੇ ਵਿੱਚ ਨਜ਼ਰ ਮਾਰੋ ਨਾ ਤੇ ਜੋ 95% ਜਿਹੜੇ ਟੀਨੇਜਰ ਆ 12-13 ਤੋਂ 17 ਸਾਲ ਦੇ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਹੈ, ਮੈਕਸੀਮਮ ਐਕਟਿਵ ਹੈ ਔਰ ਇਹਨਾਂ ਚੋ ਅੱਧੇ ਤਾਂ ਇਹੋ ਜਿਹੇ ਨੇ ਕਿ ਜਿਹੜੇ ਹਰ ਵੇਲੇ ਹੀ ਆਨਲਾਈਨ ਹੀ ਹੁੰਦੇ ਆ
0: ਜੀ।
1: ਪਰ ਜਿਹੜੇ ਬੱਚੇ ਆ ਉਹ ਉਹ ਜਿਹੜੇ 8 ਸਾਲ ਦੇ ਵਿੱਚ ਜਿਹੜਾ ਬੱਚਾ ਕਿੰਨਾ ਕੁ ਉਹਨੂੰ ਸੋਝੀ ਆ ਕੀ ਆ ਉਹ ਵੀ ਸੋਸ਼ਲ ਮੀਡੀਆ ਵਰਤ ਰਿਹਾ ਤੇ ਉਹਨੂੰ ਕੋਈ ਇਸ ਗੱਲ ਦਾ ਉਹਨੂੰ ਪਤਾ ਲੱਗੇਗਾ ਕਿ ਬਈ ਇਹ ਚੰਗੀ ਆ ਜਾਂ ਮਾੜੀ ਆ ਤੇ ਉਹ ਲੇਕਿਨ ਉਹ ਲੱਗਿਆ ਹੋਇਆ
0: ਜੀ।
1: ਤੇ ਜਿਹੜੇ ਹੋਰ ਛੋਟੇ ਬੱਚੇ ਵੀ ਆ ਉਹ ਵੀ ਸੋਸ਼ਲ ਮੀਡੀਆ ਪਲੇਟਫਾਰਮ ਯੂਜ਼ ਕਰ ਰਹੇ ਨੇ
0: ਜੀ।
1: ਤੋਂ ਇਹ ਇੱਕ ਕਹਿ ਲੋ ਵੀ ਚਿੰਤਾਜਨਕ ਸਥਿਤੀ ਨੂੰ ਕਹਿ ਸਕਦੇ ਆ ਕਿਉਂਕਿ
0: ਇਹ ਉਹ ਉਹਨਾਂ ਦੀ ਗ੍ਰੋਥ ਵਾਲੀ ਉਮਰ ਵੀ ਆ ਜਾਂ ਕੰਪਿਊਟਰ ਵੀ ਆ ਉਹ ਜੇ ਤਾਂ ਤੁਸੀਂ ਇੱਕ ਵਰਤੋਂ ਜਿਹੜੀ ਉਹਦੀ ਵੀ ਇੱਕ ਕਹਿ ਸਕਦੇ ਆ ਰੂਪ ਰੇਖਾ ਹੈਗੀ ਆ ਉਹ ਆਪਣੇ ਪਰਪਸ ਦੇ ਲਈ ਜਿੱਥੇ ਵਰਤਦੇ ਉਹ ਠੀਕ ਹੈ ਪਰ ਸੋਸ਼ਲ ਮੀਡੀਆ ਦੀ ਇੱਕ ਏਜ ਜ਼ਰੂਰ ਹੈ ਉਹ ਤਕਰੀਬਨ ਚਲੋ ਬੱਚਿਆਂ ਨੂੰ ਤਾਂ ਨਹੀਂ ਪਤਾ ਪਰ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਬਹੁਤ ਵੱਡੀ ਜਿੰਮੇਵਾਰੀ ਜਾਂ ਬਹੁਤ ਸਾਰੀਆਂ ਜਦੋਂ ਆਪਾਂ ਕੋਈ ਵੀ ਆਈਡੀ ਸੋਸ਼ਲ ਮੀਡੀਆ ਦੇ ਉੱਤੇ ਬਣਾਉਂਦੇ ਹਾਂ ਜਾਂ ਕਿਤੇ ਵੀ ਆਪਾਂ ਐਡ ਆਨ ਹੁੰਦੇ ਹਾਂ ਉਹ ਚਾਹੇ ਚੈਟ ਹੈ ਚਾਹੇ ਉਹ ਵਟਸਐਪ ਹੈ ਚਾਹੇ ਉਹ ਕਿਉਂਕਿ ਅੰਡਰ ਏਜ ਦਾ ਉਹਦੇ ਉੱਤੇ ਬਹੁਤ ਜਿਹੜਾ ਹੁੰਦਾ ਤੁਹਾਨੂੰ ਏਜ ਬਕਾਇਦਾ ਆਪਣੀ ਲਿਖਣੀ ਪੈਂਦੀ ਹੈ ਫੇਕ ਵੀ ਬਣ ਜਾਂਦਾ ਸਾਰਾ ਕੁਝ ਹੋ ਜਾਂਦਾ ਪਰ ਕੀ ਉਹ ਪੇਰੈਂਟਸ ਦੀ ਜਦੋਂ ਕੋਈ ਹਬੀ ਨਬੀ ਹੋ ਜਾਂਦੀ ਹੈ ਉਹਦੇ ਉੱਤੇ ਬਹੁਤ ਵੱਡਾ ਸਵਾਲ ਪੇਰੈਂਟਸ ਦੇ ਉੱਤੇ ਖੜਾ ਹੋ ਜਾਂਦਾ ਹੈ ਤੇ ਇਸ ਮੁੱਦੇ ਦੇ ਉੱਤੇ ਮੈਨੂੰ ਲੱਗਦਾ ਕਿ ਪੇਰੈਂਟਸ ਦੀ ਜ਼ਿਆਦਾ ਜਿਹੜੀ ਹੈ ਜ਼ਿੰਮੇਵਾਰੀ ਬਣ ਜਾਂਦੀ ਹੈ।
1: ਉਹ ਅਸਲ ਚ ਪੇਰੈਂਟਸ ਆਪ ਵੀ ਵਿੱਚ ਫਸੇ ਹੋਏ ਨਾ ਉਹ ਆਪ ਵੀ ਇਸ ਜਿਹੜੇ ਚੱਕਰ ਵਿਊ ਦੇ ਵਿੱਚ ਹਿੱਸਾ ਨੇ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਨੇ ਮਸਤ ਨੇ ਤੇ ਉਹਨਾਂ ਨੂੰ ਵੀ ਇਹ ਬਹੁਤ ਚੰਗਾ ਲੱਗਦਾ ਕਿ ਜ਼ਿਆਦਾ ਤੋਂ ਜ਼ਿਆਦਾ ਐਕਟਿਵ ਹੋਈਏ ਸੋਸ਼ਲ ਮੀਡੀਆ ਆਪਣਾ ਕਹਿ ਲੋ ਵੀ ਇੱਕ ਲੋਕ ਦਿਖਾਵਾ ਵੀ ਹੋ ਜਾਂਦਾ
0: ਜੀ
1: ਤੇ ਬੱਚਿਆਂ ਨੂੰ ਬੱਚਿਆਂ ਜਿਹੜੇ ਆ ਉਹ ਡਿਸਟਰਬ ਨਾ ਕਰਨ ਵਿੱਚ ਆ ਕੇ ਉਹਨਾਂ ਨੂੰ ਵੀ ਹੱਥ ਫੋਨ ਦੇ ਦਿੰਦੇ ਕਿ ਤੁਸੀਂ ਵੀ ਕਾਕਾ ਮਾੜਾ ਜਿਹਾ ਦੇਖ ਲਓ ਇਹਨੂੰ ਇਹ ਨਜ਼ਾਰੇ ਲਓ ਤੁਸੀਂ ਸਾਡੇ ਵੱਲ ਨਾ ਦੇਖੋ
0: ਜੀ।
1: ਇਹ ਸਿਰਫ 20 ਸਾਲਾਂ ਦੇ ਵਿੱਚ ਹੀ ਸਾਰਾ ਕੁਝ ਵਾਪਰ ਰਿਹਾ। ਅੱਜ ਆਪਾਂ ਜਿਹੜਾ 2026 ਦੇ ਵਿੱਚ ਇਹ ਗੱਲ ਕਰ ਰਹੇ ਹਾਂ ਤੇ ਜੇ ਤੁਸੀਂ 2005 ਦਾ ਸਮਾਂ ਦੇਖੋਗੇ ਤਾਂ ਉਦੋਂ ਪਹਿਲਾਂ ਇਹੋ ਜਿਹਾ ਜ਼ਿਆਦਾ ਮਾਰੋ ਮਾਰ ਨਹੀਂ ਸੀ
0: ਜੀ।
1: ਲੋਕ ਬੱਚੇ ਜਿਹੜੇ ਆ ਉਹ ਸੱਚੀ ਮੁੱਚੀ ਦੀਆਂ ਖੇਡਾਂ ਖੇਡ ਰਹੇ ਸੀ ਔਰ ਰੀਲ ਦੀ ਬਜਾਏ ਰੀਅਲ ਦੁਨੀਆਂ ਦੇ ਵਿੱਚ ਜੀ ਰਹੇ ਸੀ
0: ਜੀ।
1: ਉਹਨਾਂ ਦਾ ਕਹਿ ਲੋ ਵੀ ਸੋਸ਼ਲ ਤਾਣਾ ਬੜਾ ਆਪਾਂ ਸਪੋਰਟਸ ਦੇ ਵਿੱਚ ਦੇਖਦੇ ਹਾਂ ਕਿ ਉਹ ਬੱਚੇ ਕੰਮ ਕਰ ਰਹੇ ਨੇ ਔਰ ਉਹਨਾਂ ਦੀ ਜਿਹੜੀ ਗਰੋਥ ਆ ਅੱਛੀ ਹੋ ਰਹੀ ਹੈ
0: ਜੀ।
1: ਫਿਰ ਹੌਲੀ ਹੌਲੀ ਜੇ ਆਪਾਂ ਦੇਖਦੇ ਹਾਂ 5-10 ਤੱਕ ਫੇਸਬੁੱਕ ਵਾਲਾ ਜਿਹੜਾ ਜਮਾਨਾ ਆ ਗਿਆ ਤੇ ਉਹਨੇ ਬਦਲ ਦਿੱਤਾ ਸਾਰਾ ਕੁਝ। ਉਦੋਂ ਪਹਿਲਾਂ ਫਿਰ ਵੀ ਥੋੜਾ ਬਹੁਤ ਜਿਹੜਾ ਸੋਸ਼ਲ ਮੀਡੀਆ ਇਹੋ ਜਿਹਾ ਨਹੀਂ ਸੀ, ਜ਼ਿਆਦਾ ਅਗਰੈਸਿਵ ਨਹੀਂ ਸੀ। ਮਾਈ ਸਪੇਸ ਵਗੈਰਾ ਤੇ ਹੋਰ ਇਹੋ ਜਿਹੇ ਪਲੇਟਫਾਰਮ ਆਏ ਸ਼ੁਰੂ ਦੇ ਵਿੱਚ
0: ਜੀ,
1: ਔਰਕੁੱਟ ਵਗੈਰਾ ਆਇਆ, ਪਰ ਫੇਸਬੁੱਕ ਨੇ ਚੇਂਜ ਕੀਤਾ। ਸਮਾਰਟਫੋਨ ਜਦੋਂ ਆ ਗਏ ਉਹਨਾਂ ਨੇ ਤੇ ਫਿਰ ਕਹਿ ਲੋ ਵੀ ਹੱਥੋ ਹੱਥ ਹੀ ਚੁੱਕ ਲਿਆ ਤੇ 10-18 ਤੱਕ ਪੂਰਾ ਯੁੱਗ ਬਦਲ ਗਿਆ
0: ਜੀ,
1: ਔਰ ਨਜ਼ਰੀਆ ਬਦਲ ਗਿਆ, ਸਿਸਟਮ ਜਿਹੜਾ ਉਹ ਜਮਾ ਹੀ ਜਿਹੜਾ ਪਹਿਲਾਂ ਨਾਲੋਂ ਵੱਖਰਾ ਹੋ ਗਿਆ
0: ਜੀ।
1: ਤੇ ਹੁਣ ਤੱਕ ਆਪਾਂ ਦੇਖਿਆ ਰੀਲਸ ਤੇ ਸ਼ਾਰਟਸ ਦਾ ਧਮਾਕਾ ਹੀ ਹੋ ਚੁੱਕਾ ਬਹੁਤ ਵੱਡਾ। ਉਹ ਤੋਂ ਬਿਨਾਂ ਕਹਿੰਦੇ ਸਾਡੀ ਰੋਟੀ ਹਜਮ ਨੀ ਹੋਣੀ ਤੇ ਇਹ ਲਗਾਤਾਰ ਜਿਹੜਾ ਉਹ ਟਾਈਮ ਕੰਜ਼ਿਊਮਿੰਗ ਵੀ ਹੋ ਰਿਹਾ ਤੇ ਟਾਈਮ ਵੇਸਟ ਵੀ ਹੋ ਰਿਹਾ। ਅਸੀਂ ਜੇ ਦੇਖੀਏ ਨਾ ਕਿ ਇਹਦੇ ਜਿਹੜੇ ਇੰਪੈਕਟ ਹੈ, ਇੰਪੈਕਟ ਦੀ ਗੱਲ ਚਲੋ ਆਪਾਂ ਕਰਦੇ ਹਾਂ ਕਿਉਂਕਿ ਉਹ ਤਾਂ ਕਰਨੀ ਆ
0: ਜੀ,
1: ਪਰ ਜਿਹੜਾ ਬੈਕਗਰਾਉਂਡ ਜਦੋਂ ਆਪਾਂ ਚੈੱਕ ਕਰਦੇ ਹਾਂ ਤਾਂ ਉਹਦੇ ਚ ਇਹੀ ਚੀਜ਼ ਆ ਕਿ ਜਿਹੜੇ ਬੱਚੇ ਆ ਉਹ ਇਸ ਤੋਂ ਇਸ ਹਨੇਰੀ ਤੋਂ ਨਹੀਂ ਬਚੇ ਤੇ ਉਹ ਵੀ ਇਹਦੇ ਨਾਲ ਹੀ ਜਿਹੜੇ ਆ ਹਵਾ ਚ ਉੱਡ ਰਹੇ ਨੇ ਪੂਰੇ
0: ਜੀ।
1: ਤੇ ਬੱਚੇ ਜਿਹੜੇ ਵੱਡਿਆਂ ਨਾਲੋਂ ਵੀ ਵਧੀਆ ਕੰਮ ਜਿਹੜਾ ਵਧੀਆ ਕੀ ਮਤਲਬ ਡੀਪ ਜਿਹੜਾ ਇਹਦੇ ਵਿੱਚ ਜੁੜ ਗਏ ਆ
0: ਇਹਦੇ ਵਿੱਚ। ਇਸੇ ਕਰਕੇ ਨੁਕਸਾਨ ਦੀ ਜਿਹੜੀ ਤੁਸੀਂ ਗੱਲ ਕੀਤੀ ਜੰਮੀ ਜੀ, ਕੱਲ ਦੀ ਮੈਂ ਇੱਕ ਖਬਰ ਤੋਂ ਬੜਾ ਹੈਰਾਨ ਹੈ। 12-13 ਸਾਲ ਦੀ ਬੱਚੀ ਸੀਗੀ, ਉਹ ਆਪਣੇ ਮਤਲਬ ਕਿ ਇੰਸਟਾਗ੍ਰਾਮ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਮਤਲਬ ਕਿ 100 ਕਿਲੋਮੀਟਰ ਆਪਣੇ ਘਰ ਤੋਂ ਜਿਹੜਾ ਆਪਣੇ ਬੋਏਫ੍ਰੈਂਡ ਨੂੰ ਮਿਲਣ ਜਾਂਦੀ ਹੈ। 12-13 ਸਾਲ ਦੀ ਬੱਚੀ ਹੈ। ਚਲੋ ਉਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਇਹ ਰਿਲੇਸ਼ਨ ਨਹੀਂ ਹੋਣੇ ਚਾਹੀਦੇ ਜਾਂ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਨਹੀਂ ਹੋਣੀ ਚਾਹੀਦੀ, ਪਰ ਜਿਹੜਾ ਅੰਡਰ ਏਜ ਬੱਚਾ ਹੈ ਕਿਤੇ ਨਾ ਕਿਤੇ ਐਡੇ ਵੱਡੇ ਸਟੈਪ ਲੈ ਰਿਹਾ, ਉਹਦੇ ਵਿਚ ਪੇਰੈਂਟਸ ਦੀ ਜ਼ਿੰਮੇਵਾਰੀ ਨਾਲ ਵੱਧ ਜਾਂਦਾ ਹੈ ਕਿਉਂਕਿ ਅੰਡਰ ਏਜ ਹੈ, ਤੇ ਦੂਸਰਾ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਇਸ ਤਰ੍ਹਾਂ ਦੇ ਜਿਹੜਾ ਹਲੇ ਗਰੋਥ ਦੀ ਗੱਲ ਕਰੀਏ ਜਾਂ ਆਪਣੀ ਐਜੂਕੇਸ਼ਨ ਦੀ ਗੱਲ ਕਰੀਏ, 12-13 ਸਾਲ ਦੀ ਉਮਰ ਦੇ ਵਿਚ ਬੁਆਏਫ੍ਰੈਂਡ ਗਰਲਫ੍ਰੈਂਡ ਦੀ ਭਾਲ ਤੇ ਇੱਕ ਮਤਲਬ ਕਿ ਮਿਲਣ ਗੁਲਣ ਦਾ ਕੰਮ ਸਿਲਸਿਲਾ ਸ਼ੁਰੂ ਹੋ ਜਾਂਦਾ, ਤੇ ਕਹਾਣੀ ਕਿੱਥੇ ਨੂੰ ਜਾਏਗੀ ਜੀ ਫਿਰ ਮੁੜ ਕੇ?
1: ਹਾਂਜੀ ਬਾਲ ਸਾਹਿਬ, ਉਹੀ ਆਪਾਂ ਹੁਣ ਇੰਪੈਕਟ ਦੀ ਤੁਸੀਂ ਗੱਲ ਕੀਤੀ ਹੈ ਕਿ ਅਸਰ ਕੀ ਹੋ ਗਿਆ ਇਹਦਾ ਸੋਸ਼ਲ ਮੀਡੀਆ ਦਾ ਤੇ ਇਸ ਜਿਹੜੀ ਆਪਾਂ ਕਹਿ ਲਈਏ ਟੈਕਨੋਲੋਜੀ ਦੀ ਹਨੇਰੀ ਦਾ
0: ਜੀ।
1: ਇਹਦੇ ਦੇਖੋ ਦੋ ਪੋਜ਼ਿਟਿਵ ਇਫੈਕਟ ਵੀ ਹੈਗੇ ਆ ਤੇ ਨੈਗੇਟਿਵ ਵੀ।
0: ਬਿਲਕੁਲ ਜੀ।
1: ਪੋਜ਼ਿਟਿਵ ਜੇ ਆਪਾਂ ਦੇਖੀਏ ਤਾਂ ਇਹਦੇ ਚ ਕ੍ਰੀਏਟੀਵਿਟੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਸਾਨੂੰ ਕਿ ਜਿਹੜੇ ਬੱਚੇ ਆ ਬੜੀਆਂ ਸ਼ਾਨਦਾਰ ਰੀਲਾਂ ਬਣਾ ਰਹੇ ਨੇ, ਉਹਨਾਂ ਦੇ ਵਿਚ ਵੀਡੀਓ ਨੂੰ ਐਡਿਟ ਕਰਨ ਦੀ ਕਲਾਕਾਰੀ ਜਿਹੜੀ ਉਹ ਆ ਗਈ ਔਰ ਉਹ ਸਟੋਰੀ ਟੈਲਿੰਗ ਵੀ ਕਰ ਰਹੇ ਆ, ਬੜੀ ਵਧੀਆ ਬਣਾ ਬਣਾ ਕੇ ਰੀਲਾਂ ਉਹ ਪਾ ਕੇ ਦੱਸਦੇ, ਉਹ ਤੋਂ ਪਾਪੂਲਰ ਵੀ ਹੋ ਰਹੇ ਆ। ਫਿਰ ਉਹਨਾਂ ਨੂੰ ਜਿਹੜੀ ਲਰਨਿੰਗ ਆ ਉਹਦਾ ਬੜਾ ਉਹਨਾਂ ਨੂੰ ਫਾਇਦਾ ਹੋਇਆ ਕਿਉਂਕਿ ਯੂਟਿਊਬ ਜਿਹੜੀ ਇੱਕ ਬੈਕਬੋਨ ਬਣ ਗਈ ਐਜੂਕੇਸ਼ਨ ਦੇ ਵਿਚ, ਉਹਦੇ ਰਾਹੀਂ ਜਿਹੜੀ ਮਰਜ਼ੀ ਤੁਸੀਂ ਕੋਈ ਕਲਾਕਾਰੀ ਸਿੱਖਣੀ ਹੈ, ਕੋਈ ਐਜੂਕੇਸ਼ਨ ਦੇ ਵਿਚ ਹੈਲਪ ਲੈਣੀ ਹੈ, ਉੱਥੇ ਪਏ ਵੀਡੀਓ ਤੇ ਵੀਡੀਓ ਪਿਆ ਤੇ ਉਹ ਲਰਨਿੰਗ ਦੇ ਵਿਚ ਤੇ ਉਹ ਇੱਕ ਵਰਦਾਨ ਸਾਬਿਤ ਹੋ ਗਿਆ। ਫਿਰ ਜੇ ਕੋਈ ਬੱਚਾ ਕ੍ਰੀਏਟੀਵਿਟੀ ਦਿਖਾ ਸਕਦਾ ਹੈ ਔਰ ਉਹ ਬੜਾ ਕ੍ਰੀਏਟਿਵ ਹੈ, ਉਹਨੂੰ ਨੈਚੁਰਲੀ ਥੋੜੇ ਵੱਡੇ ਜਿਹੜੇ ਲੋਕ ਆ ਉਹਨਾਂ ਦੀ ਵੀ ਹੈਲਪ ਮਿਲਦੀ ਹੋਏਗੀ, ਉਹ ਗਲੋਬਲ ਐਕਸਪੋਜ਼ਰ ਮਿਲਦਾ। ਪੰਜਾਬ ਦੇ ਕਿਸੇ ਪਿੰਡ ਚ ਬੈਠਾ ਬੱਚਾ ਕੋਈ ਆਪਣੀ ਕਲਾਕਾਰੀ ਦਿਖਾ ਰਿਹਾ ਹੈ ਤੇ ਉਹਨੇ ਜਦੋਂ ਕੋਈ ਰੀਲ ਉਹਦੀ ਵਾਇਰਲ ਹੋ ਗਈ ਹੈ ਉਹ ਪੂਰੀ ਦੁਨੀਆਂ ਚ ਹੀ ਫੈਲ ਜਾਂਦਾ, ਪਾਪੂਲਰ ਹੋ ਜਾਂਦਾ
0: ਜੀ।
1: ਇਹ ਪਹਿਲਾਂ ਨਹੀਂ ਸੀ ਹੋ ਸਕਦਾ ਇੱਦਾਂ। ਇਹ ਸੋਸ਼ਲ ਮੀਡੀਆ ਹੀ ਇੱਕ ਵਰਦਾਨ ਦੀ ਤਰ੍ਹਾਂ ਉਹਨਾਂ ਲਈ ਕਹਿੰਦੇ ਵੀ ਕੰਮ ਕਰਦਾ ਹੈ
0: ਜੀ।
1: ਤੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਬਈ ਅਸੀਂ ਹੁਣ ਹਿੱਟ ਹੋ ਰਹੇ ਹਾਂ, ਸਾਡੀ ਗੱਲ ਬਣਦੀ ਜਾ ਰਹੀ ਹੈ, ਇੱਕ ਕੌਨਫੀਡੈਂਸ ਦਾ ਲੈਵਲ ਉਹਨਾਂ ਚ ਵੱਧ ਜਾਂਦਾ ਤੇ ਜਿਹੜਾ ਐਕਸਪ੍ਰੈਸ਼ਨ ਆ ਗੱਲਬਾਤ ਕਰਨ ਦਾ ਤਰੀਕਾ ਵੀ ਆ ਉਹ ਸਿੱਖਦੇ ਆ, ਕਿਉਂਕਿ ਉਹੀ ਗੱਲ ਆ ਕਿ ਗਲੋਬਲ ਐਕਸਪੋਜਰ ਜਦੋਂ ਹੋ ਗਿਆ ਤੇ ਸਾਨੂੰ ਦੂਸਰਿਆਂ ਨੂੰ ਦੇਖ ਕੇ ਵੀ ਆਪਾਂ ਉਹਨਾਂ ਦੇ ਰੰਗ ਚ ਰੰਗੇ ਜਾਂਦੇ ਆ ਜਾਂ ਦੂਸਰੇ ਸਾਡੇ ਰੰਗ ਚ ਰੰਗੇ ਜਾਂਦੇ ਆ। ਇੱਕ ਤਾਂ ਪੋਜ਼ਿਟਿਵ ਇਫੈਕਟ ਵੀ ਇਹਦੇ ਹੈਗੇ ਆ, ਜਿਹੜੇ ਨੈਗੇਟਿਵ ਇਫੈਕਟ ਆ ਨਾ ਜਿਹਦੇ ਕਰਕੇ ਆਪਾਂ ਚਰਚਾ ਕਰ ਰਹੇ ਆ ਉਹ ਜ਼ਿਆਦਾ ਉਹ ਫਿਕਰਮੰਦੀ ਵਾਲੇ ਆ।
0: ਕੱਲ ਮੈਂ ਚਲੋ ਪੋਜ਼ਿਟਿਵ ਦੀ ਗੱਲ ਕੀਤੀ, ਮੈਂ ਇੱਕ ਥੋੜਾ ਜਿਹਾ ਹੋਰ ਨਾਲ ਜੋੜ ਦਵਾਂ। ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਬੱਚਾ ਜਿਹੜਾ ਨਾ ਸਮੁੰਦਰ ਦੇ ਵਿੱਚ ਤੈਰ ਕੇ 9 ਘੰਟਿਆਂ ਦੇ ਵਿੱਚ ਉਹਨੇ ਪਤਾ ਨੀ ਵਰਲਡ ਰਿਕਾਰਡ ਬਣਾਇਆ, ਸ਼ਾਇਦ ਇੰਡੀਆ ਦਾ ਰਿਕਾਰਡ ਬਣਾਇਆ ਆ, ਤੇ ਉਹ ਮੇਰੇ ਖਿਆਲ ਨਾਲ 10-12 ਸਾਲ ਦਾ ਜਾਂ 8-10 ਸਾਲ ਦਾ ਬੱਚਾ ਹੈ, ਤੇ ਉਹਨੇ ਸਮੁੰਦਰ ਦੇ ਵਿੱਚ ਖੁੱਲੇ ਸਮੁੰਦਰ ਦੇ ਵਿੱਚ ਤੈਰ ਕੇ 9 ਘੰਟੇ ਲਗਾਤਾਰ ਕੇ ਪਤਾ ਨੀ ਕਿੰਨੇ ਕਿਲੋਮੀਟਰ ਦਾ ਉਹਨੇ ਰਿਕਾਰਡ ਪੈਦਾ ਕਰ ਦਿੱਤਾ ਜੀ। ਇਹ ਤਾਂ ਇੱਕ ਚੰਗੀ ਚੀਜ਼ ਕਹਿ ਸਕਦੇ, ਚਲੋ ਉਹਨੂੰ ਪ੍ਰਮੋਟ ਵੀ ਕੀਤਾ ਜਾ ਰਿਹਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ।
1: ਬਿਲਕੁਲ ਜੀ ਬਿਲਕੁਲ, ਇਹ ਤਾਂ ਕਹਿ ਲੋ ਵੀ ਇੱਕ ਉਹੀ ਵਰਦਾਨ ਵਾਲੀ ਗੱਲ ਹੋ ਜਾਂਦੀ ਆ ਕਿ ਐਕਸਪੋਜ਼ਰ ਹੋ ਗਿਆ ਤੇ ਲਗਾਤਾਰ ਜਿਹੜੀ ਆ ਉਹ ਉਹਨੂੰ ਮਿਲਦੀ ਆ ਕਿ ਬਈ ਮੈਂ ਇੱਕ ਵੀਡੀਓ ਬਣਾ ਲਿਆ ਹੁਣ ਦੂਜਾ ਤੀਜਾ ਚੌਥਾ। ਲੇਕਿਨ ਜਿਹੜੀ ਨੈਗੇਟਿਵ ਆਪਾਂ ਇਫੈਕਟ ਦੀ ਗੱਲ ਕੀਤੀ ਨਾ, ਜਿਵੇਂ ਤੁਸੀਂ ਉਹ 13 ਸਾਲ ਦੇ ਜਿਹੜੀ ਬੱਚੀ ਆ ਉਹਦੀ ਗੱਲ ਕੀਤੀ ਆ,
0: ਬਿਲਕੁਲ ਜੀ ਵਾਪਰਿਆ।
1: ਦੇਖੋ ਇਹ ਬਿਲਕੁਲ ਭਾਰਤ ਸਾਹਿਬ ਤੁਸੀਂ ਦੇਖੋ ਮੈਂਟਲ ਹੈਲਥ ਤੇ ਬਹੁਤ ਅਸਰ ਪੈਂਦਾ ਹੈ
0: ਜੀ।
1: ਇੱਕ ਚਿੰਤਾ ਕੰਪੈਰੀਜ਼ਨ ਫਿਰ ਉਹ ਕਰਦੇ ਆ ਬੱਚੇ, ਇੱਕ ਅਡਿਕਸ਼ਨ ਹੈ ਉਹ ਜਿਹਨੂੰ ਕਹਿੰਦੇ ਡੋਪਾਮਾਈਨ ਜਿਹੜਾ ਇਫੈਕਟ ਆ ਜਾਂ ਉਹ ਲੂਪ ਬਣਿਆ ਰਹਿੰਦਾ। ਇਹ ਇਹਨਾਂ ਚੀਜ਼ਾਂ ਕਿਉਂਕਿ ਜਦੋਂ ਕੋਈ ਵੀਡੀਓ ਪਾਤਾ ਜਾਂ ਕੋਈ ਰੀਲ ਪਾਤੀ ਜਾਂ ਸ਼ਾਰਟ ਬਣਾ ਕੇ ਪਾਤਾ
0: ਜੀ,
1: ਉਦੋਂ ਬਾਅਦ ਜਾਂ ਕੋਈ ਫੋਟੋ ਪਾਤੀ ਇਹੋ ਜਿਹੀ ਵਿੰਗਾ ਡੱਡਾ ਮੂੰਹ ਕਰਕੇ ਆ ਠੀਕ ਹੈ ਜੀ ਮੈਂ ਇੱਥੇ ਖੜਾ, ਤੇ ਉਹ ਉਹਦੇ ਉੱਤੇ ਜਿਹੜੇ ਲਾਈਕ ਆਉਣੇ ਆ ਉਹਦੇ ਜਿਹੜੇ ਵਿਊਜ਼ ਹੋਣੇ ਆ
0: ਜੀ,
1: ਉਹ ਟੈਂਸ਼ਨ ਦਾ ਘਰ ਬਣ ਜਾਂਦਾ ਉਹਦੇ ਲਈ ਕਿ ਘੱਟ ਆ ਗਏ ਜੇ ਵੱਧ ਆ ਗਏ ਤਾਂ ਉਹਦਾ ਦਿਮਾਗ ਖਰਾਬ ਹੋ ਜਾਣਾ, ਜੇ ਘੱਟ ਆ ਗਏ ਤਾਂ ਵੈਸੇ ਚੈਨ ਨੀ ਹੋਣੀ, ਡਾਤਾ ਹੀ ਨੀਂਦ ਉੱਡ ਜਾਣੀ ਕਿ ਮੇਰੀ ਰੀਲ ਨੀ ਚੱਲਦੀ, ਮੇਰੀ ਗੱਲ ਨੀ ਸੁਣੀ ਜਾ ਰਹੀ, ਬਾਅਦ ਬਾਕੀਆਂ ਦੀ ਚੱਲ ਗਈ, ਐ ਹੋ ਗਿਆ ਉਹ ਹੋ ਗਿਆ, ਉਹ ਜਿਹੜਾ ਇੱਕ ਨਾ ਟੈਂਸ਼ਨ ਦਾ ਘਰ ਬਣਦਾ ਕਿਉਂਕਿ ਕੰਪੈਰੀਜ਼ਨ ਤਾਂ ਹੋਣਾ ਹੀ ਹੋਣਾ ਕਿ ਮੈਂ ਇਹੋ ਜਿਹੇ ਫਲਾਣੇ ਨੇ ਵੀ ਰੀਲ ਬਣਾਈ ਸੀ ਜੀ ਉਹ ਤਾਂ ਬੜਾ ਹਿੱਟ ਹੋ ਗਿਆ ਤੇ ਮੈਂ ਓਨਾ ਨੀ ਹੋਇਆ, ਤੇ ਆਪਣੇ ਆਪ ਦੇ ਵਿੱਚ ਹੀ ਬੰਦਾ ਲੋ ਵੀ ਫੀਲ ਕਰਦਾ ਕਿ ਯਾਰ ਇਹ ਠੀਕ ਨੀ ਹੋ ਰਿਹਾ।
0: ਛੰਮੀ ਜੀ ਕੀ ਜਿਦਾਂ ਪਹਿਲਾਂ ਚਲੋ ਆਪਣੇ ਨਿਊਜ਼ ਪੇਪਰ ਆਉਂਦੇ ਹੁੰਦੇ ਸੀ, ਸੋਸ਼ਲ ਮੀਡੀਆ ਨਹੀਂ ਸੀ ਤੇ ਉਹਦੇ ਵਿਚ ਕੁਝ ਪੇਜ ਇਸ ਤਰ੍ਹਾਂ ਦੇ ਹੁੰਦੇ ਸੀ ਜਿਹੜੇ ਅਖਬਾਰ ਇਸੇ ਕਰਕੇ ਖਰੀਦਦੇ ਸੀ, ਤਾਂ ਉਹ ਸੋਸ਼ਲ ਮੀਡੀਆ ਦੇ ਵਿਚ ਵੀ ਦੇਖਿਆ ਜਾਵੇ ਤਾਂ ਜੋ ਅੱਜ ਹਾਲਾਤ ਹੋ ਰਹੇ ਨੇ ਜਿੱਥੇ ਤੱਕ ਜਨਤਾ ਪਹੁੰਚ ਚੁੱਕੀ ਹੈ, ਬੈਡਰੂਮਾਂ ਤੱਕ ਸਾਰਾ ਕੁਝ ਜੋ ਦਿਖਾਇਆ ਜਾ ਰਿਹਾ, ਤੇ ਉਹ ਜਿਹੜੇ ਸਿਰ ਫਿਰੇ ਨੇ ਜਾਂ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਲੋਕ ਨੇ ਉਹ ਤਾਂ ਬਹੁਤ ਈਜ਼ੀ ਫਿਰ ਉਹਨਾਂ ਨੂੰ ਟਾਰਗੇਟ ਬਣਾ ਰਹੇ ਨੇ ਨਾ ਉਹਨਾਂ ਚੀਜ਼ਾਂ ਦੇ ਵਿੱਚ,
1: ਉਹ ਸੌਫਟ ਟਾਰਗੇਟ ਹੈ ਜੀ ਜਿਹੜੇ ਬੱਚੇ ਆ ਉਹਦੇ ਈਜ਼ੀਲੀ ਉਹਨਾਂ ਨੂੰ ਕਹਿ ਲੋ ਵੀ ਪ੍ਰਭਾਵਿਤ ਕੀਤਾ ਜਾ ਸਕਦਾ
0: ਜੀ।
1: ਤੇ ਉਹੀ ਹੈ ਕਿ ਇੱਕ ਜਿਹੜੀ ਸੋਸ਼ਲ ਲਾਈਫ ਆ, ਅਸਲ ਚ ਸੋਸ਼ਲ ਲਾਈਫ ਆ ਜਿਹੜੀ
0: ਜੀ,
1: ਉਹ ਉਹ ਬਹੁਤ ਜਿਆਦਾ ਉਹਦੇ ਉੱਤੇ ਭੈੜਾ ਅਸਰ ਪੈਂਦਾ ਹੈ, ਕਿਉਂਕਿ ਬੰਦਾ ਇਕੱਲੇ ਰਹਿੰਦਾ, ਉਹਨੇ ਜਿਹੜੇ ਰੀਲ ਦੇਖਣੀ ਆ ਤਾਂ ਇਕੱਲੇ ਬਹਿ ਕੇ ਦੇਖੂਗਾ, ਉਹ ਤੇ ਉਹਦਾ ਫੋਨ, ਜਿਵੇਂ ਉਹ ਕਹਿੰਦੇ ਮੈਂ ਤੇ ਮੇਰੀ ਤਨਹਾਈ ਬਹਿ ਕੇ ਗੱਲਾਂ ਕਰਦੇ ਆ, ਫਿਰ ਉਹਦੇ ਵਿੱਚ ਜੋ ਮੈਂ ਦੇਖ ਰਿਹਾ ਮੈਨੂੰ ਪਤਾ ਮੈਂ ਕੀ ਦੇਖ ਰਿਹਾ, ਤੇ ਉਹ ਗੁੱਠੇ ਨਾਲ ਘੁਮਾਈ ਜਾਂਦੇ ਸਕਰੀਨ ਕਿ ਚੱਕ ਲਓ ਆ ਵੀ ਨੀ ਆ ਵੀ ਨੀ ਆ ਵੀ ਨੀ, ਤਰ੍ਹਾਂ ਤਰ੍ਹਾਂ ਦੇ ਐਸਾ ਵੀ ਕੰਟੈਂਟ ਆਏਗਾ ਜਿਹੜਾ ਉਹਦੇ ਲਈ ਸੂਟੇਬਲ ਵੀ ਨਹੀਂ ਹੈ ਬੱਚੇ ਲਈ।
0: ਨਾਲੇ ਇੱਕ ਹੋਰ ਦੇਖੋ ਅਜਨਬੀ ਚੀਜ਼ ਲੱਗਦੀ ਹੈ ਕਿ ਪਹਿਲਾਂ ਆਪਣੇ ਮੁਲਕਾਂ ਦੇ ਵਿੱਚ ਤਾਂ ਆਂਢ ਗੁਆਂਢ ਦੇ ਵਿਚਰਨਾ ਨਾਲ ਬਾਹਰ ਬੈਠਣਾ, ਉੱਠਣਾ ਬੈਠਣਾ, ਘੁੰਮਣਾ, ਗੱਲਾਂ ਕਰਨਾ, ਸੋਸ਼ਲ ਲਾਈਫ ਤਾਂ ਉਹਨੂੰ ਕਿਹਾ ਜਾਂਦਾ ਸੀ ਹਨਾ, ਪਰ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਬੰਦ ਕਰਕੇ ਤੇ ਫੋਨ ਦੇ ਉੱਤੇ ਲੱਗੇ ਰਹਿਣਾ, ਉਹ ਸੋਸ਼ਲ ਕਿੱਦਾਂ ਹੋ ਗਿਆ ਜੀ?
1: ਇਹ ਉਦਾਂ ਦੀ ਟਰਮ ਇੱਕ ਤਰ੍ਹਾਂ ਦੀ ਆਪਾਂ ਨਜ਼ਰ ਆਊਗੀ ਜਿਵੇਂ ਉਹ ਪਹਿਲਾਂ ਜਦੋਂ ਪੈਂਡਮਿਕ ਹੋ ਗਿਆ ਉਦੋਂ ਬੜੀ ਪ੍ਰਚਾਰੀ ਗਈ ਸੀ ਗੱਲ ਕਿ ਬਈ ਸੋਸ਼ਲ ਡਿਸਟੈਂਸ ਰੱਖੋ
0: ਜੀ,
1: ਉਹ ਕਹਿਣਾ ਭਾਵੇਂ ਕੁਛ ਹੋਰ ਚਾਹੁੰਦੇ ਸੀ ਲੇਕਿਨ ਇਹ ਜ਼ਿਆਦਾ ਪ੍ਰਚਾਰੀ ਗਈ ਗੱਲ ਕਿ ਬਈ ਸੋਸ਼ਲ ਡਿਸਟੈਂਸ ਰੱਖੋ, ਉਹ ਲਾਈਨਾਂ ਵੀ ਜਿਹੜੀਆਂ ਬਣਾਉਣੀਆਂ ਗੋਲ ਧਾਰੇ ਮਾਰੇ ਗਏ ਬੈਂਕਾਂ ਦੇ ਬਾਹਰ ਜਾਂ ਹੋਰ ਪਬਲਿਕ ਪਲੇਸਿਸ ਤੇ ਕਿ ਬਈ ਇੱਕ ਬੰਦਾ ਗੋਲੇ ਚ ਖੜੂਗਾ ਉਦੋਂ ਵੀ ਡਿਸਟੈਂਸ ਰੱਖਿਆ ਕਿੰਨੇ ਫੁੱਟ ਦਾ, ਫਿਰ ਇੰਨੀ ਦੂਰ ਖੜੂਗਾ, ਵੀ ਇਹ ਡਿਸਟੈਂਸ ਰੱਖ ਕੇ ਰਹਿਣਾ, ਇਹ ਰਹਿਣਾ ਹੀ ਰਹਿਣਾ ਚਾਹੀਦਾ, ਨਹੀਂ ਵੀ ਤੁਹਾਨੂੰ ਵੀ ਅਸਰ ਹੋਜੂ ਭਾਈ, ਜਿਹੜਾ ਕੀਟਾਣੂ ਜਾ ਫਿਰਦਾ ਵਾਇਰਸ ਇਹ ਵੀ ਤੁਹਾਨੂੰ ਲੱਗ ਜੂ।
0: ਬਿਲਕੁਲ,
1: ਉਹ ਜਿਹੜਾ ਕੀਟਾਣੂ ਆ ਉਹਦੇ ਤਾਂ ਜੋ ਕਰ ਰਿਹਾ ਸੀ ਉਹ ਕਰਿਆ ਹੀ ਕਰਿਆ, ਲੇਕਿਨ ਇਹ ਜਿਹੜੀ ਸਾਡੀ ਡਿਜੀਟਲੀ ਸੋਸ਼ਲ ਡਿਸਟੈਂਸਿੰਗ ਕ੍ਰੀਏਟ ਹੋ ਜਾਂਦੀ ਆ
0: ਜੀ,
1: ਪਰ ਨਾਮ ਇਹਦਾ ਸੋਸ਼ਲ ਮੀਡੀਆ ਜਿਵੇਂ ਤੁਸੀਂ ਕਿਹਾ, ਪਰ ਸੋਸ਼ਲ ਕਿੰਨਾ ਕੁ ਆਪਾਂ ਨੂੰ ਪਤਾ, ਆਨਲਾਈਨ ਜਿਹੜੀ ਆ ਬੰਦੇ ਦੇ ਕਿਸੇ ਪਲੇਟਫਾਰਮ ਤੇ ਹੋ ਸਕਦਾ ਕਿ ਉਹਦੇ 2 ਲੱਖ ਫਾਲੋਅਰ ਹੈ, 10 ਕਰੋੜ ਫਾਲੋਅਰ ਹੈ, ਪਰ ਜਦੋਂ ਉਹਦੇ ਸਿਰ ਤੇ ਕੋਈ ਮੁਸੀਬਤ ਪੈਂਦੀ ਹੈ ਫਿਰ ਪਤਾ ਲੱਗਦਾ ਵੀ 10 ਵੀ ਨੀ ਖੜੇ
0: ਜੀ,
1: 2 ਵੀ ਨੀ ਆਏ, ਉਹ ਬਿਲਕੁਲ ਹੀ ਵਰਚੁਅਲੀ ਇੱਕ ਡਿਸਟ੍ਰੈਕਸ਼ਨ ਜਿਹੜੀ ਪੈਦਾ ਹੁੰਦੀ ਹੈ ਨਾ, ਜਿਹਦੀ ਆਪਾਂ ਗੱਲ ਕਰ ਰਹੇ ਹਾਂ ਕਿ ਭਾਈ ਜੇ ਬੱਚੇ ਦੇ ਆਪਾਂ ਕਿਉਂਕਿ ਉਹਨਾਂ ਨੂੰ ਫੋਕਸ ਚ ਰੱਖ ਕੇ ਗੱਲ ਕਰ ਰਹੇ ਹਾਂ ਬੱਚਿਆਂ ਨੂੰ, ਉਹਨਾਂ ਦੀ ਜਿਹੜੀ ਮੈਂਟਲ ਹੈਲਥ ਹੈ ਨਾ ਉਹ ਫਿਕਰਮੰਦੀ ਵਾਲੀ ਤਾਂ ਆਪਾਂ ਗੱਲ ਕੀਤੀ, ਟੈਨਸ਼ਨਾਂ ਤਾਂ ਪੈ ਗਈਆਂ ਉਹਨਾਂ ਨੂੰ ਤੇ ਅਡਿਕਸ਼ਨ ਜਿਹੜੀ ਆ ਬਾਰ ਬਾਰ ਆਪਾਂ ਕਿਉਂ ਦੇਖ ਰਹੇ ਹਾਂ ਚੀਜ਼ ਕੋਈ, ਕਿਉਂਕਿ ਉਹਦੇ ਨਾਲ ਦਿਮਾਗ ਨੂੰ ਲੱਗਦਾ ਕਿ ਹਾਂ ਇਹ ਸਾਨੂੰ ਖੁਸ਼ੀ ਮਿਲਦੀ ਹੈ, ਸੈਟਿਸਫੈਕਸ਼ਨ ਦੀ ਆਉਂਦੀ ਆ ਜਦਕਿ ਉਹ ਐਕਚੁਅਲ ਚ ਨਹੀਂ ਆ, ਤੇ ਐਜੂਕੇਸ਼ਨ ਤੇ ਉਹਦਾ ਅਸਰ ਪੈ ਰਿਹਾ, ਫੋਕਸ ਜਿਹੜਾ ਨਹੀਂ ਕਰ ਪਾਏਗਾ ਬੱਚਾ ਜਿਹੜਾ ਇਹੋ ਜਿਹਾ ਜਿਆਦਾ ਉਹ ਚ ਦੇਖਦਾ, ਕਿਉਂਕਿ ਕਿੰਨੇ ਸਕਿੰਟ ਤੱਕ ਹੀ ਆਪਾਂ ਉਹਨੂੰ ਦੇਖਦੇ ਆ ਇੱਕ ਕਿਸੇ ਰੀਲ ਨੂੰ ਜਾਂ ਵੀਡੀਓ ਨੂੰ, ਨਾਲ ਹੀ ਗੂਠਾ ਚੱਕ ਦਿੰਦਾ ਉਹਨੂੰ ਦੂਜੀ ਆ ਜਾਂਦੀ ਹੈ, ਫੋਕਸ ਨਹੀਂ ਬਣਦਾ ਉਹਦਾ ਤੇ ਅਟੈਂਸ਼ਨ ਜਿਹੜੀ ਆ ਉਹ ਨਹੀਂ ਦੇ ਪਾਉਂਦਾ ਬੱਚਾ, ਨਹੀਂ ਚਾਹੀਦੀ ਆ
0: ਜੀ।
1: ਤੇ ਬਾਕੀ ਵੀ ਉਹ ਤੁਸੀਂ ਜਿਵੇਂ ਦੱਸਿਆ ਹੀ ਆ ਕਿ ਫੈਮਿਲੀ ਦੇ ਵਿੱਚ ਰਹਿ ਕੇ ਵੀ ਫੈਮਿਲੀ ਨਾਲ ਉਹਨਾਂ ਦੇ ਤਾਲਮੇਲ ਨਹੀਂ ਬਣਦਾ, ਕਿਉਂਕਿ ਸਾਰਾ ਟੱਬਰ ਜੇ 2 ਕਮਰੇ ਆ ਤਾਂ ਦੋਵਾਂ ਦੇ ਵਿੱਚ ਇੱਕ ਖੂੰਜਾ ਮਿਲਿਆ ਸਾਰਿਆਂ ਨੇ ਕਿ ਆਪਣੇ ਆਪਣਾ ਬਸ ਉਹ ਚਾਰਜਰ ਲਾਇਆ ਹੋਇਆ ਸਿੱਧਾ ਕੰਧ ਦੇ ਵਿੱਚ ਤੇ ਇਹ ਨਾ ਕਿਤੇ ਖਤਮ ਹੋ ਜਾਏ, ਦੂਜਾ ਡਾਟਾ ਨਾ ਮੁੱਕ ਜਾਏ ਕਿਤੇ।
0: ਬਿਲਕੁਲ,
1: ਇਹ 2 ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹਨਾਂ ਨੂੰ, ਹਾਈ ਜਿਹੜਾ ਹਾਈ ਸਪੀਡ ਨੈਟ ਚਾਹੀਦਾ
0: ਜੀ।
1: ਇੱਕ ਨੇ ਇੱਕ ਚੁਟਕਲਾ ਆਇਆ ਕਹਿੰਦਾ ਜੇ ਟੱਬਰ ਇਕੱਠਾ ਕਰਨਾ ਨਾ ਉਹ ਆਪਣੇ ਘਰ ਦੇ ਵਿੱਚ ਪਤਾ ਕਰਨਾ ਵੀ ਕੌਣ ਕੌਣ ਅੱਜ ਘਰੇ ਆ
0: ਜੀ,
1: ਤਾਂ ਵਾਈਫਾਈ ਬੰਦ ਕਰ ਦੋ,
0: ਬੰਦ ਕਰ ਦੋ, ਸਾਰੇ ਬਾਹਰ ਆ ਜਾਣ,
1: ਉਹ ਸਾਰੇ ਸਾਰੇ ਬਾਹਰ ਆ ਜਾਣੇ, ਪਰ ਉਹਦੇ ਵਿੱਚ ਫਸੀ ਜਾਣ ਦਾ ਰਿਹਾ।
0: ਬਿਲਕੁਲ, ਆਪਣੇ ਨਾਲ ਸੈਣੀ ਸਾਹਿਬ ਵੀ ਜੁੜੇ, ਉਹਨਾਂ ਨਾਲ ਗੱਲਬਾਤ ਤੋਰਦੇ ਆ, ਉਹਨਾਂ ਦਾ ਕੀ ਐਕਸਪੀਰੀਅੰਸ ਹੈ, ਆਪ ਦੁਆਲੇ ਕੀ ਦੇਖਦੇ ਆ, ਪਰ ਹੈਰਾਨੀ ਹੈ ਕਿ ਬਚਪਨ ਚਲੇ ਗਿਆ, ਜਵਾਨੀ ਚਲੇ ਗਈ, ਕੀਮਤੀ ਜ਼ਿੰਦਗੀ ਦੀ ਨਿਸ਼ਾਨੀ ਚਲੇ ਜਾਣੀ ਆ, ਫਿਰ ਬੰਦਾ ਬੈਠ ਕੇ ਰੋਂਦਾ ਰਹੇਗਾ ਜੀ। ਤੇ ਸੈਣੀ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਆਨੂ ਜੀ।
2: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ
0: ਸਤਿ ਸ੍ਰੀ ਅਕਾਲ ਜੀ ਆਨੂ ਜੀ।
1: ਜੀ ਸਤਿ ਸ੍ਰੀ ਅਕਾਲ ਜੀ,
2: ਬਿਲਕੁਲ ਠੀਕ ਆ ਬਾ, ਬਿਲਕੁਲ ਭਾਰਾਈ ਸਾਹਿਬ ਤੁਸੀਂ ਠੀਕ ਆ ਜੀ। ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਪਰਸੋਂ ਸਾਡੇ ਗੁਆਂਢੀਆਂ ਦੀ ਜਨਾਨੀ ਵੀ ਚਲੀ। ਹਾਂਜੀ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ,
2: ਲੜਾਈ ਤਾਂ ਵਾਣੀ ਹੋਈ ਹੋਈ ਸੀ ਪਰ ਸੰਗਰੂਰ ਨੂੰ ਚਲੀ ਗਈ,
0: ਕਿਤੇ ਲੜਾਈ ਫੋਨ ਕਰਕੇ ਤਾਂ ਨਹੀਂ ਹੋਈ ਸੀ, ਰੀਲਾਂ ਕਰਕੇ,
2: ਉਹ ਇਹ ਹੀ ਹੁਣ ਹੋਰ ਉੱਥੇ ਕਾਰਨ ਹੁੰਦੇ ਆ ਜੀ
0: ਜੀ।
2: ਤੇ ਇਸ ਕਰਕੇ ਜਿੱਥੇ ਤੱਕ ਹੁਣ ਤੁਸੀਂ ਬੱਚਿਆਂ ਦਾ ਜਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਜੀ
0: ਜੀ,
2: ਪਰ ਸਰ ਇਹਦੇ ਵਿੱਚ ਨਾ ਇਹ ਨਹੀਂ ਹੈਗਾ ਕਿ ਹਰ ਇੱਕ ਚੀਜ਼ ਨੈਗੇਟਿਵ ਜਾਂ ਪੋਜ਼ਿਟਿਵ ਵੀ ਹੈਗਾ।
0: ਬਿਲਕੁਲ,
2: ਬੱਚਿਆਂ ਨੇ ਚਲੋ ਇੱਕ ਇਮੇਜਿਨਰੀ ਵਰਲਡ ਆਪਣੇ ਆਲੇ ਦੁਆਲੇ ਕ੍ਰੀਏਟ ਕਰ ਲਿਆ
0: ਜੀ।
2: ਹੁਣ ਇਹ ਹੈਗਾ ਆ ਕਿ ਬੱਚੇ ਨੂੰ ਗਾਈਡੈਂਸ ਸਹੀ ਮਿਲ ਜਾਏ ਤੇ ਉਹ ਸੋਸ਼ਲ ਮੀਡੀਆ ਰਾਹੀਂ ਆਪਣਾ ਜਿਹੜਾ ਗੁਣ ਆ ਕੋਈ ਓਹਨੂੰ ਪੂਰੀ ਦੁਨੀਆਂ ਵਿਚ ਪ੍ਰਗਟ ਕਰ ਸਕਦਾ।
0: ਬਿਲਕੁਲ
2: ਤੁਸੀਂ ਦੇਖੋ ਨਾ ਅੱਗੇ ਸਾਡੇ ਮਤਲਬ ਭਈ ਰੂਰਲ ਏਰੀਏ ਦੇ ਵਿਚ ਕਿਸੇ ਬੱਚੇ ਦੀ ਆਵਾਜ਼ ਜਿਹੜੀ ਆ ਵਧੀਆ ਹੁੰਦੀ ਸੀ ਤੇ ਆਪਾਂ ਮਤਲਬ ਜਿਹੜਾ ਹੈਗਾ ਆ ਓਹਨੂੰ ਸੁਣ ਕੇ ਤੇ ਓਹਨੂੰ ਕਦੀ ਕੋਈ ਪਲੇਟਫਾਰਮ ਨਹੀਂ ਸੀ ਮਿਲਦਾ ਹੁੰਦਾ।
0: ਬਿਲਕੁਲ ਹੈ ਜੀ।
2: ਤੇ ਹੁਣ ਜਿਹੜਾ ਹੈਗਾ ਆ ਇੱਕ ਜਰੀਆ ਚਲੋ ਇੱਕ ਛੋਟੀ ਜੀ ਰੀਲ ਦੇ ਇੱਕ ਛੋਟਾ ਜਿਹਾ ਕਲਿੱਪ ਬਣਾਇਆ ਉਹ ਮਾੜਾ ਜਿਹਾ ਸੋਸ਼ਲ ਮੀਡੀਆ ਤੇ ਪਾਤਾ
0: ਜੀ
2: ਉਹ ਬੱਚੇ ਦੀ ਜ਼ਿੰਦਗੀ ਬਦਲ ਜਾਂਦੀ ਜੀ।
0: ਬਿਲਕੁਲ।
2: ਸੋ ਇਸ ਕਰਕੇ ਜਿਹੜਾ ਤੁਹਾਡਾ ਗੁਣ ਆ ਓਹਨੂੰ ਪ੍ਰਗਟ ਕਰਨ ਵਾਸਤੇ ਸੋਸ਼ਲ ਮੀਡੀਆ ਜਿਹੜਾ ਆ ਉਹ ਇੱਕ ਵਧੀਆ ਪਲੇਟਫਾਰਮ
0: ਜਰੀਆ ਵਧੀਆ ਜੀ। ਬਿਲਕੁਲ
2: ਵਧੀਆ ਹਾਂਜੀ। ਫੇਰ ਓਹਨੂੰ ਜਿਹੜਾ ਹੈਗਾ ਆ ਅੱਗੇ ਹੋਰ ਮੌਕੇ ਵੀ ਮਿਲ ਜਾਂਦੇ ਆ ਤੇ ਉਸਤਾਦ ਵੀ ਮਿਲ ਜਾਂਦੇ ਆ ਤੇ ਓਹਦਾ ਉਹ ਗੁਣ ਜਿਹੜਾ ਹੈਗਾ ਆ ਉਹ ਜਿਹਨੂੰ ਕਹਿੰਦੇ ਹੈਗੇ ਕਿ ਇੱਕ ਚੀਜ਼ ਹੁੰਦੀ ਅਰਥਕਾਰੀ ਵਿਦਿਆ ਹਾਂਜੀ ਉਹ ਓਹਨੂੰ ਓਹਦੇ ਨਾਲ ਧਨ ਵੀ ਪ੍ਰਾਪਤ ਹੋ ਜਾਂਦਾ ਹੈਗਾ ਆ ਤੇ ਓਹਦਾ ਲਾਈਫ ਜਿਹੜਾ ਹੈਗੀ ਆ ਉਹ ਸੈਟਲ ਵੀ ਹੋ ਜਾਂਦੀ ਹੈ।
0: ਬਿਲਕੁਲ ਹੈ ਜੀ।
2: ਜੋ ਚੀਜ਼ਾਂ ਨਹੀਂ ਸੀ ਪੋਸੀਬਲ ਪਹਿਲਾਂ ਉਹ ਪੋਸੀਬਲ ਹੋਣ ਲੱਗ ਪਈਆਂ ਜੀ।
0: ਬਿਲਕੁਲ।
2: ਇਸੇ ਤਰ੍ਹਾਂ ਜਿਹੜਾ ਹੈਗਾ ਆ ਜੀ ਇੱਕ ਬੱਚਾ ਜਿਹੜਾ ਆ ਉਹ ਪੜ੍ਹਦਾ ਆ ਓਹਦੇ ਹੱਥ ਦੇ ਵਿਚ ਜੇ ਮੋਬਾਈਲ ਆ ਸੋਸ਼ਲ ਮੀਡੀਆ ਆ ਜੀ ਜੇ ਓਹਦਾ ਸਹੀ ਉਪਯੋਗ ਕਰਦਾ ਹੈਗਾ ਆ ਤੇ ਪੂਰੀ ਦੁਨੀਆਂ ਦੀ ਲਾਇਬ੍ਰੇਰੀ ਓਹਦੇ ਹੱਥ ਚ ਆ।
0: ਬਿਲਕੁਲ ਹੈ ਜੀ।
2: ਉਹ ਕਿਸੇ ਵੇਲੇ ਵੀ ਜਿਹੜਾ ਹੈਗਾ ਕਿਸੇ ਵੀ ਕਿਤਾਬ ਨੂੰ ਓਥੋਂ ਜਿਹੜਾ ਹੈਗਾ ਸੋਸ਼ਲ ਮੀਡੀਆ ਤੋਂ ਟਰੇਸ ਕਰ ਸਕਦਾ ਹੈਗਾ ਆ। ਬਹੁਤੇ ਬੱਚੇ ਪੜ੍ਹਨ ਵਾਲੇ ਸਰ ਜਿਹੜਾ ਹੈਗਾ ਆ ਵੀ ਆ ਮੋਬਾਈਲ ਦੇ ਉੱਤੇ ਜਿਹੜੀਆਂ ਹੈਗੀਆਂ ਪ੍ਰੈਪਰੇਸ਼ਨ ਕਰੀ ਜਾਂਦੇ
0: ਨੇ ਲੈਂਗੁਏਜ ਸਿੱਖ ਰਹੇ ਨੇ ਜਾਂ ਮਿਊਜ਼ਿਕ ਸਿੱਖ ਰਹੇ ਨੇ ਜਾਂ ਬਹੁਤ ਸਾਰੇ ਹਾਂ ਜੀ। ਬਿਲਕੁਲ ਹੈ ਜੀ।
2: ਹੁਣ ਸਵਾਲ ਇਹ ਹੈਗਾ ਆ ਕਿ ਚੀਜ਼ ਉਹੀ ਹੁੰਦੀ ਆ ਉਹਦਾ ਉਪਯੋਗ ਕਿੱਦਾਂ ਕੀਤਾ ਜਾਂਦਾ
0: ਜੀ।
2: ਕਈ ਬੱਚੇ ਜਿਹੜੇ ਹੈਗੇ ਆ ਉਹ ਇਹਦੇ ਤੇ ਫਿਰ ਗੇਮਾਂ ਖੇਡੀ ਜਾਂਦੇ ਆ ਜਾਂ ਹੋਰ ਜਿਹੜੇ ਹੈਗੇ ਆ ਵੀ ਇਹੋ ਜਿਹੀਆਂ ਰੀਲਾਂ ਜਿਹੜੀਆਂ ਕਿ ਉਹਨਾਂ ਨੂੰ ਮੈਚੋਰਟੀ ਟਾਈਮ ਦੇ ਉੱਤੇ ਦੇਖਣੀਆਂ ਚਾਹੀਦੀਆਂ ਆ ਉਸ ਚੀਜ਼ ਦੇ ਨਾਲ ਜਿਹੜਾ ਆ ਉਹਨਾਂ ਦੀ ਮਾਨਸਿਕਤਾ ਤੇ ਬੁਰਾ ਅਸਰ ਪੈਂਦਾ ਹੈਗਾ ਜੀ।
0: ਬਿਲਕੁਲ।
2: ਹੋਣਾ ਕੀ ਚਾਹੀਦਾ ਹੈਗਾ ਆ ਕਿ ਸਕਰੀਨ ਟਾਈਮ ਜਿਹੜਾ ਆ ਉਹ ਕੋਈ ਲਿਮਿਟ ਹੋਣਾ ਚਾਹੀਦੀ ਆ ਜੀ।
0: ਬਿਲਕੁਲ।
2: ਦੂਜਾ ਮਾਂ ਬਾਪ ਦੀ ਇੱਕ ਡਿਊਟੀ ਫਿਰ ਬਣ ਜਾਂਦੀ ਹੈਗੀ ਆ ਤੇ ਇਹ ਦੇਖਿਆ ਜਾਵੇ ਕਿ ਬੱਚਾ ਜਿਹੜਾ ਆ ਉਹ ਕੀ ਦੇਖਦਾ ਆ ਤੇ ਉਹ ਸੋਸ਼ਲ ਮੀਡੀਆ ਦਾ ਉਪਯੋਗ ਕਿਸ ਤਰੀਕੇ ਨਾਲ ਕਰ ਰਿਹਾ ਜੀ।
0: ਬਿਲਕੁਲ ਜੀ।
2: ਅਲਟੀਮੇਟਲੀ ਤਾਂ ਜਿਹੜਾ ਹੈਗਾ ਆ ਸਾਰਾ ਦੁਨੀਆਂ ਦੇ ਨਾਲ ਹੀ ਚੱਲਣਾ ਪੈਣਾ ਨਾ ਜੀ।
0: ਜੀ।
2: ਜੇ ਦੁਨੀਆਂ ਜਿਹੜੀ ਹੈਗੀ ਅੱਗੇ ਵੱਧ ਰਹੀ ਹੈਗੀ ਆ ਤੇ ਆਪਾਂ ਬੱਚਿਆਂ ਨੂੰ ਪਿੱਛੇ ਤਾਂ ਨਹੀਂ ਰੱਖ ਸਕਦੇ।
0: ਬਿਲਕੁਲ।
2: ਸੋਸ਼ਲ ਮੀਡੀਆ ਜਿਹੜਾ ਹੈਗਾ ਆ ਉਹ ਇੱਕ ਤੁਹਾਨੂੰ ਰੈਕੋਗਨਾਈਜੇਸ਼ਨ ਜ਼ਰੂਰ ਦੇ ਸਕਦਾ ਹੈਗਾ
0: ਜੀ
2: ਬੱਚਿਆਂ ਨੂੰ ਜਿਹੜਾ ਆ ਉਹਦਾ ਪ੍ਰਿਵਿਲੇਜ ਵੀ ਹੈਗਾ ਆ ਤੇ ਹਾਂ ਜੀ ਕੁਛ ਇੱਕ ਜਿੱਦਾਂ ਮੰਨ ਲਓ ਜਿਹੜਾ ਆ ਘਰ ਦੇ ਵਿੱਚ ਨਹੀਂ ਬੱਚਿਆਂ ਨੂੰ ਕੋਈ ਪੜ੍ਹਾਉਣ ਵਾਲਾ ਸੋਸ਼ਲ ਮੀਡੀਆ ਤੇ ਪ੍ਰੋਬਲਮ ਆਪਣੀ ਸ਼ੇਅਰ ਕਰਦਾ ਸੋਲੂਸ਼ਨ ਵੀ ਮਿਲ ਜਾਂਦੇ ਆ ਜੀ।
0: ਜੀ।
2: ਬਟ ਐਟ ਦਾ ਸੇਮ ਟਾਈਮ ਜਿਹੜਾ ਹੁੰਦਾ ਕੀ ਹੈਗਾ ਆ ਜੀ ਕਿ ਅਸੀਂ ਹਮੇਸ਼ਾ ਟੈਕਨੋਲੋਜੀ ਦਾ ਸਹੀ ਉਪਯੋਗ ਨਾ ਕਰਨ ਕਰਕੇ ਜਿਹੜਾ ਆ ਉਹਦਾ ਘਾਟਾ ਖਾਂਦੇ ਆ ਜੀ।
0: ਬਿਲਕੁਲ ਜੀ। ਦੁਰਉਪਯੋਗ ਜ਼ਿਆਦਾ ਹੋ ਜਾਂਦਾ।
2: ਹਾਂਜੀ ਕਿਉਂਕਿ ਬੱਚੇ ਦੀ ਜਿਹੜੀ ਹੈਗੀ ਨਾ ਜੀ ਬੁੱਧੀ ਜਿਹੜੀ ਆ ਉਹ ਹੁਣ ਭਾਰਤ ਸਾਹਿਬ ਤੁਸੀਂ ਗੱਲ ਤਾਂ ਕੀਤੀ ਆ ਵੀ 13 ਸਾਲ ਦੀ ਲੜਕੀ ਇੰਸਟਾ ਦੇ ਉੱਤੇ ਜਿਹੜਾ ਹੈਗਾ ਆ ਤੇ ਉਹ ਬੋਏਫ੍ਰੈਂਡ ਬਣਾ ਲੈਂਦੀ ਆ ਜੀ।
0: ਜੀ।
2: ਨਾ ਉਸ ਬੱਚੇ ਨੂੰ ਜਾਣਦੀ ਆ ਨਾ ਉਹਦੇ ਬਾਰੇ ਉਹਨੂੰ ਕੁਛ ਬਹੁਤਾ ਪਤਾ ਆ ਇੰਸਟਾ ਦੇ ਉੱਤੇ ਹੀ ਮੁਲਾਕਾਤ ਹੋਈ ਤੇ ਇਸ ਤਰੀਕੇ ਦੇ ਨਾਲ ਜਿਹੜਾ ਜੀ
0: ਘਰੋਂ 100 ਕਿਲੋਮੀਟਰ ਚਲੇ ਗਏ ਜੀ।
2: ਘਰੋਂ 100 ਕਿਲੋਮੀਟਰ ਉਹਨੂੰ ਮਿਲਣ ਚੱਲ ਗਈ ਸਭ ਤੋਂ ਪਹਿਲਾਂ ਫਲਾਈਟ ਉਹਨੇ ਹੀ ਕੀਤਾ ਨਾ ਜੀ।
0: ਜੀ ਬਾਅਦ ਚੋ ਅਡਲਟ ਆ ਗਿਆ ਜੀ ਉਹਦੇ ਵਿੱਚ ਇਨਵੋਲਵ ਹੋ ਗਿਆ ਦੇਖੋ।
2: ਹਾਂਜੀ ਉੱਥੇ ਜਿਹੜਾ ਹੈਗਾ ਆ ਫੇਰ ਮੁੜ ਕੇ ਜਿਹੜਾ ਹੈਗਾ ਆ ਟਾਈਮ ਤੋਂ ਬਾਅਦ ਜਿਹੜਾ ਆ ਘਰ ਨੂੰ ਚੱਲੀ ਆ ਤੇ ਹਨੇਰੇ ਹੋਏ ਜਿਹੜੀ ਹੈਗੀ ਆ ਉੱਥੇ
0: ਰਿਕਸ਼ੇ ਵਾਲੇ ਨੇ ਕਿਹਾ
2: ਤੇ ਉੱਥੇ ਰਿਕਸ਼ੇ ਵਾਲਾ ਜਿਹੜਾ ਉਹਨੂੰ ਹੋਟਲ ਚ ਲੈ ਗਿਆ ਤੇ ਅੱਗੇ ਅਗਲਿਆਂ ਨੇ ਦੇਖਿਆ ਵੀ ਲੜਕੀ ਜਿਹੜੀ ਹੈਗੀ ਆ ਕੱਲੀ ਆ ਕਿਉਂਕਿ ਉਸ ਵੇਲੇ ਉਹਦੇ ਮਨ ਚ ਕਸ਼ਮਾ ਕਸ਼ ਚੱਲਦੀ ਹੋਣੀ ਆ ਵੀ ਮੈਂ ਏਡੀ ਦੂਰ ਘਰੋਂ ਆ ਗਈ ਆ
0: ਹੈਂਜੀ
2: ਐਕਸਾਈਟਮੈਂਟ ਹੋ ਗਈ ਆ ਜੀ ਇਸ ਤਰੀਕੇ ਨਾਲ ਤੇ ਮੈਂ ਕਿਹੜਾ ਬਹਾਨਾ ਲਾਵਾਂ ਜਾਂ ਮੈਂ ਕਹਿ ਦੂੰਗਾ ਫਲਾਨੇ ਰਿਸ਼ਤੇਦਾਰ ਦੇ ਸੀ ਰਾਤ ਕੱਟ ਲੈਣੀ ਆ ਤਾਂ ਸਵੇਰੇ ਚੱਲ ਜਾਊਂਗੀ ਜਾਂ ਇਸ ਤਰੀਕੇ ਨਾਲ ਉਹਨੇ ਕੋਈ ਨਾ ਕੋਈ ਮਨ ਚ ਸੋਚਿਆ ਹੋਊਗਾ ਜੀ।
0: ਜੀ।
2: ਹੁਣ ਸਵਾਲ ਤਾਂ ਇਹ ਹੈਗਾ ਕਿ ਇੱਕ ਕਦਮ ਜਿਹੜਾ ਆ ਸੋਸ਼ਲ ਮੀਡੀਆ ਦੇ ਵਿੱਚ ਵੀ ਗਲਤ ਪੁੱਟਿਆ ਆ ਜਿਹੜਾ ਆ ਜ਼ਿੰਦਗੀ ਬਰਬਾਦ ਵੀ
0: ਕਰ ਦਿੰਦਾ ਹੈ। ਨਾਲੇ ਦੇਖੋ ਇਹ ਘਲੋਣਾ ਕੰਮ ਇੱਕ ਬੰਦੇ ਨੇ ਨੀ, ਮੁੜ ਕੇ ਕਿੰਨੇ ਜਾਣੇ, 18 to 20-25 ਜਾਣੇ ਆ ਜੀ, ਹਲੇ 3-4 ਗ੍ਰਿਫਤਾਰੀਆਂ ਹੋਰ ਹੋਣੀਆਂ ਉਹ ਚ ਜੀ।
2: ਭਾਈ ਸਾਹਿਬ ਸਮਾਜ ਤਾਂ ਸਦਾ ਤੋਂ ਹੀ ਏਦਾਂ ਦਾ ਸੀਗਾ,
0: ਬਿਲਕੁਲ
2: ਸਵਾਲ ਤਾਂ ਇਹ ਹੈਗਾ ਆ ਕਿ ਬੱਚੇ ਦਾ ਆ ਨਾ ਜੀ, ਤੁਸੀਂ ਆਪਾਂ ਗੱਲ ਤਾਂ ਬੱਚਿਆਂ ਤੇ ਫੋਕਸ ਰੱਖ ਰਹੇ,
0: ਬਿਲਕੁਲ
2: ਕਿ ਬੱਚੇ ਨੇ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਆ ਉਪਯੋਗ ਗਲਤ ਤਰੀਕੇ ਨਾਲ ਕੀਤਾ, ਉਹਦੀ ਵਜ੍ਹਾ ਕਰਕੇ ਜਿਹੜਾ ਆ ਵੀ ਉਹਨੂੰ ਆਹ ਕੰਸੀਕੁਐਂਸਿਸ ਭੁਗਤਣੇ
0: ਪਏ ਆ ਜੀ।
2: ਬਾਕੀ ਤਾਂ ਸਾਡੀ ਸੋਸਾਇਟੀ ਚ ਕ੍ਰਾਈਮ ਪਹਿਲਾਂ ਵੀ ਸੀ, ਅੱਗੇ ਵੀ ਰਹਿਣਾ ਜੀ,
0: ਬਿਲਕੁਲ
2: ਠੀਕ ਹੈ ਜੀ। ਬਚਣਾ ਤਾਂ ਆਪਾਂ ਹੈ ਨਾ, ਮਤਲਬ ਜਿਹੜਾ ਆ ਬੱਚੇ ਨੇ ਬਚਣਾ ਆ ਜਾਂ ਆਪਾਂ ਬਚਣਾ ਜਾਂ ਪੇਰੈਂਟਸ ਨੇ ਬਚਣਾ,
0: ਬਿਲਕੁਲ।
2: ਹੁਣ ਸਵਾਲ ਇਹ ਹੈਗਾ ਆ ਕਿ ਉਸ ਬੱਚੇ ਦਾ ਜਿਹੜਾ ਬੱਚਾ ਸੋਸ਼ਲ ਮੀਡੀਆ ਯੂਜ ਕਰਦਾ ਸੀ ਉਹਦੀ ਪੇਰੈਂਟਸ ਦੇ ਉੱਤੇ ਵੀ ਇੱਕ ਡਿਊਟੀ ਕਾਸਟ ਹੁੰਦੀ ਆ ਕਿ ਜੇ ਤੁਹਾਡਾ ਬੱਚਾ ਸੋਸ਼ਲ ਮੀਡੀਆ ਤੇ ਐਕਟਿਵ ਹੈਗਾ ਆ ਤੇ ਤੁਹਾਨੂੰ ਨਾਲ ਡਬਲ ਐਕਟਿਵ ਰਹਿਣਾ ਪੈਣਾ ਕਿ ਭਾਈ ਇਹ ਦੇਖੀਏ ਜਾਈਏ ਕਿ ਬੱਚਾ ਕਿੱਥੇ ਆ ਤੇ ਕੀ ਆ ਕਰ ਰਿਹਾ, ਕਿੱਥੇ ਕੀ ਸਾਂਝਾ ਪਾ ਰਿਹਾ ਜੀ।
0: ਬਿਲਕੁਲ ਹੈ ਜੀ। ਪਰ ਸੈਂਟ ਸਾਹਿਬ ਜੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਤੁਹਾਡੇ ਤੋਂ ਇੱਕ ਹੋਰ ਸਲਾਹ ਲਵਾਂਗਾ, ਜਿਹੜਾ ਸੋਸ਼ਲ ਮੀਡੀਆ ਦਾ ਜਾਂ ਇੰਟਰਨੈਟ ਦਾ ਜੋ ਲਾਅ ਹੈਗਾ ਆ, ਸਾਈਬਰ ਕ੍ਰਾਈਮ ਦੀ ਗੱਲ ਆ ਜਾਂਦੀ ਹੈ, ਤਾਂ ਉਹਦੇ ਵਿੱਚ ਜਿਵੇਂ ਕਿ ਅੰਡਰ ਏਜ ਬੱਚੇ ਕਰ ਲੈਂਦੇ ਆ ਇੱਦਾਂ ਦਾ, ਚਲੋ ਉਹ ਅਣਜਾਣ ਨੇ ਜਾਂ ਕਹਿ ਲਓ ਕਿ ਬਾਅਦ ਦੇ ਵਿੱਚ ਕਹਿ ਦੇਣਗੇ ਸਾਨੂੰ ਪਤਾ ਨਹੀਂ ਸੀ, ਜਾਂ ਉਹ ਡੇਟ ਵਗੈਰਾ ਗਲਤ ਲੈ ਕੇ, ਬਰਥਡੇ ਗਲਤ ਲੈ ਕੇ ਜਿਹੜਾ ਆਪਣੀ ਆਈ ਡੀ ਤਿਆਰ ਕਰ ਲੈਂਦੇ ਆ ਪੇਰੈਂਟਸ ਤੋਂ ਬਗੈਰ ਪੁੱਛੇ ਵੀ। ਪਰ ਜੇ ਕੱਲ ਨੂੰ ਇਹ ਲਾਅ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਾਜ ਵਾਪਰ ਜਾਂਦਾ, ਕਾਰਨ ਬਣ ਜਾਂਦਾ, ਤੇ ਉਹਦੇ ਵਿੱਚ ਪੇਰੈਂਟਸ ਦੇ ਉੱਤੇ ਕਿਸ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਇੰਡੀਆ ਲਾਅ ਦੇ ਅਧੀਨ ਜਿਹੜਾ ਹੈਗਾ ਸੋਸ਼ਲ ਮੀਡੀਆ ਜਾਂ ਸੋਸ਼ਲ ਜੋ ਵੀ ਇਹ ਡਿਜੀਟਲ ਮੀਡੀਆ ਦੇ ਵਿੱਚ ਹੈਗਾ ਸਿਸਟਮ?
2: ਪਰ ਇਹ ਸਭ ਕ੍ਰਿਮੀਨਲ ਲਾਇਬਿਲਟੀ ਜਿਹੜੀ ਆ ਉਹ ਹੁਣ ਫਿਕਸ ਹੋਣ ਲੱਗੀ ਆ, ਇਹਨੂੰ ਕਹਿੰਦੇ ਹੈਗੇ ਵਾਈਕੇਰੀਅਸ ਲਾਇਬਿਲਟੀ
0: ਜੀ।
2: ਇਹਦਾ ਲਾ ਦਾ ਪ੍ਰਿੰਸੀਪਲ ਹੈ ਹੀ ਹੂ ਐਕਟਸ ਥਰੂ ਐਂਡ ਅਦਰ ਇਨ ਦੀ ਆਈ ਆਫ ਲਾ ਐਸ ਐਕਟਡ ਹਿਮਸੈਲਫ
0: ਜੀ।
2: ਭਈ ਜੇ ਜੋ ਮਤਲਬ ਜਿਹੜਾ ਸਾਡਾ ਬੱਚਾ ਆ ਸਾਡਾ ਨੌਕਰ ਆ ਜੇ ਕੋਈ ਕੰਮ ਕਰਦਾ ਹੈਗਾ ਆ ਔਰ ਸਾਡੇ ਵਿਹਾਰ ਤੇ ਕਰਕੇ ਆਉਂਦਾ ਹੈਗਾ ਉਹ ਗਲਤ ਕੰਮ ਹੈਗਾ ਆ ਤੇ ਇਨ ਦੀ ਆਈ ਆਫ ਲਾ ਉਹ ਕੰਮ ਅਸੀਂ ਹੀ ਕੀਤਾ
0: ਗਿਆ ਜਾਵੇਗਾ ਜੀ।
2: ਵਾਈਕੇਰੀਅਸ ਲਾਇਬਿਲਟੀ ਜਿਹੜੀ ਹੈਗੀ ਆ ਕ੍ਰਿਮੀਨਲ ਲਾਅ ਦੇ ਉੱਤੇ ਜਿਹੜਾ ਹੈਗਾ ਆ ਹੁਣ ਕਈਆਂ ਲਾਅ ਦੇ ਵਿੱਚ ਸਪੈਸੀਫਿਕਲੀ ਫਿਕਸ ਕਰਨ ਲੱਗੇ ਆ ਜੀ, ਜਿੱਦਾਂ ਮੋਟਰ ਵਹੀਕਲ ਐਕਟ ਦੇ ਤਹਿਤ ਆ ਜੀ, ਛੋਟਾ ਬੱਚਾ ਸਕੂਟਰ ਲੈ ਕੇ ਚੱਲ ਪਿਆ ਜੀ ਤੇ ਜਾਂ ਮਤਲਬ ਬਾਈਕ ਦੇ ਦਿੱਤੀ ਜੀ ਤੁਸੀਂ ਉਹਨੇ ਕੋਈ ਮਤਲਬ ਇੰਜਰੀ ਕਰ ਦਿੱਤੀ ਤੇ ਦੈਨ ਤੁਹਾਡੀ ਰਿਸਪੋਂਸੀਬਿਲਟੀ ਹੈਲਡ ਕਰਨ ਲੱਗ ਪਏ ਜੀ, ਪੇਰੈਂਟਸ ਦੀ ਰਿਸਪੋਂਸੀਬਿਲਟੀ ਹੈਲਡ ਕੀਤੀ ਜਾਊਗੀ ਜਾਂ ਰਜਿਸਟਰਡ ਓਨਰ ਜਿਹੜਾ ਰਜਿਸਟਰਡ ਓਨਰ ਆ ਵਹੀਕਲ ਦਾ ਉਹਦੀ ਰਿਸਪੋਂਸੀਬਿਲਟੀ ਹੈਲਡ ਕੀਤੀ ਜਾਊਗੀ।
0: ਬਿਲਕੁਲ
2: ਅਦਰਵਾਈਜ਼ ਜਿਹੜਾ ਹੈਗਾ ਪਹਿਲਾਂ ਦਾ ਜਿਹੜਾ ਲਾਅ ਹੈਗਾ ਸੀਗਾ ਉੱਥੇ ਕਿਉਂਕਿ ਉਦੋਂ ਸੋਸ਼ਲ ਮੀਡੀਆ ਹੁੰਦਾ ਨਹੀਂ ਸੀਗਾ ਜੀ ਤੇ ਹੁਣ ਜਿਹੜਾ ਆ BNS ਦੇ ਵਿੱਚ ਜਿਹੜਾ ਆ ਇਹਨਾਂ ਨੇ ਇੱਦਾਂ ਦੇ ਪ੍ਰੋਵੀਜ਼ਨ ਕੀਤੇ ਆ ਕਿਉਂਕਿ ਫਿਰ ਜਿਹੜੇ ਹੈਗੇ ਜਿਹੜੀਆਂ ਚੀਜ਼ਾਂ ਜਿਹੜੀਆਂ ਕੋਰਟ ਦੇ ਵਿੱਚ ਫੈਸਲਾ ਸ਼ਹਾਦਤ ਦੇ ਉੱਤੇ ਹੁੰਦਾ ਆ ਜੀ ਤੇ ਜਦੋਂ ਕਿਸੇ ਚੀਜ਼ ਨੂੰ ਆਪਾਂ ਐਵੀਡੈਂਸ ਮੰਨਦੇ ਹੀ ਨਹੀਂ ਤੇ ਉਹਦਾ ਫੇਰ ਜਿਹੜਾ ਹੈਗਾ ਨੈਟ ਰਿਜ਼ਲਟ ਜ਼ੀਰੋ ਆਉਂਦਾ ਸੀ ਜੀ। ਹੁਣ ਕਿਉਂਕਿ ਇਹਦੀ ਜਿਹੜੀ ਹੈਗੀ ਆ ਅੱਗੇ ਅਥੈਂਟੀਸਿਟੀ ਵੀ ਜਿਹੜੀ ਆ ਉਹ ਪ੍ਰੂਵ ਹੋਣ ਲੱਗ ਪਈ ਆ ਜੀ ਚੀਜ਼ਾਂ ਦੀ, ਸੋ ਇਸ ਕਰਕੇ ਜਿਹੜਾ ਸਾਇੰਟੀਫਿਕਲੀ ਜਿਹੜਾ ਆ ਉਹਨੂੰ ਐਵੀਡੈਂਸ ਦੇ ਤੌਰ ਤੇ ਕੰਸਿਡਰ ਕੀਤਾ ਜਾਣ ਲੱਗ ਪਿਆ ਆ ਜੀ, ਸੋ ਇਸ ਕਰਕੇ ਲਾਇਬਿਲਟੀ ਜਿਹੜੀ ਹੈਗੀ ਆ ਅੱਗੇ ਦੀ ਅੱਗੇ ਫਿਕਸ ਵੀ ਹੋਣ ਲੱਗ ਪਈ ਆ ਤੇ ਪ੍ਰੋਸੀਕਿਊਸ਼ਨ ਚੱਲਣ ਵੀ ਲੱਗ ਪਈਆਂ ਜੀ ਇਸ ਤਰ੍ਹਾਂ ਦੀਆਂ, ਜਿਹਦੇ ਵਿੱਚ ਜਿਹੜਾ ਆ ਵੀ ਪੇਰੈਂਟਸ ਨੂੰ ਜਾਂ ਗਾਰਡੀਅਨ ਨੂੰ ਰਿਸਪੋਂਸੀਬਲ ਕੀਤਾ ਜਾ ਸਕਦਾ ਆ
0: ਜੀ। ਭਾਈ ਸਾਹਿਬ ਬਿਲਕੁਲ ਆ ਜੀ, ਸੈਣੀ ਸਾਹਿਬ ਦੇਖ ਲਓ ਔਜਲਾ ਸਾਹਿਬ ਛੇੜਦੇ ਆ ਕਹਿੰਦੇ ਸੈਣੀ ਸਾਹਿਬ ਜਦੋਂ ਗੁਆਂਢਣ ਭੱਜੀ ਆ ਤੁਸੀਂ ਕਿੱਥੇ ਸੀਗੇ ਜੀ?
2: ਮੈਂ ਉਹਨੂੰ ਲੈਣੀ ਜਾ ਰਹੀ ਮੁੜ ਕੇ ਜੀ, ਕੋਈ ਗੱਲ ਨੀ ਭਾਈ ਸਾਹਿਬ, ਏਦਾਂ ਦੀ ਚਿੰਤਾ ਨਾ ਕਰੋ, ਕਿਤੇ ਨੀ ਜਾਣਾ ਜੀ, ਸਾਡਾ ਆਂਢ ਗੁਆਂਢ ਵਸਦਾ ਰਹੂਗਾ, ਸਾਡੀਆਂ ਅਰਦਾਸਾਂ ਆ ਜੀ।
0: ਬਿਲਕੁਲ
1: ਉਹ ਕਹਿੰਦੇ ਸਾਰੇ ਰਸਤੇ ਘਰ ਨੂੰ ਜਾਂਦੇ ਹਨ
0: ਜੀ,
2: ਹਾਂਜੀ ਉਹ ਜਿਹੜੇ ਮਰਜ਼ੀ ਰਸਤੇ ਤੇ ਚੱਲ ਜਾਣ ਜੀ, ਤਾਂ ਕਿਹੜੀ ਗੱਲ ਹੈਗੀ ਆ
0: ਜੀ।
2: ਉਹ ਮੈਂ ਮੈਨੂੰ ਤਾਂ ਯਾਦ ਆ ਕਿ ਸਵੇਰੇ ਤੜਕੇ ਮੈਂ ਗੁਆਂਢੀ ਵੀ ਚੜਾਇਆ ਆਉਣਾ ਨਾ ਬੱਸੇ
0: ਮਗਰ ਹੀ ਤੋਰ ਦੇਣਾ। ਅੱਛਾ ਜੀ, ਕੀ ਬਾਤ ਹੈ ਜੀ,
2: ਉਹ ਚੱਕਰ ਨਹੀਂ, ਤਾਂ ਕਿਹੜੀ ਗੱਲ ਹੈਗੀ ਆ
0: ਜੀ ਜੀ ਸੈਣੀ ਸਾਹਿਬ,
2: ਹਾਂਜੀ ਸੋ ਠੀਕ ਹੈ ਜੀ, ਕੈਰੀ ਔਨ ਜੀ,
0: ਥੈਂਕ ਯੂ ਜੀ,
2: ਆਪਾਂ ਸੁਣ ਰਹੇ ਹਾਂ ਤੁਹਾਡਾ ਜੀ, ਹਾਂਜੀ
0: ਸ਼ੁਕਰੀਆ ਜੀ, ਯੋਗਦਾਨ
2: ਪਾਇਆ ਜੀ, ਵੈਲਕਮ, ਥੈਂਕ ਯੂ ਜੀ, ਗ੍ਰੇਟਫੁਲ,
0: ਸ਼ੁਕਰੀਆ ਜੀ। ਸ਼ਮੀ ਜੀ
1: ਓਕੇ ਜੀ, ਸਤਿ ਸ਼੍ਰੀ ਅਕਾਲ ਜੀ,
0: ਕੀ ਕਹਿਣਾ ਚਾਹੋਗੇ ਜੋ ਨੁਕਤੇ ਜਿਹੜੇ ਨੇ ਐਡਵੋਕੇਟ ਰਾਜਨ ਸੈਣੀ ਜੀ ਵੀ ਚੱਕ ਕੇ ਗਏ ਨੇ, ਇਸ਼ਾਰਾ ਕਰਕੇ ਗਏ ਨੇ ਜੀ?
1: ਬਿਲਕੁਲ ਦੇਖੋ ਜੀ, ਇਹੀ ਜਿਹੜੀ ਕੰਟੀਨਿਊਟੀ ਦੇ ਵਿਚ ਉਹਨਾਂ ਨੇ ਵਾਅਦਾ ਕੀਤਾ ਕਿ ਬਹੁਤ ਕਮਾਲ ਹੈ
0: ਜੀ,
1: ਜੋ ਸਰੋਕਾਰ ਨੇ ਜੋ ਆਪਣੇ ਮਸਲੇ ਇਹਦੇ ਨਾਲ ਜੁੜ ਗਏ ਆਪਾਂ ਦੇਖ ਰਹੇ ਹਾਂ
0: ਜੀ,
1: ਚਰਚਾ ਕਰ ਰਹੇ ਹਾਂ, ਉਹ ਧਿਆਨ ਮੰਗਦੇ ਆ ਪੇਰੈਂਟਸ ਦੀ ਜਿੰਮੇਵਾਰੀ। ਜਦੋਂ ਆਪਾਂ ਬੱਚਿਆਂ ਦੀ ਗੱਲ ਕਰਾਂਗੇ, ਪੇਰੈਂਟਸ ਦੀ ਜਿੰਮੇਵਾਰੀ ਤੇ ਰਿਸਪੋਂਸੀਬਿਲਟੀ ਜ਼ਿਆਦਾ ਜਿਹੜੀ ਵੱਧ ਜਾਂਦੀ ਹੈ। ਤੁਸੀਂ ਉਹਨਾਂ ਨੂੰ ਫੋਨ ਦਿੱਤਾ ਹੀ ਕਿਉਂ ਭਾਈ, ਜੇ ਦੇ ਹੀ ਦਿੱਤਾ ਚਲੋ ਪੜ੍ਹਾਈ ਕਰਨੀ ਉਹਨਾਂ ਨੇ ਕੁਛ ਕਰਨਾ, ਫਿਰ ਉਹਨਾਂ ਨੂੰ ਮੋਨੀਟਰ ਕਿਉਂ ਨੀ ਕੀਤਾ, ਉਹ ਕਰ ਕੀ ਰਹੇ ਸੀ। ਤੋ ਇਹ ਚੀਜ਼ਾਂ ਨੂੰ ਦੇਖਣਾ ਪਏਗਾ ਕਿ ਉਹ ਕਿੰਨੇ ਘੰਟੇ ਉਹਨੂੰ ਚਲਾ ਰਹੇ ਆ, ਕਿ ਤੁਸੀਂ ਇਹਨੂੰ ਆਪਾਂ ਚੈੱਕ ਕਰ ਰਹੇ ਹਾਂ ਕਿ ਭਾਈ ਉਹ ਸੱਚੀ ਮੁੱਚੀ ਉਸ ਤਰ੍ਹਾਂ ਦੇ ਵੀਡੀਓ ਦੇਖ ਰਹੇ ਆ ਜੋ ਉਹਨੂੰ ਦੇਖਣੇ ਚਾਹੀਦੇ ਆ, ਜਾਂ ਉਹ ਭਟਕ ਚੁੱਕੇ ਆ
0: ਜੀ,
1: ਤੇ ਉਹਨਾਂ ਨੂੰ ਗੱਡੀ ਜਿਹੜੀ ਆ ਲੀਹ ਤੇ ਲਿਆਂਦੀ ਜਾਏ। ਦੂਸਰਾ ਕਿ ਇਹਦੇ ਨਾਲ ਹੀ ਸੋਸ਼ਲ ਮੀਡੀਆ ਤੋਂ ਵਿੱਚੋਂ ਹੀ, ਕਿਉਂਕਿ ਏਦਾਂ ਦੀਆਂ ਐਡਸ, ਏਦਾਂ ਦੇ ਜਿਹੜੇ ਆ ਹੁੱਕ ਉਥੋਂ ਆਉਂਦੇ ਆ, ਏਦਾਂ ਦੇ ਜਿਹੜੇ ਪਲੇਟਫਾਰਮ ਦੇ ਵਿੱਚੋਂ ਆਉਂਦੇ ਆ, ਕਿਉਂ ਐਡਵਰਟੀਜ਼ਮੈਂਟ ਨੇ
0: ਜੀ,
1: ਇੱਕ ਸਾਈਬਰ ਬੁਲਿੰਗ ਕਰਕੇ ਜਿਹੜਾ ਟਰਮ ਆਉਂਦੀ ਆ ਕਿ ਬਈ ਉੱਥੇ ਹੁਣ ਤੁਸੀਂ ਵੀ ਗੱਲ ਕਰ ਰਹੇ ਸੀ ਤੇ ਸੈਣੀ ਸਾਹਿਬ ਵੀ ਜ਼ਿਕਰ ਕਰਕੇ ਗਏ
0: ਜੀ,
1: ਹੁਣ ਜੇ ਕਹਿ ਲੋ ਵੀ ਆਬਾਦੀ ਕਿਸੇ ਦੇਸ਼ ਦੀ 1 ਕਰੋੜ ਆ, ਉੱਥੇ 5 ਕਰੋੜ ਜਿਹੜੇ ਆ ਉਹ ਯੂਜ਼ਰ ਬਣੇ ਬੈਠੇ ਹੁੰਦੇ ਆ, ਕਿਉਂਕਿ ਉਹ ਫੇਕ ਆਈਡੀਆਂ ਜੇ ਉਹ ਫਲਾਨਾ ਬਣ ਜਾਂਦੀਆਂ
0: ਤੇ
1: ਬਹੁਤ ਜ਼ਿਆਦਾ ਜਿਹੜੀ ਆ ਸੰਭਾਵਨਾ ਹੁੰਦੀ ਆ ਕਿ ਕੋਈ ਬੰਦਾ ਜਿਹੜਾ ਜੈਨੂਨ ਆ ਉਹ ਦੂਜੀ ਫੇਕ ਆਈਡੀ ਨੂੰ ਸੱਚੀ ਮੁੱਚੀ ਦੀ ਆਈਡੀ ਸਮਝਦਾ ਹੋਏ ਤੇ ਉਹਦਾ ਸ਼ਿਕਾਰ ਹੋ ਜਾਏ, ਤੇ ਉੱਥੇ ਇਹ ਰਿਸਕ ਬਣਿਆ ਰਹਿੰਦਾ ਹੈ। ਇਸ ਕਰਕੇ ਮੋਨੀਟਰਿੰਗ ਦਾ ਜਿਹੜਾ ਪਹਿਲੂ ਆ ਇਹਨੂੰ ਆਪਾਂ ਅਣਗੌਲਿਆ ਨਹੀਂ ਕਰ ਸਕਦੇ, ਇਹਨੂੰ ਤਾਂ ਜ਼ਰੂਰੀ ਆ ਦੇਖਣਾ ਚਾਹੀਦਾ। ਆਪਾਂ ਬਹੁਤ ਸਾਰੇ ਤਰੀਕੇ ਆ ਹਿਸਟਰੀ ਚੈੱਕ ਕਰ ਸਕਦੇ ਆ ਕਿ ਇਹਨੇ ਕੀ ਦੇਖਿਆ ਭਾਈ, ਕਿਹੜੇ ਕਿਸ ਤਰ੍ਹਾਂ ਦੇ ਵੀਡੀਓ ਜਾਂ ਸ਼ਾਰਟਸ ਆ ਰਹੇ ਆ, ਜਾਂ ਫੋਨ ਚ ਕਿਹੜੀ ਕਿਹੜੀ ਗੇਮ ਜਾਂ ਐਪਸ ਜਿਹੜੇ ਆ ਉਹ ਇੰਸਟਾਲ ਹੋ ਚੁੱਕੇ ਆ। ਕਈ ਵਾਰੀ ਬੱਚੇ ਨੂੰ ਨੀ ਪਤਾ ਕਿ ਉਹ ਕਲਿੱਕ ਕਰ ਲਿਆ ਉਹਨੇ ਕਿਸੇ ਚੀਜ਼ ਤੇ, ਕਿਸੇ ਐਡ ਨੂੰ ਦੇਖ ਕੇ ਜਾਂ ਕੋਈ ਲਿੰਕ ਕਿਹੋ ਜਿਹਾ ਉਹ ਓਪਨ ਹੋ ਗਿਆ, ਉਹ ਇੰਸਟਾਲ ਹੋ ਜਾਂਦੀਆਂ ਨੇ ਚੀਜ਼ਾਂ ਫੋਨ ਦੇ ਵਿੱਚ, ਤੇ ਫਿਰ ਉਹਨੂੰ ਵੀ ਚੈੱਕ ਕਰਨਾ ਬਣਦਾ ਸਾਡਾ ਕਿ ਭਾਈ ਇਹ ਚੀਜ਼ਾਂ ਕਿੱਥੋਂ ਆ ਗਈਆਂ।
0: ਬਿਲਕੁਲ,
1: ਉਹ ਉਹਨੂੰ ਗਾਈਡ ਜਿਹੜੀ ਹੈ ਨਾ ਕਰਨਾ ਬੱਚੇ ਨੂੰ ਉਹ ਬਹੁਤ ਜ਼ਰੂਰੀ ਹੈ।
0: ਬਿਲਕੁਲ,
1: ਪਰ ਇਹ ਤਾਂ ਹੀ ਸੰਭਵ ਆ ਕਿ ਜਿਹੜਾ ਬੰਦਾ ਇਹ ਸੋਚ ਰਿਹਾ ਗੱਲ ਕਰ ਰਿਹਾ ਉਹ ਆਪ ਵੀ ਉਨਾ ਕੁ ਅਵੇਅਰ ਹੋਵੇ ਨਾ, ਇਹ ਨੀ ਕਿ ਆਪ ਉਹ ਛੱਡ ਹੀ ਨੀ ਰਿਹਾ ਫੋਨ ਤੇ ਦੂਜਿਆਂ ਨੂੰ ਕਵੇ ਤੁਸੀਂ ਨਾ ਚਲਾਇਓ ਬਈ ਭੈੜੀ ਚੀਜ਼ ਹੈ, ਅਗਲਾ ਕਹੂ ਯਾਰ ਦੱਸ ਸਾਡਾ ਕਹਿਣਾ ਦਿਮਾਗ ਖਰਾਬ ਹੈ, ਜੇ ਆਪ ਇੰਨੇ ਨਜ਼ਾਰੇ ਲੈ ਰਿਹਾ ਤੇ ਅਸੀਂ ਕਿਉਂ ਨਾ ਕਰੀਏ।
0: ਬਿਲਕੁਲ,
1: ਉਹ ਆਪ ਹੀ ਇੰਨੇ ਬਿਜ਼ੀ ਹੋ ਜਾਂਦੇ
0: ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਗੁਰਮੇਲ ਦਾਦੂ ਜੀ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਕੰਟੀਨਿਊ ਕਰਦੇ ਆ। ਸ਼ਮੀ ਜੀ ਫਿਰ ਸਤਿ ਸ੍ਰੀ ਅਕਾਲ, ਗੁਰਮੇਲ ਜੀ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ,
0: ਸਤਿ ਸ੍ਰੀ ਅਕਾਲ ਜੀ,
3: ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਬਹੁਤ ਸੋਹਣਾ, ਮੈਂ ਹੁਣ ਪ੍ਰੋਗਰਾਮ ਹੁਣੇ ਲਾਇਆ ਸੀਗਾ
0: ਜੀ,
3: ਤੇ ਮੈਂ ਟੋਪਿਕ ਦੇਖਿਆ ਤੁਹਾਡਾ ਬਚਪਨ ਤੇ ਸੋਸ਼ਲ ਮੀਡੀਆ ਵਾਲਾ
0: ਜੀ,
3: ਤੇ ਜਿਹੜਾ ਮੇਰਾ ਇੱਕੋ ਹੀ ਕਿਸਮ ਸੌ ਰੱਸਾ ਸਿਰੇ ਤੇ ਗੰਢ
0: ਜੀ,
3: ਮੈਂ ਕਹੂੰਗਾ ਜੀ ਸੋਸ਼ਲ ਮੀਡੀਆ ਨੇ ਬਚਪਨ ਨੂੰ ਕਤਲ ਕਰਤਾ
0: ਜੀ
3: ਇਹਨੂੰ। ਬਿਲਕੁਲ ਜੀ, ਇਹ ਬਚਪਨ ਜੋ ਤੁਸੀਂ ਇਮੇਜਿਨ ਕਰਕੇ ਦੇਖੋ ਜੀ, ਜਿਹੜਾ ਆਪਣਾ ਆਪਾਂ ਬਚਪਨ ਜਿਹੜਾ ਆਪਣੇ ਟਾਈਮ ਤੇ ਸੀਗਾ ਉਹ
0: ਜੀ
3: 80 ਦੇ ਵਿੱਚ 90 ਦੇ ਵਿੱਚ ਉਹ ਕਿਵੇਂ ਸੀਗਾ ਬੜਾ। ਪਰ ਹੁਣ ਤਾਂ ਜੀ ਸੋਸ਼ਲ ਮੀਡੀਆ ਨੇ ਕਈ ਤਾਂ ਮੈਂ ਨਾ ਏਦਾਂ ਮੈਂ ਪਰਸਨਲੀ ਐਕਸਪੀਰੀਅੰਸ ਮੇਰਾ ਜੀ, ਮੈਂ ਕਈ ਪ੍ਰੋਗਰਾਮਾਂ ਜਿਵੇਂ ਜਾਈਦਾ
0: ਜੀ,
3: ਤੇ ਉਹ ਬੱਚੇ ਨੂੰ ਮੂਹਰੇ ਉਹ ਫੋਨ ਉਹਦੇ ਰੱਖ ਕੇ ਜਾਂ ਉਹ ਫੇਰ ਉਹਨੂੰ ਖਾਣਾ ਖਵਾਉਂਦੇ, ਉਹ ਖਾਂਦਾ ਨੀ ਹੈਗਾ
0: ਜੀ।
3: ਤੇ ਜਦੋਂ ਹਾਂਜੀ ਛੋਟੇ ਛੋਟੇ ਬੱਚੇ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਜਿਹੜਾ ਕਈ ਤਾਂ ਆਪਾਂ ਨੂੰ, ਮੈਂ ਤਾਂ ਸੱਚੀ ਦੱਸਾਂ ਜੀ, ਕਈ ਸੋਸ਼ਲ ਮੀਡੀਆ ਦੇ ਨਾਮ ਆ ਸਨੈਪਚੈਟ ਹੁੰਦੀ, ਮੈਨੂੰ ਨੀ ਪਤਾ ਜੀ, ਮੇਰੇ ਫੋਨ ਚ ਹੈ ਨੀ, ਮੈਂ ਕਦੇ ਵਰਤੀ ਨੀ। ਫੇਸਬੁੱਕ ਚਲੋ ਮੈਨੂੰ 1.5-1.5 ਸਾਲ ਹੋ ਗਿਆ, ਮੈਂ ਉਹ ਵੀ ਨੀ ਹੁਣ ਵਰਤਦਾ, ਤੇ ਉਹ ਆਪ ਪਰ ਮੈਂ ਹੈਰਾਨ ਆ ਕਈ ਤਾਂ ਇਹੋ ਜਿਹੇ ਜਵਾਕਾਂ ਤੋਂ, ਇਹਨਾਂ ਤੋਂ ਪਤਾ ਲੱਗਦਾ ਵੀ ਆਹ ਵੀ ਸੋਸ਼ਲ ਮੀਡੀਆ, ਨਵੇਂ ਵੀ ਹੈਗੇ ਆ ਜੀ, ਕੋਈ ਨਵੀਆਂ ਐਪਾਂ ਕੋਈ ਹੋਰ ਹੀ ਆ, ਉਹ ਇਹਨਾਂ ਨੂੰ ਪਤਾ।
0: ਬਿਲਕੁਲ ਹੈ ਜੀ,
3: ਤੇ ਇਹ ਬੜਾ ਡੇਂਜਰਸ ਆ ਜੀ, ਬੜਾ ਬੜਾ ਖਤਰਨਾਕ ਆ। ਬਚਪਨ ਨੂੰ ਬਚਾਉਣ ਦੀ ਲੋੜ ਆ, ਬਚਪਨ ਤਾਂ ਇੱਕ ਜੀ ਕਿਆ ਬਾਤਾਂ ਜੀ ਵੀ ਉਹ ਤਾਂ ਜਿਹੜੀ ਤੁਹਾਡੀ ਇੱਕ ਮੈਮਰੀ ਆ। ਮੈਂ ਹੁਣ ਦੇਖਦਾ ਜੀ ਕਈ ਵਾਰੀ ਮੈਂ ਕੱਲ ਵਾਲੀ ਗੱਲ ਭੁੱਲ ਜਾਂਦਾ ਜਿਹੜੀ ਕੱਲ ਕੋਈ ਗੱਲ ਹੁੰਦੀ ਆ, ਪਰ ਜਿਹੜੀ ਮੇਰੀ ਉਹ 40 ਸਾਲ ਪੁਰਾਣੀ ਬਚਪਨ ਦੀ ਉਹ ਮੇਰੇ ਹਜੇ ਵੀ ਯਾਦ ਆ ਜੀ।
0: ਬਿਲਕੁਲ ਜੀ,
3: ਤੇ ਉਹ ਬਚਪਨ ਦੇ ਵਿੱਚ ਜਿਹੜੇ ਕਹਿ ਲਓ ਵੀ ਹੁਣ ਸਾਰਿਆਂ ਨੇ ਆਪਾਂ ਚਲੋ ਇੱਕੋ ਹੀ ਆ, ਹੁਣ ਮੈਂ ਉਹਨੂੰ ਜੇ ਜ਼ਿਆਦਾ ਐਕਸਪਲੇਨ ਕਰੂੰਗਾ ਉਹਦਾ ਕੋਈ, ਉਹ ਸਾਰੇ ਆਪਾਂ ਬਚਪਨ ਦੇ ਵਿੱਚੋਂ ਆਏ ਆ, ਪਰ ਜਿਹੜਾ ਇਹ ਸੋਸ਼ਲ ਮੀਡੀਆ ਨਾ। ਤੇ ਦੂਜੀ ਗੱਲ ਜੀ ਜਿਹੜੀ ਹੁਣ ਕੱਲ ਵਾਲੀ ਖ਼ਬਰ ਤੇ ਵੀ ਮੈਂ ਕਮੈਂਟ ਕਰ ਦੇਣਾ, ਜਿਹੜੀ ਤੁਸੀਂ ਕੱਲ ਖ਼ਬਰ ਆਪਣੀ ਬੜੀ ਸ਼ੌਕਿੰਗ ਖਬਰ ਸੀ ਜਿਹੜੀ ਉਹ ਰਾਜਸਥਾਨ ਦੀ 13 ਸਾਲ ਦੀ ਲੜਕੀ ਦੇ ਨਾਲ ਉਹ ਮੈਂ ਪ੍ਰੋਗਰਾਮ ਚਲੋ ਸਾਰਾ ਸੁਣਦਾ ਤੇ ਉਹ ਵੀ ਉਹਦੇ ਵਿੱਚ ਮੈਂ ਮਾਂ ਬਾਪ ਨੂੰ ਦੋਸ਼ੀ ਮੰਨੂਗਾ ਜੀ 100% ਕਿਉਂਕਿ ਉਹ ਉਹ ਜਿਹੜੀ ਬੇਟੀ ਸੀ ਉਹ 12-13 ਸਾਲ ਦੀ ਸੀਗੀ
0: ਜੀ
3: ਤੇ ਉਹਦੇ ਮਾਂ ਪਿਓ ਉਹ ਕਿੱਥੇ ਦੇਖੋ 100 ਕਿਲੋਮੀਟਰ ਤੁਸੀਂ ਕਹੋ ਉੱਥੋਂ ਗਈ ਉਹ ਬੀਕਾਨੇਰ ਤੋਂ ਕਿੱਥੇ ਗੰਗਾਨਗਰ ਤੋਂ ਕਿੱਥੇ ਜਾ ਕੇ ਕਿੱਥੇ ਉਹਦੇ ਨਾਲ ਕਿਵੇਂ ਹੋਇਆ ਮੈਂ ਉਹਦੇ ਵਿੱਚ ਉਹਦੇ ਉਹਦੇ ਜਿਹੜੀ ਉਹ ਕੁੜੀ ਆ ਉਹਦੇ ਮਾਂ ਬਾਪ ਆ ਜਿਹੜੇ ਉਹ ਪੂਰਾ 100% ਮੈਂ ਉਹਨਾਂ ਨੂੰ ਗੁਨਹਿਗਾਰ ਮੰਨੂਗਾ
0: ਜੀ
3: ਉਹਨਾਂ ਨੂੰ ਚਲੋ ਠੀਕ ਆ ਪਰ ਘੱਟੋ ਘੱਟ ਐਟਲੀਸਟ ਜਿੰਨਾ ਚਿਕਰ ਬੱਚੇ ਮਚੋਰ ਨਹੀਂ ਹੁੰਦੇ ਤਾਂ ਮਾਂ ਬਾਪ ਦੀ ਜ਼ਰੂਰੀ ਉਹਨਾਂ ਨੂੰ ਦੇਖਣਾ ਚਾਹੀਦਾ ਸਾਡੇ ਬੱਚੇ ਕੀ ਦੇਖਦੇ ਆ ਕਿੱਥੇ ਜਾਂਦੇ ਆ ਤੁਸੀਂ ਉਹਨੂੰ ਐ ਨਹੀਂ ਕਹਿੰਦੇ ਆਪਾਂ ਵੀ ਤੁਸੀਂ ਉਹਨਾਂ ਨੂੰ ਕੰਟਰੋਲ ਕਰੋ ਪਰ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ
0: ਬਿਲਕੁਲ
3: ਹੁਣ ਮੈਂ ਅੱਜ ਦੀ ਗੱਲ ਕਰਦਾ ਜੀ ਜਿਵੇਂ ਕਹਿ ਲਓ ਕੱਲ ਨੂੰ ਨੀ ਕੁਛ ਕਹਿੰਦਾ ਮੈਂ ਆਪਦੇ ਬੱਚਿਆਂ ਨੂੰ ਇਹ ਕਿਹਾ ਹੋਇਆ ਮੇਰੇ ਨੂੰ ਮੈਂ ਕਿਹਾ ਵੀ ਮੇਰੀਆਂ ਬੇਟੀਆਂ ਚਲੋ ਵੱਡੀਆਂ ਹੁਣ ਮੈਂ ਉਹਨੂੰ ਕਿਹਾ ਮੈਂ ਕਿਹਾ ਪੁੱਤ ਤੁਸੀਂ ਕਿਸੇ ਕੋਲ ਜਾਂਦੇ ਹੋ ਉਹ ਪਤਾ ਮੈਨੂੰ ਹੋਵੇ ਵੀ ਤੁਸੀਂ ਕਿਹਦੇ ਕੋਲ ਗਏ ਆ ਕਿਹੜੇ ਤੁਹਾਡੇ ਫਰੈਂਡ ਆ ਕਿੱਥੇ ਆ ਤੁਸੀਂ ਮੈਨੂੰ ਕੋਈ ਹੋਰ ਨਾ ਦੱਸੇ
0: ਜੀ
3: ਵੀ ਤੁਸੀਂ ਕਿਤੇ ਗਏ ਹੋ ਤੁਸੀਂ ਮੈਨੂੰ ਦੱਸ ਕੇ ਗਏ ਹੋ ਆਪਦੀ ਮੰਮਾ ਨੂੰ ਦੱਸ ਕੇ ਗਏ ਹੋ ਵੀ ਇੱਥੇ ਜਦੋਂ ਸਾਨੂੰ ਕੋਈ ਹੋਰ ਦੱਸੂਗਾ ਵੀ ਤੁਹਾਡੇ ਜਵਾਕ ਉੱਥੇ ਫਿਰਦੇ ਸੀ ਸਾਨੂੰ ਪਤਾ ਹੀ ਨਹੀਂ ਵੀ ਤੁਸੀਂ ਕਿੱਥੇ ਫਿਰਦੇ ਆ
0: ਬਿਲਕੁਲ
3: ਜਦੋਂ ਸਾਹਮਣੇ ਸਾਨੂੰ ਕੋਈ ਕਹੂਗਾ ਵੀ ਤੁਹਾਡੇ ਬੱਚੇ ਉੱਥੇ ਫਿਰਦੇ ਅਸੀਂ ਕਹਾਂਗੇ ਜੀ ਸਾਨੂੰ ਪਤਾ ਸਾਨੂੰ ਦੱਸ ਕੇ ਗਏ ਆ
0: ਜੀ
3: ਉਹ ਇਸ ਕਰਕੇ ਜੀ ਇਹਦੇ ਵਿੱਚ ਸੋਸ਼ਲ ਮੀਡੀਆ ਦੀ ਆਪਾਂ ਗੱਲ ਕੀਤੀ ਸਰ ਮੈਂ ਸਭ ਤੋਂ ਜ਼ਿਆਦਾ ਦੋਸ਼ੀ ਅੱਜ ਕੱਲ ਦੇ ਜਿਹੜੇ ਮਾਂ ਬਾਪ ਆ ਜੀ ਉਹਨਾਂ ਨੂੰ ਮੰਨੂਗਾ ਜਿਹੜੇ ਕਿ ਉਹ ਆਪਣੀ ਜ਼ਿੰਮੇਵਾਰੀ ਆ ਜਿਹੜੀ ਓਨੈਸਟੀ ਨਾਲ ਨਹੀਂ ਨਿਭਾ ਰਹੇ ਉਹ ਆਪ ਵੀ ਇਹਨਾਂ ਦੇ ਵਿੱਚ ਰੀਲਾਂ ਜਾਂ ਹੋਰ ਵਟ ਐਵਰ ਜੋ ਕੁਛ ਹੈਗਾ ਜੀ ਸਾਰਾ ਕੁਛ ਉਹ ਆਪ ਇਹਦੇ ਵਿੱਚ ਇੰਨਾ ਉਹ ਹੋਇਆ ਗਲਤਾਨ ਹੋਏ ਪਿਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਤੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਜੀ ਤੇ ਉਦੋਂ ਫਿਰ ਤੁਸੀਂ ਕਹੋ ਜੀ ਤਾਂ ਫਿਰ ਚਿੜੀਆ ਚੁੱਗ ਗਈ ਖੇਤ ਵਾਲੀ ਗੱਲ ਆ
0: ਤੇ
3: ਫਿਰ ਉਹਦਾ ਕੁਛ ਨਹੀਂ ਹੁੰਦਾ ਜੀ ਇਹ ਜ਼ਰੂਰੀ ਆ ਮਾਂ ਬਾਪ ਨੂੰ ਜਿੰਨਾ ਤੱਕ ਬੱਚੇ ਮਚੋਰ ਨਹੀਂ ਹੁੰਦੇ ਉਹਨਾਂ ਦਾ ਧਿਆਨ ਰੱਖਣ ਜ਼ਿੰਮੇਵਾਰੀ ਤੇ ਨਹੀਂ ਬੱਚੇ ਪੈਦਾ ਨਾ ਕਰੋ ਭਾਈ ਤੁਹਾਨੂੰ ਕਿਹੜਾ ਕਿਸੇ ਨੇ ਕਿਹਾ ਵੀ ਤੁਸੀਂ ਦੁਨੀਆਂ ਤੇ ਕਿਸੇ ਨੂੰ ਕਿਉਂ ਲਿਆਉਣੇ ਤੁਸੀਂ ਨਾ ਪੈਦਾ ਕਰੋ
0: ਜੀ
3: ਤੁਸੀਂ ਵਿਆਹ ਹੀ ਨਾ ਕਰਾਓ ਕੋਈ ਜ਼ਰੂਰੀ ਨਹੀਂ ਹੈਗਾ ਵਿਆਹ ਕਰਾਉਣਾ ਕੋਈ ਜ਼ਰੂਰੀ ਆ
0: ਜੀ
3: ਪਹਿਲੀ ਗੱਲ ਤਾਂ ਜਦੋਂ ਤੁਸੀਂ ਵਿਆਹ ਕਰਾਉਣੇ ਆ ਉਦੋਂ ਇੱਕ ਵਾਰੀ ਨਹੀਂ 100 ਵਾਰੀ ਸੋਚੋ
0: ਜੀ
3: ਵੀ ਕੀ ਤੁਸੀਂ ਕਰਾਉਣਾ ਤੁਸੀਂ ਕਰਾਉਣਾ ਚਾਹੀਦਾ ਤੁਹਾਨੂੰ ਲੋੜ ਆ ਕੀ ਤੁਸੀਂ ਕਰ ਸਕਦੇ ਆ
0: ਜੀ
3: ਫੇਰ ਜਦੋਂ ਤੁਸੀਂ ਬੱਚੇ ਬਾਰੇ ਸੋਚਦੇ ਆ ਬੱਚੇ ਦੀ ਪਲਾਨਿੰਗ ਕਰਦੇ ਆ ਉਦੋਂ ਵੀ ਤੁਹਾਨੂੰ 100 ਵਾਰੀ 1000 ਵਾਰੀ ਸੋਚਣਾ ਚਾਹੀਦਾ ਵੀ ਕੀ ਤੁਸੀਂ ਇੱਕ ਜਿਹੜੀ ਜ਼ਿੰਦਗੀ ਨੂੰ ਇੱਕ ਉਹਨੂੰ ਤੁਸੀਂ ਦੁਨੀਆਂ 'ਚ ਲੈ ਕੇ ਆ ਰਹੇ ਆ ਕੀ ਉਹ ਦੁਨੀਆਂ 'ਚ ਲਿਆਉਣਾ ਉਹਦਾ ਆਸਾ ਪਾਸਾ ਮਾਹੌਲ ਕੀ ਉਹ ਸਾਰਾ ਕੁਛ ਉਹਨੂੰ ਤੁਸੀਂ ਦੇ ਸਕਦੇ ਆ ਕੀ ਜਿਹੜੀ ਦੁਨੀਆਂ 'ਚ ਅੱਜ ਕੱਲ੍ਹ ਹੈ ਤੁਸੀਂ ਬਚਾ ਸਕਦੇ ਆ
0: ਬਿਲਕੁਲ
3: ਚਲੋ ਮੇਰੇ ਆਪਦੇ ਵਿਚਾਰ ਸੀਗੇ ਜੀ ਥੋੜਾ ਜਿਹਾ ਇਮੋਸ਼ਨਲ ਵੀ ਮੈਂ ਹੋ ਗਿਆ
0: ਸੌਰੀ
3: ਜੇ ਕਿਸੇ ਨੂੰ ਚੰਗੇ ਨਾ ਲੱਗੇ ਹੁਣ ਬਾਕੀ ਹਾਂਜੀ ਬਾਕੀ ਪ੍ਰੋਗਰਾਮ ਥੋੜਾ ਬਹੁਤ ਸੋਹਣਾ ਚੱਲ ਰਿਹਾ ਜੀ ਦੋਨਾਂ ਵੀਰਾਂ ਨੂੰ ਧੰਨਵਾਦ
0: ਥੈਂਕ ਯੂ ਸਤਿ
3: ਸ਼੍ਰੀ ਅਕਾਲ ਜਿੰਦਾਬਾਦ
0: ਜ਼ਿੰਦਗੀ
1: ਜਿੰਦਾਬਾਦ
0: ਬਿਆਬਾ ਕਮਲ ਸ਼ਮੀ ਜੀ ਜਿਵੇਂ ਗੱਲ ਚੱਲ ਰਹੀ ਹੈ ਚਲੋ ਇਹ ਇਕੱਲੀ ਭਾਰਤ ਦੀ ਜਾਂ ਪੰਜਾਬ ਦੀ ਹੀ ਪ੍ਰੋਬਲਮ ਨਹੀਂ ਗੀ ਜਦੋਂ ਆਪਾਂ ਝਾਤ ਮਾਰਦੇ ਹਾਂ ਗਲੋਬਲ ਪੱਧਰ ਦੇ ਉੱਤੇ ਸਾਰਾ ਕੁਝ ਸਿਲਸਿਲਾ ਜਿਹੜਾ ਚੱਲ ਰਿਹਾ ਇਹਨਾਂ ਮੁਲਕਾਂ ਦੇ ਵਿੱਚ ਗੱਲ ਕਰ ਲਈਏ ਤਾਂ ਬਹੁਤ ਸਾਰੇ ਸਕੂਲਿੰਗ ਜਾਂ ਫਰਾਂਸ ਹੋ ਗਿਆ ਇੰਗਲੈਂਡ ਹੋ ਗਿਆ ਯੂਰੋਪੀਅਨ ਮੁਲਕ ਹੋ ਗਏ ਕੁਝ ਅਮਰੀਕਾ ਕੈਨੇਡਾ ਉਹਨਾਂ ਮੁਲਕਾਂ ਦੇ ਵਿੱਚ ਵੀ ਇਹ ਸੋਚਿਆ ਜਾ ਰਿਹਾ ਬਕਾਇਦਾ ਜਿਹੜਾ ਲਾਅ ਦੇ ਅੰਡਰ ਕਾਨੂੰਨ ਲਿਆਂਦੇ ਜਾ ਰਿਹਾ ਕਿ ਬੱਚਿਆਂ ਨੂੰ ਸਕੂਲਿੰਗ ਟਾਈਮਿੰਗ ਦੇ ਵਿੱਚ ਜਿਹੜਾ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਨਹੀਂ ਜ਼ਰੂਰਤ ਹੈ ਜਦੋਂ ਚਲੋ ਇਹਨਾਂ ਮੁਲਕਾਂ 'ਚ ਜਦੋਂ ਆਪ ਦੇਖਦੇ ਆ ਇਹਨਾਂ ਸਕੂਲਾਂ ਦੇ ਵਿੱਚ ਸਿਸਟਮ ਨੂੰ ਤਾਂ ਉੱਥੇ ਬਕਾਇਦਾ ਜਦੋਂ ਕਲਾਸ ਸ਼ੁਰੂ ਹੁੰਦੀ ਹੈ ਜਾਂ ਕਲਾਸ ਦੇ ਵਿੱਚ ਤੁਸੀਂ ਐਂਟਰ ਕਰ ਦਿੰਦੇ ਹੋ ਤੇ ਟੀਚਰ ਦੇ ਸਾਹਮਣੇ ਇੱਕ ਸਟੈਂਡ ਬਣਿਆ ਹੋਇਆ ਟੇਬਲ ਦੇ ਉੱਤੇ ਤੇ ਉੱਥੇ ਸਾਰੇ ਆਪਣਾ ਆਪਣਾ ਫੋਨ ਕੱਢ ਕੇ ਤੇ ਉਹਦੇ ਵਿੱਚ ਰੱਖ ਦਿੰਦੇ ਆ ਤੇ ਜਦੋਂ ਮਤਲਬ ਕਿ ਕੋਈ ਆਪਣਾ ਪੀਰੀਅਡ ਖਤਮ ਹੁੰਦਾ ਜਾਂ ਫਿਰ ਅੱਧੀ ਛੁੱਟੀ ਹੈ ਤਾਂ ਉਸ ਵਕਤ ਜ਼ਰੂਰ ਉਹ ਮਤਲਬ ਕਿ ਉਹਨੂੰ ਯੂਜ਼ ਕਰ ਸਕਦੇ ਆ ਪਰ ਉਹ ਜਿਹੜਾ ਕਿਤੇ ਨਾ ਕਿਤੇ ਗੰਭੀਰਤਾ ਜਿਹੜੀ ਹੈ ਹਰ ਪਾਸੇ ਇਹ ਚੀਜ਼ ਬਣੀ ਹੋਈ ਹੈ
1: ਹਾਂਜੀ ਬਿਲਕੁਲ ਭਰ ਸਾਹਿਬ ਇਹਦੇ ਬਾਰੇ ਜਿਉ ਜਿਉ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਔਰ ਜੋ ਇੰਪੈਕਟ ਆ ਉਹ ਸਾਹਮਣੇ ਆ ਰਿਹਾ ਤੋ ਕੁਦਰਤੀ ਗੱਲ ਆ ਕਿ ਉਹਦੇ ਉਹਨੂੰ ਡਾਇਗਨੋਸ ਵੀ ਕੀਤਾ ਜਾ ਰਿਹਾ ਜਿਹੜੇ ਨੀਤੀ ਘੜੇ ਆ ਜਿਹਨਾਂ ਨੇ ਪਾਲਿਸੀ ਬਣਾਉਣੀ ਆ ਉਹ ਬਣਾ ਵੀ ਰਹੇ ਨੇ ਕਈ ਮੁਲਕ ਜਿਹੜੇ ਆ ਜਿਵੇਂ ਤੁਸੀਂ ਦੱਸਿਆ ਕਿ ਇਹਤੇ ਕੰਮ ਵੀ ਕਰ ਰਹੇ ਕਿ ਭਾਈ ਉਹ ਸਕਰੀਨ ਟਾਈਮ ਘਟਾਉਣ ਜਾਂ ਉਹਨੂੰ ਥੋੜਾ ਟਾਈਮ ਟੇਬਲ ਦੇ ਵਿੱਚ ਲੈ ਕੇ ਆਉਣ ਕਿ ਕਦੋਂ ਤੋਂ ਕਦੋਂ ਚਲਾਉਣਾ ਤੇ ਜ਼ਰੂਰਤ ਦੇ ਮੁਤਾਬਕ ਆਪਾਂ ਉਹਨੂੰ ਰੱਖੀਏ ਉਹ ਬੱਚੇ ਨੂੰ ਦੱਸਣਾ ਪੈਣਾ ਔਰ ਉਹ ਚੀਜ਼ਾਂ ਦੇ ਵੱਲ ਵੀ ਜਿਹੜੀ ਆ ਪਹਿਲਕਦਮੀ ਸ਼ੁਰੂ ਹੋਈ ਆ ਇਹਨੂੰ ਆਪਾਂ ਰਿਮੈਡੀਅਲ ਜਿਹੜਾ ਮੈਜਰ ਕਹਾਂਗੇ ਕਿ ਬਈ ਉਹ ਜੋ ਵੀ ਅਲਾਮਤ ਬਣ ਗਈ ਆ
0: ਜੋ ਜ਼ਰੂਰਤਾਂ ਚਾਹੀਦੀਆਂ
1: ਜੀ
0: ਬਿਲਕੁਲ
1: ਉਹਨੂੰ ਹੁਣ ਜਿਹੜਾ ਅਡਿਕਸ਼ਨ ਆ ਉਹਨੂੰ ਡੀਟੋਕਸ ਕਰਨਾ ਪੈਣਾ
0: ਜੀ
1: ਉਹਨੂੰ ਬੱਚਿਆਂ ਨੂੰ ਉਹਦੇ ਵਿੱਚੋਂ ਜਾਂ ਜਿਹੜੀ ਪੀੜ੍ਹੀ ਹੈ ਸਾਡੀ ਉਹ ਬਾਹਰ ਆਵੇ ਉਹ ਤੋਂ ਤੇ ਉਹਨੂੰ ਆਪਾਂ ਉਹਦੇ ਹੱਥੋਂ ਫੋਨ ਨੀ ਖੋਹ ਸਕਦੇ, ਆਪਾਂ ਉਹਨੂੰ ਜਿਵੇਂ ਪਹਿਲਾਂ ਵੀ ਗੱਲ ਹੋਈ ਹੈ ਕਿ ਭਾਈ ਉਹਨੂੰ ਡਿਟੈਚ ਨੀ ਕਰ ਸਕਦੇ
0: ਜੀ,
1: ਟੋਟਲੀ ਤੋੜ ਕੇ ਨੀ ਰੱਖ ਸਕਦੇ ਕਿਉਂਕਿ ਉਹ ਜੁੜੇ ਰਹਿਣੇ ਵੀ ਜਰੂਰੀ ਆ। ਪਰ ਇੱਕ ਨਾ ਸਕਰੀਨ ਤੇ ਸੀਨ ਜੋ ਰੀਅਲੀ ਸੀਨ ਹੈ ਬਾਹਰ ਦ੍ਰਿਸ਼ ਆ
0: ਜੀ,
1: ਉਹ ਦੋਵਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਬੈਲੈਂਸ ਬਣਾਉਣਾ ਪਏਗਾ ਤਾਂ ਕਿ ਉਹ ਆਪਣਾ ਇਹ ਟੈਕਨੋਲੋਜੀ ਨਾਲ ਵੀ ਜੁੜੇ ਰਹਿਣ ਪਰ ਉਹ ਬਾਹਰ ਜਿਹੜੀ ਹੈ ਨਾ ਆਬੋ ਹਵਾ
0: ਜੀ
1: ਉਹਦੇ ਬਿੱਲ ਉਹਦੇ ਵੱਲ ਵੀ ਜਿਹੜੇ ਆ ਉਹ ਜੁੜਨ ਉਹਦੇ ਨਾਲ
0: ਜੀ,
1: ਤਾਂ ਕਿ ਇੱਕ ਮੈਂਟਲ ਜਿਹੜੀ ਆ ਉਹਨਾਂ ਦੀ ਸਟ੍ਰੈਸ ਆ ਉਹ ਖਤਮ ਹੋਵੇ ਤੇ ਮੌਸਮ ਜਿਹੜਾ ਖਿੜਕੀ ਚੋਂ ਬਾਹਰ ਝਾਕ ਕੇ ਦੇਖ ਲੈਣ ਔਰ ਥੋੜਾ ਜਿਹਾ ਛੱਤ ਤੇ ਜਾ ਕੇ ਦੇਖ ਲੈਣ ਕਿ ਅੱਜ ਮੌਸਮ ਕਿਹੋ ਜਿਹਾ,
0: ਬਜਾਏ
1: ਇਸ ਦੇ ਕਿ ਸੋਸ਼ਲ ਮੀਡੀਆ ਨੂੰ ਪੁੱਛਿਆ ਜਾਏ ਕਿ ਦੱਸੋ ਅੱਜ ਕਿੰਨਾ ਕੀ ਹੋ ਜਾਏ ਮੌਸਮ,
0: ਉਹ ਤਾਂ ਦੱਸਣ ਪੈ ਰਿਹਾ ਬਾਹਰ ਪਰ ਪੈ ਨੀ ਰਿਹਾ ਹੁੰਦਾ
1: ਬਾਹਰ ਪੈ ਰਿਹਾ, ਫਿਰ ਉਹ ਮੀਂਹ ਵਾਲੇ ਫਿਲਟਰ ਲਾ ਲੈਂਦੇ ਉੱਤੇ
0: ਕਹਿੰਦੇ
1: ਮੀਂਹ ਵਾਲੇ ਫਿਲਟਰ ਹੋ ਗਏ
0: ਜੀ। ਤੇ ਸ਼ਮੀ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਨੇ, ਉਸ ਤੋਂ ਬਾਅਦ ਯਾਦਵਿੰਦਰ ਜੀ ਵੀ ਕਾਲ ਕਰ ਰਹੇ ਉਹਨਾਂ ਨੂੰ ਵੀ ਲੈਣੇ ਨਾਲ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਤਿ ਸ੍ਰੀ
0: ਅਕਾਲ ਜੀ ਜੀ ਨੂੰ ਜੀ ਔਜਲਾ ਸਾਹਿਬ,
1: ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ, ਮੈਂ ਨਾ ਪਹਿਲਾਂ ਚਲੋ ਰਾਜਨ ਜੀ ਨੂੰ ਤਾਂ ਮੈਂ ਤਾਂ ਲਿਖਿਆ ਸੀ ਵੀ ਇਹ ਮੀਡੀਆ ਤੇ ਰੌਲਾ ਪਾਉਂਦੇ ਨੇ ਆ ਕੇ ਅੱਛੇ ਗੁਣ ਨੀ ਹੋਣ ਦਾ ਫਰਜ਼ ਕਿਉਂ ਨੀ ਨਿਭਾਇਆ।
0: ਕੀ ਬਾਤ ਹੈ ਜੀ,
4: ਮੀਡੀਆ ਦੇ ਆ ਕੇ ਤਾਂ ਦੱਸ ਰਹੇ ਨੇ, ਗੁਆਂਢੀ ਤਾਂ ਕੰਧੇ ਵਿਚਾਲੇ ਸੀ ਨਾ
0: ਜੀ।
4: ਤੇ ਮੈਂ ਨਾ ਇੱਕ ਤੁਹਾਨੂੰ ਟੀਚਰ ਹੋਣ ਦੇ ਨਾਤੇ ਗੱਲ ਪੁੱਛ ਰਿਹਾ ਸ਼ਮੀ ਜੀ,
1: ਹਾਂਜੀ,
4: ਕਿ ਬੱਚਿਆਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ, ਘੱਟੋ ਘੱਟ ਉਹਦੇ ਮਨੋਵਿਗਿਆਨ ਦੇ ਵਿੱਚ ਇਹ ਗੱਲ ਪਾਈ ਜਾਂਦੀ ਹੈ ਵੀ ਭਾਈ ਇਹਨੂੰ ਕਿਸੇ ਹੱਦ ਤੱਕ ਯੂਜ਼ ਕਰੋ ਤੁਹਾਡੇ ਲਈ ਚੰਗਾ, ਕਿਉਂਕਿ ਸਾਡੇ ਇੱਥੇ ਨੀ ਬੱਚੇ ਇੰਨਾ ਯੂਜ਼ ਕਰਦੇ ਜਿੰਨਾ ਅਸੀਂ ਕਰਦੇ ਹਾਂ।
0: ਆਪਣੇ ਤਾਂ ਇੱਥੇ ਕਈ ਬੱਚਿਆਂ ਨੇ ਹਲੇ ਤੱਕ ਸੋਸ਼ਲ ਮੀਡੀਆ ਦੀ ਆਈਡੀ ਤੱਕ ਨਹੀਂ ਬਣਾਈ।
4: ਮੈਂ ਜਦੋਂ ਇੰਡੀਆ ਗਿਆ ਸੀ ਵਟਸਐਪ ਬਣਾ ਕੇ ਦਿੱਤੇ ਬੱਚਿਆਂ ਨੂੰ ਉਦੋਂ, ਹਨਾ
0: ਜੀ,
4: ਤੇ ਫੇਸਬੁੱਕ ਮੇਰੇ ਬੱਚਿਆਂ ਦੀ ਹੈ ਹੀ ਨੀ,
0: ਬਿਲਕੁਲ ਹੈ ਜੀ,
4: ਤੇ ਸਾਡੇ ਤਾਂ ਮੇਰੇ ਹਿਸਾਬ ਨਾਲ ਮੇਰੇ ਕੋਲ ਨੀ ਹੈ ਕਈ ਮਾਧਿਅਮ, ਜਿਹਾ ਇੰਸਟਾਗ੍ਰਾਮ ਮੈਂ ਤਾਂ ਬਣਾਇਆ, ਕਈ ਆ ਭੇਜ ਦਿੰਦੇ ਰੀਲ ਲੈਂਦੀਆਂ, ਜੇ ਇੰਸਟਾਗ੍ਰਾਮ ਤੁਹਾਡੇ ਕੋਲ ਹੁੰਦਾ ਨਹੀਂ ਤਾਂ ਖੋਲ ਸਕਦੇ ਨੀ, ਖੋਲ ਹੀ ਨੀ ਸਕਦੇ ਹੋ ਤੁਸੀਂ,
0: ਬਿਲਕੁਲ ਹੈ ਜੀ।
4: ਲੈ ਮੈਨੂੰ ਹੁਣ ਤੱਕ ਨੀ ਚਲਾਉਣਾ ਆਇਆ, ਕੋਈ ਰੀਲ ਭੇਜ ਦਿੰਦਾ ਉਹ ਤਾਂ ਮੈਂ ਜਰੂਰ ਦੇਖ ਲੈਣਾ, ਲੈ ਉਦੋਂ ਕਹਾ ਮੈਨੂੰ ਨੀ ਪਤਾ ਰੀਲ ਕਿਵੇਂ ਪਾਉਣੀ ਹੈ
0: ਜੀ
1: ਜੀ।
4: ਤੇ ਆ ਹੋਰ ਜਿਹੜੇ ਸਨੈਪਚੈਟ ਨੇ ਹੋਰ ਕੀ ਆ, ਇੱਕ ਵਾਰੀ ਭਾਰਤ ਜਿਹੜੇ ਇੱਕ ਹੋਰ ਮਾਧਿਅਮ ਦਿੱਤਾ ਸੀਗਾ ਵੀ ਉਹ ਤੇ ਕਾਲ ਵੀ ਕਰ ਸਕਦੇ ਹੋ ਤੇ ਸੁਣ ਵੀ ਸਕਦੇ ਹੋ, ਕੀ ਸੀ ਉਹ ਟੈਲੀਗ੍ਰਾਮ ਕੀ ਸੀ ਉਹ,
0: ਨਹੀਂ ਆਪਾਂ ਸਕਾਈਪ ਸੀਗਾ ਜੀ, ਉਹ ਤਾਂ ਬੰਦ ਬੁੰਦ ਹੋ ਗਿਆ,
4: ਕੁਛ ਹੋਰ ਸੀਗਾ ਜੀ, ਨਹੀਂ ਇੱਕ ਹੋਰ ਹੈ ਉਹ ਵੀ ਵਟਸਐਪ ਵਾਂਗੂ ਹੈ।
0: ਅੱਛਾ ਜੀ,
4: ਉਹ ਨੀ ਕਦੇ ਵਰਤਿਆ ਵਟਸਐਪ ਜਾਂ ਕਦੇ ਫੇਸਬੁੱਕ ਦੇਖ ਲਈ, ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇੱਥੇ ਵੀ ਜਿਹੜੇ ਬੱਚੇ ਨੇ ਕਿ ਉਹਨਾਂ ਨੂੰ ਇੱਥੇ ਸਕੂਲ ਦੇ ਵਿੱਚ ਦੱਸਦੇ ਨੇ ਵੀ ਭਾਈ ਕੋਈ ਇਹਦੇ ਇੱਥੇ ਬੱਚਿਆਂ ਨੂੰ 10 ਮਿੰਟ ਸਵੇਰੇ ਲਾਉਂਦੇ ਨੇ ਨੀਵੀਂ ਪੜ੍ਹ ਕੇ ਵੀ ਸੁਣਾਉਂਦੇ ਨੇ ਟੀਚਰ ਸਾਰਿਆਂ ਨੂੰ, ਹਨਾ, ਸਿਸਟਮ ਬਾਰੇ ਦੱਸਦੇ ਉਹਨਾਂ ਨੇ, ਤਾਂ ਹੀ ਅੰਦਰ ਦੇਸ਼ ਭਗਤੀ ਜਾਗਦੀ ਹੈ, ਉਦੋਂ ਵੀ ਆਪਾਂ ਗੱਲ ਕਰਦੇ ਸੀਗੇ। ਹਾਂ ਠੀਕ ਹੈ ਵੀ ਆਹ ਜਿਹੜੀ ਲੜਕੀ ਹੈ, ਮੈਂ ਇਹ ਨੀ ਕਹਿੰਦਾ ਇੱਥੇ ਸਾਡੇ ਤਾਂ ਪਹਿਲਾਂ ਇੰਨੇ ਛੋਟੇ ਬੱਚੇ ਨੂੰ ਇਕੱਲਾ ਛੱਡ ਨੀ ਸਕਦੇ, ਉਹਦੇ ਮਾਂ ਪਿਓ ਨੂੰ ਕਹਿਦਾ ਜੀ,
0: ਬਿਲਕੁਲ ਹੈ ਜੀ।
4: ਨੰਬਰ 2 ਇਹ ਕੁਦਰਤੀ ਹੋਇਆ ਹੈ, ਫਿਤਰਤ ਹੈ ਜੀ, ਆ ਦੇਖੋ ਆ ਮੂਵੀ ਸੀ, ਜੇ 4 ਦਿਨ ਹੋਰ ਚਲਾ ਦਿੰਦੇ, ਮੈਂ ਇੱਕ ਤੁਹਾਨੂੰ ਇਨਸਾਨੀਅਤ ਦਾ ਫਿਤਰਤ ਦੱਸਦਾ ਸਾਡੀ, ਮੈਂ ਵੀ ਉਹਦੇ ਵਿੱਚ ਆ, ਜਿਹਨੂੰ 4 ਦਿਨ ਹੋਰ ਚਲਾਉਂਦੇ ਇੰਨਾ ਰੌਲਾ ਹੀ ਨੀ ਸੀ ਪੈਣਾ
0: ਜੀ,
4: ਹਟਾਤੀ ਨਾ, ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਦਬਾ ਕੇ ਰੱਖਦੇ ਆ ਉਹਦੇ ਕਲੀ ਨੂੰ ਵੱਧ ਭੱਜਦੇ ਆ,
0: ਬਿਲਕੁਲ ਹੈ ਜੀ।
4: ਹੁਣ ਜਿਹੜਾ ਕੁਛ ਇੰਡੀਆ ਅਸੀਂ ਦੇਖਦੇ ਰਹਿੰਦੇ ਸੀਗੇ, ਐਂ ਹੁੰਦਾ ਵੀ ਹਾਏ ਮਸਾਂ ਹੀ ਦੇਖਿਆ ਕੁਛ
0: ਜੀ,
4: ਹਿਊਮਨ ਬੀਇੰਗ ਹੋਣ ਦੇ ਨਾਤੇ ਮੈਂ ਤੁਹਾਨੂੰ ਗੱਲ ਕਰਦਾ, ਹੁਣ ਇੱਥੇ ਕੋਈ ਗੱਲੇ ਹੈ ਨੀ, ਆ ਗਰਮੀਆਂ ਨੇ ਆਮ ਹੀ ਫਿਰਦੇ ਨੇ ਲੋਕ
0: ਜੀ,
4: ਮਤਲਬ ਕਈ ਵਾਰੀ ਮੈਂ ਕੀ ਦੱਸਾਂ ਜੀ, ਪੂਲ ਚੋਂ ਨਹਾਉਂਦੇ ਇੱਥੇ ਸਮਾਨ ਲੈਣ ਉਹ ਵੀ ਆਉਂਦੇ ਨੇ, ਮਤਲਬ ਕਈ ਐਂ ਵੀ ਲੱਗਦਾ ਆਪਦੇ ਆਪ ਨੂੰ ਲੱਗਦਾ ਹੁੰਦਾ ਵੀ ਯਾਰ ਇਹਨੂੰ ਸ਼ਰਮ ਨੀ ਆਉਂਦੀ ਮਾੜੀ ਮੋਟੀ। ਸੋ ਇਹ ਇੱਕ ਛੋਟੀ ਜਿਹੜੀ ਚੀਜ਼ ਤੁਸੀਂ ਦੇਖਦੇ ਰਹਿੰਦੇ ਹੋ, ਜਿਵੇਂ ਇੱਥੇ ਪੜ੍ਹਾਈ ਵੀ ਹੈ, ਚਲੋ ਮੈਂ ਕਹਿ ਦਿੰਦਾ ਭੈਣ ਜਿਹੜੇ ਜੁੜੇ ਸਮਝ ਕੇ ਜਿਹੜੀ ਗੱਲ ਪਿੱਛੇ ਮੈਂ ਕਹਿਣੀ ਚਾਹੁੰਦਾ
0: ਜੀ,
4: ਉਹ ਵੀ ਤੁਹਾਡੇ ਮਨ ਦੇ ਉੱਪਰ ਤਾਂ ਘੱਟੋ ਘੱਟ ਅਸਰ ਪਾਉਂਦੀ ਹੈ ਨਾ, ਤੁਸੀਂ ਥੋੜੀ ਖਿੱਚ ਘੱਟਦੀ ਹੈ ਉਸ ਚੀਜ਼ ਬਾਰੇ,
0: ਬਿਲਕੁਲ ਹੈ ਜੀ,
4: ਸਾਡੇ ਤਾਂ ਇਹਨੂੰ ਸ਼ਰਮ ਮੰਨਦੇ ਆ,
0: ਇੱਕ ਵਿਸ਼ਾ ਚਾਹੀਦਾ ਹੈ, ਬਿਲਕੁਲ ਹੈ ਜੀ, ਹੋਣਾ ਚਾਹੀਦਾ ਹੈ।
4: ਮੈਨੂੰ ਦੱਸਿਓ ਜੀ ਇੱਥੇ ਪੜ੍ਹਾਈ ਜਾਂਦੀ ਹੈ ਇਹ ਗੱਲ ਕਿ ਨਹੀਂ?
1: ਹਾਂਜੀ ਬਿਲਕੁਲ ਜੀ, ਆਪਣੇ ਇਹਨੂੰ ਕਈ ਤਰੀਕਿਆਂ ਨਾਲ, ਜਿਵੇਂ ਹੁਣ ਸਕੂਲਾਂ ਦੇ ਵਿੱਚ ਵਿਸ਼ੇਸ਼ ਤੌਰ ਤੇ, ਕਿਉਂਕਿ ਆਪਾਂ ਫੋਕਸ ਹੀ ਉਹਨਾਂ ਤੇ ਕੀਤਾ ਅੱਜ ਦੀ ਚਰਚਾ ਦਾ ਬੱਚਿਆਂ ਤੇ, ਸਕੂਲਾਂ ਦੇ ਵਿੱਚ ਜਿਹੜੀ ਮਾਰਨਿੰਗ ਅਸੈਂਬਲੀ ਆ ਉਹਦੇ ਵਿੱਚ ਪਾਰਟ ਆ, ਕਿਉਂਕਿ ਉੱਥੇ ਉਹਨਾਂ ਨੂੰ ਇਹੋ ਜਿਹੜੇ ਆ ਸੰਬੋਧਨ ਕਰਕੇ ਵੀ, ਤੇ ਬੱਚੇ ਖੁਦ ਵੀ ਆਪਣੇ ਜਿਹੜੇ ਆ ਉਹ ਤਿਆਰ ਕਰਕੇ ਲਿਆਉਂਦੇ ਆ, ਭਾਸ਼ਣ ਵਗੈਰਾ, ਪੋਇਟਰੀ ਵਗੈਰਾ ਤੇ ਵਿਚਾਰ ਪੇਸ਼ ਕਰਦੇ ਆ ਇਹਦੇ ਉੱਤੇ, ਇਹ ਚਰਚਾ ਤੜਕੇ ਸ਼ੁਰੂ ਹੋ ਜਾਂਦੀ ਹੈ ਕਿ ਭਾਈ ਇਹ ਆਪਾਂ ਇਹ ਤੇ ਕੀ ਕਰ ਸਕਦੇ ਆ। ਬਾਕੀ ਜਿਵੇਂ ਔਜਲਾ ਸਾਹਿਬ ਖਬਰਾਂ ਦੀ ਤੁਸੀਂ ਗੱਲ ਕਰਦੇ ਹੋ, ਉਹ ਵੀ ਇਹ ਉਹਦਾ ਪਾਰਟ ਹੀ ਬਣ ਜਾਂਦਾ। ਸਕੂਲ ਦੀ ਜਿਹੜੀ ਮਾਰਨਿੰਗ ਅਸੈਂਬਲੀ ਆ ਸ਼ੁਰੂਆਤ ਹੀ ਆ ਉਹ ਇਹੋ ਜਿਹੇ ਤਰੀਕੇ ਨਾਲ ਹੁੰਦੀ ਆ ਕਿ ਉਹਦੇ ਅਸਰ ਤੇ ਹੁੰਦਾ ਹੀ ਆ ਆਪਾਂ ਦੇਖਦੇ ਆ
0: ਜੀ।
1: ਪਰ ਇਹ ਅਸਰ ਉਦੋਂ ਬੇਅਸਰ ਹੋ ਜਾਂਦਾ ਜਦੋਂ ਆਪਾਂ ਘਰ ਪਹੁੰਚਦੇ ਆ ਤੇ ਘਰ ਆਉਂਦੇ ਹੀ ਉਹ ਮਾਹੌਲ ਸਾਨੂੰ ਦੁਬਾਰਾ ਸੈੱਟ ਹੋ
0: ਜਾਂਦਾ। ਬਿਲਕੁਲ ਬਾਕੀ ਰਿਸਪੋਂਸਿਬਿਲਟੀ ਫਿਰ ਪੇਰੈਂਟਸ
4: ਬਿਲਕੁਲ ਇਹ ਜਦੋਂ ਠੀਕ ਹੈ ਵੀ ਮਤਲਬ ਮੈਂ ਇਹ ਨੀ ਕਹਿੰਦਾ ਬੱਚੇ ਹੁਣ ਇੱਥੇ ਕਹਿੰਦੇ ਆ ਵੀ ਬੱਚੇ ਘਰੇ ਘਰ ਰੋਟੀ ਖਾਣ ਆਉਂਦੇ ਆ ਸ਼ਾਮ ਨੂੰ ਰਹਿਣ ਆਉਂਦੇ ਬਾਕੀ ਇੱਥੇ 8 ਘੰਟੇ ਇੱਥੇ ਵੈਸਟਰਨ ਮਾਹੌਲ ਪੜ੍ਹਦੇ ਆ ਬੱਚੇ ਸਾਡੇ ਪੜ੍ਹੇ ਹੀ ਨੇ ਮੇਰੇ ਵੀ ਹੈ ਨਾ
0: ਬਿਲਕੁਲ
4: ਉਹ ਅਸਰ ਤਾਂ ਹੁੰਦਾ ਹੀ ਆ ਤੁਹਾਡੇ ਬੱਚਿਆਂ ਦੇ ਇਹ ਨੀ ਮੈਂ ਕਹਿੰਦਾ ਨਹੀਂ ਹੁੰਦਾ ਪਰ ਕੁਛ ਸਾਡੇ ਵੀ ਫਰਜ਼ ਸੀਗੇ ਨਾ ਹੁਣ ਮੈਂ ਕੱਲਾ ਮੈਂ ਕਿੰਨੀ ਕਰੀ ਇਹ ਗੱਲ ਕਹਿਣਾ ਚਾਹੇ ਕਦੇ ਆ ਜਾਣ ਕੋਈ ਆਪਣਾ ਪੁੱਛ ਲੈ
0: ਜੀ
4: ਕੱਲੇ ਰਹੇ ਜੀ ਟਾਊਨ ਦੇ ਵਿੱਚ ਪੰਜਾਬੀ ਅੱਜ ਵੀ ਕੱਲੇ ਆ ਜੀ
0: ਬਿਲਕੁਲ
4: ਤੇ ਕਿੰਡਰਗਾਰਟਨ ਮੇਰੀ ਬੇਟੀ ਲੱਗੀ ਸੀ ਆ ਕੇ ਇੱਥੇ
0: ਜੀ
4: ਤੇ ਮਤਲਬ ਟਾਈਮ ਦਿੱਤਾ ਬੱਚੇ ਕਿਤੇ ਨੀ ਗਏ ਜੀ ਇਹ ਵੀ ਤੁਹਾਨੂੰ ਮਾਹੌਲ ਤਾਂ ਕ੍ਰੀਏਟ ਕਰਨਾ ਹੀ ਪੈਂਦਾ
0: ਪੈਣਾ ਹੈ ਜੀ ਬਿਲਕੁਲ
4: ਪਰ ਸਾਡਾ ਹੁਣ ਜਿਹੜੀ ਗੱਲ ਕਹਿੰਦੇ ਜਿਵੇਂ ਹੁਣ ਦੱਸ ਕੇ ਜਿਹੜੇ ਆ ਵੀ ਮੂਹਰੇ ਖਵਾਉਣ ਦੇ ਲਈ ਕੋਈ ਕਰਾਉਣ ਦੇ ਮੂਹਰੇ ਫੋਨ ਰੱਖ ਦਿੰਦੇ ਨੇ ਮਾਹੌਲ ਇਹ ਜਿਹਾ ਕ੍ਰੀਏਟ ਕਰੇ ਤੁਸੀਂ ਆਪ ਜਿਵੇਂ ਦਾਦੂ ਜੀ ਕਰਕੇ ਜਿਹੜੇ ਆ ਮੈਂ ਭੈਣ ਜੀ ਨੂੰ ਵੱਡੇ ਸਤਿਕਾਰ ਜੋ ਮਾਲ ਭੈਣ ਜੀ ਇਹਨਾਂ ਨੂੰ ਹੁਣੇ ਲਿਖ ਕੇ ਹਟੇ ਹਾਂ
0: ਜੀ
4: ਕਦੇ ਸੋਚ ਕੇ ਦੇਖੋ ਅੱਜ ਵੀ ਸਾਡੇ ਉਹ ਗੱਲਾਂ ਯਾਦ ਨੇ
0: ਜੀ
4: ਜਿਵੇਂ ਦਾਦੂ ਜੀ ਦੱਸ ਕੇ ਗਏ ਨੇ ਤੇ ਆ ਖਬਰਾਂ ਤੁਸੀਂ ਦੇਖ ਲਓ 2 ਵੀਕ ਦੀ ਪਹਿਲੀ ਕੋਈ ਖਬਰ ਯਾਦ ਆ ਕਿਸੇ ਨੂੰ
0: ਨਾ ਜੀ
4: ਇਹਨਾਂ ਨੇ ਫਲੈਸ਼ ਮਾਰਤੀ ਸਾਡੇ ਦਿਮਾਗ ਤੇ
0: ਬਿਲਕੁਲ
4: ਫਲੈਸ਼ ਭੱਜਦੀ ਹੈ ਜੀ ਅੱਜ ਕੱਲ ਬਸ
0: ਬਿਲਕੁਲ
4: ਨਵੀਂ ਖਬਰ ਆਉਂਦੀ ਹੈ ਪਿਛਲੀਆਂ ਸਾਰੀਆਂ ਭੁੱਲ ਜਾਂਦੇ ਆ
0: ਬਿਲਕੁਲ
4: ਤੇ ਸਾਨੂੰ ਸਾਡਾ ਬਚਪਨ ਕੀ ਪਹਿਲੀ ਤੋਂ ਗੁੱਲੀ ਡੰਡਾ ਕੀ ਹਾਂ ਠੀਕ ਹੈ ਵੀ ਇੱਕ ਥੋੜਾ ਜਿਹਾ ਸਮੇਂ ਚ ਤਬਦੀਲੀ ਆਈ ਹੈ ਖਾਣੇ ਚ ਤਬਦੀਲੀ ਆਉਣ ਨਾਲ ਮੌਸਮ ਚ ਤਬਦੀਲੀ ਆਉਣ ਨਾਲ ਬੱਚੇ ਜਵਾਨ ਪਹਿਲਾਂ ਹੋਣ ਲੱਗ ਗਏ ਸਾਡੇ ਬਹੁਤ ਚੇਂਜ ਆਏ ਸਾਡੇ ਵੇਲੇ ਮਤਲਬ ਕੁੜੀਆਂ ਤੋਂ ਡਰ ਲੱਗਦਾ ਹੁੰਦਾ ਜਿਹੜੀਆਂ 10ਵੀਂ ਚ ਪੜ੍ਹਦੀ ਸਾਡੇ ਵੇਲੇ ਜਦ ਅਸੀਂ
0: 6ਵੀਂ ਚ ਲੱਗਿਆ
4: ਹੁਣ ਬਾਹਰਲਾ ਸਕੂਲ ਕਹਿੰਦੇ ਸੀ ਉਹ 10ਵੀਂ ਕੁੜੀਆਂ ਜਿਹੜੀਆਂ ਅੱਜ ਦੀਆਂ ਚੰਗੀਆਂ ਭਲੀਆਂ 2 ਬੱਚੇ ਦੀਆਂ ਮਾਮਾ ਵਰਗੀਆਂ ਹੁੰਦੀਆਂ ਸੀ ਉਦੋਂ
0: ਬਿਲਕੁਲ
1: ਬਿਲਕੁਲ
4: ਐਡੀ ਐਡੀਆਂ ਲੜਕੀਆਂ ਦੇ ਮੁੰਡੇ ਹੁੰਦੇ ਸੀਗੇ ਉਦੋਂ ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ ਇਹ ਗੱਲਾਂ ਬਾਰੇ ਜ਼ਿਆਦਾ ਉਦੋਂ ਮਤਲਬ ਜਿਹੜਾ ਕੰਮ ਜਵਾਨੀ ਵਾਲੇ ਹਾਰਮੋਨਸ ਚੇਂਜ ਨਹੀਂ ਸੀ ਹੁੰਦੇ ਇੰਨੇ ਜ਼ਿਆਦਾ ਹੁੰਦੇ ਸੀ ਪਰ ਸਲੋ ਸੀ ਕੰਮ ਹਨਾ
0: ਬਿਲਕੁਲ
4: ਇਹ ਵੀ ਹੋਇਆ ਇਹਦੇ ਨਾਲ ਥੋੜਾ ਜਿਹਾ ਮੈਂ ਜਿਹੜੀ ਕਹਿੰਦਾ ਥੋੜੀ ਸਿੱਖਿਆ ਪੜ੍ਹਾਈ ਇਹਦੇ ਬਾਰੇ ਵੀ ਦੱਸਣਾ ਚਾਹੀਦਾ ਹਨਾ
0: ਬਿਲਕੁਲ
4: ਮੈਂ ਤਾਂ ਇਹ ਕਈ ਨੀ ਬਹੁਤ ਗਿਰ ਸੋਚ ਕੇ ਦੇਖੋ ਆਪਾਂ ਸਾਰੇ ਕਾਲਜ ਗਏ ਹਾਂ
0: ਜੀ
4: ਇੱਕ ਗੱਲ ਨਿੱਕੀ ਜੀ ਸੋਚੋ ਤੁਸੀਂ ਵੀ ਜਿੰਨਾ ਦਿਮਾਗ ਉੱਥੇ ਬਹਿ ਕੇ ਐਂ ਲੱਗਦਾ ਸੀ ਵੀ ਉਹਦੇ ਨਾਲ ਗੱਲ ਹੋ ਜਾਵੇ ਉਹ ਕਦੀ ਉਹਦੇ ਨਾਲ ਗੱਲ ਹੋ ਜਾਵੇ ਜਿੰਨਾ ਦਿਮਾਗ ਇਸ ਕੰਮ ਤੇ ਲੱਗਦਾ ਜੇ ਆਹ ਕੰਮ ਨਾ ਹੋਵੇ ਮੈਂ ਕਹਿੰਦਾ ਸਾਡੇ ਤਾਂ ਆਈਏ ਸੂਹੇ ਬਣੀ ਜਾਣ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਕਿੰਨੀ ਐਨਰਜੀ ਵੇਸਟ ਕਰਦੇ ਆ ਜੀ
0: ਜੀ
4: ਨਹੀਂ ਸੱਚ ਹੈ ਜੀ ਇਹ ਦੇਖੋ
0: ਬਿਲਕੁਲ ਬਿਲਕੁਲ ਹੈਗਾ ਹੈ ਜੀ
4: ਕਿੰਨੀ ਐਨਰਜੀ ਕਿੰਨਾ ਸਮਾਂ ਇਹਨਾਂ ਗੱਲਾਂ ਵਿੱਚ ਹੀ ਵੇਸਟ ਹੁੰਦਾ
0: ਜੀ
4: ਇੱਥੇ ਇਹ ਜੀ ਕੋਈ ਗੱਲ ਨਹੀਂ ਹੈ
0: ਬਿਲਕੁਲ
4: ਸੋ ਬਹੁਤ ਕੁਛ ਅਜੇ ਕਰਨ ਦੀ ਵੀ ਲੋੜ ਆ ਪਹਿਲਾਂ ਸਾਨੂੰ ਸਮਾਜ ਆ ਜਿਹੜਾ ਸਾਡਾ ਆਲਾ ਦੁਆਲਾ ਉਹਦੇ ਵਿੱਚ ਮਾਪੇ ਆ ਜੀ ਸਾਰਿਆਂ ਨੂੰ ਵੱਡੀ ਗੱਲ ਤਾਂ
0: ਜੀ ਬਿਲਕੁਲ
4: ਜੇ ਮਾਪੇ ਜ਼ਿੰਮੇਵਾਰ ਹੋਣਗੇ
0: ਜੀ
4: ਅੱਗੇ ਕੋਈ ਤੀਆ ਬੰਦਾ ਵੀ ਆਪਣੇ ਥੱਪੜ ਮਾਰ ਦਿੰਦਾ ਸੀ ਕਿ ਨਹੀਂ ਘਰਦਿਆਂ ਨੇ ਕਦੇ ਗੁੱਸਾ ਕਰਿਆ ਸੀ
0: ਨਹੀਂ ਜੀ ਬਿਲਕੁਲ ਹੈ ਜੀ
4: ਤੇ ਹੁਣ ਤੁਸੀਂ ਮਾਸਟਰ ਜੇ ਨਹੀਂ ਵੀ ਕਿਸੇ ਤੋਂ ਲੋਟ ਆਉਂਦਾ ਜਵਾਕ ਤਾਂ ਮਾਸਟਰ ਨੂੰ ਕਹਿੰਦੇ ਇਹਨੂੰ ਛੱਡੀ ਆ ਜੀ ਚਾਰ
0: ਜੀ
4: ਮਾਸਟਰ ਕੁੱਟ ਸਕਦਾ ਸੀ
0: ਬਿਲਕੁਲ ਹੈ ਜੀ
4: ਕਦੇ ਅੱਜ ਤੱਕ ਮਾਸਟਰ ਨੂੰ ਕਿਹਾ ਜੀ ਕਿਸੇ ਨੇ ਜਾ ਕੇ
0: ਨਹੀਂ ਜੀ ਨਹੀਂ
4: ਤੂੰ ਸਾਡਾ ਬੱਚਾ ਕਿਉਂ ਕੁੱਟਿਆ
0: ਜੀ
4: ਤੇ ਅੱਜ ਮਾਸਟਰ ਹੱਥ ਲਾ ਕੇ ਦੇਖ ਲਵੇ
0: ਜੀ ਅੱਜ ਮਾਸਟਰ ਮੁੜ ਕੇ ਮਾਸਟਰ ਨਹੀਂ ਲੱਭਦਾ
4: ਬਿਲਕੁਲ ਮੈਂ ਆਪਦੀ ਜ਼ਿੰਦਗੀ ਸ਼ਮੀ ਭਾਜੀ ਸਾਡੇ ਨਾ ਸਕੂਲ ਤੋਂ ਕਹਾਂ ਮੋਟਰ ਸਾਡੀ ਉਦੋਂ ਤਾਂ ਬਾਉਂਡਰੀ ਨਹੀਂ ਹੁੰਦੀ ਚਲੋ ਮੈਂ ਬੰਦ ਕਰਨ ਲੱਗਿਆ ਛਈ ਜੁੜੇ ਨੇ
0: ਜੀ
4: ਉਦੋਂ ਕੱਲੀ ਤਾਰ ਹੁੰਦੀ ਸੀ ਉਦੋਂ ਤਾਂ ਕੰਧ ਹੋ ਗਈ
0: ਜੀ
4: ਜਿਹੜੀ ਮੋਟਰ ਦੀਦੀ ਸੀ ਸਾਡੀ ਮਤਲਬ ਸਕੂਲ ਤੋਂ ਮੈਂ ਇੱਕ ਦਿਨ ਸਾਡੇ ਜਿਹੜੇ ਪਿੰਡ ਦੇ ਦੂਏ ਪਾਸੇ ਆਉਂਦੇ ਸੀ ਜਿਹਨਾਂ ਦਾ ਪਤਾ ਨਹੀਂ ਸੀ ਹੁੰਦਾ ਉਹ ਡੁਬਕੀ ਮਾਰ ਜਾਂਦੇ ਸੀ
0: ਜੀ
4: ਮੈਂ ਕਹਿੰਦਾ ਸੋਚਿਆ ਮੈਂ ਯਾਰ ਬੜੇ ਨਜ਼ਾਰੇ ਲੈਂਦੇ ਨੇ ਇਹ ਆਪਾਂ ਵੀ ਲੈ ਕੇ ਦੇਖ ਲਈਏ
0: ਜੀ
4: ਮੈਂ ਵੀ ਡੁਬਕੀ ਮਾਰ ਗਿਆ
0: ਜੀ
4: ਉਹ ਬਾਪੂ ਜੀ ਕਹਿੰਦੇ ਸਾਈਕਲ ਤੇ ਚਾਹ ਲਈ ਜਾਂਦੇ ਹੋਣੇ ਆ ਪੀਡੀ ਮਾਸਟਰ ਸਾਡੇ ਮੋਟਰ ਤੇ ਬੈਠੇ ਰਹਿੰਦੇ ਵਿਚਾਰੇ ਆ ਕੇ ਸ਼ਹਿਰਾਂ ਵਾਲੇ ਤਾਂ ਸਬਜ਼ੀਆਂ ਸੁਜੀਆਂ ਵੀ ਲੈ ਕੇ ਹੁੰਦਾ ਹੀ ਚਲੋ ਇਹ ਸਿਸਟਮ ਸੀਗਾ ਉਦੋਂ
0: ਜੀ
4: ਤੇ ਉਹ ਕਹਿੰਦੇ ਵੀ ਨੇਤਰ ਸਾਹਿਬ ਮੁੰਡਾ ਵੀ ਆਇਆ ਉਹ ਕਹਿੰਦਾ ਮੁੰਡਾ ਦਾ ਆਇਆ ਕਹਿੰਦਾ ਯਾਰ ਆਇਆ
0: ਘਰੋਂ ਤੁਰਿਆ
4: ਕਹਿੰਦਾ ਅੱਛਾ ਪਹਿਲਾਂ ਤਾਂ ਘਰੇ ਬਣਾਗਾ ਹੋਇਆ ਜੀ ਸਵੇਰੇ ਮਾਸਟਰ ਨੇ ਢਾਲਿਆ ਆਉਂਦੇ ਨੇ ਪੀਡੀ ਸਾਹਿਬ ਨੇ
0: ਇਹੀ ਤਾਂ ਯੂਜ਼ਲ ਲਾਈਫ ਸੀਗੀ ਅਸਲ ਦੇ ਵਿੱਚ
4: ਮੇਰੀ ਪਹਿਲੀ ਤੇ ਆਖਰੀ ਭੱਜ ਸੀ ਤੇ ਕੁੱਲ ਖਾਣੀ ਮੇਰੀਆਂ 3 ਜਾਂ 4 ਛੁੱਟੀਆਂ ਸੀ 5 ਸਾਲਾਂ ਚ
0: ਜੀ ਬਿਲਕੁਲ
4: ਤੁਸੀਂ ਸੋਚ ਕੇ ਦੇਖੋ ਵੀ ਮਤਲਬ ਕੁੱਟ ਪਈ ਨਾ ਅੱਜ ਇਹ ਕੰਮ ਹੋ ਜੂਗਾ ਜੀ
0: ਮੁੜ ਕੇ ਭੁੱਲਦਾ ਵੀ ਨਹੀਂ ਬੰਦਾ ਫਿਰ ਜੀ ਬਿਲਕੁਲ
4: ਮੈਂ ਹੁਣ
0: ਅੱਜ ਤੱਕ ਯਾਦ
4: ਰਾਣ ਦਾ ਹੋ ਚੱਲਿਆ ਜਾਂ ਤਾਂ ਮੇਰੇ ਹੁਣ ਤੱਕ ਆਈ
0: ਬਿਲਕੁਲ ਬਿਲਕੁਲ
4: ਵੀ ਕਿਵੇਂ ਕੁੱਟ ਪਈ ਸੀ
0: ਜੀ
4: ਸੋ ਗੱਲ ਇਹ ਆ ਵੀ ਸਾਡਾ ਆਲਾ ਦੁਆਲਾ ਵੀ ਸਾਨੂੰ ਮਜ਼ਬੂਤ ਕਰਨਾ ਚਾਹੀਦਾ, ਜੇ ਅਸੀਂ ਨਹੀਂ ਸਖ਼ਤ ਹੋਵਾਂਗੇ। ਬੱਚੇ ਸੌਫਟ ਇਹ ਜੇ ਹੋ ਗਿਆ ਦੇਖ ਲੋ, ਆ ਮਾੜੀ ਜਿਹੀ ਗੱਲ ਪਿੱਛੇ ਹਾਰਟ ਅਟੈਕ ਹੋਣ ਲੱਗ ਗਿਆ ਜਵਾਕਾਂ ਨੂੰ। ਅੱਗੇ ਕਦੇ ਹਾਰਟ ਅਟੈਕ ਸੁਣਿਆ ਸੀ?
0: ਨਾ ਜੀ, ਨਾ ਜੀ।
4: 17-18 ਸਾਲ ਨੂੰ ਕੈਨੇਡਾ ਕੇ ਕਿਉਂ ਹਾਰਟ ਅਟੈਕ ਹੋਇਆ? ਪਾਲੀ ਇਹ ਜੇ ਸੌਫਟ ਤਰੀਕੇ ਨਾਲ ਹੋ ਰਿਹਾ ਸੀ
0: ਜੀ, ਬਿਲਕੁਲ।
4: ਬਾਕੀ ਸਾਡੀਆਂ ਖੇਡਾਂ ਜਿਹੜੀਆਂ ਜੋ ਗਿੱਦੜ ਕੁੱਟ ਵਾਲੀਆਂ ਖੇਡਾਂ ਜੀ, ਉਵੇਂ ਸਰੀਰ
0: ਖੇਡਾਂ
4: ਵੀ ਗਿੱਦੜ ਕੁੱਟ ਖੇਡਾਂ ਹੀ ਸੀਗੀਆਂ। ਗੁੱਲੀ ਡੰਡਾ, ਕੋਟਲਾ ਛਪਾਕੀ, ਕਿਵੇਂ ਪੜਾਂਗਾ ਹੁੰਦਾ ਹੁੰਦਾ ਸੀ ਉਹਦੇ ਵਿੱਚ,
0: ਬਿਲਕੁਲ ਹੈ ਜੀ,
4: ਬਾਂਦਰ ਕੀਲਾ,
0: ਬਿਲਕੁਲ ਹੈ ਜੀ।
4: ਸੋ ਬਹੁਤ ਕੁਛ, ਹਾਂ ਥੋੜੀ ਤਬਦੀਲੀ ਹੈ ਪੜ੍ਹਾਈ ਪੜੁਈ ਚ ਵੀ ਕਰਨੀ ਚਾਹੀਦੀ, ਜਿਵੇਂ ਹੁਣ ਬੱਚੀ ਸੀ ਜਵਾਬ ਹੋ ਗਈ, ਚਲੋ ਫੇਰ ਵੀ ਘੱਟੋ ਘੱਟ ਪਤਾ ਤਾਂ ਹੋਣਾ ਚਾਹੀਦਾ ਉਹਦੀ ਲੋਕੇਸ਼ਨ ਕਿਉਂ ਨੀ ਪਤਾ ਲੱਗੀ
0: ਜੀ,
4: ਉਹ ਕਿੱਥੇ ਫਿਰਦੀ ਹੈ
0: ਜੀ,
4: ਇਹਨੂੰ ਦੇਖ ਕੇ ਸਾਡੇ ਫੇਰ ਸਾਡਾ ਜਿਹੜਾ ਵੈਸੇ ਸਿਸਟਮ ਆ, ਜਦੋਂ ਬੱਸ ਚ ਉਤਰੀ ਹੋਣੀ ਹੈ ਕਿ ਬੱਸ ਦੇ ਡਰਾਈਵਰ ਦਾ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ,
0: ਬਿਲਕੁਲ
4: ਉਹਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਨਾ, ਭਾਈ ਤੂੰ ਕੌਣ ਆ, ਕੰਨੀਆਂ ਕਿੱਥੋਂ ਆਈਆਂ,
0: ਬਿਲਕੁਲ।
4: ਉਹਦਾ ਵੀ ਕਿਸੇ ਪੁਲਿਸ ਨੂੰ ਤਲਾਹ ਕਰਨਾ ਬਣਦਾ ਸੀ
0: ਜੀ,
4: ਜਾਂ ਉਹਨਾਂ ਦਾ ਕੋਈ ਆਪਦਾ ਦਫ਼ਤਰ ਹੋਣਾ ਉੱਥੇ ਉਹਨੂੰ ਤਲਾਹ ਕਰਨਾ ਬਣਦਾ ਸੀ,
0: ਬਿਲਕੁਲ ਹੈ ਜੀ।
4: ਕੋਈ ਬੰਦਾ ਵੀ ਆਪਦੀ ਜ਼ਿੰਮੇਵਾਰੀ ਨਹੀਂ ਚੱਕ ਰਿਹਾ,
0: ਨਹੀਂ ਚੱਕਦਾ ਜੀ, ਬਿਲਕੁਲ।
4: ਫਿਰ ਸਾਡਾ ਮਾਹੌਲ ਇਹ ਜਿਹਾ, ਦੇਖੋ ਫਿਲਮ ਵੀ ਚੱਲੀ ਆ, ਮੈਂ ਇਹ ਗੱਲ ਤਾਂ ਮੈਂ ਸ਼ਰੇਆਮ ਕਹਿਣਾ ਜੀ, ਅਸੀਂ ਜਾਣੀ ਅਸੀਂ ਵੀ ਲਾ ਲਓ, ਸਾਡਾ ਸਿਸਟਮ ਇਹ ਜਿਹਾ ਲਾ ਲਓ ਕਿ ਮਾੜਾ ਜਿਹਾ ਸਾਡਾ ਕਿਸੇ ਪਾਸੇ ਹੱਥ ਪੈਣਾ ਚਾਹੀਦਾ। 84 ਵੇਲੇ ਕੀ ਹੋਇਆ, ਦੁੱਧ ਮਸ਼ਾ ਛੱਡੇ ਹੋਣੇ ਨੇ ਇੱਕ ਦੂਜੇ ਦੇ
0: ਜੀ,
4: ਚਾਹੇ ਉਹ ਖਾੜਕੂ ਸੀ ਚਾਹੇ ਉਹ ਪੁਲਿਸ ਵਾਲੇ ਸੀ, ਜਿਨ੍ਹਾਂ ਦੇ ਘਰਾਂ ਜੀ ਦੇ ਕੀ ਧੀਆਂ ਨੇ ਭੈਣਾਂ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਉਹਨਾਂ ਨੇ ਕਿੰਨਾ ਸਹਿ
0: ਤਸ਼ੱਦਦ ਝੱਲਿਆ ਜੀ, ਬਿਲਕੁਲ ਹੈ ਜੀ।
4: ਕਿਹਨੇ ਕਿਹਨੂੰ ਆਪਣਾ ਸਮਝਿਆ,
0: ਕਿਸੇ ਨੇ ਜੀ,
4: ਸੋਚ ਕੇ ਦੇਖੋ। ਮਤਲਬ ਇੱਕ ਮੈਂ ਮਾਤਾ ਦੀ ਸੁਣ ਰਹੀ ਸੀ, ਉਹਦੇ ਸਾਹਮਣੇ ਉਹਦਾ ਭਾਈ ਨੰਗਾ ਕਰਤਾ, ਉਹਦੇ ਸਾਹਮਣੇ ਉਹ ਨੰਗੀ ਕਰਤੀ, ਫੇਰ ਉਹਦੇ ਨਾਲ ਕਹਿੰਦੀ ਮੈਨੂੰ ਕੋਈ ਲੇਡੀ ਪੁਲਿਸ ਨਹੀਂ, ਜੋ ਮੇਰੇ ਨਾਲ ਬੰਦੇ ਵਾਲਾ ਸਸਤ ਹੋਇਆ ਫਿਰ ਮੇਰੇ ਨਾਲ ਉਹ ਹੋਇਆ
0: ਜੀ।
4: ਆਹ ਤਾਂ ਅਸੀਂ ਹੈਗੇ, ਆਹ ਤਾਂ ਸਾਡੀ ਫਿਤਰਤ ਆ, ਅਸੀਂ
0: ਬਿਲਕੁਲ
4: 13 ਸਾਲ ਦੀ ਕੀ ਛੱਡ ਦਾਂਗੇ ਅਸੀਂ,
0: ਬਿਲਕੁਲ ਹੈ ਜੀ।
4: ਸਮਾਜ ਨੂੰ ਅਸੀਂ ਅਜੇ ਤੱਕ ਸਿਰਜੇ ਨਹੀਂ ਸਕੇ ਜੀ, ਅਸੀਂ ਤਾਂ ਬਘਿਆੜ ਹੈ,
0: ਬਿਲਕੁਲ ਹੈ।
4: ਧੰਨਵਾਦ ਜੀ,
0: ਥੈਂਕ ਯੂ।
4: ਇਸ ਕਰਕੇ ਮਾਂ ਪਿਓ ਦਾ ਜਿਹੜਾ ਫਰਜ਼ ਬਣਦਾ, ਉਹ ਮਾਂ ਪਿਓ ਨੂੰ ਜ਼ਰੂਰ ਨਿਭਾਉਣਾ ਚਾਹੀਦਾ,
0: ਨਿਭਾਉਣਾ ਚਾਹੀਦਾ ਜੀ,
4: ਘੱਟੋ ਘੱਟ ਇਹੋ ਜਿਹਾ ਤੁਸੀਂ ਬਿਲਡ ਕਰੋ। ਬੱਚੇ ਕੰਮ ਤੇ ਜਾਂਦੇ ਨੇ, ਘੱਟੋ ਘੱਟ ਦੱਸਦੇ ਨੇ ਤੁਰਨ ਲੱਗੇ ਵੀ ਜਦੋਂ
0: ਜੋਬ ਤੇ ਚੱਲਣਾ,
4: ਸਨੋ ਪੈਂਦੀ ਹੁੰਦੀ ਆ, ਮੈਂ ਬੇਟੀ ਨੂੰ ਕਹਿਣਾ ਜਾ ਕੇ ਬੁੱਤ ਮਾੜਾ ਜਿਹਾ ਟੈਕਸ ਕਰ ਦਿਆ ਕਰ ਵੀ ਮੈਂ ਪਹੁੰਚ ਗਿਆ ਹਨ। ਬਸ
0: ਉਹ ਅਸੀਂ ਵੀ ਸੀਗੇ ਸੈਣੀ, ਆਪਣੇ ਔਜਲਾ ਸਾਹਿਬ ਮੁੰਡੇ ਹੀ ਸੀਗੇ ਚਲੋ, ਪਰ ਸਿਸਟਰ ਵੀ ਹੈਗੀ ਸਾਰਾ ਕੁਝ, ਪਰ ਕਿਤੇ ਵੀ ਜਾਣਾ ਨਾ ਮਾਤਾ ਘਰ ਹੋਣੀ ਤਾਂ ਮਤਲਬ ਕਿ ਨਾਲੇ ਨੱਠਦਿਆਂ ਨੇ ਜਾਣਾ ਗਲੀ ਦੇ ਵਿੱਚੋਂ, ਤੇ ਨਾਲੇ ਰੋਲਾ ਪਾ ਦੇਣਾ ਭਈ ਮੈਂ ਚੱਲਾਂ ਆਪਣੇ ਯਾਰਾਂ ਦੋਸਤਾਂ ਦੇ ਨਾਲ, ਮੈਂ ਚੱਲਾਂ ਖੇਡਣ, ਮੈਂ ਚੱਲਾਂ ਗਰਾਊਂਡ ਨੂੰ, ਏਦਾਂ ਕਹਿ ਜਾਣਾ ਜਾਂਦੇ ਜਾਂਦੇ ਜੀ।
4: ਉਦੋਂ ਪਤਾ ਹੀ ਹੁੰਦਾ ਸੀ ਵੀ ਕਿੱਥੇ ਕਿ ਤੱਕ ਜਾਣਾ ਜੀ,
0: ਬਿਲਕੁਲ।
4: ਆਹ ਕੰਮ ਤਾਂ ਹੈ ਹੀ ਨਹੀਂ ਸੀ, ਉਦੋਂ ਫਲਾਣੇ ਦੇ ਘਰ ਹੋਊ ਜਾਂ ਗਰਾਊਂਡ ਚ ਜਾਂ ਰੋਟੀ ਦੇ ਹੋਊ,
0: ਬਿਲਕੁਲ ਹੈ ਜੀ।
4: ਹੋਰ ਕਿਹੜਾ ਉੱਥੇ ਰੌਕ ਗਾਰਡਨ ਜਾਣਾ ਹੁੰਦਾ ਸੀ,
0: ਬਿਲਕੁਲ ਹੈ ਜੀ,
4: ਬਿਲਕੁਲ। ਆਹੀ ਕੁਝ ਸੀ
0: ਜੀ ਜੀ,
4: ਠੀਕ ਹੈ ਜੀ। ਮੈਂ ਚਲੋ ਜੰਮੀ ਭਾਈ ਨੂੰ ਮੇਰਾ ਸਵਾਲ ਸੀ ਇਹ ਵੀ ਕਿ ਇਹ ਸਿਸਟਮ ਬੜਾ ਮੋਟਾ ਬੱਚਿਆਂ ਤੇ ਹੋਣਾ ਚਾਹੀਦਾ
0: ਜੀ,
4: ਤੇ ਜੋ
1: ਬਿਲਕੁਲ
4: ਸਾਡਾ ਸਮਾਜ ਦਾ ਵੀ ਵਿੱਚ ਹਿੱਸਾ ਬਣਦਾ। ਪੇਰੈਂਟਸ ਮੀਟਿੰਗ ਵੀ ਵੈਸੇ ਹੁੰਦੀ ਹੋਊ ਤੁਹਾਡੇ ਇੱਥੇ, ਉਹਨਾਂ ਨੂੰ ਵੀ ਪੇਰੈਂਟਸ ਨੂੰ ਵੀ ਗੱਲੀ ਬਾਤੀ ਸਮਝਾਉਣਾ ਚਾਹੀਦਾ
0: ਜੀ,
4: ਵੀ ਭਾਈ ਇਹਨਾਂ ਤੇ ਥੋੜਾ ਧਿਆਨ ਰੱਖਣਾ। ਸਾਰਾ ਸਾਰਾ ਕਿਸੇ ਇੱਕ ਬੰਦੇ ਦਾ ਧਿਆਨ ਨੀ, ਮੈਂ ਜਿਵੇਂ ਕਿਹਾ ਵੀ ਬੱਸ ਵਾਲੇ ਦਾ ਵੀ ਫਰਜ਼ ਬਣਦਾ ਸੀ,
0: ਬਣਦਾ ਜੀ, ਬਣਦਾ ਜੀ, ਬਿਲਕੁਲ।
4: ਜੇ ਆਪਾਂ ਸੋਚੀਏ ਰਾਤ ਨੂੰ ਆ ਰਹੀ ਇੱਕ ਬੱਸ ਦੇ ਵਿੱਚ ਕੱਲੀ ਕੁੜੀ 13 ਸਾਲ ਦੀ, ਕੀ ਬੱਸ ਕਰੈਕਟਰ ਜਾਂ ਡਰਾਈਵਰ ਦਾ ਕੋਈ ਫਰਕ ਨਹੀਂ ਪੈਂਦਾ।
0: ਰਿਕਸ਼ੇ ਵਾਲਾ ਹੋ ਗਿਆ, ਉਹ ਤਾਂ ਅਡਲਟ ਸੀ, ਆਪਣੇ ਤਾਂ ਮੰਨਦੇ ਹੀ ਉਸ ਬੰਦੇ ਨੂੰ
4: ਜਿਹੜਾ ਅੰਦਰ ਆ ਗਈ, ਕਰੈਕਟਰ ਡਰਾਈਵਰ ਉਹਦਾ ਦਫ਼ਤਰ ਹੋਣਾ,
0: ਬਿਲਕੁਲ ਹੈ ਜੀ। ਕਸੂਰਬਾਰ
4: ਉਹਨਾਂ ਕੋਈ ਘਰ ਉਹਨਾਂ ਥਾਣੇ ਲੈ ਸਕਦੇ ਸੀ, ਉਹਨੂੰ ਪੁੱਛ ਸਕਦੇ ਸੀ ਤੇਰਾ ਕਿਹੜੇ ਪਿੰਡ ਦੀਆਂ ਤੂੰ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਬਹੁਤ ਕੁਝ ਹੋ ਸਕਦਾ ਸੀ ਨਾ, ਹੁਣ ਅਸੀਂ ਕਿੰਨਾ ਕੁਝ ਕਰ ਰਹੇ ਹਾਂ
0: ਜੀ।
4: ਹੁਣ ਮੇਰੇ ਵਰਗਾ ਉਹ ਵੀ ਕੁੱਟਣ ਲੱਗੇ ਹੋਣਾ ਜੀ, ਜੀ ਤੇ ਆਪ ਪਹਿਲਾਂ ਕੇਸ ਬਣਾਇਆ,
0: ਬਿਲਕੁਲ ਬਿਲਕੁਲ ਬਿਲਕੁਲ ਹੈ ਜੀ।
4: ਧੰਨਵਾਦ ਜੀ,
0: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਔਜਲਾ ਸਾਹਿਬ ਗੱਲਬਾਤ ਕਰਕੇ ਗਏ ਨੇ, ਦੋਸਤ ਪਸੰਦ ਕਰਦੇ ਉਹਨਾਂ ਦੀ ਗੱਲਬਾਤ। ਤੇ ਯਾਦਵਿੰਦਰ ਵਿਦੇਸ਼ਾ ਜੀ, ਸਵਾਗਤ ਹੈ 12 ਮਿੰਟ ਹੋਲਡ ਦੇ ਉੱਤੇ, ਜੀ ਅਨੁਜ ਜੀ ਸਵਾਗਤ ਹੈ।
5: ਹਾਂਜੀ ਸ਼ਮੀ ਜੀ, ਭੁਪਿੰਦਰ ਭਾਜੀ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ,
5: ਕੋਈ ਵੀ
1: ਸਤਿ ਸ੍ਰੀ ਅਕਾਲ ਜੀ,
5: ਕੋਈ ਵੀ ਹਾਂਜੀ ਸਤਿ ਸ੍ਰੀ ਅਕਾਲ, ਕੋਈ ਵੀ ਚੀਜ਼ ਜਦੋਂ ਨਵੀਂ ਆਉਂਦੀ ਹੈ ਨਾ
0: ਜੀ,
5: ਜੇ ਆਪਾਂ ਪੁਰਾਣਾ ਟੈਕ ਵੇਖੀਏ ਨਾ, ਕਈ ਚੀਜ਼ਾਂ ਹਰ ਚੀਜ਼ ਦਾ ਨੈਗੇਟਿਵ ਪੱਖ ਵੀ ਹੁੰਦਾ, ਪੋਜ਼ਿਟਿਵ ਪੱਖ ਵੀ ਹੁੰਦਾ
0: ਜੀ।
5: ਉਹ ਟਾਈਮ ਤੇ ਵੀ ਜਿਹੜੀਆਂ ਖੇਡਾਂ ਉਹਨਾਂ ਦਾ ਨੈਗੇਟਿਵ ਪੱਖ ਵੀ ਹੈਗਾ, ਪੋਜ਼ਿਟਿਵ ਵੀ ਹੈਗਾ। ਤੇ ਸੋਸ਼ਲ ਮੀਡੀਆ ਦਾ ਹੁਣ ਜੇ ਮੈਂ ਵੇਖਿਆ ਜਾਵਾਂਗੇ, ਸੋਸ਼ਲ ਮੀਡੀਆ ਨੂੰ ਜੇ ਆਪਾਂ ਆਪਣੇ ਤਰੀਕੇ ਨਾਲ ਲੈ ਸਕਦੇ, ਕਿਹੜੇ ਤਰੀਕੇ ਨਾਲ ਲੈਂਦੇ
0: ਜੀ,
5: ਜੇ ਤੇ ਆਪਾਂ ਗਾਂਧੀ ਵੇਖਣਾ ਸਾਰੀ ਦਿਹਾੜੀ ਆਪਾਂ ਗਾਂਧੀ ਵੇਖ ਸਕਦੇ
0: ਜੀ,
5: ਤੇ ਜੇ ਆਪਾਂ ਇਨਫੋਰਮੇਸ਼ਨ ਵਾਲੀਆਂ ਚੀਜ਼ਾਂ ਵੇਖਣੀਆਂ ਤੇ ਉਹ ਸੋਸ਼ਲ ਮੀਡੀਆ ਨਾਲ ਭਰਿਆ ਪਿਆ,
0: ਬਿਲਕੁਲ।
5: ਤੁਸੀਂ ਜਿਹੜੇ ਮਰਜ਼ੀ ਸਾਇੰਟਿਸਟ ਦੀ ਕੱਢ ਲਓ, ਜਿਹੜੇ ਮਰਜ਼ੀ ਦੇਸ਼ ਦੀ ਨੌਲੇਜ ਕੱਢ ਲਓ, ਜਿਹੜੇ ਮਰਜ਼ੀ ਸਮੇਂ ਦੀ ਕੱਢ ਲਓ, ਭਾਵੇਂ ਜਿਹੜੀ ਮਰਜ਼ੀ ਸਦੀ ਦੀ ਕੱਢ ਲਓ, ਸਭ ਕੁਝ ਵਿੱਚ ਪਿਆ
0: ਜੀ।
5: ਪਰ ਆਪਾਂ ਨੂੰ ਪ੍ਰਭਾਵਿਤ ਕਰਦਾ ਉਹ ਜਿੱਥੇ ਨਾ ਜੇ ਤਾਂ ਜਿਹਨੂੰ ਆਪਾਂ ਕਹਿ ਦਿੰਦੇ ਇੰਟਰਟੇਨਮੈਂਟ ਕਹਿ ਦਿੰਦੇ ਫਿਲਮ ਜਿੱਦਾਂ ਕਹਿ ਦਿੰਦੇ ਇੰਟਰਟੇਨਮੈਂਟ ਇੰਟਰਟੇਨਮੈਂਟ
0: ਜੀ
5: ਅਸੀਂ ਹੁਣ ਅਸੀਂ ਉਹ ਚੀਜ਼ਾਂ ਹੁਣ ਆ ਜਿਹੜਾ ਰੀਲਾਂ ਦਾ ਕੰਮ
0: ਜੀ
5: ਹੁਣ ਰੀਲਾਂ ਵਾਲੇ ਕੰਮ ਦੇ ਤਾਂ ਕੋਈ ਸੈਂਸਰ ਹੀ ਨੀ ਹੈਗਾ
0: ਜੀ
5: ਰੀਲਾਂ ਕਿੰਨੀਆਂ ਪੈਂਦੀਆਂ ਰੋਜ਼ ਕਿੰਨੀਆਂ ਪੈਂਦੀਆਂ ਕਿੰਨੀਆਂ ਉਹ ਵੇਖਣ ਵਾਲੀਆਂ ਕਿ ਨਹੀਂ ਵੇਖਣ ਵਾਲੀਆਂ ਤੇ ਉਹਨਾਂ ਦੇ ਥੱਲੇ ਜਿਹੜੇ ਉਹਨਾਂ ਨੂੰ ਵੇਖਣ ਵਾਲੇ ਉਹਨਾਂ ਦੀ ਪਹਿਲਵਾਈ ਵੀ ਕਰਨ ਡੇ ਹੁੰਦੇ ਕਿ ਭਾਈ ਇਹ ਬਹੁਤ ਵਧੀਆ ਕੀਤਾ ਬਹੁਤ ਵਧੀਆ ਜਿਹੜੇ ਮੇਰੇ ਵਰਗੇ ਜੇ ਉਹਨੂੰ ਕਹਿ ਦੇਣਗੇ ਭਾਈ ਇਹਨੇ ਗਲਤ ਕੀਤਾ
0: ਜੀ
5: ਉਹਨੂੰ ਚੱਕਰ ਫੇਰ ਦਿੰਦੇ ਉਹਨੂੰ ਗੱਲ
0: ਜੀ
5: ਤੇ ਤੂੰ ਕਿੱਧਰੋਂ ਆ ਗਿਆ ਵਿੱਚ ਬੋਲਣ ਵਾਲਾ
0: ਜੀ
5: ਮਾੜਾ ਬੁਲਾ ਤੇ ਇਹ ਆ ਤੇ ਬਾਕੀ

0: ਆਪਾਂ ਕਿ ਆਪਾਂ ਪੁਰਾਣਾ ਟਾਈਮ ਹੀ ਆਪਣੀਆਂ ਉਹ ਟਾਈਮ ਤੇ ਚੀਜ਼ਾਂ ਹੋ ਰਹੀ, ਕੋਈ ਸੋਸ਼ਲ ਮੀਡੀਆ ਨੀ, ਆਪਣੀਆਂ ਗੇਮਾਂ ਹੋ ਰਹੀ, ਆਪਾਂ ਇੱਧਰ ਬਾਹਰ ਬਾਹਰ ਵੀ ਖੇਡਦੇ ਸੀ ਬਾਹਰੋਂ, ਉਦੋਂ ਕਿਹੜਾ ਕ੍ਰਾਈਮ ਨੀ ਹੁੰਦਾ, ਉਦੋਂ ਲੋਕ ਉਦੋਂ ਵੀ ਬਾਹਰ ਜਿਹੜਾ ਬੱਚਾ ਖੇਡਦਾ ਉਹਦਾ ਧਿਆਨ ਰੱਖਣਾ ਪੈਂਦਾ
1: ਜੀ,
0: ਕਿਤੇ ਬਾਈ ਇੱਧਰ ਉੱਧਰ ਨਾ ਹੋਵੇ। ਆਪਾਂ ਦੱਸ ਕੇ ਵੀ ਜਾਂਦੇ ਹੈਗੇ ਆਪਾਂ ਚੱਲੇ ਭਾਈ ਬਾਹਰ ਚੱਲੇ
1: ਜੀ,
0: ਮੈਨੂੰ ਪਤਾ ਕਿ ਅਸੀਂ ਦਸ ਦਸ ਵਜੇ ਤੱਕ ਬਾਹਰ ਖੇਡਦੇ ਰਹਿੰਦੇ, ਨਹੀਂ ਪਿੰਡ ਦੇ ਵਿੱਚ ਖੇਡਦੇ ਨੇ, ਦੂਜੇ ਪਿੰਡ ਤੋਂ ਦੂਸਰੇ ਬੰਦੇ ਜਾ ਜਾ ਕੇ ਲੁਕੜ ਮੀਚੀ ਖੇਡਦੇ
1: ਜੀ,
0: ਸਾਡੇ ਘਰਦਿਆਂ ਨੂੰ ਪਤਾ ਹੁੰਦਾ ਇਹ ਕਿੱਥੇ ਆ, ਤੇ ਨਾਲੇ ਇਹ ਵੀ ਉਦੋਂ ਕੁੜੀਆਂ ਵੀ ਨਾਲ ਖੇਡਦੀਆਂ ਹੁੰਦੀਆਂ ਨੇ, ਇਹ ਵੀ ਰਾਏ ਕਿ ਪਰ ਉਹਨਾਂ ਨੂੰ ਪਤਾ ਹੈ ਕਿ ਕੁੜੀਆਂ ਜਿਹੜੀਆਂ ਇਹਨਾਂ ਨਾਲ ਖੇਡਦੀਆਂ, ਇਹ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦਾ ਜਿਹੜਾ ਆਪਸੀ ਪਿਆਰ ਵਾ, ਭੈਣ ਭਰਾ ਵਾਲਾ ਪਿਆਰ ਆ, ਇਹਨਾਂ ਨੇ ਕੋਈ ਗਲਤ ਨੀ ਕਹਿਣਾ
1: ਜੀ,
0: ਕੁੜੀਆਂ ਨਾਲ ਬਹਿ ਵੀ ਜਾਂਦੀਆਂ, ਉਦੋਂ ਹੁੰਦਾ ਹੁੰਦਾ ਕਿ ਹੱਥ ਅੱਡੇ ਦੇ ਖਲੋਤੇ ਆ ਤੇ ਕੁੜੀ ਦੇ ਨਾਲ ਘਰਦਿਆਂ ਕੁੜੀ ਦੇ ਨਾਲ ਕਹਿ ਦੇਣਾ ਚੱਲ ਪਈ ਤੂੰ ਚੱਲਿਆ ਕਿਤੇ, ਤੂੰ ਉੱਥੇ ਜਾ ਕੇ ਲਾ
1: ਜੀ,
0: ਹੁਣ ਉਹ ਜਮਾਨੇ ਨੀ ਰਿਹਾ ਕਿਉਂਕਿ ਸੋਸ਼ਲ ਮੀਡੀਆ ਨੇ ਖਰਾਬ ਕਰਤਾ ਸਭ ਕੁਛ, ਹੁਣ ਕੰਟਰੋਲ ਤੇ ਆਪਣਾ। ਬਾਕੀ ਜਿਹੜੀ ਘਟਨਾ ਆਈ ਹੈ ਮੈਂ ਪੜ੍ਹੀ ਤੇ ਨੀ, ਪਰ ਮੈਨੂੰ ਸੁਣ ਕੇ ਬੜਾ ਆਇਆ, ਕਿਉਂਕਿ ਧੀਆਂ ਦੇ ਮਸਲੇ ਦੀ ਕੋਈ ਗੱਲ ਹੁੰਦੀ ਮੇਰਾ ਮਨ ਬਹੁਤ ਛੇਤੀ ਜੁੜ ਜਾਂਦਾ
1: ਜੀ,
0: ਤੇ ਹੁਣ ਹੁਣ ਆਪਣੇ ਵੀ ਇੱਥੇ ਹੈਗਾ ਵਾ, ਆਪਾਂ ਫੋਨ ਆ
1: ਹੁਣ
0: ਆਪਣੇ ਇੱਥੇ ਫੋਨ ਸਕੂਲਾਂ ਦੇ, ਆਪਾਂ ਨੂੰ ਸਕੂਲਾਂ ਨੇ ਜੇ ਫੋਨ ਖੜਦੇ ਵੀ ਆ ਬੱਚੇ ਤੇ ਪਹਿਲਾਂ ਹੀ ਆਵਾਜ਼ ਦਿੰਦੇ ਆ ਕਿ ਭਾਈ ਫੋਨ ਉੱਥੇ ਜਮ੍ਹਾਂ ਕਰਾ ਦੋ
1: ਜੀ,
0: ਫੋਨ ਤੁਹਾਨੂੰ ਉਦੋਂ ਮਿਲਣਾ ਜਾਂ ਰਿਸੈਸ ਪੀਰੀਅਡ ਤੇ ਮਿਲਣਾ ਤੇ ਜਾਂ ਤੁਹਾਨੂੰ ਮਿਲਣਾ
1: ਛੁੱਟੀ
0: ਜਦੋਂ ਤੁਸੀਂ ਘਰ ਨੂੰ ਜਾਣਾ
1: ਜੀ।
0: ਹੁਣ ਜਿਹੜਾ ਮੈਂ ਇੱਕ ਰੂਲ ਜਿਹੜਾ ਘਰ ਚ ਬਣਾਇਆ ਸੀ ਉਹਦੇ ਤੇ ਬਹੁਤ ਵਧੀਆ ਰਹੇ ਆ, ਫਿਰ ਵੀ 20% ਲਾ ਲਓ ਕਿ ਜਿਹਨੂੰ ਕਹਿ ਦਿੰਦੇ ਨੇ ਕਿ ਹਾਰ ਨੀ ਕਹਿ ਸਕਦੇ, ਕੁੱਝ ਪਰਸੈਂਟ ਬੱਚੇ ਵਰਤ ਵੀ ਲੈਂਦੇ ਆ, ਪਰ ਅਸੀਂ ਆਪਣੇ ਬੱਚਿਆਂ ਨੂੰ ਘੱਟੋ ਘੱਟ 13-14 ਸਾਲ ਦੀ ਉਮਰ ਤੋਂ ਪਹਿਲਾਂ ਫੋਨ ਨਹੀਂ ਦਿੱਤਾ
1: ਜੀ,
0: ਵੱਡੀ ਬੇਟੀ ਨੂੰ ਨੀ ਦਿੱਤਾ, ਛੋਟੀ ਨੂੰ ਵੀ ਹੁਣ ਤੇ ਨਿੱਕੀ ਨੇ ਲੈਣਾ, ਹੁਣ ਉਹਨੇ ਹੁਣ ਸਕੂਲੇ ਜਾ ਕੇ ਨਾ ਇੱਕ ਐਜ ਏ ਟਿਕਟ ਟਿਕਟ ਲੈਣੀ ਪਿਆ ਕਰੀ, ਉਹਦੇ ਕਰਕੇ ਉਹਨੂੰ ਫੋਨ ਦੇਣਾ
1: ਜੀ,
0: ਪਰ ਉਹ ਕੰਟਰੋਲ ਰੱਖਿਆ ਹੈ ਕਿ ਫਰਾਈਡੇ ਸੈਚਰਡੇ, ਫਰਾਈਡੇ ਸ਼ਾਮ ਤੇ ਸੈਚਰਡੇ ਤੇ ਸੰਡੇ
1: ਜੀ,
0: ਆਹ ਤਿੰਨ ਦਿਨ ਤੁਸੀਂ ਵਰਤਣਾ ਓਦਾਂ ਨਹੀਂ ਵਰਤਣਾ
1: ਜੀ,
0: ਉਹ ਬੜਾ ਵਧੀਆ ਚੱਲਦਾ ਰਿਹਾ। ਹੁਣ ਮੇਰੀ ਵਾਈਫ ਨੂੰ ਹੁੰਦਾ ਕਿ ਉਹ ਹੁੰਦੀ ਪੁਰਾਣੀਆਂ ਰਵਾਇਤੀ ਖੇਡਾਂ ਮੁੜੀਏ
1: ਜੀ,
0: ਤੇ ਬੱਚਿਆਂ ਨਾਲ ਉਹ ਖੇਡਿਆ ਕਰੀਏ, ਹੁਣ ਨਿੱਕੀ ਨਿੱਕੀਆਂ ਚੀਜ਼ਾਂ ਲਿਆ ਕੇ ਘਰ ਚ ਰੱਖਦੀ
1: ਜੀ,
0: ਅਸੀਂ ਖੇਡਦੇ ਵੀ ਆ, ਤਾਸ਼ ਖੇਡਣ ਡਿਆ, ਅੱਜ ਬੱਚੇ ਤਾਸ਼ ਖੇਡਣ ਡਿਆ, ਵੀਡੀਓ ਪਾਈ ਉਹਨੂੰ ਬੜੀ ਵਧੀਆ ਲੱਗੀ
1: ਜੀ,
0: ਕਿ ਉਹ ਕਿੰਨਾ ਟਾਈਮ ਉਹਨਾਂ ਨੇ ਛੱਡ ਕੇ ਦੋਵੇਂ ਜਿਹੜੀਆਂ ਤਾਸ਼ ਖੇਡਣ ਲਈ।
1: ਬਿਲਕੁਲ,
0: ਹੁਣ ਮੈਂ ਕੈਰਮ ਬੋਰਡ ਲੱਗਾ ਲਿਆਉਣ, ਮੈਂ ਹੁਣ ਕੈਰਮ ਬੋਰਡ ਮੰਗਾਉ
1: ਜੀ,
0: ਤੇ ਕੈਰਮ ਬੋਰਡ ਲਿਆ ਕੇ ਖੇਡਿਆ ਕਰ
1: ਜੀ,
0: ਇਹ ਆ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਵਾਲੇ ਫਾਰਮੂਲੇ।
1: ਬਿਲਕੁਲ, ਸਪੇਸ ਨੂੰ ਕਵਰ ਕਰਨ ਲਈ ਕੁਝ ਚਾਹੀਦਾ ਨਾ, ਉਹਦਾ ਬੱਕਰਾ ਚਾਹੀਦਾ, ਕੁਝ ਨਾ ਕੁਝ ਤਾਂ ਕਾਰਡ ਕੱਢਣੀ ਪਏਗੀ ਉਹਦੇ ਵਿੱਚ। ਬਿਲਕੁਲ,
0: ਬਾਕੀ ਹਾਂ ਇਹ ਕਾਰਡ ਕੱਢੀ ਆ, ਹੁਣ ਕੱਲ ਪਰਸੋਂ ਕਿਤੇ ਪਾਰਟੀ ਦੇ ਗਏ ਉੱਥੇ ਬਾਹਰ ਖੇਡਿਆ ਇਹ ਬੇਸਬਾਲ
1: ਜੀ,
0: ਮੈਂ ਉਹਨਾਂ ਨੂੰ ਆਖਿਆ ਮੈਂ ਯਾਰ ਆਪਾਂ ਗੁੱਲੀ ਡੰਡਾ ਖੇਡਿਆ ਕਰੀਏ
1: ਜੀ,
0: ਆਪਾਂ ਗੁੱਲੀ ਡੰਡਾ ਇੱਥੇ ਬਣਾ ਲੈਣੇ, ਡੰਡੇ ਹੀ ਆ ਦੋ ਗੁੱਲੀ ਡੰਡਾ ਬਣ ਜਾਣਾ
1: ਜੀ,
0: ਬੜੇ ਵਧੀਆ ਹੁੰਦੇ ਇੱਦਾਂ ਕਰੀਏ। ਹੁਣ ਘਰ ਦੇ ਵਿੱਚ ਜਿਹਨੂੰ ਆਏ ਹੋ ਕਿ ਫਾਰਮੂਲੇ ਆਪਾਂ ਵਰਤਾਂਗੇ ਕਿ ਬੱਚਿਆਂ ਨੂੰ ਲਿਆ ਕੇ ਗੇਮਾਂ ਦਵਾਂਗੇ ਉਹ ਖੇਡੀਏ, ਉੱਤੇ ਬੱਚੇ ਬੜੇ ਵਧੀਆ ਖੇਡਦੇ ਨਾਲ ਖੇਡਦੇ, ਲਾਲਚ ਦੇ ਲੋ ਬੱਚੇ ਨੂੰ, ਉਹਦੀ ਗੱਲ ਕਿ ਤੂੰ ਜਿੱਤਿਆ ਤੈਨੂੰ ਭਾਈ ਲਾਲਚ ਤੈਨੂੰ ਆਹ ਚੀਜ਼ ਲੈ ਕੇ ਦਊਂਗੀ ਉਹ ਲੈ।
1: ਬਿਲਕੁਲ,
0: ਬੱਚੇ ਚਾਹ ਨਾ ਖੇਡਦੇ, ਬੱਚੇ ਸੋਸ਼ਲ ਮੀਡੀਆ ਜਿਹੜੇ ਇਕੱਲੇ ਨੇ, ਕਹਿੰਦੇ ਚਾਰ ਜਾਣੇ ਜਿਹਨੂੰ ਤੁਸੀਂ ਬਹਿ ਕੇ ਗਰੁੱਪ ਚ ਖੇਡਦੇ ਜੀ, ਉਹ ਕਿੰਨਾ ਫਰਕ ਪੈਣ ਡਿਆ, ਫੋਨ ਨੂੰ ਵੀ ਛੁੱਟੀ ਦੇ, ਬੱਚਿਆਂ ਦੇ ਦਿਮਾਗਾਂ ਨੂੰ ਵੀ ਛੁੱਟੀ।
1: ਬਿਲਕੁਲ ਹੈ ਜੀ,
0: ਤੇ ਬਾਕੀ ਪੋਜ਼ਿਟਿਵਿਟੀ ਦੇ ਤੌਰ ਤੇ ਬਿਲਕੁਲ ਵੀ ਅਸੀਂ ਸੋਸ਼ਲ ਮੀਡੀਆ ਨੂੰ ਬੰਦ ਨਹੀਂ ਕਰ ਸਕਦੇ, ਕਿਉਂਕਿ ਕਈ ਚੀਜ਼ਾਂ ਉਹਦੇ ਵਿੱਚ ਜਿਹੜੇ ਬੱਚਿਆਂ ਵਾਸਤੇ ਜ਼ਰੂਰੀ ਆ, ਦੇਣੇ ਉਹਨਾਂ ਦਾ, ਕਈ ਉਹਨਾਂ ਦੇ ਪ੍ਰੈਜੈਂਟੇਸ਼ਨਾਂ ਮਰਾਉਣੀਆਂ, ਕਈ ਚੀਜ਼ਾਂ ਉਹਨਾਂ ਨੇ ਵੀਡੀਓ ਵਿੱਚ ਆਪਣੀਆਂ ਮਤਲਬ ਪੁਰਾਣੀਆਂ ਵੀਡੀਓ ਵੇਖ ਕੇ ਇੱਕ ਨਵੀਆਂ ਚੀਜ਼ਾਂ ਬਣਾਉਣੀਆਂ।
1: ਬਿਲਕੁਲ ਹੈ ਜੀ,
0: ਇਹ ਚੀਜ਼ਾਂ ਤੋਂ ਅਸੀਂ ਰੋਕ ਨਹੀਂ ਸਕਦੇ
1: ਜੀ,
0: ਕਿਉਂਕਿ ਜਿਹੜਾ ਹਰ ਚੀਜ਼ ਦਾ ਜਿਹੜਾ ਨੈਗੇਟਿਵ ਬੰਦਾ ਉਹਨੂੰ ਅਸੀਂ ਤੁਸੀਂ ਆਪ ਹੀ ਘਟਾ ਸਕਦੇ
1: ਜੀ,
0: ਤੁਸੀਂ ਆਪ ਸੋਚੋ ਕਿ ਹਰ ਚੀਜ਼ ਦਾ ਕੋਈ ਨਾ ਕੋਈ ਨੁਕਸਾਨ ਆ, ਪਾਣੀ ਵੱਧ ਪੀਵਾਂਗੇ ਉਹਦਾ ਵੀ ਨੁਕਸਾਨ
1: ਜੀ,
0: ਦੁੱਧ ਵੱਧ ਪੀਵਾਂਗੇ ਉਹਦਾ ਵੀ, ਰੋਟੀ ਵੱਧ ਖਾਲੀ ਉਹਦਾ ਵੀ ਨੁਕਸਾਨ
1: ਜੀ,
0: ਜ਼ਿਆਦਾ ਸੋਣਿਆ ਉਹਦਾ ਵੀ ਨੁਕਸਾਨ। ਬੈਲੈਂਸ ਦੇ ਵਿੱਚ ਜਿੰਨ ਚਿਰ ਆਪਾਂ ਰੱਖਣਾ ਨੀ ਨਾ ਆਈ ਕੋਈ ਚੀਜ਼
1: ਜੀ,
0: ਗੋਰੇ ਬੈਲੈਂਸ ਕਰ ਲੈਂਦੇ ਨਾ, ਅੱਜ ਆਸਟ੍ਰੇਲੀਆ ਨੇ ਬੈਨ ਲਾਤਾ ਨਾ,
1: ਬਿਲਕੁਲ
0: ਉਹਨਾਂ ਨੇ ਆਪਣਾ ਲਾਲਚ, ਉਹਨਾਂ ਨੇ ਇਹ ਨੀ ਵੇਖਿਆ ਕਿ ਸਾਡੀ ਇਨਕਮ ਦੇ ਵਿੱਚ ਘਾਟਾ ਹੁੰਦਾ, ਜਿੰਨੀਆਂ ਗੇਮਾਂ ਚ ਕਿਸੇ ਕੰਟਰੀ ਚ ਉਹਦਾ ਉਹਨਾਂ ਨੂੰ
1: ਬਿਲਕੁਲ
0: ਹਾਂ, ਤੇ ਵੇਖ ਲੋ ਉਹਨਾਂ ਉਹਦਾ ਵੀ ਨੀ ਕੀਤਾ, ਹੁਣ ਇੱਥੇ ਸਾਡੇ ਲੱਗਦਾ ਸਵੀਡਨ ਚ ਵੀ ਲੱਗਣ ਲੱਗਾ
1: ਜੀ,
0: ਸਕੂਲ ਬੱਚਿਆਂ ਦੇ ਲਾਉਣਾ
1: ਜੀ,
0: ਇਹ ਆ ਹੁਣ ਤੇ ਬੜੀਆਂ ਚੀਜ਼ਾਂ ਆ ਗਈਆਂ, ਜਿੱਦਾਂ ਤੁਸੀਂ ਉੱਥੇ ਮਤਲਬ ਬੱਚਿਆਂ ਧਿਆਨ ਜਰੂਰ ਰੱਖੋ ਕਿੱਥੇ ਜਾਂਦਾ ਕਿੱਥੇ ਆਉਂਦਾ, ਬਾਕੀ ਇਹ ਸਾਡਾ ਵੀ ਕਸੂਰ ਹੈਗਾ ਕਿ ਅਸੀਂ ਕਈ ਵਾਰ ਬੱਚੇ ਦੀ ਗੱਲ ਨੀ ਸੁਣਦੇ, ਜਦੋਂ ਬੱਚਾ ਸਾਨੂੰ ਗੱਲ ਦੱਸਣ ਲੱਗਦਾ ਨਾ ਅਸੀਂ ਵੀ ਸੁਣਦੇ, ਹੋ ਸਕਦਾ ਉਹ ਲੜਕੀ ਦੀ ਗੱਲ ਨਾ ਸੁਣੀ ਜਾਂਦੀ ਹੋਵੇ, ਉਹ ਉਹਨੇ ਆਖਿਆ ਕਿ ਮੈਨੂੰ ਜਾਣ ਨੀ ਦੇਣਾ ਤੇ ਚੋਰੀ ਨਿਕਲੀ ਘਰੋਂ।
1: ਬਿਲਕੁਲ,
0: ਜੇ ਉਹੀ ਗੱਲ ਦੀ ਬੱਚੀ ਦੀ ਗੱਲ ਸੁਣੇ ਬੱਚਾ ਕਿ ਲੈ ਤੂੰ ਗੱਲ ਦੱਸ, ਉਹ ਬੱਚੀ ਤੁਹਾਨੂੰ ਦੱਸਦੀ ਆ ਕਿ ਮੈਨੂੰ ਏਦਾਂ ਕੋਈ ਫੋਨ ਤੇ ਕਰਨ ਡਿਆ ਵਾ, ਚੀਜ਼ ਕਰਨ ਡਿਆ ਵਾ, ਉਹਨੂੰ ਕਿੱਦਾਂ ਬਚਣਾ, ਤੇ ਤੁਸੀਂ ਆਪ ਦੱਸ ਦੇ
1: ਜੀ,

0: ਜੇ ਆਪਾਂ ਗੱਲ ਨੀ ਸੁਣਨੀ ਤੇ ਫਿਰ ਉਹਦਾ ਨੁਕਸਾਨ ਹੁੰਦਾ ਹੈ। ਤੇਰੀ ਗੱਲ ਸੁਣੋ ਤੁਹਾਨੂੰ ਸੱਚ ਦੱਸੂਗਾ ਆਣ ਕੇ।
1: ਬਿਲਕੁਲ
0: ਹੁਣ ਮੈਨੂੰ ਪਤਾ ਮੇਰੇ ਬੱਚੇ ਵੱਡੇ ਬੱਚੇ ਨੇ ਇੱਕ ਮੈਨੂੰ ਗੱਲ ਦੱਸਦੇ ਸੱਚ ਸਾਰੀਆਂ ਸੱਚੀ ਦੱਸ ਦੇ ਇੱਕ ਦਿਨ ਦੱਸਿਆ ਨੀ ਮੈਂ ਇੱਥੇ
1: ਵੈਰੀ ਗੁੱਡ
0: ਉਹਨੇ ਕਿ ਤੂੰ ਸੱਚ ਦੱਸਿਆ ਇਹੋ ਸਭ ਵੱਡੀ ਗੱਲ
1: ਜੀ।
0: ਤੇ ਜਦੋਂ ਤੁਹਾਨੂੰ ਬੱਚੇ ਨੇ ਤੁਹਾਨੂੰ ਪਤਾ ਹੀ ਨੀ ਬੱਚਾ ਕਿੱਥੇ ਆ ਕਿੱਧਰ ਗਿਆ ਵਾ। ਬਾਕੀ ਬਾਕੀ ਉਹ ਜਿਹੜੀ ਜਿਹੜੀ ਕੰਟਰੀ ਦੀ ਅਸੀਂ ਗੱਲ ਕਰਨ ਡੇ ਆ ਉੱਥੇ ਕੀ ਇਹਨਾਂ ਵਿੱਚ ਇੱਕ ਪੈਰ ਜਿਹੜਾ ਬੜਾ ਸੋਚ ਸਮਝ ਕੇ ਰੱਖਣਾ ਪੈਣ ਡਿਆ
1: ਜੀ।
0: ਤੁਸੀਂ ਫਿਲਮ ਵੇਖ ਲੋ ਸਤਲੁਜ ਫਿਲਮ ਦੇ ਵਿੱਚ
1: ਜੀ
0: ਜੋ ਜੋ ਹੁੰਦਾ ਸੀ ਉਹ ਟਾਈਮ ਤੇ
1: ਜੀ
0: ਕੌਣ ਕੌਣ ਕਰਦੇ ਸੀ ਤੇ ਸਾਡੇ ਲੋਕ ਅੱਜ ਵੀ ਵੀਡੀਓ ਪਾਈ ਜਾਂਦੇ ਆ ਬਈ ਕਿਹਨੂੰ MLA ਬਣਾਉਣ ਤੇ ਕਿਹਨੂੰ ਬਣਾਉਣਾ।
1: ਬਿਲਕੁਲ
0: ਪੋਲਿਟਿਕਸ ਪੋਲਿਟਿਕਸ ਅੱਜ ਵੀ ਨੀ ਸਿੱਖਣ ਡੇ ਕਿ ਅਸੀਂ ਆਮ ਲੋਕਾਂ ਨੇ ਜਿੰਨੇ ਚਿਰ ਰਾਜਨੀਤੀ ਨਾ ਸਿੱਖੀ ਨਾ ਉਨ੍ਹਾਂ ਚਿਰ ਤੱਕ ਕੋਈ ਗੱਲ ਨੀ ਬਣ।
1: ਬਿਲਕੁਲ ਹੈ ਜੀ
0: ਆਮ ਲੋਕਾਂ ਨੂੰ ਵੀ ਸੋਚਣਾ ਪੈਣਾ ਕਿ ਛਾਤਰ ਦਿਮਾਗ ਜੇ ਤੁਹਾਡੇ ਦਿਮਾਗ ਨੇ ਖੇਡਦੇ ਤੁਸੀਂ ਕਿੱਦਾਂ ਬਚਣਾ
1: ਜੀ। ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਇਹ ਸਾਰੇ ਬਾਕੀ ਇਹ ਫਾਰਮੂਲੇ ਮੇਰਾ ਜਿਹੜਾ ਫਾਰਮੂਲਾ ਨਾ ਬੱਚਿਆਂ ਨੂੰ ਜੇ ਘਰੇ ਰੱਖਣ ਦਾ ਫਾਰਮੂਲਾ
1: ਜੀ
0: ਗੇਮਾਂ ਲਿਆਓ ਪੁਰਾਣੀਆਂ ਗੇਮਾਂ ਖੇਡੋ ਉਹਨਾਂ ਨੂੰ।
1: ਬਿਲਕੁਲ
0: ਤਾਸ਼ ਖੇਡ ਲਓ ਕੋਹ ਕਰ ਲਓ ਗੇਮ ਆਪਣੇ ਆਪ ਹੀ ਥੋੜਾ ਟਾਈਮ ਉਹਨਾਂ ਨੂੰ ਉੱਧਰ ਲੱਗ ਜਾਣਾ
1: ਜੀ। ਬਿਲਕੁਲ
0: ਜਿਹੜਾ ਫਿਲਮ ਵੀ ਵੇਖੋ ਅਸੀਂ ਬੱਚਿਆਂ ਨਾਲ ਫਿਲਮ ਲਾ ਕੇ ਵੇਹਨੇ ਆ ਤਿੰਨਾਂ ਘੰਟੇ ਦੋਵਾਂ ਘੰਟੇ ਲਾਓ ਜੀ ਫਿਲਮ ਅਸੀਂ ਤੁਹਾਡੇ ਨਾਲ ਬਹਿ ਕੇ ਵੇਹਨੇ।
1: ਬਿਲਕੁਲ
0: ਸਾਰੇ ਕੰਮ ਕੋਈ ਡਰਾਮਾ ਵੇਹਣੇ ਡਰਾਮਾ ਵੀ ਵੇਹਨੇ ਆ।
1: ਬਿਲਕੁਲ
0: ਬਾਕੀ ਆ ਜਿਹੜਾ ਬਾਕੀ ਜਿਹੜੇ ਕੱਲੇ ਵੇਖਣ ਡੇ ਉਹਦਾ ਥੋੜਾ ਕੰਟਰੋਲ ਉਦੋਂ ਡਰ ਹੀ ਪੈਦਾ ਕਰ ਦੋ ਭਾਈ ਤੇਰਾ ਫੋਨ ਅਸੀਂ ਚੈੱਕ ਕਰ।
1: ਬਿਲਕੁਲ
0: ਬੱਚਾ ਕਰਦਾ ਹੀ ਕੋਈ ਨੀ ਚੈੱਕ ਉਦਾਂ ਵੀ ਚੈੱਕ ਕਰੋ ਫੋਨ
1: ਜੇ
0: ਤੂੰ ਕਿਵੇਂ ਨਾ ਉਦਾਂ ਦਿਖਾ।
1: ਬਿਲਕੁਲ
0: ਜਦੋਂ ਜੇ ਗਾੜੀ ਕਿਸੇ ਲੋਕ ਲਾਇਆ ਹੋਊਗਾ ਫਿਰ ਉਹ ਤੇ ਪੋਤੇ ਤੇ ਸ਼ੱਕ ਕਰ ਸਕਦੇ ਭਾਈ ਲੋਕ ਲਾਇਆ ਕਿਉਂ ਲਾਇਆ
1: ਜੀ।
0: ਜਦੋਂ ਤੁਹਾਡੇ ਉੱਪਰ ਹੀ ਸਾਰੀ ਫੇਸਬੁੱਕ ਦੂਜੀ ਤੀਜੀ ਤੇ ਫਿਰ ਤੁਸੀਂ ਕੱਢ ਕੇ ਵੇਖ ਸਕਦੇ।
1: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ ਹੈ ਸਾਰੇ ਮਸਲਿਆਂ ਦੇ ਉੱਤੇ ਡਿਸਕਸ਼ਨ ਹੋਈ ਹੈ। ਕੱਲ ਨਾ ਮੈਂ ਇੱਕ ਸੀਰੀਜ਼ ਦੇਖਦਾ ਪਿਆ ਆ ਆਪਣੇ ਯੂਟਿਊਬ ਦੇ ਉੱਤੇ ਪਾਕਿਸਤਾਨ ਦੀ ਸੀਰੀਜ਼ ਆ ਆਪਣੀ ਜੀਵਨ ਨਗਰ ਤੇ ਉਹਦੇ ਵਿਚ ਵੀ ਚਲੋ ਇਸ ਤਰ੍ਹਾਂ ਥੋੜਾ ਪਰ ਉਹ ਤਾਂ ਹੈਗੇ ਨੇ ਮਤਲਬ ਕਿ ਪੂਰੇ ਆਪਣੀ ਉਮਰ ਤੈਅ ਕਰ ਚੁੱਕੇ ਆ 18 ਸਾਲ ਤੋਂ ਉੱਤੇ ਆ ਬੱਚੇ ਤੇ ਉਹ ਵੱਖਰੇ ਵੱਖਰੇ ਕਹਿ ਸਕਦੇ ਆ ਕਿ ਮੈਰਿਜ ਕਰਾਉਣਾ ਚਾਹੁੰਦੇ ਆ ਵੱਖਰੇ ਵੱਖਰੇ ਭਾਈਚਾਰਿਆਂ ਦੇ ਵਿਚੋਂ ਆ ਤੇ ਉਹ ਸਾਰਾ ਸਿਲਸਿਲਾ ਚੱਲਦਾ ਹੈ ਪਰ ਉਹਦੇ ਵਿਚ ਜਿਹੜਾ ਇੱਕ ਮੇਨ ਰੋਲ ਹੈਗਾ ਜਿਹੜਾ ਬੰਦਾ ਉਹਦੇ ਵਿਚ ਹੈਗਾ ਉਹ ਗੱਲ ਕਰਦਾ ਉਹ ਹੈਗਾ ਤਾਂ ਬਦਮਾਸ਼ ਆ ਜੀ ਪਰ ਉਹ ਸਾਰੇ ਇਦਾਂ ਦੇ ਮਸਲੇ ਜਿਹੜੇ ਸੋਸ਼ਲ ਮਸਲੇ ਨੇ ਨਾ ਉਹਨਾਂ ਨੂੰ ਹੱਲ ਕਰਾਉਣ ਦੇ ਵਿਚ ਬੜਾ ਵੱਡਾ ਯੋਗਦਾਨ ਪਾਉਂਦਾ ਹੈ ਉਹ ਤੇ ਉਹ ਸਾਰਿਆਂ ਦਾ ਮੇਲਜੋਲ ਸਾਰਿਆਂ ਨੂੰ ਜਿੱਦਾਂ ਉਹ ਜੋ ਚਾਹੁੰਦੇ ਨੇ ਉਦਾਂ ਜਿੱਦਾਂ ਨਵੀਂ ਤਬਦੀਲੀ ਆ ਰਹੀ ਹੈ ਆਪਣੇ ਸਮਾਜ ਦੇ ਵਿਚ ਵੀ ਉਹਨਾਂ ਚੀਜ਼ਾਂ ਨੂੰ ਵੀ ਕੁਝ ਜਿਹੜੇ ਨੇ ਰੂੜੀਵਾਦੀ ਲੋਕ ਹੈਗੇ ਆ ਥੋੜੇ ਉਸ ਹਿਸਾਬ ਦੇ ਨਾਲ ਸੋਚਦੇ ਆ ਵਿਚਾਰਦੇ ਨਹੀਂ ਏਦਾਂ ਨੀ ਹੋ ਸਕਦਾ ਏਦਾਂ ਨੀ ਕਰ ਸਕਦੇ ਤਾਂ ਉਹ ਚੀਜ਼ਾਂ ਦੇ ਵਿਚ ਬੜੀ ਵੱਡੀ ਇੱਕ ਤਬਦੀਲੀ ਉਹ ਪ੍ਰੋਗਰਾਮ ਦੇ ਵਿਚ ਮੈਂ ਦੇਖ ਰਿਹਾ ਉਹ ਆ ਰਹੀ ਹੈ ਉਹ ਗੱਲ ਕਹਿੰਦਾ ਕਿ ਅੱਜ ਦਾ ਸਮਾਂ ਜਿਹੜਾ ਨਾ ਜਿੱਦਾਂ ਕਿ ਪੇਰੈਂਟਸ ਦੇ ਵਿਚ ਜਾਂ ਬੱਚਿਆਂ ਦੇ ਵਿਚ ਇੱਕ ਪਿਆਰ ਮੁਹੱਬਤ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿਚ ਇੱਕ ਆਪਣਾ ਜਿਹੜਾ ਵਿਸ਼ਵਾਸ ਹੈ ਜਦੋਂ ਉਹ ਟੁੱਟ ਜਾਂਦਾ ਇੱਕ ਦੂਸਰੇ ਉਹ ਕਿਸੇ ਵੀ ਰਿਸ਼ਤੇ ਦੇ ਵਿਚ ਆ ਤਾਂ ਉਹ ਫਿਰ ਕਿਤੇ ਨਾ ਕਿਤੇ ਡੇਂਜਰਸ ਜਿਹੜੀ ਸਿਚੁਏਸ਼ਨ ਹੋ ਜਾਂਦੀ ਹੈ ਇੱਕ ਦੂਸਰੇ ਨੂੰ ਸਮਝਣ ਦੀ ਜਾਂ ਹਰ ਵੇਲੇ ਹੀ ਉਹਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖੀ ਜਾਣਾ ਉਹ ਚੀਜ਼ਾਂ ਚੱਲ ਪੈਂਦੀਆਂ ਉਹ ਕਹਿੰਦਾ ਡਾਇਲੋਗ ਬੋਲਦਾ ਕਹਿੰਦਾ ਅੱਜ ਜਿਹੜਾ ਸਮਾਂ ਚੱਲ ਰਿਹਾ ਨਾ ਤੇ ਵੈਸੇ ਤਾਂ ਸ਼ੁਰੂ ਤੋਂ ਹੀ ਕਹਿੰਦਾ ਇਹ ਚੀਜ਼ ਹੈ ਕਿ ਜਿੱਦਾਂ ਕਿ ਹਿਊਮਨ ਆਪਣਾ ਆਪ ਨੂੰ ਬਚਾਉਣ ਦੇ ਲਈ ਤੇ ਉਹਦੇ ਵਿਚ ਇੱਕ ਡਰ ਹੈ ਕੁਦਰਤੀ ਕਾਨੂੰਨ ਹੈ ਕੁਦਰਤ ਨੇ ਕਾਨੂੰਨ ਵਿਚ ਉਹਦੇ ਭਰਿਆ ਹੋਇਆ ਹੈ ਉਹਦੀ ਜ਼ਿੰਦਗੀ ਜੇ ਤੂੰ ਆਪਣੇ ਆਪ ਨੂੰ ਬਚਾਉਣਾ ਤੇ ਡਰ ਹੀ ਆ ਜਿਹੜਾ ਉਹਨੂੰ ਬਚਾ ਲੈਂਦਾ ਹੈ ਜੇ ਉਹ ਡਰੇ ਨਾ ਤਾਂ ਬਹੁਤ ਸਾਰੀਆਂ ਵੱਡੀਆਂ ਗਲਤੀਆਂ ਕਰ ਸਕਦਾ ਜਿੱਦਾਂ ਆਪਾਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਉਹ ਕਹਿੰਦਾ ਡਰ ਜ਼ਰੂਰੀ ਹੈ ਤਾਂ ਹੀ ਮਤਲਬ ਕਿ ਸਾਰਾ ਕੁਝ ਹੋ ਸਕਦਾ ਹੈ ਸੇਫ ਰਹਿ ਸਕਦੇ ਹਾਂ।
2: ਬਿਲਕੁਲ ਬਿਲਕੁਲ ਜੀ ਬਾਰ ਸਾਹਿਬ ਇਹ ਬਿਲਕੁਲ ਸਹੀ ਹੈ ਜੀ ਜਿਹੜੀ ਜਿੰਨੀ ਚਰਚਾ ਅੱਜ ਹੋਈ ਜਿਵੇਂ ਹੁਣ ਤੁਸੀਂ ਲਾਸਟ ਵਿਚ ਵੀ ਉਦਾਹਰਨ ਦਿੱਤੀ ਹੈ ਕਿ ਜਿਹੜਾ ਡਰ ਹੈ ਇਹ ਵੀ ਇੱਕ ਅਸੈਂਸ਼ਲ ਪਾਰਟ ਹੈ ਇੱਕ ਲਿਬਰਟੀ ਤੇ ਡਿਸਿਪਲਿਨ ਦੋ ਚੀਜ਼ਾਂ ਹੋ ਜਾਂਦੀਆਂ ਨੇ ਕਿ ਅਨੁਸ਼ਾਸਨ ਹੈ ਤੇ ਦੂਸਰੇ ਪਾਸੇ ਜਿਹੜੀ ਆਜ਼ਾਦੀ ਆ ਦੋਨਾਂ ਚ ਬੈਲੈਂਸ ਹੋਣਾ ਜ਼ਰੂਰੀ ਹੈ। ਇੱਥੇ ਵੀ ਇਹ ਗੱਲ ਢੁਕਦੀ ਆ ਜਿਵੇਂ ਵਿਦੇਸ਼ਾ ਜੀ ਵੀ ਗੱਲ ਕਰਕੇ ਗਏ ਕਿ ਭਾਈ ਕਮਿਊਨੀਕੇਸ਼ਨ ਜਿਹੜਾ ਉਹ ਹਮੇਸ਼ਾ ਰਹਿਣਾ ਚਾਹੀਦਾ ਪਰਿਵਾਰਕ ਮੈਂਬਰਾਂ ਦੇ ਵਿਚ ਵੱਡਿਆਂ ਵੱਲੋਂ ਛੋਟਿਆਂ ਨਾਲ ਤੇ ਛੋਟਿਆਂ ਵੱਲੋਂ ਵੱਡਿਆਂ ਨਾਲ ਜਿਹੜਾ ਜਦੋਂ ਕਮਿਊਨੀਕੇਸ਼ਨ ਗੈਪ ਨਹੀਂ ਰਹੂਗਾ ਤਾਂ ਕਾਫੀ ਜਿਹੜੀਆਂ ਮੁਸ਼ਕਲਾਂ ਹੱਲ ਹੋ ਜਾਂਦੇ ਨੇ ਆਪਣੇ ਆਪ ਹੀ। ਦੂਸਰਾ ਜਿੱਥੋਂ ਤੱਕ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਗੱਲ ਕੀਤੀ ਆ, ਉਹਦੇ ਵਿੱਚ ਵੀ ਇਹੀ ਗੱਲ ਉਭਰ ਕੇ ਆਉਂਦੀ ਹੈ ਕਿ ਭਾਈ ਇਹਦਾ ਜਿਹੜਾ ਸਕਰੀਨ ਟਾਈਮ ਹੈ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਉਹਨੂੰ ਰਿਪਲੇਸ ਕੀਤਾ ਜਾ ਸਕਦਾ ਸੀਨ ਟਾਈਮ ਦੇ ਨਾਲ, ਕਿ ਬਾਹਰ ਆਪਾਂ ਕੋਈ ਦ੍ਰਿਸ਼ ਦੇਖੀਏ, ਉੱਥੇ ਇਕੱਠੇ ਹੋ ਕੇ ਜਿਹੜੀ ਆ ਕੋਈ ਐਕਟੀਵਿਟੀ ਕਰ ਲਈਏ, ਇਨਡੋਰ ਖੇਡਾਂ ਨੇ, ਆਊਟਡੋਰ ਖੇਡਾਂ ਨੇ, ਬਹੁਤ ਕੁਛ ਹੈ, ਸੈਰ ਸਪਾਟਾ ਹੈ, ਬੁੱਕ ਰੀਡਿੰਗ ਹੈ, ਬਹੁਤ ਸਾਰੇ ਹੋਰ ਮਿਊਜ਼ਿਕ ਹੈ, ਏਦਾਂ ਦੇ ਹੈਲਥੀ ਜਿਹੜੇ ਕੰਮ ਕੀਤੇ ਜਾ ਸਕਦੇ ਆ ਉਹਨੂੰ ਰਿਪਲੇਸ ਕਰਨ ਲਈ। ਜੇ ਇੱਕ ਤਰ੍ਹਾਂ ਦਾ ਜੇ ਆਪਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਬਈ ਅਡਿਕਸ਼ਨ ਹੋ ਗਈ ਹੈ, ਬੱਚਾ ਜਿਹੜਾ ਬਹੁਤ ਅਡਿਕਟ ਹੁੰਦਾ ਜਾ ਰਿਹਾ ਹੈ ਇੰਟਰਨੈਟ ਦਾ ਔਰ ਸੋਸ਼ਲ ਮੀਡੀਆ ਦਾ, ਉਹਨੂੰ ਆਈਡੈਂਟੀਫਾਈ ਕਰਕੇ ਤੇ ਫੇਰ ਉਹਦੇ ਡੀ ਅਡਿਕਸ਼ਨ ਦਾ ਕੰਮ ਜਿਹੜਾ ਹੋਣਾ ਚਾਹੀਦਾ ਤੇ ਇੰਨੀ ਨੌਬਤ ਵੀ ਨਾ ਆਏ। ਜੇਕਰ ਪਹਿਲਾਂ ਹੀ ਇਹਨੂੰ ਬੈਲੈਂਸ ਰੱਖਿਆ ਜਾਏ ਸਾਰਾ ਕੁਛ ਨੂੰ ਔਰ ਆਪਣੇ ਕਾਬੂ ਚ ਰੱਖਿਆ ਜਾਏ ਔਰ ਆਪਣੀ ਨਿਗਰਾਨੀ ਦੇ ਵਿਚ ਛੋਟੇ ਬੱਚਿਆਂ ਨੂੰ ਜ਼ਰੂਰ ਗਾਈਡ ਕੀਤਾ ਜਾਏ ਕਿ ਭਾਈ ਇਹ ਤੁਹਾਡੇ ਖੇਡਣ ਦੀ ਚੀਜ਼ ਨੀ ਹੈਗੀ, ਇਹੋ ਜਿਹਾ ਨੀ ਹੈਗਾ, ਤੁਸੀਂ ਤੁਹਾਨੂੰ ਬਸ ਇਸ ਕੰਮ ਲਈ ਦਿੱਤਾ ਜਾ ਰਿਹਾ ਕਿ ਪੜ੍ਹਾਈ ਲਈ ਸਕੂਲ ਵਾਲਿਆਂ ਨੇ ਕਹਿਤਾ ਵੀ ਜੋ ਕੰਮ ਮਿਲੂਗਾ ਦੇਖੋਗੇ ਤਾਂ ਓਨਾ ਕੁ ਠੀਕ ਹੈ, ਉਦੋਂ ਬਾਅਦ ਰੱਖ ਦੋ ਇਹਨੂੰ,
1: ਬਿਲਕੁਲ
2: ਉਹ ਵੀ ਸਾਡੇ ਕੋਲ ਬਹਿ ਕੇ ਦੇਖੋ ਜੋ ਕਰਨਾ, ਉਹ ਉਸ ਤਰੀਕੇ ਨਾਲ ਹੀ ਇਹਨੂੰ ਨਜਿੱਠਿਆ ਜਾ ਸਕਦਾ ਤੇ ਇਹਦਾ ਵੱਧ ਤੋਂ ਵੱਧ ਲਾਹਾ ਵੀ
1: ਲਿਆ ਜਾ ਸਕਦਾ। ਚਵੀ ਜੀ, ਆਖਰ ਦੇ ਵਿਚ ਇਕ ਕਾਲ ਆਪਣੀ ਕੈਲੀਫੋਰਨੀਆ ਤੋਂ ਆਈ ਹੈ, ਇਕਬਾਲ ਮਾਂਗੜ ਜੀ ਬੜੇ ਦਿਨਾਂ ਬਾਅਦ ਜੁੜੇ ਆ, ਉਨ੍ਹਾਂ ਦਾ ਸਵਾਗਤ ਕਰਕੇ ਫਿਰ ਤੁਹਾਡੇ ਤੋਂ ਆਗਿਆ ਲਵਾਂਗਾ। ਸਤਿ ਸ੍ਰੀ ਅਕਾਲ ਇਕਬਾਲ ਜੀ, ਸਵਾਗਤ ਹੈ ਜੀ। ਇਕਬਾਲ ਜੀ ਨੈਟ ਦੇਖਿਓ ਮਾੜਾ ਜਿਹਾ। ਹਾਂਜੀ, ਮਸੀਂ ਤਾਂ ਕੋਈ ਤਾਰੀਫ ਕਰਨ ਲੱਗਾ ਸੀ ਜੀ, ਉਹ ਵੀ ਦੇਖ ਲੋ ਵਿਚ ਅੜਕ ਗਈ। ਹਾਂਜੀ ਜੀ ਇਕਬਾਲ ਜੀ, ਸਵਾਗਤ ਹੈ ਜੀ। ਹਾਂਜੀ, ਵਿਚ ਨੈਟ ਦੀ ਪ੍ਰੋਬਲਮ ਸ਼ਾਇਦ ਆ ਗਈ ਸੀ ਤੁਹਾਡੇ ਵੱਲੋਂ।
3: ਪਰ ਏਦਾਂ ਆ ਕੇ ਜਿਦਾਂ ਆਪਾਂ ਕਹਿ ਲੈਂਦੇ ਆ ਬੜਿਆਂ ਨੂੰ ਸਮਝ ਹੁੰਦੀ ਆ ਇਸ ਚੀਜ਼ ਨੂੰ ਕਿੱਦਾਂ ਵਰਤਣਾ। ਕਈ ਵਾਰ ਅਸੀਂ ਵੀ ਅਡਿਕਸ਼ਨ ਤੇ ਰਹਿ ਜਾਂਦੇ ਆ, ਕੰਮ ਕਾਰ ਲੋਕਾਂ ਦੇ ਘਰ ਪਰੇ ਸਾਈਡ ਤੇ ਪਏ ਰਹਿ ਜਾਂਦੇ ਆ, ਕਰਦੇ
1: ਬਿਲਕੁਲ
3: ਉਧਰ ਫੋਨ ਲੈ ਕੇ ਬਹਿ ਜਾਂਦੇ ਆ। ਪਰ ਜਿਦਾਂ ਬੱਚਿਆਂ ਤੇ ਮੈਂ ਆਪਣਾ ਦੇਖਦੀ ਆ ਕਿ ਚਲੋ ਸਾਡੇ ਟਾਈਮ ਜਿਦਾਂ ਸੋਸ਼ਲ ਮੀਡੀਆ ਓਨਾ ਮਤਲਬ ਪਾਪੂਲਰ ਤਾਂ ਸੀ ਕਾਫੀ ਦੇਰ ਤੋਂ
1: ਜੀ,
3: ਪਰ ਜਿਦਾਂ ਹੁਣ ਮੇਰੇ ਵੀ ਬੱਚੇ ਆ 10ਵੀਂ 12ਵੀਂ 'ਚ ਸੀ ਜਦ ਉਹਨਾਂ ਨੂੰ ਫੋਨ ਲੈ ਕੇ ਦਿੱਤਾ ਤੇ ਜਦ ਲੈ ਕੇ ਵੀ ਦਿੱਤਾ ਤੇ ਉਹਦੇ ਵਿਚ ਵੀ ਉਹਨਾਂ ਦੇ ਵਿਚ ਸੀਗਾ ਕਿ ਤੁਸੀਂ 9:30 ਤੋਂ ਬਾਅਦ ਕਮਰੇ ਦੇ ਵਿਚ ਅੰਦਰ ਨਹੀਂ ਲੈ ਕੇ ਜਾਣਾ, ਸਕੂਲ ਡੇਜ਼ ਦੇ ਵਿਚ
1: ਜੀ
3: ਫੋਨ ਬਾਹਰ ਚਾਹੀਦਾ
1: ਜੀ।
3: ਤੇ ਜਿਦਾਂ ਪੇਰੈਂਟਸ ਕੰਟਰੋਲ ਆ ਹੁਣ ਆਪਾਂ ਨੂੰ ਸਿਰਫ ਫੋਨਾਂ ਤੇ ਨੀ, ਮਤਲਬ ਆਪਾਂ ਨੂੰ ਟੀਵੀਆਂ ਤੇ ਵੀ ਇਹ ਲੋਕ ਲਾਉਣ ਦੀ ਲੋੜ ਹੁੰਦੀ ਆ। ਮੇਰੇ ਹਸਬੈਂਡ ਨੇ ਤਾਂ ਦੇਖ ਲੋ, ਸਾਡੇ ਸਿਆਣੇ ਵੀ ਆ ਲਾਏ ਹੋ ਆ, ਕਿਉਂਕਿ ਸਾਨੂੰ ਪਤਾ ਹੀ ਨੀ ਹੁੰਦਾ ਕਈ ਵਾਰ ਕਿਹੜੇ ਵੇਲੇ ਕਿੱਦਾਂ ਦੀ ਮੂਵੀ ਵਿਚ ਆ ਜਾਣੀ ਜਾਂ ਕੁਛ ਚੱਲ ਪੈਣਾ।
1: ਬਿਲਕੁਲ,
3: ਤੇ ਜਿਹੜੇ ਹੁਣ ਬੱਚਿਆਂ ਦੀ ਉਮਰ ਹੁੰਦੀ ਆ ਉਹ ਤਾਂ ਬਿਲਕੁਲ ਨਾ ਸਮਝ ਹੁੰਦੀ ਆ, ਉਹਨਾਂ ਦੇ ਹਾਰਮੋਨ ਵੀ ਤਬਦੀਲ ਹੋ ਰਹੇ ਆ ਜਾਂ ਕਿੱਦਾਂ ਹੁੰਦੇ ਆ, ਉਹਨਾਂ ਨੂੰ ਕੁਛ ਪਤਾ ਨੀ ਹੁੰਦਾ। ਉੱਥੇ ਤਾਂ ਪੇਰੈਂਟਸ ਦੀ ਗਾਈਡੈਂਸ ਬਹੁਤ ਜ਼ਰੂਰੀ ਆ
1: ਜੀ।
3: ਇਹਨਾਂ ਕੰਟਰੀਆਂ ਦੇ ਵਿਚ ਤਾਂ ਇੱਥੇ ਇੱਕ ਆਪਾਂ ਨੂੰ ਕੀ ਕਹਿੰਦੇ ਹੁੰਦੇ ਮੈਂ ਭੁੱਲ ਗਈ, ਪਰ ਸਕੂਲਾਂ ਦੇ ਵਿਚ ਸਬਜੈਕਟ ਵੀ ਆ ਸਾਨੂੰ ਗਾਈਡ ਕਰਦੇ ਆ
1: ਬਾਰੇ,
3: ਸੈਕਸ ਐਜੂਕੇਸ਼ਨ ਹੁੰਦੀ ਆ ਹੋਰ,
1: ਬਿਲਕੁਲ।
3: ਪਰ ਆਪਣੇ ਚੀਜ਼ਾਂ ਆਪਣੇ ਤਾਂ ਪਤਾ ਹੀ ਨੀ ਹੁੰਦਾ ਹਨਾ, ਨਾ ਕਿ ਹੁਣ ਸ਼ਾਇਦ ਐਜੂਕੇਸ਼ਨ ਦੇ ਵਿਚ ਫਰਕ ਪੈ ਰਿਹਾ
1: ਜੀ।
3: ਪਹਿਲਾਂ ਤਾਂ ਕੋਈ ਕਿਸੇ ਨੇ ਇਸ ਚੀਜ਼ ਤੇ ਡਿਸਕਸ ਵੀ ਨੀ ਕਰਦਾ ਸੀ ਹਨਾ,
1: ਬਿਲਕੁਲ।
3: ਬੱਚਿਆਂ ਨੂੰ ਜਰੂਰ ਗਾਈਡ ਕਰਨਾ ਚਾਹੀਦਾ ਪੇਰੈਂਟਸ ਨੂੰ ਕਿ ਮਤਲਬ ਤੁਸੀਂ ਕੁੜੀਆਂ ਨੂੰ ਸਪੈਸ਼ਲੀ, ਪਰ ਮੁੰਡਿਆਂ ਨੂੰ ਵੀ, ਕਿਉਂਕਿ ਮੈਂ ਇਹ ਨਹੀਂ ਕਹਿੰਦੀ ਕਿ ਕੁੜੀਆਂ ਨਾਲ ਅਬਿਊਜ਼ ਹੁੰਦਾ,
1: ਬਿਲਕੁਲ
3: ਅੱਜ ਕੱਲ ਮੁੰਡਿਆਂ ਨੇ ਵੀ ਹੁੰਦਾ ਆ, ਸਾਰੇ ਪਾਸੇ ਅਬਿਊਜ਼ ਹੁੰਦਾ ਨਾ ਇਹ। ਤੇ ਕਈ ਵਾਰ ਆਪਾਂ ਏਦਾਂ ਦੀਆਂ ਗੱਲਾਂ ਸੁਣਦੇ ਆ ਕਿ ਤੁਹਾਡਾ ਮਨ ਦਿਲ ਜਾਂਦਾ
1: ਜੀ।
3: ਮੈਂ ਤੁਹਾਨੂੰ ਦੱਸਦੀ ਆ ਨਾ, ਮੇਰੇ ਇੱਕ ਕੱਲ ਸਾਡੇ ਮੇਰੇ ਮੰਮੀ ਨੇ ਭੇਜਿਆ ਮੈਨੂੰ ਕਿਸ ਦੀ ਕਿਹੜੀ ਡੈਥ ਦੀ
1: ਜੀ,
3: ਮਤਲਬ ਬੜਾ ਮਨ ਨੂੰ ਧੱਕਾ ਲੱਗਾ। ਮੈਂ ਇੰਨਾ 8-9-10 ਸਾਲ ਮੁੰਡਾ ਛੋਟਾ ਸੀ, ਦੇਖ ਲੋ ਉਹਨਾਂ ਦੇ ਪੇਰੈਂਟਸ ਨੇ ਇੰਨਾ ਟਾਈਮ ਦਿੱਤਾ ਹੋਣਾ ਬੱਚਿਆਂ ਨੂੰ, ਪੰਡਤਾਂ ਦੇ ਬੱਚੇ ਸੀ ਜਿੱਦਾਂ ਮੁੰਡਾ
1: ਜੀ,
3: ਤੇ ਉਹਨਾਂ ਨੂੰ ਜਿੱਦਾਂ ਅਸੀਂ ਬੜੇ ਦੇਖਣਾ ਵੀ ਜਿੱਦਾਂ ਸਾਨੂੰ ਇੱਥੇ ਲੱਗਦਾ ਹੁੰਦਾ ਸੀ ਕਿ ਇਹਨਾਂ ਦੇ ਪੇਰੈਂਟਸ ਕਿੰਨੇ ਵਧੀਆ, ਹਮੇਸ਼ਾ ਨਾਲ ਲੈ ਕੇ ਜਾਂਦੇ ਮੁੰਡਿਆਂ ਨੂੰ ਮੂਵੀ ਦੇਖਣ, ਲੰਚ ਡਿਨਰ ਜੋ ਵੀ ਹੈ ਨਾ। ਤੇ ਉਹ ਬੱਚਾ ਦੇਖ ਲੋ ਪੜ੍ਹ ਕੇ ਵੀ ਮਤਲਬ ਫਿਜੀਸ਼ੀਅਨ ਅਸਿਸਟੈਂਟ ਬਣ ਕੇ ਵੀ ਨਸ਼ਿਆਂ ਚ ਪੈ ਗਿਆ ਸੀ, ਪਤਾ ਨੀ ਕਿੱਦਾਂ ਕਿੱਥੇ ਕਮੀ ਰਹਿ ਜਾਂਦੀ ਆ
1: ਜੀ।
3: ਤੇ ਤੁਸੀਂ ਸੋਚ ਕੇ ਦੇਖੋ ਵੀ ਜਿੱਥੇ ਇਹ ਕੁਛ ਵੀ ਨੀ ਹੁੰਦਾ, ਪੇਰੈਂਟਸ ਦਾ ਕੰਟਰੋਲ ਹੀ ਨੀ ਹੁੰਦਾ, ਤੇ ਉੱਥੇ ਤਾਂ ਫਿਰ ਚਾਂਸਿਸ ਕਿੰਨੇ ਵੱਧ ਜਾਂਦੇ ਆ
1: ਜੀ।
3: ਤੇ ਮੈਂ ਆਪ ਵੀ ਦੇਖਦੀ ਹੁੰਦੀ ਹਾਂ ਕਿ ਮੇਰੇ ਹਸਬੈਂਡ ਨੇ ਵੀ ਬਹੁਤ ਟਾਈਮ ਦਿੱਤਾ, ਸਪੈਸ਼ਲੀ ਜਿਹੜੀ ਯੰਗ ਏਜ ਹੁੰਦੀ ਨਾ 14-15 ਸਾਲ ਤੱਕ, ਉਹ ਤੋਂ ਬਾਅਦ ਥੋੜੀ ਥੋੜੀ ਆਪਣੇ ਬੱਚਿਆਂ ਦੀ ਸੋਚ ਡਿਵੈਲਪ ਹੋ
1: ਜਾਂਦੀ ਹੈ
3: ਤੇ ਉਸ ਉੱਥੇ ਤਾਂ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਆ ਕਿ ਤੁਸੀਂ ਉਹਨਾਂ ਦੇ ਨਾਲ ਫਿਜ਼ੀਕਲ ਐਕਟਿਵ ਰਹੋ, ਉਹਨਾਂ ਨਾਲ ਟਾਈਮ ਸਪੈਂਡ ਕਰੋ, ਉਹਨਾਂ ਨੂੰ ਗਾਈਡ ਕਰੋ, ਉਹਨਾਂ ਨੂੰ ਲਿਸਨ ਕਰੋ
1: ਜੀ।
3: ਤੇ ਮੈਂ ਕਈ ਵਾਰ ਦੇਖਦੀ ਹੁੰਦੀ ਹਜੇ ਮੇਰੇ ਚ ਇਸ ਚੀਜ਼ ਦੀ ਕਮੀ ਆ, ਮੇਰੇ ਹਸਬੈਂਡ ਦਾ ਜਿੱਦਾਂ ਜੇ ਬੱਚਿਆਂ ਨੇ ਮੂਵੀ ਦੇਖਣੀ ਤਾਂ ਉਹਨਾਂ ਨਾਲ ਬੈਠੇ ਹੁੰਦੇ, ਗੇਮ ਦੇਖਣੇ ਆ ਉਹ ਵੀ ਹੁੰਦੇ ਆ ਹਨਾ
1: ਜੀ,
3: ਤੇ ਉਹ ਕਹਿੰਦੇ ਜ਼ਰੂਰੀ ਨੀ ਮੈਨੂੰ ਪਸੰਦ ਹੋਵੇ ਪਰ ਮੈਂ ਇਸ ਕਰਕੇ ਬੈਠਾ ਕਿ
1: ਬਿਲਕੁਲ ਕਰਨਾ ਪੈਂਦਾ ਜੀ, ਉਹਨਾਂ ਦੀ ਪਸੰਦ ਨੂੰ ਵੀ ਕਈ ਵਾਰੀ ਦੇਖਣਾ ਪੈਂਦਾ ਜੀ। ਬਿਲਕੁਲ
3: ਹਾਂਜੀ, ਤੇ ਆਪਾਂ ਕਈ ਵਾਰ ਸੋਚਦੇ ਪਏ ਇੰਨਾ ਕੁਛ ਕਰਨ ਤੇ ਵੀ ਬੱਚੇ ਕਿਤੇ ਨਾ ਕਿਤੇ ਊਣਤਾ ਹੀ ਰਹਿ ਜਾਂਦੀ ਆ, ਬੱਚੇ ਗਲਤੀਆਂ ਕਰ ਜਾਂਦੇ ਆ, ਤੇ ਜੇ ਆਪਾਂ ਬੱਚਿਆਂ ਨੂੰ ਨਹੀਂ ਗਾਈਡ ਕਰਦੇ ਤਾਂ ਫੇਰ ਦੇਖ ਲਓ ਕਿੱਦਾਂ ਹੁੰਦਾ। ਹੁਣ ਮੈਂ ਦੇਖਦੀ ਹਾਂ ਮੇਰੇ ਬੱਚੇ ਦੇਖ ਲਓ ਕਾਫੀ ਏਜਡ ਹੋ ਗਏ ਆ, ਲਾਈਕ 25-26 ਸਾਲ ਦਾ ਇੱਕ ਹੋ ਗਿਆ, 27-28 ਦਾ ਹੋ ਗਿਆ, ਤੇ ਹਜੇ ਵੀ ਜੇ ਘਰ ਜਾਂਦੇ ਆ ਤਾਂ ਦੱਸ ਕੇ ਜਾਂਦੇ ਆ ਵੀ ਡੈਡੀ ਅਸੀਂ ਮੂਵੀ ਦੇਖਣ ਚੱਲੇ ਆ, ਡੈਡੀ ਅਸੀਂ ਬਾਹਰ ਚੱਲੇ ਆ, ਜਾਂ ਅੱਜ ਅਸੀਂ ਅੱਜ 12 ਵਜੇ ਤੱਕ ਆਵਾਂਗੇ ਜਾਂ 11:30 ਤੱਕ, ਹਨਾ
1: ਜੀ,
3: ਅੱਜ ਥੋੜਾ ਲੇਟ ਹੋਣਾ ਆ, ਤੇ ਮਤਲਬ ਓਹੀ ਜਿਦਾਂ ਔਜਲਾ ਜੀ ਵੀ ਕਹਿ ਕੇ ਗਏ
1: ਸੀ ਬਿਲਕੁਲ,
3: ਇੱਕ ਜੇ ਹੁਣ ਮੇਰਾ ਬੱਚਾ ਗਿਆ ਸੈਨ ਹੋਜੇ ਗਿਆ ਤਾਂ ਉਹਦਾ ਉਹ ਹੁੰਦਾ ਪਿਆ ਮਾਮ ਰੀਚ ਥੇਅਰ ਸੇਫਲੀ, ਹਨਾ,
1: ਕਿਉਂਕਿ ਉਹ ਇੱਕ ਫੈਮਿਲੀ ਆਪਾਂ ਪਰਿਵਾਰ ਪਰਿਵਾਰ ਆ ਨਾ ਘਰ ਦੇ ਵਿੱਚ, ਇਹ ਹੋਟਲ ਥੋੜੀ ਆ ਪੇ ਜਦੋਂ ਮਰਜ਼ੀ ਆਇਆ ਜਦੋਂ ਮਰਜ਼ੀ ਚਲ ਗਿਆ, ਖਾਧਾ ਪੀਤਾ ਖਲਾਰਾ ਪਾਇਆ ਚਲ ਗਿਆ, ਇੱਕ ਫੈਮਿਲੀ ਆ ਨਾ, ਉਹ ਰਿਸਪੋਂਸੀਬਿਲਟੀ ਹਰ ਇੱਕ ਵਿਅਕਤੀ ਦੀ, ਉਹਦੇ ਵਿੱਚ ਚਾਹੇ 4 ਜਾਣੇ ਆ ਚਾਹੇ 6 ਜਾਣੇ ਆ ਜੀ।
3: ਹਾਂਜੀ ਹਾਂਜੀ, ਤੇ ਦੇਖ ਲੋ ਤੁਸੀਂ ਇੱਕ ਹੋਰ ਗੱਲ ਆ ਕਿ ਆਪਾਂ ਫਰੀਡਮ ਬੱਚਿਆਂ ਨੂੰ ਦਿੰਨੇ ਆ ਇਸ ਕੰਟਰੀ ਦੇ ਮੁਤਾਬਕ, ਪਰ ਮਤਲਬ ਉਹਨਾਂ ਤੇ ਇੰਨਾ ਐਕਸਪੈਕਟ ਕਰਦੇ ਆ ਕਿ ਸਾਨੂੰ ਪਤਾ ਹੁਣ ਕਿਹੜੇ ਫਰੈਂਡਸ ਕੋਲ ਜਾ ਰਹੇ ਜਾਂ ਕਿੱਥੇ ਹੋਟਲ ਸਟੇ ਕਰ ਰਹੇ ਜਾਂ ਕੀ ਕਰ ਰਹੇ ਆ ਪਤਾ, ਹਨਾ
1: ਜੀ।
3: ਤੇ ਇੰਡੀਆ ਚ ਇਸ ਚੀਜ਼ ਦੀ ਕਮੀ, ਜਿੱਦਾਂ ਮੈਂ ਔਜਲ ਜੀ ਨੂੰ ਸੁਣਿਆ ਕਿ ਬੱਸ ਵਾਲੇ ਨੂੰ ਸਟਾਪ ਕਰਨਾ ਚਾਹੀਦਾ ਸੀ, ਮੈਂ ਐਗਰੀ, ਹਨਾ, ਪਰ ਅੱਜ ਕੱਲ ਤਾਂ ਆਪਾਂ ਨੂੰ ਤਾਂ ਉਹਨਾਂ ਤੇ ਵੀ ਨੀ ਭਰੋਸਾ ਹੈਗਾ, ਬੱਸ ਵਾਲੇ ਆਪੇ ਬੱਸ ਵਾਲੇ ਜਾਂ ਆਟੋ ਵਾਲੇ ਰੇਪ ਕਰ ਦਿੰਦੇ ਆ।
1: ਬਿਲਕੁਲ ਹੈ ਜੀ, ਬਿਲਕੁਲ ਉਹ ਵੀ ਹੈ ਜੀ।
3: ਮੈਂ ਵੈਸੇ ਮੈਨੂੰ ਨਿਊਜ਼ ਬਾਰੇ ਨੀ ਪਤਾ ਜਿਸ ਤੇ ਮੈਂ ਗੱਲ ਕਰ ਰਹੀ ਹਾਂ, ਪਰ ਜਿੱਦਾਂ
1: ਕੱਲ ਰਾਜਸਥਾਨ ਦੀ ਨਿਊਜ਼ ਸੀਗੀ ਜੀ, ਇਹ ਮਤਲਬ ਕਿ ਉੱਥੇ 13 ਸਾਲ ਦੀ ਬੱਚੀ ਸੀ, ਉਹ ਕਿਤੇ ਅਟ੍ਰੈਕਸ਼ਨ ਬਣੀ ਉਹਨਾਂ ਦੀ ਇੰਸਟਾਗ੍ਰਾਮ ਦੇ ਉੱਤੇ, ਤੇ 100 ਕਿਲੋਮੀਟਰ ਟਰੈਵਲ ਕਰਕੇ ਆਪਣੇ ਬੋਏਫ੍ਰੈਂਡ ਨੂੰ ਮਿਲਣ ਜਾਂਦੀ ਹੈ, ਤੇ ਉਹ ਪਹਿਲਾਂ ਉਹਦੇ ਨਾਲ ਉਹ ਹਰਕਤਾਂ ਕਰਦਾ, ਉਸ ਤੋਂ ਬਾਅਦ ਉਹ ਰਿਕਸ਼ਾ ਲੈ ਕੇ ਘਰ ਨੂੰ ਵਾਪਸ ਆਉਂਦੀ ਹੈ, ਤੇ ਉੱਥੇ ਰਿਕਸ਼ੇ ਵਾਲਾ ਫਿਰ ਉਹਨੂੰ ਹੋਟਲ ਚ ਲੈ ਜਾਂਦਾ ਜੀ, ਉਹ ਫਿਰ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਗੱਲ ਵੱਧਦੀ ਜਾਂਦੀ ਹੈ। ਤੇ ਉਹ ਕੱਲ ਉਹਦੇ ਸ਼ਾਮ ਤੱਕ 18 ਗ੍ਰਿਫਤਾਰੀਆਂ ਹੋਈਆਂ ਸੀ ਉਹਦੇ ਵਿੱਚ, ਤੇ ਕਾਫੀ ਵੀਡੀਓ ਵੀ ਸ਼ਾਇਦ ਜਾਂ ਤਸਵੀਰਾਂ ਵੀ ਆਈਆਂ ਸੀ ਆਪਣੀ BBC ਦੀ ਖ਼ਬਰ ਸੀ ਕੱਲ ਦੀ, ਤੇ ਉਹਦੇ ਵਿੱਚ ਲੋਕ ਕੁੱਟ ਕਟਾਪਾ ਵੀ ਕਰ ਰਹੇ ਆ, ਤੇ 5-6 ਜਿਹੜੀਆਂ ਹੋਰ ਵੀ ਗ੍ਰਿਫਤਾਰੀਆਂ ਅਜੇ ਬਾਕੀ ਹੋਣੀਆਂ ਸੀਗੀਆਂ, ਕਹਿੰਦੇ ਬਸ ਐਂਡਿੰਗ ਦੇ ਉੱਤੇ ਹੀ ਹੈ ਕੇਸ ਹੈਂਡਲ ਕਰ ਲਿਆ ਗਿਆ ਜੀ, ਤੇ ਬੱਚੀ ਨੂੰ ਉਹਨਾਂ ਨੇ ਫਿਰ ਸੌਂਪ ਦਿੱਤਾ ਸੀ, ਜਿਹੜੀ ਪੁਲਿਸ ਵਿਭਾਗ ਹੈਗੀ ਲੇਡੀ ਪੁਲਿਸ ਵਿਭਾਗ ਉਹਨਾਂ ਨੂੰ ਸੌਂਪਿਆ ਹੋਇਆ ਜੀ। ਜੀ
3: ਇੰਡੀਆ ਦੇ ਵਿੱਚ ਤਾਂ ਸਾਨੂੰ ਇਸ ਚੀਜ਼ ਤੇ ਬਹੁਤ ਜ਼ਿਆਦਾ ਮਤਲਬ ਜਾਗਰੂਕ ਹੋਣ ਦੀ ਲੋੜ ਆ,
1: ਬਿਲਕੁਲ,
3: ਕਿਉਂਕਿ ਇੱਥੇ ਫੇਰ ਵੀ ਬੱਚਿਆਂ ਨੂੰ ਗਾਈਡੈਂਸ ਵੀ ਹੈਗਾ ਹੀ ਆ, ਇੱਥੇ ਕਾਨੂੰਨ ਵੀ ਹੈਗਾ ਆ
1: ਜੀ,
3: ਉੱਥੇ ਤਾਂ ਆਪਾਂ ਨੂੰ ਤੁਸੀਂ ਦੇਖਦੇ ਹੀ ਆ ਕਿ ਆਪਾਂ ਜਿੱਦਾਂ ਫਿਲਮਾਂ ਚ ਦੇਖਦੇ ਆ, ਚਲੋ ਸ਼ੁਕਰ ਆ ਵਾਹਿਗੁਰੂ ਦਾ ਕਿਸੇ ਪਾਸੇ ਇਦਾਂ ਵਾਸਤਾ ਨਹੀਂ ਪਿਆ, ਤੇ ਪੁਲਿਸ ਵਾਲੇ ਕੋ ਕੋਈ ਲਿਖਾਉਣ ਗਿਆ ਤਾਂ ਉੱਥੇ ਪਤਾ ਨੀ ਉਹਨਾਂ ਦਾ ਕੀ ਹਾਲ ਹੋਣਾ,
1: ਬਿਲਕੁਲ ਬਿਲਕੁਲ,
3: ਜੇ ਕੋਈ ਕਿਸੇ ਦੇ ਰਿਕਸ਼ੇ ਵਾਲੇ ਬੱਸ ਵਾਲੇ ਪਤਾ ਨੀ ਕਿਹਦੇ ਡਿੱਕੇ ਆ ਕੇ ਕੀ ਹੋ ਜਾਣਾ
1: ਜੀ, ਬਿਲਕੁਲ ਕਿੰਨੇ
3: ਖਤਰਨਾਕ ਜੇ ਦੇਖਦੇ ਆ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਬਹੁਤ ਜਾਗਰੂਕ ਹੋਣ ਦੀ, ਪੇਰੈਂਟਸ ਨੂੰ ਚਾਹੀਦਾ ਕਿ ਨਾਲ ਹੀ ਬੱਚਿਆਂ ਦੇ ਜਿੰਨਾ ਕੁ ਰਹਿ ਸਕਦੇ ਆ ਤੇ ਰਹਿਣ, ਸਪੈਸ਼ਲੀ ਜਵਾਨ ਕੁੜੀਆਂ, ਸੋਹਣੀਆਂ ਸੁਨੱਖੀਆਂ ਕੁੜੀਆਂ,
1: ਬਿਲਕੁਲ,
3: ਤੇ ਗਰੀਬ ਆ ਜਿਹਨਾਂ ਦੀ ਕੋਈ ਪੁੱਛ ਨੀ ਹੈਗੇ ਉਹੀ ਉਦਾਂ ਦੇ ਰਗੜੇ ਜਾਂਦੇ ਆ, ਜਿਹੜੇ ਅਮੀਰ ਆ ਉਹਨਾਂ ਨੂੰ ਤਾਂ ਹੱਥ ਲਾ ਕੇ ਦੇਖਣ ਅਗਲੇ ਹੱਥ ਭੰਨਦੇ,
1: ਬਿਲਕੁਲ ਜੀ ਬਿਲਕੁਲ,
3: ਇਹ ਮਾਰ ਜਿਹੜੀ ਹੁੰਦੀ ਆ ਗਰੀਬਾਂ ਤੇ ਹੁੰਦੀ ਆ, ਦੇਖ ਲੋ ਘਰਾਂ ਦੇ ਵਿੱਚ ਵੀ ਹੁੰਦੇ ਜਿਹੜੇ ਕੰਮ ਕਰਦੇ ਆ, ਉੱਥੇ ਉਹਨਾਂ ਨਾਲ ਕਿੰਨਾ ਗਲਤ
1: ਸ਼ੋਸ਼ਣ ਹੁੰਦਾ ਜੀ, ਬਿਲਕੁਲ,
3: ਹਾਂਜੀ ਹਾਂਜੀ, ਸੋਸ਼ਲ ਮੀਡੀਆ ਤੇ ਇਹਨਾਂ ਚੀਜ਼ਾਂ ਬਾਰੇ ਬਿਲਕੁਲ ਜਾਗਰੂਕਤਾ ਚਾਹੀਦੀ ਆ,
1: ਬਿਲਕੁਲ,
3: ਤੇ ਚਲੋ ਸ਼ਮੀ ਜੀ ਨੂੰ ਵੀ ਕਾਫੀ ਡਿਲੇ ਕਰ ਦਿੱਤਾ,
1: ਥੈਂਕ ਯੂ, ਨਹੀਂ ਨਹੀਂ ਕੋਈ ਗੱਲ, ਚੰਗਾ ਲੱਗਿਆ ਜੀ ਜੁੜੇ ਤੁਸੀਂ,
3: ਸਤਿ ਸ਼੍ਰੀ ਅਕਾਲ,
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਸ ਤਰ੍ਹਾਂ ਕਮਾਲ ਮਾਂਗਣ ਜੀ, ਤੇ ਸ਼ਮੀ ਜੀ ਜਾਂਦੇ ਜਾਂਦੇ 2 ਬੋਲਾਂ ਦੀ ਸਾਂਝ ਫਿਰ ਤੋਂ ਜੀ।
2: ਹਾਂਜੀ ਬਿਲਕੁਲ ਜੀ, ਉਹ ਕਹਿੰਦੇ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਕਿਸੇ ਚੀਜ਼ ਦੀ ਵੀ ਆਦਤ ਜਿਹੜੀ ਆ ਉਹ ਭੈੜੀ ਆ, ਆਦਤ ਤੇ ਖੁਦਾ ਦਾ ਵੈਰ ਹੁੰਦਾ
1: ਜੀ,
2: ਇਹਨਾਂ ਚੀਜ਼ਾਂ ਨੂੰ ਜਦੋਂ ਕੰਸੀਡਰ ਕਰਦੇ ਆ ਆਪਾਂ, ਤੇ ਜ਼ਰੂਰ ਇੱਕ ਬੈਲੈਂਸਡ ਅਪਰੋਚ ਸੋਸ਼ਲ ਮੀਡੀਆ ਦੇ ਲਈ ਬੱਚਿਆਂ ਦੇ ਪਰਸਪੈਕਟਿਵ ਤੋਂ ਸਾਨੂੰ ਰੱਖਣੀ ਚਾਹੀਦੀ ਆ
1: ਜੀ,
2: ਔਰ ਆਪ ਵੀ ਅਵੇਅਰ ਹੋਣ ਦੀ ਲੋੜ ਆ, ਤੇ ਆਪ ਅਵੇਅਰ ਹੋਵਾਂਗੇ ਤਾਂ ਅੱਗੇ ਬੱਚਿਆਂ ਨੂੰ ਆਪਾਂ ਕੁਛ ਟ੍ਰਾਂਸਫਰ ਕਰ ਸਕਦੇ ਹਾਂ ਕਿ ਹਾਂ ਭਾਈ ਸਾਨੂੰ ਪਤਾ ਹੈ ਵੀ ਆਹ ਚੀਜ਼ ਠੀਕ ਨਹੀਂ, ਆ ਤੁਹਾਡੇ ਲਈ ਠੀਕ ਆ, ਤੇ ਉਹ ਜਿਹਾ ਜਿਹੜਾ ਇੱਕ ਮਾਹੌਲ ਸਿਰਜਣ ਦੀ ਜ਼ਰੂਰਤ ਹੈ, ਹੈਲਦੀ ਮਾਹੌਲ ਸਿਰਜਣ ਦੀ ਜ਼ਰੂਰਤ ਹੈ।
1: ਬਿਲਕੁਲ ਹੈ ਜੀ ਜੀ, ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਮਾਂ ਦੇਣ ਦੇ ਲਈ ਇਸ ਵਿਸ਼ੇ ਨੂੰ ਤੇ ਰੂਬਰੂ ਹੋਣ ਦੇ ਲਈ ਜੀ, ਤੇ ਉਡੀਕ ਰਵੇ ਕਿ ਵੀਕਐਂਡ ਦੇ ਵਿੱਚ ਵੀ ਤੇ ਫਿਰ ਦੁਬਾਰਾ ਲੈ ਕੇ ਕੋਈ ਨਾ ਕੋਈ ਨਵਾਂ ਵਿਸ਼ਾ ਹਾਜ਼ਰ ਹੋਵਾਂਗੇ। ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਜੀ,
2: ਮੁਹੱਬਤ ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਹੈਲੋ ਦੋਸਤੋ, ਇਸ ਜੀ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜੇ ਸਨ ਗੱਲਾਂ ਬਾਤਾਂ ਕਰਕੇ, ਕਹਿੰਦੇ ਅੱਜ ਇਸ ਖਾਸ ਵਿਸ਼ੇ ਦੇ ਉੱਤੇ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਸੀਗੇ ਮੁਕੱਦਰ ਬਾਈ ਜੀ, ਸੁਣ ਰਹੇ ਆ ਤਾਂ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਆ, ਆਪਣੇ ਵਿਚਾਰ ਰੱਖ ਸਕਦੇ ਆ ਨਾਲ, ਕਿਉਂਕਿ ਸੇਮ ਫੋਨ ਦੇ ਉੱਤੇ ਮੈਂ ਕਾਲ ਨਹੀਂ ਅਟੈਂਡ ਕਰ ਸਕਦਾ ਕਿਉਂਕਿ ਪਰਸਨਲ ਫੋਨ ਦੇ ਉੱਤੇ ਮੇਰੇ ਕੋਲ ਸ਼ਮੀ ਜੀ ਦੀ ਕਾਲ ਨਾਲ ਨਾਲ ਚੱਲ ਰਹੀ ਹੁੰਦੀ ਹੈ, ਤੇ ਕੋਸ਼ਿਸ਼ ਕਰਦੇ ਆ ਮੁਕੱਦਰ ਜੀ ਦੀ ਵੀ ਗੱਲ ਸੁਣ ਕੇ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 9761 ਸਟੂਡੀਓ ਦਾ ਨੰਬਰ ਹੈ, ਤੇ ਇਸ ਵਿਸ਼ੇ ਨੂੰ ਆਪਾਂ ਇੱਥੇ ਸਮੇਟਦੇ ਆ, ਬਚਪਨ ਤੇ ਸੋਸ਼ਲ ਮੀਡੀਆ ਦੀ ਗੱਲਬਾਤ ਹੋਈ ਹੈ, ਤੇ ਜੇ ਤੁਸੀਂ ਵੀ ਇਹਦੇ ਉੱਤੇ ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ, +358 44 9761 ਸਟੂਡੀਓ ਦਾ ਨੰਬਰ ਹੈ। ਤੇ ਦੋਸਤੋ, ਇਸ ਦੇ ਨਾਲ ਹੀ ਆਪਾਂ ਸ਼ੁਰੂਆਤ ਕਰਦੇ ਹਾਂ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ ਖ਼ਬਰਾਂ ਦੀ ਸਾਰ ਲੈਂਦੇ ਆ ਨਾਲ ਨਾਲ, ਤੇ ਟਰੰਪ ਵੀ ਜਿਹੜਾ ਬੁਖਲਾ ਗਿਆ ਜੀ, ਤੇ ਉਹਨੇ ਸਾਰਾ ਕੁਝ ਡੀਲ ਵਗੈਰਾ ਸਾਰਾ ਕੁਝ ਕੈਂਸਲ ਕਰ ਦਿੱਤੀਆਂ ਨੇ, ਤੇ ਫਿਰ ਤੋਂ ਜਿਹੜਾ ਇਰਾਨ ਦੇ ਉੱਤੇ ਹਮਲਾਵਰ ਰਿਹਾ ਜਿਹੜਾ ਰੁੱਖ ਅਪਣਾ ਲਿਆ, ਇਸ ਤਰ੍ਹਾਂ ਦਾ ਸਿਲਸਿਲਾ ਚੱਲ ਰਿਹਾ। ਤੇ ਨਾਲ ਨਾਲ ਜਿਹੜਾ ਹੋਰ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਆ, ਤੇ ਰਜਿੰਦਰ ਜੀਰਾ ਜੀ ਕਹਿੰਦੇ ਇਕਬਾਲ ਭੈਣ ਜੀ ਬਹੁਤ ਹੀ ਕਰਮਾਂ ਵਾਲੇ ਹੋ ਤੁਸੀਂ, ਜਿਨ੍ਹਾਂ ਦੇ ਬੱਚੇ ਇੰਨੇ ਸਮਝਦਾਰ ਨੇ ਜੀ ਕਹਿੰਦੇ। ਤੇ ਲਓ ਦੋਸਤੋ, ਫਿਰ ਆਖਰ ਦੇ ਵਿੱਚ ਹੀ ਕਾਲ ਲਵਾਂਗਾ ਜੇ ਸਮਾਂ ਬਣਿਆ ਤਾਂ, ਕਿਉਂਕਿ ਜਾਂਦੇ ਜਾਂਦੇ ਚਲੋ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾ ਲਵਾਂ, ਤੇ ਬਾਅਦ ਦੇ ਵਿੱਚ ਆਖਰ ਚ ਕਾਲ ਕਰ ਸਕਦੇ ਹੋ ਤੁਸੀਂ, ਤੇ ਖ਼ਬਰਾਂ ਦੇ ਦੌਰਾਨ ਮੈਂ ਕਾਲ ਮਾਫ਼ੀ ਚਾਹਾਂਗਾ ਥੋੜੀ ਜੀ। ਤੇ ਮੁਕੱਦਰ ਜੀ ਕਾਲ ਕਰ ਰਹੇ ਸਨ, ਆਖਰ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਨੇ ਤੇ ਆਪਣੀ ਗੱਲਬਾਤ ਰੱਖ ਸਕਦੇ ਨੇ ਜੀ। ਤੇ ਦੋਸਤੋ, ਲਓ ਫਿਰ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ, ਕਾਫ਼ੀ ਇੰਟਰਸਟਿੰਗ ਦੁਨੀਆਦਾਰੀ ਦੀਆਂ ਜਿਹੜੀਆਂ ਖ਼ਬਰਾਂ ਅੱਜ ਜਿਹੜੀਆਂ ਨੇ ਉਹਦੇ ਵਿੱਚ ਵੀ ਝਾਤ ਮਾਰਦੇ ਹਾਂ। ਵੱਡੇ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ ਵੀ ਗ੍ਰਿਫਤਾਰੀਆਂ ਹੋਈਆਂ, ਸਾਰਾ ਕੁਝ ਹੋਇਆ ਜੋ ਕੁਝ ਵਾਪਰਿਆ, ਤੇ ਉਹਦੇ ਵੱਲ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਨੇ ਕਿ ਟਰੰਪ ਹਿੱਲਿਆ ਤੇ ਮੈਂ ਨਹੀਂ ਕਰਨੀ ਡੀਲ, ਕੇਜਰੀਵਾਲ ਸ਼ੀਸ਼ ਮਹਿਲ ਤੋਂ ਗਿਓ, ਮਤਲਬ ਕਿ ਬਾਹਰ ਕਰ ਦਿੱਤੇ ਗਏ ਨੇ, ਤੇ ਦੇਖਦੇ ਅੱਗੇ ਕੀ ਕੁਝ ਬਣਦਾ, ਉਹਨੂੰ ਜਿਹੜਾ ਬਣਾ ਦਿੱਤਾ ਜੀ ਸਰਕਾਰ ਨੇ, ਕੁਝ ਹੋਰ ਕਰਨ ਦਾ ਫਤਵਾ ਦੇ ਦਿੱਤਾ ਹੈ ਉੱਥੇ ਜਿਹੜਾ ਹਾਊਸ ਸੀਗਾ ਉਹ। FBI ਦੇ ਵੱਲੋਂ ਪੰਜਾਬ ਪੁਲਿਸ SHO ਦਾ ਨਾਮ ਜਿਹੜਾ ਨਾਮਜ਼ਦ ਕੀਤਾ ਗਿਆ, $4 ਲੱਖ ਦੀ ਜਿਹੜੀ ਸੀ ਫਰੋਤੀ ਦਾ ਮਾਮਲਾ ਹੈ। ਪੰਜਾਬ ਦੇ ਜਿਹੜੇ ਨੇ ਆਪਣੇ ਇਹ SHO ਸਾਹਿਬ ਨੇ ਜਿਨ੍ਹਾਂ ਨੇ ਧੁੰਮਾਂ ਪਾਈਆਂ ਨੇ ਅਮਰੀਕਾ ਕੈਨੇਡਾ ਤੱਕ, ਤੇ ਮੋਦੀ ਸਨਮਾਨ ਵਿਵਾਦ ਜਿਹੜਾ ਬਣਿਆ ਹੋਇਆ ਉਹਦਾ ਕਾਰਨ ਕੀ ਬਣਿਆ ਉਹਨੂੰ ਜਿਹੜਾ ਡਿਟੇਲ ਦੇ ਵਿੱਚ ਜਾ ਕੇ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਲੋ ਫਿਰ ਸਭ ਤੋਂ ਪਹਿਲਾਂ ਫੀਫਾ ਵਰਲਡ ਕੱਪ ਦੀ ਗੱਲ ਕਰਕੇ ਤੇ ਫਿਰ ਆਪਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅਰਜਨਟਾਈਨਾ ਦੀ ਸ਼ਾਨਦਾਰ ਵਾਪਸੀ ਤੇ ਬੈਲਜੀਅਮ ਦਾ ਦਬਦਬਾ ਬਣਿਆ, 7 ਜੁਲਾਈ 2026 ਕੱਲ ਬੀਤੇ ਮੈਚਾਂ ਦੇ ਵਿਚ ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 16 ਦੇ ਮੁਕਾਬਲਿਆਂ ਚ ਜ਼ਬਰਦਸਤ ਉਲਟਫੇਰ ਅਤੇ ਰੋਮਾਂਚ ਦੇਖਣ ਦੇ ਵਿਚ ਮਿਲਿਆ। ਮੌਜੂਦਾ ਚੈਂਪੀਅਨ ਅਰਜਨਟਾਈਨਾ ਨੇ ਇਤਿਹਾਸਕ ਵਾਪਸੀ ਜਿਹੜੀ ਆ ਕਰਦਿਆਂ ਜਿਹੜਾ ਮਿਸਰ ਹੈ ਉਹਨੂੰ 3-2 ਦੇ ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿਚ ਜਗ੍ਹਾ ਪੱਕੀ ਕਰ ਲਈ ਹੈ। ਮੈਚ ਦੇ 78ਵੇਂ ਮਿੰਟ ਦੇ ਵਿਚ ਜਿਹੜਾ ਆਪਣਾ ਮਿਸਰ ਦੀ ਟੀਮ ਨੇ 2-0 ਦੇ ਨਾਲ ਅੱਗੇ ਚੱਲ ਰਹੀ ਸੀ, ਤੇ ਪਰ ਲਿਓਨਲ ਮੈਸੀ ਜਿਹੜੇ ਨੇ ਉਨ੍ਹਾਂ ਨੇ ਸ਼ਾਨਦਾਰ ਗੋਲ ਅਤੇ ਐਜੋ ਫਰਨਾਡੇਜ਼ ਦੇ ਆਖਰੀ ਮਿੰਟਾਂ ਦੇ ਹੈਡਰ ਹੈ ਜਿਹੜਾ ਦੀ ਬਦੌਲਤ ਯਾਨੀ ਕਿ ਹੈਡ ਮਾਰ ਕੇ ਗੋਲ ਕੀਤਾ। ਅਰਜਨਟਾਈਨਾ ਨੇ ਮੈਚ ਦਾ ਪਾਸਾ ਪਲਟ ਕੇ ਰੱਖ ਦਿੱਤਾ। ਇਸ ਗੋਲ ਦੇ ਨਾਲ ਮੈਸੀ ਨੇ ਵਿਸ਼ਵ ਕੱਪ ਇਤਿਹਾਸ ਦੇ ਵਿਚ ਆਪਣੇ 21 ਗੋਲ ਜਿਹੜੇ ਨੇ ਪੂਰੇ ਕਰ ਲਏ ਆ। ਦੂਜੇ ਪਾਸੇ ਬੈਲਜੀਅਮ ਦਾ ਮੈਚ ਜਿਹੜਾ ਸੀ ਮੇਜ਼ਬਾਨੀ ਅਮਰੀਕਾ USA ਦੇ ਸਫ਼ਰ ਨੂੰ 4-1 ਦੀ ਵੱਡੀ ਹਾਰ ਦੇ ਕੇ ਖਤਮ ਕਰ ਦਿੱਤਾ, ਤੇ ਸਿਆਟਲ ਦੇ ਵਿਚ ਖੇਡੇ ਗਏ ਇਸ ਮੈਚ ਦੇ ਵਿਚ ਬੈਲਜੀਅਮ ਦੇ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਕੇ ਰੱਖਿਆ, ਤੇ ਇਸ ਦੇ ਨਾਲ ਹੀ ਇਕ ਹੋਰ ਜਿਹੜਾ ਰੋਮਾਂਚਕ ਮੁਕਾਬਲੇ ਚ ਸਵਿਟਜ਼ਰਲੈਂਡ ਨੇ ਕੋਲੰਬੀਆ ਨਿਰਧਾਰਿਤ ਸਮੇਂ ਤੱਕ 0-0 ਦੀ ਬਰਾਬਰੀ ਜਿਹੜਾ ਫਿਰ ਵਾਧੂ ਸਮਾਂ ਵੀ ਖੇਡਿਆ ਪਰ ਮਸਲਾ ਹੱਲ ਨਹੀਂ ਹੋਇਆ, ਤੇ ਉਸ ਤੋਂ ਬਾਅਦ ਜਿਹੜਾ ਸਵਿਟਜ਼ਰਲੈਂਡ ਨੇ 4-3 ਦੇ ਨਾਲ ਪੈਨਲਟੀਆਂ ਦੇ ਦੌਰਾਨ ਆਪਣੀ ਜਿਹੜੀ ਜਿੱਤ ਹੈ ਉਹ ਦਰਜ ਕਰ ਦਿੱਤੀ ਹੈ, ਤੇ ਕੋਲੰਬੀਆ ਜਿਹੜਾ ਬਾਹਰ ਹੋ ਗਿਆ। ਇਸੇ ਤਰ੍ਹਾਂ ਹੀ ਮੈਚ ਜਿਹੜੇ ਨੇ ਹੁਣ ਜਿਹੜੇ ਘੱਟ ਮੈਚ ਹੋਣੇ ਆ ਕਿਉਂਕਿ ਜਿਹੜੇ 8 ਟੀਮਾਂ ਬਚੀਆਂ ਨੇ ਜਿਹਦੇ ਵਿਚ ਫਰਾਂਸ ਬਨਾਮ ਮੋਰਾਕੋ ਦਾ ਕੱਲ੍ਹ ਨੂੰ ਮੈਚ ਹੋਣਾ ਹੈ ਬੋਸਟਨ ਸਟੇਡੀਅਮ ਅਮਰੀਕਾ ਦੇ ਵਿਚ, ਤੇ ਸਪੇਨ ਬਨਾਮ ਬੈਲਜੀਅਮ ਇਹ 8 ਟੀਮਾਂ ਨੇ ਤੇ 8 ਟੀਮਾਂ ਦੇ ਵਿੱਚੋਂ ਫਿਰ ਜਿਹੜੀਆਂ ਨੇ 4 ਟੀਮਾਂ ਰਹਿ ਜਾਣੀਆਂ ਤੇ 4 ਦੇ ਵਿੱਚੋਂ ਫਿਰ ਪਹਿਲੀ ਦੂਜੀ ਦਾ ਮੁਕਾਬਲਾ ਜਿਹੜਾ ਲਗਾਤਾਰ ਚੋਣਾ ਤੇ ਤੀਜੀ ਦਾ। ਫਰਾਂਸ ਬਨਾਮ ਮੋਰਾਕੋ ਜਿਹੜਾ 9 ਜੁਲਾਈ ਨੂੰ ਖੇਡਿਆ ਜਾਣਾ ਬੋਸਟਨ ਸਟੇਡੀਅਮ ਦੇ ਵਿਚ। ਸਪੇਨ ਬਨਾਮ ਬੈਲਜੀਅਮ 10 ਜੁਲਾਈ ਨੂੰ ਖੇਡਿਆ ਜਾਣਾ ਲਾਸ ਏਂਜਲਸ ਸਟੇਡੀਅਮ ਚ ਅਮੈਰੀਕਾ ਚ। ਤੇ ਨਾਰਵੇ ਬਨਾਮ ਇੰਗਲੈਂਡ ਜਿਹੜਾ 11 ਜੁਲਾਈ ਨੂੰ ਮਿਆਮੀ ਸਟੇਡੀਅਮ ਦੇ ਵਿਚ ਅਮੈਰੀਕਾ ਚ ਹੀ ਖੇਡੇ ਜਾਣੇ ਇਹ ਸਾਰੇ ਮੈਚ ਹੈ। ਤੇ ਅਰਜਨਟਾਈਨਾ ਬਨਾਮ ਸਵਿਟਜ਼ਰਲੈਂਡ ਜਿਹੜਾ 11 ਜੁਲਾਈ ਨੂੰ ਹੀ ਕਸਾਸ ਸਿਟੀ ਸਟੇਡੀਅਮ ਜਿਹੜਾ ਉਹਦੇ ਵਿਚ ਖੇਡਿਆ ਜਾਣਾ ਹੈ। ਤੇ ਲੋ ਦੋਸਤੋ ਅੱਗੇ ਵਧਦਿਆਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਦਿਆਂ ਕੀ ਕਹਿੰਦੀਆਂ ਖ਼ਬਰਾਂ ਜੋ ਤੜਥੱਲੀ ਮਚਾ ਰਹੀਆਂ ਨੇ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ। ਤੇ ਮੋਦੀ ਸਾਹਿਬ ਜਿਹੜੇ ਨੇ 17 ਜੁਲਾਈ ਨੂੰ ਪੰਜਾਬ ਦਾ ਦੌਰਾ ਕਰਨਗੇ, ਕੇਂਦਰੀ ਮੰਤਰੀ ਰਵਨੀਤ ਬਿੱਟੂ ਹੁਣਾਂ ਨੇ ਕਲੀਅਰ ਕੀਤਾ। ਦੂਸਰੇ ਪਾਸੇ ਵਿਪਾਸਨਾ ਦੇ ਉੱਤੇ ਮਾਨ ਸਾਹਿਬ ਗਏ ਹੋਏ ਨੇ, ਪਰ ਉਥੋਂ ਹੀ ਜਿਹੜੀਆਂ ਕਿਆਸ ਰਾਈਆਂ ਲਾਈ ਜਾਂਦੇ ਨੇ। ਕਹਿੰਦੇ ਨੇ ਕਿ ਜੇਕਰ ਗੌਰਮੈਂਟ ਦੀਆਂ ਜਿਹੜੀਆਂ ਸਕੀਮਾਂ ਨੇ, ਪੰਜਾਬ ਗੌਰਮੈਂਟ ਦੀਆਂ ਸਕੀਮਾਂ, ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਤਾਂ SIR ਦੇ ਵਿਚ ਸ਼ਾਮਲ ਹੋਵੋ। ਸੀਐਮ ਮਾਨ ਹੋਣਾ ਨੇ ਇਹ ਜਿਹੜੀ ਅਪੀਲ ਕੀਤੀ ਹੈ, ਪਰ ਲੱਗਦਾ ਕਿ ਮੈਨੀਫੈਸਟੋ ਦੇ ਵਿਚ ਤਾਂ ਇਹ ਨਹੀਂ ਲਿਖਿਆ ਸੀ ਕਿ ਭਾਈ SIR ਦੇ ਵਿਚ ਜਿਹੜੇ ਲੋਕ ਹੋਣਗੇ ਉਨ੍ਹਾਂ ਨੂੰ ਜਿਹੜਾ ਗੌਰਮੈਂਟ ਸਕੀਮਾਂ ਦਾ ਲਾਭ ਮਿਲੇਗਾ। ਤੇ ਕਿਤੇ ਨਾ ਕਿਤੇ ਅਗਲਾ ਮਹੀਨਾ ਜਿਹੜਾ ਸਿਰ ਦੇ ਉੱਤੇ ਖੜਾ ਉਹਦੇ ਬਾਰੇ ਵੀ ਸੋਚ ਰਹੇ ਹੋਣਗੇ, ਵਿਪਾਸਨਾ ਕਰ ਰਹੇ ਨੇ। ਤੇ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਵੋਟਰਾਂ ਨੂੰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਸਮੇਤ ਸਮਾਜਿਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਚੱਲ ਰਹੀ ਪ੍ਰਕਿਰਿਆ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨਾਂ ਇਹ ਵੀ ਸਪਸ਼ਟ ਕੀਤਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੇ ਦੌਰਾਨ ਜਿਨ੍ਹਾਂ ਵੋਟਰਾਂ ਦਾ ਨਾਮ ਵੋਟਰ ਸੂਚੀ ਦੇ ਵਿਚ ਸ਼ਾਮਲ ਨਹੀਂ ਹੋਵੇਗਾ ਉਹ ਸਰਕਾਰੀ ਸਮਾਜਿਕ ਭਲਾਈ ਸਕੀਮਾਂ ਦੇ ਲਈ ਲਾਭ ਲੈਣ ਦੇ ਹੱਕਦਾਰ ਨਹੀਂ ਰਹਿਣਗੇ। ਲੋ ਜੀ ਆਪਣਾ ਬੋਝ ਘਟਾ ਲਿਆ। ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਵੋਟਰਾਂ ਨੂੰ ਅੱਜ ਅਪੀਲ ਵੀ ਕੀਤੀ ਹੈ ਕਿ ਉਹ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੇ ਵਿਚ ਸ਼ਾਮਲ ਹੋ ਕੇ ਆਪਣੀ ਵੋਟ ਦਰਜ ਕਰਵਾਉਣ। ਤੇ ਮੁੱਖ ਮੰਤਰੀ ਨੇ ਬੰਗਲੁਰੂ ਤੋਂ ਜਾਰੀ ਕੀਤੇ ਇਕ ਵੀਡੀਓ ਦੇ ਸੰਦੇਸ਼ ਦੇ ਵਿਚ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਚੱਲ ਰਹੀ ਹੈ ਤੇ ਵੋਟਰ ਆਪੋ ਆਪਣਾ ਫਾਰਮ ਜਿਹੜਾ ਭਰ ਕੇ ਵੋਟਰ ਸੂਚੀ ਦੇ ਵਿਚ ਆਪਣਾ ਨਾਮ ਸੁਰੱਖਿਅਤ ਕਰ ਲੈਣ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਹ ਇਕ ਵਾਰ ਵੋਟਰ ਸੂਚੀ ਦੇ ਵਿਚੋਂ ਨਾਮ ਡਿਲੀਟ ਹੋ ਗਿਆ ਤਾਂ ਅਜਿਹੇ ਵੋਟਰ ਕਿਸੇ ਵੀ ਸਮਾਜਿਕ ਸੁਰੱਖਿਆ ਦੀ ਸਰਕਾਰੀ ਸਕੀਮ ਦਾ ਲਾਭ ਲੈਣ ਦੇ ਲਈ ਅਯੋਗ ਹੋ ਜਾਣਗੇ, ਜਿਨ੍ਹਾਂ ਦੇ ਵਿਚ ਮਾਵਾਂ ਧੀਆਂ ਸਤਿਕਾਰ ਯੋਜਨਾ ਵੀ ਕਹਿੰਦੇ ਸਕੀਮ ਸ਼ਾਮਲ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ 25 ਜੂਨ ਤੋਂ ਘਰੋਂ ਘਰ ਜਾ ਕੇ ਜਿਹੜਾ ਵਿਸ਼ੇਸ਼ ਸੁਧਾਈ ਦੀ ਮੁਹਿੰਮ ਜਿਹੜੀ ਤਹਿਤ ਸਰਵੇਖਣ ਕੀਤਾ ਜਾ ਰਿਹਾ ਤੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਕਹਿੰਦੇ ਮੁਹਿੰਮ ਵੀ ਵਿੱਢੀ ਹੋਈ ਹੈ ਤਾਂ ਜੋ ਯੋਗ ਵੋਟਰਾਂ ਦਾ ਨਾਮ ਕੱਟਿਆ ਨਾ ਜਾ ਸਕੇ। ਤੇ ਭਗਵੰਤ ਮਾਨ ਨੇ ਨਾਲ ਹੀ ਪੰਜਾਬ ਦੀਆਂ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਪ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਔਰਤਾਂ ਦੇ ਖਾਤਿਆਂ ਚ ਸਤਿਕਾਰ ਭੱਤਾ ਭੇਜ ਕੇ ਆਪਣਾ ਵਾਅਦਾ ਪੂਰਾ ਕਰ ਲਿਆ। ਤੇ ਦੂਸਰੇ ਪਾਸੇ ਦਿੱਲੀ ਦੇ ਵਿਚ BJP ਨੇ ਵੀ ਤਿਆਰੀ ਕਰ ਲਈ ਹੈ, 2500 ਰੁਪਇਆ ਰੱਖੜੀਆਂ ਦੇ ਉੱਤੇ ਭੈਣਾਂ ਨੂੰ ਦੇਣ ਦਾ ਜਿਹੜਾ ਇੰਤਜ਼ਾਮ ਕਰ ਲਿਆ। FBI ਦਾ ਕੇਸ ਜਿਹੜਾ ਫਿਰੋਤੀ ਮਾਮਲੇ ਦੇ ਵਿਚ ਨਾਮਜ਼ਦ ਕੀਤੇ ਜਾਣ ਮਗਰੋਂ ਟਾਂਡਾ ਦੇ SHO ਜਿਹੜੇ ਨੇ ਨਾਗਰਾ ਦਾ ਤਬਾਦਲਾ ਕੀਤਾ ਗਿਆ। ਪੰਜਾਬ ਪੁਲਿਸ ਦੇ ਵੱਲੋਂ ਜਾਂਚ ਦੇ ਹੁਕਮ ਜਾਰੀ ਕੀਤੇ ਹੈ ਤੇ FBI ਜਿਹੜਾ ਚਾਰਜਸ ਪੰਜਾਬ ਪੁਲਿਸ SHO ਦੇ ਉੱਤੇ ਲੱਗੇ ਹੈ। ਅਮਰੀਕਾ ਦੇ ਵਿਚ ਧਮਕਾ ਕੇ $400,000 ਫਿਰੋਤੀ ਦੇ ਮਾਮਲੇ ਚ FBI ਦੇ ਵੱਲੋਂ ਪੰਜਾਬ ਪੁਲਿਸ ਦਾ SHO ਨਾਮਜ਼ਦ ਕੀਤਾ ਗਿਆ। ਅਮਰੀਕਾ ਦੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ FBI ਦੇ ਵੱਲੋਂ ਪੰਜਾਬ ਪੁਲਿਸ ਦੇ ਇਕ SHO ਨੂੰ ਫਿਰੋਤੀ ਮਾਮਲੇ ਦੇ ਵਿਚ ਨਾਮਜ਼ਦ ਕੀਤੇ ਜਾਣ ਮਗਰੋਂ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਟਾਂਡਾ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਦਾ ਜਿਹੜਾ ਤਬਾਦਲਾ ਕਰ ਦਿੱਤਾ। ਹੁਸ਼ਿਆਰਪੁਰ ਦੇ SP ਨੇ ਜਿਹੜਾ ਅੱਜ ਨਾਗਰਾ ਨੂੰ ਪੁਲਿਸ ਸਟੇਸ਼ਨ ਟਾਂਡਾ ਤੋਂ ਬਦਲ ਕੇ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਤੈਨਾਤ ਕਰ ਦਿੱਤਾ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਫਿਰੋਤੀ ਕੇਸ ਦੇ ਵਿਚ SHO ਦੇ ਨਾਮ ਦੀ ਗੂੰਜ ਪੈਣ ਮਗਰੋਂ ਵਿਭਾਗ ਦੇ ਵੱਲੋਂ ਤੁਰੰਤ ਨਾਗਰਾ ਨੂੰ ਟਰਾਂਸਫਰ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ। ਦੂਜੇ ਪਾਸੇ ਪੰਜਾਬ ਪੁਲਿਸ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਪੜਤਾਲ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਤੇ ਜਲੰਧਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ DIG ਨੇ ਜਲੰਧਰ ਦਿਹਾਤੀ ਦੇ ਪੁਲਿਸ ਸੁਪਰੀਡੈਂਟ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਸੌਂਪੀ ਹੈ ਤੇ ਜੇ ਜਾਂਚ ਸੌਂਪੀ ਹੈ ਤੇ ਪੂਰੀ ਕਾਰਵਾਈ ਜਾਂ ਪੁੱਛ ਪੜਤਾਲ ਕਰਦੇ ਨੇ ਤਾਂ ਬਥੇਰਾ ਕੁਝ ਨਿਕਲੇਗਾ ਜੇ ਅਸਲ ਦੇ ਵਿਚ ਕਰਨਗੇ ਤਾਂ। ਇਹ ਜਾਂਚ ਅਧਿਕਾਰੀ ਅਮਰੀਕੀ ਜਾਂਚ ਏਜੰਸੀ FBI ਦੀ ਜਿਹੜੀ ਹੈ ਤਫਤੀਸ਼ ਦੇ ਵਿਚ ਲੱਗੇ ਦੋਸ਼ਾਂ ਦੀ ਬਰੀਕੀ ਦੇ ਨਾਲ ਪੜਤਾਲ ਕਰਨਗੇ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਜਾਂਚ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਦੇ ਆਧਾਰ ਦੇ ਉੱਤੇ ਅਗਲੀ ਕਾਨੂੰਨੀ ਤੇ ਵਿਭਾਗੀ ਕਾਰਵਾਈ ਅਮਲ ਦੇ ਵਿਚ ਲਿਆਂਦੀ ਜਾਵੇਗੀ। ਇਹੀ ਜਿਹੜੇ ਨੇ SHO ਇਹਨਾਂ ਨੇ ਪਰਚਾ ਦਰਜ ਕੀਤਾ ਸੀ ਉਸ ਸਮੇਂ ਪਿਛਲੇ ਦਿਨਾਂ ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ਆਪਣੇ ਝਾੜੂ ਦੀ ਬੇਅਦਬੀ ਦਾ ਮਾਮਲਾ ਜਿਹੜਾ ਇਹਨਾਂ ਨੇ ਦਰਜ ਕੀਤਾ ਸੀ ਇਹ ਉਹੀ ਨੇ ਜੀ ਤੇ ਹੁਣ ਇਹ ਆਪਣੇ ਹੱਥਾਂ ਪੈਰਾਂ ਦੀ ਇਹਨਾਂ ਨੂੰ ਪੈ ਗਈ ਹੈ ਦੂਸਰੇ ਪਾਸੇ ਕੋਈ ਗੁੱਡਾ ਗੁੱਡੀ ਦਾ ਖੇਲ ਨਹੀਂ ਹੈ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਦੀ ਤਾੜਨਾ ਆਈ ਹੈ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਮੁੜ ਕਿਹਾ ਕਿ ਇਕ ਜਿਹੜਾ ਵਾਰ ਹਾਈ ਕਮਾਂਡ ਨੇ ਜੋ ਫੈਸਲਾ ਲੈ ਲਿਆ ਉਸ ਨੂੰ ਬਦਲਿਆ ਨਹੀਂ ਜਾਵੇਗਾ ਉਨ੍ਹਾਂ ਫੇਰ ਬਦਲ ਕੀਤੇ ਜਾਣ ਦੀ ਸੰਭਾਵਨਾ ਦੇ ਸੰਦਰਭ ਦੇ ਵਿਚ ਕਿਹਾ ਕਿ ਇਹ ਕੋਈ ਗੁੱਡਾ ਗੁੱਡੀ ਦਾ ਖੇਡ ਨਹੀਂ ਤੇ ਹੁਣ ਕੋਈ ਫੇਰ ਬਦਲ ਨਹੀਂ ਹੋਏਗਾ ਨਾਲ ਕਿਹਾ ਗਿਆ ਕਿ ਹਾਈਕਮਾਂਡ ਵੱਲੋਂ ਕੀਤੇ ਫੇਰ ਬਦਲ ਦਾ ਸਭ ਤੋਂ ਸਭ ਨੇ ਸਵਾਗਤ ਕੀਤਾ ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨਾਲ ਜਿਹੜਾ ਉਨ੍ਹਾਂ ਦੀ ਦੋ ਦਿਨ ਪਹਿਲਾਂ ਗੱਲ ਹੋਈ ਹੈ ਪਰ ਉਹ ਬਾਹਰ ਗਏ ਹੋਏ ਨੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿਚਲੇ ਵਿਵਾਦ ਨੂੰ ਲੈ ਕੇ ਪੰਜਾਬ ਇੰਚਾਰਜ ਬਘੇਲ ਨੂੰ ਜਿਹੜਾ ਸੰਕੇਤ ਦਿੱਤੇ ਨੇ ਕਿ ਇਸ ਮਗਰੋਂ ਬਘੇਲ ਦਾ ਰੋਹ ਜਿਹੜਾ ਸਖ਼ਤ ਹੋਇਆ ਚੰਨੀ ਧੜੇ ਦੇ ਲਈ ਇਹ ਸਪਸ਼ਟ ਸੁਨੇਹਾ ਹੈ ਜਿਸ ਨੂੰ ਲੈ ਕੇ ਹੁਣ ਚੰਨੀ ਧੜਾ ਕੀ ਪੈਂਤੜਾ ਲੈਂਦਾ ਹੈ ਇਹ ਹੁਣ ਜਿਹੜਾ ਦੇਖਣ ਵਾਲੀ ਗੱਲ ਅੱਗੇ ਹੋਵੇਗੀ ਪਰ ਦੂਸਰੇ ਪਾਸੇ ਬਗਾਵਤ ਹੋ ਗਈ ਹੈ ਤਰਨ ਤਾਰਨ ਦੇ ਵਿਚ ਕਾਂਗਰਸ ਜਿਹੜੀ ਹੈ ਦੋ ਫੜ ਹੋ ਗਈ ਹੈ ਵਧੇਰੇ ਆਗੂਆਂ ਨੇ ਚੰਨੀ ਦੀ ਅਗਵਾਈ ਦੇ ਵਿਚ ਜਿਤਾਇਆ ਭਰੋਸਾ ਤਰਨ ਤਾਰਨ ਜ਼ਿਲ੍ਹੇ ਦੇ ਅੰਦਰ ਕਾਂਗਰਸ ਪਾਰਟੀ ਦਾ ਵਧੇਰੇ ਧੜਾ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿਚ ਹੈ ਜ਼ਿਲ੍ਹਾ ਜਿਹੜਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਮੇਤ ਤਰਨ ਤਾਰਨ ਤੋਂ ਪਾਰਟੀ ਦੇ ਹਲਕਾ ਇੰਚਾਰਜ ਕਰਨਵੀਰ ਸਿੰਘ ਬੁਰਜ ਆਪਣੀ ਹਮਾਇਤ ਚਰਨਜੀਤ ਸਿੰਘ ਚੰਨੀ ਨੂੰ ਦੇ ਚੁੱਕੇ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਭੁੱਲਰ ਜ਼ਰੂਰ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਦੇ ਵਿਚ ਦੇਖੇ ਜਾ ਰਹੇ ਨੇ ਇਸੇ ਤਰ੍ਹਾਂ ਅਗਲੀ ਖ਼ਬਰ ਦੇ ਵੱਲ ਨੂੰ ਵਧੀਏ ਤਾਂ ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ ਅੱਧੀ ਕਹਾਣੀ ਦਾ ਨਹੀਂ ਸਤਲੁਜ ਵਿਵਾਦ ਦੇ ਉੱਤੇ ਜਿਹੜਾ ਰਵਨੀਤ ਬਿੱਟੂ ਦਾ ਬਿਆਨ ਆਇਆ ਉਹ ਕੀ ਕਹਿੰਦੇ ਨੇ ਕਿ ਭਾਈ ਆਪਣੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਕਿ ਪੰਜਾਬ ਦੇ ਮਾਰੇ ਗਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਉਨ੍ਹਾਂ ਦੇ ਪੋਤੇ ਨੇ ਉਨ੍ਹਾਂ ਨੇ OTT ਪਲੇਟਫਾਰਮ G5 ਤੋਂ ਦਲਜੀਤ ਦੁਸਾਂਝ ਦੀ ਸਟਾਰਟ ਜਿਹੜੀ ਹੈ ਫਿਲਮ ਜਿਹੜੀ ਹੈ ਸਤਲੁਜ ਨੂੰ ਹਟਾਏ ਜਾਣ ਦੇ ਵਿਵਾਦ ਦੇ ਉੱਤੇ ਆਪਣੀ ਚੁੱਪ ਤੋੜੀ ਹੈ ਪੰਜਾਬ ਦੀ ਸੱਤਾਧਾਰੀ ਪਾਰਟੀ ਆਪ ਵੱਲੋਂ ਲਾਏ ਗਏ ਉਨ੍ਹਾਂ ਦੋਸ਼ਾਂ ਦੇ ਉੱਤੇ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ ਫਿਲਮ ਨੂੰ ਹਟਾਉਣ ਪਿੱਛੇ ਉਨ੍ਹਾਂ ਦਾ ਹੱਥ ਹੈ ਤੇ ਬਿੱਟੂ ਨੇ ਸਿੱਧਾ ਜਵਾਬ ਨਹੀਂ ਦਿੱਤਾ ਪਰ ਉਨ੍ਹਾਂ ਨੇ ਆਪਣੇ ਦਾਦਾ ਦੀ ਵਿਰਾਸਤ ਦਾ ਬਚਾਅ ਕਰਦਿਆਂ ਤਰਕ ਦਿੱਤਾ ਗਿਆ ਅੱਜ ਕਿ ਇਹ ਫਿਲਮ ਪੰਜਾਬ ਦੇ ਅੱਤਵਾਦ ਦੇ ਦੌਰ ਦਾ ਜਿਹੜਾ ਇਕ ਪਾਸੜ ਬਿਰਤਾਂਤ ਜਿਹੜਾ ਪੇਸ਼ ਕਰਦੀ ਹੈ ਵਨ ਸਾਈਡ ਨੈਰੇਟਿਵ ਹੈ ਉਨ੍ਹਾਂ ਕਿਹਾ ਕਿ ਉਸ ਦੌਰ ਦਾ ਕੋਈ ਵੀ ਇਮਾਨਦਾਰੀ ਦੇ ਨਾਲ ਕੀਤਾ ਗਿਆ ਮੁਲਾਂਕਣ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਸਿਰਫ਼ ਸਰਕਾਰ ਦੀਆਂ ਕਾਰਵਾਈਆਂ ਨੂੰ ਨਹੀਂ ਸਗੋਂ ਅੱਤਵਾਦੀ ਸਮੂਹਾਂ ਦੇ ਵੱਲੋਂ ਫੈਲਾਈ ਗਈ ਹਿੰਸਾ ਨੂੰ ਵੀ ਉਸ ਦੇ ਵਿਚ ਸ਼ਾਮਲ ਨਾ ਕੀਤਾ ਜਾਵੇ ਦੀ ਟ੍ਰਿਬਿਊਨ ਨੂੰ ਦਿੱਤੇ ਇਕ ਵਿਸ਼ੇਸ਼ ਇੰਟਰਵਿਊ ਦੇ ਵਿਚ ਬਿੱਟੂ ਨੇ ਕਿਹਾ ਕਿ ਪੰਜਾਬ ਪੂਰੇ ਸੱਚ ਦਾ ਹੱਕਦਾਰ ਹੈ ਤੇ ਅੱਧੀ ਕਹਾਣੀ ਦਾ ਨਹੀਂ ਤੀਜੀ ਪੀੜ੍ਹੀ ਦੇ ਇਸ ਕਾਂਗਰਸੀ ਆਗੂ ਨੇ ਜਿਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਜਿਹੜਾ BJP ਦਾ ਪੱਲਾ ਫੜ ਲਿਆ ਸੀ ਤੇ ਆਪਣੀ ਪੁਰਾਣੀ ਲੁਧਿਆਣਾ ਸੀਟ ਤੋਂ ਅਸਫਲ ਚੋਣ ਲੜੀ ਸੀ ਕਿਹਾ ਕਿ ਫਿਲਮ ਦੇ ਵਿਚ ਉਸ ਦੌਰ ਨੂੰ ਜਿਸ ਤਰੀਕੇ ਦੇ ਨਾਲ ਦਿਖਾਇਆ ਗਿਆ ਉਹ 1980 ਤੇ 1990 ਦੇ ਦਹਾਕੇ ਦੇ ਸ਼ੁਰੂ ਚ ਪੰਜਾਬ ਜਿਨ੍ਹਾਂ ਗੁੰਝਲਦਾਰ ਹਾਲਾਤਾਂ ਦੇ ਵਿਚੋਂ ਲੰਘਿਆ ਸੀ ਉਸ ਦੇ ਪੂਰੇ ਸੱਚ ਨੂੰ ਟਾਲਦਾ ਹੈ ਉਨ੍ਹਾਂ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਹਵਾਲਾ ਦਿੱਤਾ ਜਿਨ੍ਹਾਂ ਦਾ ਲਾਪਤਾ ਹੋਣਾ ਅਤੇ ਮਾਰੇ ਜਾਣ ਇਸ ਫਿਲਮ ਦੀ ਕਹਾਣੀ ਦੇ ਕੇਂਦਰ ਦੇ ਵਿਚ ਹੈ ਬਿੱਟੂ ਨੇ ਜਿਹੜਾ ਸਵਾਲ ਉਠਾਇਆ ਕਿ ਜੇਕਰ ਸਰਕਾਰ ਅਸਹਿਮਤੀ ਦੀ ਆਵਾਜ਼ ਨੂੰ ਉਵੇਂ ਹੀ ਦਬਾ ਰਹੀ ਸੀ ਜਿਵੇਂ ਫਿਲਮ ਦੇ ਵਿਚ ਦਿਖਾਇਆ ਗਿਆ ਹੈ ਤਾਂ ਬੇਅੰਤ ਸਿੰਘ ਦੇ ਕਾਰਜਕਾਲ ਦੇ ਦੌਰਾਨ ਖਾਲੜਾ ਆਪਣਾ ਕੰਮ ਜਾਰੀ ਰੱਖਣ ਤੇ ਵਿਦੇਸ਼ ਯਾਤਰਾ ਕਰਨ ਦੇ ਯੋਗ ਕਿਵੇਂ ਸਨ ਫਿਰ ਉਨ੍ਹਾਂ ਕਿਹਾ ਕਿ ਇਸ ਸਵਾਲ ਦਾ ਵੀ ਇਕ ਇਮਾਨਦਾਰ ਜਵਾਬ ਮਿਲਣਾ ਚਾਹੀਦਾ ਦੂਸਰੇ ਪਾਸੇ ਆਪਣੇ ਮੋਦੀ ਸਾਹਿਬ ਜਿਹੜੇ ਘੇਰੇ ਨੇ ਮੁੱਦੇ ਦੇ ਵਿਚ ਸਨਮਾਨਾਂ ਦੇ ਮੁੱਦੇ ਚ ਦੀ ਗਾਰਡੀਅਨ ਇੰਗਲੈਂਡ ਦੀ ਬਹੁਤ ਵੱਡੀ ਅਖਬਾਰ ਹੈ ਉਹਨੇ ਖ਼ਬਰ ਛਾਪੀ ਹੈ ਉਹ ਕਹਿੰਦੇ ਨੇ ਕਿ ਉਸ ਨੂੰ ਕੋਈ ਵੀ ਇਨਾਮ ਜਿਹੜਾ ਦੇ ਦਿਓ ਤੇ ਉਹ ਭੱਜਿਆ ਆਵੇਗਾ ਨਰਿੰਦਰ ਮੋਦੀ ਵਿਦੇਸ਼ੀ ਦੌਰਿਆਂ ਦੇ ਉੱਤੇ ਸਨਮਾਨਾਂ ਦਾ ਅੰਬਾਰ ਲਗਾ ਰਹੇ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਵਿਦੇਸ਼ੀ ਦੌਰਿਆਂ ਦੇ ਉੱਤੇ ਜਾਂਦੇ ਨੇ ਤਾਂ ਉਹ ਅਕਸਰ ਸਨਮਾਨ ਅਤੇ ਇਨਾਮ ਪ੍ਰਾਪਤ ਕਰਦੇ ਹੈ ਜਿਨ੍ਹਾਂ ਦੇ ਵਿਚੋਂ ਕਈ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਉਹ ਪਹਿਲੇ ਅਤੇ ਇਕਲੌਤੇ ਜਿਹੜੇ ਪ੍ਰਾਪਤ ਕਰਤਾ ਹੁੰਦੇ ਨੇ ਅਸਲ ਦੇ ਵਿਚ ਸੀਸ਼ਲਸ ਦਾ ਜਿਹੜਾ ਤਾਜ਼ਾ ਮਾਮਲਾ ਜਿੱਥੇ ਆਪਣੇ ਜਕਾਰਤਾ ਜਾਂ ਹੋਰ ਮੁਲਕਾਂ ਚ ਜਾ ਕੇ ਆਏ ਨੇ ਹਾਲ ਹੀ ਦੇ ਵਿਚ ਜਦੋਂ ਮੋਦੀ ਸੇਸ਼ਲਸ ਪਹੁੰਚੇ ਤਾਂ ਉਥੋਂ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨੇ ਉਨ੍ਹਾਂ ਨੂੰ ਗਾਰਡੀਅਨ ਆਫ ਦਾ ਬਲੂ ਹੋਰੀਜ਼ਨ ਜਿਹੜਾ ਨਾਮਕ ਸਨਮਾਨ ਦਿੱਤਾ ਗਿਆ। ਉਸ ਤੋਂ ਬਾਅਦ ਇਹ ਰੋਲਾ ਰੱਪਾ ਪੈਣ ਲੱਗ ਗਿਆ। ਇਸ ਸਨਮਾਨ ਨੂੰ ਲੈ ਕੇ ਕਈ ਸਵਾਲ ਉੱਠੇ। ਸਭ ਤੋਂ ਪਹਿਲਾਂ ਸਰਟੀਫਿਕੇਟ ਦੇ ਉੱਤੇ ਰਿਪਬਲਿਕ ਅਤੇ ਜਿਹੜਾ ਸੀਗਾ ਆਪਣਾ ਸੇਸ਼ਲਸ ਜਿਹੜਾ ਲਿਖਣਾ ਸੀ ਉਹਦੀ ਸਪੈਲਿੰਗ ਹੀ ਗਲਤ ਸੀ। ਦੂਜਾ ਇਹ ਸਨਮਾਨ ਮੋਦੀ ਦੇ ਆਉਣ ਤੋਂ ਸਿਰਫ 3 ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਤੇ ਉਹ ਇਸ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਅਤੇ ਇਕਲੌਤੇ ਵਿਅਕਤੀ ਸਨ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਇਹ ਜਿਹੜਾ ਸਰਟੀਫਿਕੇਟ ਹੈ AI ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਦੁਆਰਾ ਤਿਆਰ ਕੀਤਾ ਗਿਆ ਸੀ। ਉਸ ਤੋਂ ਬਾਅਦ ਸਿਆਸੀ ਪ੍ਰਤੀਕਿਰਿਆਵਾਂ ਆਉਣ ਲੱਗ ਗਈਆਂ। ਵਿਰੋਧੀ ਕਾਂਗਰਸ ਪਾਰਟੀ ਨੇ ਇਸ ਤੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਨੂੰ ਕੋਈ ਵੀ ਇਨਾਮ ਦੇ ਦਿਓ ਤੇ ਉਹ ਭੱਜਿਆ ਆਵੇਗਾ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ BJP ਨੇ ਇਸ ਨੂੰ ਭਾਰਤ ਦੇ ਲਈ ਇੱਕ ਮਾਣ ਵਾਲਾ ਪਲ ਦੱਸਿਆ ਤੇ ਕਿਹਾ ਕਿ ਇਹ ਮੋਦੀ ਦੀ ਹਰੀ ਅਗਵਾਈ ਜਿਹੜੀ ਹੈ ਗ੍ਰੀਨ ਲੀਡਰਸ਼ਿਪ ਜਿਹੜੀ ਹੈ ਉਹਦੇ ਲਈ ਦਿੱਤਾ ਗਿਆ ਸਨਮਾਨ ਹੈ। ਸੇਸ਼ਲਸ ਦੇ ਜਿਹੜੇ ਨੇ ਵਿਦੇਸ਼ ਮੰਤਰਾਲੇ ਨੇ ਬਾਅਦ ਦੇ ਵਿੱਚ ਸਪਸ਼ਟ ਕੀਤਾ ਕਿ ਇਹ ਸਨਮਾਨ ਅਸਲੀ ਹੈ ਤੇ ਗਲਤੀ ਦੇ ਨਾਲ ਇੱਕ ਵਰਕਿੰਗ ਡਰਾਫਟ ਜਿਹੜਾ ਸਰਕੂਲੇਟ ਹੋ ਗਿਆ ਸੀ। ਖ਼ਬਰ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੈ। ਪਿਛਲੇ ਮਹੀਨੇ ਇਜ਼ਰਾਈਲ ਦੇ ਦੌਰੇ ਦੇ ਦੌਰਾਨ ਵੀ ਉਥੋਂ ਦੀ ਸੰਸਦ ਨੇ ਜਲਦਬਾਜ਼ੀ ਦੇ ਵਿੱਚ ਮੈਡਲ ਆਫ਼ ਦਾ ਨੈਸਟ ਜਿਹੜਾ ਸੀਗਾ ਬਣਾਇਆ ਜੋ ਮੋਦੀ ਨੂੰ ਦਿੱਤਾ ਗਿਆ ਤੇ ਉਹ ਇਸ ਦੇ ਜਿਹੜਾ ਵੀ ਇਕਲੌਤੇ ਜਿਹੜੇ ਪ੍ਰਾਪਤ ਕਰਤਾ ਨੇ। 2019 ਦੇ ਵਿੱਚ ਉਨ੍ਹਾਂ ਨੂੰ ਫਿਲਿਪ ਕੌਂਟਲਰ ਪ੍ਰੈਜ਼ੀਡੈਂਸ਼ੀਅਲ ਐਵਾਰਡ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਕੋਈ ਹੋਰ ਨੇਤਾ ਇਸ ਸਨਮਾਨ ਦਾ ਪ੍ਰਾਪਤ ਕਰਤਾ ਨਹੀਂ ਬਣਿਆ। ਮਾਹਰਾਂ ਦਾ ਮੰਨਣਾ ਹੈ ਕਿ ਅਜਿਹੇ ਇਨਾਮ ਪ੍ਰਾਪਤ ਕਰਨਾ ਮੋਦੀ ਦੇ ਵਿਅਕਤੀਤਵ ਕੇਂਦਰਿਤ ਰਾਜਨੀਤੀ ਦਾ ਇੱਕ ਹਿੱਸਾ ਹੈ ਜਿਹਦਾ ਉਦੇਸ਼ ਸਮਰਥਕਾਂ ਨੂੰ ਇਹ ਦਿਖਾਉਣਾ ਹੈ ਕਿ ਮੋਦੀ ਦੀ ਮਹਾਨਤਾ ਦੇ ਕਾਰਨ ਦੁਨੀਆਂ ਭਰ ਦੇ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ। ਕਿਆ ਬਾਤ ਹੈ ਜੀ, ਚੱਕ ਦਿਓ ਫੱਟੇ ਕਹਿੰਦੇ ਜੀ, ਸਾਰਾ ਕੁਲ ਕੁਝ ਪ੍ਰੀ ਪਲੈਨਿੰਗ ਦੇ ਨਾਲ ਹੀ ਹੁੰਦਾ ਹੈ। ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਸ਼ੀਸ਼ ਮਹਿਲ ਦਾ ਮਾਮਲਾ, ਦਿੱਲੀ ਦੇ ਵਿੱਚ ਚਰਚਿਤ ਸ਼ੀਸ਼ ਮਹਿਲ ਹੁਣ ਜਿਹੜਾ ਬਣੇਗਾ ਸਟੇਟ ਗੈਸਟ ਹਾਊਸ, ਕੇਜਰੀਵਾਲ ਦੀ ਸਾਬਕਾ ਰਿਹਾਇਸ਼ ਨੂੰ ਨਵਾਂ ਰੂਪ ਦੇਣ ਦੀ ਤਿਆਰੀ ਹੋ ਗਈ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਸ ਸਾਬਕਾ ਸਰਕਾਰੀ ਰਿਹਾਇਸ਼ ਨੂੰ ਜਿਸ ਨੂੰ ਭਾਜਪਾ ਦੇ ਵੱਲੋਂ ਇਸ ਦੇ ਨਵੀਨੀਕਰਨ ਜਿਹੜਾ ਨੂੰ ਲੈ ਕੇ ਚੱਲੇ ਲੰਬੇ ਸਿਆਸੀ ਵਿਵਾਦ ਦੇ ਦੌਰਾਨ ਸ਼ੀਸ਼ ਮਹਿਲ ਦਾ ਨਾਂ ਦਿੱਤਾ ਗਿਆ ਸੀ, ਜਲਦੀ ਰਾਜ ਸਰਕਾਰ ਦੇ ਗੈਸਟ ਹਾਊਸ ਮਹਿਮਾਨ ਘਰ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਸਰਕਾਰੀ ਸੂਤਰਾਂ ਤੋਂ ਜੋ ਜਾਣਕਾਰੀ ਦਿੱਤੀ ਗਈ ਹੈ, ਦਿੱਲੀ ਸਰਕਾਰ ਸਿਵਲ ਲਾਈਨਜ਼ ਦੇ ਫਲੈਗ ਸਟਾਫ ਰੋਡ ਸਥਿਤ ਬੰਗਲਾ ਨੰਬਰ 6 ਨੂੰ ਬਾਹਰੋਂ ਆਉਣ ਵਾਲੇ ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਰਹਿਣ ਦੇ ਲਈ ਇੱਕ ਗੈਸਟ ਹਾਊਸ ਦੇ ਵਿੱਚ ਬਦਲਣ ਦੀ ਤਜਵੀਜ਼ ਜਿਹੜੀ ਹੈ ਉਹਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ। ਇਹ ਜਿਹੜਾ ਪ੍ਰਸਤਾਵ ਹੈ ਇਸ ਵੇਲੇ ਉੱਚ ਅਧਿਕਾਰੀਆਂ ਦੀ ਅੰਤਮ ਪ੍ਰਵਾਨਗੀ ਦੇ ਲਈ ਭੇਜਿਆ ਹੋਇਆ। ਜੇਕਰ ਇਸ ਪ੍ਰਸਤਾਵ ਨੂੰ ਮਨਜੂਰੀ ਮਿਲ ਜਾਂਦੀ ਹੈ ਤਾਂ ਇਸ ਬੰਗਲੇ ਦੇ ਵਿੱਚ ਪਾਰਕਿੰਗ ਏਰੀਆ, ਵੇਟਿੰਗ ਹਾਲ ਅਤੇ ਇੱਕ ਸਰਕਾਰੀ ਗੈਸਟ ਹਾਊਸ ਲਈ ਲੋੜੀਂਦੀਆਂ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਦੱਸਿਆ ਗਿਆ ਕਿ ਬੰਗਲਾ ਜਿਹੜਾ ਦੂਜੇ ਸਰਕਾਰੀ ਗੈਸਟ ਹਾਊਸਾਂ ਵਾਂਗ ਹੀ ਕੰਮ ਕਰੇਗਾ, ਜਿੱਥੇ ਬਾਹਰੋਂ ਆਉਣ ਵਾਲੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਨਿਰਧਾਰਿਤ ਫੀਸ ਜਾਂ ਚਾਰਜਿਸ ਦੇ ਭੁਗਤਾਨ ਦੇ ਉੱਤੇ ਰਿਹਾਇਸ਼ ਦਿੱਤੀ ਜਾ ਸਕੇਗੀ। ਕੇਜਰੀਵਾਲ ਦੇ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੇ ਇਸ ਰਿਹਾਇਸ਼ ਨੂੰ ਖਾਲੀ ਕਰਨ ਤੋਂ ਬਾਅਦ ਇਹ ਬੰਗਲਾ ਲਗਾਤਾਰ ਖਾਲੀ ਪਿਆ ਹੈ। ਬੰਗਲਾ ਖਾਲੀ ਹੋਣ ਦੇ ਬਾਵਜੂਦ ਇਸ ਦੀ ਰੋਜ਼ਾਨਾ ਦੇਖਭਾਲ ਦੇ ਲਈ ਲਗਭਗ 10 ਮੁਲਾਜ਼ਮ ਜਿਹੜੇ ਨੇ ਤਾਇਨਾਤ ਨੇ, ਜੋ ਰੋਜ਼ਾਨਾ ਸਫਾਈ ਕਰਦੇ ਨੇ ਤੇ ਉੱਥੇ ਲੱਗੇ ਬਿਜਲੀ ਦੇ ਉਪਕਰਨਾਂ ਜਿਵੇਂ ਕਿ ਆਪਣੇ ਰੈਫਰੀਜਰੇਟਰ ਤੇ ਜਾਣੀ ਕਿ ਫਰਿੱਜਾਂ, ਏਅਰ ਕੰਡੀਸ਼ਨਰਾਂ ਆਦਿ ਨੂੰ ਜਿਹੜਾ ਚਾਲੂ ਹਾਲਤ ਦੇ ਵਿੱਚ ਰੱਖਦੇ ਐ। ਇਹ ਸਰਕਾਰੀ ਰਿਹਾਇਸ਼ ਕੇਜਰੀਵਾਲ ਦੇ ਕਾਰਜਕਾਲ ਦੇ ਦੌਰਾਨ ਇਸ ਦੇ ਨਵੀਨੀਕਰਨ ਦੇ ਹੋਏ ਬੇਹਿਸਾਬ ਖਰਚੇ ਦੇ ਦੋਸ਼ਾਂ ਦੇ ਕਾਰਨ ਸਿਆਸੀ ਖਿੱਚੋਤਾਣ ਦਾ ਮੁੱਖ ਕੇਂਦਰ ਰਿਹਾ। ਭਾਜਪਾ ਨੇ ਜਨਤਕ ਪੈਸੇ ਦੀ ਕਥਿਤ ਫਜ਼ੂਲ ਖਰਚੀ ਦਾ ਦੋਸ਼ ਲਾਉਂਦਿਆਂ ਇਸ ਬੰਗਲੇ ਨੂੰ ਵਾਰ ਵਾਰ ਸ਼ੀਸ਼ ਮਹਿਲ ਕਹਿ ਕੇ ਨਿਸ਼ਾਨਾ ਸਾਧਿਆ ਸੀ। ਇਸ ਵਿਵਾਦ ਦੇ ਚਲਦਿਆਂ ਸਾਲ 2022 ਦੇ ਵਿੱਚ ਦਿੱਲੀ ਸਰਕਾਰ ਦੇ ਵਿਜੀਲੈਂਸ ਵਿਭਾਗ ਨੇ ਤਤਕਾਲੀਨ ਲੈਫਟੀਨੈਂਟ ਗਵਰਨਰ ਦੇ ਨਿਰਦੇਸ਼ਾਂ ਦੇ ਉੱਤੇ ਲੋਕ ਨਿਰਮਾਣ ਵਿਭਾਗ PWD ਵੱਲੋਂ ਕੀਤੇ ਗਏ ਨਵੀਨੀਕਰਨ ਦੇ ਕੰਮਾਂ ਦੇ ਵਿੱਚ ਕਥਿਤ ਬੇਨਿਜਮੀਆਂ ਤੇ ਲਾਗਤ ਵਧਣ ਦੇ ਮਾਮਲੇ ਦੀ ਵੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਸੀ। ਦੂਸਰੇ ਪਾਸੇ ਗੱਲ ਕਰੀਏ ਤਾਂ ਨਿੱਜਰ ਇੰਟਰਨੈਸ਼ਨਲ ਖ਼ਬਰਾਂ ਦੀ ਗੱਲ ਕਰਦਿਆਂ ਨਿੱਜਰ ਮਰਡਰ ਕੇਸ, ਨਿੱਜਰ ਕਤਲ ਕੇਸ ਦੇ ਵਿੱਚ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੇ ਲਈ FBI ਦੇ ਵੱਲੋਂ $50,000 ਦਾ ਇਨਾਮ ਐਲਾਨ ਕਰ ਦਿੱਤਾ ਗਿਆ ਤੇ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਵੀ ਮੁੱਖ ਦੋਸ਼ੀ ਜਿਹੜਾ ਹੈ। ਕਈ ਦੇਸ਼ਾਂ ਦੇ ਵਿੱਚ ਫੈਲੇ ਭਾਰਤੀ ਮੂਲ ਦੇ 37 ਬਦਮਾਸ਼ਾਂ ਚੋਂ 26 ਕਾਬੂ ਕੀਤੇ ਅਤੇ 11 ਰਡਾਰ ਦੇ ਉੱਤੇ ਹੋਰ ਨੇ। ਲਾਰਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਗਿਰੋਹਾਂ ਦੇ ਵਿਰੁੱਧ ਅਮਰੀਕਾ, ਕੈਨੇਡਾ ਤੇ ਯੂਕੇ ਦੇ ਵਿਚ ਸਾਂਝੀ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਵਿਚ ਯੂਰਪ ਵੀ ਇਨਵੋਲਵ ਹੈ। ਅਮਰੀਕਾ, ਕੈਨੇਡਾ ਤੇ ਯੂਰਪੀਅਨ ਦੇਸ਼ਾਂ ਦੀ ਪੁਲਿਸ ਦੇ ਵੱਲੋਂ ਚਲਾਏ ਸਾਂਝੇ ਆਪਰੇਸ਼ਨ ਦੇ ਦੌਰਾਨ ਭਾਰਤੀ ਮੂਲ ਦੇ ਤਿੰਨ ਬਦਮਾਸ਼ ਗਰੋਹ ਲਾਰਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਦੇ ਨਾਲ ਸੰਬੰਧਿਤ 37 ਵਿਅਕਤੀਆਂ ਦੇ ਵਿਰੁੱਧ ਵੱਖ ਵੱਖ ਮਾਮਲੇ ਦਰਜ ਕੀਤੇ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੇ ਵਿਚੋਂ 24 ਨੂੰ ਅਮਰੀਕਾ ਤੇ ਕੈਨੇਡਾ ਦੇ ਵਿਚੋਂ ਗ੍ਰਿਫ਼ਤਾਰ ਜਿਹੜਾ ਕਰ ਲਿਆ ਗਿਆ, ਰਹਿੰਦੇ 11 ਨੂੰ ਕਾਬੂ ਕਰਨ ਦੇ ਲਈ ਵੱਡੇ ਪੱਧਰ ਦੇ ਉਤੇ ਕਾਰਵਾਈ ਜਾਰੀ ਹੈ। 3 ਸਾਲ ਪਹਿਲਾਂ ਸਰੀ ਗੁਰਦੁਆਰੇ ਦੀ ਪਾਰਕਿੰਗ ਦੇ ਵਿਚ ਮਾਰੇ ਗਏ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜਿਸ਼ ਅਮਰੀਕਾ ਦੇ ਵਿਚ ਗੋਲਡੀ ਬਰਾੜ ਗਰੋਹ ਵੱਲੋਂ ਰਚੀ ਗਈ ਤੇ ਉਸੇ ਵੱਲੋਂ ਪਹਾੜੇ ਦੇ ਕਾਤਲਾਂ ਦੇ ਨਾਲ ਸੌਦਾ ਕੀਤਾ ਗਿਆ। ਜਾਂਚ ਏਜੰਸੀ ਵੱਲੋਂ ਇਹ ਵੀ ਦੱਸਿਆ ਜਾ ਚੁੱਕਿਆ ਹੈ ਕਿ ਲਾਰਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਿਰੋਹਾਂ ਦੇ ਮੁਖੀਆਂ ਨੂੰ ਭਾਰਤੀ ਜੇਲ੍ਹਾਂ ਦੇ ਵਿਚ ਸਹੂਲਤਾਂ ਦੇ ਉਤੇ ਛੋਟਾਂ ਹੋਣ ਕਰਕੇ ਉਹ ਡਰੱਗ ਤਸਕਰੀ, ਗੋਲੀਬਾਰੀ ਅਤੇ ਫਿਰੌਤੀ ਦੇ ਅੰਤਰਰਾਸ਼ਟਰੀ ਗਰੋਹਾਂ ਦਾ ਸੰਚਾਲਨ ਕਰ ਰਹੇ ਨੇ। ਇਸ ਦੇ ਦੌਰਾਨ ਅਮਰੀਕਨ ਪੁਲਿਸ ਨੇ ਪਤਾ ਲਾਇਆ ਕਿ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਵੀ ਇਨ੍ਹਾਂ ਗਰੋਹਾਂ ਦੇ ਨਾਲ ਮਿਲੇ ਹੋਏ ਨੇ। ਇਸ ਦੇ ਦੌਰਾਨ ਗੁਰਿੰਦਰਜੀਤ ਸਿੰਘ ਨਾਗਰਾ ਦੇ ਨਾਂ ਦਾ ਜ਼ਿਕਰ ਵੀ ਕੀਤਾ ਗਿਆ ਜੋ ਅਮਰੀਕਾ ਦੇ ਓਹਾਹੋ ਸੂਬੇ ਰਹਿੰਦੇ ਕਿਸੇ ਕਾਰੋਬਾਰੀ ਦੇ ਪਰਿਵਾਰ ਤੋਂ ਗੋਲਡੀ ਬਰਾੜ ਦੇ ਕਾਰਕੁਨ ਗੁਰਦੇਵ ਸਿੰਘ ਦੇ ਵੱਲੋਂ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਕਾਰੋਬਾਰੀ ਦੇ ਭਾਰਤ ਰਹਿੰਦੇ ਪਰਿਵਾਰ ਨੂੰ ਡਰਾਉਂਦਾ ਧਮਕਾਉਂਦਾ ਰਿਹਾ ਤੇ ਉਨ੍ਹਾਂ ਦੇ ਉਤੇ ਕਤਲ ਦਾ ਨਜਾਇਜ਼ ਜਿਹੜਾ ਪਰਚਾ ਦਰਜ ਕਰਨ ਦੇ ਯਤਨ ਵੀ ਕੀਤੇ ਗਏ ਨੇ। ਸਰੀ ਦੇ ਅਮਰੀਕਨ ਸਰਹੱਦ ਦੇ ਕੋਲ ਪੈਂਦੀ 156 ਸਟਰੀਟ ਤੇ ਰਹਿੰਦੇ ਰਵਿੰਦਰ ਸਿੰਘ ਢੱਡਾ ਨੂੰ ਵੱਡੇ ਤਸਕਰ ਦੇ ਵਜੋਂ ਨਾਮਜ਼ਦ ਕੀਤਾ ਗਿਆ ਜੋ ਗਿਰੋਹਾਂ ਦੇ ਫਾਈਨੈਂਸਰ ਦੇ ਵਜੋਂ ਕੰਮ ਕਰਦਾ ਸੀ ਤੇ ਆਪਣੇ ਟਰੱਕ ਕਾਰੋਬਾਰ ਨੂੰ ਨਸ਼ਿਆਂ ਦੀ ਤਸਕਰੀ ਦੇ ਲਈ ਵਰਤਦਾ ਸੀ। ਤਿੰਨਾਂ ਗਰੋਹਾਂ ਦੇ ਵਿਚ 4 ਮੈਕਸੀਕੋ ਨਿਵਾਸੀਆਂ ਦੇ ਵੀ ਜਿਹੜੇ ਨਾਮ ਸ਼ਾਮਲ ਨੇ। ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ 24 ਮੁਲਜ਼ਮਾਂ ਦੇ ਵਿਚੋਂ 11 ਕੈਲੀਫੋਰਨੀਆ ਸੂਬੇ ਦੇ ਨਾਲ ਤੇ 3 ਕੈਨੇਡਾ ਦੇ ਨਾਲ ਸੰਬੰਧਿਤ ਨੇ। ਇਨ੍ਹਾਂ ਦੇ ਟਿਕਾਣਿਆਂ ਦੀ ਜਿਹੜੀ ਹੈ ਤਲਾਸ਼ੀ ਲੈਣ ਦੇ ਉਤੇ ਉਥੋਂ 10 ਕੁਇੰਟਲ ਕੋਕੀਨ, ਕਈ ਮਾਰੂ ਹਥਿਆਰ, ਗੋਲੀ ਸਿੱਕਾ ਤੇ ਵੱਡੀ ਮਾਤਰਾ ਦੇ ਵਿਚ ਨਕਦੀ ਬਰਾਮਦ ਹੋਈ ਹੈ। ਕੈਨੇਡਾ, ਅਮਰੀਕਾ, ਮੈਕਸੀਕੋ, ਫਰਾਂਸ ਅਤੇ ਯੂਕੇ ਦੀਆਂ ਸੁਰੱਖਿਆ ਫੋਰਸਾਂ ਦੇ ਵੱਲੋਂ ਜਾਂਚ ਦੇ ਦੌਰਾਨ ਸਹਿਯੋਗ ਕਰਕੇ ਇਨ੍ਹਾਂ ਵੱਡੇ ਬਦਮਾਸ਼ ਗਰੋਹਾਂ ਤੱਕ ਪਹੁੰਚ ਬਣਾਈ ਗਈ ਹੈ ਤੇ ਕਈ ਮਹੀਨੇ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਉਤੇ ਨਜ਼ਰ ਵੀ ਰੱਖੀ ਗਈ ਹੈ। ਭੂਗੋੜੇ ਐਲਾਨੇ ਗਏ 10 ਮੁਲਜ਼ਮਾਂ ਦੀ ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉਤੇ ਭਾਲ ਕੀਤੀ ਜਾ ਰਹੀ ਹੈ। ਦਸੰਬਰ 2025 ਦੇ ਵਿਚ ਬਿਸ਼ਨੋਈ ਗੋਲਡੀ ਬਰਾੜ ਦੇ ਰੋਹਿਤ ਗੋਦਾਰਾ ਨੇ 1000 ਔਕਸ ਰਹਿੰਦੇ ਵਿਅਕਤੀ ਤੋਂ $50 ਲੱਖ ਦੀ ਫਿਰੌਤੀ ਮੰਗੀ ਗਈ ਸੀ ਜਿਨ੍ਹਾਂ ਦੀ ਭਾਲ ਜਾਰੀ ਹੈ ਤੇ ਕੈਨੇਡਾ ਰਹਿੰਦੇ ਦੇ ਉਤੇ ਗਿਰੋਹਾਂ ਦੇ ਕਾਰਕੁਨਾਂ ਦੇ ਵਜੋਂ ਤੇ ਡਰੱਗ ਤਸਕਰੀ ਦੇ ਮੋਹਰਲੇ ਵਿਅਕਤੀਆਂ ਦੀ ਪਛਾਣ ਜਸਕਰਨ ਬਾਗੜੀ, 50 ਸਾਲਾਂ ਵਾਸੀ ਸਰੀ, ਕ੍ਰਿਸਟਨ ਰਹਿੰਦੇ ਆਪਣੇ ਗੁਰਤੇਜ ਸਿੰਘ, ਸਮਾਗ ਦੇ ਨਾਂ ਜਿਹੜੇ ਨੇ ਪ੍ਰਮੁੱਖ ਨੇ, ਹਰੀ ਨਰਾਇਣ, ਮਨਦੀਪ ਕੌਰ ਦੇ ਨਾਵਾਂ ਦਾ ਜਿਹੜਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। FBI ਨੇ ਗੋਲਡੀ ਬਰਾੜ ਨੂੰ ਮੋਸਟ ਵਾਂਟਡ ਦੇ ਵਜੋਂ ਫੜਾਉਣ ਵਾਲੇ ਨੂੰ ਜਿਹੜਾ $50,000 ਇਨਾਮ ਐਲਾਨਿਆ ਹੈ ਤੇ FBI ਨੇ ਕਿਹਾ ਕਿ ਉਹ ਇੰਟਰਪੋਲ ਦੇ ਰਾਹੀਂ ਭਾਰਤ ਰਹਿੰਦੇ ਜਾਂ ਉਥੋਂ ਦੀਆਂ ਜੇਲ੍ਹਾਂ ਦੇ ਵਿਚ ਬੰਦ ਮੁਲਜ਼ਮਾਂ ਨੂੰ ਵੀ ਅਮਰੀਕਾ ਲਿਆਉਣਗੇ ਤੇ ਉਥੇ ਫਿਰ ਕਾਰਵਾਈ ਚੰਗੀ ਤਰ੍ਹਾਂ ਕੀਤੀ ਜਾਏਗੀ। ਦੂਸਰੇ ਪਾਸੇ ਈਰਾਨ ਦੇ ਨਾਲ ਜੰਗਬੰਦੀ ਖਤਮ ਕਰਤੀ ਹੈ, ਨਹੀਂ ਕਰਾਂਗੇ ਕੋਈ ਵੀ ਡੀਲ, ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ ਆ ਗਿਆ, ਹਿੱਲ ਗਿਆ, ਮੈਂ ਉਨ੍ਹਾਂ ਦੇ ਨਾਲ ਕੋਈ ਡੀਲ ਨਹੀਂ ਕਰਨੀ। ਟਰੰਪ ਨੇ ਈਰਾਨ ਦੇ ਨਾਲ ਸੀਜ਼ ਫਾਇਰ ਨੂੰ ਦੱਸਿਆ ਸਮੇਂ ਦੀ ਬਰਬਾਦੀ। ਟਰੰਪ ਨੇ ਕੱਲ ਅੱਜ ਸਵੇਰੇ ਬੁੱਧਵਾਰ ਨੂੰ ਈਰਾਨ ਦੇ ਨਾਲ ਚੱਲ ਰਹੇ ਸੀਜ਼ ਫਾਇਰ ਜੰਗਬੰਦੀ ਸਮਝੌਤੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ। ਅੰਕਾਰਾ ਦੇ ਵਿਚ ਨਾਟੋ ਸੰਮੇਲਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਲਈ ਹੁਣ ਇਹ ਸਮਝੌਤਾ ਖਤਮ ਹੋ ਚੁੱਕਿਆ ਤੇ ਹੁਣ ਈਰਾਨ ਦੇ ਨਾਲ ਕੋਈ ਡੀਲ ਨਹੀਂ ਕਰਨਾ ਚਾਹੁੰਦੇ ਐ। ਟਰੰਪ ਨੇ ਈਰਾਨੀ ਨੇਤਾਵਾਂ ਦੇ ਪ੍ਰਤੀ ਬੇਹੱਦ ਸਖ਼ਤ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਝੂਠੇ, ਧੋਖੇਬਾਜ਼ ਅਤੇ ਬਿਮਾਰ ਲੋਕ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਈਰਾਨੀ ਲੀਡਰਸ਼ਿਪ ਹਿੰਸਕ ਹੈ ਤੇ ਜੇਕਰ ਉਨ੍ਹਾਂ ਦੇ ਕੋਲ ਪਰਮਾਣੂ ਹਥਿਆਰ ਹੁੰਦੇ ਤਾਂ ਉਹ ਯਕੀਨੀ ਤੌਰ ਦੇ ਉਤੇ ਉਨ੍ਹਾਂ ਦੀ ਵਰਤੋਂ ਕਰ ਲੈਂਦੇ। ਟਰੰਪ ਨੇ ਈਰਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਸਮੇਂ ਦੀ ਬਰਬਾਦੀ ਦਸਿਆ। ਇਕ ਵੱਡਾ ਫੇਰੇ ਦੇ ਵਿਚ ਗਲਤੀ ਤਾਂ ਤੁਹਾਡੀ ਹੈ, ਜੇ ਉਨ੍ਹਾਂ ਕੋਲ ਹੈ ਹੀ ਨਹੀਂ ਭਾਈ ਹਥਿਆਰ ਤਾਂ ਤੁਸੀਂ ਅਟੈਕ ਵੀ ਕਾਹਦੇ ਲਈ ਕੀਤਾ, ਫਿਰ ਇਹ ਵੀ ਤਾਂ ਬਣਦਾ ਨਾ ਤੁਹਾਡੇ ਉਤੇ ਕੁਐਸਚਨ ਮਾਰਕ। ਇਕ ਵੱਡਾ ਖੁਲਾਸਾ ਕਰਦਿਆਂ ਈਰਾਨੀ ਸਰਕਾਰ ਤੇ ਆਪਣੇ ਹੀ ਨਾਗਰਿਕਾਂ ਦੇ ਉਤੇ ਜ਼ੁਲਮ ਕਰਨ ਦੇ ਦੋਸ਼ ਲਗਾਏ ਨੇ ਤੇ ਉਨ੍ਹਾਂ ਮੁਤਾਬਕ ਈਰਾਨ ਦੇ ਵਿਚ ਪ੍ਰਦਰਸ਼ਨ ਕਰ ਰਹੇ ਲਗਭਗ 54,000 ਲੋਕਾਂ ਨੂੰ ਮਾਰ ਦਿੱਤਾ ਗਿਆ। ਟਰੰਪ ਨੇ ਕਿਹਾ ਕਿ ਪ੍ਰੈਸ ਇਨ੍ਹਾਂ ਮੌਤਾਂ ਦੀ ਰਿਪੋਰਟ ਨਹੀਂ ਕਰ ਰਹੀ, ਪਰ ਈਰਾਨੀ ਸ਼ਾਸਨ ਮਸ਼ੀਨ ਗੰਨਾਂ ਦੇ ਨਾਲ ਨਿਹੱਥੇ ਲੋਕਾਂ ਦਾ ਕਤਲ ਕਰ ਰਿਹਾ। ਟਰੰਪ ਦਾ ਇਹ ਬਿਆਨ ਅਮਰੀਕਾ ਵੱਲੋਂ ਇਰਾਨ ਦੇ 80 ਤੋਂ ਵੱਧ ਟਿਕਾਣਿਆਂ ਦੇ ਉੱਤੇ ਕੀਤੇ ਗਏ ਤਾਜ਼ਾ ਫੌਜੀ ਹਮਲਿਆਂ ਤੋਂ ਕੁਝ ਘੰਟੇ ਬਾਅਦ ਜਿਹੜਾ ਆਇਆ ਦੱਸਿਆ ਜਾ ਰਿਹਾ। ਦੂਸਰੇ ਪਾਸੇ ਇਰਾਨ ਨੇ ਵੀ ਫਿਰ ਜਿਹੜੀ ਹੈ ਬਦਲੇ ਦੀ ਕਾਰਵਾਈ ਕੀਤੀ ਹੈ। ਬਹਿਰੀਨ ਕੁਵੈਤ ਦੇ ਉੱਤੇ ਹਮਲਾ ਹੋਇਆ ਤੇ ਅਮਰੀਕੀ ਏਅਰ ਸਟ੍ਰਾਈਕ ਮਗਰੋਂ ਇਰਾਨ ਨੇ ਵੀ ਛੱਡੀਆਂ ਨੇ ਮਿਜ਼ਾਈਲਾਂ। ਮਿਡਲ ਈਸਟ ਦੀ ਜੰਗ ਜਿਹੜੀ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਰੁਕੀ ਹੋਈ ਸੀ ਦੁਬਾਰਾ ਸ਼ੁਰੂ ਹੋਣ ਦਾ ਖਤਰਾ ਜਿਹੜਾ ਮੰਡਰਾਉਣ ਲੱਗ ਪਿਆ। ਬੁੱਧਵਾਰ ਤੜਕੇ ਅਮਰੀਕਾ ਵੱਲੋਂ ਇਰਾਨ ਦੇ ਕਈ ਟਿਕਾਣਿਆਂ ਦੇ ਉੱਤੇ ਜ਼ਬਰਦਸਤ ਜਿਹੜਾ ਹਵਾਈ ਹਮਲੇ ਕੀਤੇ ਗਏ। ਇਹ ਕਾਰਵਾਈ ਅਮਰੀਕਾ ਦੇ ਵੱਲੋਂ ਇਰਾਨੀ ਤੇਲ ਦੀ ਵਿਕਰੀ ਦੀ ਇਜਾਜ਼ਤ ਦੇਣ ਵਾਲੇ ਲਾਇਸੈਂਸ ਨੂੰ ਰੱਦ ਕਰਨ ਤੋਂ ਕੁਝ ਘੰਟਿਆਂ ਬਾਅਦ ਕੀਤੀ ਗਈ। ਅਮਰੀਕਾ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਦਿੰਦਿਆਂ ਇਰਾਨ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਬਹਿਰੀਨ ਅਤੇ ਕੁਵੈਤ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕਰ ਦਿੱਤੇ। ਇਨ੍ਹਾਂ ਤਾਜ਼ਾ ਹਮਲਿਆਂ ਤੋਂ ਬਾਅਦ ਅਮਰੀਕਾ ਰਾਸ਼ਟਰਪਤੀ ਟਰੰਪ ਨੇ ਬਿਆਨ ਦੇ ਦਿੱਤਾ ਕਿ ਇਰਾਨ ਦੇ ਨਾਲ ਹੋਇਆ ਅੰਤਰਿਮ ਸਮਝੌਤਾ ਹੁਣ ਖਤਮ ਹੋ ਚੁੱਕਿਆ, ਜਿਸ ਦੇ ਨਾਲ ਸ਼ੇਅਰ ਮਾਰਕੀਟ ਫਿਰ ਤੋਂ ਡਿੱਗ ਗਈ। ਟਰੰਪ ਦੇ ਇਸ ਬਿਆਨ ਨੇ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ ਦੇ ਵਿਚ ਤਰਥੱਲੀ ਮਚਾ ਕੇ ਰੱਖ ਦਿੱਤੀ ਤੇ ਕੱਚੇ ਤੇਲ ਦੀਆਂ ਕੀਮਤਾਂ ਚ 5% ਦੇ ਉਛਾਲ ਦੇ ਨਾਲ ਇਕ ਵਾਰ ਫਿਰ ਤੋਂ $80 ਪ੍ਰਤੀ ਬੈਰਲ ਦੇ ਉੱਤੇ ਨੇੜੇ ਪਹੁੰਚ ਗਿਆ। ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਮੰਨਿਆ ਕਿ ਉਨ੍ਹਾਂ ਨੇ ਬਹਿਰੀਨ ਜਿੱਥੇ ਅਮਰੀਕੀ ਜਲ ਸੈਨਾ ਦਾ 5ਵਾਂ ਬੇੜਾ ਹੈ ਤੇ ਕੁਵੈਤ ਜਿੱਥੇ ਅਮਰੀਕੀ ਫੌਜ ਤੈਨਾਤ ਹੈ ਵਿਖੇ ਮਿਜ਼ਾਈਲ ਅਲਰਟ ਦੇ ਵਿਚਕਾਰ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਦੇ ਨਾਲ ਹੋਏ ਅੰਤਰਿਮ ਸਮਝੌਤੇ ਦੇ ਤਹਿਤ ਇਰਾਨ ਨੂੰ ਸਾਲਾਂ ਬਾਅਦ ਅਮਰੀਕੀ ਡਾਲਰਾਂ ਦੇ ਵਿਚ ਖੁੱਲ੍ਹੇਆਮ ਤੇਲ ਵੇਚਣ ਦੀ ਛੋਟ ਮਿਲੀ ਸੀ, ਜਿਸ ਨੂੰ ਅਮਰੀਕਾ ਨੇ ਹੁਣ ਰੱਦ ਕਰ ਦਿੱਤਾ ਹੈ ਤੇ ਇਸ ਤੋਂ ਪਹਿਲਾਂ ਓਮਾਨ ਦੇ ਤੱਟ ਨੇੜੇ ਕਤਰ ਦੀ ਕੁਦਰਤੀ ਗੈਸ ਲੈ ਕੇ ਜਾ ਰਹੇ ਇਕ ਤੇਲ ਟੈਂਕਰ ਸਮੇਤ 3 ਜਹਾਜ਼ਾਂ ਦੇ ਉੱਤੇ ਹਮਲਾ ਹੋਇਆ ਸੀ, ਜਿਸ ਦੀ ਜ਼ਿੰਮੇਵਾਰੀ ਕਤਰ ਨੇ ਇਰਾਨ ਸਿਰ ਮੜੀ ਹੈ। ਇਰਾਨ ਹੌਰਮੁਜ਼ ਤੇ ਲੰਘਣ ਵਾਲੇ ਜਹਾਜ਼ਾਂ, ਵੈਸੇ ਤਾਂ ਜੋ ਖ਼ਬਰ ਅਸਲ ਦੇ ਵਿਚ ਹੈ ਜਿਹੜਾ ਇਨ੍ਹਾਂ ਨੇ ਪਰਮਿਟ ਜੋ ਦਿੰਦਾ ਹੈ ਇਰਾਨ, ਜਿਸ ਰਸਤੇ ਤੋਂ ਇਹ ਹੋਰ ਪਾਸੇ ਦੀ ਕੱਢਣ ਦੀ ਕੋਸ਼ਿਸ਼ ਕਰਦੇ ਸੀ ਤੇ ਆਪ ਹੀ ਅਟੈਕ ਕਰਕੇ ਤੇ ਉਨ੍ਹਾਂ ਦਾ ਇਲਜ਼ਾਮ ਲਾ ਦਿੱਤਾ ਹੈ ਕਿ ਬਹਾਨਾ ਬਣਾਇਆ ਕਿ ਭਾਈ ਚੱਕ ਦਿਓ ਕੰਮ ਨੂੰ, ਹੁਣ ਇਨ੍ਹਾਂ ਨੇ ਕਰ ਦਿੱਤਾ ਕੰਮ ਸਾਡੇ ਨਾਲ ਸ਼ੁਰੂ ਤੇ ਅਸੀਂ ਹੁਣ ਟਾਲਦੇ ਨਹੀਂ, ਤੇ ਆਪ ਹੀ ਕਰ ਕਰਾ ਕੇ ਸਾਰਾ ਕੁਝ ਤੇ ਉਹਨੂੰ ਘੇਰ ਲਿਆ। ਇਰਾਨ ਹੌਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਦੇ ਉੱਤੇ ਆਪਣਾ ਕੰਟਰੋਲ ਅਤੇ ਫੀਸ ਵਸੂਲਣਾ ਚਾਹੁੰਦਾ ਹੈ, ਜਿਸ ਦਾ ਅਮਰੀਕਾ ਤੇ ਖਾੜੀ ਦੇਸ਼ ਵਿਰੋਧ ਕਰ ਰਿਹਾ। ਆਖਰ ਦੇ ਵਿਚ ਹਮਲੇ ਅਜਿਹੇ ਸਮੇਂ ਹੋਏ ਨੇ ਜਦੋਂ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਦੀ ਕਈ ਦਿਨਾਂ ਤੋਂ ਚੱਲ ਰਹੀ ਅੰਤਮ ਯਾਤਰਾ ਆਖਰੀ ਜਿਹੜਾ ਸਮੇਂ ਦੇ ਵਿਚ ਹੈ। ਖਮਨਈ ਦੇ ਪੁੱਤਰ ਅਤੇ ਨਵੇਂ ਸੁਪਰੀਮ ਲੀਡਰ ਆਯਤੁੱਲਾ ਜਿਹੜੇ ਮੋਜਤਬਾ ਖਮਨਈ ਨੇ ਅਜੇ ਤੱਕ ਜਨਤਕ ਤੌਰ ਦੇ ਉੱਤੇ ਸਾਹਮਣੇ ਨਹੀਂ ਆਏ, ਕਿਉਂਕਿ ਉਹ ਆਪਣੇ ਪਿਤਾ ਦੀ ਮੌਤ ਵਾਲੇ ਹਵਾਈ ਹਮਲੇ ਹੋਏ ਨੇ ਜੋ ਜ਼ਖਮੀ ਹੋਣ ਤੋਂ ਬਾਅਦ ਅੰਡਰਗਰਾਊਂਡ ਦੱਸੇ ਜਾ ਰਹੇ ਹੈ। ਖਮਨਈ ਦੀ ਜਿਹੜੀ ਹੈ ਮ੍ਰਿਤਕ ਦੇਹ ਹੈ ਉਹਨੂੰ ਵੀਰਵਾਰ ਨੂੰ ਕੱਲ ਨੂੰ ਇਰਾਨ ਦੇ ਮਸ਼ਹਦ ਸ਼ਹਿਰ ਦੇ ਵਿਚ ਸਪੁਰਦ ਖਾਕ ਜਿਹੜਾ ਕੀਤਾ ਜਾਵੇਗਾ। ਇਸੇ ਤਰ੍ਹਾਂ ਮੈਕਰੋਨ ਦੀ ਫੇਰੀ ਮੌਕੇ ਦਮਸ਼ਕ ਦੇ ਵਿਚ ਧਮਾਕੇ ਹੋਏ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਦੀ ਸੀਰੀਆ ਫੇਰੀ ਦੇ ਦੌਰਾਨ ਅੱਜ ਦਮਸ਼ਕ ਦੇ ਵਿਚ ਹੋਏ ਧਮਾਕਿਆਂ ਚ 18 ਵਿਅਕਤੀ ਜ਼ਖਮੀ ਹੋਏ। ਜ਼ਖਮੀਆਂ ਦੇ ਵਿਚ 4 ਪੁਲਿਸ ਮੁਲਾਜ਼ਮ ਵੀ ਸ਼ਾਮਲ ਨੇ। ਸੀਰੀਆ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਮੈਕਰੋ ਜਿਵੇਂ ਹੀ ਆਪਣੇ ਸੀਰੀਆਈ ਹਮਰੁਤਬਾ ਅਹਿਮਦ ਅਲ ਸ਼ਰਾ ਨੂੰ ਮਿਲਣ ਦੇ ਲਈ ਰਾਸ਼ਟਰਪਤੀ ਪੈਲੇਸ ਦੇ ਵਿਚ ਦਾਖਲ ਹੋਏ ਤਾਂ ਫੌਰ ਸੀਜ਼ਨਜ਼ ਹੋਟਲ ਨੇੜੇ ਧਮਾਕੇ ਹੋਏ। ਮੁਕਾਮੀ ਮੀਡੀਆ ਦੀ ਰਿਪੋਰਟ ਮੁਤਾਬਕ ਮੈਕਰੋ ਇਸੇ ਹੋਟਲ ਦੇ ਵਿਚ ਠਹਿਰੇ ਨੇ ਤੇ ਫਰਾਂਸੀਸੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਨੇ ਕਿਹਾ ਕਿ ਮੈਕਰੋ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਨ੍ਹਾਂ ਦੀ ਆਪਣੀ ਸੀਰੀਆਈ ਹਮਰੁਤਬਾ ਦੇ ਨਾਲ ਗੱਲਬਾਤ ਜਾਰੀ ਸੀ। ਅਗਲੀ ਖ਼ਬਰ ਵੱਲ ਚੱਲੀਏ ਤੇ ਆਖਰੀ ਖ਼ਬਰ ਹੈ ਚੀਨ ਲੋਕ ਤੰਤਰ ਦੇ ਲਈ ਖਤਰਾ ਹੈ। NGO ਮੁਖੀ ਨੇ ਇਹ ਗੱਲਬਾਤ ਕਹਿ ਦਿੱਤੀ ਹੈ। ਵਿਸਤਾਰ ਦੇ ਵਿਚ ਖ਼ਬਰ ਹੈ ਨੈਸ਼ਨਲ ਐਡੋਮੈਟ ਫਾਰ ਡੈਮੋਕਰੇਸੀ ਦੇ ਪ੍ਰਧਾਨ ਅਤੇ CEO ਡੈਮਨ ਵਿਲਸਨ ਨੇ ਕਿਹਾ ਕੱਲ ਜਿਹੜਾ ਕਿਹਾ ਜੋ ਕਿ ਆਪਣੇ ਚਾਈਨਾ ਨੇ ਜੋ ਐਕਸਪੈਰੀਮੈਂਟ ਕੀਤਾ ਹੈ ਉਸ ਤੋਂ ਬਾਅਦ ਇਹ ਜਿਹੜੇ ਬਿਆਨਬਾਜ਼ੀ ਸ਼ੁਰੂ ਹੋ ਗਈ ਆਉਣੀ ਕਿ ਚੀਨੀ ਕਮਿਊਨਿਸਟ ਪਾਰਟੀ CCP ਲੋਕਤੰਤਰ ਦੇ ਲਈ ਇਕ ਮਹੱਤਵਪੂਰਨ ਚੁਣੌਤੀ ਪੇਸ਼ ਕਰਦੀ ਹੈ। ਇਹ ਆਪਣੇ ਹਿੱਤਾਂ ਦੇ ਅਨੁਸਾਰ ਵਿਸ਼ਵ ਵਿਵਸਥਾ ਨੂੰ ਮੁੜ ਆਕਾਰ ਦੇਣ ਦੇ ਲਈ ਰਾਜਨੀਤਿਕ, ਆਰਥਿਕ ਤੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਦੀ ਹੈ, ਜਿਸ ਦੇ ਕਾਰਨ ਦਹਾਕਿਆਂ ਤੋਂ ਦੁਨੀਆਂ ਭਰ ਦੇ ਵਿਚ ਆਜ਼ਾਦੀ ਦੇ ਵਿਚ ਗਿਰਾਵਟ ਆਈ ਹੈ। ਕੱਲ ਤਾਈਪੇ ਦੇ ਵਿਚ ਇਸ ਸਾਲ ਦੇ ਚਾਈਨਾ ਇਨ ਦਾ ਵਰਲਡ CITW ਸੰਮੇਲਨ ਦੇ ਵਿਚ ਬੋਲਦੇ ਹੋਏ ਵਿਲਸਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਦਾ ਨਕਾਰਾਤਮਕ ਜਿਹੜਾ ਪ੍ਰਭਾਵ ਦੁਨੀਆਂ ਭਰ ਦੇ ਵਿਚ ਆਜ਼ਾਦੀ, ਰਾਜਨੀਤਿਕ ਅਧਿਕਾਰਾਂ ਤੇ ਨਾਗਰਿਕ ਆਜ਼ਾਦੀਆਂ ਦੇ ਵਿਚ 20 ਸਾਲਾਂ ਦੇ ਗਿਰਾਵਟ ਦਾ ਇਕ ਵੱਡਾ ਕਾਰਕ ਰਿਹਾ ਹੈ। ਵਿਲਸਨ ਨੇ ਕਿਹਾ ਕਿ ਤਾਈਵਾਨ ਰਣਨੀਤਿਕ ਮੁਕਾਬਲੇ ਤੇ ਤਾਨਾਸ਼ਾਹੀ ਦੇ ਵਿਰੁੱਧ ਆਜ਼ਾਦੀ ਦੀ ਲੜਾਈ ਦੇ ਵਿਚ ਸਭ ਤੋਂ ਅੱਗੇ ਹੈ। ਤਾਈਵਾਨ ਨੇ ਦੇਖਿਆ ਕਿ ਮਜ਼ਬੂਤ ਸੰਸਥਾਵਾਂ ਇਕ ਜੀਵੰਤ ਸਮਾਜ, ਤਕਨੀਕੀ ਨਵੀਨਤਾ ਤੇ ਆਪਣੇ ਲੋਕਾਂ ਦੇ ਦ੍ਰਿੜ ਇਰਾਦੇ ਦੇ ਕਾਰਨ ਲਗਾਤਾਰ ਦਬਾਅ ਦੇ ਬਾਵਜੂਦ ਲੋਕਤੰਤਰ ਵੱਧ ਫੁੱਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੋਕਤੰਤਰ ਦੇ ਰੂਪ ਦੇ ਵਿਚ ਜੋ ਵਿਸ਼ਵ ਵਿਆਪੀ ਸਮਰਥਨ ਦੇ ਯੋਗ ਹੈ, ਤਾਈਵਾਨ ਲੋਕਤੰਤਰੀ ਤਾਕਤ ਦਾ ਕੇਂਦਰ ਬਣ ਸਕਦਾ ਹੈ, ਜਿੱਥੇ ਲੋਕਤੰਤਰੀ ਨੇਤਾ, ਪੱਤਰਕਾਰ, ਨਾਗਰਿਕ, ਨਵੀਨਤਾਕਾਰੀ, ਖੋਜਕਰਤਾ ਤੇ ਨੀਤੀ ਨਿਰਮਾਤਾ ਇਕ ਦੂਜੇ ਤੋਂ ਸਿੱਖ ਸਕਦੇ ਨੇ ਤੇ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਭਾਈਵਾਲੀ ਬਣਾ ਸਕਦੇ ਨੇ ਤੇ ਸਾਂਝੇ ਤੌਰ ਦੇ ਉਤੇ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੇ ਹੈ। ਵਿਲਸਨ ਨੇ ਕਿਹਾ ਕਿ ਜਦੋਂ ਕਿ ਰੋਕਥਾਮ ਅਤੇ ਕੂਟਨੀਤੀ ਤਾਈਵਾਨ ਦੀ ਸੁਰੱਖਿਆ ਦੇ ਲਈ ਬਹੁਤ ਮਹੱਤਵਪੂਰਨ ਹਨ, ਵਿਸ਼ਵ ਲੋਕਤੰਤਰੀ ਭਾਈਚਾਰੇ ਦੇ ਵਿਚ ਇਸ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਤੇ ਦੁਨੀਆਂ ਭਰ ਦੇ ਵਿਚ ਆਜ਼ਾਦੀ ਨੂੰ ਉਤਸ਼ਾਹਿਤ ਕਰਨਾ ਵੀ ਜ਼ਰੂਰੀ ਹੈ। ਦੁਨੀਆਂ ਲੋਕਤੰਤਰ ਅਤੇ ਆਜ਼ਾਦੀ ਦੇ ਲਈ ਬੇਮਿਸਾਲ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੀ ਹੈ। ਦੋ ਦਹਾਕਿਆਂ ਤੋਂ ਵਿਸ਼ਵ ਵਿਆਪੀ ਆਜ਼ਾਦੀ ਘਟ ਰਹੀ ਹੈ, ਰਾਜਨੀਤਿਕ ਅਧਿਕਾਰ ਅਤੇ ਨਾਗਰਿਕ ਆਜ਼ਾਦੀਆਂ ਵਿਗੜ ਰਹੀਆਂ ਨੇ। ਉਨ੍ਹਾਂ ਕਿਹਾ ਕਿ CCP ਇਨ੍ਹਾਂ ਨਕਾਰਾਤਮਕ ਰੁਝਾਨਾਂ ਦਾ ਮੁੱਖ ਕਾਰਨ ਹੈ। ਵਿਲਸਨ ਨੇ ਚੀਨ ਨੂੰ ਇਕ ਲੋਕਤੰਤਰ ਵਿਰੋਧੀ ਮਹਾਂਸ਼ਕਤੀ ਦਸਿਆ ਜੋ ਵਿਸ਼ਵ ਅਰਥ ਵਿਵਸਥਾ, ਉਨਤ ਤਕਨਾਲੋਜੀਆਂ ਅਤੇ ਮਹੱਤਵਪੂਰਨ ਸਪਲਾਈ ਚੇਨਾਂ ਦੇ ਵਿਚ ਡੂੰਘਾਈ ਦੇ ਨਾਲ ਜੁੜੀਆਂ ਹੋਈਆਂ ਹੈ। ਉਨ੍ਹਾਂ ਕਿਹਾ ਕਿ ਚੀਨ ਨਵੇਂ ਅੰਤਰਰਾਸ਼ਟਰੀ ਸੰਸਥਾਵਾਂ ਬਣਾ ਕੇ ਅਤੇ ਰਾਜਨੀਤਿਕ, ਆਰਥਿਕ, ਤਕਨੀਕੀ ਅਤੇ ਸੂਚਨਾਤਮਕ ਸਾਧਨਾਂ ਦੀ ਵਰਤੋਂ ਕਰਕੇ ਆਪਣੇ ਹਿੱਤਾਂ ਦੇ ਅਨੁਸਾਰ ਵਿਸ਼ਵ ਵਿਵਸਥਾ ਨੂੰ ਬਦਲ ਕੇ ਆਪਣਾ ਪ੍ਰਭਾਵ ਵਧਾ ਰਿਹਾ ਹੈ। ਵਿਲਸਨ ਨੇ ਕਿਹਾ ਕਿ CCP ਦੀਆਂ ਇੱਛਾਵਾਂ ਬਹੁਤ ਵੱਡੀਆਂ ਨੇ। ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਾਰ ਵਾਰ ਕੀਤੇ ਗਏ ਦਾਅਵੇ ਦਾ ਹਵਾਲਾ ਦਿੱਤਾ ਕਿ ਦੁਨੀਆਂ ਇਕ ਸਦੀ ਦੇ ਵਿਚ ਨਹੀਂ ਦੇਖੇ ਗਏ ਬਦਲਾਅ ਦੇ ਵਿਚੋਂ ਗੁਜ਼ਰ ਰਹੀ ਹੈ ਤੇ ਕਿਹਾ ਕਿ ਸ਼ੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਹੋਰ ਤਾਨਾਸ਼ਾਹੀ ਨੇਤਾਵਾਂ ਦੇ ਇਸ ਬਦਲਾਅ ਨੂੰ ਆਕਾਰ ਦੇਣ ਦੀ ਖੁੱਲ੍ਹ ਕੇ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਆਪਣੇ ਪ੍ਰਭਾਵ ਨੂੰ ਵਧਾਉਣ ਦੇ ਲਈ ਇਛੁੱਕ ਭਾਈਵਾਲਾਂ ਅਤੇ ਕਮਜ਼ੋਰ ਸੰਸਥਾਵਾਂ ਦੀ ਜ਼ਰੂਰਤ ਹੈ ਕਿਉਂਕਿ ਉਹ ਲੋਕਤੰਤਰੀ ਤਾਕਤ ਨੂੰ ਕਮਜ਼ੋਰ ਕਰਨ ਦੇ ਲਈ ਭ੍ਰਿਸ਼ਟਾਚਾਰ, ਨੈਟਵਰਕ, ਮੀਡੀਆ ਹੇਰਾਫੇਰੀ, ਸਰਹੱਦ ਪਾਰ ਦਮਨ ਅਤੇ ਆਰਥਿਕ ਦਬਾਅ ਦੀ ਵਰਤੋਂ ਕਰਦਾ ਹੈ। ਵਿਲਸਨ ਨੇ ਕਿਹਾ ਕਿ ਲੋਕਤੰਤਰ ਕਦੇ ਵੀ ਆਪਣੇ ਆਪ ਨਹੀਂ ਖੜਾ ਹੁੰਦਾ। ਉਨ੍ਹਾਂ ਕਿਹਾ ਕਿ CCP ਤਾਈਵਾਨੀ ਲੋਕਾਂ ਦੀ ਭਾਵਨਾ ਨੂੰ ਕਮਜ਼ੋਰ ਕਰਨ ਦੇ ਲਈ ਜਿਹੜਾ ਗ੍ਰੇ ਜ਼ੋਨ ਰਣਨੀਤੀਆਂ ਦੀ ਵਰਤੋਂ ਕਰਦੀ ਹੈ। ਇਸ ਦਾ ਉਦੇਸ਼ ਸਮਾਜ ਦੇ ਵਿਚ ਵੰਡੀਆਂ ਪਾਉਣੀਆਂ, ਜਨਤਕ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਤੇ ਆਜ਼ਾਦ ਦੁਨੀਆਂ ਨੂੰ ਯਕੀਨ ਦਿਵਾਉਣਾ ਹੈ ਕਿ ਤਾਨਾਸ਼ਾਹੀ ਸ਼ਾਸਨ ਹੀ ਇਕੋ ਇਕ ਵਿਕਲਪ ਹੈ। ਤਾਈਵਾਨ ਨਾ ਸਿਰਫ ਆਜ਼ਾਦੀ ਦਾ ਮੋਹਰੀ ਕੇਂਦਰ ਹੈ ਸਗੋਂ ਇਹ ਦੁਨੀਆਂ ਭਰ ਦੇ ਲੋਕਤੰਤਰੀ ਭਾਈਚਾਰਿਆਂ ਦੇ ਲਈ ਇਕ ਮੁਲਾਕਾਤ ਬਿੰਦੂ ਵੀ ਬਣ ਰਿਹਾ। ਉਨ੍ਹਾਂ ਆਖਰ ਚ ਕਿਹਾ ਕਿ ਇਸ ਸਾਲ ਤਾਈਪੇ ਵਿਚ CITW ਸੰਮੇਲਨ ਦਾ ਆਯੋਜਨ ਤਾਈਵਾਨ ਦੇ ਕੀਮਤੀ ਤਜ਼ਰਬਿਆਂ ਤੋਂ ਸਿੱਖਣ ਦਾ ਇਕ ਮਹੱਤਵਪੂਰਨ ਮੌਕਾ ਹੈ ਤੇ ਉਨ੍ਹਾਂ ਦੁਨੀਆਂ ਭਾਰ ਦੇ ਲੋਕਤੰਤਰ ਤਾਈਵਾਨ ਦੇ ਵਿਚ ਮਜ਼ਬੂਤ ਗਿਆਨ, ਨੈਟਵਰਕ, ਵਿਸ਼ਵਾਸ ਤੇ ਸਹਿਯੋਗ ਵਿਧੀਆਂ ਵਿਕਸਿਤ ਕਰਕੇ ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਨੇ। ਇਸ ਸਮਾਗਮ ਦੇ ਵਿਚ ਬੋਲਦੇ ਹੋਏ ਜਰਮਨ ਮਾਰਸ਼ਲ ਫੰਡ ਦੇ ਇੰਡੋ ਪੈਸੇਫਿਕ ਪ੍ਰੋਗਰਾਮ ਦੀ ਮੈਨੇਜਿੰਗ ਡਾਇਰੈਕਟਰ ਜਿਹੜੀ ਹੈ ਬੋਨੀ ਗਲੇਜ਼ਰ ਨੇ ਵੀ ਕਿਹਾ ਕਿ ਚੀਨ ਦੇ ਵੱਧ ਰਹੇ ਵਿਸ਼ਵ ਵਿਆਪੀ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਲੋਕਤੰਤਰਾਂ ਨੂੰ ਇਕ ਫੌਜੀ ਕੇਂਦਰਿਤ ਪਹੁੰਚ ਤੋਂ ਅੱਗੇ ਵਧਣਾ ਚਾਹੀਦਾ ਹੈ ਤੇ ਸਮਾਜ ਦੇ ਅੰਦਰ ਵਿਆਪਕ ਲਚਕਤਾ ਵਿਕਸਿਤ ਕਰਨੀ ਚਾਹੀਦੀ ਹੈ। ਪ੍ਰਭਾਵਸ਼ਾਲੀ ਤੇ ਭਰੋਸੇਯੋਗ ਰੋਕਥਾਮ ਦੇ ਲਈ ਵਿਆਪਕ ਤਾਕਤ ਜ਼ਰੂਰੀ ਹੈ। ਗਲੇਜ਼ਰ ਨੇ ਨੋਟ ਕੀਤਾ ਕਿ ਤਾਈਵਾਨ ਲੰਬੇ ਸਮੇਂ ਤੋਂ ਚੀਨ ਦੇ ਫੌਜੀ ਖਤਰਿਆਂ, ਆਰਥਿਕ ਦਬਾਅ, ਰਾਜਨੀਤਿਕ ਯੁੱਧ ਤੇ ਜਾਣਕਾਰੀ ਦੇ ਵਿਚ ਹੀਰਾਫੇਰੀ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਦਬਾਅ ਨੂੰ ਸਹਿਣ ਕਰਨ ਦੀ ਜਿਹੜੀ ਬਜਾਏ ਤਾਈਵਾਨ ਨੇ ਲੋਕਤੰਤਰੀ ਇਕਜੁੱਟਤਾ ਦੇ ਵਿਹਾਰਕ ਮਾਡਲ ਦੇ ਵਿਚ ਜਿਹੜਾ ਵਿਕਸਿਤ ਕੀਤੇ ਨੇ ਤੇ ਉਨ੍ਹਾਂ ਨੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ, ਪਾਰਦਰਸ਼ਤਾ ਵਧਾਉਣ, ਜਨਤਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰੀ ਅਤੇ ਸਮਾਜਿਕ ਯਤਨਾਂ ਦਾ ਹਵਾਲਾ ਦਿੱਤਾ ਹੈ। ਆਖਰ ਚ ਉਹ ਕਹਿੰਦੇ ਕਿ ਤਾਈਵਾਨ ਲੋਕਤੰਤਰੀ ਮਜ਼ਬੂਤੀ ਲਈ ਇਕ ਜੀਵੰਤ ਪ੍ਰਯੋਗਸ਼ਾਲਾ ਬਣ ਗਿਆ ਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦਾ ਤਜਰਬਾ ਇਸ ਦੇ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉਸ ਨੂੰ ਬਹੁਤ ਪਹਿਲਾਂ ਅਤੇ ਬਹੁਤ ਵੱਡੇ ਪੱਧਰ ਦੇ ਉਤੇ ਉਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਿਨ੍ਹਾਂ ਦਾ ਸਾਹਮਣਾ ਹੁਣ ਬਹੁਤ ਸਾਰੇ ਹੋਰ ਲੋਕਤੰਤਰਾਂ ਨੂੰ ਕਰਨਾ ਪੈ ਰਿਹਾ ਹੈ ਤੇ ਬਾਕੀ ਲੋਕਤੰਤਰੀ ਦੁਨੀਆਂ ਹੁਣ ਤਾਈਵਾਨ ਨੂੰ ਸਿਰਫ਼ ਇਕ ਸੁਰੱਖਿਆ ਚੁਣੌਤੀ ਵਜੋਂ ਹੀ ਨਹੀਂ ਸਗੋਂ ਉਨ੍ਹਾਂ ਦੇ ਹੱਲ ਦੇ ਸਰੋਤ ਦੇ ਵਜੋਂ ਵੀ ਦੇਖ ਰਹੀ ਹੈ। ਦੂਸਰੇ ਪਾਸੇ ਭਾਰਤ ਆਸੀਅਨ ਰਣਨੀਤਿਕ ਸਹਿਯੋਗ ਜਿਹੜਾ ਕਲੀਨ ਐਨਰਜੀ ਖੇਤਰ ਦੇ ਵਿਚ ਅਹਿਮ ਖਣਿਜਾਂ ਦੇ ਲਈ ਹੋਵੇਗੀ ਸਾਂਝੇਦਾਰੀ ਆਖਰੀ ਖ਼ਬਰ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ। ਖਬਰਾਂ ਤੋਂ ਤੇ ਨਵਿਆਉਣ ਯੋਗ ਊਰਜਾ ਤਕਨਾਲੋਜੀ ਬੈਟਰੀ ਸਟੋਰੇਜ ਅਤੇ ਇਲੈਕਟ੍ਰਿਕ ਵਾਹਨਾਂ ਦੇ ਵਧਦੇ ਹੋਏ ਉਤਪਾਦਨ ਦੇ ਵਿਚਕਾਰ ਭਾਰਤ ਅਤੇ ਆਸੀਆਨ ਦੇਸ਼ਾਂ ਵਿਚਕਾਰ ਅਹਿਮ ਊਰਜਾ ਤਬਦੀਲੀ ਖਣਿਜਾਂ ਨੂੰ ਲੈ ਕੇ ਰਣਨੀਤਿਕ ਸਹਿਯੋਗ ਵਧਾਉਣ ਦੇ ਲਈ ਇਕ ਵਿਸ਼ੇਸ਼ ਪਹਿਲ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਟਿਕਾਊ ਵਿਕਾਸ ਸੰਸਥਾ ਤੇ ਐਨਰਜੀ ਵਾ ਬੈਚਰਸ ਵੱਲੋਂ ਜਿਹੜਾ ਅੱਜ ਇਕ ਵਰਚੁਅਲ ਗੋਲ ਮੇਜ ਜਿਹੜੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਹਦੇ ਵਿਚ ਨੀਤੀ ਘੜਨ ਵਾਲੇ ਖੋਜਕਰਤਾ ਉਦਯੋਗਿਕ ਮਾਹਰ ਸ਼ਾਮਲ ਹੋਏ ਨੇ। ਖਣਿਜ ਭੰਡਾਰ ਅਤੇ ਭਾਰਤ ਦੀ ਭੂਮਿਕਾ ਇਹਦੇ ਵਿਚ ਹੈ। ਆਸੀਅਨ ਦੇਸ਼ਾਂ ਦੇ ਕੋਲ ਨਿਕਲ ਕੋਬਾਲਟ ਬਾਕਸਾਈਟ ਅਤੇ ਰੀਅਰ ਅਰਥ ਐਲੀਮੈਂਟਸ ਜਿਹੜੇ ਵਰਗੇ ਰਣਨੀਤਿਕ ਖਣਿਜਾਂ ਦੇ ਵੱਡੇ ਭੰਡਾਰ ਮੌਜੂਦ ਨੇ। ਦੂਜੇ ਪਾਸੇ ਭਾਰਤ ਕਲੀਨ ਟੈਕਨਾਲੋਜੀ ਦੇ ਨਿਰਮਾਣ ਦੇ ਵਿਚ ਆਪਣੀ ਭੂਮਿਕਾ ਵਧਾ ਰਿਹਾ ਤੇ ਗਲੋਬਲ ਖਣਿਜ ਸਪਲਾਈ ਚੇਨ ਦੇ ਵਿਚ ਆਪਣੀ ਹਿੱਸੇਦਾਰੀ ਮਜ਼ਬੂਤ ਕਰ ਰਿਹਾ। ਇਨ੍ਹਾਂ ਦੋਵਾਂ ਦੇ ਆਪਸੀ ਸਹਿਯੋਗ ਦੇ ਨਾਲ ਖਣਿਜ ਪ੍ਰੋਸੈਸਿੰਗ ਰਿਫਾਈਨਿੰਗ ਅਤੇ ਮੈਨੂਫੈਕਚਰਿੰਗ ਦੇ ਖੇਤਰ ਦੇ ਵਿਚ ਨਿਵੇਸ਼ ਦੇ ਵੱਡੇ ਮੌਕੇ ਪੈਦਾ ਹੋ ਸਕਦੇ ਹਨ। ਮੁੱਖ ਚੁਣੌਤੀਆਂ ਤੇ ਰਣਨੀਤੀ ਹੈ। ਇਸ ਦੇ ਖੇਤਰ ਦੇ ਵਿਚ ਸਹਿਯੋਗ ਦੇ ਬਾਵਜੂਦ ਕਈ ਚੁਣੌਤੀਆਂ ਮੌਜੂਦ ਨੇ ਜਿਵੇਂ ਕਿ ਸਪਲਾਈ ਚੇਨ ਦੀ ਕਮਜ਼ੋਰੀ, ਪ੍ਰੋਸੈਸਿੰਗ ਅਤੇ ਨਿਰਮਾਣ ਸਮਰੱਥਾ ਦੀ ਕਮੀ, ਨਿਵੇਸ਼ ਦੇ ਲਈ ਫੰਡਾਂ ਦੀ ਘਾਟ, ਵਾਤਾਵਰਨ ਅਤੇ ਸਮਾਜਿਕ ਜੋਖਮ। ਇਨ੍ਹਾਂ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਖੇਤਰੀ ਸਹਿਯੋਗ, ਤਾਲਮੇਲ ਵਾਲੀਆਂ ਨੀਤੀਆਂ ਤੇ ਸਰਕਾਰਾਂ ਦੇ ਉੱਤੇ ਵਿੱਤੀ ਸੰਸਥਾਵਾਂ ਵਿਚਕਾਰ ਸਾਂਝੇਦਾਰੀ ਦੀ ਜ਼ਰੂਰਤ ਹੈ। ਗੋਲਮੇਜ ਕਾਨਫਰੰਸ ਦੇ ਮੁੱਖ ਉਦੇਸ਼ ਸਨ। ਇਸ ਵਿਚਾਰ ਵਟਾਂਦਰੇ ਦਾ ਮੁੱਖ ਉਦੇਸ਼ ਭਾਰਤ ਅਤੇ ਆਸੀਅਨ ਵਿਚਕਾਰ ਰਣਨੀਤਿਕ ਸਹਿਯੋਗ ਨੂੰ ਮਜ਼ਬੂਤ ਕਰਨਾ, ਇਕ ਟਿਕਾਊ ਖੇਤਰੀ ਵੈਲਿਊ ਚੇਨ ਵਿਕਸਿਤ ਕਰਨਾ, ਕਾਨਫਰੰਸ ਦੇ ਦੌਰਾਨ ਅਹਿਮ ਖਣਿਜਾਂ ਦੀ ਪਛਾਣ ਕਰਨ, ਨਿਵੇਸ਼ ਜਟਾਉਣ ਅਤੇ ਜਿੰਮੇਵਾਰੀ ਮਾਈਨਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਰਗੇ ਵਿਸ਼ਿਆਂ ਦੇ ਉੱਤੇ ਜਿਹੜੀ ਹੈ ਚਰਚਾ ਜਿਹੜੀ ਹੈ ਕੀਤੀ ਜਾਵੇਗੀ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕਾਲਕਾਨੀ ਚੋਂ ਦੋ ਨਿੱਘਾ ਸਵਾਗਤ ਹੈ ਸਭ ਦੋਸਤਾਂ ਦਾ ਆਖਰ ਦੇ ਵਿਚ ਤੇ ਆਪਣੇ ਕੋਲ 5-7 ਮਿੰਟ ਦਾ ਸਮਾਂ ਬਾਕੀ ਹੈ ਤੇ ਕਾਲ ਤੁਸੀਂ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇਕ ਬਹੁਤ ਹੀ ਵਧੀਆ ਆਰਟੀਕਲ ਹੈਗਾ, ਉਹਦੀ ਮੈਂ ਸਾਂਝ ਪਾਉਣੀ ਚਾਹੁੰਦਾ ਤੁਹਾਡੇ ਨਾਲ। ਜਾਂਦੇ ਜਾਂਦੇ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਆ, ਜੇ ਸਮਾਂ ਆਗਿਆ ਦਿੰਦਾ ਤਾਂ ਜ਼ਰੂਰ ਕਰਾਂਗੇ ਤੇ ਨਹੀਂ ਤਾਂ ਫਿਰ ਉਹਨੂੰ ਕੱਲ੍ਹ ਦੇ ਲਈ ਰੱਖ ਲਾਂਗੇ। ਤੇ ਕਾਫੀ ਇੰਟਰਸਟਿੰਗ ਵੈਸੇ ਅੱਜ ਦੇ ਵਿਸ਼ੇ ਦੇ ਨਾਲ ਮਿਲਦੀ ਜੁਲਦੀ ਗੱਲਬਾਤ ਸੀ। ਤੇ ਆਪਣੇ ਮੁਕੱਦਰ ਬਾਈ ਜੀ ਕਾਲ ਕਰ ਰਹੇ ਸਨ ਸ਼ੁਰੂ ਜਦੋਂ ਸ਼ਮੀ ਜੀ ਦੇ ਨਾਲ ਸਮਾਪਤੀ ਕੀਤੀ ਹੈ। ਕਹਿੰਦੇ ਜੀ ਅੱਜ ਸਾਡੀ ਕਾਲ ਕਰਕੇ ਵੀ ਕਈ ਵਾਰੀ ਕਈ ਸੱਜਣ ਰਹਿ ਜਾਂਦੇ ਨੇ, ਇਸ ਕਰਕੇ ਗਿਲਾ ਕੋਈ ਨਹੀਂ ਜੀ, ਅੱਜ ਬਾਕੀ ਸੱਜਣਾਂ ਦੀ ਵਾਰੀ ਹੈ। ਗੱਲਾਂ ਸੁਣ ਕੇ ਚੰਗਾ ਲੱਗਿਆ, ਜਾਣਕਾਰੀ ਵੀ ਮਿਲੀ ਹੈ ਜੀ। ਕਹਿੰਦੇ ਮੁਕੱਦਰ ਜੀ ਲਿਖਦੇ ਆ, ਨਹੀਂ ਗੱਲਬਾਤ ਕਰ ਸਕਦੇ ਆ ਜੇ ਖਬਰਾਂ ਦੇ ਉੱਤੇ ਕੋਈ ਗੱਲਬਾਤ ਕਰਨੀ ਹੈ ਜਾਂ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ ਜੀ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਚਲੋ ਇੱਕ ਕੋਸ਼ਿਸ਼ ਕਰ ਲੈਂਦੇ ਆ, ਜੇ ਗੱਲ ਬਣਦੀ ਹੈ ਠੀਕ ਹੈ, ਨਹੀਂ ਤਾਂ ਫਿਰ ਆਪਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਰ ਲੈ ਕੇ ਤੇ ਨਾਲ ਦੀ ਨਾਲ ਫਿਰ ਆਪਾਂ ਆਰਟੀਕਲ ਚਲੋ ਕੱਲ੍ਹ ਲਈ ਰੱਖ ਲੈਂਦੇ ਹਾਂ, ਸਮਾਂ ਕਾਫੀ ਹੋ ਜਾਣਾ ਫਿਰ, ਤੇ ਅੱਜ ਫਿਰ ਇੰਨਾ ਹੀ ਕਰਦੇ ਹਾਂ। ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਨੂੰ ਜ਼ਰੂਰ ਨਾਲ ਲੈ ਤੁਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ। ਤੇ ਤਦ ਤੱਕ ਜੇ ਕਾਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਕੁਝ ਵੀ ਹੋ ਸਕਦਾ ਜੀਰਾ ਵੀਰ ਜੀ, ਗੇਮ ਦੇ ਵਿੱਚ ਦੇਖੋ। ਹਾਂਜੀ, ਫੁੱਟਬਾਲ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ, ਬਿਲਕੁਲ ਅਜੇ ਕੁਝ ਵੀ ਨਹੀਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਕਿ ਸਪੇਨ ਲੈ ਕੇ ਜਾਵੇਗਾ ਇਸ ਵਾਰ ਦਾ ਵਰਲਡ ਕੱਪ, ਪਰ ਦੇਖਦੇ ਹਾਂ ਭਾਈ, ਨਾਰਵੇ ਵੀ ਹੋ ਸਕਦਾ ਹੈ, ਇਸੇ ਤਰ੍ਹਾਂ ਸਵਿਟਜ਼ਰਲੈਂਡ ਵੀ ਹੋ ਸਕਦਾ, ਇੰਗਲੈਂਡ ਵੀ ਹੋ ਸਕਦਾ ਤੇ ਬਾਕੀ ਹੋਰ ਜਿਹੜੇ ਮੁਲਕ ਨੇ ਧੜੱਲੇਦਾਰ, ਆਪਣੇ ਅਰਜਨਟਾਈਨਾ ਪਿਆ ਹਜੇ ਤੇ ਉਹ ਵੀ ਹੋ ਸਕਦਾ ਜੀ, ਦੇਖਦੇ ਹਾਂ ਕੀ ਬਣਦਾ ਜੀ। ਫੁੱਟਬਾਲ ਜਿਹੜਾ ਜ਼ੋਰ ਦੀ ਗੇਮ ਹੈ ਜੀ, ਕੁਝ ਨਹੀਂ ਕਿਹਾ ਜਾ ਸਕਦਾ, ਆਖਰੀ ਪਲਾਂ ਦੇ ਵਿਚ ਵੀ ਜਿਹੜੀਆਂ ਸਥਿਤੀਆਂ ਪਰਿਸਥਿਤੀਆਂ ਬਦਲ ਜਾਂਦੀਆਂ ਤੇ ਕੁਝ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਜੀ, ਕੀ ਵਾਪਰ ਜਾਣਾ ਜੀ। ਤੇ ਲੋ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦਾ ਸਵਾਗਤ ਕਰਦੇ ਆ, ਫਿਰ ਆਗਿਆ ਲੈਂਦੇ ਆ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਭੇਜਿਆ, ਸ਼ੁਕਰੀਆ, ਧੰਨਵਾਦ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਸ਼ੈਲੀ ਬਾਈ ਜੀ ਦਾ ਸਭ ਤੋਂ ਪਹਿਲਾਂ ਸੁਨੇਹਾ ਜੀ, ਭਾਰਤ ਜੀ, ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀਆਂ ਨੂੰ ਜੀ, ਸ਼ੈਲੀ ਜੀ ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਨੇ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸੀ, ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ, ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ, ਮਾਲ ਜੀ ਕਹਿੰਦੇ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੇ ਹਾਂਜੀ ਸ਼ਮੀ ਜੀ ਠੀਕ ਕਹਿ ਰਹੇ ਹੋ ਕਹਿੰਦੇ ਲਾਈਕ ਨੰਬਰ 5 ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਤੇ ਇਸੇ ਤਰ੍ਹਾਂ ਰਾਜਨ ਸੋਰੀ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਐ ਉਧਰ ਬਾਬਾ ਈਦੀ ਤੇ ਆਪਣੇ ਭਗਤ ਪੂਰਨ ਸਿੰਘ ਦੋਵੇਂ ਮਹਾਨ ਸ਼ਖਸੀਅਤਾਂ ਸਨ ਸਲਾਮ ਹੈ ਇਹੋ ਜਿਹੀਆਂ ਰੂਹਾਂ ਨੂੰ ਬਿਲਕੁਲ ਹੈ ਜੀ ਰੂਹ ਖੁਸ਼ ਹੋ ਗਏ ਜੀ ਉਹ ਪਹਿਲਾਂ ਜਿਹੜੀ ਗੱਲ ਕੀਤੀ ਹੈ ਉਹਨਾਂ ਦੇ ਬਾਰੇ ਈਦੀ ਉਹਨਾਂ ਦੇ ਬਾਰੇ ਬਾਬਾ ਈਦੀ ਕਿਆ ਕਹਿਣੇ ਨੇ

ਵੀਰ ਜੀ ਇਹੀ ਸਚਾਈ ਹੈ ਜੀ। ਰਾਜਨ ਸੈਣੀ ਸਾਹਿਬ ਕਹਿੰਦੇ 13 ਸਾਲ ਦੀ ਨੂੰ ਜੇ ਬੁਆਏ ਫਰੈਂਡ ਚਾਹੀਦਾ ਤੇ ਮਿਲਣ ਲਈ 100 ਕਿਲੋਮੀਟਰ ਜਾ ਰਹੀ ਸੀ ਤਾਂ ਉਸਨੇ ਆਪ ਹੀ ਕਹਿੰਦੇ ਗੈਰ ਕੁਦਰਤੀ ਹੋਣ ਵਾਲੀਆਂ ਘਟਨਾਵਾਂ ਨੂੰ ਜਨਮ ਦੇ ਦਿੱਤਾ ਜੀ। ਬਿਲਕੁਲ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਭੈਣ ਜੀ ਤੁਸੀਂ ਵੱਡੇ ਹੋ, ਸੋਚੋ ਤੁਹਾਡਾ ਤੇ ਸਾਡਾ ਵਕਤ ਕਿਹੋ ਜਿਹਾ ਹੁੰਦਾ ਸੀ। ਸ਼ਾਮ ਨੂੰ ਸਾਰਾ ਪਰਿਵਾਰ ਰਲ ਬੈਠ ਖਾਂਦਾ ਹੁੰਦਾ ਸੀ ਤੇ ਮਾਂ ਬਣਾਉਂਦੀ ਹੁੰਦੀ ਸੀ ਜੀ। ਬਿਲਕੁਲ ਹੈ ਜੀ। ਚੁੱਲ੍ਹੇ ਦੇ ਦੁਆਲੇ ਬੈਠ ਕੇ ਸਾਰੇ ਲੱਗੇ ਹੁੰਦੇ ਸੀ ਜੀ, ਨਾਲੇ ਅੱਗ ਸੇਕ ਲਈ ਸਿਆਲਾਂ ਨੂੰ ਤੇ ਨਾਲੇ ਰੋਟੀ ਪਾਣੀ ਖਾ ਲਿਆ। ਤੇ ਦੂਸਰੇ ਪਾਸੇ ਮਾਂ ਆਪਣੇ ਵੈਸੇ ਗਰਮੀਆਂ ਚ ਵੀ ਇਹ ਮਾਹੌਲ ਹੁੰਦਾ ਸੀ, ਚੁੱਲ੍ਹਿਆਂ ਚੌਂਕਿਆਂ ਦੇ ਵਿਚ ਹੀ ਬੈਠ ਕੇ ਖਾ ਲਈਦਾ ਸੀ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਹੈਲਸਿੰਕੀ ਤੋਂ ਫਿਨਲੈਂਡ ਤੋਂ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਸਭ ਦੋਸਤਾਂ ਨੂੰ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਹਾਂਜੀ ਹੁਣ ਤਾਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਬੈਠ ਕੇ ਨਹੀਂ ਖਾਂਦੇ, ਘਰ ਦੇ ਵਿਚ ਵੀ ਫਰਮਾਇਸ਼ ਅਲੱਗ ਹੁੰਦੀ ਜਾ ਰਹੀ ਹੈ। ਕਹਿੰਦੇ ਨੇ ਕਿ ਸੋਰੀ ਥੋੜਾ ਜਿਹਾ ਨਜ਼ਲਾ ਜ਼ੁਕਾਮ ਹੋਇਆ ਹੋਇਆ। ਮਾਲ ਭੈਣ ਜੀ ਕਹਿੰਦੇ ਕਿ ਕਹਿ ਦੇਣਗੇ ਮੈਂ ਨਹੀਂ ਖਾਣਾ, ਮੈਂ ਬਾਹਰੋਂ ਲੈ ਲੈਣਾ, ਅਸੀਂ ਬਾਹਰੋਂ ਆ ਕੇ ਹੁਣ ਵੀ ਕਹਿੰਦੇ ਘਰ ਬਣਾਉਂਦੇ ਹਾਂ ਜੀ। ਸੁਰਿੰਦਰ ਕੌਰ ਮਾਲ ਕਹਿੰਦੇ ਯੂ ਆਰ ਰਾਈਟ। ਤੇ ਔਜਲਾ ਸਾਹਿਬ ਕਹਿੰਦੇ ਆਪਣੀ ਤਾਂ ਹੁਣ ਵੀ ਕਹਿੰਦੇ ਘਰ ਦੀ ਰੋਟੀ ਖਾਧੇ ਬਿਨਾਂ ਰੱਜ ਨਹੀਂ ਆਉਂਦਾ ਜੀ। ਬਿਲਕੁਲ ਹੈ ਜੀ, ਘਰੇ ਹੀ ਖਾਈਦਾ ਜੀ, ਘਰੇ ਬਣਾਈਦਾ, ਉਹਦੀ ਵਰਗੀ ਰੀਸ ਕਿੱਥੇ ਹੈ। ਬਾਹਰ ਜਾਓ ਖਰਚਾ ਵੀ ਜ਼ਿਆਦਾ ਤੇ ਚੱਜ ਦੀ ਚੀਜ਼ ਬਣੀ ਰੱਜ ਕੇ ਕਾਹ ਬਣੀ ਹੁੰਦਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਸੀਂ ਵੀ ਕਹਿੰਦੇ ਗੁਆਂਢੀ ਸੀ, ਤੁਸੀਂ ਕਿੱਥੇ ਸੀ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਫੋਨ ਤਾਂ ਦੇਣਾ ਹੀ ਪਊ ਜੀ। ਇਕਬਾਲ ਮਾਂਗੜ ਜੀ ਕਹਿੰਦੇ ਆ ਰਾਜਨ ਸੈਣੀ ਜੀ ਬਿਲਕੁਲ ਸਹੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਥੈਂਕ ਯੂ ਆਲ ਦੀ ਰਿਸਪੈਕਟੇਬਲ ਫਰੈਂਡਸ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਮਾਂ ਆਪ ਵੀ ਹੀ ਬਹੁਤ ਬਿਜ਼ੀ ਹੁੰਦੀ ਹੈ ਫੋਨ ਤੇ ਹੁੰਦੇ ਜੀ ਇਸ ਤਰ੍ਹਾਂ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰਮੇਲ ਦਾਦੂ ਵੀਰ ਜੀ ਤੁਸੀਂ ਬਸ ਪੇ ਪੌਲ ਤੇ ਗੂਗਲ ਪੇ ਵਰਤਣਾ ਜਾਰੀ ਰੱਖਣਾ ਜੀ, ਘਰ ਬਾਹਰ ਸਤਿਕਾਰ ਬਣਿਆ ਰਹੇਗਾ ਜੀ ਤੇ ਬਾਕੀ ਪਲੇਟਫਾਰਮ ਤੁਸੀਂ ਨਾ ਵੀ ਵਰਤੋ ਕੋਈ ਫਰਕ ਨਹੀਂ ਪੈਂਦਾ ਜੀ। ਆਪਣੇ ਮੁਕੱਦਰ ਜੀ ਲਿਖਦੇ ਆ ਅਸੀਂ ਵੀ ਕਾਲ ਦੇ ਵਿਚ ਹਾਂ, ਸਾਡੀ ਵੀ ਹਾਜ਼ਰੀ ਲਵਾ ਲਓ ਭਾਰਜ ਬਾਈ ਤੇ ਸ਼ੰਮੀ ਬਾਈ ਜੀ ਜੇ ਸਮਾਂ ਹੋਇਆ ਤਾਂ। ਬਿਲਕੁਲ ਜੀ, ਤੁਹਾਨੂੰ ਕੋਸ਼ਿਸ਼ ਕੀਤੀ ਹੈ, ਤੁਸੀਂ ਉਦੋਂ ਡਰੋਪ ਕਰ ਗਏ, ਨਾਲ ਹੀ ਕੱਲ੍ਹ ਸ਼ੰਮੀ ਜੀ ਦੇ ਨਾਲ ਗੱਲਬਾਤ ਖਤਮ ਕੀਤੀ ਹੈ ਤਾਂ ਮੈਂ ਬਾਅਦ ਦੇ ਵਿਚ ਦੁਬਾਰਾ ਤੁਹਾਨੂੰ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਦੋ ਤਿੰਨ ਵਾਰ, ਪਰ ਤੁਸੀਂ ਕੋਈ ਆਨਸਰ ਨਹੀਂ ਕਰ ਰਹੇ। ਜੇ ਸੁਣ ਰਹੇ ਹੋ ਤਾਂ ਜ਼ਰੂਰ ਕਰ ਸਕਦੇ ਹੋ ਜਾਂਦੇ ਜਾਂਦੇ। ਰਾਜਨ ਸੈਣੀ ਸਾਹਿਬ ਕਹਿੰਦੇ ਗੁਆਂਢੀ ਚੰਗਾ ਹੋਵੇ ਤਾਂ ਬੀਬੀ ਜਾਵੇ ਕਿਉਂ, ਸਤਿਕਾਰ ਯੋਗ ਵੀਰ ਜੀ, ਹਾ ਹਾ ਹਾ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਹਾਂਜੀ ਇੱਥੇ ਬੱਚੇ ਸੋਸ਼ਲ ਮੀਡੀਆ ਨਹੀਂ ਵਰਤਦੇ ਜੀ। ਬਿਲਕੁਲ ਹੈ ਜੀ, ਤੇ ਬਹੁਤ ਘੱਟ ਵਰਤਦੇ ਆ ਜਿਹੜੇ ਵਰਤਦੇ ਵੀ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਕਿ ਗੁੱਡ ਟੱਚ ਬੈਡ ਟੱਚ ਬਾਰੇ ਹੁਣ ਦੱਸਿਆ ਜਾਂਦਾ ਵੀਰ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਮਤਲਬ ਜੇ ਗੁਆਂਢੀ ਚੰਗਾ ਹੋਵੇ ਫਿਰ ਕਿਸੇ ਹੋਰ ਦੇ ਨਾਲ ਕਿਉਂ ਜਾਵੇ, ਸ਼ਾਇਦ ਫਿਰ ਕਹਿਣਾ ਚਾਹੁੰਦੇ ਨੇ। ਔਜਲਾ ਵੀਰ ਰਜਿੰਦਰ ਜੀਰਾ ਜੀ ਲਿਖਦੇ ਆ ਭਾਰਤ ਜੀ ਤੇ ਸ਼ੰਮੀ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਰਾ ਜੀ, ਸਵਾਗਤ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਔਜਲਾ ਸਾਹਿਬ ਨੇ ਮੁੜ ਕੇ ਜ਼ਮਾਨਤ ਵੀ ਨਹੀਂ ਦੇਣੀ ਜੀ ਕਹਿੰਦੇ ਮੇਰੀ। ਤੇ ਜੀਰਾ ਜੀ ਕਹਿੰਦੇ ਆ ਇਹ ਨੇ ਜੀ ਔਜਲਾ ਸਾਹਿਬ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ, ਗ੍ਰੇਟ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਕਿ ਲਓ ਭਾਰਤ ਸਾਹਿਬ ਤੁਸੀਂ ਵੀ ਮੁੰਡੇ ਸੀ, ਅੱਜ ਪਤਾ ਲੱਗ ਗਿਆ ਜੀ। ਕਹਿਣ ਦਾ ਮਤਲਬ ਹੈ ਜੀ ਕੁੜੀ ਹੋਵੇ ਮੁੰਡਾ ਹੋਵੇ ਫਰਕ ਨਹੀਂ ਸੀ, ਤੇ ਚਾਹੇ ਕੁੜੀ ਬਾਹਰ ਜਾਂਦੀ ਸੀ ਤੇ ਚਾਹੇ ਮੁੰਡਾ ਬਾਹਰ ਜਾਂਦਾ ਸੀ, ਜ਼ਰੂਰ ਪੇਰੈਂਟਸ ਦੇ ਆਵਾਜ਼ ਮਾਰ ਕੇ ਹਾਕ ਮਾਰ ਕੇ ਜਾਂ ਦੱਸ ਕੇ ਜ਼ਰੂਰ ਜਾਈਦਾ ਸੀ ਕਿ ਮੈਂ ਉੱਥੇ ਚੱਲਾਂ, ਚਾਹੇ ਚਾਚੇ ਤਾਇਆਂ ਦੇ ਘਰੇ ਜਾਂਦੇ ਸੀ। ਕਹਿਣ ਦਾ ਉਹ ਮਤਲਬ ਸੀ ਸੈਣੀ ਸਾਹਿਬ। ਇਕਬਾਲ ਮਾਂਗੜ ਜੀ ਕਹਿੰਦੇ ਆ ਔਜਲਾ ਜੀ ਵਧੀਆ ਸਾਂਝ ਤੁਹਾਡੀ। ਤੇ ਅੱਗੇ ਕਹਿੰਦੇ ਨੇ ਪੇਰੈਂਟਲ ਜਿਹੜੇ ਪੇਰੈਂਟ ਨੇ ਕੰਟਰੋਲ ਚਾਹੀਦਾ। ਸਾਡੇ ਬੱਚੇ 10-12 ਕਲਾਸ ਸੀਗੇ ਵਿੱਚ ਤੇ ਜਦੋਂ ਫੋਨ ਮਿਲੇ ਉਹਨਾਂ ਨੂੰ, ਤੇ ਮਿਲਣ ਤੋਂ ਬਾਅਦ ਵੀ ਕਹਿੰਦੇ 9 ਵਜੇ ਫੋਨ ਬਾਹਰ ਚਾਰਜ ਦੇ ਉੱਤੇ ਲਾ ਕੇ ਜਾਂ ਸਕਦੇ ਸੀ ਰੂਮ ਦੇ ਵਿੱਚ ਲੈ ਜਿਹੜਾ ਸੀ ਲੇਟ ਨਾਈਟ ਨਹੀਂ ਯੂਜ਼ ਕਰ ਸਕਦੇ ਸੀ ਜੀ ਕਹਿੰਦੇ। ਅੱਗੇ ਕਹਿੰਦੇ ਨੇ ਇਕਬਾਲ ਜੀ ਕਿ ਮੈਂ ਵੀ ਆਉਂਦੀ ਹਾਂ ਜੀ, ਆ ਜਾਓ ਜੀ। ਤੇ ਇੱਕ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਲਾਵੋ ਹਾਜ਼ਰੀ ਇਕਬਾਲ ਜੀ, ਨਾਲੇ ਉਲਾਂਬਾ ਵੀ ਲੈ ਜਾਵੇਗਾ ਤੁਹਾਡਾ। ਤੇ ਵਧੀਆ ਸਾਂਝ ਤੇ ਗੱਲਬਾਤ ਇਕਬਾਲ ਜੀ ਤੁਹਾਡੀ ਪਸੰਦ ਕਰ ਰਹੇ ਨੇ ਔਜਲਾ ਸਾਹਿਬ। ਇਕਬਾਲ ਮਾਂਗੜ ਜੀ ਕਹਿੰਦੇ ਥੈਂਕ ਯੂ ਔਜਲਾ ਜੀ। ਰਜਿੰਦਰ ਜੀਰਾ ਜੀ ਕਹਿੰਦੇ

ਪਾਲ ਭੈਣ ਜੀ ਬਹੁਤ ਹੀ ਕਰਮਾਂ ਵਾਲੇ ਹੋ ਤੁਸੀਂ ਜਿਨ੍ਹਾਂ ਦੇ ਬੱਚੇ ਇੰਨੇ ਸਮਝਦਾਰ ਹਨ ਜੀ। ਅੱਗੇ ਇਕਬਾਲ ਮਾਂਗਰ ਜੀ ਕਹਿੰਦੇ ਥੈਂਕ ਯੂ ਰਜਿੰਦਰ ਜੀਰਾ ਜੀ, ਵਾਹਿਗੁਰੂ ਲਾਈਵ, ਵਾਹਿਗੁਰੂ ਕਹਿੰਦੇ ਨੇ ਮਤਲਬ ਕਿ ਮਿਹਰ ਕਰਕੇ ਹੀ ਹਮੇਸ਼ਾ ਇਸ ਤਰ੍ਹਾਂ ਹੈ। ਤੇ ਮੁਕੱਦਰ ਜੀ ਕਹਿੰਦੇ ਜੀ ਭਾਰਤ ਬਾਈ ਕੋਈ ਨਾ ਫਿਰ ਗੱਲ ਕਰਦੇ ਆ, ਤੇ ਮੈਂ ਕੋਈ ਗੱਲ ਸੋਚੀ ਸੀ ਇਸ ਵਿਸ਼ੇ ਦੇ ਉੱਤੇ ਤੇ ਉਹ ਰਹਿ ਗਈ, ਕੋਈ ਗੱਲ ਨਹੀਂ ਫਿਰ ਮਿਲਦੇ ਆ ਬਾਬਿਓ, ਲਵ ਯੂ ਸਾਰੇ ਪਿਆਰੇ ਸੱਜਣਾਂ ਨੂੰ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਜੀ। ਮੁਕੱਦਰ ਜੀ ਕਹਿੰਦੇ ਜਿਉਂਦੇ ਵਸਦੇ ਰਹਿਣ ਸਾਰੇ ਸੱਜਣ ਆਪਣੇ, ਤਾਂ ਇਹੀ ਦੁਆ ਹੈ ਜੀ। ਰਜਿੰਦਰ ਜੀਰਾ ਜੀ ਕਹਿੰਦੇ ਅਰਜਨਟਾਈਨਾ, ਸਪੇਨ, ਨਾਰਵੇ ਤੇ ਫਰਾਂਸ ਪਹੁੰਚ ਰਹੇ ਨੇ ਜੀ ਸੈਮੀ ਫਾਈਨਲ ਦੇ ਵਿਚ ਭਾਰਤ ਜੀ। ਬਿਲਕੁਲ ਹਾਂਜੀ, ਪਹੁੰਚ ਗਏ ਨੇ ਜੀ 8 ਟੀਮਾਂ, ਤੇ ਅੱਜ ਕੋਈ ਮੈਚ ਨਹੀਂ ਹੈ, ਕੱਲ ਨੂੰ ਮੈਚ ਹੈ ਤੇ ਦੇਖਦੇ ਆ ਕੀ ਕੁਝ ਬਣਦਾ ਜੀ, ਕੱਲ ਤੋਂ ਫਿਰ ਸ਼ੁਰੂਆਤ ਹੈ ਤੇ ਦੇਖਦੇ ਆ ਕੌਣ ਬਾਜੀ ਮਾਰਦਾ, ਨਾਰਵੇ ਮਾਰਦਾ, ਸਪੇਨ ਮਾਰਦਾ ਜੀ, ਅਰਜਨਟਾਈਨਾ ਮਾਰਦਾ ਜਾਂ ਫਰਾਂਸ ਮਾਰਦਾ ਜਾਂ ਫਿਰ ਬਾਕੀ ਚਾਰ ਟੀਮਾਂ ਦਾ ਕੀ ਹੁੰਦਾ ਹੈ, ਸ਼ਾਇਦ ਉਲਟਾ ਪੁਲਟਾ ਵੀ ਹੋ ਸਕਦਾ, ਬਾਕੀ ਦੇਖਦੇ ਆ। ਤੇ ਮੁਕੱਦਰ ਜੀ ਕਹਿੰਦੇ ਸਾਡੀ ਕਾਲ ਕਰਕੇ ਵੀ ਕਈ ਵਾਰੀ ਕਈ ਸੱਜਣ ਰਹਿ ਜਾਂਦੇ ਨੇ, ਇਸ ਕਰਕੇ ਗਿਲਾ ਕੋਈ ਨਹੀਂ, ਅੱਜ ਬਾਕੀ ਸੱਜਣਾਂ ਦੀ ਵਾਰੀ ਹੈ, ਗੱਲਾਂ ਸੁਣ ਕੇ ਚੰਗਾ ਲੱਗਿਆ, ਜਾਣਕਾਰੀ ਵੀ ਮਿਲੀ ਹੈ, ਸ਼ੁਕਰੀਆ ਮੁਕੱਦਰ ਜੀ ਐਪਰੀਸ਼ੀਏਟ ਕਰਨ ਲਈ। ਔਜਲਾ ਸਾਹਿਬ ਕਹਿੰਦੇ ਕੁਝ ਵੀ ਹੋ ਸਕਦਾ ਜੀਰਾ ਵੀਰ ਜੀ, ਗੇਮ ਦੇ ਵਿਚ ਦੇਖੋ ਕੀ ਕੁਝ ਬਣਦਾ ਹੈ। ਬਿਲਕੁਲ ਜੀ, ਦਰੁਸਤ ਫਰਮਾਇਆ ਔਜਲਾ ਸਾਹਿਬ, ਆਖਰ ਚ ਵੈਸੇ ਮੇਰਾ ਮਨ ਕਰੀ ਜਾਂਦਾ ਅਜੇ ਵੀ ਆਰਟੀਕਲ ਦੀ ਸਾਂਝ ਪਾਉਣ ਦੇ ਲਈ, ਕਿਉਂਕਿ ਉਹ ਅੱਜ ਦੀ ਗੱਲਬਾਤ ਦੇ ਨਾਲ ਜਿਹੜਾ ਤਾਲਮੇਲ ਖਾਂਦਾ ਇਹ ਜਿਹੜਾ ਆਰਟੀਕਲ ਹੈ। ਤੇ ਕਰ ਦਈਏ ਸਾਂਝਾ ਜਾਂਦੇ ਜਾਂਦੇ ਜੀ, ਕਿੱਦਾਂ ਕੀ ਕਹਿੰਦੇ ਹੋ, ਬਾਕੀ ਲਿਖ ਕੇ ਦੱਸ ਦਿਓ, ਜੇ ਸੋਨਾ ਤਾਂ ਕਰ ਦਿੰਦੇ ਹਾਂ, ਨਹੀਂ ਤਾਂ ਫਿਰ ਅਗਲੇ ਦਿਨਾਂ ਲਈ ਰੱਖ ਲੈਂਦੇ ਹਾਂ, ਤੇ ਜਾਂ ਫਿਰ ਇਸ ਦੇ ਉੱਤੇ ਵਿਸ਼ਾ ਰੱਖ ਲਵਾਂਗੇ ਤੇ ਅੱਗੇ ਵਧਾਵਾਂਗੇ ਫਿਰ ਇਹਨਾਂ ਨੂੰ। ਚਲੋ ਇਸ ਨੂੰ ਵਿਸ਼ਾ ਰੱਖ ਲੈਂਦੇ ਹਾਂ, ਆਉਣ ਵਾਲੇ ਦਿਨਾਂ 'ਚ ਅਸੀਂ ਸਾਂਝ ਪਾ ਦਾਂਗੇ ਤੇ ਫਿਰ ਉਹਦੇ ਉੱਤੇ ਗੱਲਬਾਤ ਕਰ ਲਾਂਗੇ। ਲਓ ਫਿਰ ਦੋਸਤੋ ਅੱਜ ਦੇ ਲਈ ਇੰਨਾ ਹੀ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ। ਕੁਝ ਨਵਾਂ ਨਵੇਲਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ, ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਲਿਖਣ ਪੜ੍ਹਨ ਦੇ ਵਿੱਚ ਊਚ ਨੀਚ ਹੋਈ ਹੋਵੇ ਤੇ ਮਾਫ਼ੀ ਚਾਹਾਂਗੇ। ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤਾਂ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ। ਸਰਤਾਜ ਕੀ ਕਹਿੰਦਾ, ਵਟਸਐਪ ਦੇ ਉੱਤੇ ਇਹ ਗੀਤ ਜ਼ਰੂਰ ਸੁਣਨਾ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਯੂਟਿਊਬ, ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਾਂਗਾ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ਼੍ਰੀ ਅਕਾਲ ਦੋਸਤੋ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਗੱਲਾਂ ਕਰਨ ਦੇ ਲਈ। ਫਿਰ ਤੋਂ ਮੰਗਲਵਾਰ ਦੇ ਦਿਹਾੜੇ ਦੇ ਵਿੱਚ ਆਪਾਂ, ਕਿਤੇ ਮੰਗਲਵਾਰ ਸ਼ੁਰੂ ਹੋ ਰਿਹਾ ਤੇ ਕਿਤੇ ਬੀਤ ਰਿਹਾ, ਕਿਤੇ ਦੁਪਹਿਰ ਹੈ ਤੇ ਕਿਤੇ ਸ਼ਾਮ ਹੈ ਤੇ ਕਿਤੇ ਰਾਤ ਚੱਲ ਰਹੀ ਹੈ, ਤੇ ਵੱਖਰਾ ਵੱਖਰਾ ਸਮਾਂ ਤੇ ਸਥਿਤੀ ਦੁਨੀਆਂ ਭਰ ਦੇ ਵਿੱਚ ਚੱਲਦੀ ਆ ਰਹੀ ਹੈ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਅੱਜ ਤੁਹਾਡੇ ਨਾਲ ਫਿਰ ਤੋਂ ਜੁੜ ਚੁੱਕੇ ਆ। ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਹੁਤ ਸਾਰੀਆਂ ਦੇਸ਼ ਭੇਦ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਚਰਚਾਵਾਂ, ਜੋ ਸਿੱਖ ਸਿਆਸਤ, ਪੰਜਾਬ ਦੀ ਸਿਆਸਤ ਜਾਂ ਕੇਂਦਰ ਦੀ ਸਿਆਸਤ ਦੇ ਵਿੱਚ ਚੱਲ ਰਹੀ ਹੈ ਉਹਨੂੰ ਖੰਗੋਲਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਕਿ ਸਾਡੀ ਬੁੱਧੀ ਦੇ ਮੁਤਾਬਕ, ਤੇ ਆਪ ਵੀ ਸਮਝਾਂਗੇ ਤੇ ਨਾਲ ਤੁਹਾਡੇ ਤੋਂ ਵੀ ਸਿੱਖਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਜੁੜ ਸਕਦੇ ਹੋ ਤੇ ਆਪਣਾ ਯੋਗਦਾਨ ਜਿਹੜਾ ਪਾ ਸਕਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਤੇ ਜਜ਼ਬਾਤਾਂ ਦੀ ਸਾਂਝ ਜਿਹੜੀ ਆ ਪਾ ਸਕਦੇ ਹੋ। ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ। ਦੁਆਬਾ ਰੇਡੀਓ ਨੂੰ ਤੁਸੀਂ ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਦੇ ਉੱਤੇ, ਟੈਲੀਗ੍ਰਾਮ ਦੇ ਵਿੱਚ ਤੇ ਦੁਆਬਾ ਰੇਡੀਓ ਦਾ ਗਰੁੱਪ ਜਿਹੜਾ ਉਹਦੇ ਦੌਰਾਨ ਵੀ ਵਿਚਕਾਰ ਵੀ ਜਿਹੜਾ ਸੁਣ ਸਕਦੇ ਹੋ। ਤੇ ਜਿਹੜੇ ਦੋਸਤ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ, ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਤਾਂ ਉਹਨਾਂ ਦਾ ਨਿੱਘਾ ਸਵਾਗਤ ਹੈ ਤੇ ਆਪਣਾ ਪਿਆਰਾ ਜਿਹਾ ਨਾਂ ਲਿਖ ਕੇ ਤੇ ਥੱਲੇ ਕਹਿ ਦਿਓ ਕਿ ਲਿਖ ਦਿਓ ਕਿ ਜਿਹੜਾ ਆਪਣਾ ਗਰੁੱਪ ਦੇ ਵਿੱਚ ਸ਼ਾਮਲ ਕਰ ਲਓ। ਉਹਦੇ ਵਿੱਚ ਵੱਧ ਤੋਂ ਵੱਧ ਇੱਕ ਦੋ ਹੀ ਦਿਨ ਦੇ ਵਿੱਚ ਤੁਹਾਨੂੰ ਸੁਨੇਹੇ ਮਿਲਦੇ ਆ, ਵੱਧ ਕੋਈ ਫਾਲਤੂ ਦਾ ਕੋਈ ਐਸਾ ਸੁਨੇਹਾ ਨਹੀਂ, ਕਿਉਂਕਿ ਹਰ ਕੋਈ ਆਪਣੇ ਕੰਮਾਂ ਕਾਰਾਂ ਦੇ ਵਿੱਚ ਵਿਅਸਤ ਹੁੰਦਾ ਹੈ। ਸਿਰਫ ਪ੍ਰੋਗਰਾਮਾਂ ਦੇ ਲਾਈਵ ਲਿੰਕ ਤੇ ਜਿਹੜੇ ਪ੍ਰੋਗਰਾਮ ਅਪਲੋਡ ਕੀਤੇ ਜਾਂਦੇ ਆ, ਅਪਡੇਟ ਕੀਤੀ ਜਾਂਦੀ ਹੈ, ਉਹੀ ਤੁਹਾਡੇ ਤੱਕ ਸਾਂਝ ਪਾਈ ਜਾਂਦੀ ਹੈ। ਕੋਈ ਫਾਲਤੂ ਦਾ ਸੁਨੇਹਾ ਖਾਸ ਤਿਉਹਾਰਾਂ ਦੇ ਉੱਤੇ ਜਾਂ ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸਿਲਸਿਲਾ ਉਹਦੇ ਵਿੱਚ ਚਲਾਇਆ ਜਾਂਦਾ। ਤੇ ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ, ਪਰ ਉਸ ਤੋਂ ਪਹਿਲਾਂ ਸਮਾਂ ਤੇ ਸਥਿਤੀ ਦੀ ਗੱਲ ਕਰ ਲਈਏ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਜਿਹੜੇ ਨੇ 7:00 ਘੜੀਆਂ ਦੇ ਉੱਤੇ 9 ਮਿੰਟ ਸ਼ਾਮ ਦਾ ਸਮਾਂ ਹੈ, ਪਰ ਜਿਹੜੇ ਮੌਸਮ ਜਿਹੜਾ ਖੂਬਸੂਰਤ ਵੀ ਹੈ ਤੇ ਮੀਂਹ ਘੜੀ ਜਿਹੜਾ ਚੱਲ ਰਿਹਾ ਖਾਸ ਕਰ ਨੌਰਥ ਦੇ ਵਿੱਚ, ਤੇ ਬਾਕੀ ਜਿਹੜਾ ਸਮਾਂ ਤੇ ਸਥਿਤੀ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 6:09 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:09, ਉੱਥੇ ਗਰਮੀ ਨੇ ਕਾਫ਼ੀ ਜਿਹੜਾ ਕਹਿਰ ਮਚਾਇਆ ਹੋਇਆ, ਅਜੇ ਵੀ 32-36 ਜਿਹੜਾ ਟੈਂਪਰੇਚਰ ਉੱਥੇ ਚੱਲ ਰਿਹਾ। ਤੇ ਇਸੇ ਤਰ੍ਹਾਂ ਹੀ ਜਿਹੜਾ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ, ਕੈਲੀਫੋਰਨੀਆ ਤੇ ਵੈਨਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 10 ਮਿੰਟ ਦਾ ਸਮਾਂ ਹੈ ਜੀ। ਤੇ ਲੋ ਦੋਸਤੋ, ਫਿਰ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਤੇ ਫਿਰ ਬਾਕੀ ਸਿਆਸੀ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ। ਚੰਨੀ ਹੁਣਾਂ ਦਾ ਨਵਾਂ ਪੈਂਤੜਾ ਫਰੋਲਾਂਗੇ ਤੇ ਜਥੇਦਾਰ ਸਾਹਿਬ ਦੇ ਵਿੱਚ ਜਿਹੜੀ ਹੈ ਤੂੰ ਤੂੰ ਮੈਂ ਮੈਂ ਦਾ ਸਿਲਸਿਲਾ ਜਿਹੜਾ ਜਿਹੜੇ ਆਪਣੇ ਪਹਿਲਾਂ ਦੇ ਕਾਰਜਕਾਰੀ ਜਿਹੜੇ ਕਾਜ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਜਥੇਦਾਰ, ਉਨ੍ਹਾਂ ਦੇ ਵਿੱਚ ਕਾਫ਼ੀ ਬਹਿਸ ਜਿਹੜਾ ਚੱਲ ਰਹੀ ਹੈ। ਈਰਾਨ ਨੇ ਟਰੰਪ ਨੂੰ ਲਾਣਤਾਂ ਪਾਈਆਂ ਨੇ ਜੋ ਉਹਦੀ ਬਿਆਨਬਾਜ਼ੀ ਆ ਰਹੀ ਹੈ, ਤੇ ਸਮਾਂ ਤੇ ਸਥਿਤੀ ਦੇਖ ਲੈਣੀ ਚਾਹੀਦੀ ਹੈ। ਪਰਮਾਣੂ ਹਥਿਆਰਾਂ ਦੀ ਦੌੜ ਦੇ ਵਿੱਚ ਚੀਨ ਨੇ ਜੜਾ ਤੜਥੱਲੀ ਮਚਾ ਕੇ ਰੱਖ ਦਿੱਤੀ ਹੈ ਤੇ ਟਰੰਪ ਨੂੰ ਜਿਹੜੀ ਹੈ ਜਾਂ ਅਮਰੀਕਾ ਨੂੰ ਜਾਂ ਹੋਰ ਬਹੁਤ ਸਾਰੇ ਮੁਲਕ ਨੇ ਯੂਰਪੀਅਨ ਮੁਲਕਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। 7 ਜੁਲਾਈ ਦਾ ਦਿਹਾੜਾ ਅੱਜ ਤੇ ਜਿਉਂਦੇ ਰਹਿਣ ਦੇ ਲਈ ਕਹਿੰਦੇ ਮਨੁੱਖ ਨੂੰ ਹਵਾ, ਪਾਣੀ ਤੇ ਭੋਜਨ ਦੀ ਜ਼ਰੂਰਤ ਹੁੰਦੀ ਹੈ, ਉਹਦੇ ਨਾਲ ਨਾਲ ਚੰਗੇ ਵਿਚਾਰਾਂ ਦੀ ਵੀ ਤੇ ਜ਼ਰੂਰਤ ਜਿਹੜੀ ਪੈਂਦੀ ਹੈ, ਪਰ ਉਹਨਾਂ ਨੂੰ ਸੁਣਦਾ ਤੇ ਵਿਚਾਰਦੇ ਬਹੁਤ ਘੱਟ ਲੋਕ ਨੇ। 7 ਜੁਲਾਈ 1799 ਦੇ ਵਿੱਚ ਤੁਹਾਨੂੰ ਲੈ ਚੱਲੀਏ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਤੇ ਕਬਜ਼ਾ ਹੋਇਆ ਸੀ ਤੇ 1838 ਦੇ ਵਿੱਚ ਗਦਰ ਲਹਿਰ ਦੇ ਆਗੂ ਤੇ ਲੇਖਕ ਭਾਈ ਰਣਧੀਰ ਸਿੰਘ ਨਰੰਗਵਾਲ ਦਾ ਜਨਮ ਹੁੰਦਾ ਹੈ। 1916 ਦੇ ਵਿੱਚ ਪਹਿਲੇ ਬਰਮਾ ਮਾਡਲੇ ਕੇਸ ਦੇ ਵਿੱਚ ਚਾਲੀਆਂ ਰਾਮ ਸਾਹਨੇਵਾਲ ਤੇ ਨਰੈਣ ਸਿੰਘ ਬੱਲੂ, ਹਰਨਾਮ ਸਿੰਘ ਸਹਾਰੀ ਤੇ ਵਜ਼ਾਵਾ ਸਿੰਘ ਜਿਹੜੇ ਵਾੜਾ, ਨਰੰਜਨ ਸਿੰਘ ਸੰਗਤਪੁਰ ਤੇ ਪਾਲਾ ਸਿੰਘ ਸ਼ੇਰਪੁਰ ਨੂੰ ਫਾਂਸੀ ਅਤੇ ਚੇਤਨ ਰਾਮ ਵੈਰੋਵਾਲ, ਕਿਰਪਾ ਰਾਮ ਮਾਂਗਟ ਤੇ ਭਾਈ ਜੀਵਨ ਸਿੰਘ ਬੁੱਢਾ ਸਿੰਘ ਫੈਲੋਕੇ ਤੇ ਕਪੂਰ ਸਿੰਘ ਮੋਹੀ ਤੇ ਹਰਦਿੱਤ ਸਿੰਘ ਲੰਮੇ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਾ ਐਲਾਨ ਹੋਇਆ ਤੇ ਕਪੂਰ ਸਿੰਘ ਹੁਣੀ ਉਹਨਾਂ ਦੇ ਜਿਹੜੇ ਹਰਦਿੱਤ ਸਿੰਘ ਦੀ ਜੇਲ੍ਹ ਦੇ ਵਿੱਚ ਸ਼ਹੀਦੀ ਹੁੰਦੀ ਹੈ। 1931 ਦੇ ਵਿੱਚ ਬੰਗਾਲ ਦੇ ਇਨਕਲਾਬੀ ਦਿਨੇਸ਼ ਗੁਪਤਾ ਨੂੰ ਫਾਂਸੀ ਦਿੱਤੀ ਗਈ ਤੇ 1941 ਦੇ ਵਿੱਚ ਨਿਆਜੀ ਫੌਜ ਦੇ ਵੱਲੋਂ ਯਾਨੀ ਕਿ ਨਾਜੀ ਫੌਜ ਜਿਹੜੀ ਹੈ ਉਹਦੇ ਵੱਲੋਂ ਲਿਥੁਆਨੀਆ ਦੇ ਵਿੱਚ 5,000 ਯਹੂਦੀਆਂ ਦਾ ਕਤਲੇਆਮ ਕੀਤਾ ਗਿਆ। 1943 ਦੇ ਵਿੱਚ ਰਾਸ ਬਿਹਾਰੀ ਬੋਸ ਨੇ ਨੇਤਾ ਸੁਭਾਸ਼ ਚੰਦਰ ਨੂੰ INA ਦੀ ਜਿਹੜੀ ਵਾਗਡੋਰ ਸੌਂਪ ਦਿੱਤੀ। 1980 ਦੇ ਵਿੱਚ ਇਰਾਨ ਦੇ ਵਿੱਚ ਸ਼ਰੀਆ ਕਾਨੂੰਨ ਜਿਹੜਾ ਲਾਗੂ ਹੋ ਗਿਆ। ਤੇ ਦੋਸਤੋ ਗੱਲ ਕਰਦੇ ਹਾਂ ਇੱਕ ਐਸੇ ਸ਼ਖਸ ਦੀ ਜਿਹਨੇ ਦੁਨੀਆਂ ਦੇ ਵਿੱਚ ਆਪਣਾ ਨਾਂ ਬਣਾਇਆ ਤੇ ਬਹੁਤ ਸਾਰੇ ਐਸੇ ਕਾਰਜ ਨਿਭਾਏ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ। ਸਰੀਰ ਰਚਨਾ ਵਿਗਿਆਨ ਦਾ ਮੋਢੀ ਗਲੈਨ, ਜਿਹਦਾ ਅਸਲੀ ਨਾਮ ਸੀ ਅਸਲ ਦੇ ਵਿੱਚ ਜਿਹਨੂੰ ਕਹਿੰਦੇ ਸੀ ਆਪਣੇ ਏਲੀਅਸ ਆਪਣੇ ਗਲੈਨਸ, ਜਾਂ ਫਿਰ ਉਹਨੂੰ ਕਿਹਾ ਜਾਂਦਾ ਸੀ ਆਪਣਾ ਕੈਲਡੀਅਸ ਗਲੈਨਸ, ਜਿਸ ਨੂੰ ਗਲੈਨ ਆਫ ਪੇਰਗਾ ਮੌਨ ਦੇ ਨਾਲ ਵੀ ਜਿਹੜਾ ਸੀ ਗੈਲਨ ਦੇ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਉਸਦਾ ਜਨਮ ਜਿਹੜਾ ਸੀ ਪੈਰਗਮੌਨ ਵਿਖੇ ਹੋਇਆ। ਡਾਕਟਰੀ ਪੜ੍ਹਾਈ ਤੋਂ ਬਾਅਦ ਉਸਦਾ ਜਿਹਦਾ ਜ਼ਿਆਦਾ ਜਿਹੜਾ ਝੁਕਾਅ ਸੀ ਅਨਟੋਮੀ ਦੀ ਪੜ੍ਹਾਈ ਦੇ ਵੱਲ ਸੀ। ਸਰੀਰ ਦੇ ਅੰਦਰੂਨੀ ਅੰਗਾਂ ਦੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਉਤਸੁਕਤਾ ਸਭ ਤੋਂ ਪਹਿਲਾਂ ਯੂਨਾਨੀ ਸਰਜਨ ਜਿਹੜਾ ਗਲੈਨ ਦੇ ਵਿੱਚ ਪੈਦਾ ਹੋਈ ਸੀ। 129 AD ਨੂੰ ਯੂਨਾਨ ਦੇ ਸ਼ਹਿਰ ਪਰਗਾਮੁਮ ਦੇ ਵਿੱਚ ਪੈਦਾ ਹੋਏ ਇਸ ਮਹਾਨ ਵਿਗਿਆਨੀ ਨੇ ਸੂਰਾਂ ਤੇ ਹੋਰ ਜਾਨਵਰਾਂ ਦੀ ਚੀਰਫਾੜ ਕਰਕੇ ਉਹਨਾਂ ਦੇ ਅੰਦਰੂਨੀ ਅੰਗਾਂ ਦੇ ਬਾਰੇ ਜਾਣਕਾਰੀ ਜਿਹੜੀ ਸੀ ਹਾਸਲ ਕਰਕੇ ਕਲਮਬੰਦ ਕੀਤੀ ਤੇ ਉਸਨੇ ਕੁਝ ਲੇਖਾਂ ਨੂੰ ਕਿਤਾਬਾਂ ਦਾ ਜਿਹੜਾ ਲੇਖਾਂ ਨੂੰ ਕਿਤਾਬਾਂ ਦਾ ਰੂਪ ਦਿੱਤਾ ਤੇ ਉਸਦਾ ਮੰਨਣਾ ਸੀ ਕਿ ਮਨੁੱਖੀ ਸਰੀਰ ਦੇ ਅੰਦਰੂਨੀ ਅੰਗਾਂ ਦੀ ਬਣਤਰ ਵੀ ਇਨ੍ਹਾਂ ਵਰਗੀ ਹੀ ਹੈ ਕਿਉਂਕਿ ਸੂਰ ਦਾ ਜਿਹੜਾ ਦੇਖਿਆ ਜਾਵੇ ਤਾਂ ਬਹੁਤ ਤਾਂ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਉਹਦੀ ਵਰਤੋਂ ਕੁਝ ਜਿਹੜਾ ਆਪਣੇ ਧਰਮਾਂ ਦੇ ਵਿੱਚ ਨਹੀਂ ਕੀਤੀ ਜਾਂਦੀ ਉਹ ਕਾਰਨ ਕਿਤੇ ਨਾ ਕਿਤੇ ਇਹੀ ਹੈ ਉਹਦੀ ਰਿਸਪੈਕਟ ਕਰਦੇ ਹੈ। ਉਸ ਵੇਲੇ ਦੇ ਰੋਮਨ ਸ਼ਾਸਕਾਂ ਦੇ ਮੁਤਾਬਕ ਕੋਈ ਵੀ ਮਨੁੱਖੀ ਅੰਗਾਂ ਦੀ ਚੀਰਫਾੜ ਨਹੀਂ ਕਰ ਸਕਦਾ ਸੀ ਤੇ ਰੋਮਨ ਸ਼ਾਸਕਾਂ ਨੇ ਰੋਮ ਦੇ ਵਿੱਚ ਮਾਰ ਧਾੜ ਵਾਲੀਆਂ ਖੇਡਾਂ ਗਲੈਡੀਏਟਰ ਜਾਣੀ ਕਿ ਜਿੱਥੋਂ ਓਲੰਪਿਕਸ ਦਾ ਸ਼ੁਰੂਆਤ ਹੁੰਦੀ ਹੈ ਗਲੈਡੀਏਟਰ ਦਾ ਡਾਕਟਰ ਬਣਾਇਆ ਸੀ ਉਹਨੂੰ ਵੀ ਉਹ ਜਿਹੜਾ ਸੀ ਮਤਲਬ ਕਿ ਮੌਤ ਦਾ ਫਿਰ ਇਸ਼ਾਰਾ ਕਰਦਾ ਸੀ ਹਾਂ ਵੀ ਬੰਦਾ ਖਤਮ ਹੈ। ਇਨ੍ਹਾਂ ਮੁਕਾਬਲਿਆਂ ਦੇ ਦੌਰਾਨ ਮੁੱਕੇਬਾਜ਼ ਅਕਸਰ ਜ਼ਖਮੀ ਹੋ ਜਾਂਦੇ ਤਾਂ ਉਨ੍ਹਾਂ ਦੇ ਅੰਦਰੂਨੀ ਅੰਗ ਵੀ ਜਿਹੜਾ ਦਿਸਣ ਲੱਗ ਪੈਂਦੇ ਸੀ। ਇਹ ਮੌਕਾ ਹੁੰਦਾ ਸੀ ਜਦ ਇਲਾਜ ਦੇ ਨਾਲ ਨਾਲ ਜਾਣਕਾਰੀ ਵੀ ਇਕੱਠੀ ਕਰ ਲੈਂਦਾ ਸੀ ਉਹ ਇਨ੍ਹਾਂ ਨੂੰ ਲਿਖਤੀ ਰੂਪ ਦੇ ਵਿੱਚ ਸਾਂਭ ਲੈਂਦਾ ਤੇ ਜੇ ਕੋਈ ਉਸਦੀਆਂ ਖੋਜਾਂ ਨੂੰ ਚੁਣੌਤੀ ਦਿੰਦਾ ਤਾਂ ਉਹ ਰੋਮਨ ਸ਼ਾਸਕਾਂ ਨੂੰ ਕਹਿ ਕੇ ਕਤਲ ਕਰਾ ਦਿੰਦਾ ਸੀ ਉਨ੍ਹਾਂ ਨੂੰ। ਇਸ ਦੇ ਲਈ ਹਰੇਕ ਨੂੰ ਉਸਦੇ ਵੱਲੋਂ ਦਿੱਤੀ ਸਰੀਰ ਰਚਨਾ ਦੀ ਜਿਹੜੀ ਜਾਣਕਾਰੀ ਨੂੰ ਮੰਨਣਾ ਪੈਂਦਾ ਸੀ ਜੋ ਕਹਿੰਦਾ ਸੀ ਤੇ ਗਲੈਨ ਦੀਆਂ ਜਿਹੜੀਆਂ ਗਲਤ ਧਾਰਨਾਵਾਂ ਨੇ ਉਹਦੇ ਵਿੱਚ ਇਹ ਵੀ ਸ਼ਾਮਲ ਸੀ ਕਿ ਖੂਨ ਜਿਗਰ ਦੇ ਵਿੱਚ ਬਣਦਾ ਹੈ। ਅਜਿਹੀਆਂ ਗਲਤ ਧਾਰਨਾਵਾਂ ਕਾਰਨ ਉਸਦੀਆਂ ਬਿਮਾਰੀਆਂ ਦੇ ਇਲਾਜ ਵੀ ਗਲਤ ਹੁੰਦੇ ਕਿਉਂਕਿ ਜਾੜੀ ਜਿਹੜੀ ਹੈ ਫੜੀ ਨਹੀਂ ਗਈ ਤੇ ਉਸਦਾ ਕਹਿਣਾ ਸੀ ਕਿ ਸਰੀਰ ਦੇ ਚਾਰ ਮਹੱਤਵਪੂਰਨ ਤਰਲ ਖੂਨ ਬਲਗਮ ਚਰਬੀ ਅਤੇ ਪਿਤਰਸ ਦਾ ਜਿਹੜਾ ਸੰਤੁਲਨ ਹੈ ਸਿਹਤ ਬਣਾਈ ਰੱਖਣ ਦੇ ਲਈ ਜ਼ਰੂਰੀ ਹੈ। ਬਿਲਕੁਲ ਇਹ ਚੀਜ਼ਾਂ ਜ਼ਰੂਰੀ ਨੇ, ਅੱਜ ਵੀ ਜਦੋਂ ਡਾਇਟੀਸ਼ੀਅਨ ਕਹਿੰਦੇ ਇਹਨਾਂ ਚੀਜ਼ਾਂ ਦੇ ਵਿੱਚ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਅੱਗੇ ਉਹ ਲਿਖਦਾ ਕਿ ਚਰਬੀ ਤੇ ਪਿੱਤਸਰ ਦਾ ਜਿਹੜਾ ਸੰਤੁਲਨ ਸਿਹਤ ਬਣਾਈ ਰੱਖਣ ਲਈ ਜ਼ਰੂਰੀ ਹੈ ਤੇ ਇਨ੍ਹਾਂ ਦੇ ਵਿੱਚੋਂ ਕਿਸੇ ਇੱਕ ਦੇ ਸੰਤੁਲਨ ਵਿਗੜਨ ਦਾ ਮਤਲਬ ਹੈ ਬਿਮਾਰੀ। ਇਹ ਸਿਧਾਂਤ ਲੰਮਾ ਸਮਾਂ ਵਿਗਿਆਨ ਖੇਤਰ ਦੇ ਵਿੱਚ ਹਾਵੀ ਰਿਹਾ ਪਰ ਨਵੀਨਤਮ ਖੋਜਾਂ ਨੇ ਇਸ ਨੂੰ ਨਕਾਰ ਦਿੱਤਾ ਸੀ। ਬੇਸ਼ੱਕ ਗਲੈਨ ਵੱਲੋਂ ਸਰੀਰ ਰਚਨਾ ਦੇ ਖੇਤਰ ਦੇ ਵਿੱਚ ਕੀਤੀਆਂ ਖੋਜਾਂ ਬਹੁਤੀਆਂ ਸਹੀ ਨਹੀਂ ਸਨ ਪਰ ਇਨ੍ਹਾਂ ਖੋਜਾਂ ਨੇ ਸਿਹਤ ਵਿਗਿਆਨੀਆਂ ਦੇ ਵਿੱਚ ਨਵਾਂ ਮੋਢ ਜ਼ਰੂਰ ਬੰਨ ਦਿੱਤਾ ਸੀ। ਉਸਦਾ ਦੇਹਾਂਤ 210 AD ਦੇ ਵਿੱਚ ਹੁੰਦਾ ਹੈ ਤੇ ਇਸ ਤੋਂ ਬਾਅਦ ਸਰੀਰ ਰਚਨਾ ਦੇ ਖੇਤਰ 'ਚ ਐਂਡਰੀਅਸ ਵੇਸ਼ਾਲੀਅਸ ਨੇ ਜਿਹੜਾ ਕਬਰ ਦੇ ਵਿੱਚੋਂ ਚੋਰੀ ਆਪਣੀ ਮਾਂ ਦੀ ਜਿਹੜੀ ਲਾਸ਼ ਘਰ ਲਿਆ ਕੇ ਖੋਜਾਂ ਕਰਦਾ ਰਿਹਾ ਫਿਰ ਉਹਦੇ ਉੱਤੇ ਤੇ ਦੋਸਤੋ ਇਸੇ ਕਰਕੇ ਅੱਜ ਵੀ ਜਿਹੜੀ ਇਹ ਚੀਜ਼ ਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ। ਮ੍ਰਿਤਕ ਸਰੀਰ ਹੈ ਉਹ ਡੋਨੇਟ ਕਰ ਦੇਣਾ ਚਾਹੀਦਾ ਹੈ, ਖੋਜਾਂ ਹੋ ਸਕਦੀਆਂ ਨੇ, ਬਹੁਤ ਸਾਰੀਆਂ ਬਿਮਾਰੀਆਂ ਦਾ ਪਤਾ ਲੱਗ ਸਕਦਾ ਹੈ ਪਰ ਅਸੀਂ ਉਹਨਾਂ ਨੂੰ ਦਬਾ ਦਿੰਦੇ ਹਾਂ, ਸਾੜ ਫੂਕ ਕਰ ਦਿੰਦੇ ਹਾਂ, ਉਹਨਾਂ ਨੂੰ ਖਤਮ ਕਰ ਦਿੰਦੇ ਹਾਂ। ਪਰ ਜਿਹੜੇ ਬੱਚੇ ਡਾਕਟਰੀ ਕਰ ਰਹੇ ਆ ਜਾਂ ਸਪੈਸ਼ਲਿਸਟ ਨੇ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਆ ਉਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ, ਜ਼ਰੂਰ ਇਹਨਾਂ ਦੇ ਲਈ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਖਾਕ ਤਾਂ ਕਰਨਾ ਹੀ ਹੈ ਜਾਂ ਆਪਣੇ ਬਹੁਤ ਸਾਰੇ ਅੰਗ, ਬਹੁਤ ਸਾਰੇ ਐਸੇ ਟਿਸ਼ੂ, ਬਹੁਤ ਸਾਰੇ ਐਸੇ ਸੈੱਲ ਡੋਨੇਟ ਕੀਤੇ ਜਾ ਸਕਦੇ ਹੈ ਜੇ ਦੁਨੀਆਂ ਦੇ ਉੱਤੇ ਜਿਹੜੇ ਲੋਕ ਅਪੰਗ ਨੇ ਜਾਂ ਕੁਝ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਜਿਹੜੇ ਬਹੁਤ ਲੰਬੀ ਲਾਈਨ ਹੈ ਇਹਨਾਂ ਫਿਨਲੈਂਡ ਦੇ ਵਿੱਚ ਵੀ ਦੇਖੀਏ ਤਾਂ ਘੱਟੋ ਘੱਟ 3 ਤੋਂ 4 ਸਾਲ ਦਾ ਵੇਟਿੰਗ ਲਿਸਟਾਂ ਦੇ ਵਿੱਚ ਲੋਕ ਅਜੇ ਵੀ ਜਿਹੜੇ ਆਪਣੇ ਕੁਝ ਜਿਹੜੇ ਅੰਦਰੂਨੀ ਸਰੀਰਕ ਪਾਰਟ ਨੇ ਉਹਨਾਂ ਨੂੰ ਹਾਸਲ ਕਰਨ ਦੇ ਵਿੱਚ ਵੱਡੀਆਂ ਲਾਈਨਾਂ ਕਤਾਰਾਂ ਦੇ ਵਿੱਚ ਖੜੇ ਹੈ ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਨੂੰ ਜਿਹੜਾ ਆਪਾਂ ਪ੍ਰਯੋਗ ਕਰ ਸਕਦੇ ਹਾਂ ਤੇ ਹੋਰਾਂ ਦੀ ਜ਼ਿੰਦਗੀ ਚਲੋ ਆਪਾਂ ਤਾਂ ਜੋ ਹੰਡਾਉਣੀ ਸੀ ਹੰਡਾ ਲਈ ਮਰਨ ਵਾਲੇ ਨੇ ਤਾਂ ਪਰ ਹੋਰ ਬਹੁਤ ਸਾਰਿਆਂ ਦੀ ਜ਼ਿੰਦਗੀ ਜਿਹੜੀ ਆ ਆਬਾਦ ਕਰ ਸਕਦੇ ਹਾਂ ਖੁਸ਼ਹਾਲ ਕਰ ਸਕਦੇ ਹਾਂ। ਇੱਕ ਛੋਟੀ ਜਿਹੀ ਗੱਲ ਕਰਦੇ ਹਾਂ ਆਈਸਲੈਂਡ ਦੀ। ਯੂਰਪ ਦਾ ਗ੍ਰੀਨਲੈਂਡ ਦੇ ਲਾਗੇ ਛੋਟਾ ਜਿਹਾ ਦੇਸ਼ ਹੈ ਆਈਸਲੈਂਡ ਦਾ ਟਾਪੂ। ਇਸ ਦੇ ਪਿੱਛੇ ਕਾਫੀ ਵਾਦ ਵਿਵਾਦ ਵੀ ਰਿਹਾ ਪਹਿਲਾਂ। ਇਸ ਦੀ ਆਬਾਦੀ 3.5 ਲੱਖ ਯਾਨੀ ਕਿ ਭਾਵ ਭਾਰਤ ਦੇ ਦਾਦਰਾ ਨਗਰ ਹਵੇਲੀ ਜਾਂ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੀ ਅੱਧੀ ਕੁ ਆਬਾਦੀ ਤੋਂ ਵੀ ਘੱਟ ਹੈ। ਇਹਦਾ ਖੇਤਰਫਲ ਤੇਲੰਗਾਨਾ ਰਾਜ ਤੋਂ ਵੀ ਘੱਟ 1,02,000 ਸੁਕੇਰ ਕਿਲੋਮੀਟਰ ਹੈ। ਇਹ ਜਿਹੜਾ 17 ਤਰੀਕ ਤੇ ਜੂਨ ਦੇ ਮਹੀਨੇ 1944 ਦੇ ਵਿੱਚ ਨਾਰਵੇ ਤੋਂ ਆਜ਼ਾਦ ਹੋ ਗਿਆ। ਇਹ ਦੇਸ਼ ਚਰਚ ਜਿਹੜਾ ਸੀ ਚਰਚਾ ਦੇ ਵਿੱਚ ਰਿਹਾ ਤੇ ਉਦੋਂ ਆਇਆ ਸੀ ਜਦੋਂ ਯੂਰੋ ਫੁੱਟਬਾਲ ਕੱਪ ਦੇ ਵਿੱਚ ਵੱਡੀ ਟੀਮ ਕੱਪ ਦੀ ਜਿਹੜੀ ਦਾਅਵੇਦਾਰੀ ਇੰਗਲੈਂਡ ਨੂੰ ਹਰਾ ਕੇ 32 ਟੀਮਾਂ ਦੇ ਵਿੱਚੋਂ ਪਹਿਲੇ 8 ਦੇਸ਼ਾਂ ਦੇ ਵਿੱਚ ਸ਼ਾਮਲ ਹੋਈ ਸੀ। ਇਸ ਟੀਮ ਨੇ ਹੰਗਰੀ ਤੇ ਪੁਰਤਗਾਲ ਦੇ ਨਾਲ ਮੈਚ ਡਰਾ ਖੇਡੇ ਜਦਕਿ ਆਸਟ੍ਰੇਲੀਆ ਤੇ ਇੰਗਲੈਂਡ ਨੂੰ ਹਰਾ ਕੇ ਫਿਰ ਇਹਨੇ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ। ਆਈਸਲੈਂਡ ਫੁੱਟਬਾਲ ਟੀਮ ਦਾ ਵਾਪਸ ਦੇਸ਼ ਪਰਤਣ ਦੇ ਉੱਤੇ ਇਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਜਿਵੇਂ ਟੀਮ ਖਿਤਾਬ ਜਿੱਤ ਕੇ ਆਈ ਹੋਵੇ। ਆਈਸਲੈਂਡ ਦੇ ਵਿੱਚ ਫੌਜ ਨਹੀਂ ਹੈ। ਇਸ ਦੇਸ਼ ਨੇ ਆਪਣੇ ਭ੍ਰਿਸ਼ਟ ਬੈਂਕ ਦੇ ਵਾਲੇ ਜਿਹੜੇ ਜੇਲ੍ਹ ਵਿੱਚ ਸਿੱਟੇ ਨੇ ਤੇ ਇੱਥੇ ਹਿੰਸਕ ਜੁਰਮ ਬਹੁਤ ਘੱਟ ਹੁੰਦਾ ਤੇ ਸਭ ਤੋਂ ਘੱਟ ਜੁਰਮ ਵਾਲੇ ਦੇਸ਼ਾਂ ਦੇ ਵਿੱਚੋਂ ਇਹ ਜਿਹੜਾ ਆਪਣਾ ਮੰਨਿਆ ਜਾਂਦਾ ਹੈ। ਤੇ ਅਗਲੀ ਗੱਲ ਫੁੱਟਬਾਲ ਦੀ ਕਰਦੇ ਹਾਂ ਪਰ ਅੱਜ ਖਾਸ ਦਿਹਾੜਾ 7 ਜੁਲਾਈ ਹੈ ਤੇ ਬਹੁਤ ਸਾਰੇ ਦੋਸਤਾਂ ਨੂੰ ਸ਼ਾਇਦ ਚੇਤੇ ਨਹੀਂ ਹੋਣਾ ਪਰ ਮੈਂ ਤੁਹਾਨੂੰ ਜ਼ਰੂਰ ਚੇਤਾ ਕਰਾਉਂਦਾ। ਫਿਰ ਫੁੱਟਬਾਲ ਦੀ ਗੱਲ ਕਰਦੇ ਹਾਂ। ਵੈਸੇ ਇੱਦਾਂ ਚਾਹੀਦਾ ਨਹੀਂ ਹੈ ਖਾਸ ਜਿਹੜਾ ਦਿਨ ਹੋਵੇ ਜ਼ਿੰਦਗੀ ਦਾ ਤੇ ਮਾਨ ਸਾਹਿਬ ਵਿਪਾਸਨਾ ਦੇ ਨਾਲ ਬੈਠੇ ਨੇ ਉੱਥੇ ਜਾ ਕੇ ਜਾਣੀ ਕਿ ਵਿਪਾਸਨਾ ਕਰ ਰਹੇ ਨੇ ਪਰ ਘਰ ਵਾਲੀ ਨੂੰ ਜਿਹੜਾ ਇਕੱਲਾ ਛੱਡ ਕੇ ਗਏ ਇਸ ਵਕਤ ਦੇ ਵਿੱਚ ਇੱਦਾਂ ਚੰਗਾ ਨਹੀਂ ਲੱਗਦਾ। ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਅੱਜ ਦੂਸਰਾ ਵਿਆਹ ਜਿਹੜਾ ਗੁਰਪ੍ਰੀਤ ਕੌਰ ਹੁਣਾਂ ਦੇ ਨਾਲ ਹੋਇਆ ਸੀ 7 ਜੁਲਾਈ ਨੂੰ ਹੋਇਆ ਸੀ ਤੇ ਉਹਨਾਂ ਦੀ ਅੱਜ ਮੈਰਿਜ ਐਨਵਰਸਰੀ ਆ। ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਭਾਈ ਘਰ ਰਿਹਾ ਕਰੋ ਤੇ ਇਸ ਤਰ੍ਹਾਂ ਦੇ ਫੰਕਸ਼ਨ ਪਰਿਵਾਰਕ ਹੁੰਦੇ ਨੇ ਨਾ ਕਿ ਇਕੱਲੇ ਇਕੱਲੇ ਰਹਿ ਕੇ ਜਿਹੜੇ ਬਿਤਾਏ ਜਾਣੇ ਜਾਂ ਮਨਾਏ ਜਾਣੇ ਚਾਹੀਦੇ ਆ। ਤੇ ਅੱਜ ਇਸ ਪਰਿਵਾਰ ਨੂੰ ਭਾਈ ਸਾਡੇ ਪੰਜਾਬ ਦਾ ਮੁੱਖ ਮੰਤਰੀ ਆਖਰਕਾਰ ਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਤੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਪਰ ਕਿਤੇ ਨਾ ਕਿਤੇ ਮਾਨ ਸਾਹਿਬ ਦੂਰ ਦੂਰੀਆਂ ਪਾ ਕੇ ਬੈਠੇ ਲੱਗਦੇ ਆ। ਚਲੋ ਦੋਸਤੋ ਅੱਜ ਗੱਲ ਕਰਦੇ ਆ ਫਿਰ ਅੱਜ ਦੇ ਵਿਸ਼ਵ ਕੱਪ ਦੀ। ਕਾਫੀ ਜਿਹੜਾ ਹੇਰ ਫੇਰ ਹੋਇਆ ਉਹਦੇ ਵਿੱਚ ਰਾਤ ਵੀ ਕਾਫੀ ਇੰਟਰਸਟਿੰਗ ਮੈਚ ਹੋਏ ਆ ਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 16 ਨਾਕਆਊਟ ਮੁਕਾਬਲੇ ਆਪਣੇ ਰੋਮਾਂਚ ਦੇ ਸਿਖਰ ਦੇ ਉੱਤੇ ਪਹੁੰਚ ਚੁੱਕੇ ਆ। 6 ਜੁਲਾਈ ਨੂੰ ਖੇਡੇ ਗਏ ਮੈਚਾਂ ਦੇ ਵਿੱਚ ਫੁੱਟਬਾਲ ਜਗਤ ਦੇ ਕਈ ਵੱਡੇ ਉਲਟਫੇਰ ਹੋ ਚੁੱਕੇ ਆ ਜਾਣੀ ਕਿ ਭਾਵੁਕ ਪਲ ਵੀ ਦੇਖਣ ਨੂੰ ਮਿਲੇ ਆ। ਖਾਸ ਕਰ ਡਲਾਸ ਸਟੇਡੀਅਮ ਦੇ ਵਿੱਚ ਸਪੇਨ ਅਤੇ ਪੁਰਤਗਾਲ ਵਿਚਕਾਰ ਖੇਡਿਆ ਗਿਆ ਮੈਚ ਰੋਨਾਲਡੋ ਜਿਹੜੇ ਨਿਰਾਸ਼ ਨਜ਼ਰ ਆਏ ਨੇ ਉਮੀਦਾਂ ਜਿਹੜੀਆਂ ਨੇ ਉਹਨਾਂ ਦੀਆਂ ਟੁੱਟੀਆਂ ਤੇ ਮੈਚ ਇਤਿਹਾਸਕ ਰਿਹਾ ਜਿੱਥੇ ਸਪੇਨ ਨੇ ਮੈਚ ਦੇ ਆਖਰੀ ਮਿੰਟ 90 ਮਿੰਟ ਪੂਰੇ ਹੋ ਗਏ ਸੀਗੇ ਤੇ 6 ਮਿੰਟ ਦਾ ਸਮਾਂ ਹੋਰ ਮਿਲਿਆ ਸੀ। 90 ਮਿੰਟ ਦੇ ਪੂਰੇ ਹੁੰਦੇ ਸਾਰ ਹੀ 2-3 ਸੈਕਿੰਡ ਦੇ ਬਾਅਦ ਹੀ ਜਿਹੜਾ ਵਾਧੂ ਟਾਈਮ ਦੇ ਵਿੱਚ ਗੋਲ ਹੋ ਜਾਂਦਾ ਤੇ ਮਕੇਲ ਮੈਰੀਨੋ ਦੇ ਸ਼ਾਨਦਾਰ ਗੋਲ ਸਦਕਾ ਪੁਰਤਗਾਲ ਨੂੰ 1-0 ਦੇ ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਪੱਕੀ ਕਰ ਗਿਆ। ਇਸ ਹਾਰ ਦੇ ਨਾਲ ਹੀ ਫੁੱਟਬਾਲ ਦੇ ਮਹਾਨ ਜਿਹੜੇ ਖਿਡਾਰੀ ਹੈ ਕ੍ਰਿਸਟੀਅਨ ਰੋਨਾਲਡੋ ਦੇ ਵਿਸ਼ਵ ਕੱਪ ਸਫ਼ਰ ਦਾ ਇੱਕ ਭਾਵੁਕ ਅੰਤ ਹੋਇਆ ਜਿਸ ਤੋਂ ਬਾਅਦ ਉਹ ਮੈਦਾਨ ਤੇ ਕਾਫੀ ਨਿਰਾਸ਼ ਨਜ਼ਰ ਵੀ ਆਇਆ ਤੇ ਦੂਜੇ ਪਾਸੇ ਇੱਕ ਹੋਰ ਰੋਮਾਂਚਕ ਮੁਕਾਬਲੇ ਦੇ ਵਿੱਚ ਇੰਗਲੈਂਡ ਨੇ ਮੇਜ਼ਬਾਨ ਮੈਕਸੀਕੋ ਨੂੰ 3-2 ਦੇ ਨਾਲ ਮਾਤ ਦੇ ਕੇ ਅਗਲੇ ਦੌਰ ਦੇ ਵਿੱਚ ਪ੍ਰਵੇਸ਼ ਕਰ ਲਿਆ। 7 ਜੁਲਾਈ ਜੋ ਅੱਜ ਮੈਚ ਖੇਡੇ ਜਾਣੇ ਨੇ ਜਾਣੀ ਕਿ ਕੱਲ ਤੜਕੇ ਨੂੰ ਵੀ ਹੋਣੇ ਆ। 7 ਜੁਲਾਈ ਦੀ ਸ਼ੁਰੂਆਤ ਜਿਹੜੀ ਹੈ ਇਹਦੇ ਵਿੱਚ ਇੱਕ ਵੱਡੇ ਮੁਕਾਬਲੇ ਦੇ ਨਾਲ ਹੋਈ ਜਿਸ ਦੇ ਵਿੱਚ ਬੈਲਜੀਅਮ ਨੇ ਮੇਜ਼ਬਾਨ ਅਮਰੀਕਾ ਜਾਣੀ ਕਿ ਇੱਥੇ ਦੇ ਫਿਨਲੈਂਡ ਦੇ ਉਹ 3 ਵਜੇ ਮੈਚ ਸ਼ੁਰੂ ਹੋਇਆ। 2:50 ਦੇ ਉੱਤੇ ਮੈਂ ਦੇਖ ਨਹੀਂ ਸਕਿਆ ਪਰ ਪਹਿਲਾ ਮੈਚ ਜ਼ਰੂਰ ਦੇਖਿਆ ਪੁਰਤਗਾਲ ਤੇ ਸਪੇਨ ਦਾ ਤੇ ਤੜਕੇ 3 ਵਜੇ ਮੈਚ ਹੋਇਆ ਇੱਥੇ ਦੇ ਤੇ ਉਹਦੇ ਵਿੱਚ ਜਿਹੜਾ ਸਕੋਰ ਹੈ ਬੈਲਜੀਅਮ ਤੇ ਅਮਰੀਕਾ ਦਾ 4-1 ਦੇ ਵੱਡੇ ਫਰਕ ਦੇ ਨਾਲ ਹਰਾ ਕੇ ਕੁਆਟਰ ਫਾਈਨਲ ਦੇ ਵਿੱਚ ਜਿਹੜਾ ਪ੍ਰਵੇਸ਼ ਕਰ ਗਿਆ ਬੈਲਜੀਅਮ। ਹੁਣ ਅੱਜ ਵੈਸੇ ਟਰੰਪ ਸਾਹਿਬ ਨੇ ਕਾਫੀ ਜ਼ੋਰ ਲਾਇਆ ਸੀ ਉਹਨਾਂ ਦਾ ਜਿਹੜਾ ਇੱਕ ਖਿਡਾਰੀ ਸੀ ਰੈੱਡ ਕਾਰਡ ਉਹਨੂੰ ਮਿਲਿਆ ਹੋਇਆ ਸੀ ਬਾਹਰ ਕੱਢਿਆ ਹੋਇਆ ਸੀ ਕਾਫੀ ਫੋਨ ਵਗੈਰਾ ਕਰਕੇ ਫੀਫਾ ਨੂੰ ਮਿੰਨਤਾਂ ਤਰਲੇ ਕਰਕੇ ਉਹਨੂੰ ਵਿੱਚ ਪਵਾਇਆ, ਪਰ ਖਾਸ ਉਹਦਾ ਕੋਈ ਲਾਭ ਨਾ ਪਾਇਆ। ਹੁਣ ਅੱਜ ਰਾਊਂਡ ਆਫ 16 ਦੇ ਆਖਰੀ ਦੋ ਮੈਚ ਹੋਣੇ ਆ ਤੇ ਜਿਨ੍ਹਾਂ ਤੋਂ ਬਾਅਦ ਵਿਸ਼ਵ ਕੱਪ ਦੀਆਂ ਚੋਟੀ ਦੀਆਂ ਜਿਹੜੀਆਂ ਨੇ ਪਹਿਲੀਆਂ 8 ਟੀਮਾਂ ਇਹਨਾਂ ਦੇ ਵਿੱਚੋਂ ਜਿਹੜੀਆਂ ਨੇ ਕੁਆਟਰ ਫਾਈਨਲ ਲਿਸਟ ਦੇ ਵਿੱਚ ਜਿਹੜਾ ਸ਼ਾਮਲ ਹੋ ਗਈਆਂ ਹੋ ਜਾਣਗੀਆਂ। ਤੇ ਅੱਜ ਦੇ ਜਿਹੜੇ ਮੈਚ ਨੇ ਉਹਦੇ ਵਿੱਚ ਅਰਜਨਟਾਈਨਾ ਬਨਾਮ ਮਿਸਰ, ਜੋ ਅਟਲਾਂਟਾ ਸਟੇਡੀਅਮ ਜਾਰਜੀਆ ਦੇ ਵਿੱਚ ਹੋਣਾ, ਤੇ ਸਵਿਟਜ਼ਰਲੈਂਡ ਬਨਾਮ ਕੋਲੰਬੀਆ, ਬੀ ਸੀ ਪਲੇਸ ਵੈਂਕੂਵਰ ਦੇ ਵਿੱਚ ਇਹ ਮੈਚ ਜਿਹੜਾ ਖੇਡਿਆ ਜਾਣਾ ਕੈਨੇਡਾ ਦੇ ਵਿੱਚ। ਲਓ ਦੋਸਤੋ, ਇਹ ਸੀ ਜੀ ਅੱਜ ਦੀ ਅਪਡੇਟ ਮੈਚਾਂ ਦੀ ਤੇ ਹੋਰ ਸਾਰਾ ਸਿਲਸਿਲਾ। ਤੇ ਲਓ ਫਿਰ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ, ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ, ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਸੁਣਦੇ ਹਾਂ। ਤੇ +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖ਼ਬਰਾਂ ਦੇ ਨਾਲ। ਚੰਨੀ ਹੁਣਾਂ ਦਾ ਨਵਾਂ ਪੈਂਤੜਾ ਕੀ ਹੈ ਉਹਦੇ ਬਾਰੇ ਸੋਚਦੇ ਹਾਂ, ਵਿਚਾਰਦੇ ਹਾਂ। ਜਥੇਦਾਰਾਂ ਦੇ ਵਿੱਚ ਜਿਹੜਾ ਤੂਤੂ ਮੈਂ ਦਾ ਸਿਲਸਿਲਾ ਜਿਹੜਾ ਚੱਲ ਰਿਹਾ, ਤੇ ਇਰਾਨ ਨੇ ਟਰੰਪ ਨੂੰ ਲਾਹਣਤਾਂ ਪਾਈਆਂ ਨੇ ਕਿ ਸਮਾਂ ਤੇ ਸਥਿਤੀ ਜ਼ਰੂਰ ਵਿਚਾਰ ਲਿਆ ਕਰੋ, ਦੇਖ ਲਿਆ ਕਰੋ। ਦੂਸਰੇ ਪਾਸੇ ਪਰਮਾਣੂ ਹਥਿਆਰਾਂ ਦੀ ਦੌੜ ਲੱਗੀ ਹੋਈ ਹੈ। ਚੀਨ ਨੇ ਜਿਹੜੀ ਹੈ ਇੱਕ ਨਵਾਂ ਪ੍ਰਯੋਗ ਕਰਕੇ ਜਿਹੜਾ ਉਹਦੇ ਵਿੱਚ ਅਮਰੀਕਾ ਦੀ ਨੀਂਦ ਹਰਾਮ ਕੀਤੀ ਹੈ ਤੇ ਤੜਫੱਲੀ ਮਚਾਈ ਹੈ ਯੂਰਪ ਦੇ ਅੰਦਰ ਵੀ। ਤੇ ਜੋ ਉਹਨਾਂ ਨੇ ਨਵਾਂ ਜਿਹੜਾ ਪ੍ਰਯੋਗ ਕੀਤਾ ਹੈ ਨਵੀਆਂ ਮਿਜ਼ਾਈਲਾਂ ਦਾ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਤੋਰਦੇ ਹਾਂ ਅੱਗੇ। ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ, ਫਿਲਮ ਸਤਲੁਜ ਨੂੰ ਲੈ ਕੇ ਕੇਂਦਰ ਸਰਕਾਰ ਜਿਹੜੀ ਹੈ ਬੜਾ ਵੱਡਾ ਪੱਤਾ ਖੇਡ ਗਈ ਹੈ, ਤੇ ਪਰ ਫਿਰ ਵੀ ਸਰਕਾਰ ਦੀ ਸਮੀਖਿਆ ਜਿਹੜੀ ਹੈ ਜਾਰੀ ਹੈ। ਪੰਜਾਬ ਕਾਂਗਰਸ ਦੇ ਵਿੱਚ ਵੱਧਦਾ ਸਿਆਸੀ ਟਕਰਾਅ ਅਤੇ ਸੇਵਾ ਕੇਂਦਰਾਂ ਦੇ ਵਿੱਚ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਹੋ ਰਹੀ ਹੈ, ਇੱਕ ਅਧਿਆਪਕ ਦੀ ਦਰਦਨਾਕ ਘਟਨਾ ਜਿਹੜੀ ਮੌਤ ਦੇ ਮੂੰਹ ਦੇ ਵਿੱਚ ਚਲੀ ਗਈ ਹੈ, ਜਾਣੀ ਕਿ ਇੱਕ ਅਧਿਆਪਕ ਨੇ SIR ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ। ਬਹੁਤ ਖੂਬਸੂਰਤ ਆਪਣੇ ਲਾਈਟ ਜਿਹੜਾ ਜਾਮਣੀ ਕਲਰ ਦੀ ਪੱਗ ਵਾਲੇ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ, ਕਾਲੀ ਦਾੜੀ ਜਥੇਦਾਰਾਂ ਦੇ ਵਿਚਕਾਰ ਜਿਹੜੇ ਨੇ ਖੜੇ ਨੇ, ਉਹ ਅਧਿਆਪਕ ਜਿਹੜੇ ਇਸ ਚੀਜ਼ਾਂ ਤੋਂ ਦੁਖੀ ਹੋ ਕੇ ਤੇ ਆਪਣੀ ਜੀਵਨ ਲੀਲਾ ਨੂੰ ਖਤਮ ਕਰ ਗਏ ਨੇ। ਦੂਜੇ ਪਾਸੇ ਭਾਰਤ ਇੰਡੋਨੇਸ਼ੀਆ ਰੱਖਿਆ ਸਮਝੌਤਾ ਜਿਹੜਾ ਚੱਲ ਰਿਹਾ ਤੇ ਅਮਰੀਕਾ ਇਰਾਨ ਤਣਾਅ ਵੱਧ ਰਿਹਾ, ਚੀਨ ਦੀ ਮਿਜ਼ਾਈਲ ਟੈਸਟਿੰਗ ਹੋਈ ਹੈ, ਪਾਕਿਸਤਾਨ ਤੇ ਉੱਠਦੇ ਸਵਾਲ ਤੇ ਅਮਰੀਕਾ ਨੇ ਜਿਹੜਾ ਪਾਕਿਸਤਾਨ ਦੇ ਉੱਤੇ ਉਂਗਲ ਉਠਾ ਦਿੱਤੀ ਹੈ ਕਿ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਉਨ੍ਹਾਂ ਨੇ ਬਿਆਨ ਦੇ ਦਿੱਤਾ ਕਿ ਅਸੀਂ ਵਫ਼ਾਦਾਰੀ ਨਿਭਾਈ ਹੈ ਇਰਾਨ ਦੇ ਨਾਲ। ਤੇ ਜਰਮਨੀ ਦੀ ਸਿਆਸਤ ਦੇ ਵਿੱਚ ਉਥਲ ਪੁਥਲ ਜਿਹੜੀ ਹੋ ਰਹੀ ਹੈ ਨਜ਼ਰ ਆ ਰਹੀ ਹੈ। ਨਾਲ ਹੀ ਗੱਲ ਕਰਾਂਗੇ ਫੀਫਾ ਵਰਲਡ ਕੱਪ ਦੀ, ਆਪਾਂ ਕਰ ਚੁੱਕੇ ਹਾਂ, ਤੇ ਹੋਰ ਦਿਲਚਸਪੀ ਗੱਲਾਂ ਬਾਤਾਂ ਖ਼ਬਰਾਂ ਦੇ ਵੱਲ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਗੱਲ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫਿਲਮ ਸਤਲੁਜ ਦੇ ਬਾਰੇ। ਕੇਂਦਰ ਸਰਕਾਰ ਕਰੇਗੀ ਫਿਲਮ ਸਤਲੁਜ ਦੀ ਸਮੀਖਿਆ ਤੇ ਕੇਂਦਰ ਵੱਲੋਂ ਅੰਤਰ ਵਿਭਾਗੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਜੋ ਖੇਡ ਖੇਡਣੀ ਸੀ ਖੇਡ ਚੁੱਕੇ ਨੇ ਤੇ ਅੰਤਰ ਵਿਭਾਗ ਜਿਹੜਾ ਕਮੇਟੀ ਹੈ ਹੁਣ ਇਨਫਰਮੇਸ਼ਨ ਟੈਕਨੋਲੋਜੀ ਐਕਟ ਦੀ ਧਾਰਾ 69A ਦੇ ਤਹਿਤ ਸਮੀਖਿਆ ਕਰੇਗੀ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਉੱਚ ਪੱਧਰੀ ਅੰਤਰ ਵਿਭਾਗੀ ਕਮੇਟੀ ਵੱਲੋਂ ਦਲਜੀਤ ਦੁਸਾਂਝ ਦੀ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਜਸਵੰਤ ਸਿੰਘ ਕਾਲੜਾ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਬਣੀ ਫਿਲਮ ਸਤਲੁਜ ਦੀ ਸਮੀਖਿਆ ਕਰੇਗੀ ਤੇ ਪੰਜਾਬ ਦੇ ਵਿੱਚੋਂ ਇਸ ਫਿਲਮ ਦੇ ਉੱਤੇ ਪਾਬੰਦੀ ਨੂੰ ਲੈ ਕੇ ਉੱਠੇ ਰੋਹ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਆਪਣੇ ਫੈਸਲੇ ਦੇ ਉੱਤੇ ਮੁੜ ਗੌਰ ਕਰਨ ਦੇ ਲਈ ਕਦਮ ਉਠਾਏ ਨੇ। ਅੰਤਰ ਵਿਭਾਗੀ ਕਮੇਟੀ ਹੁਣ ਇਨਫਰਮੇਸ਼ਨ ਟੈਕਨੋਲੋਜੀ ਐਕਟ ਦੀ ਧਾਰਾ 69A ਤਹਿਤ ਸਮੀਖਿਆ ਕਰੇਗੀ। ਫਿਲਮ ਸਤਲੁਜ ਨੂੰ OTT ਪਲੇਟਫਾਰਮ ਤੋਂ ਐਤਵਾਰ ਦੀ ਰਾਤ ਨੂੰ ਹਟਾ ਦਿੱਤਾ ਗਿਆ ਸੀ, ਜਿਸ ਦੇ ਮਗਰੋਂ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਵੀ ਗਰਮਾ ਗਿਆ ਸੀ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀਆਂ ਜ਼ਮੀਨੀ ਪ੍ਰਸਥਿਤੀਆਂ ਨੂੰ ਜਿਹੜਾ ਦੇਖਦਿਆਂ ਕੇਂਦਰ ਸਰਕਾਰ ਤੱਕ ਪਹੁੰਚ ਬਣਾਈ ਸੀ ਤੇ ਇਸ ਫਿਲਮ ਦੇ ਮਾਮਲੇ ਦੇ ਉੱਤੇ ਮੁੜ ਗੌਰ ਕਰਨ ਦੇ ਲਈ ਕਿਹਾ ਸੀ। ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਭਾਜਪਾ ਹੁਣ ਪੰਜਾਬ ਦੀ ਬਹੁਤੀ ਨਾਰਾਜ਼ਗੀ ਝੱਲਣ ਦੇ ਰੋਹ ਦੇ ਵਿੱਚ ਨਹੀਂ ਹੈ। ਕੇਂਦਰ ਸਰਕਾਰ ਦੇ ਨਵੇਂ ਫੈਸਲੇ ਮਗਰੋਂ ਹੁਣ ਇਸ ਫਿਲਮ ਤੋਂ ਪਾਬੰਦੀ ਹਟਣ ਦੀ ਸੰਭਾਵਨਾ ਵੀ ਬਣ ਸਕਦੀ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਬੁਲਾਰੇ RP ਸਿੰਘ ਉਨ੍ਹਾਂ ਨੇ ਵੀ ਫਿਲਮ ਦੇ ਉੱਤੇ ਪਾਬੰਦੀ ਲਗਾਏ ਜਾਣ ਦੀ ਸਮੀਖਿਆ ਜਿਹੜੀ ਸੀ ਕੀਤੇ ਜਾਣ ਦੀ ਗੱਲ ਕਹੀ ਸੀ। ਜਸਵੰਤ ਸਿੰਘ ਖਾਲੜਾ ਦੇ ਵੱਲੋਂ 1980 ਤੇ 90 ਦੇ ਦਹਾਕੇ 'ਚ ਪੰਜਾਬ ਦੇ ਕਾਲੇ ਦੌਰ ਦੇ ਦੌਰਾਨ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਗੈਰ ਕਾਨੂੰਨੀ ਸੰਸਕਾਰ ਦਾ ਮੁੱਦਾ ਜਿਹੜਾ ਚੁੱਕਿਆ ਗਿਆ ਸੀ ਉਸ ਦੇ ਉੱਤੇ ਜਿਹੜੀ ਫਿਲਮ ਆਧਾਰਿਤ ਹੈ। ਦੂਸਰੇ ਪਾਸੇ ਕਾਂਗਰਸ ਰਫੜ ਜਿਹੜਾ ਚੱਲ ਰਿਹਾ ਬਗਾਵਤ ਵਿਚਾਲੇ, ਬਘੇਲ ਦੇ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਪਰ ਚੰਨੀ ਖੇਮੇ ਨੇ ਬਘੇਲ ਨੂੰ ਮਿਲਣ ਤੋਂ ਹੀ ਜਿਹੜਾ ਪਾਸਾ ਵੱਟ ਲਿਆ। ਪੰਜਾਬ ਕਾਂਗਰਸ ਦੇ ਵਿੱਚ ਬਗਾਵਤ ਦੇ ਦਰਮਿਆਨ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਹੁਣਾਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਇੱਥੇ ਕਾਂਗਰਸ ਭਵਨ ਦੇ ਵਿੱਚ ਮੀਟਿੰਗ ਦਾ ਦੌਰ ਸ਼ੁਰੂ ਕੀਤਾ। ਪਰ ਬਘੇਲ ਹੁਣਾਂ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਚੰਨੀ ਖੇਮੇ ਨੇ ਇੱਕ ਤਰੀਕੇ ਦੇ ਨਾਲ ਲਕੀਰ ਖਿੱਚ ਦਿੱਤੀ ਹੈ ਤੇ ਬਘੇਲ ਦੇ ਨਾਲ ਉਹ ਦੂਰੀ ਜਿਹੜੀ ਬਣਾ ਲਈ ਹੈ। ਅੱਜ ਭੁਪੇਸ਼ ਬਘੇਲ ਨੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਮਗਰੋਂ ਵੇਰਕਾ ਹੁਣਾਂ ਨੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਖੜਨ ਦੀ ਗੱਲ ਕੀਤੀ। ਚਰਨਜੀਤ ਸਿੰਘ ਚੰਨੀ ਦੇ ਦਿੱਲੀ ਵਿਖੇ ਹੋਣ ਦੀਆਂ ਖ਼ਬਰਾਂ ਨੇ ਚੰਨੀ ਧੜੇ ਨੇ ਭੁਪੇਸ਼ ਬਘੇਲ ਨੂੰ ਨਾ ਮਿਲਣ ਦਾ ਜਿਹੜਾ ਪੈਂਤੜਾ ਲਿਆ ਤੇ ਅਹਿਮ ਸੂਤਰਾਂ ਅਨੁਸਾਰ ਚੰਨੀ ਧੜੇ ਨੇ ਭੁਪੇਸ਼ ਬਘੇਲ ਨੂੰ ਨਾ ਤਾਂ ਮਿਲਣ ਦਾ ਪੈਂਤੜਾ ਦੱਸਿਆ ਲਿਆ ਗਿਆ ਤੇ ਕਿਉਂਕਿ ਇਸੇ ਧੜੇ ਦੇ ਆਗੂ ਇਸ ਕਰਕੇ ਵੀ ਬਘੇਲ ਦੇ ਨਾਲ ਨਾਰਾਜ਼ ਨੇ ਕਿਉਂਕਿ ਬਘੇਲ ਨੇ ਕਦੇ ਵੀ ਉਨ੍ਹਾਂ ਦੇ ਨਾਲ ਗੱਲ ਕਰਨ ਨੂੰ ਪਹਿਲ ਤਰਜੀਹ ਜਿਹੜੀ ਆ ਨਹੀਂ ਦਿੱਤੀ ਸੀ। ਅੱਜ ਇੱਥੇ ਕਾਂਗਰਸ ਭਵਨ ਦੇ ਵਿਚ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ। ਲੰਘੇ ਕੱਲ੍ਹ ਭੁਪੇਸ਼ ਬਘੇਲ ਨੇ ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਗਠਿਤ ਕੀਤੀਆਂ ਨਵੀਆਂ ਚਾਰ ਕਮੇਟੀਆਂ ਦੇ ਚੇਅਰਮੈਨਾਂ ਦੇ ਨਾਲ ਵੀ ਮੀਟਿੰਗ ਤੈਅ ਕੀਤੀ ਸੀ ਪਰ ਦੋ ਚੇਅਰਮੈਨ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੀਟਿੰਗ ਦੇ ਵਿਚ ਸ਼ਾਮਲ ਨਹੀਂ ਹੋਏ ਸਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਦੋਵੇਂ ਚੇਅਰਮੈਨ ਕਿਸੇ ਰੁਝੇਵੇਂ ਦੇ ਵਿਚ ਨਾ ਹੋਣ ਕਰਕੇ ਨਹੀਂ ਆ ਸਕੇ ਨੇ ਤੇ ਅੱਜ ਭੁਪੇਸ਼ ਬਘੇਲ ਦੇ ਵੱਲੋਂ ਪ੍ਰਦੇਸ਼ ਕਾਂਗਰਸ ਦੀ ਮੀਟਿੰਗ ਦੀ ਵੀ ਜਿਹੜੀ ਰੱਖੀ ਗਈ ਹੈ ਤੇ ਮੌਜੂਦਾ ਪ੍ਰਸਥਿਤੀਆਂ ਤੋਂ ਜਾਪਦਾ ਹੈ ਕਿ ਪੰਜਾਬ ਕਾਂਗਰਸ ਵਿਚਲਾ ਕਲੇਸ਼ ਸੋਕੇ ਹੀ ਨਿਪਟਣ ਵਾਲਾ ਨਹੀਂ। ਅੱਜ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਦੇਸ਼ ਤੋਂ ਪਰਤ ਰਹੇ ਨੇ ਤੇ ਉਨ੍ਹਾਂ ਦੇ ਵੱਲੋਂ ਪੰਜਾਬ ਕਾਂਗਰਸ ਦੇ ਰੱਫੜ ਨੂੰ ਨਜਿੱਠਣ ਲਈ ਖੁਦ ਕਮਾਂਡ ਸੰਭਾਲੀ ਜਾ ਸਕਦੀ ਹੈ ਇਹ ਵੀ ਸੰਕੇਤ ਦਿੱਤੇ ਜਾ ਰਹੇ ਨੇ। ਦੂਸਰੇ ਪਾਸੇ ਲੋਕ ਦੁਖੀ ਨੇ। ਸੇਵਾ ਕੇਂਦਰਾਂ ਦੇ ਵਿਚ ਨਾ ਸੇਵਾ ਨਾ ਸਲੀਕਾ, ਸਰਟੀਫਿਕੇਟ ਬਣਾਉਣ ਦੇ ਲਈ ਲੋਕ ਖੱਜਲ ਖੁਆਰ ਹੋ ਰਹੇ ਹੈ। ਆਮ ਲੋਕਾਂ ਨੂੰ ਇਕੋ ਛੱਤ ਹੇਠ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਦੇ ਨਾਲ ਸਥਾਪਿਤ ਕੀਤੇ ਗਏ ਸੇਵਾ ਕੇਂਦਰਾਂ ਦੀ ਕਾਰਜਗੁਜ਼ਾਰੀ ਨੂੰ ਲੈ ਕੇ ਜਨਤਾ ਦੇ ਵਿਚ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਬਲਾਕ ਗੋਨਿਆਣਾ ਅਧੀਨ ਪੈਂਦੇ ਮਹਿਮਾ ਸਰਜਾ ਸੇਵਾ ਕੇਂਦਰ ਦੇ ਵਿਚ ਸਰਟੀਫਿਕੇਟਾਂ ਅਤੇ ਆਧਾਰ ਕਾਰਡ ਦੇ ਨਾਲ ਸੰਬੰਧਿਤ ਕੰਮਾਂ ਦੇ ਲਈ ਆਉਣ ਵਾਲੇ ਲੋਕਾਂ ਨੂੰ ਕਈ ਕਈ ਦਿਨ ਖੱਜਲ ਖੁਆਰ ਹੋਣਾ ਪੈ ਰਿਹਾ। ਪਿੰਡ ਮਹਿਮਾ ਭਗਵਾਨਾਂ ਦੇ ਵਸਨੀਕ ਬਲਵਿੰਦਰ ਸਿੰਘ ਬਿੱਟੂ ਨੇ ਦੋਸ਼ ਲਗਾਇਆ ਕਿ ਉਹ ਆਪਣੀ ਬੇਟੀ ਮਹਿਕਪ੍ਰੀਤ ਕੌਰ ਅਤੇ ਪਤਨੀ ਅਮਨਦੀਪ ਕੌਰ ਦਾ ਰਿਹਾਇਸ਼ੀ ਜਿਹੜਾ ਹੈ ਰੈਜ਼ੀਡੈਂਸ ਸਰਟੀਫਿਕੇਟ ਬਣਾਉਣ ਦੇ ਲਈ ਪਿਛਲੇ ਇਕ ਹਫ਼ਤੇ ਤੋਂ ਮਹਿਮਾ ਸਰਜਾ ਸੇਵਾ ਕੇਂਦਰ ਦੇ ਚੱਕਰ ਕੱਟ ਰਹੇ ਨੇ ਪਰ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਬਲਵਿੰਦਰ ਸਿੰਘ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਕਿ ਸੇਵਾ ਕੇਂਦਰ ਦੇ ਜਿਹੜੇ ਮੁਲਾਜ਼ਮ ਹੈ ਸੁਖਚੈਨ ਸਿੰਘ ਦੇ ਵੱਲੋਂ ਉਨ੍ਹਾਂ ਦੇ ਨਾਲ ਬੇਹੱਦ ਅੱਖੜ ਅਤੇ ਗੈਰ ਸਹਿਯੋਗੀ ਰਵੱਈਆ ਅਪਣਾਇਆ ਗਿਆ ਤੇ ਉਨ੍ਹਾਂ ਕਿਹਾ ਕਿ ਲੋਕ ਸਰਕਾਰੀ ਸੇਵਾਵਾਂ ਲੈਣ ਦੇ ਲਈ ਇੱਥੇ ਆਉਂਦੇ ਨੇ ਪਰ ਮੁਲਾਜ਼ਮ ਉਨ੍ਹਾਂ ਦੀ ਸਮੱਸਿਆ ਸੁਣਨ ਦੀ ਬਜਾਏ ਵਾਰ ਵਾਰ ਗੇੜੇ ਲਗਵਾਉਂਦੇ ਨੇ। ਬਜੁਰਗ ਵੀ ਜਿਹੜੇ ਪਰੇਸ਼ਾਨ ਨੇ, ਔਰਤਾਂ ਨੇ ਸੁਣਾਈ ਜਿਹੜੀ ਇਹਦੇ ਵਿਚ ਹੱਡ ਬੀਤੀ ਹੈ। ਇਸੇ ਤਰ੍ਹਾਂ ਇਕ ਹੋਰ ਪਿੰਡ ਦੇ ਵਸਨੀਕ ਨੇ ਬਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕਰੀਬ 80 ਸਾਲਾਂ ਬਜ਼ੁਰਗ ਬੂਟਾ ਸਿੰਘ ਨੂੰ ਆਧਾਰ ਕਾਰਡ ਦੇ ਨਾਲ ਸੰਬੰਧਿਤ ਕੰਮ ਦੇ ਲਈ ਕਈ ਵਾਰ ਸੇਵਾ ਕੇਂਦਰ ਦੇ ਗੇੜੇ ਲਗਵਾਏ ਜਾ ਰਹੇ ਨੇ ਤੇ ਉਨ੍ਹਾਂ ਦਸਿਆ ਕਿ ਹਰ ਵਾਰ ਕਦੇ ਆਪਰੇਟਰ ਦੇ ਗੈਰ ਹਾਜ਼ਰ ਹੋਣ ਤੇ ਕਦੇ ਮਸ਼ੀਨ ਖਰਾਬ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਜਿਹੜਾ ਬੇਰੰਗ ਮੋੜ ਦਿੱਤਾ ਜਾਂਦਾ ਹੈ। ਮੌਕੇ ਦੇ ਉੱਤੇ ਮੌਜੂਦ ਕੁਝ ਔਰਤਾਂ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਧਾਰ ਕਾਰਡ ਅਤੇ ਹੋਰ ਸਰਕਾਰੀ ਦਸਤਾਵੇਜ਼ਾਂ ਦੇ ਕੰਮਾਂ ਦੇ ਲਈ ਕਈ ਵਾਰ ਸੇਵਾ ਕੇਂਦਰ ਦੇ ਚੱਕਰ ਲਗਾਉਣੇ ਪਏ ਨੇ। ਦੂਰ ਦੁਰਾਡੇ ਤੋਂ ਆਉਣ ਦੇ ਜਿਹੜੇ ਬਾਵਜੂਦ ਕੰਮ ਨਾ ਹੋਣ ਦੇ ਕਾਰਨ ਉਨ੍ਹਾਂ ਦੇ ਜਿਹੜੇ ਨੇ ਸਮੇਂ ਅਤੇ ਪੈਸੇ ਦੋਵਾਂ ਦੀ ਬਰਬਾਦੀ ਹੋ ਰਹੀ ਹੈ। ਦੂਸਰੇ ਪਾਸੇ ਸਿੱਖ ਸਿਆਸਤ ਦੀ ਗੱਲ ਕਰੀਏ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ। ਫੋਰੈਂਸਿਕ ਰਿਪੋਰਟ ਦੀ ਸਚਾਈ ਸੰਗਤ ਸਾਹਮਣੇ ਰੱਖਣ ਦੀ ਗੱਲ ਕਹੀ ਤੇ ਸੀਐਮ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਿਪੋਰਟ ਦੇ ਉੱਤੇ ਸਵਾਲ ਚੁੱਕੇ ਨੇ ਤੇ ਵੈਸੇ ਸਲਾਹ ਇਹ ਵੀ ਦੇ ਰਹੇ ਨੇ ਕਿ ਮਾਨ ਸਾਹਿਬ ਨੂੰ ਪਹਿਲਕਦਮੀ ਕਰ ਦੇਣੀ ਚਾਹੀਦੀ ਹੈ, ਅਕਾਲ ਤਖ਼ਤ ਸਾਹਿਬ ਦੇ ਉੱਤੇ ਨਤਮਸਤਕ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਕਿਹਾ ਕਿ ਮੌਜੂਦਾ ਸਮੇਂ ਦੇ ਵਿਚ ਸਾਜਿਸ਼ ਦੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁੱਖ ਮੰਤਰੀ ਦਾ ਮੁੱਦਾ ਖੜਾ ਕੀਤਾ ਜਾ ਰਿਹਾ ਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨੂੰ ਜਿਹੜਾ ਅਪੀਲ ਕੀਤੀ ਹੈ ਕਿ ਇਸ ਟਕਰਾਅ ਨੂੰ ਖਤਮ ਕਰਨ ਦੇ ਲਈ ਪਹਿਲ ਕੀਤੀ ਜਾਵੇ। ਸਰਕਾਰ ਵੱਲੋਂ ਪੇਸ਼ ਕੀਤੀ ਗਈ ਵੀਡੀਓ ਫੋਰੈਂਸਿਕ ਰਿਪੋਰਟ ਨੂੰ ਫਰਜ਼ੀ ਦੱਸਿਆ ਜਾ ਰਿਹਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਰਵਾਈ ਗਈ ਫੋਰੈਂਸਿਕ ਜਾਂਚ ਦੀ ਰਿਪੋਰਟ ਦੀ ਪੂਰੀ ਜਾਣਕਾਰੀ ਵੀ ਸੰਗਤ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦੱਸਿਆ ਜਾਵੇ ਕਿ ਰਿਪੋਰਟ ਕਿਸ ਲੈਬ ਤੋਂ ਤਿਆਰ ਕਰਵਾਈ ਗਈ, ਇਸ ਦੇ ਉੱਤੇ ਕਿੰਨਾ ਖਰਚਾ ਆਇਆ ਤੇ ਉਸ ਦੇ ਬਿੱਲ ਵੀ ਜਿਹੜਾ ਜਨਤਕ ਕੀਤੇ ਜਾਣ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਤੇ ਕਿਆ ਬਾਤ ਹੈ ਜੀ, ਤੇ ਆਪ ਹੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸ਼ੱਕ ਕਰਨ ਲੱਗ ਗਏ ਨੇ। ਉਨ੍ਹਾਂ ਨੂੰ ਕਹਿੰਦੇ ਸ਼ੱਕ ਹੈ ਕਿ ਕਿਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਰਵਾਈ ਗਈ ਫੋਰੈਂਸਿਕ ਰਿਪੋਰਟ ਵੀ ਜਿਹੜਾ ਫਰਜ਼ੀ ਨਾ ਨਿਕਲ ਆਵੇ। ਇਸ ਮਾਮਲੇ ਦੀ ਸਚਾਈ ਸਾਹਮਣੇ ਲਿਆਉਣ ਦੇ ਲਈ ਉਨ੍ਹਾਂ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਤੇ ਭਾਈ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਦੇਸ਼ ਦੀਆਂ ਜਿਹੜੀਆਂ ਪ੍ਰਮੁੱਖ ਦੋ ਲੈਬਾਂ ਨੇ ਜਿਨ੍ਹਾਂ ਤੋਂ ਟੈਸਟਿੰਗ ਕਰਾਈ ਹੈ, ਬਕਾਇਦਾ ਨਾਮ ਦਿੱਤਾ ਸੀ, ਸਾਰਾ ਕੁਝ ਕੀਤਾ ਸੀ, ਆਪ ਵੀ ਪਤਾ ਕਰ ਸਕਦੇ ਹੋ। 2 ਦਸੰਬਰ ਨੂੰ ਲੈ ਕੇ ਫਿਰ ਉਹਨਾਂ ਨੇ ਕਿਹਾ ਕਿ ਹੁਕਮਨਾਮਿਆਂ ਦਾ ਵੀ ਜ਼ਿਕਰ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚ ਚੱਲ ਰਹੇ ਕਿਸੇ ਵੀ ਮਸਲੇ ਦੀ ਸੁਣਵਾਈ ਕਿਸੇ ਹੋਰ ਦੁਨਿਆਵੀ ਅਦਾਲਤ ਦੇ ਵਿਚ ਨਹੀਂ ਹੋਣੀ ਚਾਹੀਦੀ ਤੇ 15 ਜੂਨ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਦੇ ਲਈ ਤਾਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ, ਪਰ 2 ਦਸੰਬਰ 2024 ਦੇ ਹੁਕਮਨਾਮਿਆਂ ਤੋਂ ਮੁਕਰਨ ਵਾਲਿਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਹੋਏ ਇਕੱਠ ਦੇ ਦੌਰਾਨ ਉਨ੍ਹਾਂ ਹੁਕਮਨਾਮਿਆਂ ਦਾ ਜ਼ਿਕਰ ਤੱਕ ਨਾ ਹੋਣਾ ਵੀ ਕਈ ਸਵਾਲ ਖੜੇ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਆਮ ਆਦਮੀ ਪਾਰਟੀ ਦੀ ਆਈਟੀ ਟੀਮ ਜਿਹੜੀ ਹੈ ਵੱਲੋਂ ਟਰੋਲ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ, ਪਰ ਉਹ ਖੁਦ ਵੀ ਪਹਿਲਾਂ ਅਜਿਹੇ ਹਾਲਾਤਾਂ ਦਾ ਸਾਹਮਣਾ ਕਰ ਚੁੱਕੇ ਨੇ। ਉਨ੍ਹਾਂ ਦਾਅਵਾ ਕੀਤਾ ਕਿ ਦਬਾਅ ਦੇ ਬਾਵਜੂਦ ਉਨ੍ਹਾਂ ਨੇ ਹਮੇਸ਼ਾ ਗੁਰਮਰਿਆਦਾ ਅਤੇ ਪੰਥਕ ਪਰੰਪਰਾਵਾਂ ਦੇ ਅਨੁਸਾਰ ਹੀ ਫੈਸਲੇ ਕੀਤੇ ਹੈ। ਦੂਸਰੇ ਪਾਸੇ SIR ਡਿਊਟੀ ਤੋਂ ਪ੍ਰੇਸ਼ਾਨ ਸਰਕਾਰੀ ਅਧਿਆਪਕ ਨੇ ਨਹਿਰ ਦੇ ਵਿਚ ਛਾਲ ਮਾਰ ਦਿੱਤੀ। ਸਰਕਾਰੀ ਪ੍ਰਾਇਮਰੀ ਸਕੂਲ ਝੰਡਾ ਲੁਬਾਣਾ ਦੇ ਵਿਚ ਤੈਨਾਤ ਅਧਿਆਪਕ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੱਲੋਪੁਰ ਨੇ ਭੱਟੀਆਂ ਪੁਲ ਦੇ ਨੇੜੇ ਨਹਿਰ ਦੇ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਗੁਰਪ੍ਰੀਤ ਦੀ ਕਾਰ ਨਹਿਰ ਦੇ ਕੋਲ ਖੜੀ ਮਿਲੀ ਹੈ ਤੇ ਛਾਲ ਮਾਰਨ ਤੋਂ ਪਹਿਲਾਂ ਉਸਨੇ ਆਪਣੇ ਇਕ ਅਧਿਆਪਕ ਸਾਥੀ ਨੂੰ ਫੋਨ ਕਰਕੇ ਦਸਿਆ ਕਿ ਉਹ SIR ਦੇ ਵਿਚ ਲੱਗੀ ਡਿਊਟੀ ਤੋਂ ਮਾਨਸਿਕ ਰੂਪ ਦੇ ਵਿਚ ਬਹੁਤ ਪਰੇਸ਼ਾਨ ਹੈ, ਇਸ ਦੇ ਕਾਰਨ ਉਹ ਨਹਿਰ ਦੇ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਲੱਗਿਆ। ਉਸਨੇ ਆਪਣੇ ਸਾਥੀ ਨੂੰ ਜਿਹੜਾ ਦਸਿਆ ਕਿ ਉਸਦਾ ਫੋਨ, ਪਰਸ ਅਤੇ ਕੁਝ ਜ਼ਰੂਰੀ ਮੋਹਰਾਂ ਗੱਡੀ ਦੇ ਵਿਚ ਪਈਆਂ ਨੇ ਤੇ ਪਿੰਡ ਦੇ ਕੁਝ ਗੋਤਾਖੋਰਾਂ ਵੱਲੋਂ ਨਹਿਰ ਦੇ ਵਿਚ ਗੁਰਪ੍ਰੀਤ ਦੀ ਖੋਜ ਕੀਤੀ ਜਾ ਰਹੀ ਸੀ, ਪਰ ਹੁਣ ਤੱਕ ਉਸਦੀ ਕੋਈ ਵੀ ਜਿਹੜੀ ਸੀ ਖ਼ਬਰ ਲੱਗਣ ਤੱਕ ਕੋਈ ਉੱਗ ਸੁੱਗ ਨਹੀਂ ਲੱਗ ਸਕੀ ਸੀ। ਦੂਸਰੇ ਪਾਸੇ ਦਵਾਈਆਂ ਦੇ ਵਪਾਰ ਤੋਂ ਅਮਰੀਕਾ ਵੀ ਜਿਹੜਾ ਦੁਖੀ ਹੈ। ਭਾਰਤ ਵਿਚ ਰਹਿ ਰਹੀ ਇਕ ਅਮਰੀਕੀ ਮਹਿਲਾ ਲਿਜ਼ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿਚ ਉਸਨੇ ਅਮਰੀਕਾ ਤੇ ਭਾਰਤ ਦੇ ਵਿਚ ਇਕੋ ਇਲਾਜ ਦੇ ਲਈ ਵਰਤੀ ਜਾਣ ਵਾਲੀ ਦਵਾਈ ਜਿਹੜੀ ਹੈ ਰੇਵਲੀ ਮਿਡ ਦੀਆਂ ਕੀਮਤਾਂ ਦੀ ਤੁਲਨਾ ਕਰ ਦਿੱਤੀ ਹੈ। ਉਸਦਾ ਦਾਅਵਾ ਹੈ ਕਿ ਅਮਰੀਕਾ ਦੇ ਵਿਚ ਇਸ ਦਵਾਈ ਦੀ ਬ੍ਰਾਂਡਡ ਜਿਹੜੀ ਗੋਲੀ ਦੀ ਕੀਮਤ ਹੈ ਲਗਭਗ 85,000 ਰੁਪਏ ਹੈ, ਜਦਕਿ ਭਾਰਤ ਦੇ ਵਿਚ ਇਸਦਾ ਜੈਨਰਿਕ ਜਿਹੜਾ ਵਰਜਨ ਹੈ ਉਹਦਾ 35 ਰੁਪਏ ਤੋਂ ਲੈ ਕੇ 300 ਰੁਪਏ ਤੱਕ ਜਿਹੜਾ ਉਪਲਬਧ ਹੈ। ਲਿਜ਼ ਨੇ ਕਿਹਾ ਕਿ ਇਨ੍ਹਾਂ ਵੱਡਾ ਕੀਮਤੀ ਫਰਕ ਦੇਖ ਕੇ ਉਹ ਹੈਰਾਨ ਰਹਿ ਗਏ ਤੇ ਟਿੱਪਣੀ ਕੀਤੀ ਕਿ ਅਮਰੀਕਾ ਦੇ ਵਿਚ ਸਾਡੇ ਨਾਲ ਲੁੱਟ ਹੋ ਰਹੀ ਹੈ। ਇਸ ਵੀਡੀਓ ਤੋਂ ਬਾਅਦ ਸਿਹਤ ਸੇਵਾਵਾਂ ਦਵਾਈਆਂ ਦੀਆਂ ਕੀਮਤਾਂ ਜਿਹੜੀਆਂ ਨੇ ਤੇ ਜੈਨਰਿਕ ਦਵਾਈਆਂ ਦੇ ਬਾਰੇ ਨਵੀਂ ਚਰਚਾ ਸ਼ੁਰੂ ਹੋ ਗਈ। ਤੁਲਨਾ ਬ੍ਰਾਂਡਡ ਅਤੇ ਜੈਨਰਿਕ ਦਵਾਈਆਂ ਵਿਚਕਾਰ ਕੀਤੀ ਗਈ ਹੈ ਜਿਨ੍ਹਾਂ ਦੀ ਕੀਮਤ ਵੱਖ ਵੱਖ ਹੋ ਸਕਦੀ ਹੈ, ਪਰ ਕਿਤੇ ਨਾ ਕਿਤੇ ਮਸਲਾ ਜਿਹੜਾ ਖੜਾ ਹੋ ਗਿਆ। ਇਕ ਖ਼ਬਰ ਨੂੰ ਲੈ ਕੇ ਜੋ ਚਰਚਾ ਦਾ ਵਿਸ਼ਾ ਨਹੀਂ ਬਣ ਸਕੀ ਉਹਦੇ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਮੰਦਭਾਗੀ ਘਟਨਾ ਵਾਪਰੀ ਹੈ ਪਿਛਲੇ ਦਿਨਾਂ ਚ ਰਾਜਸਥਾਨ ਚ। 12 ਸਾਲ ਦੀ ਬੱਚੀ ਨੂੰ 4 ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਤੇ ਰੇਪ ਦੇ ਇਲਜ਼ਾਮ ਦੇ ਵਿਚ 18 ਗ੍ਰਿਫ਼ਤਾਰੀਆਂ ਕਰ ਲਈਆਂ ਗਈਆਂ ਨੇ ਤੇ ਹੋਰ ਵੀ 4-5 ਜਿਹੜੀਆਂ ਗ੍ਰਿਫ਼ਤਾਰੀਆਂ ਹੋਣੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ। ਅਜੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿਚ ਇਹ ਕੁਝ ਵਾਪਰਿਆ। 12 ਸਾਲ ਦੀ ਇਕ ਬੱਚੀ ਦੇ ਨਾਲ ਰੇਪ ਦੇ ਇਲਜ਼ਾਮ ਦੇ ਵਿਚ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਇਸ ਮਾਮਲੇ ਦੇ ਵਿਚ ਜਲਦੀ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ। ਪੁਲਿਸ ਦੇ ਮੁਤਾਬਕ ਬੱਚੀ ਨੂੰ 4 ਦਿਨਾਂ ਤੱਕ ਬੰਦੀ ਬਣਾ ਕੇ ਵੱਖ ਵੱਖ ਥਾਵਾਂ ਦੇ ਉੱਤੇ ਰੱਖਿਆ ਗਿਆ ਤੇ ਦੇਹ ਵਪਾਰ ਕਰਵਾਇਆ ਗਿਆ। ਸ੍ਰੀ ਗੰਗਾਨਗਰ ਜ਼ਿਲ੍ਹੇ ਦੇ SP ਹਰੀ ਸ਼ੰਕਰ ਨੇ ਦਸਿਆ BBC ਨੂੰ ਗੱਲਬਾਤ ਦੇ ਦੌਰਾਨ ਕਿ ਇਸ ਮਾਮਲੇ ਦੀ ਜਾਂਚ ਲਗਭਗ ਆਖਰੀ ਪੱਧਰ ਦੇ ਉੱਤੇ ਪਹੁੰਚ ਚੁੱਕੀ ਹੈ ਤੇ ਅਸੀਂ 18 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਇਹ ਵੀ ਦਸਿਆ ਕਿ ਅਜੇ CCTV ਫੁਟੇਜ ਚੈੱਕ ਕੀਤੇ ਜਾ ਰਹੇ ਨੇ, ਹੋਰ ਵੀ ਤੇ ਇਸ ਤੋਂ ਬਾਅਦ 3 ਤੋਂ 4 ਹੋਰ ਗ੍ਰਿਫ਼ਤਾਰੀਆਂ ਹੋਣੀਆਂ ਨੇ। ਅਸਲ ਚ ਮਾਮਲਾ ਕੀ ਸੀ ਕਿ ਇਸ ਮਾਮਲੇ ਦੇ ਜਾਂਚ ਅਧਿਕਾਰੀ ਅਤੇ ਐਡੀਸ਼ਨਲ SP ਕੈਲਾਸ਼ ਦਾਨ ਦੱਸਦੇ ਨੇ ਕਿ ਇਸ ਕੁੜੀ ਦਾ ਜਿਹੜਾ ਸੀ ਇੰਸਟਾਗ੍ਰਾਮ ਦੇ ਉੱਤੇ ਇੱਕ ਦੋਸਤ ਸੀ ਜਿਸ ਨੂੰ ਮਿਲਣ ਦੇ ਲਈ ਉਹ 18 ਜੂਨ ਨੂੰ ਸ੍ਰੀ ਗੰਗਾਨਗਰ ਤੋਂ 100 ਕਿਲੋਮੀਟਰ ਦੂਰੀ ਦੇ ਉੱਤੇ ਵਿਜੇ ਨਗਰ ਗਏ ਸੀ। ਉਥੇ ਉਸ ਦੋਸਤ ਨੇ ਉਸ ਦੇ ਨਾਲ ਰੇਪ ਕੀਤਾ। ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਇਹ ਬੱਚੀ ਵਿਜੇ ਨਗਰ ਤੋਂ ਬੱਸ ਦੇ ਰਾਹੀਂ ਰਾਤ ਨੂੰ ਸ੍ਰੀ ਗੰਗਾਨਗਰ ਪਹੁੰਚੀ ਤੇ ਰਿਕਸ਼ਾ ਉਥੋਂ ਕੀਤਾ। ਬੱਚੀ ਦੇ ਘਰ ਨਾ ਪਹੁੰਚਣ ਦੇ ਉੱਤੇ ਉਸਦੀ ਮਾਂ ਨੇ ਕਈ ਥਾਵਾਂ ਦੇ ਉੱਤੇ ਉਸਦੀ ਭਾਲ ਕੀਤੀ ਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ, ਪਰ ਜਦੋਂ 22 ਜੂਨ ਤੱਕ ਵੀ ਬੱਚੀ ਘਰ ਨਹੀਂ ਪਹੁੰਚੀ ਤਾਂ ਮਾਂ ਪੁਲਿਸ ਥਾਣੇ ਪਹੁੰਚ ਜਾਂਦੀ ਹੈ। ਪਰ ਸਦਰ ਪੁਲਿਸ ਥਾਣੇ ਦੇ ਇੰਚਾਰਜ ਸੁਭਾਸ਼ ਚੰਦਰ BBC ਨੂੰ ਕਹਿੰਦੇ ਨੇ ਕਿ ਬੱਚੀ ਦੀ ਮਾਂ ਦੇ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਬੱਚੀ ਦੇ ਨਾਲ ਹੋਈ ਘਟਨਾ ਦੀ ਜਾਣਕਾਰੀ ਮਿਲ ਚੁੱਕੀ ਸੀ। ਅਸੀਂ ਬੱਚੀ ਤੱਕ ਪਹੁੰਚ ਗਏ ਤੇ ਮੁਲਜ਼ਮਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ। ਇਹ ਮਾਮਲਾ ਪਹਿਲਾਂ ਥਾਣੇ ਦੇ ਨਾਲ ਜੁੜਿਆ ਸੀ, ਮਹਿਲਾ ਥਾਣੇ ਦੇ ਨਾਲ ਜੁੜਿਆ ਸੀ ਤੇ ਇਸ ਦੇ ਲਈ ਮਹਿਲਾ ਥਾਣਾ ਇੰਚਾਰਜ ਤੇ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰ ਆ ਗਏ ਸਨ ਤੇ ਅਸੀਂ ਬੱਚੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਮਹਿਲਾ ਪੁਲਿਸ ਥਾਣੇ ਦੀ ਇੰਚਾਰਜ ਕਲਾਵਤੀ ਚੌਧਰੀ ਨੇ ਦੱਸਿਆ ਕਿ ਬੱਚੇ ਦੀ ਸ਼ਿਕਾਇਤ ਦੇ ਉੱਤੇ ਅਸੀਂ ਪੋਕਸੋ, ਯੋਵੇਨਾਈਲ ਜਸਟਿਸ ਐਕਟ, ਦੇਹ ਵਪਾਰ ਤੇ ਸਮੇਤ ਹੋਰ ਸਬੰਧਤ ਧਾਰਾਵਾਂ ਦੇ ਵਿਚ ਐਫ ਆਈ ਆਰ ਦਰਜ ਕੀਤੀਆਂ ਨੇ ਤੇ ਮਾਮਲੇ ਦੀ ਜਾਂਚ ਜਿਹੜੀ ਹੈ ਐਡੀਸ਼ਨਲ ਐਸ ਪੀ ਕਰ ਰਹੇ ਹੈ। ਉਹ ਅੱਗੇ ਦੱਸਦੀ ਹੈ ਕਿ ਬੱਚੀ ਨੇ ਦੱਸਿਆ ਕਿ 20 ਤੋਂ 25 ਲੋਕਾਂ ਨੇ ਉਸ ਦੇ ਨਾਲ ਜਿਹੜਾ ਸਰੀਰਕ ਸੰਬੰਧ ਬਣਾਏ ਨੇ। 18 ਮੁਲਜ਼ਮ ਜਿਹੜੇ ਗ੍ਰਿਫ਼ਤਾਰ ਹੋਏ ਨੇ ਉਹਦੇ ਵਿਚ ਜਾਂਚ ਅਧਿਕਾਰੀ ਜਿਹੜੇ ਨੇ ਐਡੀਸ਼ਨਲ ਐਸ ਪੀ ਦੱਸਦੇ ਨੇ ਫੋਨ ਦੇ ਉੱਤੇ ਬੀਬੀਸੀ ਨੂੰ ਕਿ ਬੱਚੀ ਦੇ ਨਾਲ 18 ਜੂਨ ਦੀ ਰਾਤ ਤੋਂ 22 ਜੂਨ ਦੀ ਦੁਪਹਿਰ ਦੇ ਵਿਚਕਾਰ ਇਹ ਘਟਨਾਵਾਂ ਹੋਈਆਂ। ਬੱਚੀ ਆਪਣੇ ਦੋਸਤ ਨੂੰ ਮਿਲ ਕੇ ਰਾਤ ਸ੍ਰੀ ਗੰਗਾ ਨਗਰ ਬੱਸ ਸਟੈਂਡ ਪਹੁੰਚੀ। ਇੱਥੋਂ ਉਸਨੇ ਰਿਕਸ਼ਾ ਲਿਆ, ਰਿਕਸ਼ੇ ਵਾਲਾ ਉਹ ਹੋਟਲ ਦੇ ਵਿਚ ਲੈ ਗਿਆ ਤੇ ਜਿਸ ਤੋਂ ਬਾਅਦ ਇਹ ਜਿਹੜਾ ਪੂਰੀ ਤਰ੍ਹਾਂ ਘਟਨਾ ਵਾਪਰੀ ਹੈ। ਰਿਕਸ਼ੇ ਵਾਲਾ ਰਾਤ ਨੂੰ ਬੱਚੀ ਦੇ ਨਾਲ ਹੀ ਹੋਟਲ ਦੇ ਵਿਚ ਰੁਕਿਆ। ਰੇਪ ਦੇ ਮਾਮਲੇ ਚ ਰਿਕਸ਼ੇ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜਿਸ ਹੋਟਲ ਦੇ ਵਿਚ ਬੱਚੀ ਨੂੰ ਲਿਆਂਦਾ ਗਿਆ ਉਥੇ ਹੀ ਉਸਦੇ ਨਾਲ ਸਭ ਤੋਂ ਵੱਧ ਜਿਹੜਾ ਵਾਰ ਵਾਰ ਜਿਹੜਾ ਇਹ ਸਾਰਾ ਕੁਝ ਹੋਇਆ। ਇਸ ਤੋਂ ਇਲਾਵਾ ਦੋ ਹੋਰ ਹੋਟਲਾਂ ਦੇ ਵਿਚ ਵੀ ਬੱਚੀ ਨੂੰ ਲੈ ਕੇ ਗਏ ਜਿੱਥੇ ਰੇਪ ਦੀ ਘਟਨਾ ਹੋਈ। ਜਾਂਚ ਜਾਰੀ ਹੈ ਜੇ ਜਲਦੀ ਹੀ ਘੱਟੋ ਘੱਟ 4 ਲੋਕਾਂ ਦੀ ਹੋਰ ਗ੍ਰਿਫ਼ਤਾਰੀ ਹੋਣ ਦਾ ਦਾਅਵਾ ਜਿਹੜਾ ਕੀਤਾ ਜਾ ਰਿਹਾ। ਤੇ ਲੋ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਦਿਆਂ ਇਹਨਾਂ ਮਸਲਿਆਂ ਦੇ ਉੱਤੇ ਖੋਲ ਕੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਕਰਦੇ ਹਾਂ ਸਵਾਗਤ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਜੀ,
2: ਹਾਲ ਚਾਲ ਠੀਕ ਹੈ ਜੀ।
1: ਜੀ
2: ਭਾਰਤ ਸਾਹਿਬ, ਆਹ ਤਾਂ ਬੜੀ ਦੁੱਖ ਭਾਰੀ ਖਬਰ ਸੁਣਾਈ ਹੈ ਜਨਾਬ ਨੇ।
1: ਬਿਲਕੁਲ ਹੈ ਜੀ।
2: ਦੇਖੋ ਕਿੱਦਾਂ ਦੀ ਮਾਨਸਿਕਤਾ ਹੈਗੀ ਆ ਕਿ ਇੱਕ 13 ਸਾਲ ਦੀ ਬੱਚੀ ਜਿਹੜੀ ਹੈਗੀ ਆ ਉਹਦੇ ਨਾਲ ਇੰਨੀ ਦਰਿੰਦਗੀ ਹੋਈ ਹੈ ਜੀ।
1: ਜੀ
2: ਤੇ ਹੋਈ ਵੀ ਉਸ ਸਟੇਟ ਦੇ ਵਿੱਚ ਆ ਜਿੱਥੇ ਰਾਮ ਰਾਜ ਦੀ ਕਹਿੰਦੇ ਹੈਗੇ ਆ ਦਾਅਵਾ ਕੀਤਾ ਜਾਂਦਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਸਰ ਇਹ ਓਵਰਆਲ ਜਿਹੜਾ ਹੈਗਾ ਨਾ ਲੋਕਾਂ ਦੀ ਮਾਨਸਿਕਤਾ ਦੇ ਪਤਾ ਨੀ ਕੀ ਆ, ਇਹ ਦਰਿੰਦਗੀ ਆ ਹੋਰ ਇਹ ਤੋਂ ਜਿਆਦਾ ਜਿਹੜਾ ਹੈਗਾ ਰਾਕਸ਼ਸਪੁਣਾ ਕੀ ਹੋ ਸਕਦਾ ਹੈ ਜੀ।
1: ਬਿਲਕੁਲ ਹੈ ਜੀ, ਸ਼ੈਤਾਨ ਵੀ ਚਲੋ ਚਾਰ ਘਰ ਕਹਿੰਦੇ ਛੱਡ ਲੈਂਦਾ ਆ।
2: ਸਰ ਇਸ ਲਾਅ ਐਂਡ ਆਰਡਰ ਦੇ ਵਿਚ ਜਿਹੜਾ ਆ ਥੋੜਾ ਜਿਹਾ ਐਜ ਜੇ ਹੈਗਾ ਤੇ ਗੁਜਰਾਤ ਨੂੰ ਹੈਗਾ। ਗੁਜਰਾਤ ਦੇ ਵਿਚ ਲੜਕੀਆਂ ਜਿਹੜੀਆਂ ਆ ਰਾਤ ਨੂੰ ਵੀ ਫਰੀਲੀ ਜਿਹੜਾ ਆ ਘੁੰਮ ਫਿਰ ਲੈਂਦੀਆਂ ਜੀ।
1: ਇਹਦੇ ਨਾਲ ਹੀ ਸੈਣੀ ਸਾਹਿਬ, ਚਲੋ ਮੈਨੂੰ ਇੱਕ ਦੋ ਵਾਰੀ ਮੌਕਾ ਮਿਲਿਆ ਬੰਬਈ ਜਾਣ ਦਾ, ਜਿਸ ਹਿਸਾਬ ਦੇ ਨਾਲ ਬੰਬਈ ਪੁਲਿਸ ਆਪਣਾ ਕਾਜ ਕਰਦੀ ਆ ਨਾ, ਕਾਰਜ ਕਰਦੀ ਆ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੰਡੀਪੈਂਡੈਂਟ ਥੋੜਾ ਬਹੁਤਾ ਚੱਲਦੀ ਹੈ। ਉਹਨਾਂ ਨੂੰ ਖੁੱਲ ਜ਼ਿਆਦਾ ਜਾਂ ਸਿਆਸੀ ਦਖਲ ਅੰਦਾਜ਼ੀ ਥੋੜੀ ਜਿਹੀ ਘੱਟ ਦੇਖਦੇ ਆ ਉਹਨਾਂ ਚੀਜ਼ਾਂ ਦੇ ਵਿਚ। ਤੇ ਉੱਥੇ ਦੇਖ ਲਓ ਜਿਹੜੇ ਆਪਣੇ ਕਾਲ ਸੈਂਟਰ ਹੈਗੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਬੱਚੇ ਉੱਥੇ ਬੱਚੀਆਂ ਜਿਹੜੇ ਨੇ ਰਾਤ ਨੂੰ ਵੀ ਕੰਮ ਕਰਦੇ ਆ। ਮੈਂ ਆਪ ਅੱਖੀ ਦੇਖਿਆ ਕਿ 3 ਵਜੇ 4 ਵਜੇ ਤੜਕੇ ਨੂੰ ਵੀ ਉਹ ਵਾਪਸ ਆਉਂਦੇ ਆ ਜੋਬ ਤੋਂ। ਤਾਂ ਕੋਈ ਏਦਾਂ ਦਾ ਨੀਗਾ ਜੀ ਭਾਈ, ਮਤਲਬ ਕਿ ਕੋਈ ਐਸੀ ਗੱਲਬਾਤ ਸੁਣੀ ਹੋਵੇ? ਬਹੁਤ ਵੱਡੀ ਸਿਟੀ ਆ, ਦੇਖਿਆ ਜਾਵੇ ਤਾਂ ਉਹਦਾ ਦੇਖੋ ਕਾਨੂੰਨੀ ਸਾਰਾ ਸਰਕਲ ਜਿਹੜਾ ਕਿੰਨੀ ਵੱਡੇ ਪੱਧਰ ਦੇ ਉੱਤੇ ਹੈ, ਲਾਰਜ ਹੈ।
2: ਪਰ ਸਭ ਏਦਾਂ ਨਾ ਉਹ ਸਮਾਜ ਵੀ ਤਾਂ ਫਿਰ ਥੋੜਾ ਜਿਹਾ ਜਿਹੜਾ ਹੈਗਾ ਜਾਗਰਤ ਹੁੰਦਾ ਹੈ ਨਾ ਜੀ। ਉੱਥੇ ਦਾ ਲਾਈਫ ਸਟਾਈਲ ਏਦਾਂ ਦਾ ਹੈਗਾ ਆ ਜੀ,
1: ਯੂਰਪੀਅਨ ਸਿਸਟਮ ਆ ਜੀ ਤਕਰੀਬਨ।
2: ਬੱਚੇ ਬੋਲਡ ਹੋ ਜਾਂਦੇ ਹੈਗੇ ਆ ਜੀ ਇਸੇ ਕਰਕੇ
1: ਜੀ।
2: ਹੁਣ ਇੱਥੇ ਤਾਂ ਤੁਸੀਂ ਰਾਜਸਥਾਨ ਦੀ ਗੱਲ ਕਰਦੇ, ਸਾਡੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਟੈਮ ਦਾ ਬੰਦਾ ਨੀ ਨਿਕਲ ਸਕਦਾ ਜੀ, ਲੇਡੀਜ਼ ਨੇ ਤਾਂ ਕੀ ਨਿਕਲਣਾ ਜੀ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਮਾਹੌਲ ਦਾ ਬਹੁਤ ਫਰਕ ਪੈਂਦਾ ਹੈਗਾ ਆ
1: ਜੀ।
2: ਪਰ ਇਹ ਆ ਕਿ ਪਤਾ ਨੀ ਇਹ ਕਿੱਦਾਂ ਦੇ ਲੋਕ ਹੈਗੇ ਆ ਕਿ ਦੇਖੋ ਨਾ ਉਸ ਬੱਚੀ ਕਿਹੜੇ ਜਿਹੜਾ ਟਰਾਮਾ ਦੇ ਵਿੱਚੋਂ ਨਿਕਲੀ ਹੋਏਗੀ ਜੀ, ਕਿਹੜੇ ਹਾਲਾਤਾਂ ਦੇ ਵਿੱਚ, ਸੋਚ ਸੋਚ ਕੇ ਡਰ ਲੱਗਦਾ ਜੀ।
1: ਮੈਂ ਤਾਂ ਖਬਰ ਜਦੋਂ ਪੜ੍ਹੀ ਆ ਜੀ, 12 ਸਾਲ ਦੀ ਬੱਚੀ ਤੇ ਸਾਰੀ ਉਮਰ ਉਹਦੇ ਅੱਗੇ ਪਈ ਆ, ਕਿਸ ਤਰ੍ਹਾਂ ਉਹ ਮਤਲਬ ਕਿ ਚਲੋ ਕਿਤੇ ਨਾ ਕਿਤੇ ਉਹਦੇ ਅੰਦਰ ਇੰਨਾ ਕਬਾਲਤਾ ਆ ਜਾਏਗਾ, ਚਲੋ ਵਿਚਰੇਗੀ ਜਾਂ ਐਜੂਕੇਟ ਹੋਏਗੀ, ਆਪਣਾ ਖੁੱਲ ਕੇ ਜੀਵਨ ਜੀਓਗੀ, ਇਹ ਉਮੀਦ ਕਰਦੇ ਆ। ਪਰ ਜਿਹੜਾ ਆਲਾ ਦੁਆਲਾ ਸਾਡਾ ਜਾਂ ਉਹ ਅੱਖਾਂ ਨੇ ਜਾਂ ਜਿਸ ਗਿਲਟੀ ਦੇ ਵਿਚ ਉਹਨੂੰ ਜੀਣਾ ਪੈਣਾ, ਉਹ ਤੋਂ ਨੀ ਨਾ ਆਪਾਂ ਕੱਢ ਸਕਦੇ ਉਹਨੂੰ ਜੀ।
2: ਪਰ ਇਹ ਸਭ ਗੱਲ ਏਦਾਂ ਹੈਗੀ ਆ ਜੀ, ਅਜੇ ਸਾਡੇ ਇੱਥੇ ਜਿਹੜਾ ਹੈਗਾ ਆ ਮਾਹੌਲ ਉਹ ਨਹੀਂ ਹੋਇਆ ਕਿ ਹਾਂ ਜੀ ਕਿ ਇੱਕ ਬੱਚੀ ਜਿਹੜੀ ਅਜੇ 13 ਸਾਲ ਦੀ ਹੈਗੀ ਆ ਤੇ ਉਹ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਜਾਂਦੀ ਪਈ ਆ ਜੀ। ਮਰਿਆਦਾ ਦਾ ਉਲੰਘਣ ਕਿਤੇ ਪਾਸੇ ਥੋੜਾ ਬਹੁਤਾ ਲੜਕੀ ਵੱਲੋਂ ਵੀ ਹੋਇਆ ਜੀ। ਫਿਰ ਜਿਹਤੇ ਤੁਸੀਂ ਟਰਸਟ ਕਰਦੇ ਆ ਘਰ ਤੋਂ 100 ਕਿਲੋਮੀਟਰ ਦੂਰ ਤੋਂ ਉਹਨੂੰ ਮਿਲਣ ਜਾ ਰਹੀ ਹੈਗੀ ਆ ਜੀ, ਤੈਨੂੰ ਵੀ ਤਾਂ ਇਹ ਸਾਰੇ ਕੰਸੀਕੁਐਂਸੇ ਸੋਚਣੇ ਚਾਹੀਦੇ ਆ। ਪਰ ਬੱਚੇ ਟੀਨੇਜਰ ਜਿਹੜੇ ਆ, ਹਾਂਜੀ ਟੀਨੇਜਰ ਜਿਹੜੇ ਆ ਉਹ ਨਹੀਂ ਇਹੋ ਚੀਜ਼ਾਂ ਵਿਚਾਰ ਲੈਂਦੇ ਜੀ।
1: ਉਹ ਪਰਿਵਾਰਕ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਜੀ ਜਿੰਨਾ ਚਿਰ 18 ਸਾਲ ਦਾ ਬੱਚਾ ਨਹੀਂ ਹੈ ਜੀ। ਬਿਲਕੁਲ ਹੈ ਜੀ,
2: ਹਾਂਜੀ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸਾਰੇ ਫੈਕਟਰ ਜਿਹੜੇ ਆ ਧਿਆਨ ਚ ਰੱਖਣੇ ਪੈਂਦੇ ਹੈਗੇ ਜੀ। ਬਾਕੀ ਮੈਨੂੰ ਉਹ ਜਿਹੜਾ ਹੈਗਾ ਨਾ ਜੀ ਵੀ ਜਿਹੜਾ ਪੁਲਿਸ ਵਾਲੇ ਉਹਨਾਂ ਨੂੰ ਰੱਸੀਆਂ ਦੇ ਨਾਲ ਬੰਨੇ ਹੋਏ ਆ ਤੇ ਉਸ ਹਿਸਾਬ ਨਾਲ ਟ੍ਰੀਟ ਕਰਦੇ ਪਏ ਆ ਨਾ ਜੀ, ਅੱਜ ਪਹਿਲੀ ਵਾਰੀ ਜਿਹੜੇ ਹੈਗੇ ਆ ਪੁਲਿਸ ਦੀ ਜਿਹੜੀ ਆ ਕੋਟ ਜਿਹੜੀ ਆ ਉਹ ਚੰਗੀ ਲੱਗੀ ਮੈਨੂੰ
1: ਜੀ।
2: ਇਹੋ ਜਿਹੇ ਬੰਦਿਆਂ ਨਾਲ ਥੋੜਾ ਜਿਹਾ ਏਦਾਂ ਦਾ ਸਲੂਕ ਜ਼ਰੂਰ ਹੋਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਹਾਂਜੀ, ਹੁਣ ਆ ਜਾਈਏ ਜੀ ਅਗਲੀਆਂ ਖਬਰਾਂ ਤੇ ਜੀ।
1: ਜੀ,
2: ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਹੀ ਲੈ ਲਈਏ ਜੀ।
1: ਜ਼ਰੂਰ ਜੀ।
2: ਹਾਂਜੀ, ਗਿਆਨੀ ਹਰਪ੍ਰੀਤ ਸਿੰਘ ਹੁਣੀ ਜਿਹੜੇ ਆ ਨਾ ਜੀ, ਇਹ ਆਪਣੇ ਉਹਨਾਂ ਦਾ ਤਾਂ ਇੱਕੋ ਹੀ ਮਕਸਦ ਆ, ਜਿੱਦਾਂ ਮਤਲਬ ਜਿਹੜਾ ਅਰਜੁਨ ਨੂੰ ਮਛਲੀ ਦੀ ਅੱਖ ਦਿਸਦੀ ਸੀ ਨਾ ਜੀ,
1: ਸੁਖਬੀਰ
2: ਸਿੰਘ ਬਾਦਲ ਦੇਖਦਾ ਹੈਗਾ ਜੀ, ਉਹਨੂੰ ਹੀ ਦੇਖਣਾ ਆ ਇਹਨਾਂ ਨੇ ਜੀ, ਵੀ ਉਹਨਾਂ ਨੂੰ ਡੈਮੇਜ ਕਿੱਦਾਂ ਕਰਨਾ ਹੈ ਜੀ। ਬਾਕੀ ਉਹਨਾਂ ਨੂੰ ਨਾ ਕੋਈ ਪੰਥ ਨਾਲ ਮਤਲਬ ਹੈ ਨਾ ਵਾਸਤਾ, ਉਹਨਾਂ ਨੂੰ ਕਿਤੇ ਇਕੱਲੇ ਬਹਿ ਕੇ ਸੋਚਣਾ ਚਾਹੀਦਾ ਹੈ ਕਿ ਕੀ ਮੈਂ ਅਹੁਦੇ ਦੀ ਮਰਿਆਦਾ ਰੱਖੀ ਸੀ ਜੀ। ਵੀ ਤੂੰ ਜਦੋਂ ਤੁਸੀਂ ਆਪ ਜਿਹੜੇ ਹੈਗੇ ਉਹਨਾਂ ਨੇ ਤੁਸੀਂ 2 ਦਸੰਬਰ ਹੋਇਆ ਕਾਹਦੇ ਵਾਸਤੇ, ਅਕਾਲੀਆਂ ਦੀਆਂ ਪਿਛਲੀਆਂ ਜਿਹੜੀਆਂ ਹੈਗੀਆਂ ਉਹੀ ਆ ਨਾ, ਤੁਸੀਂ ਉਹਨਾਂ ਨੂੰ ਕਨਵੈਨਸ਼ਨ ਕਰਵਾਇਆ ਜੀ, ਤੁਸੀਂ ਜਦੋਂ ਅਹੁਦੇ ਤੇ ਸੀਗੇ ਉਦੋਂ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਿਹੜਾ ਹੈਗਾ ਇਹ ਕਿਉਂ ਨੀ ਪੁੱਛਿਆ ਜੀ। ਜਦ ਤੱਕ ਤੁਸੀਂ ਜਥੇਦਾਰ ਰਹੇ ਹੈਗੇ ਆ ਜੀ, ਤਦ ਤੱਕ ਤਾਂ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਤੁਸੀਂ ਜਸਟੀਫਾਈ ਸੀ, ਤੁਸੀਂ ਉਹਦੇ ਉੱਤੇ ਜਿਹੜਾ ਹੈਗਾ ਸੈਟਿਸਫਾਈ ਸੀ, ਜਿੱਦਾਂ ਹੀ ਜਿਹੜਾ ਹੈਗਾ ਆ ਵੀ ਤੁਹਾਨੂੰ ਆਪਣੀ ਕੁਰਸੀ ਹਿਲਦੀ ਦਿਸੀ ਜਾਂ ਤੁਹਾਡਾ ਆਪਣਾ ਲੋਭ ਜਾਗ ਗਿਆ ਕਿ ਮੈਂ ਅਕਾਲੀ ਦਲ ਦਾ, ਸਾਰਿਆਂ ਨੂੰ ਪਤਾ ਸਾਰੀ ਦੁਨੀਆਂ ਨੂੰ ਪਤਾ ਕਿ ਇੱਕ ਸਾਲ ਪਹਿਲਾਂ ਤੁਸੀਂ ਯੋਜਨਾ ਬਣਾ ਲਈ ਸੀ ਜੀ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਸੁਖਬੀਰ ਬਾਦਲ ਨੂੰ ਲਾਭੇ ਕਰਨਾ ਜੀ, ਉਹ ਤੁਹਾਡੀ ਜਿਹੜੀਆਂ ਇਸ ਇੰਟੈਂਸ਼ਨ ਨੂੰ ਜਿਹੜੀ ਆ ਭਾਵ ਗਏ ਸੀ ਜੀ। ਉੱਥੇ ਜਿਹੜਾ ਹੈਗਾ ਆ ਫਿਰ ਤੁਸੀਂ ਜਿਹੜੇ ਕਨਫੈਸ਼ਨ ਨੂੰ ਕਨਫੈਸ਼ਨ ਕਹਿੰਦੇ ਆ, ਉੱਥੇ ਅਗਲਾ ਬੰਦਾ ਜਦੋਂ ਐਕਸਪਲੇਨ ਕਰਨ ਲੱਗਾ ਤੇ ਉਸ ਵੇਲੇ ਤੁਸੀਂ ਕਹਿੰਦਾ ਹਾਂ ਜਾਂ ਨਾ ਇਸ ਜਵਾਬ ਦੇ, ਅਗਲਾ ਕਹਿੰਦਾ ਜੀ ਵੀ ਹਾਂ ਠੀਕ ਗੱਲ ਹੈਗੀ ਆ ਜੀ, ਵੀ ਮੇਰੀ ਆਪਣੀ ਜਿਹੜੀ ਆ ਇਸ ਚੀਜ਼ ਦੇ ਉੱਤੇ ਮੈਂ, ਕਿਉਂਕਿ ਮੈਂ ਸਰਕਾਰ ਦਾ ਮੁਖੀਆ ਸੀ ਇਸ ਕਰਕੇ ਪਾਰਟੀ ਦਾ ਮੁਖੀਆ ਹੋਣ ਦੇ ਨਾਤੇ ਮੈਂ ਸਾਰੀਆਂ ਜਿਹੜੀਆਂ ਆਪਣੇ ਝੋਲੀ ਪਾਉਂਦਾ ਜੀ।
1: ਬਿਲਕੁਲ
2: ਅੱਜ ਤੁਸੀਂ ਉਸ ਸਟੇਟਮੈਂਟ ਨੂੰ ਇਸ ਤਰੀਕੇ ਨਾਲ ਵਰਤ ਰਹੇ ਹੈਗੇ ਆ, ਫਿਰ ਜਾਂ ਤਾਂ ਉਹਨੂੰ ਹੋਵੇ ਨਾ ਵੀ ਉਹਨੇ ਸਜ਼ਾ ਨਹੀਂ ਪੂਰੀ ਕੀਤੀ ਹੈਗੀ ਤੇ ਉਹ ਜਿਹੜੀ ਆ ਉਹਦਾ ਸਰਟੀਫਿਕੇਟ ਕਿਉਂ ਜਾਰੀ ਕੀਤਾ, ਚਾਹੇ ਤੁਸੀਂ ਕੀਤਾ ਚਾਹੇ ਦੂਜੇ ਨੇ ਕੀਤਾ, ਅਗਲੇ ਨੇ ਧਾਰਮਿਕ ਸਜ਼ਾ ਪੂਰੀ ਕੀਤੀ ਜੀ, ਬਾਅਦ ਦੇ ਵਿੱਚ ਜਿਹੜਾ ਤੁਹਾਡਾ ਡਿਜ਼ਾਇਨ ਵਾਲੀ ਸਜ਼ਾ ਸੀਗੀ ਉਹ ਤੋਂ ਅਗਲੇ ਮੁਨਕਰ ਹੋ ਗਏ ਜੀ। ਇਸ ਕਰਕੇ ਬੰਦਾ ਇਹ ਬੰਦਾ ਤਾਂ ਵੈਸੇ ਹੀ ਕਰਪਟ ਹੈ ਜੀ, ਬੰਦਾ ਜਿਹੜਾ ਹੈਗਾ ਇਹ ਸਹੀ ਨਹੀਂ ਹੈਗਾ ਜੀ, ਇਹਦੀ ਗੱਲ ਦੇ ਉੱਤੇ ਜਿਹੜਾ ਹੈ ਕੋਈ ਬਹੁਤਾ ਯਕੀਨ ਕਰਨ ਵਾਲੀ ਗੱਲ ਹੀ ਹੈ ਨੀ ਜੀ, ਇਹਦਾ ਕੰਮ ਹੀ ਹੈ ਜੀ। ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਤੁਸੀਂ ਮਰਿਆਦਾ ਭੰਗ ਕੀਤੀ ਸਾਰੀ।
1: ਅਨੇ ਦੇਖੋ ਹੁਣ ਨਵਾਂ ਜਿਹੜਾ ਵੀਡੀਓ ਦਾ ਮਾਮਲਾ, ਉਹਦੇ ਵਿੱਚ ਸੈਣੀ ਸਾਹਿਬ ਕਹਿੰਦੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਂਗਲੀ ਚੱਕ ਦਿੱਤੀ, ਇੱਕ ਤਰ੍ਹਾਂ ਦੀ ਦੇਖਿਆ ਜਾਵੇ ਕਿ ਉਹ ਜਿਹੜੀ ਫੇਕ ਰਿਪੋਰਟ ਵੀ ਤਾਂ ਉਹ ਵੀ ਤਾਂ ਹੋ ਸਕਦੀ ਹੈ ਜਿਹੜੀ ਜਥੇਦਾਰ ਨੂੰ ਸੌਂਪੀ ਗਈ ਹੈ ਜਾਂ ਕਿੱਥੋਂ ਟੈਸਟ ਕਰਾਈ, ਦੱਸੋ ਹੈ
2: ਬਿਲਕੁਲ ਠੀਕ ਸੀਗੇ। ਬਾਕੀ ਹੋਰ ਕੋਈ ਆ ਕੇ ਉੱਥੇ ਜਥੇਦਾਰ ਵਾਲੀ ਜਿਹੜੀ ਪੋਸਟ ਤੇ ਬੈਠੇ ਤੇ ਉਹ ਜਥੇਦਾਰ ਜਥੇਦਾਰ ਨਹੀਂ ਹੋਊਗਾ ਹੈ ਜੀ। ਸੋ ਸਰ ਇਹ ਤਾਂ ਜਿਹੜਾ ਹੈਗਾ ਆ ਉਹ ਵੈਸੇ ਹੀ ਕਈਆਂ ਬੰਦਿਆਂ ਨੂੰ ਇੱਜ਼ਤ ਪਚਦੀ ਨੀ, ਜਿਹੜਾ ਇਹਨਾਂ ਨੇ ਸਟੇਟਮੈਂਟ ਦਿੱਤੀ ਆ ਉਹਦੇ ਵਿੱਚ ਜਿਹੜਾ ਮੀਡੀਆ ਦੇ ਵਿੱਚ, ਮੈਂ ਉਹਦੇ ਥੱਲੇ ਕਮੈਂਟ ਪੜ੍ਹੇ ਹੈਗੇ ਆ ਜੀ, ਇਹਨਾਂ ਨੂੰ ਵੀ ਕਮੈਂਟ ਹੀ ਪੜ੍ਹ ਲੈਣੇ ਚਾਹੀਦੇ ਵੀ ਲੋਕੀ ਤੁਹਾਡੇ ਬਾਰੇ ਕੀ ਸੋਚ ਰੱਖਦੇ ਆ ਜੀ।
1: ਬਿਲਕੁਲ ਹੈ।
2: ਸੋ ਇਹ ਤਾਂ ਕੁਛ ਇੱਕ ਜਿਹੜੇ ਹੈਗੇ ਨਾ ਬੰਦੇ ਜਿਹੜੇ ਹੈਗੇ ਆ ਬੁਲਾਰੇ ਆ ਜਾਂ ਇੱਦਾਂ ਕਰਕੇ, ਉਹਨਾਂ ਦਾ ਮਤਲਬ ਇਹ ਹੈਗਾ ਆ ਕਿ ਅੱਜ ਤੁਸੀਂ ਅੱਜ ਦੀ ਗੱਲ ਕਰੋ, ਤੁਸੀਂ ਜਿਹੜੀ ਹੈਗੀ ਪਿਛਲੀਆਂ ਗੱਲਾਂ ਜਿਹੜੀਆਂ ਪਿੱਛੇ ਕਰ ਲੈਂਦੇ ਜਿਹੜੀਆਂ ਕਰਨੀਆਂ ਸੀ। ਅੱਜ ਤਾਂ ਸਮੱਸਿਆ ਇਹ ਆ, ਸੁਖਬੀਰ ਬਾਦਲ ਨੇ ਕਿੱਥੇ ਗੁਰੂ ਸਾਹਿਬ ਦੀ ਫੋਟੋ ਦੇ ਉੱਤੇ ਸ਼ਰਾਬ ਦੇ ਛਿੱਟੇ ਮਾਰੇ ਆ ਜੀ। ਸਵਾਲ ਤਾਂ ਇਹ ਹੈ ਨਾ ਜੀ, ਇੱਕ ਜਿਹੜਾ ਹੈਗਾ ਆ ਦੋਨਾਂ ਨੂੰ ਇਕੁਅਲਾਈਜ਼ ਨਹੀਂ ਕੀਤਾ ਜਾ ਸਕਦਾ ਹੈਗਾ, ਉਹ ਹਰਕਤ ਤੇ ਹਰਕਤ ਜਿਹੜੀ ਹੈਗੀ ਆ, ਅਗਲਾ ਬੰਦਾ ਇੱਕ ਬੰਦਾ ਹੈਗਾ ਸਰੈਂਡਰ ਕਰ ਰਿਹਾ ਆਖੇ ਝੋਲੀ ਅੱਡ ਕੇ ਜਿਹੜਾ ਹੈਗਾ ਆ ਸਭ ਕੁਛ ਕਹਿ ਦਿੰਦਾ ਹੈਗਾ ਆ, ਇੱਕ ਬੰਦਾ ਜਿਹੜਾ ਹੈਗਾ ਆ ਕਹਿੰਦਾ ਹੈਗਾ ਵੀ ਆਪਣੇ ਡਿਫੈਂਸ ਦੇ ਵਿੱਚ ਇੱਕ ਫਰਜ਼ੀ ਰਿਪੋਰਟ ਤਿਆਰ ਕਰ ਲੈਂਦਾ ਜੀ। ਮੁੜ ਕੇ ਹੁਣ ਉਹ ਮਾਸਕ ਵਾਲੀ ਥਿਊਰੀ ਆ ਜਾਂਦੀ ਹੈਗੀ।
1: ਇਹਦੇ ਵਿੱਚ ਵੀ ਦੇਖੋ ਡਿਪਲੋਮੈਸੀ ਇਹ ਵੀ ਤਾਂ ਖੇਡ ਰਹੇ ਨੇ। ਦੂਸਰੇ ਪਾਸੇ ਮਾਨ ਸਾਹਿਬ ਨੂੰ ਕਹਿੰਦੇ ਆ ਭਾਈ ਤੁਸੀਂ ਹੀ ਮਸਲੇ ਨੂੰ ਨਿਬੇੜੋ, ਮਤਲਬ ਕਿ ਹਨਾ ਆ ਜਾਓ।
2: ਬਿਲਕੁਲ ਜੀ ਬਿਲਕੁਲ
1: ਜੀ,
2: ਇਹ ਸਾਰਾ ਇਹਨਾਂ ਦੇ ਇਹ ਆ ਜਿਹੜਾ ਆ ਵੀ ਮੌਕੇ ਦੀ ਸਰਕਾਰ ਦੇ ਨਾਲ ਇਹਨਾਂ ਦਾ ਚੱਲਣਾ, ਇਹਨਾਂ ਦਾ ਸਾਰੇ ਪਾਸੇ ਤਾਂ ਹੈਗਾ ਆ। ਉੱਥੇ ਸੈਂਟਰ ਦੇ ਵਿੱਚ ਇਹਨਾਂ ਦਾ ਬੀਜੇਪੀ ਦੇ ਨਾਲ ਸਾਂਝਾਂ ਸੀਗੀਆਂ ਜੀ। ਇੱਥੇ ਜਿਹੜਾ ਇਹ ਆ ਉਹ ਰਾਘਵ ਚੱਡੇ ਦੇ ਵਿਆਹ ਦੇ ਉੱਤੇ ਜਿਹੜਾ ਹੈਗਾ ਇਹ ਪਹੁੰਚ ਗਏ ਸੀਗੇ ਜੀ। ਬਾਹਰ ਇਹਨਾਂ ਨੂੰ ਜਿਹੜਾ ਹੈਗਾ ਬਾਕੀਆਂ ਦੀਆਂ ਗੱਡੀਆਂ ਅੰਦਰ ਗਈਆਂ, ਤੁਹਾਨੂੰ ਬਾਹਰ ਲਾ ਕੇ ਅਗਲੇ ਲੈ ਕੇ ਗਏ ਹੈਗੇ, ਤੁਰ ਕੇ ਤੁਸੀਂ ਗਏ ਹੈਗੇ ਜੀ। ਫਿਰ ਤੁਸੀਂ ਉੱਥੇ ਜਿਹੜਾ ਹੈਗਾ ਆ ਕੀ ਬਿਨਾਂ ਗੁਰੂ ਸਾਹਿਬ ਦੀ ਪਾਲਕੀ ਦੇ ਜਿਹੜਾ ਹੈਗਾ ਆ ਉੱਥੇ ਤੁਸੀਂ ਕੀਰਤਨ ਦੇ ਵਿੱਚ ਬੈਠੇ ਆ
1: ਜੀ।
2: ਸੋ ਇਸ ਕਰਕੇ ਸਰ ਬਹੁਤ ਕੁਛ ਹੈਗਾ ਜੀ ਇਹਨਾਂ ਦੇ ਬਾਰੇ ਜਿਹੜਾ ਹੈਗਾ ਆ। ਵੈਸੇ ਤਾਂ ਇਹਨਾਂ ਨੂੰ ਸਮਨ ਕਰਨਾ ਚਾਹੀਦਾ ਤੇ ਭਾਈ ਤੁਸੀਂ ਜਿਹੜਾ ਆ ਥੋੜੀਆਂ ਮਰਿਆਦਾ ਦੀਆਂ ਉਲੰਘਣਾ ਕੀਤੀਆਂ ਹੈਗੀਆਂ ਜੀ। ਜਦੋਂ ਤੁਸੀਂ ਕਰਦੇ ਹੈਗੇ ਆ ਉਸ ਵੇਲੇ ਜਿਹੜਾ ਹੈਗਾ ਆ ਕੋਈ ਫਰਕ ਨੀ ਪੈਂਦਾ ਜੀ, ਉਦੋਂ ਤੁਸੀਂ ਲਿਬਰਲ ਹੋ ਜਾਂਦੇ। ਚੰਨੀ ਦੇ ਮੁੰਡੇ ਦੇ ਵਿਆਹ ਤੇ ਆਨੰਦ ਕਿਉਂ ਪੜੇ ਸੀ ਜੀ? ਅਕਾਲ ਤਖ਼ਤ ਦੇ ਹੁਕਮਨਾਮੇ ਦੇ ਮਤਲਬ ਦਾ ਵਾਇਓਲੇਸ਼ਨ ਕਰਕੇ ਤੇ ਤੁਸੀਂ ਉਹਦੇ ਜਿਹੜਾ ਹੈਗਾ ਆ ਇੱਕ ਪਤਨ ਦੇ ਆਨੰਦ ਪੜੇ ਆ
1: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਤਾਂ ਇਹ ਆ ਵੀ ਇਹਨਾਂ ਨੇ ਸਿਰਫ ਜਿਹੜਾ ਹੈਗਾ ਆ ਵੀ ਸੁਖਬੀਰ ਬਾਦਲ ਨੂੰ ਡੈਮੇਜ ਕਰਨ ਵਾਸਤੇ ਸਟੇਟਮੈਂਟ ਦੇਣੀ ਆ, ਉਹਦੀ ਆੜ ਦੇ ਵਿੱਚ ਚਾਹੇ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਗਿਆ ਹੋ ਜਾਏ ਚਾਹੇ ਜੋ ਮਰਜ਼ੀ ਹੋ ਜਾਏ
1: ਜੀ ਬਿਲਕੁਲ,
2: ਕਿਸੇ ਨੂੰ ਤਾਂ ਸਤਿਕਾਰ ਜਿਹੜਾ ਹੈਗਾ ਆ ਬਹਾਲ ਕਰਨਾ ਹੀ ਪਊਗਾ ਨਾ ਜੀ, ਕੋਈ ਤਾਂ ਹੋਊਗਾ ਜੀ। ਬਾਕੀ ਜਿੱਥੇ ਤੱਕ ਜੇ ਗੜਗੰਜ ਸਾਹਿਬ ਦੀ ਗੱਲ ਹੈਗੀ ਆ, ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਾਰਸ ਪੰਜਾਬ ਦੇ ਬਣ ਜਾਂਦੇ ਹੈਗੇ ਆ, ਜਦੋਂ ਬਣ ਜਾਣਗੇ ਜੀ ਤੇ ਉਹਨਾਂ ਨੇ ਲਾਉਣਾ ਹੈਗਾ ਜੋ ਪ੍ਰੋਸੈਸ ਹੈ ਉਹਦੇ ਰਾਹੀਂ ਜਥੇਦਾਰ ਲੱਗੇ ਉਹ ਵੀ
1: ਬਿਲਕੁਲ ਹੈ ਜੀ।
2: ਹੁਣ ਬਾਕੀ ਜਿਹੜਾ ਹੈਗਾ ਉਸ ਚੀਜ਼ ਨੇ ਜਿਹੜੀ ਉਦਣ ਉੱਥੇ ਕਾਰਵਾਈ ਹੋਈ ਆ, ਦੋ ਚੀਜ਼ਾਂ ਦੋ ਇਸ਼ੂ ਸੀ ਜੀ। ਦੋ ਇਸ਼ੂ ਦੇ ਉੱਤੇ ਜਿਹੜਾ ਹੈਗਾ ਆ ਵੀ ਜਥੇਦਾਰ ਸਾਹਿਬ ਜਿਹੜੇ ਆ ਉਹ ਆਪਣੀ ਕਮਾਂਡ ਵੀ ਸਾਬਤ ਕਰ ਗਏ ਆ ਤੇ ਆਪਣੀ ਜਿਹੜੀ ਨਿਰਪੱਖਤਾ ਵੀ ਸਾਬਤ ਕਰ ਗਏ ਜੀ।
1: ਜੀ
2: ਐਮ ਐਲ ਏ ਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਾਨੂੰਨ ਪੜ੍ਹਿਆ
1: ਜੀ?
2: ਕਿਸੇ ਨੇ ਨੀ ਪੜ੍ਹਿਆ, ਕਿਸੇ ਨੇ ਉਹਨਾਂ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਵੀ ਕਸਟੋਡੀਅਨ ਦੀ ਡੈਫੀਨੇਸ਼ਨ ਦੱਸ ਦਿਓ ਵੀ ਕੀ ਆ
1: ਜੀ।
2: ਫਿਰ ਉਹਨਾਂ ਨੇ ਪੁੱਛਿਆ ਵੀ ਹਾਂ ਦੱਸੋ ਜੀ ਵੀ ਜੇ ਕੋਈ ਜਿਹੜਾ ਆ ਮਾਨਸਿਕ ਰੋਗੀ ਹੈਗਾ ਤੇ ਉਹਦਾ ਮਾਂ ਪਿਓ ਜ਼ਿੰਮੇਵਾਰ ਹੋਊਗਾ
1: ਜੀ?
2: ਨਾ ਉਹ ਕਾਨੂੰਨ ਚ ਲਿਖਿਆ ਆ ਪਰ ਚਾਰਿਆ ਉਹਨੂੰ ਜਾ ਰਿਹਾ ਜੀ
1: ਜੀ।
2: ਸੋ ਇਸ ਕਰਕੇ ਜਿਹੜਾ ਆ ਉਹ ਦੋਨੇ ਇਸ਼ੂਜ਼ ਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਜਿਹੜਾ ਹੈਗਾ ਹੈ ਤਰਕ ਦੇ ਨਾਲ ਸੈਟਿਸਫਾਈ ਕਰਕੇ ਫਿਰ ਉਸ ਦੇ ਉੱਤੇ ਆਪਣੇ ਸੁਝਾਅ ਦਿੱਤੇ ਕਿ ਭਾਈ ਇਹਨੂੰ ਸੋਧ ਕਰੋ, ਇਹਦੇ ਨਾਲ ਸਾਡੇ ਜਿਹੜੇ ਹੈਗਾ ਡੈਮੇਜ ਹੋ ਰਿਹਾ ਸਾਨੂੰ
1: ਜੀ।
2: ਹਾਂਜੀ ਲੋਕੀ ਜਿਹੜੇ ਹੈਗੇ ਆ, ਫਿਰ ਉਹਨਾਂ ਨੇ ਮਤਲਬ ਇਹ ਵੀ ਕਿਹਾ ਕਿ ਮੈਂ ਗ੍ਰਿਹਸਤੀ ਮੈਂ ਵੀ ਬਾਲ ਬੱਚੇਦਾਰ ਬੰਦਾ ਹੈਗਾ ਆ ਵੀ ਮੈਂ ਛੇਵੇਂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਵੀ ਮੈਂ ਫਲਾਨੇ ਜਿਹੜਾ ਹੈਗਾ ਆ ਵੀ ਛਾਉਣੀ ਚ ਗਿਆ ਸੀ ਨਿਹੰਗਾਂ ਦੀ, ਉੱਥੇ ਅਗਲੇ ਬੰਦੇ ਆਲੇ ਦੁਆਲੇ ਲੋਕ ਵੀ ਸਿੱਖ ਰਿਲੀਜਨ ਨਾਲ ਰਿਲੇਟਡ ਗ੍ਰੰਥ ਤੱਕ ਵਾਪਸ ਕਰ ਗਏ
1: ਜੀ
2: ਵੀ ਜੋ ਇਸ ਕਾਨੂੰਨ ਦੇ ਨਾਲ ਵੀ ਹਾਂ ਜੀ ਵੀ ਅਸੀਂ ਇਸ ਕਾਨੂੰਨ ਦੇ ਕਿਤੇ ਜਿਹੜਾ ਹੈਗਾ ਆ ਕੋਈ ਬੰਦਾ ਝੂਠੀ ਸ਼ਿਕਾਇਤ ਹੀ ਕਰ ਰਿਹਾ ਤਾਂ ਵੀ ਸਾਨੂੰ ਲੈਣੇ ਕਿ ਦੇਣੇ ਪੈ ਜਾਣਗੇ।
1: ਬਿਲਕੁਲ ਹੈ ਜੀ,
2: ਗੁਰੂ ਘਰ ਦੇ ਜੇ ਦਾ ਸੇਵਾਦਾਰ ਆ ਜੇ ਉਹਦੇ ਤੇ ਇਹੋ ਜਿਹੀ ਤਲਵਾਰ ਲਟਕਦੀ ਰਹੂਗੀ ਤੇ ਸੇਵਾ ਲਊਗਾ ਕੌਣ
1: ਜੀ?
2: ਸੋ ਉੱਥੇ ਜਿਹੜਾ ਹੈਗਾ ਜੀ ਸਾਰੇ ਬੰਦੇ ਸੈਟਿਸਫਾਈ ਹੋ ਕੇ ਨਿਕਲੇ ਹੈਗੇ, ਫਿਰ ਲੰਗਰ ਛਕਾ ਕੇ ਆਉਣਾ ਵੀ ਇਕੱਠੇ ਲੰਗਰ ਛਕਣਾ ਜੀ, ਉਹ ਪਰੰਪਰਾ ਦਾ ਨਿਰਵਾਹ ਕੀਤਾ ਜੀ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਹੁਣ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਦਾ ਇਸ ਤਰੀਕੇ ਦੀ ਸਟੇਟਮੈਂਟ ਦੇਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਟਹਿਰੇ ਦੇ ਵਿੱਚ ਖੜਾ ਕਰ ਦੇਣਾ ਵੀ ਇਹਨਾਂ ਦੀਆਂ ਰਿਪੋਰਟਾਂ ਸਹੀ ਆ ਕਿ ਜਾਲੀ ਆ ਜੀ,
1: ਉਹਨਾਂ ਨੇ ਤਾਂ ਪਹਿਲਾਂ ਦੱਸਿਆ ਜੀ
2: ਦੋ ਸਰਟੀਫਾਈਡ ਹੈਗੀਆਂ ਲੈਬ ਜਿਹਨਾਂ ਦੀ ਸੁਪਰੀਮ ਕੋਰਟ ਵੀ ਮਾਨਤਾ ਕਰਦਾ ਹੈਗਾ ਜਿਹਨਾਂ ਦੀਆਂ ਰਿਪੋਰਟਾਂ ਤੇ, ਮਣੀਪੁਰ ਵਾਲੀ ਹੈਗੀ ਆ ਜੀ, ਦੂਜੀ ਹੈਗੀ ਆ ਜੀ। ਬਾਕੀ ਜਿਹੜਾ ਹੈਗਾ ਜੀ ਵੈਸੇ ਹੀ ਜੇ ਕਿਸੇ ਬੰਦੇ ਨੂੰ ਡੈਮੇਜ ਕਰਨਾ ਹੋਵੇ, ਕਿਸੇ ਇੰਸਟੀਟਿਊਸ਼ਨ ਨੂੰ ਡੈਮੇਜ ਕਰਨਾ ਹੋਵੇ, ਇਹਨਾਂ ਦੀ ਗੱਲ ਤਾਂ ਸੁਣੀ ਜਾਂਦੀ ਹੈਗੀ ਆ ਜੇ ਸਾਬਕਾ ਜਥੇਦਾਰ ਹੈਗੇ, ਜੇ ਸਾਬਕਾ ਜਥੇਦਾਰ ਨਾ ਹੋਣ ਤੇ ਇਹਨਾਂ ਨੂੰ ਕੌਣ ਪੁੱਛਦਾ ਜੀ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਇਹ ਤਾਂ ਹੈ ਜੀ ਜੀ।
2: ਹਾਂਜੀ ਸਰ, ਇਸ ਕਰਕੇ ਜਿਹੜਾ ਹੈਗਾ ਮੈਂ ਇਹਨਾਂ ਦੀ ਸਟੇਟਮੈਂਟ ਜਿਹੜੀ ਹੈਗੀ ਆ ਵਿਦ ਏ ਮੈਲਾਫਾਈਡ ਇੰਟੈਂਸ਼ਨ ਦਿੱਤੀ ਗਈ ਹੈਗੀ ਆ, ਇਹਨੂੰ ਮੈਂ ਟੋਟਲੀ ਕੰਡੈਮ ਕਰਦਾ ਹੈਗਾ ਆ ਜੀ।
1: ਹਾਂਜੀ,
2: ਜਿਹੜਾ ਸੁਝਾਅ ਹੈਗਾ ਆ ਉਹ ਦਿੱਤਾ ਆ ਸਰਕਾਰ ਨੂੰ, ਜੋ ਭਗਵੰਤ ਮਾਨ ਨੂੰ ਸੁਝਾਅ ਦਿੱਤਾ ਹੈਗਾ ਉਹ ਤਾਂ ਅਸੀਂ ਵੀ ਸ਼ੁਰੂ ਤੋਂ ਹੀ
1: ਕਹਿ ਰਹੇ ਹਾਂ
2: ਜੀ ਭਾਈ ਕਈ ਚੀਜ਼ਾਂ ਨੂੰ ਵਾਇੰਡ ਅਪ ਕਰ ਲੈਣਾ ਹੀ ਚੰਗਾ ਹੁੰਦਾ, ਛੇਤੀ ਤੋਂ ਛੇਤੀ ਨਿਬੇੜ ਲੈਣਾ ਹੀ ਚੰਗਾ ਹੁੰਦਾ ਜੀ। ਪਰ ਮੁੱਖ ਮੰਤਰੀ ਸਾਹਿਬ ਤਾਂ ਉਪਾਸਨਾ ਤੇ ਗਏ ਆ ਜੀ।
1: ਬਿਲਕੁਲ ਹੈ ਜੀ, ਪਰ ਅੱਜ ਉਹਨਾਂ ਦੀ ਦੇਖੋ, ਚਲੋ ਮੈਂ ਆਪਣੇ ਨਾਲ ਮੁਕੱਦਰ ਜੀ ਵੀ ਜੁੜੇ, ਉਹਨਾਂ ਦੀ ਮੈਂ ਗੱਲ ਸੁਣਾਗਾ ਵਿੱਚ। ਤੇ ਸੈਣੀ ਸਾਹਿਬ ਜਿਵੇਂ ਵਿਪਾਸਨਾ ਦੀ ਗੱਲ ਕੀਤੀ ਆ ਤੁਸੀਂ, ਇੱਕ ਪਾਸੇ ਅੱਜ ਉਹਨਾਂ ਦੀ ਮੈਰਿਜ ਐਨਵਰਸਰੀ ਹੈ ਤੇ ਮੈਨੂੰ ਲੱਗਦਾ ਇੰਡੀਆ ਚ ਸੌਖਾ ਜੀ ਇਸ ਚੀਜ਼ਾਂ ਨੂੰ ਭੁੱਲ ਜਾਣਾ, ਮਤਲਬ ਕਿ ਸਾਡੇ ਵਰਗੇ ਨਹੀਂ ਭੁੱਲ ਸਕਦੇ, ਸਜ਼ਾਵਾਂ ਵੱਡੀਆਂ ਲੱਗ ਜਾਂਦੀਆਂ ਨੇ ਜੀ। ਪਰ ਮਾਨ ਸਾਹਿਬ ਦਾ ਪੂਰੇ ਆਪਣੇ ਉਪਾਸਨਾ ਦੇ ਵਿੱਚ ਵਿਅਸਤ,
2: ਮੈਂ ਉਹੀ ਤਾਂ ਕਿਹਾ ਮਾਨ ਸਾਹਿਬ ਨਾਲੋਂ ਤਾਂ ਭਾਰੀ ਸਾਹਿਬ ਨੂੰ ਫਿਕਰ ਪਿਆ ਹੈਗਾ ਜੀ ਵੀ ਨਵਾਂ ਸਿੰਘ ਜਿਹੜੀ ਹੈਗੀ ਆ ਉਹ ਮਿਸ ਹੋ ਗਈ ਆ ਵੀ ਪਤਾ ਨੀ ਉਹਦੀ
1: ਕਿਹੜਾ ਪਰਚਾ ਕੱਟਿਆ ਜਾਣਾ ਆਉਂਦਿਆਂ ਦਾ ਜੀ।
2: ਨਹੀਂ ਉਹਦੀ ਐਨਵਰਸਰੀ ਦੀ ਸਜ਼ਾ ਤੁਹਾਨੂੰ ਨੀ ਲੱਗਣੀ ਹੈਗੀ, ਤੁਸੀਂ ਐਵੇਂ ਨਾ ਫਿਕਰ ਕਰੋ। ਉਹ ਮਿਊਚੁਅਲ ਅੰਡਰਸਟੈਂਡਿੰਗ ਹੋਏ, ਹੋ ਸਕਦਾ ਐਨਵਰਸਰੀ ਦੀ ਪਹਿਲੀ ਸ਼ਰਤ ਹੀ ਇਹ ਹੋਵੇ ਕਿ ਤੁਸੀਂ ਸੁਧਰੇ ਹੋਏ ਇਨਸਾਨ ਹੋਵੋਗੇ ਹੈਗੀ। ਹਾਂ ਵੀ ਵਿਆਹ ਦੇ ਇੰਨੇ ਸਾਲ ਬਾਅਦ ਜਿਹੜਾ ਹੈਗਾ ਮੈਂ ਇੱਕ ਸੁਧਰਿਆ ਹੋਇਆ ਇਨਸਾਨ ਹੋਊਗਾ, ਫਿਰ ਬੰਦਾ ਜਿਹੜਾ ਹੈਗਾ ਸੁਧਰਨ ਚੱਲ ਵੀ ਜਾਂਦਾ ਹੈਗਾ ਨਾ। ਚਲੋ ਚੰਗੀ ਗੱਲ ਹੈ ਜੇ ਸਿਹਤ ਪੱਖ ਨੂੰ ਧਿਆਨ ਚ ਰੱਖ ਕੇ ਜੇ ਕੋਈ ਡਿਸੀਜਨ ਲਿਆ ਹੈਗਾ ਮੈਂ ਤਾਂ ਉਹਨੂੰ ਐਪਰੀਸ਼ੀਏਟ ਹੀ ਕਰੂੰਗਾ। ਸੋ ਕਿਉਂਕਿ ਬੰਦੇ ਨੂੰ ਸਭ ਤੋਂ ਜ਼ਰੂਰੀ ਸਿਹਤ ਹੈਗੀ ਆ ਜੀ, ਜੇ ਸਿਹਤ ਠੀਕ ਹੋਊਗੀ ਤਾਂ ਹੀ ਉਹ ਜਿਹੜਾ ਹੈਗਾ ਆ ਪੰਜਾਬ ਦੀ ਸੇਵਾ ਕਰ ਸਕਣਗੇ ਜੀ।
1: ਪਰ ਸਾਨੂੰ ਤਾਂ ਜੀ ਆਪਣੇ ਸਾਰੇ ਪ੍ਰੋਗਰਾਮ ਕੈਂਸਲ ਕਰਕੇ ਪਹਿਲ ਦੇਣੀ ਪੈ ਜਾਂਦੀ ਹੈ ਜੀ। ਮਾਮ ਸਾਹਿਬ ਤਾਂ ਵੱਡੇ ਦਿਲ ਵਾਲੇ ਨੇ, ਕੋਈ ਡਰ ਡੁਰ ਹੀ ਨੀ ਲੱਗਦਾ ਜੀ, ਦੇਖ ਲੋ ਹੈ।
2: ਉਹ ਭਾਰੇ ਸਾਹਿਬ ਗੱਲ ਏਦਾਂ ਹੈਗੀ ਆ ਵੀ ਤੁਹਾਡਾ ਪਹਿਲਾ ਵਿਆਹ ਹੈਗਾ ਆ ਜੀ, ਉਹਨਾਂ ਦਾ ਦੂਜਾ ਹੈ, ਉਹਨਾਂ ਚਲੋ ਇੱਕ ਤੋਂ ਬੰਦਾ ਦੂਜੇ ਤੇ ਪਹੁੰਚ ਜਾਂਦਾ, ਫੇਰ ਪਰਿਵਾਰ ਨੀ ਹੁੰਦੀ ਉਹਨੂੰ ਪਤਾ ਹੁੰਦਾ ਆ ਵੀ ਜੇ ਦੂਜੇ ਤੋਂ ਬਾਅਦ ਹੋ ਜੂਗਾ ਤੀਜਾ ਵੀ ਹੋ ਸਕਦਾ ਹੈਗਾ, ਕੋਈ ਚੱਕਰ ਨੀ ਹੈਗਾ ਜੀ।
1: ਬਿਲਕੁਲ
2: ਹਾਂਜੀ।
1: ਦੋ ਸੈਂਟ ਸਾਹਿਬ ਮੁਕੱਦਰ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਆ, ਥੋੜੇ ਜਿਹੇ ਇੱਕ ਦੋ ਹੋਰ ਖਬਰਾਂ ਨੇ ਧਿਆਨ ਮੰਗਦੇ ਆ ਉਹਦੇ ਉੱਤੇ ਖੁੱਲ ਕੇ ਗੱਲ ਕਰਦੇ ਆ।
2: ਜਰੂਰ ਜੀ ਜਰੂਰ।
1: ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਭਾਰਦਵਾਜ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਹਾਂ ਜੀ, ਸਵਾਗਤ ਹੈ
2: ਮੁਕੱਦਰ ਜੀ, ਸਤਿ ਸ੍ਰੀ ਅਕਾਲ।
3: ਹਾਂਜੀ ਆਵਾਜ਼ ਦਰੁਸਤ ਆ ਰਹੀ ਹੈ ਜੀ?
1: ਹਾਂਜੀ ਹਾਂਜੀ, ਵਧੀਆ ਵਧੀਆ ਜੀ, ਆਉਣ ਦਿਓ ਜੀ।
3: ਜੀ ਜੀ, ਮੈਂ ਤਾਂ ਨਾ ਤੁਹਾਡੀ ਗੱਲਬਾਤ ਸੁਣਦਿਆਂ ਸੁਣਦਿਆਂ ਵਿੱਚ ਹੀ ਮੈਂ ਫੋਨ ਲਾਇਆ
1: ਜੀ।
3: ਮੈਨੂੰ ਜੋ ਸੈਣੀ ਬਾਈ ਜੀ ਆਪਣਾ ਵਿਊ ਪੁਆਇੰਟ ਦੇ ਰਹੇ ਸੀ, ਮੰਨ ਲਓ ਗਿਆਨੀ ਹਰਪ੍ਰੀਤ ਸਿੰਘ ਬਾਰੇ
1: ਜੀ
3: ਤੇ ਗੜਗੱਜ ਸਾਹਿਬ ਬਾਰੇ ਜੋ ਉਹਨਾਂ ਨੇ ਸਵਾਲ ਚੱਕੇ ਆ
1: ਜੀ,
3: ਤੇ ਮੈਂ ਹੁਣ ਵੇਖੋ ਆਪਾਂ ਕਹਿੰਦੇ ਵੀ ਅਕਾਲ ਤਖ਼ਤ ਦਾ ਹੁਕਮ ਸਰਮੋਰ ਹੈ ਜੀ ਸਾਰੇ ਸਾਰੇ ਮੰਨ ਲਓ ਸਿੱਖਾਂ ਵਾਸਤੇ।
1: ਬਿਲਕੁਲ ਹੈ ਜੀ।
3: ਇਹੀ 2009 ਦੇ ਵਿੱਚ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਆਪਣੇ ਉਹਨਾਂ ਬਾਰੇ ਹੁਕਮਨਾਮਾ ਜਾਰੀ ਹੋਇਆ ਸੀ ਅਕਾਲ ਤਖ਼ਤ ਤੋਂ
1: ਜੀ,
3: ਵੀ ਉਹਨਾਂ ਨਾਲ ਮਿਲਵਰਤਨ ਨਹੀਂ ਰੱਖਣਾ ਹੈਗਾ, ਵੀ ਉਹਨਾਂ ਦੀ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਸੀ ਉਹ ਵੀ ਸਹੀ ਨਹੀਂ ਹੈਗੀਆਂ
1: ਜੀ,
3: ਤੇ ਇਹੀ ਗੜਗੱਜ ਸਾਹਿਬ ਅਕਾਲ ਤਖ਼ਤ, ਅੱਜ ਵੀ ਮੈਂ ਤੁਹਾਨੂੰ ਅਖਬਾਰ ਦੀ ਕਟਿੰਗ ਭੇਜ ਦਿੰਦਾ ਉਹਨਾਂ ਦੀ
1: ਜੀ,
3: ਇਹੀ ਗੜਗੱਜ ਸਾਹਿਬ ਅਕਾਲ ਤਖ਼ਤ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਜੀ
1: ਜੀ।
3: ਫਿਰ ਹੁਣ ਇਹਨੂੰ ਆਪਾਂ ਕਿਵੇਂ ਕਿਵੇਂ ਕਿਹੜੇ ਹਿਸਾਬ ਨਾਲ ਆਪਾਂ ਦੇਖੀਏ ਵੀ ਗਿਆਨੀ ਹਰਪ੍ਰੀਤ ਸਿੰਘ ਠੀਕ ਨੇ ਜਾਂ ਅੱਜ ਦੇ ਗੜਗੱਜ ਸਾਹਿਬ ਠੀਕ ਨੇ ਜਾਂ ਉਦੋਂ ਦੇ ਗੜਗੱਜ ਸਾਹਿਬ ਠੀਕ ਸੀ
1: ਜੀ।
3: ਮੈਂ ਨਾ ਭਾਰਤ ਬਾਈ ਜੀ, ਮੈਂ ਇਸੇ ਕਰਕੇ ਕਹਿਣਾ ਹੁੰਦਾ ਵਾ, ਕਈ ਵਾਰੀ ਚਲੋ ਸੈਣੀ ਬਾਈ ਜੀ ਵੀ ਕਈ ਵਾਰੀ ਗੱਲ ਕਹਿ ਦਿੰਦੇ ਹੁੰਦੇ ਨੇ ਜਾਂ ਹੋਰ ਵੀ ਕਈ ਸੱਜਣ ਕਹਿ ਦਿੰਦੇ ਨੇ ਵੀ ਆਪਾਂ ਅੱਜ ਦੀ ਪੜਚੋਲ ਕਰੀਏ
1: ਜੀ,
3: ਅੱਜ ਦੀ ਪੜਚੋਲ ਚੋਂ ਭਾਰਤ ਬਾਈ ਜੀ ਕੁਛ ਨੀ ਨਿਕਲਣਾ ਹੈਗਾ, ਅੱਜ ਦੀ ਪੜਚੋਲ ਤਾਂ ਹੁਣ ਆਮ ਆਦਮੀ ਪਾਰਟੀ ਵੀ ਕਹਿ ਦੂਗੀ ਵੀ ਸਾਡੇ ਆ 5 ਮਹੀਨਿਆਂ ਦੀ ਪੜਚੋਲ ਕਰੋ ਜੀ, ਪਿਛਲੇ 4 ਸਾਲ ਛੱਡ ਦੋ
1: ਜੀ।
3: ਪੜਚੋਲ ਜਿਹੜੀ ਆ ਖਾਲੜਾ ਸਾਹਿਬ ਦੀ ਆਈ ਹੈ ਨਾ ਫਿਲਮ ਦੀ, ਇਹਦੀ ਵੀ ਪੜਚੋਲ ਜਿੱਥੋਂ ਇਹਦੀਆਂ ਜੜਾਂ ਪਈਆਂ ਨੇ ਉਹ 78-77 ਤੋਂ ਕੀ ਹੋਇਆ ਕਿਵੇਂ ਇਹ ਸਾਰਾ ਕੁਛ ਚੱਲਿਆ, ਜੇ ਆਪਾਂ ਪੜਚੋਲ ਕਰਨੀ ਆ ਤਾਂ ਉਹਦੇ ਸਾਰੇ ਕਾਰਨਾਂ ਦੀ ਕਰਨੀ ਪਊਗੀ, ਕਿਵੇਂ ਬਾਦਲ ਸਾਹਿਬ ਨੇ 97 ਦੇ ਵਿੱਚ ਵਾਅਦੇ ਕੀਤੇ ਵੀ ਅਸੀਂ ਤੁਹਾਨੂੰ ਇਹਦਾ ਮੰਨ ਲਓ ਲੀਗਲੀ ਇਨਸਾਫ਼ ਦਿਆਂਗੇ, ਅਸੀਂ ਇਹਦਾ ਕਮਿਸ਼ਨ ਬਣਾਵਾਂਗੇ, ਸਾਰਾ ਕੁਛ ਕਰਾਂਗੇ
1: ਜੀ।
3: ਜਦੋਂ ਮੰਨ ਲਓ ਜਦੋਂ ਉਹੀ ਗੱਲ ਕੁਰਸੀ ਦੀ ਹੈ, ਭਾਵੇਂ ਅੱਜ ਮਾਨ ਸਾਹਿਬ ਨੂੰ ਮਿਲ ਗਈ ਭਾਵੇਂ ਕਿਸੇ ਨੂੰ ਮਿਲ ਗਈ
1: ਜੀ,
3: ਤੇ ਜਦੋਂ ਕੁਰਸੀ ਤੇ ਬਹਿ ਗਏ ਉਦੋਂ ਫਿਰ ਜਦੋਂ ਉਹਨਾਂ ਨੂੰ ਸਵਾਲ ਹੋਇਆ ਉਦੋਂ ਕਹਿੰਦੇ ਵੀ ਛੱਡੋ ਕਾਕਾ ਜੀ ਕਾਹਨੂੰ ਗੱਡੇ ਮੁਰਦੇ ਪੁੱਟਣੇ ਨੇ ਤੁਸੀਂ
1: ਜੀ,
3: ਇਹੀ ਮਾਨ ਸਾਹਿਬ ਬਾਦਲ ਸਾਹਿਬ ਨਾਰੇ ਬਾਰੇ ਕਹਿੰਦੇ ਆ ਇਹ ਵੀ ਮੈਂ ਮੇਰਾ ਕੰਸਰਨ ਮੈਂ ਇਹੀ ਗੱਲ ਵਾਰ ਵਾਰ ਕਹਿੰਦਾ ਵੀ ਇਹੀ ਮਾਨ ਸਾਹਿਬ ਜਿਹੜੇ ਅੱਜ ਮੁੱਖ ਮੰਤਰੀ ਨੇ ਕੁਰਸੀ ਤੇ ਬੈਠੇ ਨੇ
1: ਜੀ,
3: ਇਹੀ ਬਾਦਲ ਸਾਹਿਬ ਵਾਲਾ ਨੂੰ ਕਹਿੰਦੇ ਆ ਵੀ ਤੁਸੀਂ ਆ ਨੌਜਵਾਨਾਂ ਦੇ ਹੱਥ ਚ ਟੀਫਨ ਫੜਾਓ ਜੀ, ਆ ਫ੍ਰੀ ਆਟਾ ਦਾਲ ਕਿਉਂ ਦਿੰਦੇ ਹੋ ਜੀ, ਪਰ ਜਦੋਂ ਕੁਰਸੀ ਤੇ ਬਹਿ ਗਏ
1: ਜੀ
3: ਉਦੋਂ ਹੁਣ ਤੁਸੀਂ ਦੇਖ ਲੋ ਵੀ ਫੋਟੋਆਂ ਵੀ ਹਰ ਇੱਕ ਚੀਜ਼ ਕੋਈ ਇਹੋ ਜਿਹੀ ਚੀਜ਼ ਉਹ ਨੀ ਹੈਗੀ ਵੀ ਜਿੱਥੇ ਬਾਦਲ ਸਾਹਿਬ ਦੀ ਨਾ ਲੱਗੀ ਹੋਵੇ, ਉਹ ਹਰ ਇੱਕ ਚੀਜ਼ਾਂ ਤੋਂ ਟੱਪ ਗਏ ਜੀ
1: ਜੀ।
3: ਮੈਂ ਕਹਿੰਦਾ ਵੀ ਜੇ ਅਸੀਂ ਇਸ ਹਿਸਾਬ ਨਾਲ ਪੜਚੋਲ ਕਰਕੇ ਤੁਸੀਂ ਬਾਦਲ ਸਾਹਿਬ ਨੂੰ ਲੈ ਆਓ, ਕਾਂਗਰਸ ਨੂੰ ਲੈ ਆਓ, ਪੁਰਾਣੇ ਕਿਸੇ ਨੂੰ ਮਰਜ਼ੀ ਲੈ ਆਓ ਨਾ, ਜਿਹਨੂੰ ਜੀ ਕਰਦਾ ਉਹਨੂੰ ਚੁਣ ਲਓ
1: ਜੀ,
3: ਉਹਦੇ ਚੋਂ ਨਿਕਲਣਾ ਪੈਣਾ, ਕੁਛ ਨੀ ਹੈਗਾ ਬਾਈ ਜੀ ਉਹਦੇ ਚੋਂ, ਇੱਕ

0: ਭਾਰਦਵਾਈ ਜੀ, ਤੁਹਾਡੇ ਵਾਸਤੇ ਜਿਹੜਾ ਅਕਾਲ ਤਖ਼ਤ ਦੀ ਪਦਵੀ ਤੇ ਬੈਠਾ ਹੋਊਗਾ ਜਥੇਦਾਰ, ਉਹ ਹੁਕਮਨਾਮਾ ਦਊਗਾ, ਤੁਹਾਡੇ ਵਾਸਤੇ ਮੰਨਣ ਯੋਗ ਹੋਊਗਾ ਨਾ ਜੀ ਉਹ?
1: ਬਿਲਕੁਲ।
0: ਤੇ ਫਿਰ ਇਹੀ ਗੜਗੱਜ ਸਾਹਿਬ ਨੇ ਕਿਉਂ ਨਕਾਰਿਆ ਪ੍ਰੋਫੈਸਰ ਦਰਸ਼ਨ ਸਿੰਘ ਦੇ ਜਦੋਂ ਹੁਕਮਨਾਮਾ ਅਕਾਲ ਤਖ਼ਤ ਤੋਂ ਜਾਰੀ ਹੋਇਆ
1: ਜੀ?
0: ਬਾਈ ਜੀ ਬੜੇ, ਮੈਂ ਨਾ ਇਹ ਬਹੁਤ ਸੌਖਾ ਆ, ਅਸੀਂ ਅੱਜ ਦੀ ਪੜਚੋਲ, ਅਸੀਂ ਜਿਹਦੇ ਨਾਲ ਮੰਨ ਲਓ ਮੈਂ ਮੰਨ ਲਓ ਬਾਦਲ ਸਾਹਿਬ ਦੇ ਨਾਲ ਆ ਜਾਂ ਕੋਈ ਕਿਸੇ ਦੇ ਬਾਰੇ ਸੋਚਦਾ, ਅਸੀਂ ਉਸ ਹਿਸਾਬ ਨਾਲ ਪੜਚੋਲ ਕਰੀ ਜਾਂਦੇ ਹਾਂ, ਹਰ ਇੱਕ ਚੀਜ਼ ਹੀ ਕਰੀ ਜਾਂਦੇ ਹਾਂ, ਉਹ ਬੜਾ ਸੌਖਾ
1: ਜੀ।
0: ਪਰ ਮੇਰੀ ਹੱਥ ਬੰਨ ਕੇ ਬੇਨਤੀ ਸੈਣੀ ਬਾਈ ਜੀ ਨੂੰ, ਮੈਂ ਤਾਂ ਬੜੇ ਪਿਆਰੇ ਸੱਜਣ ਨੇ, ਮੇਰਾ ਕੋਈ ਇਹ ਨੀ ਹੈਗਾ ਵੀ ਕੋਈ ਉਹ ਹੈਗਾ, ਪਰ ਜਦੋਂ ਆਪਾਂ ਕੋਈ ਵੀ ਪੜਚੋਲ ਕਰਦੇ ਹਾਂ ਨਾ, ਘੱਟੋ ਘੱਟ ਜਿੰਨਾ ਚਿਰ ਆਪਾਂ ਪਾਸਟ ਨੀ ਵੇਂਦੇ ਬਾਈ ਜੀ, ਉਹਨਾਂ ਚਿਰ ਆਪਾਂ ਪੜਚੋਲ ਕਰ ਹੀ ਨੀ ਸਕਦੇ। ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਜੇ ਪੜਚੋਲ ਕਰਾਂਗੇ, ਅੱਜ ਤਾਂ ਉਹੀ ਇਹੀ
1: ਫਿਰ ਮੁਕੱਦਰ ਬਾਈ ਜੀ ਇੱਥੇ ਏਦਾਂ ਏਦਾਂ ਵੀ ਚਲੋ ਮੈਂ ਗੱਲ ਤੋਰ ਲੈਣਾ ਕਿ ਜਿਹੜਾ ਜੋ ਕੁਝ ਰਣਜੀਤ ਸਿੰਘ ਦੇ ਹੁਣਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹੋਇਆ, ਫਿਰ ਉਹਨੂੰ ਵੀ ਨਾਲ ਲੈ ਕੇ ਤੋਰੀਏ ਤਾਂ ਫਿਰ ਤਾਂ ਸਹੀ ਹੋ ਹੀ ਨਹੀਂ ਸਕਦਾ ਕੁਛ ਵੀ, ਫਿਰ ਤਾਂ ਉਹਨਾਂ ਦਾ ਸਾਰਾ ਕੁਝ ਕਰੀਤਾ ਕਰਾਇਆ ਆ ਉਹਨਾਂ ਨੇ।
0: ਨਹੀਂ ਨਹੀਂ ਨਹੀਂ ਨਹੀਂ ਭਾਰਤ ਬਾਈ ਜੀ, ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਡੈਮੋਕ੍ਰੇਸੀ ਦਾ ਨਹੀਂ ਸੀ ਹੈਗਾ, ਮੈਂ ਜੇ ਉਹਨਾਂ ਨੂੰ ਵੀ ਲਓ, ਉਹਨਾਂ ਦੇ ਰਾਜ ਚ ਵੀ ਸਾਰਾ ਕੁਝ ਸਹੀ ਨਹੀਂ ਹੈਗਾ, ਆਪਾਂ ਤਾਂ ਦੇਖਦੇ ਹੀ ਹੈਗੇ ਆ ਵੀ ਆਪਾਂ ਠੀਕ ਆ ਉਹਨਾਂ ਚ ਉਹਨਾਂ
1: ਜੇ ਉਹ ਡੈਮੋਕ੍ਰੇਸੀ ਦਾ ਸਮਾਂ ਨਹੀਂ ਸੀ ਤਾਂ ਮੁਕੱਦਰ ਬਾਈ ਜੀ ਉਹ ਪੁਜਾਰੀਵਾਦ ਤਾਂ ਉਸੇ ਤਰ੍ਹਾਂ ਹੀ ਚੱਲਿਆ ਆ ਰਿਹਾ ਨਾ ਉਸ ਸਮੇਂ ਦਾ,
0: ਉਹ ਤਾਂ ਨਹੀਂ ਨਾ ਬਦਲਿਆ। ਭਾਰਤ ਬਾਈ ਜੀ ਤੁਸੀਂ ਤੁਸੀਂ ਤੁਸੀਂ ਤੁਸੀਂ ਮੈਨੂੰ ਐਂ ਦੱਸੋ, ਇਹੀ ਜਥੇਦਾਰ ਸਾਹਿਬ ਉਸੇ ਅਕਾਲ ਤਖ਼ਤ ਦੇ ਅੱਜ ਕੁਰਸੀ ਤੇ ਬੈਠੇ ਨੇ
1: ਜੀ,
0: ਤੇ ਉਸੇ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਇਹੀ ਜਥੇਦਾਰ ਸਾਹਿਬ ਚੈਲੰਜ ਕਰਦੇ ਪਏ ਸੀ ਜਦੋਂ ਇਹ ਆਪ ਕੁਰਸੀ ਤੇ ਨਹੀਂ ਸੀ ਹੈਗੇ, ਫਿਰ ਹੁਣ ਉਹਨੂੰ ਕੀ ਕਹੋਗੇ ਤੁਸੀਂ
1: ਜੀ?
0: ਹੁਕਮਨਾਮਾ ਤਾਂ ਉਦੋਂ ਵੀ ਉਸੇ ਪਦਵੀ ਤੋਂ ਹੀ ਆਇਆ ਸੀ,
2: ਉਦੋਂ ਸ਼ਿਕਾਇਤ ਲਿਆਉਣੀ ਚਾਹੀਦੀ ਸੀ ਨਾ ਫਿਰ ਤੁਹਾਨੂੰ, ਉਦੋਂ ਸ਼ਿਕਾਇਤ ਲਿਆਉਣੀ ਚਾਹੀਦੀ ਸੀ ਵੀ ਆ ਕੁਲਦੀਪ ਸਿੰਘ ਜਿਹੜਾ ਹੈਗਾ ਆ ਵੀ ਬਾਈ ਹੁਕਮਨਾਮਾ ਨਹੀਂ ਮੰਨਦਾ, ਪ੍ਰੋਫੈਸਰ ਦਰਸ਼ਨ ਸਿੰਘ ਦੇ ਨਾਲ ਜਿਹੜਾ ਹੈਗਾ ਆ ਉਹ ਕੋਈ ਕੰਪਲੇਂਟ ਆਈ ਹੈਗੀ ਜੀ? ਗੱਲ ਤਾਂ ਇਹ ਹੈਗੀ ਆ ਉਹ ਜਾਂ ਤਾਂ ਉਦੋਂ ਕੁਲਦੀਪ ਸਿੰਘ ਨੇ ਕੋਈ ਗੁਰੂ ਸਾਹਿਬ ਦੇ ਛਿੱਟੇ ਮਾਰੇ ਸ਼ਰਾਬ ਦੇ, ਤਾਂ ਤੁਸੀਂ ਪ੍ਰੋਬਲਮ ਨੂੰ ਕਿੱਦਾਂ ਮਿਕਸਅਪ ਕਰ ਲਓਗੇ ਤੁਸੀਂ ਜੀ ਇਸੇ ਚੀਜ਼ ਦੇ ਉੱਤੇ?
3: ਸੈਣੀ ਬਾਈ ਜੀ
2: ਉਹ ਸੈਪਰੇਟ ਇਸ਼ੂ ਹੈ, ਇਹ ਸੈਪਰੇਟ ਇਸ਼ੂ ਹੈ
0: ਮੇਰੀ ਇੱਕ ਗੱਲ
1: ਜੀ
0: ਸੈਣੀ ਬਾਈ ਜੀ, ਤੁਸੀਂ ਅੱਜ ਕਹਿ ਸਕਦੇ ਹੋ ਅੱਜ ਦੇ ਉਹਦੇ ਵਿੱਚ ਵੀ ਹਾਂ ਵਾਕਈ ਭਗਵੰਤ ਮਾਨ ਨੇ ਚਿੱਟੇ ਮਾਰੇ ਜੀ,
1: ਅਕਾਲ ਤਖ਼ਤ ਦੇ ਜਥੇਦਾਰ ਨੇ
0: ਕਿਹੜੀਆਂ
1: ਸਾਰਾ ਕੁਝ ਰਿਪੋਰਟਾਂ ਜਦੋਂ ਨਸ਼ਰ ਕੀਤੀਆਂ ਨੇ?
0: ਨਹੀਂ ਨਹੀਂ
2: ਤੁਸੀਂ
0: ਕਿਹੜੀ ਕਿਹੜੀ ਸੈਣੀ ਬਾਈ ਜੀ ਨਾਲ
2: ਨਹੀਂ ਤੁਸੀਂ ਜੇ ਏਦਾਂ ਦੀ ਗੱਲ ਹੈ ਤੁਸੀਂ ਜਾ ਕੇ ਅਕਾਲ ਤਖ਼ਤ ਤੋਂ ਜਾਣਕਾਰੀ ਲੈ ਲਓ ਇਸ ਚੀਜ਼ ਦੀ ਵੀ ਦਿਓ ਜੀ ਲੈਬ ਦਾ।
0: ਮੈਂ ਕੁਛ ਨੀ ਕਹਿ ਸਕਦਾ ਬਾਈ ਜੀ, ਅਸਲ ਚ ਇਹਨਾਂ ਨੇ ਭੰਬਲ ਪੂਸੇ ਚ ਪਾਇਆ ਹੋਇਆ ਸਾਰਾ ਕੰਮ, ਮੇਰਾ
2: ਅਕਾਲ ਤਖ਼ਤ ਉੱਠਿਆ ਇੱਥੇ ਕਰਕੇ ਸੀਗਾ ਜੀ, ਹੁਣ ਆਹ ਹੀ ਸੋਚ ਸੀ ਜਦੋਂ ਅਕਾਲ ਤਖ਼ਤ ਢੱਠਿਆ ਉਹਨਾਂ ਨੂੰ ਉਦੋਂ ਵੀ ਪਤਾ ਸੀ ਵੀ ਇਹਨਾਂ ਦਾ ਕੀ ਆ, ਕਈਆਂ ਨੇ ਢੱਠਿਆਂ ਨੂੰ ਵੀ ਜਸਟੀਫਾਈ ਕਰ ਦੇਣਾ, ਕਈਆਂ ਨੇ ਕਹਿ ਦੇਣਾ ਹਾਂ ਜੀ ਕੋਈ ਗੱਲ ਨੀ ਪਹਿਲਾਂ ਵੀ ਇੱਕ ਵਾਰੀ ਢੱਠਿਆ ਸੀ ਫੇਰ ਕੀ ਹੋ ਗਿਆ ਜੀ ਦੁਬਾਰਾ ਬਣ ਜਾਊਗਾ ਜੀ, ਇਸੇ ਸੋਚ ਨੇ ਢਹਾਇਆ ਸੀਗਾ ਜੀ ਹੋਰ ਕੋਈ ਨੀ।
0: ਨਹੀਂ ਇਸੇ ਸੋਚ ਨੇ ਢਵਾਇਆ, ਹੋ ਸਕਦਾ ਮੈਂ ਕਹਿੰਦਾ ਵੀ ਅਸੀਂ ਗਲਤ ਹੋ ਸਕਦੇ ਹਾਂ, ਫਿਰ ਮੈਨੂੰ
2: ਕੁਲਦੀਪ ਸਿੰਘ ਦੀ ਉਦੋਂ ਜਦੋਂ ਤੁਹਾਨੂੰ ਪਤਾ ਵੀ ਦਰਸ਼ਨ ਸਿੰਘ ਨਾਲ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਮੰਚ ਸਾਂਝਾ ਕੀਤਾ ਸਾਰਾ ਕੁਛ ਕੀਤਾ ਉਦੋਂ ਕੰਪਲੇਂਟ ਕਿਉਂ ਨੀ ਲਿਆਂਦੀ
1: ਜੀ?
2: ਅੱਜ ਜਦੋਂ ਉਹਦਾ ਕੋਈ ਕੇਸ ਟ੍ਰੀਟ ਕਰ ਰਿਹਾ ਹੈ ਉਦੋਂ ਉਹ ਸੀ ਟ੍ਰੀਟ ਕਰ ਰਿਹਾ ਹੈ ਇੱਕ ਕੇਸ ਨੂੰ ਜਿਹੜਾ ਆ ਉਹ ਤੇ ਜਜਮੈਂਟ ਦੇ ਰਹੀ ਹੈ ਚਲਾ ਰਿਹਾ ਹੈ, ਤੁਸੀਂ ਇਹ ਵੀ ਹਾਂ ਜੀ ਜੱਜ ਬੁਲਾਣਾ ਆ ਜੀ?
0: ਨਹੀਂ ਸੈਣੀ ਬਾਈ ਜੀ ਕੰਪਲੇਂਟ ਲਿਆਉਣ ਦੀ ਲੋੜ ਕੀ ਹੈਗੀ ਆ, ਉਹ ਸ਼ਰੇਆਮ ਚੈਲੰਜ ਕਰ, ਹੁਣ ਦਰਸ਼ਨ ਸਿੰਘ ਜੋ ਕਰਦੇ ਪਏ ਸੀ ਹੁਣ ਜੋ ਗੜਗੱਜ ਸਾਹਿਬ ਨੇ ਉਹਨਾਂ ਦੀ ਸਪੋਰਟ ਕੀਤੀ ਉਹ ਕੋਈ ਲੁਕੀ ਛੋਪੀ ਥੋੜੀ ਸੀ ਵੀ ਉਹ ਹੁਣ ਆਪਾਂ ਕਹਿੰਦੇ ਵੀ ਅਦਾਲਤ ਸੋ ਮੋਟੋ ਕਿਉਂ ਨੀ ਲੈਂਦੀ, ਅੱਜ ਆਪਾਂ ਰੋਜ਼ ਇਹੀ ਗੱਲ ਕਹਿੰਦੇ ਹਾਂ ਨਾ ਵੀ ਜੋ ਕੋਈ ਕਾਰਨ ਹੁੰਦਾ ਤੇ ਅਦਾਲਤ ਆਪ ਸੋ ਮੋਟੋ ਲਵੇ ਜੀ ਉਹਦੇ ਤੇ, ਫਿਰ ਉਦੋਂ ਅਕਾਲ ਤਖ਼ਤ ਕਿਉਂ ਨੀ ਸੀ ਲੈ ਸਕਦਾ? ਜੇ ਮੰਨ ਲਓ ਅਸੀਂ ਤਾਂ ਹੁਣ ਪੜ੍ਹਦੇ ਪਏ ਉਹਨਾਂ ਚੀਜ਼ਾਂ ਨੂੰ, ਅਸੀਂ ਤਾਂ ਛੋਟੇ ਸੀ ਬਾਈ ਜੀ ਉਦੋਂ ਸਾਨੂੰ ਪਤਾ ਵੀ ਨੀ ਸੀ ਇਹਨਾਂ ਚੀਜ਼ਾਂ ਦਾ, ਫਿਰ ਕਿਉਂ ਨੀ ਅਕਾਲ
2: ਤਖ਼ਤ ਉਠਾਇਆ ਗਿਆ
0: ਕਿਉਂਕਿ ਜਦੋਂ ਕੋਈ ਜਥੇਦਾਰ ਮੰਨ ਲਓ ਉਸੇ ਕੁਰਸੀ ਤੇ ਬੈਠਾ ਇੱਕ ਧਿਰ ਨੂੰ ਸਪੋਰਟ ਕਰਦਾ ਉਦੋਂ ਜਥੇਦਾਰ ਹੁੰਦਾ, ਜਦੋਂ ਉਹ ਇੱਕ ਧਿਰ ਨੂੰ ਸਪੋਰਟ ਨਹੀਂ ਕਰਦਾ ਉਹਨਾਂ ਨੂੰ ਲਾ ਕੇ ਮਾਰਦੇ ਨੇ, ਉਹਨਾਂ ਦੇ ਸੁਣਿਆ ਆਪਾਂ ਕਛਹਿਰੇ ਕਛੂਰੇ ਵੀ ਵਿੱਚ ਹੀ ਰਹਿ ਜਾਂਦੇ ਨੇ, ਉਹੀ ਜਥੇਦਾਰ ਹੁੰਦੇ ਨੇ ਉਸੇ ਪਦਵੀ ਤੇ ਹੁੰਦੇ ਨੇ ਬਾਈ ਜੀ, ਇਹੀ ਰੌਲਾ ਤੇ ਇਹੀ ਹੈ, ਉਹੀ ਗੱਲ ਕਰਦੀ ਹੈ ਬਾਈ ਜੀ ਆਪਾਂ। ਮੈਂ ਹੁਣ ਮੈਨੂੰ ਮੈਂ ਨਹੀਂ ਕਹਿਣਾ ਚਾਹੁੰਦਾ ਹੈਗਾ, ਮੈਂ ਵਾਰ ਵਾਰ ਕਿੰਨੀ ਵਾਰੀ

0: ਗੱਲ ਕਹਿ ਲਈ ਵੀ ਉਸੇ ਪਦਵੀ ਤੇ ਬੈਠੇ ਜਥੇਦਾਰ ਉਹੀ ਫੈਸਲਾ ਦਿੰਦੇ ਨੇ, ਉਹਨੂੰ ਕੋਈ ਧਿਰਾਂ ਮੰਨਦੀਆਂ ਨੇ ਕੋਈ ਨਹੀਂ ਮੰਨਦੀਆਂ, ਕਿਉਂਕਿ ਉਹ ਕਿਸੇ ਦੇ ਹੱਕ ਚ ਹੁੰਦਾ ਕਿਸੇ ਦੇ ਖਿਲਾਫ਼ ਹੁੰਦਾ।
1: ਪਰੰਪਰਾ ਹੀ ਬੰਦ ਕਰ ਦੇਣੀ ਚਾਹੀਦੀ ਹੈ, ਇਹ ਪਰੰਪਰਾ ਹੀ ਬੰਦ ਕਰ ਦੇਣੀ ਚਾਹੀਦੀ ਹੈਗੀ,
0: ਅੱਧੀ ਕੁ ਤਾਂ ਬੰਦ ਹੋ ਗਈ ਸੈਣੀ ਬਾਈ ਜੀ। ਅੱਜ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਵੀ ਤੁਸੀਂ ਭਗਵੰਤ ਮਾਨ ਦੇ ਮੂੰਹ ਨੀ ਲੱਗਣਾ, ਅੱਧੀ ਨਾ ਵੱਧ ਪੰਜਾਬ ਦੀ ਜਨਤਾ ਤੋਂ ਮਗਰ ਮਗਰ ਫਿਰਦੀ ਆ, ਹੁਣ ਏਦੂ ਵੱਧ ਪਰੰਪਰਾ ਕੀ ਬੰਦ ਹੋ ਗਈ? ਹੁਣ ਅਸੀਂ ਨਾ ਸਮਝੀਏ ਤਾਂ ਨਾ ਸਮਝੀਏ, ਫਿਰ ਅਸੀਂ ਜਿਹੜੇ ਪਾਸੇ ਤੁਰੇ ਫਿਰਨੇ ਅਸੀਂ ਫਿਰੀ ਜਾਈਏ, ਫਿਰ ਕੀ ਮੰਨ ਲਓ ਸਿੱਖਾਂ ਵਾਸਤੇ ਕੀ ਮਹੱਤਤਾ ਰਹਿ ਗਈ ਉਹਦੀ, ਜਦੋਂ ਸਿੱਖ ਤਾਂ ਉੱਥੇ ਪੱਗਾਂ ਬੰਨ ਕੇ ਭਗਵੰਤ ਮਾਨ ਦੇ ਅੱਗੇ ਬੈਠੇ ਨੇ ਜੀ। ਇਸੇ ਕਰਕੇ ਇਹਨਾਂ ਕਾਰਨਾਂ ਕਰਕੇ ਮੈਂ ਇਹੀ ਗੱਲ ਕਹਿਣਾ ਬਾਈ ਜੀ, ਇਹ ਜੇ ਅਸੀਂ ਪਿਛਲਾ ਪੜਚੋਲ ਨਹੀਂ ਕਰਦੇ ਉਹਨਾਂ ਦੇ ਕਾਰਨਾਂ ਕਰਕੇ ਅੱਜ ਇਹ ਹਾਲਾਤ ਬਣਦੇ ਪਏ ਨੇ, ਤੇ ਜਿਹੜੀ ਤੁਸੀਂ ਗੱਲ ਕਹਿਣ ਦੇ ਹੋ ਨਾ, ਜੇ ਇਸੇ ਹਿਸਾਬ ਨਾਲ ਹਾਲਾਤ ਚੱਲਦੇ ਰਹੇ ਇਹ ਪਰੰਪਰਾ ਬੰਦ ਵੀ ਹੋ ਜਾਣੀ ਹੈ ਬਾਈ ਜੀ, ਇਹ ਬੜੀ ਦੂਰ ਦੀਆਂ ਗੱਲਾਂ ਨੀ ਹੈਗੀਆਂ, ਬਥੇਰੀ ਜਨਤਾ ਤਾਂ ਇਹਨਾਂ ਦੇ ਖਿਲਾਫ਼ ਖੜੀ ਆ ਇਸੇ ਕਰਕੇ। ਮੈਂ ਉਹੀ ਕਹਿਣ ਦਿਆਂ ਸੈਣੀ ਬਾਈ ਜੀ, ਮੈਂ ਤੁਹਾਡੀ ਹਰ ਇੱਕ ਗੱਲ, ਮੈਂ ਇਹ ਨੀ ਕਹਿੰਦਾ ਹੈਗਾ ਤੁਸੀਂ, ਤੁਹਾਡਾ ਵਿਊ ਪੁਆਇੰਟ ਤੁਹਾਡਾ ਆਪਣਾ, ਮੇਰਾ ਆਪਣਾ, ਆਪਾਂ ਉਹ ਡਿਸਕਸ਼ਨ ਚੋਂ ਕੁਛ ਕੱਢਣਾ। ਮੈਂ ਇਹ ਨੀ ਹੈਗਾ ਵੀ ਮੈਂ ਤੁਹਾਡੇ ਖਿਲਾਫ਼ ਆ ਜਾਂ ਭਾਰਜ ਬਾਈ ਦੇ ਖਿਲਾਫ਼ ਵਾਲੀ ਗੱਲ ਨੀ ਹੈਗੀ, ਆਪਾਂ ਵੀ ਜਿਹੜਾ ਉਸ ਗੱਲ ਚੋਂ ਕੁਛ ਕੱਢਣਾ ਚਾਹੁੰਦੇ ਆ ਵੀ ਉਹਦੇ ਚੋਂ ਕੁਛ ਨਿਕਲੇ, ਵੀ ਆਪਾਂ ਕਹਿ ਦਿੰਦੇ ਵੀ ਪਿਛਲਾ ਕਿਉਂ ਨਾ ਬਾਈ ਜੀ ਪੜਚੋਲ ਕਰੋ, ਜਿਵੇਂ 78 ਤੋਂ ਚੱਲਿਆ ਕੰਮ ਜੋ ਹੋਇਆ ਸਾਰਾ ਕੁਛ, ਬਾਦਲ ਸਾਹਿਬ ਰਾਣੀ ਉਹੀ ਗੱਲ ਉਦੋਂ ਕਿਹਾ।
2: ਨਹੀਂ ਮੁਕੱਦਰ ਭਾਈ ਜੀ, ਇੱਕ ਸਵਾਲ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ, ਇੱਕ ਮਿੰਟ ਮੇਰੇ, ਚਲੋ ਮੈਂ ਆਪਣੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਸਜ਼ਾ ਲੱਗੀ ਸੀ
0: ਜੀ,
2: ਠੀਕ ਹੈ ਜੀ, ਉਹ ਭੁਗਤੀ ਕਿ ਨਹੀਂ ਭੁਗਤੀ? ਉਹਨਾਂ ਨੇ
0: ਨਹੀਂ ਭੁਗਤੀ ਜੀ, ਉਹਨਾਂ ਨੇ ਜਿਹੜੀ ਧਾਰਮਿਕ ਸਜ਼ਾ ਸੀ ਉਹ ਭੁਗਤ ਲਈ, ਮੈਨੂੰ ਕੋਈ ਸਜ਼ਾ ਦੇ ਦੇ ਵੀ ਤੁਸੀਂ ਆ ਭੰਨ ਤੋੜੋ ਜੀ, ਤੁਸੀਂ ਸਾਰਾ ਕੁਛ ਕਰ ਲੋ, ਉਹਨੂੰ ਤਾਂ ਮੈਂ ਭੁਗਤ ਲਿਆ, ਪਰ ਜਿੱਥੇ ਆ ਕੇ ਸਾਡੇ ਜਿਹੜੀ ਸਾਡੀ ਸਿਆਸੀ ਕੁਰਸੀਆਂ ਦਾ ਅਸਰ ਪੈਂਦਾ ਉੱਥੇ ਅਸੀਂ ਮੁੱਕਰ ਗਏ ਜੀ, ਗੱਲ ਤਾਂ ਫਿਰ ਉਹੀ ਹੈ
2: ਜੀ।
0: ਹੁਣ ਜਿਹੜੇ ਜਿਹੜੇ ਭਗਵੰਤ ਮਾਨ ਨਾਲ ਨੇ ਉਹ ਇਸੇ ਗੱਲ ਨੂੰ ਤਾਂ ਕਹਿੰਦੇ ਨੇ ਵੀ ਬਾਦਲ ਸਾਹਿਬ ਨੂੰ ਜਦੋਂ ਉਹਨਾਂ ਨੂੰ ਸਜ਼ਾ ਲਾਈ ਸਿਆਸੀ ਉਦੋਂ ਉਹ ਨੀ ਮੰਨੇ ਜੀ, ਤੁਸੀਂ ਦੱਸੋ।
2: ਨਹੀਂ ਇਹਦੇ ਵਿੱਚ ਸਿਆਸੀ ਸਜ਼ਾ ਕਦੋਂ ਲਾ ਰਹੇ ਨੇ ਉਹਨਾਂ ਨੂੰ, ਜਦੋਂ ਉਹਦੇ ਵਿੱਚ ਸਿਆਸੀ ਸਜ਼ਾ ਕਾਹਦੀ ਲਾਈ ਆ ਉਹਨਾਂ ਨੂੰ?
0: ਸਿਆਸੀ ਸਜ਼ਾ ਉਹਨਾਂ ਨੂੰ ਲਾਈ ਵੀ ਤੁਸੀਂ ਆਪਣੇ ਅਹੁਦੇ ਛੱਡੋ ਜੀ, ਅਸਤੀਫਾ ਦਿਓ, ਤੇ ਧਾਮੀ ਸਾਹਿਬ ਨੂੰ ਇਹ ਕਿਹਾ ਵੀ ਤੁਸੀਂ ਕਮੇਟੀ ਬਣਾਓ ਦੁਬਾਰਾ ਅਕਾਲੀ ਦਲ ਦਾ ਗਠਨ ਕਰੋ, ਤੇ ਧਾਮੀ ਸਾਹਿਬ ਕਹਿੰਦੇ ਮੈਂ ਤਾਂ ਬਾਦਲ ਸਾਹਿਬ ਦਾ ਸਿਪਾਹੀ ਆ ਜੀ
2: ਜੀ,
0: ਇਹ ਸਾਰਾ ਕੁਛ ਹੋਇਆ ਹੀ ਤੁਹਾਡੇ ਸਾਹਮਣੇ ਹੀ ਹੋਇਆ ਬਾਈ ਜੀ, ਇਹਦੇ ਚ ਕੀ ਹੋਇਆ
2: ਜੀ?
0: ਬਾਈ ਜੀ ਮੈਂ ਇਹੀ ਸ਼ਮੀ ਆਪਣਾ ਭਾਰਜ ਬਾਈ ਜੀ, ਜਿਹੜੀ ਅਸੀਂ ਜੇ ਆਪਾਂ ਆਪਣੀਆਂ ਸੰਸਥਾਵਾਂ ਦੀ ਗੱਲ ਕਰਦੇ ਹਾਂ ਨਾ, ਤੇ ਉਹਦੇ ਵਿੱਚ ਆਪਾਂ ਕਿਸੇ ਧਿਰ ਨੂੰ ਜਾਂ ਅੱਜ ਦੇ ਹਾਲਾਤਾਂ ਨੂੰ ਨੀ, ਉਹ ਇਹ ਵੇਖੋ ਇਹ ਢਹਿ ਢੇਰੀ ਹੌਲੀ ਹੌਲੀ ਹੁੰਦੀਆਂ ਆਈਆਂ ਨੇ, ਤੇ ਅੱਜ ਇਹ ਹਾਲਾਤ ਤੇ ਪਹੁੰਚੀਆਂ ਨੇ, ਤੇ ਇਹ ਅੱਗੇ ਹੋਰ ਵੀ ਇਦੂ ਵੀ ਨਿਘਾਰ ਵੱਲ ਪਹੁੰਚਣਗੀਆਂ ਜਿਹੜੇ ਪਾਸੇ ਨੂੰ ਅਸੀਂ ਤੁਰੇ ਹੋਏ ਆ।
2: ਲੋਕ ਆਪਣੇ ਮੁਹਾਰੇ ਦੇ ਉੱਤੇ ਕਿਉਂ ਨੀ ਫਿਰ ਉਹ ਜੇ ਸੰਸਥਾਵਾਂ ਨੂੰ ਬਚਾਉਣ ਦੀ ਗੱਲ ਜਾਂ ਹੋਰ ਸਾਰੇ ਧਰਨੇ ਲੱਗ ਰਹੇ ਨੇ ਜਾਂ ਮੁਜ਼ਾਰੇ ਹੋ ਰਹੇ ਨੇ, ਤਾਂ ਕਿਉਂ ਨੀ ਫਿਰ ਲੋਕ ਇਕੱਠੇ ਹੋ ਕੇ, ਜੇ ਇੰਨਾ ਹੀ ਆਪਾਂ ਨੂੰ ਹੈਗਾ ਅਕਾਲ ਤਖ਼ਤ ਸਾਹਿਬ ਦਾ ਕਿ ਸਾਰਾ ਕੁਝ ਤਹਿਸ-ਨਹਿਸ ਹੋ ਰਿਹਾ, ਤਾਂ ਕਿਉਂ ਨੀ ਲੋਕ ਉੱਠਦੇ ਫਿਰ ਆਵਾਜ਼ ਉਠਾਉਂਦੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਖਿਲਾਫ਼?
0: ਲੋਕ ਤਾਂ ਭਰਜ ਬਾਈ ਜੀ ਆਹ ਯਾਰ ਯਾਰ ਪਿੱਛੇ ਭੰਗੜਾ ਪਾਉਂਦੇ ਫਿਰਦੇ ਨੇ, ਤੁਸੀਂ ਕਿਹੜੇ ਲੋਕਾਂ ਦੀ ਗੱਲ ਕਰਦੇ ਹੋ ਜੀ?
2: ਜੀ
0: ਮੈਂ ਉਹੀ ਤਾਂ ਗੱਲ ਤੁਹਾਨੂੰ ਕਹਿਣ ਦਿਆਂ ਬਾਈ ਜੀ, ਅਸਲ ਚ ਨਾ ਇਹ ਸਾਰਾ ਨਿਗਾਰ ਆਪਾਂ ਨਾ, ਮੈਂ ਹੁਣ ਕਿਹਨੂੰ ਕਵਾਂ ਵੀ ਤੁਸੀਂ ਕਿਸੇ ਬੰਦੇ, ਮੈਂ ਹੁਣ ਤੁਸੀਂ ਲੈ ਕੇ ਸੋਚੋ ਕਿਸੇ ਨੂੰ ਵੀ ਉਸ ਹਿਸਾਬ ਨਾਲ ਵੀ ਤੁਸੀਂ ਅੱਜ ਦੀ ਜੇ ਭਾਰਜ ਬਾਈ ਜੀ ਆਪਾਂ ਹੁਣ ਦੀ ਗੱਲ ਕਰੀ ਜਾਵਾਂਗੇ ਨਾ, ਉਹਦੇ ਚੋਂ ਕੁਛ ਨੀ ਨਿਕਲਣਾ ਹੈਗਾ, ਕਿਉਂਕਿ ਤੁਸੀਂ ਦੱਸੋ ਨਾ ਵੀ ਜੇ ਅਕਾਲ ਤਖ਼ਤ ਦਾ ਫੈਸਲਾ ਸਾਰੇ ਸਿੱਖਾਂ ਵਾਸਤੇ ਮੰਨਣਾ
2: ਹੈ, ਹਾਂ ਗੱਲ ਵੀ ਕਰਦੇ ਹੋ, ਚਲੋ ਜੋ ਸਾਰਾ ਕੁਝ ਮਲਗੋਬਾ ਬਣ ਰਿਹਾ ਤੇ ਉਹਦੇ ਵਿੱਚੋਂ ਕੀ ਨਿਕਲਦਾ ਫਿਰ? ਅਸੀਂ ਸਿਰਫ ਤੇ ਸਿਰਫ ਮਿਕਸ ਅਪ ਕਰਕੇ ਹੀ ਸਾਰਾ ਕੁਝ ਮਤਲਬ ਕਿ ਮਸਲੇ ਹੱਲ ਕਿੱਦਾਂ ਕਰ ਲਾਂਗੇ, ਮੈਨੂੰ ਇਹ ਵੀ ਸਮਝ ਨਹੀਂ ਆਉਂਦਾ।
0: ਮੇਰਾ ਉਹੀ ਤਾਂ ਕੰਸਰਨ ਹੈ ਭਾਰਤ ਬਾਈ ਜੀ, ਉਹਦੇ ਚੋਂ ਨਿਕਲਦਾ ਕੁਛ ਨੀ, ਉਹਦੇ ਚੋਂ ਸਾਡੀਆਂ ਸੰਸਥਾਵਾਂ ਢਹਿ ਢੇਰੀ ਹੋ ਰਹੀਆਂ ਨੇ, ਕਿਉਂਕਿ ਜਿਵੇਂ ਦੇ
2: ਢਹਿ ਢੇਰੀ ਫਿਰ ਹੋਰ ਬਾਕੀ ਤਾਕਤਾਂ ਥੋੜੀ ਕਰ ਰਹੀਆਂ, ਤਾਂ ਕਰ ਵੀ ਤਾਂ ਆਪ ਹੀ ਰਹੇ ਨਾ ਸੀ ਫਿਰ
0: ਬਾਈ ਜੀ, ਜਿਹੜੇ ਉੱਥੇ ਬੈਠੇ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਭਾਰਜ ਬਾਈ ਜੀ, ਤੁਸੀਂ ਲੋਕਾਂ ਤੇ ਨਾ ਸਿੱਟੋ।
2: ਲੋਕ ਵੀ ਤਾਂ ਵਿੱਚ ਸ਼ਾਮਲ ਹੀ ਆ ਨਾ, ਉਹਦੇ ਵਿੱਚ ਵੀ ਸਾਰਾ ਕੁਝ, ਅੱਧੇ ਉਧਰ ਨੇ ਲੋਕ, ਅੱਧੇ ਉਧਰ, ਅੱਧੇ ਕਹਿੰਦੇ ਭਈ ਅਸੀਂ ਤਾਂ ਕਾਰਜਕਾਰੀ ਜਥੇਦਾਰ ਆ, ਭਾਈ ਇਹਨੂੰ ਜਥੇਦਾਰ ਨੀ ਮੰਨਦੇ, ਅੱਧੇ ਕਹਿੰਦੇ ਕਿ ਅਸੀਂ ਜਥੇਦਾਰ ਮੰਨਦੇ ਹਾਂ, ਅੱਧੇ ਕਹਿੰਦੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੀ ਰਿਸਪੈਕਟ ਪੂਰੀ ਕਰਦੇ ਹਾਂ ਤੇ ਬਿਆਨਬਾਜ਼ੀ ਵੀ ਕਰੀ ਜਾਂਦੇ ਨੇ।
0: ਤੁਸੀਂ ਮੈਨੂੰ ਇੱਕ ਗੱਲ ਦੱਸੋ,
1: ਜਦੋਂ ਹਰਪ੍ਰੀਤ ਸਿੰਘ ਜਥੇਦਾਰ ਸੀ ਉਦੋਂ ਸਾਰੇ ਬਾਦਲ ਚੰਗੇ ਸੀ, ਜਿੱਦਣ ਹਰਪ੍ਰੀਤ ਸਿੰਘ ਲਾਤਾ ਉਦੋਂ ਬਾਦਲ ਮਾੜੇ ਹੋ ਗਏ ਜੀ।
0: ਨਹੀਂ ਫਿਰ ਗੱਲ ਤਾਂ ਮੈਂ ਸੈਣੀ ਬਾਈ ਜੀ ਉਹੀ ਤਾਂ ਗੱਲ ਹੈ, ਮੈਂ ਉਹੀ ਕਹਿੰਦਾ ਵੀ ਜਿਹੜਾ ਜਿਹਦੇ ਨਾਲ ਆ ਉਹ ਕਹਿੰਦਾ ਵੀ ਉਹ ਠੀਕ ਹੈ, ਦੂਜਾ ਕਹਿੰਦਾ ਵੀ ਉਹ ਮਾੜਾ। ਮੈਨੂੰ ਇਹ ਮੈਂ ਭਾਰਤ ਬਾਈ ਤੁਹਾਨੂੰ ਕਿੰਨੀ ਵਾਰੀ ਸਵਾਲ ਪੁੱਛਿਆ ਵੀ ਜਦੋਂ ਰਾਮ ਰਹੀਮ ਦੇ ਵੇਲੇ ਪੂਰੀ ਬਗਾਵਤ ਸੀ, ਰਾਮ ਰਹੀਮ ਦੇ ਖਿਲਾਫ਼ ਪੂਰੇ ਲੋਕ ਸੀ, ਉਦੋਂ ਤੁਸੀਂ ਇਹ ਸੋਚ ਸਕਦੇ ਹੋ ਵੀ ਕੋਈ ਅਕਾਲ ਤਖ਼ਤ ਦਾ ਜਥੇਦਾਰ ਉੱਠ ਕੇ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਉੱਠ ਕੇ ਰਾਮ ਰਹੀਮ ਨੂੰ ਮਾਫ਼ੀ ਸਕਦਾ? ਤੇ ਜਿਹੜੇ ਹਾਲਾਤ ਬਣੇ ਉਸ ਮਾਫ਼ੀ ਤੋਂ ਪਿੱਛੋਂ ਉੱਥੇ ਅਕਾਲ ਤਖ਼ਤ ਦੇ ਜਥੇਦਾਰਾਂ ਦੇ ਜੋ ਹਾਲਾਤ ਬਣਦੇ ਆਪਾਂ ਪਹਿਲੀ ਵਾਰੀ ਵੇਖੇ, ਜਿਵੇਂ ਉੱਥੇ ਪੁਤਲੇ ਧੂਏ ਬੁਰੇ ਹਾਲ ਕੀਤੇ ਲੋਕਾਂ ਨੇ, ਇਹ ਕਦੀ ਪਹਿਲਾਂ ਵੇਖਿਆ ਸੀ? ਤੁਸੀਂ ਮੈਨੂੰ ਇਹ ਦੱਸੋ ਵੀ ਉਹ ਕਿਸੇ ਸਿਆਸੀ, ਮੈਂ ਨੀ ਨਾਂ ਲੈਂਦਾ ਕਿਸੇ ਦਾ ਵੀ, ਉਹ ਕਿਸੇ ਸਿਆਸੀ ਦਬਾਅ ਤੋਂ ਬਿਨਾਂ ਅਕਾਲ ਤਖ਼ਤ ਦੇ ਜਥੇਦਾਰ ਖੁਦ ਉੱਠ ਕੇ ਮਾਫ਼ੀ ਹੋ ਸਕਦਾ ਸੀ ਵੀ ਆਪਾਂ ਮੰਨ? ਤੁਸੀਂ ਭਾਰਤ ਬਾਈ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਦੇ ਦੋ, ਦੱਸ ਦੋ ਮੈਨੂੰ ਵੀ ਕੋਈ ਜਥੇਦਾਰ ਮਾਫ਼ੀ ਦੇ ਸਕਦਾ ਸੀ ਉਸ ਟਾਈਮ ਤੇ ਜਦੋਂ ਪੂਰੀ ਬਗਾਵਤ ਚੱਲਦੀ ਪਈ ਸੀ? ਤੇ ਫਿਰ ਉਹ ਕੀ ਹੋਇਆ ਬਾਈ ਜੀ ਉੱਥੇ? ਫਿਰ ਕਾਰਨ ਤਾਂ ਫਿਰ ਸ਼੍ਰੋਮਣੀ ਕਮੇਟੀ ਦੀ ਉਹਦੇ ਚੋਂ ਹੀ ਇਸ਼ਤਿਹਾਰ ਲੱਗੇ ਉੱਥੇ ਵੀ ਅਸੀਂ ਮਾਫ਼ੀ ਦੇ ਦਿੱਤੀ ਜੀ। ਅੱਜ ਉਹੀ ਉਹ ਫਿਰ ਵਾਪਸ ਲਏ ਜਦੋਂ ਬਾਈ ਜੀ ਅਸਲ ਚ ਨਾ ਮੈਂ ਭਾਰਤ ਬਾਈ ਜੀ ਮੈਂ ਕਸਮ ਵਾਲੀ ਗੱਲ ਹੈ, ਤੁਸੀਂ ਯਕੀਨ ਜਾਣਿਓ ਮੈਂ ਕਿਸੇ ਪਾਰਟੀ ਦਾ ਵਿਰੋਧੀ ਨੀ, ਮੇਰੇ ਵੱਲੋਂ ਕੋਈ ਸਰਕਾਰ ਬਣ
2: ਜੇ ਬਿਲਕੁਲ
0: ਗੱਲ ਉਹੀ ਹੈ ਬਾਈ, ਕਿਉਂਕਿ ਪਤਾ ਕੀ ਹੈ ਮੈਂ ਇਹ ਗੱਲ ਕਹਿੰਦਾ ਜਦੋਂ ਅਸੀਂ ਇਹ ਗੱਲ ਕਰਨੇ ਆ ਨਾ ਐਡੀ ਛੇਤੀ ਸਰਟੀਫਿਕੇਟ ਆਉਂਦੇ ਨੇ ਤੁਸੀਂ ਕਾਂਗਰਸੀ ਤੁਸੀਂ ਫਲਾਣੇ ਤੁਸੀਂ ਟਮਕਾਣੇ, ਇੱਕ ਮਿੰਟ ਚ ਨਾਲ ਦੀ ਨਾਲ ਜਾਰੀ ਹੋਣ ਲੱਗ ਜਾਂਦੇ ਨੇ ਸਰਟੀਫਿਕੇਟ, ਕਿਉਂਕਿ ਉਹ ਗੱਲ ਦਾ ਤੱਥਾਂ ਸਮੇਤ ਜਵਾਬ ਕੋਈ ਨੀ ਹੁੰਦਾ। ਜੇ ਤੱਥ ਦੇ ਨਾਲ ਜਵਾਬ ਹੈ ਮੈਂ ਤਾਂ ਤੁਹਾਨੂੰ ਪੁੱਛੀ ਜਾਣਾ ਵੀ ਉਹੀ ਜਥੇਦਾਰ ਉੱਥੇ ਉਸੇ ਜਥੇਦਾਰ ਨੂੰ ਉਹ ਕਹਿਣ ਦਿਆ ਵੀ ਮੈਂ ਉਹਦੇ ਫੈਸਲੇ ਦਾ ਵਿਰੋਧ ਕਰਨ ਦਿਆ ਵਾ, ਅੱਜ ਉਹੀ ਜਥੇਦਾਰ ਉਸੇ ਪਦਵੀ ਤੇ ਉਹ ਕਹਿੰਦਾ ਵੀ ਅਕਾਲ ਤਖ਼ਤ ਦਾ ਤੁਸੀਂ ਹੁਕਮਨਾਮਾ ਮੰਨੋ ਜੀ।
2: ਥੈਂਕ ਯੂ ਜੀ ਮਕਾਨ
0: ਜੀ, ਮੇਰੀ ਬੇਨਤੀ ਹੈ ਵੀ ਮੈਂ ਕੋਈ ਮੇਰੀ ਗੱਲ ਨੂੰ ਗਲਤ ਨਾ ਲਿਓ।
2: ਨਹੀਂ ਨਹੀਂ ਗੱਲ ਤੁਸੀਂ ਕਹਿਤੀ ਆਪਣੀ ਗੱਲ ਬਸ ਠੀਕ ਹੈ ਜੀ, ਹਾਂਜੀ ਕੋਈ ਇਦਾਂ ਦੀ ਗੱਲ ਨਹੀਂ ਗੀ, ਕੋਈ ਗੱਲ
0: ਮੈਂ ਕੋਈ ਇਹ ਨਹੀਂ ਵੀ ਮੈਂ ਨਾ ਤੁਹਾਡੇ
2: ਆਪਣੇ ਵਿਚਾਰ ਨੇ ਬਿਲਕੁਲ
0: ਜੀ, ਹਾਂਜੀ ਵੀ ਆਪਾਂ ਇਸ ਨੂੰ ਇੱਕ ਪੱਖ ਵੱਲੋਂ ਲੈ ਕੇ ਨਾ ਚੱਲੀਏ ਵੀ ਜੇ ਅੱਜ ਹੁਣ ਮੰਨ ਲਓ ਜਥੇਦਾਰ ਗੜਗੱਜ ਜੋ ਕਹਿਣ ਦੇ ਵੀ ਉਹੀ ਸਹੀ ਹੈ, ਫਿਰ ਦੂਜੇ ਕਹਿਣ ਦੇ ਸੀ ਉਹ ਮਾੜੇ ਥੋੜੀ ਸੀ ਉਸੇ ਪਦਵੀ ਤੇ ਸੀ ਬਾਈ ਜੀ।
2: ਥੈਂਕ ਯੂ ਜੀ,
0: ਆਪਾਂ ਆਪਣੀ ਸਹੂਲਤ ਦੇ ਹਿਸਾਬ ਨਾਲ ਆਪਾਂ ਇਹ ਨਾ ਕਹੀਏ ਵੀ ਜੋ ਮੈਨੂੰ ਠੀਕ ਲੱਗਦਾ ਉਹੀ ਠੀਕ ਹੈ, ਮੇਰੀ ਤਾਂ ਬੇਨਤੀ ਇਹੀ ਹੈ, ਹੋਰ ਕੋਈ ਗੱਲ?
2: ਥੈਂਕ ਯੂ, ਸ਼ੁਕਰੀਆ,
0: ਸਤਿ ਸ੍ਰੀ ਅਕਾਲ ਬਾਈ,
2: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਸੈਣੀ ਬਾਈ ਜੀ,
2: ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ
2: ਜੀ। ਸੈਣ ਸਾਹਿਬ ਕੁਝ ਕਹੋਗੇ ਆਖਰ ਦੇ ਇਸ ਮੁੱਦੇ ਦੇ ਉੱਤੇ, ਫਿਰ ਅੱਗੇ ਵੱਧਦੇ ਆ?
1: ਦੇਖੋ ਇਸ ਚੀਜ਼ ਇਸ ਬਹਿਸ ਦਾ ਤਾਂ ਕੋਈ ਅੰਤ ਨੀ ਹੈਗਾ, ਆਪਣੀ ਆਪਣੀ ਸੋਚ ਆ ਜੀ, ਸਵਾਲ ਤਾਂ ਇਹ ਹੈਗਾ ਆ ਕਿ ਹਾਊ ਟੂ ਸੋਲਵ ਦਾ ਪ੍ਰੋਬਲਮ, ਪ੍ਰੋਬਲਮ ਨੂੰ ਜਿੰਨਾ ਮਰਜ਼ੀ ਲੰਬਾ ਕਰੀ ਚਲੋ ਉਹ ਤੋਂ ਪਿੱਛੇ ਚੱਲ ਪਾਉਂਗੇ ਜੀ, ਵੀ ਹਾਂਜੀ ਠੀਕ ਗੱਲ ਹੈਗੀ ਜੀ, ਇਹ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪੜਚੋਲ ਕਰੋਗੇ ਤੇ ਇਹਦਾ ਨਿਕਲੇ
2: ਭਾਜੀ,
1: ਉਹ ਤੋਂ ਅਜੇ ਜਿੱਦਣ ਗਿਆਨੀ ਜੈਲ ਸਿੰਘ ਨੂੰ ਲਿਆਂਦਾ ਸੀ ਇੱਥੇ ਜਾਂ ਉਹ ਬਰਨਾਲੇ ਨੂੰ ਲਿਆ ਕੇ ਬੰਨਿਆ ਸੀਗਾ ਜੀ, ਉਦਣ ਫਿਰ ਉਹ ਜੇ ਬਰਨਾਲੇ ਵਾਲਾ ਜਿਹੜਾ ਹੈਗਾ ਆ ਉਹ ਕਿੱਦਾਂ ਕਰ ਲਿਆ ਜੀ, ਉਹਦੇ ਵਿੱਚ ਬਰਨਾਲਾ ਕਿੱਦਾਂ ਦੋਸ਼ੀ ਹੈਗਾ ਸੀਗਾ ਜੀ, ਉਦੋਂ ਫਿਰ ਮੁੜ ਕੇ ਜਿਹੜਾ ਹੈਗਾ ਆ ਇਹ ਸੀਧਾ ਆ ਜਾਂਦਾ ਵੀ ਹਾਂ ਜੀ ਵੀ ਏਦਾਂ ਦੇ ਹਾਲਾਤ ਕਿਉਂ ਪੈਦਾ ਕੀਤੇ, ਕੀ ਬਰਨਾਲੇ ਨੂੰ ਪੁਲਿਸ ਭੇਜਣੀ ਪਈ ਜੀ, ਜਾਂ ਇੱਥੇ ਦਾ ਪਾਣੀ ਕੱਟਣਾ ਪਿਆ ਜੀ, ਆਪਰੇਸ਼ਨ ਬਲੈਕ ਥੰਡਰ ਕਰਨਾ ਪਿਆ ਜੀ, ਹਾਂਜੀ ਫਿਰ ਤੁਸੀਂ ਉਹਨਾਂ ਹਾਲਾਤਾਂ ਤੇ ਉਹਨਾਂ ਬੰਦਿਆਂ ਨੂੰ ਦੋਸ਼ੀ ਦਿਓਗੇ ਜੀ ਵੀ ਏਦਾਂ ਕਰਕੇ ਜਿਹੜਾ ਹੈਗਾ ਇੱਥੇ ਬੰਦੇ ਹਥਿਆਰ ਬੰਦ ਆ ਕੇ ਬੈਠੇ ਕਿਉਂ ਜੀ, ਉਹਨਾਂ ਨੂੰ ਕੱਢਣ ਵਾਸਤੇ ਜਿਹੜਾ ਹੈਗਾ ਆ ਵੀ ਬਿਜਲੀ ਪਾਣੀ ਬੰਦ ਕਰਨਾ ਪਿਆ ਜੀ, ਸੋ ਗੱਲਾਂ ਇਹਨਾਂ ਨੀ ਹੈਗਾ, ਗੱਲ ਤਾਂ ਇਹ ਹੈਗਾ ਆ ਕਿ ਜੋ ਅੱਜ ਦੇ ਹੈਗੇ ਆ ਅੱਜ ਦੇ ਵਿੱਚ ਹੀ ਰਹਿਣਾ ਚਾਹੀਦਾ ਆ, ਅੱਜ ਨੂੰ ਹੀ ਸੋਚਣਾ ਚਾਹੀਦਾ, ਅੱਜ ਨੂੰ ਵਿਚਾਰਨਾ ਚਾਹੀਦਾ ਹੈਗਾ ਜੀ, ਅੱਜ ਦੀ ਸਿਚੁਏਸ਼ਨ ਕੀ ਹੈਗੀ ਅੱਜ, ਜੇ ਤੁਹਾਨੂੰ ਉਦੋਂ ਲੱਗਦਾ ਸੀਗਾ ਤੇ ਜੇ ਪਹਿਲਾਂ ਕਿਸੇ ਬੰਦੇ ਦੇ ਉੱਤੇ ਤੁਸੀਂ ਅੱਜ ਜੋ ਕਿਲਾ ਕਰਦੇ ਹੈਗੇ ਆ ਜਦੋਂ ਉਹ ਉਹਨੇ ਅਫੈਂਸ ਕੀਤਾ ਹੈਗਾ ਜਾਂ ਉਦੋਂ ਸਜ਼ਾ ਦੇਣੀ ਹੈ ਕਿ ਬਾਅਦ ਦੇ ਵਿੱਚ ਜਿੱਦਣ ਉਹ ਜੱਜ ਦੀ ਕੁਰਸੀ ਤੇ ਬੈਠਾ ਆ ਤੇ ਉਦੋਂ ਇਹ ਕੱਢ ਕੇ ਇਸ ਤਰੀਕੇ ਨਾਲ ਤਾਂ ਕੋਈ ਵੀ ਕਚਹਿਰੀਆਂ ਦੇ ਵਿੱਚ ਵੀ ਮੁਲਜ਼ਮ ਜਿਹੜਾ ਆ ਉਹ ਜੱਜ ਦੇ ਬਾਰੇ ਜਿਹੜਾ ਆ ਇਹ ਕੱਢ ਕੇ ਵਿਚਾਰ ਦੇਣਾ ਸ਼ੁਰੂ ਕਰ ਦੂ, ਅਗਲਾ ਕਹੂ ਤੂੰ ਆਪਣੇ ਕੇਸ ਦਾ ਡਿਫੈਂਸ ਦੇ, ਤੂੰ ਆਪਣੇ ਕੇਸ ਦਾ ਦੱਸ, ਤੂੰ ਜੱਜ ਬਾਅਦ ਦੇ ਵਿੱਚ ਉਹ ਬਾਅਦ ਚ ਦੇਖਾਂਗੇ ਕੀ ਕਰਨਾ ਕੀ ਨਹੀਂ, ਉਹਦੀ ਡਿਪਾਰਟਮੈਂਟਲ ਇਨਕੁਆਇਰੀ ਹੁੰਦੀ ਰਹੂਗੀ, ਹੈਂਜੀ ਤੂੰ ਅੱਜ ਦਾ ਦੱਸ, ਸੋ ਇਸ ਕਰਕੇ ਜਿਹੜਾ ਹੈਗਾ ਆਪਣੇ ਫੈਂਸ ਆਪਣੇ ਕੇਸ ਤੇ ਹੋਣਾ ਚਾਹੀਦਾ, ਮੈਨੂੰ ਦੱਸ ਦਿਓ ਵੀ ਇਤਿਹਾਸ ਦੇ ਵਿੱਚ ਕਿਸੇ ਨੇ ਫੋਟੋਆਂ ਦੇ ਉੱਤੇ ਇੱਦਾਂ ਕਰਕੇ ਸ਼ਰਾਬ ਦੇ ਛਿੱਟੇ ਮਾਰੇ, ਹਾਂਜੀ ਸੋ ਇਸ ਕਰਕੇ ਹੈਗਾ ਜੋ ਹੈਗਾ ਆ ਵੀ ਚੀਜ਼ ਤੁਹਾਡੇ ਸਾਹਮਣੇ ਆ ਉਸ ਚੀਜ਼ ਦਾ ਜੋ ਪ੍ਰੋਬਲਮ ਆ ਉਹੀ ਐਡਰੈਸ ਕਰਨੀ ਹੈ ਜੀ,
2: ਬਿਲਕੁਲ ਹੈ ਜੀ ਬਿਲਕੁਲ,
1: ਬਾਕੀ ਜਿਹੜਾ ਹੈਗਾ ਜੇ ਇਸ ਤਰੀਕੇ ਨਾਲ ਕਰਾਂਗੇ ਤੇ ਇੰਸਟੀਟਿਊਸ਼ਨਾਂ ਵਾਕਈ ਇਹਦੇ ਵਿੱਚ ਕੋਈ ਦੋ ਰਾਏ ਨੀ, ਮੁਕੱਦਰ ਵੀਰ ਦੀ ਅੱਧੀਆਂ ਤਾਂ ਖਤਮ ਹੋ ਗਈਆਂ ਇੰਸਟੀਟਿਊਸ਼ਨਾਂ ਅੱਧੀਆਂ ਹੋ ਜਾਣੀਆਂ ਹੈਗੀਆਂ ਇਸੇ ਤਰੀਕੇ ਨਾਲ ਹੀ ਵੱਖਰੇ ਮੇ ਰਹੇ ਤੇ,
2: ਬਿਲਕੁਲ
1: ਇੱਥੇ ਤਾਂ ਕੋਈ ਸਿਰ ਜੋੜ ਕੇ ਜਿਹੜੇ ਹੈਗੇ ਆ ਬੰਦੇ ਉਹਨਾਂ ਨੂੰ ਮਤਲਬ ਸੰਜੀਦਾ ਬੰਦੇ ਆ ਉਹਨਾਂ ਨੂੰ ਬਹਿਣਾ ਚਾਹੀਦਾ ਵਿਚਾਰਨਾ ਚਾਹੀਦਾ ਆ ਵੀ ਅੱਗੇ ਤੋਂ ਜਾਂ ਤਾਂ ਮਤਲਬ ਇੱਦਾਂ ਦੇ ਚਿਹਰੇ ਉੱਥੇ ਬਿਠਾਏ ਜਾਣ ਜਿਹੜਾ ਤੇ ਕੇਂਤੂ ਨਾ ਹੋ ਸਕੇ। ਜਦੋਂ ਕੇਂਤੂ ਵਾਲਿਆਂ ਦੇ ਤੁਸੀਂ ਬਿਠਾਓਗੇ ਤੇ ਫੇਰ ਇਹੋ ਜਿਹੀਆਂ ਗੱਲਾਂ ਤਾਂ ਹੋਣਗੀਆਂ ਜੀ।
2: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਆਖਿਰ ਕੁਛ ਨਾ ਕੁਛ ਧਰਮ ਦੇ ਵਿੱਚ ਜਿਹੜੀਆਂ ਮੇਜਰ ਤਬਦੀਲੀਆਂ ਦੀ ਲੋੜ ਹੈਗੀ ਆ ਉਹ ਹੋਣੀਆਂ ਚਾਹੀਦੀਆਂ ਹੈਗੀਆਂ ਜੀ। ਇਹ ਆ ਕਿ ਸੰਜੀਦਾ ਬੰਦੇ ਇੰਸਟੀਟਿਊਸ਼ਨਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਜਿਹੜਾ ਆ ਮਤਲਬ ਉਹ ਡਿੱਗ ਵੀ ਜਾਂਦੀਆਂ ਹੁੰਦੀਆਂ ਆ ਤੇ ਸੰਭਾਲੀਆਂ ਵੀ ਜਾ ਸਕਦੀਆਂ ਆ।
2: ਦੇਖੋ ਸੈਣੀ ਸਾਹਿਬ, ਪਿਛਲੇ ਦਿਨਾਂ ਚ ਚਲੋ ਤੁਸੀਂ ਉਦੋਂ ਗੱਲ ਕਰਦਾ ਸੀ ਮੈਂ ਪੌਪ ਦੀ ਗੱਲ ਕੀਤੀ ਸੀ, ਉਹਨਾਂ ਨੇ ਆਪਣੇ ਪੰਜ ਜਿਹੜੇ ਨੇ ਬੰਦੇ ਸੀਗੇ ਜੀ ਉਹ ਖਾਰਜ ਕਰ ਦਿੱਤੇ ਸੀ ਨਾ, ਮਤਲਬ ਕਿ ਇਹਨਾਂ ਨਾਲ ਕੋਈ ਲਾਗ ਡਾਟ ਕੋਈ ਰੱਖਿਆ ਜਾਣਾ ਇਹਨਾਂ ਦਾ ਨਾ ਕਹਿੰਦੇ ਸੀ। ਤਾਂ ਉਹਦੇ ਉੱਤੇ ਦੇਖੋ ਕਿੰਨਾ ਕੁ ਆਪਾਂ ਵਿਰੋਧ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਜਾਂ ਕ੍ਰਿਸਚਨ ਭਾਈਚਾਰੇ ਦੇ ਵਿੱਚ ਅਦਾ ਸੁਣਿਆ ਤੁਸੀਂ, ਮੁੜ ਕੇ ਖਬਰ ਆਈ ਆ ਕੋਈ ਜੋ ਉਹਨਾਂ ਨੇ ਫੈਸਲਾ ਲੈ ਲਿਆ ਲੈ ਲਿਆ ਜੀ
1: ਸਰ? ਹੁਣ ਜੇ ਹੁਣ ਮੈਂ ਕੀ ਕਹਾਂ ਜੀ, 84 ਦੇ ਵਿਚ ਵੀ ਮੈਨੂੰ ਔਜਲਾ ਸਾਹਿਬ ਦੀ ਗੱਲ ਚੇਤੇ ਆਉਂਦੀ ਆ, ਕਹਿੰਦੇ ਯਾਰ ਗੱਲ ਏਦਾਂ ਹੈਗੀ ਆ ਤੇ ਪੁਲਿਸ ਵਾਲੇ ਵੀ ਤਾਂ ਸਿੱਖਾਂ ਦੇ ਨਿਆਣੇ ਸੀ
2: ਜੀ,
1: ਸਿੱਖਾਂ ਨੇ ਸਿੱਖਾਂ ਨੂੰ ਮਾਰਿਆ, ਇਹੀ ਜਸਟੀਫਾਈ ਕਰਨਾ ਚਾਹੁੰਦੇ ਆ।
2: ਬਿਲਕੁਲ, ਆ ਦੇਖੋ ਚਲੋ ਫਿਲਮ ਦੇ ਉੱਤੇ ਆ ਜਾਂਦੇ ਆ, ਅਗਲੀ ਗੱਲ ਇਹੀ ਕਰ ਲੈਣੇ ਆ, ਜਿਹੜੀ ਖੇਡ ਖੇਡਣੀ ਚਾਹੁੰਦੇ ਸੀ ਚਲੋ ਉਹਦੇ ਵਿਚ ਵੀ ਹੁਣ ਫਿਰ ਬਹੁਤ ਸਾਰੇ ਦੋਸਤਾਂ ਨੂੰ ਲੱਗਣਾ ਕਿ ਅਕਾਲੀਆਂ ਨੂੰ ਫਿਰ ਬਚਾ ਰਹੇ ਜੀ, ਪਰ ਜੋ ਅੱਜ ਸਥਿਤੀ ਸਾਹਮਣੇ ਆ ਰਹੀ ਆ, ਫਿਲਮ ਰਿਲੀਜ਼ ਹੋਈ ਦੋ ਦਿਨ ਚੱਲੀ ਉਹ ਫਿਰ ਲੈ ਗਈ, ਉਹਦੇ ਉੱਤੇ ਫਿਰ ਸਮੀਖਿਆ ਕਰਨ ਦੇ ਲਈ ਕਮੇਟੀ ਬਿਠਾ ਦਿੱਤੀ ਤੇ ਉਹਦੇ ਵਿਚ ਹੁਣ ਜੋ ਬਿਆਨਬਾਜ਼ੀ ਆ ਰਹੀ ਹੈ, ਖਾਲੜਾ ਉਹਨਾਂ ਦੇ ਵਾਈਫ ਜਿਹੜੇ ਨੇ ਉਹ ਬਿਆਨਬਾਜ਼ੀ ਕਰ ਰਹੇ ਆ, ਉਹ ਕੀ ਸੰਕੇਤ ਕੀ ਦੇ ਰਹੇ ਆ ਜੀ? ਉਹ ਜਿਹੜਾ ਜੋ ਕੁਝ ਕਰਨਾ ਚਾਹੁੰਦੇ ਸੀ ਕਰ ਵੀ ਗਏ, ਇੱਕ ਤੀਰ ਦੇ ਨਾਲ ਦੋ ਦੋ ਤਿੰਨ ਤਿੰਨ ਨਿਸ਼ਾਨੇ ਲਾ ਵੀ ਗਏ, ਫਿਰ ਪੰਜਾਬੀਆਂ ਨੂੰ ਆਪਸ ਦੇ ਵਿਚ ਲੜਾਈ ਜਾਓ ਕਰੀ ਜਾਓ।
1: ਬਿਲਕੁਲ ਜੀ ਬਿਲਕੁਲ, ਸਿੱਖ ਵੋਟ ਕੰਸੋਲੀਡੇਟ ਕਰਕੇ ਵਾਰਸ ਪੰਜਾਬ ਵਾਸਤੇ ਤੇ ਹਿੰਦੂ ਵੋਟ ਜਿਹੜੀ ਆ ਬੀਜੇਪੀ ਵਾਸਤੇ, ਬਸ ਆਹੀ ਮਕਸਦ ਸੀਗਾ, ਉਹ ਉਹਨਾਂ ਦਾ ਹੱਲ ਹੋ ਗਿਆ ਜੀ,
2: ਪੂਰਾ ਹੋ ਗਿਆ ਜੀ। ਮੁੜ ਕੇ ਫਿਰ ਕੱਲ ਨੂੰ ਉਹ ਸਮੀਖਿਆ ਕਰਕੇ ਤਾਂ ਅਗਲੇ ਰਿਲੀਜ਼ ਕਰ ਦੇਣਗੇ, ਫਿਰ ਆਪਣਾ ਉਹ ਸੁਰਖਰੂ ਹੋ ਜਾਣਗੇ, ਭਾਈ ਨਾ ਤਾਂ ਅਸੀਂ ਰੋਕੇ ਸੀ ਤੇ ਨਾ ਅਸੀਂ ਚਲਾਈ ਆ ਜੀ, ਗੱਲ ਨਿਬੜੀ ਆ ਜੀ, ਕਲੇਸ਼ ਪਾ ਤਾ ਤੁਹਾਡੇ ਵਿਚ ਫਿਰ ਜੀ।
1: ਸਰ ਗੱਲ ਏਦਾਂ ਹੈਗੀ ਆ, ਇਸ ਚੀਜ਼ ਦੇ ਨਾਲ ਕਾਂਗਰਸ ਦੀ ਵੋਟ ਟੁੱਟੂਗੀ, ਕਾਂਗਰਸ ਦੀ ਵੋਟ ਜਿਹੜੀ ਹੈਗੀ ਆ ਵੈਸੇ ਡਰੂਗੀ
2: ਜੀ,
1: ਹਿੰਦੂ ਵੋਟ ਡਰੂਗੀ
2: ਜੀ,
1: ਜਿਹੜਾ ਜਦੋਂ ਹਿੰਦੂ ਡਰੂਗਾ ਤੇ ਆਪਣੇ ਆਪ ਬੀਜੇਪੀ ਵੱਲ ਨੂੰ ਜਾਊਗਾ
2: ਜੀ,
1: ਤੋ ਇਸ ਕਰਕੇ ਉਹਨਾਂ ਦਾ ਮਕਸਦ ਪੂਰਾ ਹੋ ਗਿਆ ਜੀ। ਬਾਕੀ ਉਹਨਾਂ ਨੇ ਕੀ ਕਰਨਾ ਹੈਗਾ ਜੀ, ਫਿਲਮ ਆਪੇ ਚੱਲ ਪਈ ਹੈ,
2: ਚੱਲ ਪਈ,
1: ਜਿਹਨੇ ਨਹੀਂ ਵੀ ਸੀ ਦੇਖਣੀ ਜਿਹਨੇ ਨਹੀਂ ਵੀ ਸੀ ਦੇਖਣੀ ਉਹਨੇ ਵੀ ਦੇਖ ਲਈ ਹੈ, ਜੇ ਅਜੇ ਤਾਂ ਲੋਕਾਂ ਨੇ ਭਾਵਾਂ ਮੋਬਾਈਲ ਤੇ ਦੇਖੀ ਹੈ, ਫੇਰ ਵੀ ਜਦੋਂ ਥੀਏਟਰ ਚ ਲੱਗ ਗਈ ਲੋਕਾਂ ਨੇ ਥੀਏਟਰ ਚ ਵੀ ਦੇਖਣ ਜਾਣਾ,
2: ਦੇਖਣ ਜਾਣਾ ਜੀ, ਬਿਲਕੁਲ ਬਿਲਕੁਲ ਹੈ ਜੀ,
1: ਹਾਂ ਜੀ। ਸੋ ਇਸ ਕਰਕੇ ਮਕਸਦ ਪੂਰਾ ਹੋ ਜਾਂਦਾ ਸਿਆਸਤ ਦਾ ਜੀ, ਜਿੱਥੇ ਏਦਾਂ ਨਾ ਭਾਰਤ ਸਾਹਿਬ, ਜਿੱਥੇ ਅਸੀਂ ਜਿਹੜਾ ਹੈਗਾ ਅਸੀਂ ਲੋਕ ਜਿੱਥੋਂ ਸੋਚਣਾ ਜਿਹੜਾ ਹੈਗਾ ਅਸੀਂ ਖਤਮ ਕਰਦੇ ਆ ਨਾ
2: ਸਿਆਸਤ
1: ਤੋਂ, ਉੱਥੋਂ ਉੱਥੋਂ ਸਿਆਸੀ ਲੋਕ ਤਾਂ ਜਿਹੜੇ ਹੈਗੇ ਆ ਉਹ ਉੱਥੋਂ ਸ਼ੁਰੂ ਕਰਦੇ ਆ ਜੀ,
2: ਬਿਲਕੁਲ,
1: ਉਹ ਪਹਿਲਾਂ ਹੀ ਮਤਲਬ ਜਿਹੜਾ ਹੈਗਾ ਉਹਨਾਂ ਦਾ ਡਿਜ਼ਾਇਨ ਹੁੰਦਾ ਕਿ ਲੋਕ ਕਿੱਦਾਂ ਰਿਐਕਟ ਕਰਨਗੇ ਤੇ ਉਹ ਉਹਨਾਂ ਦੀ ਐਂਟੀਸਪੇਸ਼ਨ ਦੇ ਵਿੱਚ ਪਹਿਲਾਂ ਹੀ ਹੁੰਦਾ ਜੀ,
2: ਜੀ।
1: ਸੋ ਉਹੋ ਜਿਹਾ ਕੰਮ ਕਰਦੇ ਹੁੰਦੇ ਆ ਉਹ, ਜਿਹਦੇ ਨਾਲ ਜਿਹੜਾ ਆ ਵੀ ਲੋਕ ਉਸ ਤਰੀਕੇ ਨਾਲ ਰਿਐਕਟ ਕਰਨ ਜਿੱਦਾਂ ਉਹ ਚਾਹੁੰਦੇ ਆ।
2: ਬਿਲਕੁਲ ਹੈ ਜੀ। ਤੇ ਦੂਸਰੇ ਪਾਸੇ ਸੈਣੀ ਸਾਹਿਬ, ਕਾਂਗਰਸ ਦੀ ਤੁਸੀਂ ਗੱਲ ਕੀਤੀ ਹੈ, ਚੰਨੀ ਸਾਹਿਬ ਦੇ ਸੁਰ ਬਦਲੇ ਨੇ ਜੀ, ਉਹ ਤਾਂ ਸਿੱਧੇ ਦਿੱਲੀ ਜਾ ਕੇ ਬਹਿ ਗਏ ਆ, ਨਾ ਕਹਿੰਦੇ ਜੀ ਭਾਈ ਰਾਜਾ ਵੜਿੰਗ ਦੀਆਂ ਮੀਟਿੰਗਾਂ ਦੇ ਵਿਚ ਹੋਣਾ ਸ਼ਾਮਲ, ਬਾਈਕਾਟ ਕਰ ਗਏ ਤੇ ਨਾਲੇ ਬਘੇਲ ਦੇ ਨਾਲ ਕੋਈ ਕਹਿੰਦੇ ਵਾਰਤਾਲਾਪ ਨੀ ਕਰਨੀ ਹੈ।
1: ਦੇਖੋ ਰਾਜੇ ਵੜਿੰਗ ਦਾ ਜਿਹੜਾ ਹੈਗਾ ਗਾ ਇਹ ਗਿਲਾ ਆ ਵੀ ਇਹ ਮੀਡੀਆ ਜਾਣ ਬੁੱਝ ਕੇ ਡਿਫਰੈਂਸਿਸ ਨੂੰ ਹਾਈਪ ਦੇ ਰਿਹਾ
2: ਜੀ,
1: ਪਰ ਹੁਣ ਕਰਨਾ ਕੀ, ਜਿਹੜੀ ਗਰਾਊਂਡ ਰਿਐਲਿਟੀ ਆ ਉਹ ਤੋਂ ਇਨਕਾਰ ਥੋੜਾ ਕੀਤਾ ਜਾ ਸਕਦਾ।
2: ਬਿਲਕੁਲ,
1: ਭਵੇਸ਼ ਬਘੇਲ ਹੁਣੀ ਆਏ ਹੈਗੇ ਆ ਤੇ ਚੰਨੀ ਹੁਣਾਂ ਦਾ ਗਰੁੱਪ ਜਿਹੜਾ ਆ ਉਹ ਚੁੱਪ ਕਰਕੇ ਦਿੱਲੀ ਨੂੰ ਚੜ ਗਿਆ ਜੀ ਉਹਨਾਂ ਨੂੰ ਮਿਲਣ ਦੀ ਬਜਾਏ
2: ਜੀ।
1: ਰਾਜਾ ਵੜਿੰਗ ਇੱਥੇ ਸਫਾਈਆਂ ਦਿੰਦੇ ਆ ਵੀ ਉਹਨਾਂ ਨੂੰ ਬੁਲਾਇਆ ਨੀ ਸੀਗਾ ਤੇ ਉਹ ਮੀਟਿੰਗ ਜਿਹੜੀ ਆ ਉਹ ਜ਼ਿਲ੍ਹੇ ਜਥੇਦਾਰਾਂ ਦੀ ਸੀ, ਇਸ ਕਰਕੇ ਉਹ ਡਿਸਟ੍ਰਿਕਟ ਇੰਚਾਰਜ ਜਿਹੜੇ ਹੈਗੇ ਆ ਉਹਨਾਂ ਨਾਲ ਮੀਟਿੰਗ ਹੈਗੀ ਆ
2: ਜੀ।
1: ਤੋਂ ਨਾਲ ਇਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਹੈਗਾ ਆ ਕਿ ਮੇਰਾ ਵਿਰੋਧ ਨੀ ਰਾਜਾ ਵੜਿੰਗ ਵੱਲੋਂ, ਇਹ ਤਾਂ ਰਾਹੁਲ ਗਾਂਧੀ ਦਾ ਵਿਰੋਧ ਆ
2: ਜੀ,
1: ਹਾਂਜੀ, ਤੇ ਫੈਸਲਾ ਰਾਹੁਲ ਗਾਂਧੀ ਦਾ ਸੀ ਤੇ ਫੈਸਲੇ ਦਾ ਇਹਨਾਂ ਨੇ ਵਿਰੋਧ ਕੀਤਾ ਆ, ਇਹ ਤਾਂ ਰਾਹੁਲ ਗਾਂਧੀ ਦਾ ਵਿਰੋਧ ਆ, ਉਹ ਦੇਖਦੇ ਹੈਗੇ ਆ ਵੀ ਹਾਂ ਜੀ ਵੀ ਰਾਹੁਲ ਗਾਂਧੀ ਆਪਣੇ ਵਿਰੋਧ ਨੂੰ ਕਿੱਦਾਂ ਲੈਂਦੇ ਆ ਜੀ
2: ਜੀ।
1: ਸੋ ਉੱਥੇ ਉਹਨਾਂ ਨੇ ਵੀ ਜਿਹੜਾ ਸਰ ਜੇ ਨਾ ਉਹਨਾਂ ਨੇ ਮੈਚਿਓਰਿਟੀ ਦਿਖਾਉਣੀ ਹੁੰਦੀ ਤੇ ਪਹਿਲਾਂ ਹੀ ਦਿਖਾ ਲੈਣੀ ਸੀ
2: ਜੀ।
1: ਮੈਂ ਜਿਹੜਾ ਹੈਗਾ ਉਹਨਾਂ ਨੇ ਬਾਰ ਬਾਰ ਇਹੀ ਜਿਹੜਾ ਆ ਕਹਿੰਦੇ ਸੀ ਵੀ ਰਾਜੇ ਵੜਿੰਗ ਦੀ ਪ੍ਰਧਾਨਗੀ ਦੇ ਵਿਚ ਥੱਲੇ ਨਹੀਂ ਇਲੈਕਸ਼ਨ ਜਿੱਤਿਆ ਜਾ ਸਕਦਾ, ਉਹਨਾਂ ਨੇ ਕਿਤੇ ਮਤਲਬ ਇਹ ਨੀ ਸੀ ਕਿਹਾ ਕਿਤੇ ਨੇਮ, ਉਹਨਾਂ ਨੇ ਕਿਹਾ ਸੀ ਪ੍ਰਧਾਨ ਬਦਲ ਦਿਓ ਐਲ ਓ ਪੀ ਬਦਲ ਦਿਓ। ਹੁਣ ਤੁਸੀਂ ਦੇਖੋ ਨਾ ਭੀ ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਤੇ ਖਹਿਰਾ ਕੰਧ ਤੇ ਬਹਿ ਕੇ ਮੈਚ ਦੇਖਦੇ ਪਏ ਆ। ਉਹਨਾਂ ਨੂੰ ਇਹ ਵੀ ਜੋ ਮਰਜ਼ੀ ਹੋ ਜਾਏ ਇਹਦਾ ਮਤਲਬ ਇਹ ਹੈਗਾ ਆ ਵੀ ਜੇ ਕੁਛ ਏਦਾਂ ਦਾ ਹੁੰਦਾ ਆ, ਮੰਨ ਲਓ ਵੀ ਚੰਨੀ ਦੇ ਵਿਰੋਧ ਨੂੰ ਜਿਹੜਾ ਆ ਵੀ ਰਾਹੁਲ ਗਾਂਧੀ ਹੁਣੀ ਕਿੱਦਾਂ ਲੈਂਦੇ ਆ ਜੀ, ਜੇ ਤਾਂ ਉਹ ਆਪਣੇ ਡਿਸੀਜਨ ਦੇ ਖਿਲਾਫ਼ ਇਹਨੂੰ ਲੈਂਦੇ ਹੈਗੇ ਆ ਵੀ ਹਾਂ ਜੀ ਵੀ ਮੇਰਾ ਵਿਰੋਧ ਕਰ ਰਿਹਾ ਹੈਗਾ ਆ ਜੀ, ਉਹਨਾਂ ਨੇ ਥੱਲੇ ਲਾ ਦੇਣਾ ਜਿੰਨਾ ਮਰਜ਼ੀ ਵੱਡਾ ਲੀਡਰ ਹੋਵੇ ਉਹਨਾਂ ਨੇ, ਕੈਪਟਨ ਅਮਰਿੰਦਰ ਸਿੰਘ ਤੋਂ ਵੱਡਾ ਕੋਈ ਨੀ ਥੇ ਨਾ ਜੀ। ਜਦੋਂ ਅਗਲਿਆਂ ਨੇ ਮਹਿਸੂਸ ਕੀਤਾ ਵੀ ਹਾਂ ਯਾਰ ਵੀ ਇਹ ਬੰਦਾ ਸਾਡੇ ਤੇ ਡੋਮੀਨੇਟ ਕਰਦਾ, ਅਗਲਿਆਂ ਨੇ ਲਾ ਫਿਓ ਮਾਰਿਆ, ਅੱਜ ਕੈਪਟਨ ਨੂੰ ਕੋਈ ਨੀ ਪੁੱਛਦਾ ਮੇਰਾ ਬੱਟੇ।
2: ਬਿਲਕੁਲ ਹੈ ਜੀ,
1: ਹਾਂ ਜੀ। ਸੋ ਇਸ ਕਰਕੇ ਜਿਹੜਾ ਆ ਇਹ ਜੇ ਉਹਨਾਂ ਨੇ ਇਸ ਐਂਗਲ ਨਾਲ ਸੋਚ ਲਿਆ ਤੇ ਉਹਨਾਂ ਨੇ ਹੋ ਸਕਦਾ ਆ ਵੀ ਇਹਨਾਂ ਨੂੰ ਵਾਕਈ ਜਿਹੜਾ ਆ ਖੂੰਜੇ ਲਾ ਦੇਣ ਜੀ। ਤੇ ਜੇ ਜਿਹੜਾ ਹੈਗਾ ਆ ਹੁਣ ਆਖਰ ਤਾਂ ਇਹਨਾਂ ਦੇ ਨਾਲ ਜਿਹੜੇ ਬੰਦੇ ਤੁਰੇ ਹੈਗੇ ਆ ਜੀ ਉਹ ਜੀਰਾ ਸਾਹਿਬ ਦੇ ਗੱਲ ਕਹਿਣਾ ਵੀ ਮਤਲਬ ਇਹਨਾਂ ਨੂੰ ਕਿਹੜਾ ਉਮੀਦ ਹੈਗੀ ਟਿਕਟਾਂ ਦੀ ਜਿਹੜੇ ਬੰਦੇ ਉਹ ਚੰਨੀ ਸਾਹਿਬ ਨਾਲ ਤੁਰੇ ਆ।
2: ਬਿਲਕੁਲ ਨਾਲੇ ਉਹ ਗਏ ਆਪਣੀ ਖਾਲ ਬਚਾਉਣ ਗਏ ਆ, ਤਕਰੀਬਨ ਗਏ ਆ ਕਿਤੇ ਨਾ ਕਿਤੇ ਜਿਹੜੇ ਗਏ ਨੇ ਉਧਰ ਨੂੰ।
1: ਚਲੋ ਠੀਕ ਗੱਲ ਹੈਗੀ ਆ, ਜਿੱਦਾਂ ਮਰਜ਼ੀ ਰਿਸੈਂਟਮੈਂਟ ਆਪਣੀ ਦੱਸ ਦਿੱਤੀ ਪਾਰਟੀ ਨੂੰ ਜਾ ਕੇ, ਜਿੱਦਾਂ ਮਰਜ਼ੀ ਅਗਲੇ ਕਹਿ ਦੇਣਗੇ ਕੋਈ ਕਮਿਟਮੈਂਟ ਕਰ ਲੈਣਗੇ ਵੀ ਹਾਂ ਜੀ ਤੈਨੂੰ ਬਾਅਦ ਚ ਦੇ ਦਿਆਂਗੇ, ਅਹੁਦਾ ਦੇ ਦਿਆਂਗੇ ਜਾਂ ਕੁਛ ਦੇ ਦਿਆਂਗੇ ਜੀ
2: ਜੀ।
1: ਤੇ ਜੇ ਕੋਈ ਜਿਹੜੇ ਦੋਨਾਂ ਪਾਰਟੀਆਂ ਤੋਂ ਹਟਦੇ ਹੈਗੇ ਆ ਤੇ ਉਹ ਤੀਜੇ ਜਿਹੜੇ ਤਿੰਨੇ ਜਾਣੇ ਕੰਧ ਤੇ ਬੈਠੇ ਹੈਗੇ ਉਹਨਾਂ ਨੂੰ ਇਹ ਹੈ ਕਿਤੇ ਸਾਡਾ ਦਾਅ ਲੱਗ ਸਕਦਾ
2: ਜੀ,
1: ਹੈ ਜੀ। ਕਿਉਂਕਿ ਅਗਲੇ ਕਹਿਣਗੇ ਨਾ ਤੈਨੂੰ ਬਣਾਉਣਾ ਨਾ ਉਹਨੂੰ ਬਣਾਉਣਾ, ਉਹ ਜਿਹੜੇ ਕੰਨ ਤੇ ਬੈਠੇ ਉਹਨਾਂ ਚੋਂ ਦਸ ਤਿੰਨਾਂ ਚੋਂ ਬਣਾ ਦਿੰਦੇ ਇੱਕ।
2: ਬਿਲਕੁਲ
1: ਬਿਲਕੁਲ। ਸੋ ਇਸ ਕਰਕੇ ਇਹ ਸਾਰਾ ਜੀ ਇਹਨਾਂ ਦਾ ਕਾਂਗਰਸ ਜਿਹੜੀ ਹੈਗੀ ਆ, ਪਹਿਲਾਂ ਕਾਂਗਰਸ ਮੁੱਦਾ ਨੀ ਹਾਰਦੀ ਹੁੰਦੀ ਜੀ, ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦਾ ਹੁੰਦਾ
2: ਜੀ। ਬਿਲਕੁਲ ਹੈ ਜੀ,
1: ਤੁਸੀਂ ਕਿਤੇ ਵੀ ਦੇਖ ਲਓ ਜਦੋਂ ਵੀ ਜਿਹੜਾ ਹੈਗਾ ਆ ਕਾਂਗਰਸ ਹਾਰਦੀ ਆ ਤੇ ਨਾਲ ਉਹਨਾਂ ਨੇ ਬਾਗੀ ਖੜਾ ਕੀਤਾ ਆ ਹੁੰਦਾ
2: ਜੀ। ਬਿਲਕੁਲ,
1: ਤੇ ਉਹੀ ਹਾਂ ਜੀ, ਤੇ ਇਹਨਾਂ ਦੇ ਵਿਚ ਵੀ ਬਗਾਵਤ ਹੋਊਗੀ ਤੇ ਤਾਂ ਹੀ ਜਿਹੜਾ ਹੈਗਾ ਆ ਸੀਟਾਂ ਘਟਣਗੀਆਂ। ਵੈਸੇ ਗਰਾਊਂਡ ਦੇ ਉੱਤੇ ਜਿਹੜਾ ਹੈਗਾ ਇਹਨਾਂ ਦਾ ਵਰਕਰ ਉਹ ਚਾਹੁੰਦੇ ਹੈਗੇ ਆ, ਵਰਕਰ ਵੀ ਹੈਗਾ ਵੋਟਰ ਵੀ ਹੈਗਾ ਜੀ। ਤੁਸੀਂ ਆਹ ਦੇਖੋ ਨਾ ਸਾਡੇ ਹੁਸ਼ਿਆਰਪੁਰ ਦੇ ਵਿਚ ਜਿਹੜੀਆਂ ਹੈਗੀਆਂ ਚੋਣਾਂ ਹੋਈਆਂ ਉਹਦੇ ਵਿਚ ਦੇਖ ਲੋ ਕਾਂਗਰਸ ਦਾ ਹਾਂਜੀ ਮਿਊਨਸਪੈਲਿਟੀ ਪ੍ਰਦਰਸ਼ਨ ਕਾਂਗਰਸ ਦਾ ਵਧੀਆ ਹੈਗਾ ਆ ਜੀ, ਵੋਟਰ ਵੀ ਹੈਗਾ ਆ ਜੀ ਗਰਾਊਂਡ ਦੇ ਉੱਤੇ ਜਿਹੜਾ ਆ। ਪਰ ਲੀਡਰਾਂ ਦੀ ਲੜਾਈ ਇੰਨੀ ਜਿਆਦਾ ਹੈਗੀ ਆ, ਸਾਰੇ ਮੁੱਖ ਮੰਤਰੀ ਕਹਿੰਦੇ ਬਣਨਾ ਜੀ, ਕੋਈ ਘੱਟ ਨੀ ਬਣਨਾ ਮੈਂ।
2: ਬਿਲਕੁਲ ਹੈ ਜੀ,
1: ਉਹ ਇਸ ਕਰਕੇ ਸਰਕਾਰ ਆਊਗੀ ਤੇ ਮੁੱਖ ਮੰਤਰੀ ਬਣੋਗੇ, ਪਹਿਲਾਂ ਸਰਕਾਰ ਤਾਂ ਬਣਾ ਲਓ, ਉਹ ਚੀਜ਼ ਨੂੰ ਕੋਈ ਰਿਲਾਈਜ਼ ਕਰਨ ਨੂੰ ਤਿਆਰ ਨੀ ਗਾ
2: ਜੀ।
1: ਨਾਲੇ ਜਿਹੜਾ ਹੈਗਾ ਆ ਵੀ ਉਹ ਚੰਨੀ ਸਾਹਿਬ ਦੇ ਤਾਂ ਮੂੰਹ ਨੂੰ ਲਾਗੇ ਛੁੱਟਦੀ ਨਾ ਹੀ, ਤੋਬਾ ਕਰਾਂ ਬਥੇਰੀ ਉਹਨਾਂ ਨੇ ਹੁਣ 111 ਦਿਨ ਜਿਹੜੀ ਕੀਤੀ ਆ ਚੀਫ ਮਿਨਿਸਟਰੀ, ਉਹਨਾਂ ਨੂੰ ਹੁਣ ਪਤਾ ਲੱਗ ਗਿਆ ਹੈਗਾ ਭਾਈ ਚੀਫ ਮਿਨਿਸਟਰ ਹੁੰਦਾ ਕੀ ਆ
2: ਜੀ।
1: ਸੋ ਇਸ ਕਰਕੇ ਇਹ ਕਲੇਸ਼ ਇਹਨਾਂ ਦਾ ਸਾਰਾ ਛੇਤੀ ਕਿਤੇ ਨਿਬੜਨਾ ਨਹੀਂ ਜੀ
2: ਜੀ।
1: ਜੇ ਇਹਨਾਂ ਖਲਾਰਾ ਪਾ ਲਿਆ ਹੈਗਾ ਤੇ ਜੇ ਇਹ ਨਿਬੇੜਨ ਦੀ ਕੋਸ਼ਿਸ਼ ਵੀ ਕਰਨਗੇ ਤੇ ਉਹ ਜਿਹੜੇ ਉੱਪਰ ਬੈਠੇ ਚਿਣਕੇ ਆਏ ਉਹਨਾਂ ਨੇ ਨਿਬੜਨ ਦੇਣਾ।
2: ਬਿਲਕੁਲ ਹੈ ਜੀ,
1: ਹਾਂ ਉਹ ਜਦ ਤੱਕ ਇਹਨਾਂ ਨੇ ਕਲੇਸ਼ ਨਿਬੇੜਨਾ ਆ ਤਦ ਤੱਕ ਉਹਨਾਂ ਨੇ ਫਿਲਮ ਥੀਏਟਰਾਂ ਚ ਵੀ ਚਲਾ ਦੇਣੀ ਆ।
2: ਬਿਲਕੁਲ, ਧੂਆ ਕੱਢ ਦੇਣਾ ਜੀ ਹੁਣ ਕੇ
1: ਜੀ। ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ।
2: ਸੈਣੀ ਸਾਹਿਬ ਔਜਲਾ ਸਾਹਿਬ ਨਾਲ ਜੁੜੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਤੁਹਾਡੇ ਤੋਂ ਅੱਗੇ ਲੈਣਾ ਜੀ।
1: ਸੁਣੋ ਸੁਣੋ
2: ਔਜਲਾ ਸਾਹਿਬ, ਸਵਾਗਤ ਹੈ ਲੰਘੇ ਹੋ ਜੀ ਨੂੰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ।
1: ਹਾਂਜੀ ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
3: ਜਿਹੜੀ ਕ੍ਰਿਸਚੀਅਨ ਦੀ ਗੱਲ ਕਰੀ ਹੈ ਨਾ, ਉਹ ਧਰਮ ਦਾ ਮਸਲੇ ਨੂੰ ਧਰਮ ਨਾਲੇ ਰੱਖਦੇ ਨੇ।
2: ਬਿਲਕੁਲ ਹੈ ਜੀ,
3: ਤੇ ਸਾਡਾ ਜਿਹੜਾ ਹਾਲ ਹੋਇਆ, ਜਿਹੜਾ ਮੁਕੱਦਰ ਵੀਰ ਦੱਸ ਕੇ ਗਿਆ ਨਾ, ਜਿਹੜਾ ਸਾਡਾ ਹਾਲ ਹੋਇਆ
2: ਜੀ,
3: ਉਹ ਅਸੀਂ ਧਰਮ ਨੂੰ ਸਿਆਸਤ ਰਾਹੀਂ ਦੇਖਣ ਲੱਗ ਗਏ, ਕਿਉਂਕਿ ਸਿਆਸਤ ਸਾਡੇ ਧਰਮ ਤੇ ਪੂਰੀ ਭਾਰੂ ਹੈ
2: ਜੀ।
3: ਇਹ ਜਦ ਤੋਂ ਫਿਰ ਇੱਕ ਪਟੱਬਰ ਡਰਾਈਵ ਕਰ ਰਿਹਾ, ਫਿਰ ਉਹ ਜਿਹੜੇ ਬਾਕੀ ਪਾਰਟੀਆਂ ਨਾਲ ਜੁੜੇ ਹੋਏ ਨੇ, ਚਾਹੇ ਸਿੱਖੇ ਸੀਗੇ, ਉਹਨਾਂ ਨੇ ਉਸ ਨਜ਼ਰੀਏ ਨਾਲ ਦੇਖਣ ਲੱਗ ਗਏ ਨਾ, ਜੇ ਧਰਮ ਨਰੋਲ ਰਹਿੰਦਾ ਤੇ ਆਪੇ ਸਾਰਾ ਕੁਛ ਸਹੀ ਹੋਣਾ ਸੀ
2: ਜੀ,
3: ਉਹ ਨਰੋਲ ਰੱਖਿਆ ਹੀ ਨੀ
2: ਜੀ।
3: ਗੱਲ ਬਕਦਰ ਵੀਰ ਦੀ ਕਿਸੇ ਹੱਦ ਤੱਕ ਸਹੀ ਸੀ ਕਿ ਹੁਣ ਕਿੱਥੇ ਸੀ ਵੀ ਜਥੇਦਾਰ ਜਦੋਂ ਸੁਣੇ ਆ ਤੁਸੀਂ ਥੋੜੇ ਚਿਰ ਦੇ ਘਟਨਾ ਕਰ।
2: ਪਰ ਭਾਜੀ ਜਦੋਂ ਇਹਦੇ ਵਿਚ ਇੱਕ ਚਲੋ ਹੋਰ ਐਗਜ਼ਾਮਪਲ ਲੈਣਾ, ਕੋਈ ਮੈਂ ਇਹਦੇ ਨਾਲ ਵਿਰੋਧ ਨੀ ਕਰ ਰਿਹਾ ਉਹ ਸਹੀ ਸੀ ਜਾਂ ਗਲਤ ਕੌਣ ਹੈ, ਪਰ ਦੇਖੋ ਗਦਰੀ ਬਾਬਿਆਂ ਦਾ ਵੀ ਜਦੋਂ ਆਪਾਂ ਚੱਕਦੇ ਆ ਨਾ, ਜਦੋਂ ਸ਼੍ਰੋਮਣੀ ਕਮੇਟੀ ਬਣਦੀ ਹੈ, ਸਾਰਾ ਕੁਝ ਬਣਦਾ ਹੈ, 1920-25 ਦੀਆਂ ਗੱਲਾਂ ਕਰ ਲਈਏ, ਤਾਂ ਗਦਰੀ ਬਾਬਿਆਂ ਨੇ ਵੀ ਤਾਂ ਏਡਾ ਵੱਡਾ ਯੋਗਦਾਨ ਪਾਇਆ, ਉਹਨਾਂ ਨੂੰ ਵੀ ਤਾਂ ਮਤਲਬ ਕਿ ਨਿਰਾਸ਼ਾ ਦਾ ਹੀ ਮੂੰਹ ਦੇਖਣਾ ਪਿਆ ਸੀਗਾ, ਸਾਰਾ ਕੁਝ ਕੀਤਾ ਤੇ ਉਹਨਾਂ ਨੂੰ ਫਿਰ ਆਪਾਂ ਠੀਕ ਕਵਾਂਗੇ ਉਸ ਸਮੇਂ ਦੇ ਵਿਚ? ਫਿਰ
3: ਸ਼੍ਰੋਮਣੀ ਕਮੇਟੀ ਦੇ ਵੋਟਾਂ ਪਾਉਂਦੇ ਨੇ ਉਹ ਚਾਹੇ ਪਰਨੇ ਵਾਲੇ ਦਾੜੀਆਂ ਕੱਟੀਆਂ ਵਾਲੇ ਮਨਜ਼ੂਰ ਨੇ
2: ਜੀ,
3: ਤੇਰੇ ਮੇਰੇ ਵਰਗੇ ਸਹਿ ਸਿੱਖ ਨੇ
2: ਜੀ,
3: ਉਹ ਕਿਉਂ ਆ ਫਿਰ? ਕਿੰਨੀ ਗੇਰੀ ਦਿਖਾਉਂਦੇ ਨੇ ਵੀ ਆਹ ਦੇਖੋ ਵੋਟਾਂ ਪਾਉਣ ਨੂੰ ਖੜੇ ਨੇ ਉਹਨਾਂ ਦੇ ਇਲਾਕੇ ਚ
2: ਜੀ,
3: ਉੱਥੇ ਫਿਰ ਕੀ ਹੁੰਦਾ
2: ਜੀ?
3: ਅਸਲ ਚ ਮੈਂ ਉਹੀ ਗੱਲ ਕਰਦਾ ਨਾ, ਸਾਡਾ ਵਿਸ਼ਵਾਸ ਤੋੜਤਾ ਉਸ ਚੀਜ਼ ਨਾਲ
2: ਜੀ,
3: ਤੇ ਰਹਿਣਾ ਕਹਿੰਦਾ ਜਿਹੜੇ ਉੱਪਰ ਜਥੇਦਾਰ ਬੈਠੇ ਸੀ ਅਜੇ ਤਾਂ ਲਾਲਚ ਉਹਨਾਂ ਨੇ ਨੀ ਛੱਡਿਆ ਤੇ ਸਮਝਾ ਸਾਨੂੰ ਰਹੇ ਨੇ
2: ਜੀ,
3: ਉਹ ਆ ਦੇਖ ਲੋ ਮਤਲਬ ਕਿਹੜੀ ਗੱਲ ਪਿੱਛੇ ਲੜੀ ਜਾਂਦੇ ਨੇ। ਜਿਹੜਾ ਰਘਵੀਰ ਸਿੰਘ ਸੀ
2: ਹਾਂਜੀ ਹਾਂਜੀ,
3: ਕੀ ਕਰਿਆ ਉਹਨੇ?
2: ਬਿਲਕੁਲ
3: ਕਿੰਨੇ ਨਿੱਜ ਦਿਖਾਏ ਨੇ ਉਹਨੇ ਫਿਰ ਉੱਥੇ ਜਿੱਥੇ ਅਸੀਂ ਜਾ ਕੇ ਕਹਿੰਦੇ ਆ ਦਰਬਾਰ ਸਾਹਿਬ ਜਾਈਦਾ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ, ਚਾਹੇ ਆਪਾਂ ਘੰਟੇ ਲਈ ਜਾਂਦੇ ਆ ਦੋ ਘੰਟੇ ਲਈ ਜਾਂਦੇ ਆ
2: ਜੀ,
3: ਹੈ ਤੇ ਇਹਨਾਂ ਦੇ ਮਨ ਦੀ ਸ਼ਾਂਤੀ ਸਾਰੀ ਉਮਰ ਰਹਿ ਕੇ ਨੀ ਠੀਕ ਹੋਈ ਉੱਥੇ?
2: ਇਹ ਤਾਂ ਤੜਸੱਲੀ ਮਜੀ ਪਈ ਇਹਨਾਂ ਤੇ,
3: ਉਹੀ ਤੇ ਗੱਲ ਕਰਦੇ ਆ
2: ਜੀ।
3: ਫਿਰ ਅਸੀਂ ਮਤਲਬ ਅਸੀਂ ਥੱਲੇ ਵਾਲੇ ਕੀ ਕਰੀਏ?
2: ਓਦਾਂ ਮਨ ਨੀਵਾਂ ਮਤ ਉੱਚੀ ਦੀ ਗੱਲ ਕਰਦੇ ਆ, ਪਰ ਇਹਨਾਂ ਦੀ ਮਤ ਦੇਖੋ ਤਾਂ ਕਿੱਥੇ ਅਸਮਾਨੀ ਚੜੀ।
3: ਇਹੀ ਛੋਟੀਆਂ ਛੋਟੀਆਂ ਸ਼ੰਕਾਵਾਂ ਹੁੰਦੀਆਂ ਨੇ ਜਿਹੜੀਆਂ ਫਿਰ ਉਹ ਸਾਡੇ ਅੰਦਰ ਘਰ ਕਰ ਜਾਂਦੀਆਂ ਨੇ, ਫਿਰ ਵੱਡੀ ਛੋਟੀ ਨੂੰ ਵੀ ਅਸੀਂ ਵੱਡੀ ਕਰਦੇ ਆ ਤੇ ਵੱਡੀ ਨੂੰ ਵੀ ਵੱਡੀ।
2: ਬਿਲਕੁਲ ਬਿਲਕੁਲ ਆ ਜੀ,
3: ਗੱਲ ਤਾਂ ਇਹ ਹੋਈ ਨਾ ਅਸਲ ਦੇ ਵਿੱਚ, ਰੌਲਾ ਤਾਂ ਇਹਨਾਂ ਨੇ ਪਾਇਆ ਸਾਰਾ ਜਿਹੜਾ ਪਾਇਆ
2: ਜੀ। ਪਰ ਜਿਸ ਹਿਸਾਬ ਨਾਲ ਔਜਲਾ ਸਾਹਿਬ ਦੇਖਦੇ ਆ ਕਿ ਚਲੋ ਸਰਕਾਰੀ ਪੱਖ ਜਿਹੜਾ ਹੈਗਾ ਉਹ ਹੁਣ ਇਸ ਵਕਤ ਸ਼ਾਂਤ ਹੈ, ਪਰ ਇਹ ਆਪਸ ਦੇ ਵਿਚ ਜਿਹੜੇ ਆ ਸਾਬਕਾ ਜਥੇਦਾਰ ਨੇ ਇਹਨਾਂ ਦਾ ਕਿਉਂ ਮਤਲਬ ਕਿ ਇਕ ਦੂਸਰੇ ਨੂੰ ਟਾਰਗੇਟ ਕਰਨਾ, ਉਹ ਵੀ ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵੱਲੋਂ ਵੀ ਤਾਂ ਵੱਡੇ ਪੱਧਰ ਦੇ ਉੱਤੇ ਸਿਆਸਤ ਹੋ ਰਹੀ ਹੈ ਨਾ। ਤੇ ਜੇ ਆਪਾਂ ਬਾਹਰਲੀਆਂ ਤਾਕਤਾਂ ਦੀ ਗੱਲ ਕਰਦੇ ਆ ਵੀ ਢਾਲ ਆ ਰਹੇ ਨੇ ਸੰਸਥਾਵਾਂ ਨੂੰ, ਤੇ ਇਹ ਕਿਹੜਾ ਘੱਟ ਨੇ ਜੀ ਆਪਸ ਦੇ ਵਿਚ ਆ ਜੋ ਕੁਝ ਕਰ ਰਹੇ ਆ? ਬਾਹਰੋਂ ਤਾਂ ਜ਼ਰੂਰਤ ਹੀ ਨੀ ਕਿਸੇ ਨੂੰ।
3: ਉਹੀ ਜਦੋਂ ਜਦੋਂ ਜਦੋਂ ਇਹ ਉੱਪਰ ਬੈਠਾ ਸੀ ਉਦੋਂ ਇਹਨੇ ਇੱਕ ਬਾਦਲਾਂ ਤੋਂ ਬਿਨਾਂ ਹੋਰ ਕਿਹੜੇ ਕਿੰਨੇ ਕੁ ਫੈਸਲੇ ਨੇ ਜੁੜਤ ਵਾਲੇ ਲਏ ਹਰਪ੍ਰੀਤ ਨੇ
2: ਜੀ,
3: ਉਹ ਦੱਸ ਦੇਵੇ ਜੀ
2: ਜੀ,
3: ਜਾਂ ਦੇਖ ਲੈਂਦਾ ਵੀ ਪਿਛਲਿਆਂ ਨੂੰ ਵੀ ਐਂ ਤੋਰਿਆ ਐਂ ਮੈਨੂੰ ਤੋਰਨਾ, ਪਰ ਕਰਨ ਵਾਲਾ ਕੰਮ ਤਾਂ ਕਰ ਜਾਂਦਾ।
2: ਬਿਲਕੁਲ ਬਿਲਕੁਲ,
3: ਜਦੋਂ ਪਤਾ ਵੀ ਜਥੇਦਾਰ ਨੂੰ ਲਿਆ ਜਾਂਦੇ ਉਹਦੇ
1: ਵੀਰ ਜੀ, ਇੱਕ ਵੀਰ ਜੀ ਇੱਕ ਛੋਟਾ ਮੂੰਹ ਵੱਡੀ ਗੱਲ ਕਹਿਣ ਲੱਗਾ ਜੀ
2: ਜੀ,
1: ਉਹ ਇਹ ਆ ਕਿ ਜਦੋਂ ਡੈਮੋਕ੍ਰੇਸੀ ਆ ਗਈ ਸੀ ਨਾ ਜੀ, ਉਸ ਵੇਲੇ ਇਹ ਕਿਉਂਕਿ ਟਾਈਮ ਦੇ ਨਾਲ ਜਿਹੜਾ ਹੈਗਾ ਆ ਰਿਲੀਜਨ ਦੇ ਵਿੱਚ ਵੀ ਚੇਂਜਸ ਆਉਣੀਆਂ ਚਾਹੀਦੀਆਂ, ਉਦੋਂ ਇੱਕ ਇਕੱਤਰਤਾ ਬੁਲਾ ਕੇ ਪੰਥ ਦੀ, ਤੇ ਉਸ ਵੇਲੇ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਹੈਗਾ ਆ, ਮੀਰੀ ਜਿਹੜੀ ਆ ਉਹ ਜਾਣ ਦਿੰਦੇ ਵੀ ਭਾਈ ਤੁਸੀਂ ਉਧਰ, ਤੇ ਪੀਰੀ ਜਿਹੜੀ ਹੈਗੀ ਉੱਥੇ ਰੱਖ ਲਈ, ਤੇ ਆਰਾਮ ਨਾਲ ਚੁੱਪ ਕਰਕੇ ਸਿਆਸਤ ਦੇ ਨਾਲ ਜਿਹੜਾ ਹੈਗਾ ਉਹਨੂੰ ਮਤਲਬ ਮਿਕਸ ਅਪ ਕਰਨ ਦੀ ਲੋੜ ਨਹੀਂ ਸੀ ਜਦੋਂ ਡੈਮੋਕ੍ਰੇਸੀ ਆ ਗਈ ਸੀ, ਕਿਉਂਕਿ ਕੰਸਟੀਟਿਊਸ਼ਨ ਦੇ ਅਕੋਰਡਿੰਗਲੀ ਸੈਕੂਲਰ, ਹਾਂਜੀ ਸੈਕੂਲਰ ਕੰਟਰੀ ਵਿਚ ਸੈਕੂਲਰ ਸੰਵਿਧਾਨ ਹੈ ਜੀ, ਫਿਰ ਸਾਨੂੰ ਜਿਹੜਾ ਹੈਗਾ ਇੱਕ ਧਰਮ ਤੋਂ ਸਿਰਫ ਜਿਹੜਾ ਹੈਗਾ ਆ ਕਿ ਚੰਗੇ ਇਨਸਾਨ ਬਣਨ ਦੀ ਸੇਧ ਲੈਣੀ ਚਾਹੀਦੀ ਸੀ, ਰਾਜਨੀਤੀ ਦੇ ਵਿਚ ਨਹੀਂ ਸੀ ਲਪੇਟਣਾ ਚਾਹੀਦਾ ਧਰਮ ਨੂੰ, ਧਰਮ ਨੂੰ ਜਿਹੜਾ ਹੈਗਾ ਆ ਆਪਾਂ ਅਲੱਗ ਕਰ ਲੈਂਦੇ ਤੇ ਵਧੀਆ ਸੀ
2: ਜੀ।
3: ਜਦੋਂ ਇਹਨਾਂ ਨੂੰ ਉਹਨਾਂ ਨੇ ਬਜ਼ੁਰਗਾਂ ਨੇ ਸਾਡੇ ਨੇ ਬਣਾਇਆ ਸੀ ਨਾ ਸ਼੍ਰੋਮਣੀ ਕਮੇਟੀ ਜਾਂ ਸੰਵਿਧਾਨ ਬਣਾਇਆ ਸੀ, ਉਹ ਉਦੋਂ ਸਿਆਸਤ ਤੋਂ ਪਰੇ ਸੀ ਨਾ, ਉਦੋਂ ਅਜੇ ਸਿਆਸੀ ਕੰਮ ਸੀ, ਉਦੋਂ ਨਿਰੋਧ ਧਾਰਮਿਕ ਕੰਮ ਸੀ, ਦੇਸ਼ ਦਾ ਯਾਦ ਨਹੀਂ ਸੀ ਹੋਇਆ, ਉਦੋਂ ਸਮਰਪਿਤ ਸਾਰੇ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਨੂੰ ਸੀ, ਤੇ ਉਹ ਉਸ ਕਰਕੇ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਦਾ ਜਥੇਦਾਰ ਬਣਾਉਂਦਾ ਸੀ ਜੋ ਨਿਰਪੱਖ ਰਹਿੰਦਾ ਸੀਗਾ, ਤੇ ਬਾਅਦ ਦੇ ਵਿਚ ਜਦੋਂ ਸ਼੍ਰੋਮਣੀ ਕਮੇਟੀ ਇੱਕ ਸਿਆਸੀ ਪਾਰਟੀ ਨਾਲ ਜੁੜ ਗਈ ਉਹਦੇ ਵਿਚੋਂ ਐਮ ਐਲ ਏ ਬਣੇ, ਹੁਣ ਕਿੰਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਿਹੜੇ ਐਮ ਐਲ ਏ ਨੇ
2: ਜੀ,
3: ਜੇ ਕੋਈ ਐਮ ਐਲ ਏ ਬਣ ਗਿਆ ਤਾਂ ਮਤਲਬ ਫਿਰ ਉਹ ਇੱਕ ਨਿਰੋਲ ਧਰਮ ਬੰਦਾ ਤਾਂ ਨਾ ਰਿਹਾ ਰਾਜਨ ਜੀ?
1: ਨਹੀਂ ਜੀ ਨਹੀਂ ਨਹੀਂ ਬਿਲਕੁਲ
3: ਪਾਰਟੀ ਨਾਲ ਜੋ ਦੇਖੇਂਗੇ ਨਾ
2: ਜੀ,
3: ਉਹਨੂੰ ਤਾਂ ਫਿਰ ਇੱਕ ਪਾਰਟੀ ਨਾਲ ਦੇਖੇਂਗੇ ਨਾ ਤੁਸੀਂ
2: ਜੀ,
1: ਬਿਲਕੁਲ।
3: ਉਹ ਕਿਉਂ ਉਹਨਾਂ ਨੂੰ ਐਮ ਐਲ ਏ ਬਣਾਇਆ ਗਿਆ? ਆਪਦੇ ਲਾਲਚ ਦੇ, ਆਪਦੇ ਸਾਰਾ ਸਹੀ ਕਰਨ ਨੂੰ ਉਧਰੋਂ ਐਮ ਐਲ ਏ ਦੇਤੀ, ਉਧਰੋਂ ਉਹ ਲਾਲਚ ਦਿੱਤਾ ਤੇ ਦੂਏ ਪਾਸੇ ਧਰਮ ਵਾਲੇ ਕੰਮ ਵੀ ਕਰਵਾਏ ਉਹਨਾਂ ਰਾਹੀਂ, ਉਹਨਾਂ ਰਾਹੀਂ ਉਹ ਜਥੇਦਾਰ, ਫਿਰ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਜਦੋਂ ਜਥੇਦਾਰ ਚੁਣਦਾ ਦਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਆ, ਫਿਰ ਉਹ ਚਾਹੇ ਉਹਨੂੰ ਤੁਸੀਂ ਸਿੱਧਾ ਹੀ ਲਾ ਲੋ, ਉਹ ਤਾਂ ਸਰੇਆਮੇ ਸਾਹਮਣੇ ਹੀ ਆ ਗਿਆ ਵੀ ਕੌਣ ਬਣਾਉਂਦਾ
2: ਜੀ।
3: ਜੇ ਇਹਨੂੰ ਇੱਕ ਨੇ ਰੱਖਿਆ ਜਾਂਦਾ ਨਰੋਲ, ਤੇ ਜਥੇਦਾਰ ਦੀ ਪਦਵੀ ਵੀ ਇੱਕ ਨਰੋਲ ਰੱਖੀ ਜਾਂਦੀ, ਫਿਰ ਆਪੇ ਕੰਮ ਸਹੀ ਹੋਣੇ ਸੀਗੇ ਜੀ
2: ਜੀ,
1: ਬਿਲਕੁਲ ਜੀ। ਉਹਨਾਂ ਦੇ ਜਿਹੜੇ ਬੰਦੇ ਨੇ ਐਸ ਜੀ ਬੀ ਸੀ ਚ ਜਾਣਾ ਹੈਗਾ ਆ, ਉਹ ਸੱਤਾ ਜ਼ਿੰਦਗੀ ਇਲੈਕਸ਼ਨ ਨਹੀਂ ਲੜ ਸਕਦਾ ਜੀ, ਬਿਲਕੁਲ ਜੀ
3: ਬਿਲਕੁਲ।
1: ਹਾਂ ਉਹ ਉਧਰ ਲਈ ਉਹ ਸੇਵਾ ਧਰਮ ਦੀ ਕਰੇਗਾ, ਤਾਂ ਕਿ ਇਧਰ ਨਹੀਂ ਆਏਗਾ ਜੀ
2: ਜੀ, ਬਿਲਕੁਲ।
3: ਸ਼੍ਰੋਮਣੀ ਕਮੇਟੀ ਕਿਸੇ ਧਾਰਮਿਕ ਕਿਸੇ ਸਿਆਸੀ ਸੰਸਥਾ ਨਾਲ ਹੋਣੀ ਨੀ ਚਾਹੀਦੀ, ਨਿੱਜ ਨੀ ਹੁਣ
2: ਵਾਹ ਵਾਸਤਾ ਨਹੀਂ,
3: ਬਿਲਕੁਲ। ਹੁਣ ਤੁਸੀਂ ਇੱਕ ਆਜ਼ਾਦ ਵੀ ਜਿੱਤੇ ਹੋਏ ਨੇ ਜਿਹੜੇ, ਚਾਹੇ ਬੈਸ ਦਾ ਭਰਾ ਆਪਣੇ ਮੋਹਾਲੀ ਤੋਂ ਆ ਗੁਰਸਿੱਖ, ਮੈਂ ਉਹਦਾ ਨਾਂ ਭੁੱਲ ਗਿਆ ਕੀ ਹੈ, ਹਨਾ, ਉਹ ਵੀ ਆਜ਼ਾਦ ਜਿੱਤਿਆ ਹੋਇਆ
2: ਜੀ,
3: ਜਿਹੜੇ ਆਜ਼ਾਦ ਵੀ ਸ਼੍ਰੋਮਣੀ ਕਮੇਟੀ ਜਿੱਤੇ ਹੋਏ ਨੇ, ਤੇ ਉਹ ਉਹ ਉੱਥੇ ਕੀ ਕਰ ਲੈਣਗੇ ਜਾ ਕੇ ਫਿਰ
2: ਜੀ,
3: ਕਰ ਤਾਂ ਕੁਛ ਨੀ ਸਕਦੇ।
1: ਬਿਲਕੁਲ ਜੀ, ਉਹ ਸੰਸਥਾ ਫਿਰ ਸਾਰੇ ਸਿੱਖਾਂ ਦੀ ਸਾਂਝੀ ਹੋ ਜਾਣੀ ਸੀ, ਚਾਹੇ ਸਿੱਖ ਕਾਂਗਰਸ ਆ ਉਹਦੇ ਲਈ ਵੀ ਇਕੁਅਲੀ ਰਿਸਪੈਕਟੇਬਲ, ਹਾਂਜੀ, ਉਹਦੇ ਉਹ ਸਾਰਿਆਂ ਵਾਸਤੇ ਇਕੁਅਲੀ ਰਿਸਪੈਕਟੇਬਲ ਹੋ ਜਾਣੀ ਸੀ
2: ਜੀ।
3: ਜੇ ਦਬਾਅ ਰਹਿੰਦਾ ਵੀ ਭਾਈ ਇਹ ਉਹਦਾ ਸਿੱਧੇ ਤੇ ਸਿੱਧੇ ਤੌਰ ਤੇ ਕਿਸੇ ਸਿਆਸੀ ਪਾਰਟੀ ਨਾਲ ਉਸ ਬੰਦੇ ਦਾ ਲਿੰਕ ਨੀ ਹੋਣਾ ਚਾਹੀਦਾ, ਜਿਦਣ ਲਿੰਕ ਸਿੱਧ ਹੋ ਗਿਆ ਤਾਂ ਉਹ ਛੋਟੂ ਰਿਜ਼ਾਈਨ ਨਹੀਂ ਆਪਦੇ ਆਪ ਛੱਡ ਕੇ ਚਲੇ ਜਾਵੇ।
2: ਬਿਲਕੁ�ਲ,
3: ਘੱਟੋ ਘੱਟ ਉਸ ਧਰਮ ਸੰਸਥਾ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਸੀਗਾ
2: ਜੀ।
3: ਜੇ ਉਹ ਯਾਦ ਰਹਿੰਦੀ, ਉਹ ਯਾਦ ਜਥੇਦਾਰ ਆਪੇ ਬਣਾਉਂਦੀ ਜੀ, ਉਹ
2: ਜੀ
3: ਆਜ਼ਾਦ ਜਥੇਦਾਰ ਬਣਦਾ ਤੇ ਆਪੇ ਨਿਰਪਾ ਕਰਦੇ, ਜਥੇਦਾਰ ਤਾਂ ਸਾਨੂੰ ਹੁਣ ਤੱਕ ਪੱਕਾ ਨੀ ਲਾ ਸਕੇ
2: ਜੀ।
3: ਜਦ ਚੁਣੀ ਹੋਈ ਸੰਸਥਾ ਸ਼੍ਰੋਮਣੀ ਕਮੇਟੀ ਜਿਹਨੇ ਸਾਡੇ ਸਾਰੇ, ਚਾਹੇ ਉਹ ਤੁਸੀਂ ਜਿਹੜੀ ਗੱਲ ਕਹਿ ਗਏ, ਚਾਹੇ ਉਹ ਕਾਮਰੇਡੀਅਨ ਦੇ ਵਿੱਚ, ਚਾਹੇ ਕਾਂਗਰਸ ਕਿਹੜਾ ਵੀ ਹੈ, ਜਿਹੜੇ ਸਿੱਖ ਨੇ, ਉਹ ਉਹਨਾਂ ਨੂੰ ਨੁਮਾਇੰਦਗੀ ਕਰਦੀ ਹੈ ਤੇ ਉਹਦਾ ਪ੍ਰਧਾਨ ਤਾਂ ਕਹਿੰਦਾ ਮੈਂ ਸਿਪਾਹੀ ਹਾਂ
2: ਜੀ
3: ਬਾਦਲਾਂ ਦਾ
2: ਜੀ।
1: ਵੀਰ ਜੀ, ਅੱਜ ਨੈਸ਼ਨਲ ਚੈਨਲ ਜਿਹੜੀ ਹੈ ਨਾ, ਹੁਣ ਥੋੜੇ ਦਿਨਾਂ ਤੋਂ ਨੈਸ਼ਨਲ, ਜਿੱਦਾਂ ਦੀ ਇਹਨਾਂ ਨੇ ਵਿਧਾਨ ਸਭਾ ਸੰਮਣ ਕੀਤੀ ਆ, ਨੈਸ਼ਨਲ ਚੈਨਲਾਂ ਤੇ ਇਹ ਡਿਬੇਟ ਚੱਲ ਰਹੀ ਆ ਵੀ ਇਹ ਕਿੱਦਾਂ ਦਾ ਰਿਲੀਜਨ ਆ, ਵੀ ਜਿਹਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਡੈਮੋਕ੍ਰੈਟਿਕ ਜਿਹੜੀ ਇੰਸਟੀਟਿਊਸ਼ਨ ਆ ਉਹਨੂੰ ਜਿਹੜਾ ਆ ਸੰਮਣ ਕੀਤਾ ਜਾ ਸਕਦਾ ਆ, ਤੇ ਉਹ ਕਰਦੇ ਪਏ ਆ, ਔਰ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਆ ਡਾਇਰੈਕਸ਼ਨ ਦੇ ਰਹੀਆਂ ਹੈਗੇ ਆ, ਹਾਂਜੀ, ਵੀ ਇਹ ਸੰਵਿਧਾਨ ਦੇ ਵਿੱਚ ਸਰ, ਇਹਦੇ ਵਿੱਚ ਕੋਈ ਸੰਵਿਧਾਨ ਦੇ ਵਿੱਚ ਇੱਦਾਂ ਦੀ ਕੋਈ ਹੈ ਨੀ ਗੀ ਗੁੰਜਾਇਸ਼ ਜੀ।
2: ਅੱਜ ਦੇਖੋ ਉਹਨਾਂ ਦਾ ਆਪਣਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਲੱਗਾ ਆ ਸੈਣੀ ਸਾਹਿਬ, ਇੰਗਲਿਸ਼ ਜਿਹੜਾ ਇੰਡੀਅਨ ਐਕਸਪ੍ਰੈਸ ਪੇਪਰ ਹੈ,
3: ਉਹਨਾਂ ਨੇ ਉਹਨਾਂ ਨੂੰ ਸੰਮਣ ਵੀ ਕਰਤੇ ਨਾ, ਸੱਦ ਵੀ ਲਏ, ਉਹ ਚਲੋ ਸਾਡੀ ਸਤਿਕਾਰ ਨਾਲ ਲਾ ਲਓ ਜਾਂ ਉਹਨਾਂ ਨੇ ਧਰਮ ਦੇ ਵਿੱਚ ਦਖਲ ਦਾ ਕਰਿਆ ਜਾਂ ਪਹਿਲਾਂ ਬਹਿ ਕੇ ਕੰਮ ਕਰਿਆ ਹੁੰਦਾ ਫੇਰ ਉਹਨਾਂ ਨੂੰ ਸੱਦੇ, ਫਿਰ ਗੱਲ ਵਧਦੀ ਸੀ
2: ਜੀ।
3: ਪਹਿਲਾਂ ਸ਼੍ਰੋਮਣੀ ਕਮੇਟੀ ਕਾਲ ਤੱਕ ਦਾ ਜਥੇਦਾਰ ਕਹਿੰਦਾ ਜੀ ਆਹ ਜੋ ਕਾਨੂੰਨ ਬਣਿਆ ਸਾਡੇ ਨਾਲ ਬਹਿ ਕੇ ਬਣਿਆ, ਇਹ ਕਾਨੂੰਨ ਬਣੇ ਲਾਗੂ ਹੋਵੇ, ਅਸੀਂ ਚਾਹੁੰਦੇ ਹਾਂ
2: ਜੀ।
3: ਫੇਰ ਉਹ ਹੁੰਦਾ, ਇਹਨਾਂ ਨੇ ਵੀ ਗਲਤੀਆਂ
2: ਸਰਕਾਰ ਇਹਨਾਂ ਨੇ ਵੀ ਕੀਤੀ ਹੈ ਨਾ, ਬਿਲਕੁਲ ਖਰੜਾ ਨੀ ਭੇਜਿਆ ਜੀ।
1: ਬਿਲਕੁਲ ਤੁਹਾਡੀ ਗੱਲ ਠੀਕ ਆ, ਪਰ ਨੈਸ਼ਨਲ ਚੈਨਲ ਦੇ ਉੱਤੇ ਇੱਕ ਡਿਬੇਟ ਹੋ ਰਹੀ ਹੈ ਸਰ, ਦੇਖੋ ਬੀਂਗ ਸਿੱਖ ਯੂ ਕੈਨ ਰੈਕੋਗਨਾਈਜ਼, ਤੁਸੀਂ ਵੀ ਸਿੱਖ ਹੋਣ ਦੇ ਨਾਤੇ ਸਮਝ ਸਕਦੇ ਆ, ਪਰ ਜਿਹੜੇ ਬਾਕੀ ਧਰਮ ਹੈਗੇ ਆ ਉਹ ਇਹਨੂੰ ਕਿੱਦਾਂ ਅੰਡਰਸਟੈਂਡ ਕਰਦੇ ਹੈਗੇ, ਉਹ ਦੇਖੋ ਨਾ ਤੁਸੀਂ
2: ਡਿਕਟੇਟਰਸ਼ਿਪ ਸ਼ੋਅ ਕਰਨਗੇ ਨਾ, ਕੰਟਰੀ ਦੇ ਵਿੱਚ
1: ਜਿੱਥੇ ਸੈਕੂਲਰ ਜਿਹੜਾ ਹੈਗਾ ਆ ਸੰਵਿਧਾਨ ਦੀ ਸਹੁੰ ਖਾ ਕੇ ਐਮ ਐਲ ਏ ਬਣਦਾ ਐਮ ਪੀ ਬਣਦਾ ਹੈਗਾ ਆ, ਤੇ ਉਹ ਮਗਰੋਂ ਜਿਹੜਾ ਹੈਗਾ ਆ ਇਹ ਇੱਕ ਧਰਮ ਦਾ ਜਿਹੜਾ ਫਲਸਫਾ ਹੈਗਾ ਆ ਉਹਦੇ ਵਿੱਚ, ਫਿਰ ਉਹ ਤੇ ਬਾਅਦ ਦੇ ਵਿੱਚ ਜਦੋਂ ਉਹ ਤੇ ਕਿੰਤੂ ਹੁੰਦੇ ਆ ਉਹ ਹੋਰ ਵੀ ਜਿਹੜਾ ਮਾੜੇ ਆ ਜੀ। ਮੁਕੱਦਰ ਵੀਰ ਦੀ ਗੱਲ ਸਹੀ ਹੈਗੀ ਆ, ਪਰ ਸਵਾਲ ਤਾਂ ਇਹ ਆ ਕਿ ਇਹ ਬਣੀਆਂ ਪਰੰਪਰਾਵਾਂ ਬਣੀਆਂ ਆਈਆਂ ਚੱਲੀਆਂ ਆ ਰਹੀਆਂ
2: ਜੀ।
3: ਰਾਜਨ ਜੀ, ਮੈਂ ਤੁਹਾਨੂੰ ਫੇਰ ਵੀ ਗੱਲ ਕਹੀ ਸੀ ਤੇ ਇੱਥੇ ਆਉਣੇ ਦੁਆਬਾ ਰੇਡੀਓ ਦੇ ਵੀ ਕਹੀ ਸੀ, ਤੁਹਾਡੇ ਯਾਦ ਹੋਣੀ ਹੈ ਜਿੱਦਣ ਕਾਨੂੰਨ ਰਾਹੀਂ ਸਪੈਸ਼ਲ ਸੈਸ਼ਨ ਸੱਦਿਆ ਸੀ, ਮੈਂ ਕੀ ਕਿਹਾ ਸੀ, ਮੈਂ ਕਾਲ ਤੱਕ ਦਾ ਜਥੇਦਾਰ ਸੁੱਤਾ ਪਿਆ ਸੀ ਹੁਣ ਤੱਕ, ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਜੀ 2015 ਦਾ
2: ਜੀ।
3: ਇਹਨਾਂ ਨੇ ਉਹਦੇ ਤੇ ਕੀ ਕੰਮ ਕਰਿਆ ਜੀ, ਇਹਨਾਂ ਨੇ ਕੀ ਹੁਕਮਨਾਮਾ ਲਾਗੂ ਕਰਿਆ, ਇਹਨਾਂ ਨੇ ਕਿਉਂ ਨੀ ਸਖਤਾਈ ਕੀਤੀ ਹੈਗੀ ਪਹਿਲਾਂ ਧਰਮ ਦੇ ਨਾਂ ਤੇ,
1: ਧਰਮ
3: ਦਾ ਸੀ ਨਾ ਇਹ,
1: ਬਿਲਕੁਲ
3: ਇਹਨਾਂ ਨੇ ਕੀ ਕੀਤਾ,
1: ਬਿਲਕੁਲ
3: ਜਦੋਂ ਹੁਣ 11 ਸਾਲ ਲੰਘ ਗਏ ਫਿਰ ਕਿਸੇ ਨੇ ਤਾਂ ਹੱਥ ਪਾਉਣਾ ਹੀ ਹੈ, ਚਾਹੇ ਉਹਨੂੰ ਵੋਟ ਦੀ ਰਾਜਨੀਤੀ ਲੈ ਲਓ, ਕਿਸੇ ਨੇ ਤਾਂ ਕੈਸ਼ ਕਰਨਾ, ਜਾਂ ਤੁਸੀਂ ਕੋਈ ਕਰਿਆ ਹੀ ਨੀ,
2: ਬਿਲਕੁਲ
3: ਕਰਿਆ ਕਿਉਂ ਨੀ, ਜੇ ਕਰਦੇ ਸੀ ਤਾਂ ਆਪਦੇ ਆਕੇ ਟੰਗ ਹੁੰਦੇ ਸੀਗੇ, ਹੋਰ ਦੱਸੋ ਮੈਥੋਂ ਕੀ ਸੁਣਨਾ ਤੁਸੀਂ, ਤੇ ਸੁੱਤੇ ਪਏ ਸੀ ਉਦੋਂ
2: ਜੀ।
3: ਇਹਨਾਂ ਨੇ ਤੁਹਾਡਾ ਕੰਮ ਕੋਈ ਹੋਰ ਕਿਉਂ ਕਰੂ, ਜੇ ਤੁਸੀਂ ਕਰਨ ਦੇ ਕਾਬਲ ਨੀ ਰਹੇ ਤਾਂ ਹੀ ਕਰੂਗਾ ਨਾ
2: ਜੀ।
1: ਬਿਲਕੁਲ ਜੀ, ਬਿਲਕੁਲ,
3: ਮੈਂ ਤਾਂ ਕਿਹਾ ਸੀ ਯਾਦ ਹੋਣਾ ਤੁਹਾਡੇ ਵੀ ਇਹਨਾਂ ਨੂੰ ਕਰਨਾ ਚਾਹੀਦਾ ਸੀ, ਇਹਨਾਂ ਨੂੰ ਕੋਈ ਵਿਧੀ ਵਿਧਾਨ ਬਣਾਉਣਾ ਚਾਹੀਦਾ ਪਹਿਲਾਂ।
2: ਬਿਲਕੁਲ ਹੈ ਜੀ,
1: ਬਿਲਕੁਲ ਜੀ,
3: ਵਿਧੀ ਬਣਦਾ ਤਾਂ ਬਣਾਉਂਦੇ ਕਿ ਹਰ ਗੱਲ ਚ ਤਾਂ ਆਪ ਘਿਰਦੇ ਨੇ ਇਹ
2: ਜੀ।
1: ਬਿਲਕੁਲ,
3: ਫਿਰ ਜੇ ਬਣਾਉਣੇ ਬੈਠੇ ਵੀ ਹੋਣਗੇ ਪਰ ਜਦੀ ਦਾ ਉਹ ਵੀ ਆਪਣੇ ਕੰਨੀ ਨੂੰ ਆ ਰਿਹਾ ਘੁੰਮ ਘੁਮਾ ਕੇ ਤੀਰ, ਫਿਰ ਉੱਥੇ ਚੁੱਪ ਕਰ ਜਾਂਦੇ ਹੋਣੇ।
2: ਬਿਲਕੁਲ ਬਿਲਕੁਲ,
1: ਇੱਦਾਂ ਦੀ ਸੋਚ ਹੀ ਹੈ ਨੀ ਹੋਮਵਰਕ ਕਰਨ ਦੀ, ਹੁਣ ਕਦੋਂ ਦਾ ਇਹ ਹੈਗਾ ਵੀ ਤੁਹਾਡੇ ਵਾਰ ਵਾਰ ਕਿੰਤੂ ਉੱਠਦਾ ਹੈਗਾ ਆ ਵੀ ਕੋਈ ਨਿਯਮ ਬਣਾ ਲਓ ਵੀ ਹਾਂ ਜੀ ਅਕਾਲ ਤਖ਼ਤ ਦੇ ਜਥੇਦਾਰ ਲਾਉਣ ਦੇ ਤੇ ਲਾਉਣ ਦੇ ਨਿਯਮ ਬਣਾਓ, ਜਾਂ ਉਹਨਾਂ ਦੀ ਪੋਸਟ ਦੀ ਟਿਨਿਓਰ ਫਿਕਸ ਕਰੋ ਵੀ ਡੋਲਟ 3 ਸਾਲ ਲਈ ਜਥੇਦਾਰ ਲੱਗੂਗਾ, ਪੱਕਾ ਲੱਗੂਗਾ, ਜਿੱਦਾਂ PCS IAS ਅਫਸਰ 3 ਸਾਲ ਇੱਕ ਸਟੇਸ਼ਨ ਤੇ ਰਹਿੰਦੇ ਹੈਗੇ ਆ ਜੀ, 3 ਸਾਲ ਲਈ ਲਾਓ ਤੁਸੀਂ ਟਿਨਿਓਰ, ਪੱਕਾ ਲੱਗੂਗਾ ਜੀ, ਬਸ ਉਹ ਤੋਂ ਪਹਿਲਾਂ ਨੀ ਲਾਇਆ ਜਾ ਸਕਦਾ ਜੀ। ਉਹ 3 ਸਾਲ ਦੇ ਵਿੱਚ
3: ਬੈਠਾ ਜਥੇਦਾਰ ਆ ਜੀ, ਜਿਹਦੀ ਹਰ ਗੱਲ ਮੰਨੀ ਜਾਂਦੀ ਹੈ, ਤੇ ਜਦੋਂ ਉਹਨੂੰ ਲਾਉਂਦੇ ਨੇ ਤੇ ਉਹਦੀ ਪੀਣ ਜਿੰਨੀ ਕਦਰ ਨੀ ਰਹਿੰਦੀ ਜੀ।
2: ਜੀ
3: ਆਹ ਸਤਿਕਾਰ ਆ ਉਹਦਾ ਉੱਥੇ ਬੈਠੇ ਦਾ ਵੱਧ
2: ਜੀ।
3: ਏਦੂ ਬਾਅਦ ਤਾਂ ਰਿਟਾਇਰ ਹੋਏ ਮਾਸਟਰ ਦਾ ਹੁੰਦਾ ਹੈ
2: ਜੀ।
3: ਹਾਂਜੀ ਇਹ ਕੋਈ ਵਧੀਆ ਆਪਣੀ ਜੋਬ ਨੂੰ ਆ ਗਿਆ ਹੋਵੇ।
1: ਬਿਲਕੁਲ ਜੀ ਬਿਲਕੁਲ,
3: ਸਹੀ ਨਹੀਂ ਕੀਤੇ ਹੈਗੇ ਜੀ ਜਿਹੜੇ ਬੈਠੇ ਸੀ, ਇਹਨਾਂ ਨੇ ਕੰਮ ਸਹੀ ਨਹੀਂ ਕੀਤੇ। ਚਾਹੇ ਤੁਸੀਂ ਟੈਂਪਰੇਰੀ ਹੋ, ਤੁਸੀਂ ਜਿਹੜਾ ਕੰਮ ਕਰ ਸਕਦੇ ਹੋ ਇੱਕ ਵਾਰੀ ਕਰੋ, ਜੇ ਕੱਢਣਗੇ ਤਾਂ ਘੱਟੋ ਘੱਟ ਕੋਈ ਸੰਦੇਸ਼ਾਂ ਦਾ ਜਾਊਗਾ
2: ਜੀ।
3: ਠੀਕ ਹੈ ਜੀ,
2: ਥੈਂਕ ਯੂ ਜੀ ਔਜਲਾ ਸਰ,
1: ਓਕੇ ਜੀ, ਸ਼ੁਕਰੀਆ ਜੀ, ਸ਼ੁਕਰੀਆ।
3: ਜਿਹੜਾ ਹੁਣ ਦੇਖੋ ਮੈਂ ਥੱਲੇ ਲਿਖਿਆ ਵੀ ਹੈ, ਕਿਹੋ ਜਿਹੀ ਤਰਾਸਦੀ ਹੈ, ਜਿਹਨਾਂ ਨੇ ਪੜ੍ਹ ਲਿਖ ਕੇ ਨੌਕਰੀਆਂ ਕਰਨੀਆਂ ਉਹ ਤਾਂ ਸੜਕਾਂ ਤੇ ਕੁੱਟ ਖਾ ਰਹੀਆਂ ਨੇ
2: ਜੀ,
3: ਤੇ ਅਨਪੜ੍ਹ ਬੇਰੁਜ਼ਗਾਰ ਜਿਹਨਾਂ ਨੂੰ ਅਕਲ ਦੇ ਨੀ, ਰੋਟੀਆਂ ਲਾਉਣ ਵਾਲੀਆਂ 1000 ਰੁਪਏ ਦੇ ਭੰਗੜੇ ਪਾ ਰਹੀਆਂ ਨੇ, ਆਹ ਤਾਂ ਸਾਡੀ ਤਰਾਸਦੀ ਹੈ। ਸਰਕਾਰ ਫਿਰ ਕਿਹਨਾਂ ਰਾਹੀਂ ਚੋਣ ਹੋਣੀ ਹੈ?
2: ਬਿਲਕੁਲ ਇਹਨਾਂ ਰਾਹੀਂ,
1: ਬਿਲਕੁਲ ਜੀ।
3: ਪੜ੍ਹ ਲਿਖ ਕੇ ਕੀ ਕਰਨਾ ਜੀ?
2: ਜੀ
3: ਹਾਂਜੀ
2: ਬਿਲਕੁਲ,
3: ਅਸੀਂ 1000 ਰੁਪਏ ਦੇ ਭੰਗੜੇ ਪਾ ਰਹੇ ਅਨਪੜ੍ਹ
2: ਜੀ।
3: ਧੰਨਵਾਦ
2: ਜੀ, ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ
1: ਸ਼ੁਕਰੀਆ ਸ਼ੁਕਰੀਆ
2: ਜੀ। ਸੈਣੀ ਸਾਹਿਬ ਕੁਝ ਹੋਰ ਕਹਿਣਾ ਚਾਹੋਗੇ?
1: ਜਾਂਦੇ ਜਾਂਦੇ ਮਾਸਟਰ ਜੀ ਦੀ ਗੱਲ ਕਰਕੇ ਗਏ, ਮੈਂ ਕਿਹਾ ਮਾਸਟਰ ਜੀ ਦੀ ਖਬਰ ਮੈਨੂੰ ਚੇਤੇ ਆ ਗਈ, ਵਿਚਾਰੇ ਸੁਸਾਈਡ ਕਰ ਗਏ SIR ਤੋਂ ਡਰਦੇ।
2: ਬਿਲਕੁਲ ਹੈ ਜੀ, ਬਹੁਤ ਸੋਹਣੇ ਸੁਨੱਕੇ ਲੱਗਦੇ ਆ ਜੀ, ਪਰ ਕੀ ਕਰ
1: ਸਕਦੇ। ਹਾਂਜੀ ਮੁੰਡਾ ਬਹੁਤ ਸਮਾਰਟ ਸੀ
2: ਜੀ,
1: ਪਰ ਸਭ ਕਰਨਾ ਕੀ ਹੈਗਾ ਹੈ ਜੀ, ਜਿਹੜਾ ਬੰਦਾ ਕੰਮ ਕਰਦਾ ਹੈ ਨਾ ਸਮਾਜ ਦੇ ਵਿੱਚ
2: ਜੀ,
1: ਜਿਹੜਾ ਡਿਊਟੀ ਨੂੰ ਡਿਊਟੀ ਸਮਝਦਾ ਆ ਜੀ, ਉਹਦਾ ਉਹਦੀ ਹਰਾਸਮੈਂਟ ਬਹੁਤ ਹੁੰਦੀ ਆ ਜੀ।
2: ਬਿਲਕੁਲ ਹੈ ਜੀ,
1: ਉਹ ਹੁਣ ਮਤਲਬ ਇਹ ਹੈਗਾ, ਇੱਕ ਪਾਸੇ ਤੁਸੀਂ ਟਾਈਮ ਬਾਉਂਡ ਕੀਤਾ ਆ ਹੈਗਾ ਜੀ, ਵੀ ਇੰਨੇ ਟਾਈਮ ਦੇ ਵਿੱਚ ਆਹ ਜਿਹੜੇ ਕਾਗਜ਼ ਪੂਰੇ ਹੋਣੇ ਚਾਹੀਦੇ, ਸਾਰੀ ਦਿਹਾੜੀ ਦੌੜਾ ਰਵੇ ਬੰਦਾ ਤਾਂ ਨੀ ਪੂਰੇ ਹੁੰਦੇ
2: ਜੀ।
1: ਸਰ ਮੈਨੂੰ ਪਤਾ ਆ ਜੀ, 5 ਦਿਨ ਹੋ ਗਏ ਆ, ਉਹ ਵਿਚਾਰੀ ਮੈਨੂੰ ਕਹਿੰਦੀ ਆ ਵੀ ਹਾਂ ਜੀ ਉਹ ਫਾਰਮ ਭਰ ਕੇ ਦੇਣਾ, ਤੁਸੀਂ ਫਾਰਮ ਭਰ ਕੇ ਦੇਣਾ, 5 ਦਿਨ ਹੋ ਗਏ ਅਜੇ ਤੱਕ ਮੈਂ ਨੀ ਦੇ ਕੇ ਆਇਆ।
2: ਹਾਂਜੀ
1: ਉਹਨਾਂ ਨੇ ਕਿਹੜੇ ਵੇਲੇ ਲੈਣੇ ਆ, ਕਿਹੜੇ ਵੇਲੇ ਕਲੈਕਟ ਕਰਨੇ ਆ, ਕਦੋਂ ਦੇਣੇ ਆ, ਪਿੱਛੋਂ ਜਿਹੜਾ ਹੈਗਾ ਲੋਕੀ ਸਰ ਇੰਟਰਸਟ ਸ਼ੋਅ ਨੀ ਕਰ ਰਹੇ ਪੰਜਾਬ ਦੇ ਵਿੱਚ ਇੰਨਾ
2: ਜੀ।
1: ਇੱਕ ਹੁੰਦਾ ਨਾ ਆਪ ਇਨੀਸ਼ੀਏਟਿਵ ਲੈ ਕੇ ਫਟਾਫਟ ਇਹ ਕਰ ਲਓ ਜੀ, ਲੋਕੀ ਕਹਿੰਦੇ ਕੋਈ ਗੱਲ ਨੀ ਜੀ, ਸਾਡੇ ਬੰਦੇ ਜਿਹੜੇ ਹੈਗੇ ਬਹੁਤ ਲੇਅਰਲੀ ਰਹਿੰਦੇ ਆ ਇਸ ਚੀਜ਼ ਨੂੰ
2: ਜੀ।
1: ਫੇਰ ਏਦਾਂ ਆ ਵੀ ਇੱਕ ਇਮੀਡੀਏਟ ਬੌਸ ਦੇ ਉੱਤੇ ਵੀ ਡਿਪੈਂਡ ਕਰਦਾ ਹੁੰਦਾ ਸਰ, ਕਈਆਂ ਦਾ ਬੌਸ ਵੀ ਜਿਹੜਾ ਆ ਰਿਲਕਟੈਂਟ ਹੁੰਦਾ ਆ, ਕਹਿੰਦਾ ਚਲੋ ਕੋਈ ਨੀ ਹੋ ਜਾਊਗਾ, ਹੌਲੀ ਹੌਲੀ ਕਰ ਲਾਂਗੇ ਜੇ ਜਿੱਦਾਂ ਮਰਜ਼ੀ, ਨਹੀਂ ਹੋਊਗਾ ਤੇ ਟਾਈਮ ਆਪਾਂ ਹੀ ਜਿਹੜਾ ਲਿਖ ਕੇ ਭੇਜ ਦਾਂਗੇ ਉੱਪਰ, ਭਾਈ ਥੋੜਾ ਟਾਈਮ ਹੋਰ ਦਿਓ ਜੀ, ਨਹੀਂ ਪੂਰੀ ਤਰ੍ਹਾਂ ਹੋਇਆ ਜੀ। ਜਦੋਂ ਕੋਈ ਸਖਤੀ ਕਰਦੇ ਉਪਰੋਂ ਸਖਤੀ ਕਰਦੇ ਹੈਗੇ ਆ, ਉਹ ਟਾਰਗੇਟ ਪੂਰਾ ਨੀ ਹੁੰਦਾ ਜੀ, ਵੀ ਉਹਨੇ ਘਰਾਂ ਦਾ ਪਾਉਣਾ ਚਾਹੀਦਾ ਜੀ, ਇੰਨੇ ਚਿਰਾਂ ਦਾ
2: ਜੀ,
1: ਕੋਈ ਸਰ ਸਿਸਟੇਮੈਟਿਕ ਨੀ ਹੈਗਾ ਜੀ। ਜਿਹੜਾ ਬੰਦਾ ਸੈਂਟੀ ਆ ਕੰਮ ਕਰਨ ਵਾਲਾ ਆ, ਉਹਨੂੰ ਛੰਟੇ ਮਾਰਦੇ ਰਹਿੰਦੇ ਆ ਹਾਂਜੀ, ਤੇ ਜਿਹੜੇ ਢੀਟ ਹੋ ਕੇ ਬੈਠੇ ਰਹਿੰਦੇ ਹੈਗੇ ਆ, ਉਹ ਆਰਾਮ ਨਾਲ ਜਿਹੜਾ ਟਾਈਮ ਕੱਢ ਜਾਂਦੇ ਆ ਜੀ।
2: ਬਿਲਕੁਲ ਹੈ ਜੀ,
1: ਤੁਸੀਂ ਦੇਖੋ ਨਾ ਵੀ ਮਤਲਬ ਇਸ ਚੀਜ਼ ਨੂੰ ਆਪਣੇ ਸ਼ਮੀ ਵੀਰ ਜੀ ਹੁਣੀ ਚੰਗੀ ਤਰ੍ਹਾਂ ਦੱਸ ਸਕਦੇ ਹੈਗੇ ਆ, ਥੋੜੀ ਦੌੜ ਉਹਨਾਂ ਦੀ ਵੀ ਲੱਗੀ।
2: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਪਿੱਛੇ ਪ੍ਰੋਗਰਾਮ ਵੀ ਮਿਸ ਹੋਏ, ਸਾਰਾ ਕੁਛ ਹੋਇਆ ਇਸੇ ਕਰਕੇ ਵਜ੍ਹਾ ਕਰਕੇ,
2: ਵੀ
1: ਭਾਈ ਉਹਨਾਂ ਇਹਨਾਂ ਕੰਮਾਂ ਦੇ ਵਿੱਚ ਡਿਊਟੀ ਲੱਗ ਜਾਂਦੀ ਆ, ਤੇ ਫਿਰ ਉਹ ਡਿਊਟੀ ਦਿੰਦੇ ਦਿੰਦੇ ਮਤਲਬ
2: ਜੀ
1: ਨਹੀਂ ਟਾਈਮ ਲੱਗਦਾ ਜੀ, ਬੰਦੇ ਨੂੰ ਆਪਣੀਆਂ ਰਿਸਪੋਨਸੀਬਿਲਟੀਜ਼ ਵੀ ਜਿਹੜੀਆਂ ਘਰ ਦੀਆਂ ਹੁੰਦੀਆਂ ਉਹ ਨੀ ਪੂਰੀਆਂ ਕਰ ਹੁੰਦੀਆਂ ਜੀ।
2: ਬਿਲਕੁਲ
1: ਹਾਂਜੀ, ਉਹ ਤਾਂ ਮਾੜਾ ਆ ਜੀ, ਇੱਕ ਵਾਰੀ ਸੋਚਣਾ ਜਰੂਰ ਚਾਹੀਦਾ ਹੈਗਾ ਆ ਵੀ ਇਹ ਸਰਕਾਰਾਂ ਨੂੰ ਵੀ ਇਹ ਕਿੱਦਾਂ ਦਾ ਸਿਸਟਮ ਤੁਸੀਂ ਚਲਾਇਆ ਹੈਗਾ ਆ, ਕਿ ਜਿਸ ਬੰਦੇ ਤੋਂ ਤੁਸੀਂ ਕੰਮ ਲੈਨੇ ਹੈਗੇ ਉਹ ਤੋਂ ਫਿਰ ਇੰਨਾ ਐਕਸੈਸਿਵ ਕੰਮ ਉਹਨੂੰ ਦੇ ਦਿੰਦੇ ਆ ਕਿ ਉਹ ਬੰਦਾ ਆਪਣਾ ਜਿਹੜਾ ਹੈਗਾ ਆ ਫਰੀ ਮਾਇੰਡ ਹੋ ਕੇ ਜਿਹੜਾ ਆ ਬੈਠ ਵੀ ਨਹੀਂ ਸਕਦਾ, ਤੇ ਉਹਨੂੰ ਜ਼ਿੰਦਗੀ ਮਤਲਬ ਜ਼ਿੰਦਗੀ ਇੰਨੀ ਕੁ ਨਰਕ ਬਣਾ ਦਿੰਦੇ ਕਿ ਉਹਨੂੰ ਮੌਤ ਚੰਗੀ ਲੱਗਦੀ ਆ ਜੀ।
2: ਬਿਲਕੁਲ
1: ਸਰ, ਮਰਨਾ ਕੋਈ ਸੌਖਾ ਨੀ ਹੈਗਾ ਜੀ,
2: ਤੋ
1: ਇਸ ਕਰਕੇ ਜਿਹੜਾ ਕਿ ਮਰਨ ਨੂੰ ਹੀ ਅਗਲਾ ਤਿਆਰ ਹੋ ਗਿਆ, ਇਹਦਾ ਮਤਲਬ ਉਹਦੀ ਤੁਸੀਂ ਜ਼ਿੰਦਗੀ ਇੰਨੀ ਜ਼ਿਆਦਾ ਨਰਕ ਬਣਾਤੀ ਆ ਕਿ ਉਹਨੂੰ ਮਰਨਾ ਜ਼ਿਆਦਾ ਈਜ਼ੀ ਲੱਗਦਾ ਜੀ।
2: ਬਿਲਕੁਲ
1: ਜੀ ਸਰ,
2: ਬਿਲਕੁਲ ਹੈ ਜੀ, ਦੁਖਾਂ ਜੀ ਭਰਾ ਸਾਹਿਬ, ਬਿਲਕੁਲ ਹੈ ਜੀ ਜੀ,
1: ਠੀਕ ਹੈ ਭਰਾ ਸਾਹਿਬ,
2: ਥੈਂਕ ਯੂ
1: ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ,
2: ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਾਂਝੀ ਨਾਲ ਤੇ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਵਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣੇ ਵਿਚਾਰ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਦੇ ਸਕਦੇ ਹੋ, ਤੇ ਹਰ ਕਿਸੇ ਦੇ ਆਪਣੇ ਵਿਚਾਰ ਨੇ, ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ, ਤੇ ਵਿਚਾਰਾਂ ਦੀ ਜ਼ਰੂਰ ਹਰ ਕਿਸੇ ਦੀ ਰਿਸਪੈਕਟ ਹੈ, ਕੋਈ ਗਲਤ ਜਾਂ ਸਹੀ ਉਹਦੇ ਵਿੱਚ ਆਪਾਂ ਦਾਅਵਾ ਕਿਸੇ ਦਾ ਨਹੀਂ ਕਰਦੇ, ਤੇ ਸਿਚੁਏਸ਼ਨ ਨੂੰ ਜਿਹੜਾ ਕੋਸ਼ਿਸ਼ ਹੁੰਦੀ ਹੈ ਸਮਝਣ ਦੀ ਤੇ ਦੇਖਣ ਦੀ, ਤੇ ਹਰ ਕਿਸੇ ਦਾ ਆਪਣਾ ਪੱਖ ਜਿਹੜਾ ਉਹਦੇ ਵਿੱਚ ਸ਼ਾਮਲ ਹੋ ਸਕਦਾ, ਤਾਂ ਹੀ ਕੁਝ ਨਾ ਕੁਝ ਇੱਕ ਦੂਸਰੇ ਤੋਂ ਸਿੱਖਣ ਦੀ ਆਪਾਂ ਉਮੀਦ ਦੇ ਨਾਲ ਇੱਥੇ ਜੁੜਦੇ ਹਾਂ। ਲਓ ਦੋਸਤੋ, ਗੱਲ ਕਰਦੇ ਹਾਂ ਅਗਲੀਆਂ ਖਬਰਾਂ ਦੇ ਵੱਲ ਨੂੰ, ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਅੱਗੇ ਜਾ ਕੇ, ਤੇ ਸਭ ਤੋਂ ਪਹਿਲਾਂ ਜਿਹੜੀਆਂ ਵਿਦੇਸ਼ੀ ਖਬਰਾਂ ਨੇ ਉਹਨਾਂ ਨੂੰ ਕੰਪਲੀਟ ਕਰ ਲਈਏ। ਜਿਵੇਂ ਕਿ ਇੰਡੀਆ ਇੰਡੋਨੇਸ਼ੀਆ ਡਿਫੈਂਸ ਡੀਲ ਹੋਈ ਹੈ, ਜਕਾਰਤਾ ਨੂੰ ਜਿਹੜਾ ਬ੍ਰਹਮੋਸ ਮਿਜ਼ਾਈਲਾਂ ਸਪਲਾਈ ਕਰੇਗਾ ਭਾਰਤ ਦੇ ਵਿੱਚ। ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਦੁਵੱਲੇ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਇਕ ਵੱਡਾ ਫੈਸਲਾ ਲੈ ਲਿਆ ਗਿਆ, ਜਿਸਦੇ ਤਹਿਤ ਭਾਰਤ ਹੁਣ ਇੰਡੋਨੇਸ਼ੀਆਈ ਫੌਜ ਨੂੰ ਜਿਹੜਾ ਸੁਪਰਸੋਨਿਕ ਬ੍ਰਹਮੋਸ ਮਿਜ਼ਾਈਲਾਂ ਸਪਲਾਈ ਕਰੇਗਾ ਅਤੇ ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜਿਹੜੇ ਨੇ ਆਪਣੇ ਪ੍ਰਾਬੋਵੋ ਸੁਬਿਆਨਤੋ ਵਿਚਾਲੇ ਜਕਾਰਤਾ ਵਿਖੇ ਹੋਈ ਇਕ ਉੱਚ ਪੱਧਰੀ ਬੈਠਕ ਦੇ ਦੌਰਾਨ ਇਹ ਜਿਹੜੇ ਅਹਿਮ ਸਹਿਮਤੀਆਂ ਜਿਹੜੀਆਂ ਬਣੀਆਂ ਨੇ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਸਮੁੰਦਰੀ ਸੁਰੱਖਿਆ ਨੂੰ ਹੁਲਾਰਾ ਦੇਣ ਅਤੇ ਮਹੱਤਵਪੂਰਨ ਖਣਿਜਾਂ ਕ੍ਰਿਟੀਕਲ ਜਿਹੜੇ ਮਿਨਰਲਜ਼ ਨੇ ਉਨ੍ਹਾਂ ਦੀ ਜਿਹੜੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਵਰਗੇ ਅਹਿਮ ਜਿਹੜੇ ਫੈਸਲਿਆਂ ਦੇ ਉੱਤੇ ਮੋਹਰ ਲਾਤੀ ਹੈ। ਦੋਵਾਂ ਨੇਤਾਵਾਂ ਦੀ ਮੌਜੂਦਗੀ ਦੇ ਵਿਚ ਵੱਖ ਵੱਖ ਖੇਤਰਾਂ ਜਿਵੇਂ ਕਿ ਤਕਨਾਲੋਜੀ, ਖੁਰਾਕ ਸੁਰੱਖਿਆ, ਦਵਾਈਆਂ, ਸਮੁੰਦਰੀ ਵਪਾਰ ਤੇ ਅਹਿਮ ਜਿਹੜੇ ਖਣਿਜਾਂ ਦੇ ਬਾਰੇ ਲਗਭਗ ਇਕ ਦਰਜਨ ਅਹਿਮ ਸਮਝੌਤਿਆਂ ਤੇ ਦਸਤਖਤ ਕੀਤੇ ਗਏ ਨੇ। ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਉਤੇ ਪਹਿਲੇ ਪੜਾਅ ਦੇ ਤਹਿਤ ਜਕਾਰਤਾ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਰੈੱਡ ਕਾਰਪੇਟ ਵਿਛਾ ਕੇ ਜਿਹੜਾ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ ਤੇ ਦੌਰਾ ਸਾਲ 2018 ਦੇ ਵਿਚ ਦੋਵਾਂ ਦੇਸ਼ਾਂ ਵਿਚਾਲੇ ਹੋਈ ਵਿਆਪਕ ਰਣਨੀਤਿਕ ਭਾਈਵਾਲੀ ਜਿਹੜੀ ਹੈ ਉਹਦੇ ਤਹਿਤ ਸੁਰੱਖਿਆ ਅਤੇ ਵਪਾਰਕ ਸਮਝੌਤਿਆਂ ਨੂੰ ਵਧਾਉਣ ਦੇ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦੂਸਰੇ ਪਾਸੇ ਟਰੰਪ ਦੇ ਬਿਆਨ ਤੇ ਭੜਕਿਆ ਇਰਾਨ ਹੈ, ਕਿਹਾ ਕਿ ਤੁਹਾਡੇ ਕੋਲ ਨਾ ਤਾਂ ਸ਼ਿਸ਼ਟਾਚਾਰ ਹੈ ਤੇ ਨਾ ਹੀ ਸਨਮਾਨ ਹੈ, ਲਾਪਾਏ ਹੋਈ ਹੈ, ਲਾਣਤਾਂ ਪਈਆਂ ਨੇ। ਇਰਾਨ ਦੇ ਮਰਹੂਮ ਜਿਹੜੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਦੇ ਸਰਕਾਰੀ ਅੰਤਮ ਸੰਸਕਾਰ ਦੇ ਦੌਰਾਨ ਅਮਰੀਕਾ ਤੇ ਇਰਾਨ ਵਿਚਕਾਰ ਸ਼ਬਦੀ ਜੰਗ ਤੇਜ਼ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦੀ ਪੂਰੀ ਚੋਟੀ ਦੀ ਲੀਡਰਸ਼ਿਪ ਅੰਤਮ ਸੰਸਕਾਰ ਦੇ ਵਿਚ ਮੌਜੂਦ ਸੀ ਤੇ ਜੇਕਰ ਅਮਰੀਕਾ ਚਾਹੁੰਦਾ ਤਾਂ ਉਨ੍ਹਾਂ ਸਾਰਿਆਂ ਨੂੰ ਇਕ ਹੀ ਫੌਜੀ ਹਮਲੇ ਦੇ ਵਿਚ ਨਿਸ਼ਾਨਾ ਬਣਾ ਸਕਦਾ ਸੀ। ਇਰਾਨ ਨੇ ਤਿੱਖਾ ਜਵਾਬ ਦਿੰਦੇ ਹੋਏ ਟਰੰਪ ਦੇ ਬਿਆਨ ਨੂੰ ਅਸੱਭਿਅਕ ਅਤੇ ਅਪਮਾਨਜਨਕ ਦਸਿਆ। ਅਮਰੀਕੀ ਮੀਡੀਆ ਜਿਹੜਾ ਐਕਸਿਊਸ ਦੇ ਨਾਲ ਇਕ ਇੰਟਰਵਿਊ ਦੇ ਵਿਚ ਟਰੰਪ ਨੇ ਕਿਹਾ ਕਿ ਉਹ ਸਾਰੇ ਹੀ ਆਪਣੇ ਕਹਿੰਦਾ ਹੈ ਕਿ ਇਕ ਮਿੰਟ ਜੀ ਉਪਰ ਥੱਲੇ ਹੋ ਜਾਂਦਾ ਕਈ ਵਾਰੀ। ਇਰਾਨ ਨੇ ਤਿੱਖਾ ਜਵਾਬ ਦਿੰਦਿਆਂ ਹੋਏ ਟਰੰਪ ਦੇ ਬਿਆਨ ਨੂੰ ਅਸੱਭਿਅਕ ਕਰਾਰ ਦਿੱਤਾ ਤੇ ਉਹ ਸਾਰੇ ਕਹਿੰਦਾ ਉਥੇ ਸਨ ਤੇ ਅਸੀਂ ਇਕ ਹੀ ਹਮਲੇ ਦੇ ਵਿਚ ਸਾਰਿਆਂ ਨੂੰ ਖਤਮ ਕਰ ਸਕਦੇ ਸੀ ਪਰ ਅਸੀਂ ਅਜਿਹਾ ਨਹੀਂ ਕੀਤਾ ਕਿਉਂਕਿ ਫਿਰ ਗੱਲਬਾਤ ਕਰਨ ਦੇ ਲਈ ਕੋਈ ਨਹੀਂ ਬਚਦਾ ਸੀ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੇ ਇਰਾਨ ਨੂੰ ਮਾਨਵਤਾ ਦੇ ਆਧਾਰ ਦੇ ਉਤੇ ਅੰਤਮ ਸੰਸਕਾਰ ਪੂਰਾ ਕਰਨ ਦੇ ਲਈ ਇਕ ਹਫ਼ਤਾ ਦਿੱਤਾ ਸੀ। ਇਸ ਦਾਅਵੇ ਦੀ ਸੁਤੰਤਰਤਾ ਤੌਰ ਦੇ ਉਤੇ ਪੁਸ਼ਟੀ ਨਹੀਂ ਕੀਤੀ ਗਈ। ਉਨ੍ਹਾਂ ਨੇ ਅੰਤਮ ਸੰਸਕਾਰ ਦੇ ਵਿਚ ਰੋ ਰਹੇ ਲੋਕਾਂ ਦੇ ਉਤੇ ਵੀ ਟਿੱਪਣੀ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਹੰਝੂ ਨਕਲੀ ਹੋ ਸਕਦੇ ਨੇ, ਲਾਣਤ ਹੀ ਕਹਿ ਸਕਦੇ ਇਨ੍ਹਾਂ ਦੇ, ਫਿਰ ਹੋਰ ਕੀ ਹੈ। ਟਰੰਪ ਦੇ ਬਿਆਨ ਤੋਂ ਬਾਅਦ ਅਰਮੀਨੀਆ ਦੇ ਵਿਚ ਇਰਾਨੀ ਦੂਤਾਵਾਸ ਨੇ ਸੋਸ਼ਲ ਮੀਡੀਆ ਦੇ ਉਤੇ ਜਵਾਬ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਮਾਰਿਆ ਜਾ ਸਕਦੈ ਪਰ ਵਿਚਾਰ ਨਹੀਂ, ਤੁਹਾਡੀ ਕੋਈ ਸਭਿਅਤਾ ਨਹੀਂ ਹੈ, ਕੋਈ ਇਤਿਹਾਸ ਨਹੀਂ ਹੈ ਤੇ ਕੋਈ ਸਨਮਾਨ ਨਹੀਂ ਹੈ। ਇਸ ਬਿਆਨ ਨੂੰ ਜਿਹੜਾ ਦੋਵਾਂ ਦੇਸ਼ਾਂ ਦੇ ਵਿਚਕਾਰ ਪਹਿਲਾਂ ਤੋਂ ਹੀ ਮੌਜੂਦ ਤਣਾਅ ਨੂੰ ਹੋਰ ਵਧਾਉਣ ਵਾਲਾ ਮੰਨਿਆ ਜਾ ਰਿਹੈ। ਲੱਖਾਂ ਲੋਕ ਤਹਿਰਾਨ ਦੇ ਇਮਾਮ ਖਮਨਈ ਗ੍ਰੈਂਡ ਮੌਸੱਲਾ ਵਿਖੇ ਖਮਨਈ ਨੂੰ ਜਿਹੜਾ ਅੰਤਮ ਸ਼ਰਧਾਂਜਲੀ ਦੇਣ ਦੇ ਲਈ ਲਗਾਤਾਰ ਤੀਜੇ ਦਿਨ ਇਕੱਠੇ ਹੋਏ ਨੇ। ਸਮਾਰੋਹ ਦੇ ਦੌਰਾਨ ਅਮਰੀਕਾ ਨੂੰ ਮੌਤ ਅਤੇ ਇਜ਼ਰਾਈਲ ਨੂੰ ਮੌਤ ਦੇ ਨਾਰੇ ਲਗਾਏ ਗਏ। ਖਮਨਈ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਤਾਬੂਤਾਂ ਨੂੰ ਇਰਾਨੀ ਰਾਸ਼ਟਰੀ ਝੰਡੇ ਦੇ ਵਿਚ ਜਿਹੜਾ ਲਪੇਟਿਆ ਗਿਆ ਤੇ ਅੰਤਮ ਸੰਸਕਾਰ ਦੇ ਲਈ ਰੱਖਿਆ ਗਿਆ। ਸੁਰੱਖਿਆ ਬਹੁਤ ਸਖ਼ਤੀ ਦੇ ਵਿਚ ਹੈ ਤੇ 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਸਰਕਾਰੀ ਅੰਤਮ ਸੰਸਕਾਰਾਂ ਦੇ ਵਿਚ ਜਿਹੜਾ ਸ਼ਿਰਕਤ ਕੀਤੀ ਹੈ ਤੇ ਇਰਾਨ ਨੇ ਇਸ ਸਮਾਗਮ ਨੂੰ ਅੰਤਰਰਾਸ਼ਟਰੀ ਪੱਧਰ ਦੇ ਉਤੇ ਆਪਣੀ ਰਾਜਨੀਤਿਕ ਤੇ ਧਾਰਮਿਕ ਏਕਤਾ ਦਾ ਪ੍ਰਦਰਸ਼ਨ ਕਰਨ ਦੇ ਮੌਕੇ ਦੇ ਵਜੋਂ ਵੀ ਵਰਤਿਆ। ਜਨਤਾ ਦੇ ਲਈ ਜਿਹੜਾ ਵਿਸ਼ੇਸ਼ ਪ੍ਰਬੰਧ ਕੀਤੇ ਗਏ ਆ, ਸਰਕਾਰ ਨੇ ਅੰਤਮ ਸੰਸਕਾਰ ਦੇ ਲਈ ਵਿਆਪਕ ਜਿਹੜੇ ਪ੍ਰਬੰਧ ਕੀਤੇ ਐ, ਫੌਜ ਤੇ ਪੁਲਿਸ ਦੀ ਭਾਰੀ ਤੈਨਾਤੀ ਹੈ, ਮੈਟਰੋ ਤੇ ਸਰਕਾਰੀ ਬੱਸਾਂ ਦੇ ਉਤੇ ਮੁਫ਼ਤ ਯਾਤਰਾ ਹੈ, ਹੋਟਲਾਂ ਤੇ 50% ਤੱਕ ਦੀ ਛੋਟ ਹੈ, 5,000 ਤੋਂ ਵੱਧ ਸਕੂਲਾਂ ਦੇ ਵਿਚ ਰਿਹਾਇਸ਼ ਤੇ ਪ੍ਰਬੰਧ ਕੀਤੇ ਜਾ ਰਹੇ ਨੇ, ਵੱਖ ਵੱਖ ਸ਼ਹਿਰਾਂ ਤੋਂ ਵਿਸ਼ੇਸ਼ ਰੇਲ ਗੱਡੀਆਂ ਚੱਲਣਗੀਆਂ। ਖਮਨਈ ਨੂੰ ਇਸ ਵਿਸ਼ੇਸ਼ ਸਥਾਨ ਦੇ ਉਤੇ ਦਫਨਾਇਆ ਜਾਵੇਗਾ। ਅਧਿਕਾਰਤ ਪ੍ਰੋਗਰਾਮ ਦੇ ਅਨੁਸਾਰ ਅੰਤਮ ਸੰਸਕਾਰ ਤਹਿਰਾਨ ਤੋਂ ਸ਼ੁਰੂ ਹੋ ਕੇ ਫਿਰ ਕੌਮ ਕਰਬਲਾ ਨਜ਼ਫ ਰਾਹੀਂ ਯਾਤਰਾ ਕਰੇਗਾ। ਅੰਤ ਦੇ ਵਿਚ 9 ਜੁਲਾਈ ਨੂੰ ਮਸ਼ਹਦ ਪਹੁੰਚੇਗਾ ਜਿੱਥੇ ਉਨ੍ਹਾਂ ਨੂੰ ਜਿਹੜਾ ਦਫਨਾਇਆ ਜਾਵੇਗਾ। ਖਮਨਈ ਨੂੰ ਇਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਹਦ ਦੇ ਵਿਚ ਇਮਾਮ ਰਜ਼ਾ ਦੀ ਦਰਗਾਹ ਦੇ ਉਤੇ ਦਫਨਾਇਆ ਜਾਏਗਾ। ਇਹ ਦਰਗਾਹ ਸ਼ੀਆ ਮੁਸਲਮਾਨਾਂ ਦੇ ਲਈ ਵਿਸ਼ੇਸ਼ ਧਾਰਮਿਕ ਮਹੱਤਵ ਰੱਖਦੀ ਹੈ ਕਿਉਂਕਿ ਇਮਾਮ ਰਜ਼ਾ ਨੂੰ ਸ਼ੀਆ ਇਸਲਾਮ ਦਾ 8ਵਾਂ ਇਮਾਮ ਮੰਨਿਆ ਜਾਂਦਾ ਹੈ। ਇਮਾਮ ਰਜ਼ਾ ਇਰਾਨ ਵਿਚ ਜਿਹੜਾ ਦਫਨਾਏ ਗਏ 12ਵੇਂ ਪਵਿੱਤਰ ਇਮਾਮਾਂ ਦੇ ਵਿਚੋਂ ਇਕਲੌਤਾ ਹੈ। ਹੋਰ ਇਮਾਮਾਂ ਦੀਆਂ ਕਬਰਾਂ ਮੁੱਖ ਤੌਰ ਦੇ ਉਤੇ ਮਦੀਨਾ, ਸਾਊਦੀ ਅਰਬ ਤੇ ਇਰਾਕ ਵਿਚ ਨਜ਼ਫ, ਕਰਬਲਾ ਅਤੇ ਸਮਰਾ ਦੇ ਵਿਚ ਨੇ ਤੇ ਮੰਨਿਆ ਜਾਂਦਾ ਕਿ ਉਸ ਸਮੇਂ ਦੇ ਅਬਾਸੀ ਖਲੀਫਾ ਨੇ ਉਸਦੀਆਂ ਜਿਹੜੀਆਂ ਵਧਦੀਆਂ ਪ੍ਰਸਿੱਧੀ ਦੇ ਡਰੋਂ ਹੀ ਉਨ੍ਹਾਂ ਨੂੰ ਜਿਹੜਾ ਜ਼ਹਿਰ ਦੇ ਦਿੱਤਾ ਸੀ ਤੇ ਉਹ ਜਗ੍ਹਾ ਜਿੱਥੇ ਉਸ ਨੂੰ ਦਫਨਾਇਆ ਗਿਆ ਸੀ ਬਾਅਦ ਦੇ ਵਿਚ ਮਸ਼ਹਦ, ਜਿਹਨੂੰ ਭਾਵ ਜਾਣੀ ਕਿ ਸ਼ਹਾਦਤ ਦੀ ਜਗ੍ਹਾ ਦੇ ਵਜੋਂ ਵੀ ਜਾਣਿਆ ਜਾਣ ਲੱਗਿਆ। ਇਸ ਧਾਰਮਿਕ ਸਥਾਨ ਨੂੰ ਸ਼ੀਆ ਭਾਈਚਾਰੇ ਦੇ ਸਭ ਤੋਂ ਪਵਿੱਤਰ ਸਥਾਨਾਂ ਦੇ ਵਿਚੋਂ ਇਕ ਮੰਨਿਆ ਜਾਂਦਾ ਹੈ ਤੇ ਹਰ ਸਾਲ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਜਿਹੜੇ ਨੇ ਇੱਥੇ ਆਉਂਦੇ ਆ ਤੇ ਅੰਤਮ ਸੰਸਕਾਰ ਦੇ ਦੌਰਾਨ ਇਰਾਨ ਨੇ ਸੰਯੁਕਤ ਰਾਜ ਅਮਰੀਕਾ ਨਾਲ ਅਸਿੱਧੀ ਗੱਲਬਾਤ ਨੂੰ ਅਸਥਾਈ ਤੌਰ ਦੇ ਉਤੇ ਮੁਅੱਤਲ ਕਰ ਦਿੱਤਾ ਹੈ ਤੇ ਇਰਾਨ ਦੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੂੰ ਫੋਰਡੋ ਜਿਹੜਾ ਨਤਾਂਜ਼ਨ ਅਤੇ ਇਸਫਾਹਨ, ਥੋੜੇ ਜਿਹੇ ਔਖੇ ਸ਼ਬਦ ਨੇ ਜੀ ਅਰਬੀ ਭਾਸ਼ਾ ਦੇ ਆਪਣੇ ਫਾਰਸੀ ਦੇ, ਤੇ ਆਪਣੇ ਪਰਮਾਣੂ ਟਿਕਾਣਿਆਂ ਦਾ ਨਿਰੀਖਣ ਕਰਨ ਦੀ ਆਗਿਆ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਦੂਸਰੇ ਪਾਸੇ ਸ਼ਹਿਬਾਜ਼ ਸ਼ਰੀਫ ਦੇ ਉਤੇ ਵੀ ਭੜਕਿਆ ਅਮਰੀਕਾ ਤੇ ਕਹਿੰਦੇ ਨੇ ਕਿ ਭਾਈ ਖਮਨਈ ਦੇ ਬਾਰੇ ਕਿਹਾ ਉਨ੍ਹਾਂ ਨੇ ਜੋ ਕੁਝ ਅਜਿਹੀ ਗੱਲ ਕਹਿ ਦਿੱਤੀ ਕਿ ਸੁਣ ਕੇ ਗੁੱਸੇ ਦੇ ਨਾਲ ਲਾਲ ਪੀਲਾ ਹੋ ਗਿਆ ਅਮਰੀਕਾ ਸੰਸਦ ਮੈਂਬਰ। ਅਮਰੀਕੀ ਕਾਨੂੰਨ ਸਾਜ਼ਾਂ ਨੇ ਇਕ ਵਾਰ ਫਿਰ ਅਮਰੀਕਾ ਤੇ ਇਰਾਨ ਵਿਚਕਾਰ ਸੰਭਾਵੀ ਸ਼ਾਂਤੀ ਸਮਝੌਤੇ ਚ ਪਾਕਿਸਤਾਨ ਦੀ ਭੂਮਿਕਾ ਦੇ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਇਹ ਤਾਜ਼ਾ ਚਿੰਤਾ ਜਿਹੜੀ ਹੈ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਵੱਲੋਂ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮਨਈ ਦੇ ਅੰਤਮ ਸੰਸਕਾਰ ਦੇ ਉਤੇ ਕੀਤੀਆਂ ਟਿੱਪਣੀਆਂ ਦੇ ਵਾਇਰਲ ਹੋਣ ਤੋਂ ਬਾਅਦ ਪੈਦਾ ਹੋਈ ਹੈ। ਸੈਨੇਟਰ ਰਿਕ ਸਕਾਟ ਨੇ ਐਕਸ ਦੇ ਉਤੇ ਇਸਲਾਮਾਬਾਦ ਦੀ ਭੂਮਿਕਾ ਦੇ ਬਾਰੇ ਚਿੰਤਾਵਾਂ ਜ਼ਾਹਰ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਨੂੰ ਇਸ ਸਭ ਵਿਚਕਾਰ ਪਾਕਿਸਤਾਨ ਦੇ ਅਸਲ ਸੁਭਾਅ ਨੂੰ ਯਾਦ ਰੱਖਣਾ ਚਾਹੀਦਾ ਹੈ। ਸਕਾਟ ਨੇ ਕਿਹਾ ਕਿ ਅਸੀਂ ਇਕ ਅਜਿਹੇ ਦੇਸ਼ ਦੇ ਬਾਰੇ ਗੱਲ ਕਰ ਰਹੇ ਹਾਂ ਜਿੱਥੇ ਬਿਨ ਲਾਦੇਨ ਇਕ ਦਹਾਕੇ ਤੱਕ ਲੁਕਿਆ ਰਿਹਾ, ਜਿੱਥੇ ਈਸਾਈਆਂ ਨੂੰ ਪੱਖਪਾਤੀ ਈਸ਼ ਨਿੰਦਾ ਕਾਨੂੰਨਾਂ ਦੀ ਵਰਤੋਂ ਕਰਕੇ ਸਤਾਇਆ ਜਾਂਦਾ ਹੈ, ਜਿਸ ਦੇ ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਵਿਚ ਸਮੂਹਿਕ ਕਤਲੇਆਮ ਤੇ ਕਤਲੇਆਮ ਦੇ ਲਈ ਜਿੰਮੇਵਾਰ ਇਕ ਇਰਾਨੀ ਤਾਨਾਸ਼ਾਹ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਇਸ ਵਿਵਾਦ ਦੇ ਵਿਚ ਕਤਰ ਦੇ ਨਾਲੋਂ ਵਿਚੋਲਗੀ ਕਰਨ ਦੇ ਸਮਰਥ ਨਹੀਂ ਹੈ ਜੋ ਹਮਾਸ ਨੂੰ ਪਨਾਹ ਦਿੰਦਾ ਹੈ। ਸੈਨੇਟਰ ਸਕਾਟ ਨੇ ਇਹ ਵੀ ਟਿੱਪਣੀ ਕਿਉਂ ਕੀਤੀ ਹੈ, ਫਲੋਰੀਡਾ ਸੈਨੇਟਰ ਦੀ ਐਕਸ ਦੇ ਉਤੇ ਟਿੱਪਣੀ ਸ਼ਹਿਬਾਜ਼ ਸ਼ਰੀਫ ਦੇ ਵੱਲੋਂ ਮ੍ਰਿਤਕ ਇਰਾਨੀ ਸੁਪਰੀਮ ਲੀਡਰ ਦੀ ਪ੍ਰਸ਼ੰਸਾ ਕਰਨ ਵਾਲੀ ਇਕ ਵੀਡੀਓ ਜਿਹੜੀ ਹੈ ਵਾਇਰਲ ਹੋਣ ਤੋਂ ਬਾਅਦ ਆਈ ਹੈ। ਮੈਮਰੀ ਟੀਵੀ ਦੇ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਦੇ ਵਿਚ ਸ਼ਰੀਫ ਨੇ ਖਮਨਈ ਨੂੰ ਇਕ ਮਹਾਨ ਵਿਦਵਾਨ ਅਤੇ ਨੇਤਾ ਦੱਸ ਦਿੱਤਾ। ਵੀਡੀਓ ਕਲਿੱਪ ਦੇ ਵਿਚ ਸ਼ਰੀਫ ਨੇ ਕਿਹਾ ਕਿ ਉਹ ਇਕ ਮਹਾਨ ਵਿਦਵਾਨ ਅਤੇ ਨੇਤਾ ਸਨ ਜਿਨ੍ਹਾਂ ਨੇ ਤਾਕਤ, ਹਿੰਮਤ, ਸਬਰ ਅਤੇ ਦੂਰ ਅੰਦੇਸ਼ੀ ਦਾ ਪ੍ਰਦਰਸ਼ਨ ਕੀਤਾ ਅਤੇ ਇਰਾਨ ਦੀ ਸੇਵਾ ਪੂਰੀ ਲਗਨ ਅਤੇ ਅਟੁੱਟ ਵਫ਼ਾਦਾਰੀ ਦੇ ਨਾਲ ਕੀਤੀ ਹੈ। ਦੁਨੀਆਂ ਭਰ ਦੇ ਲੱਖਾਂ ਮੁਸਲਮਾਨ ਉਨ੍ਹਾਂ ਨੂੰ ਯਾਦ ਰੱਖਣਗੇ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਤੇ ਇਰਾਨ ਭਰਾਤਰੀ ਰਾਸ਼ਟਰਾਂ ਵਾਂਗ ਨੇ ਤੇ ਸਾਡੇ ਦਿਲ ਇਕ ਹੋ ਕੇ ਜਿਹੜਾ ਧੜਕਦੇ ਨੇ ਤੇ ਅਸੀਂ ਇਕੱਠੇ ਖੜੇ ਹੋਵਾਂਗੇ ਤੇ ਹਰ ਹਾਲਾਤ ਦੇ ਵਿਚ ਇਕੱਠੇ ਅੱਗੇ ਵਧਾਂਗੇ। ਫੋਕਸ ਨਿਊਜ਼ ਟਿੱਪਣੀਕਾਰ ਨੇ ਸ਼ਰੀਫ ਨੂੰ ਬਫੂਨ ਕਿਹਾ ਤੇ ਵੀਡੀਓ ਸ਼ੇਅਰ ਕੀਤੇ ਜਾਣ ਤੋਂ ਬਾਅਦ ਫੋਕਸ ਨਿਊਜ਼ ਟਿੱਪਣੀਕਾਰ ਮਾਰਕ ਲੇਵਿਨ ਨੇ ਵੀ ਸ਼ਰੀਫ ਦੇ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਬਫੂਨ ਇਰਾਨ ਦੇ ਨਾਲ ਸਾਡੇ ਵਿਚੋਲਿਆਂ ਦੇ ਵਿਚੋਂ ਇਕ ਸੀ ਤੇ ਸਮਝ ਤੋਂ ਪਰੇ ਹੈ। ਅਮਰੀਕਾ ਸਾਨੂੰ ਸਮਝਦਾਰੀ ਦੀ ਲੋੜ ਹੈ, ਕਹਿੰਦਾ ਕਿ ਸਮਝੋ ਭਾਈ ਅਮਰੀਕਾ ਨੂੰ। ਅਮਰੀਕੀ ਕਾਨੂੰਨ ਸਾਜ਼ਾਂ ਨੇ ਪਹਿਲਾਂ ਚਿੰਤਾ ਪ੍ਰਗਟ ਕੀਤੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕੀ ਕਾਨੂੰਨ ਸਾਜ਼ਾਂ ਨੇ ਟਕਰਾਅ ਵਿਚ ਵਿਚੋਲਗੀ ਕਰਨ ਦੇ ਵਿਚ ਪਾਕਿਸਤਾਨ ਦੀ ਭੂਮਿਕਾ ਦੇ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਟਰੰਪ ਦੇ ਕਰੀਬੀ ਸਹਿਯੋਗੀ ਸੈਨੇਟਰ ਲਿੰਡਸੇ ਗ੍ਰਹਾਮ ਨੇ ਵੀ ਸੋਸ਼ਲ ਮੀਡੀਆ ਦੇ ਉਤੇ ਕਾਂਗਰਸ ਦੀਆਂ ਸੁਣਾਈਆਂ ਦੌਰਾਨ ਜਿਹੜਾ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ। ਮਈ ਦੇ ਵਿਚ ਐਕਸ ਦੇ ਉਤੇ ਇਕ ਪੋਸਟ ਦੇ ਵਿਚ ਗ੍ਰਹਾਮ ਨੇ ਕਿਹਾ ਕਿ ਇਹ ਮੇਰੇ ਲਈ ਕਾਫ਼ੀ ਸਮੇਂ ਤੋਂ ਜਿਹੜਾ ਸਪਸ਼ਟ ਹੈ ਕਿ ਪਾਕਿਸਤਾਨ ਨੂੰ ਵਿਚੋਲੇ ਵਜੋਂ ਕੰਮ ਕਰਨਾ ਬਹੁਤ ਮੁਸ਼ਕਲ ਹੈ। ਇਜ਼ਰਾਈਲ ਪ੍ਰਤੀ ਉਨ੍ਹਾਂ ਦੀ ਦੁਸ਼ਮਣੀ ਡੂੰਘੀ ਹੈ ਤੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਰਾਨੀ ਫੌਜ ਜਹਾਜ਼ ਪਾਕਿਸਤਾਨੀ ਜਿਹੜਾ ਹਵਾਈ ਅੱਡੇ ਉਤੇ ਤਾਇਨਾਤ ਹਨ ਤੇ ਸੀਨੀਅਰ ਪਾਕਿਸਤਾਨੀ ਅਧਿਕਾਰੀ ਦੇ ਦੁਆਰਾ ਇਜ਼ਰਾਈਲ ਵਿਰੁੱਧ ਦਿੱਤੇ ਗਏ ਪਿਛਲੇ ਬਿਆਨ ਚਿੰਤਾਜਨਕ ਨੇ। ਰਿਪਬਲਿਕਨ ਸੈਨੇਟਰ ਦਾ ਬਿਆਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਆਇਆ ਜਿਸਦੇ ਵਿਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਇਸਲਾਮਾਬਾਦ ਅਬਰਾਹਮ ਸਮਝੌਤੇ ਦੇ ਵਿਚ ਸ਼ਾਮਲ ਨਹੀਂ ਹੋਵੇਗਾ। ਤਣਾਅ ਵਧਦਾ ਨਜ਼ਰ ਆਉਂਦਾ ਹੈ। ਦੂਸਰੇ ਪਾਸੇ ਚੀਨ ਨੇ ਨਿਊਕਲੀਅਰ ਸਬਮਰੀਨ ਤੋਂ ਦਾਗੀ ਹੈ ਲੰਬੀ ਦੂਰੀ ਦੀ ਬਲੈਸਟਿਕ ਮਿਜ਼ਾਈਲ ਤੇ ਯੂਐਸ ਆਸਟ੍ਰੇਲੀਆ ਤੇ ਫਿਲੀਪੀਨਜ਼ ਦੇ ਵਿਚ ਜਿਹੜਾ ਹੜਕੰਪ ਮਚਿਆ। ਚੀਨ ਦੇ ਦੁਆਰਾ ਪਰਮਾਣੂ ਪਨਡੁੱਬੀ ਤੋਂ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਦਾਗੀ ਗਈ ਇਕ ਲੰਬੀ ਦੂਰੀ ਦੀ ਬਲੈਸਟਿਕ ਮਿਜ਼ਾਈਲ ਨੇ ਦੁਨੀਆਂ ਭਰ ਦੇ ਵਿਚ ਹਲਚਲ ਮਚਾ ਕੇ ਰੱਖ ਦਿੱਤੀ ਹੈ। ਇਸ ਪ੍ਰੀਖਣ ਨੇ ਅਮਰੀਕਾ ਤੇ ਇਸਦੇ ਸਹਿਯੋਗੀਆਂ ਦੇ ਵਿਚ ਚਿੰਤਾ ਪੈਦਾ ਕੀਤੀ ਹੈ ਤੇ ਜਿਸਦੇ ਨਾਲ ਅਮਰੀਕਾ ਦੇ ਸਮੇਤ ਕਈ ਦੇਸ਼ਾਂ ਦੇ ਵੱਲੋਂ ਸਖ਼ਤ ਅਤੇ ਤਿੱਖੀ ਪ੍ਰਤੀਕਿਰਿਆ ਆ ਰਹੀ ਹੈ। ਚੀਨ ਦੇ ਇਸ ਕਦਮ ਤੋਂ ਬਾਅਦ ਅਮਰੀਕਾ ਨੇ ਡਰੈਗਨ ਦੇ ਉਤੇ ਆਪਣੇ ਪਰਮਾਣੂ ਹਥਿਆਰਾਂ ਨੂੰ ਤੇਜ਼ੀ ਨਾਲ ਵਧਾਉਣ ਦਾ ਜਿਹੜਾ ਦੋਸ਼ ਲਗਾਇਆ ਤੇ ਜਦੋਂ ਕਿ ਚੀਨ ਦੇ ਗੁਆਂਢੀਆਂ ਨੇ ਇਸ ਨੂੰ ਖੇਤਰ ਦੇ ਲਈ ਇਕ ਵੱਡਾ ਖਤਰਾ ਦਸਿਆ। ਸਵਾਲ ਇਹ ਉਠਦਾ ਹੈ ਕਿ ਚੀਨ ਦੇ ਇਸ ਕਦਮ ਦੇ ਪਿੱਛੇ ਜਿਹੜਾ ਅਮਰੀਕਾ ਤੇ ਇਸਦੇ ਸਹਿਯੋਗੀਆਂ ਦੇ ਵਿਚ ਚਿੰਤਾ ਦੇ ਪੱਧਰ ਨੂੰ ਕਿਵੇਂ ਵਧਾਇਆ। ਇਹ ਮਿਜ਼ਾਈਲ ਜਿਹੜੀ ਹੈ ਪ੍ਰੀਖਣ ਕੀ ਹੈ ਤੇ ਕਿਉਂ ਹੈ। ਮਹੱਤਵਪੂਰਨ ਮਾਹਰਾਂ ਦੇ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਚੀਨ ਨੇ ਜਨਤਕ ਤੌਰ ਦੇ ਉਤੇ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਇਕ ਪਰਮਾਣੂ ਪਨਡੁੱਬੀ ਤੋਂ ਲੰਬੀ ਦੂਰੀ ਦੀ ਬਲੈਸਟਿਕ ਮਿਜ਼ਾਈਲ JL-2 ਜਿਹੜੀ ਦਾਗਣ ਦੀ ਗੱਲ ਸਵੀਕਾਰ ਕਰ ਰਹੀ ਹੈ। ਮਿਜ਼ਾਈਲ ਦੇ ਵਿਚ ਇਕ ਡਮੀ ਜਿਹੜਾ ਸੀ ਵਾਰ ਹੈੱਡ ਸੀ। ਚੀਨ ਨੇ ਇਸ ਘਟਨਾ ਨੂੰ ਇਕ ਨਿਯਮਤ ਸਾਲਾਨਾ ਫੌਜੀ ਅਭਿਆਸ ਦੇ ਹਿੱਸੇ ਦੇ ਵਜੋਂ ਦਸਿਆ। ਇਹ ਕਹਿੰਦੇ ਹੋਏ ਕਿ ਇਸਦਾ ਉਦੇਸ਼ ਕਿਸੇ ਖਾਸ ਦੇਸ਼ ਨੂੰ ਨਿਸ਼ਾਨਾ ਨਹੀਂ ਸੀ। ਅਮਰੀਕਾ ਤੇ ਹਮਲਾ ਕਰਨ ਦੀ ਸਮਰੱਥਾ ਦੱਸੀ ਹੈ, ਜਿਵੇਂ ਕਿ ਪਿਛਲੇ ਸਮਿਆਂ ਦੇ ਵਿਚ ਰੂਸ ਨੇ ਵੀ ਦਾਅਵਾ ਕੀਤਾ ਕਿ ਭਾਈ ਇੱਥੇ ਬੈਠੇ ਹੀ ਅਸੀਂ ਹਜ਼ਾਰਾਂ ਕਿਲੋਮੀਟਰ ਤੱਕ ਦੀ ਮਾਰ ਕਰ ਸਕਦੇ ਹਾਂ। ਇਹ ਦਾਅਵਾ ਸਾਡੇ ਵੱਲੋਂ ਨਹੀਂ, ਸਗੋਂ ਕਹਿੰਦੇ ਰੱਖਿਆ ਮਾਹਰਾਂ ਦੇ ਵੱਲੋਂ ਆਇਆ। ਪ੍ਰੀਖਣ ਤੋਂ ਬਾਅਦ ਮਾਹਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਫਲ ਪ੍ਰੀਖਣ ਸਾਬਤ ਕਰਦਾ ਕਿ ਚੀਨ ਦੀ ਜਲ ਸੈਨਾ ਹੁਣ ਆਪਣੇ ਸਮੁੰਦਰੀ ਖੇਤਰ ਦੇ ਨੇੜੇ ਪਾਣੀਆਂ ਤੋਂ ਸਿੱਧੇ ਅਮਰੀਕੀ ਮੁੱਖ ਭੂਮੀ ਨੂੰ ਜਿਹੜਾ ਨਿਸ਼ਾਨਾ ਬਣਾ ਸਕਦੀ ਹੈ। ਚੀਨ ਦੀ ਪਰਮਾਣੂ ਸਮਰੱਥਾ ਹੁਣ ਸਿਰਫ ਜ਼ਮੀਨ ਤੋਂ ਲਾਂਚ ਕੀਤੀਆਂ ਜਾਣ ਵਾਲੀਆਂ ਮਿਜ਼ਾਈਲਾਂ ਤੱਕ ਸੀਮਤ ਨਹੀਂ ਰਹੀ। ਅਮਰੀਕਾ ਤੇ ਉਸਦੇ ਸਹਿਯੋਗੀਆਂ ਵੱਲੋਂ ਕੀ ਪ੍ਰਤੀਕਿਰਿਆ ਆਈ ਹੈ, ਇਸ ਦੇ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਪ੍ਰੀਖਣ ਤੋਂ ਬਾਅਦ ਕਈ ਦੇਸ਼ਾਂ ਨੇ ਚੀਨ ਦੀ ਤਿੱਖੀ ਆਲੋਚਨਾ ਕੀਤੀ ਹੈ। ਅਮਰੀਕਾ ਤੋਂ ਸ਼ੁਰੂ ਕਰਦੇ ਹੋਏ ਵਿਦੇਸ਼ ਵਿਭਾਗਾਂ ਦੇ ਬੁਲਾਰੇ ਟੌਮੀ ਪੀਗੋਟ ਨੇ ਵੀ ਕਿਹਾ ਕਿ ਜਦੋਂ ਅਮਰੀਕਾ ਪਰਮਾਣੂ ਪ੍ਰਸਾਰ ਨੂੰ ਰੋਕਣ ਦੇ ਲਈ ਕੰਮ ਕਰ ਰਿਹਾ ਤੇ ਚੀਨ ਉਲਟ ਦਿਸ਼ਾ ਦੇ ਵਿਚ ਵੱਧ ਰਿਹਾ। ਉਸਨੇ ਚੀਨ ਨੂੰ ਆਪਣੇ ਪਰਮਾਣੂ ਹਥਿਆਰਾਂ ਦੇ ਇਸ ਗੁਪਤ ਵਿਸਤਾਰ ਨੂੰ ਰੋਕਣ ਅਤੇ ਗੱਲਬਾਤ ਦੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਭਾਈ ਕਰ ਦਿਓ ਫਿਰ ਇਹਦੇ ਉਤੇ ਵੀ ਅਟੈਕ, ਹੁਣ ਦੇਖ ਲਓ ਕਰਕੇ ਨਾਲ ਨਜ਼ਾਰਾ ਦਿਖਾਊਗਾ ਤੁਹਾਨੂੰ ਤੇ ਮਾੜੇ ਨੂੰ ਤੁਸੀਂ ਧਾਰ ਦੱਬਦੇ ਹੋ। ਫਿਲੀਪੀਨਜ਼ ਤੇ ਤਾਈਵਾਨ ਦੇ ਵਿਚ ਚਿੰਤਾ ਫੈਲੀ ਹੈ। ਫਿਲੀਪੀਨਜ਼ ਨੇ ਇਸ ਕਦਮ ਨੂੰ ਫੌਜੀ ਸ਼ਕਤੀ ਦਾ ਲਾਪਰਵਾਹੀ ਪ੍ਰਦਰਸ਼ਨ ਤੇ ਇਕ ਭੜਕਾਊ ਕਾਰਵਾਈ ਦਸਿਆ ਤੇ ਇਸ ਦੇ ਦੌਰਾਨ ਤਾਈਵਾਨ ਦੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸਕੱਤਰ ਜਨਰਲ ਜੋਸਫ ਵੂ ਨੇ ਨੋਟ ਕੀਤਾ ਕਿ ਮਿਜ਼ਾਈਲ ਫਿਲੀਪੀਨਜ਼ ਦੇ ਉਪਰੋਂ ਜਿਹੜੀ ਉੱਡ ਗਈ ਤੇ ਉਨ੍ਹਾਂ ਨੇ ਐਕਸ ਦੇ ਉਤੇ ਪਹਿਲਾਂ ਹੀ ਟਵਿੱਟਰ ਦੇ ਉਤੇ ਲਿਖਿਆ ਕਿ ਚੀਨ ਇਕ ਵਾਰ ਫਿਰ ਆਪਣੇ ਆਪ ਨੂੰ ਖੇਤਰ ਦੀ ਪ੍ਰਮੁੱਖ ਸ਼ਕਤੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਤੋਂ ਇਲਾਵਾ ਆਸਟ੍ਰੇਲੀਆ ਤੇ ਜਾਪਾਨ ਨੇ ਇਸ ਕਦਮ ਨੂੰ ਖੇਤਰ ਦੇ ਲਈ ਅਸਥਿਰ ਕਰਨ ਵਾਲਾ ਜਿਹੜਾ ਦਸਿਆ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਨਿਊਜ਼ੀਲੈਂਡ ਨੇ ਇਸ ਪ੍ਰੀਖਣ ਤੋਂ ਜਿਹੜਾ ਕੁਝ ਘੰਟੇ ਪਹਿਲਾਂ ਹੀ ਇਸ ਦੇ ਬਾਰੇ ਸੂਚਿਤ ਕੀਤੇ ਜਾਣ ਤੇ ਨਾਰਾਜ਼ਗੀ ਜਿਹੜੀ ਪ੍ਰਗਟ ਕੀਤੀ ਸੀ। ਇਸ ਦੇ ਦੌਰਾਨ ਸੋਲੋਮਨ ਟਾਪੂ ਦੇ ਪ੍ਰਧਾਨ ਮੰਤਰੀ ਮੈਥਿਊ ਵੇਲ ਨੇ ਵੀ ਚੀਨੀ ਡਿਪਲੋਮੈਟਾਂ ਦੇ ਕੋਲ ਜਿਹੜਾ ਪ੍ਰੀਖਣ ਦਾ ਸਖ਼ਤ ਵਿਰੋਧ ਦਰਜ ਕਰਵਾਇਆ। ਰੂਸ ਨੇ ਡਰੈਗਨ ਦਾ ਬਚਾਅ ਕੀਤਾ। ਇਹ ਉਲਟ ਗੱਲ ਧਿਆਨ ਦੇਣ ਯੋਗ ਹੈ ਕਿ ਜਦੋਂ ਕਿ ਦੁਨੀਆਂ ਚੀਨ ਦਾ ਵਿਰੋਧ ਕਰਦੀ ਹੈ ਤੇ ਖੇਤਰੀ ਸ਼ਾਂਤੀ ਅਤੇ ਆਪਣੇ ਹਥਿਆਰਾਂ ਦੇ ਭੰਡਾਰ ਦੇ ਵਿਸਤਾਰ ਦੇ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਰੂਸ ਨੇ ਚੀਨ ਦਾ ਪੱਖ ਲਿਆ। ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਮਿਜ਼ਾਈਲ ਪ੍ਰੀਖਣ ਕਰਨਾ ਚੀਨ ਦਾ ਪ੍ਰਭੂ ਸੱਤਾ ਸੰਪੰਨ ਅਧਿਕਾਰ ਹੈ ਤੇ ਚੀਨ ਇਨ੍ਹਾਂ ਕਾਰਵਾਈਆਂ ਦੇ ਨਾਲ ਕਿਸੇ ਨੂੰ ਧਮਕੀ ਨਹੀਂ ਦੇ ਰਿਹਾ। ਦੁਨੀਆਂ ਦੀ ਅਸਲ ਚਿੰਤਾ ਇਹਦੇ ਵਿਚ ਕੀ ਜਿਹੜੀ ਹੈ ਚੱਲ ਰਹੀ ਹੈ ਨਿਊਕਲੀਅਰ ਹਥਿਆਰਾਂ ਨੂੰ ਲੈ ਕੇ। ਇਸ ਨੂੰ ਸਮਝਣ ਦੇ ਲਈ ਵਿਚਾਰ ਦੀ ਗੱਲ ਕਰੀਏ ਤਾਂ ਅਮਰੀਕੀ ਰੱਖਿਆ ਵਿਭਾਗ ਦੇ ਅਨੁਮਾਨਾਂ ਦੇ ਅਨੁਸਾਰ ਚੀਨ ਦੇ ਕੋਲ ਇਸ ਸਮੇਂ ਲਗਭਗ 600 ਪਰਮਾਣੂ ਹਥਿਆਰ ਨੇ। ਇਸ ਦੇ ਵਿਸਥਾਰ ਦੀ ਮੌਜੂਦਾ ਗਤੀ ਜਿਹੜੀ ਹੈ 2030 ਤੱਕ ਇਸ ਦੇ ਕੋਲ 1000 ਤੋਂ ਵੱਧ ਪਰਮਾਣੂ ਹਥਿਆਰ ਹੋਣ ਦਾ ਅਨੁਮਾਨ ਹੈ। ਇਸ ਦੇ ਦੌਰਾਨ ਪ੍ਰਸ਼ਾਂਤ ਮਹਾਂਸਾਗਰ ਦੇ ਵਿਚ ਦਬਦਬਾ ਬਣਾਈ ਰੱਖਣ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਪਹਿਲਾਂ ਹੀ ਉੱਚਾ ਚੱਲ ਰਿਹੈ। ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਦੇ ਲਈ ਆਸਟ੍ਰੇਲੀਆ ਨੇ ਹਾਲ ਹੀ ਦੇ ਵਿਚ ਫਿਜ਼ੀ ਵਾਨੂਆਟੂ ਅਤੇ ਸੋਲੋਮਾਨ ਟਾਪੂ ਵਰਗੇ ਦੇਸ਼ਾਂ ਨਾਲ ਸੁਰੱਖਿਆ ਸਮਝੌਤੇ ਉਤੇ ਦਸਤਖਤ ਕੀਤੇ ਨੇ। ਇਸ ਪਿਛੋਕੜ ਦੇ ਵਿਰੁੱਧ ਚੀਨ ਦਾ ਮਿਜ਼ਾਈਲ ਪ੍ਰੀਖਣ ਸਪਸ਼ਟ ਤੌਰ ਦੇ ਉਤੇ ਸੰਕੇਤ ਦਿੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿਚ ਇਨ੍ਹਾਂ ਮਹਾਂਸ਼ਕਤੀਆਂ ਵਿਚਕਾਰ ਦੁਸ਼ਮਣੀ ਹੋਰ ਤੇਜ਼ ਹੋਣ ਵਾਲੀ ਹੈ। ਆਖਰੀ ਖ਼ਬਰ ਦੀ ਸਾਰ ਲਈਏ ਤਾਂ ਯੂਰਪੀਅਨ ਕੰਟਰੀ ਜਰਮਨੀ ਦੀ ਗੱਲ ਕਰੀਏ ਜਿੱਥੋਂ ਸਾਰੀ ਸਿਆਸਤ ਚੱਲਦੀ ਹੈ ਪਰ ਉਥੇ ਉਨ੍ਹਾਂ ਦੇ ਮੁਲਕ ਦੇ ਵਿਚ ਸਿਆਸਤੀ ਘਮਸਾਨ ਜਿਹੜਾ ਪਿਆ ਹੋਇਆ ਨਜ਼ਰ ਆਉਂਦਾ ਹੈ। ਜਰਮਨੀ ਦੀ ਧੁਰ ਸੱਜੇ ਪੱਖੀ ਪਾਰਟੀ ਜਿਹੜੀ ਹੈ ਜਰਮਨੀ ਦੀ ਉਹਦੇ ਵਿਚ ਪਾਰਟੀ ਦੇ ਖਿਲਾਫ਼ ਹੰਗਾਮਾ ਚੱਲ ਰਿਹਾ। ਜਰਮਨੀ ਦੀ ਧੁਰ ਸੱਜੇ ਪੱਖੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ AFD ਦੇ ਕੌਮੀ ਸੰਮੇਲਨ ਨੂੰ ਰੋਕਣ ਲਈ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਿਸ ਦੇ ਦੌਰਾਨ ਉਨ੍ਹਾਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ ਹੈ। ਇਹ ਸੰਮੇਲਨ ਪਾਰਟੀ ਦੇ ਆਗੂ ਚੁਨਨ ਅਤੇ ਐਲਿਸ ਵੇਡੇਲ ਤੇ ਟੀਨੋ ਚਰੂਪਾਲਾ ਦਾ ਜਿਹੜਾ ਕਾਰਜਕਾਲ ਵਧਾਉਣ ਦੇ ਲਈ ਹੋ ਰਿਹਾ ਹੈ। ਸੰਮੇਲਨ ਵਾਲੀ ਥਾਂ ਦੇ ਉੱਤੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪਾਰਟੀ ਨੇ ਜਰਮਨੀ ਨੂੰ ਵੰਡ ਦਿੱਤਾ ਹੈ ਜਦਕਿ ਉਹ ਮੁਲਕ ਦੀ ਸਭ ਤੋਂ ਵੱਡੀ ਵਿਰੋਧੀ ਧਿਰ ਹੈ। ਇਹ ਮੀਟਿੰਗ ਨਾਜ਼ੀ ਪਾਰਟੀ ਦੀ 100ਵੀਂ ਵਰ੍ਹੇਗੰਢ ਮੌਕੇ ਰੱਖੀ ਗਈ ਹੈ ਜਿਸ ਦੇ ਕਾਰਨ ਵਿਵਾਦ ਹੋਰ ਵੱਧ ਗਿਆ। ਮੁਲਕ ਦੀਆਂ ਹੋਰ ਧਿਰਾਂ ਨੇ ਵੀ AFD ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਹ ਪਾਰਟੀ ਆਰਥਿਕ ਮੰਦਹਾਲੀ ਅਤੇ ਪ੍ਰਵਾਸ ਦੇ ਮੁੱਦਿਆਂ ਦੇ ਉੱਤੇ ਲੋਕਾਂ ਦੀ ਨਾਰਾਜ਼ਗੀ ਦਾ ਜਿਹੜਾ ਲਾਹਾ ਲੈ ਰਹੀ ਹੈ। ਲੋ ਦੋਸਤੋ, ਇਹ ਸੀ ਅੱਜ ਦੀਆਂ ਦਿਸ਼ਪੇ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਤੁਹਾਡੇ ਜਿਹੜੇ ਸੁਨੇਹੇ ਨੇ ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵਧਦੇ ਹਾਂ। +358 44 900 76 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ ਜੇ ਗੱਲਬਾਤ ਦੇ ਵਿਚ ਹਿੱਸਾ ਬਣਨਾ ਚਾਹੁੰਦੇ ਹੋ। ਤੇ ਹਾਈਕੋਰਟ ਦੇ ਵੱਲੋਂ 38 ਦੋਸ਼ੀਆਂ ਦੀ ਮੌਤ ਦੀ ਸਜ਼ਾ ਤੇ 11 ਨੂੰ ਉਮਰ ਕੈਦ ਬਰਕਰਾਰ ਰੱਖੀ ਹੈ। ਇਹ ਜਿਹੜਾ ਫੈਸਲਾ ਆਇਆ ਅਹਿਮਦਾਬਾਦ ਬਲਾਸਟ ਦੇ ਵਿਚ ਤੇ ਉਹਦਾ ਜ਼ਿਕਰ ਕਰਦੇ ਹਾਂ ਥੋੜਾ ਜਿਹਾ। ਆਪਣੇ ਅਹਿਮਦਾਬਾਦ ਗੁਜਰਾਤ ਹਾਈਕੋਰਟ ਨੇ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਚ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਿਹਦੇ ਵਿਚ ਇੰਡੀਅਨ ਮੁਜਾਹਿਦੀਨ ਦੇ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ 11 ਨੂੰ ਉਮਰ ਕੈਦ ਸੁਣਾਈ ਗਈ ਸੀ। ਇਸ ਘਟਨਾ ਦੇ ਵਿਚ 56 ਲੋਕਾਂ ਦੀ ਮੌਤ ਹੋ ਗਈ ਸੀ ਤੇ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਤੇ ਗੰਭੀਰ ਜ਼ਖਮੀਆਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ 30 ਮਾਰਚ 2027 ਤੱਕ ਦੇਣ ਦੇ ਨਿਰਦੇਸ਼ ਦਿੱਤੇ ਨੇ। ਜਸਟਿਸ AY ਕੋਗਜੇ ਅਤੇ ਜਸਟਿਸ ਸਮੀਰ ਦਵੇ ਦੀ ਬੈਂਚ ਨੇ ਦੋਸ਼ੀਆਂ ਦੀਆਂ ਅਪੀਲਾਂ ਖਾਰਜ ਕਰ ਦਿੱਤੀਆਂ ਨੇ। ਸਾਲ 2008 ਦੇ ਲੜੀਵਾਰ ਬੰਬ ਧਮਾਕਿਆਂ ਦੇ ਪੀੜਤਾਂ ਦੇ ਪਰਿਵਾਰਾਂ ਨੇ ਮੰਗਲਵਾਰ ਅੱਜ ਗੁਜਰਾਤ ਹਾਈਕੋਰਟ ਦੇ ਉਸ ਫੈਸਲੇ ਦੇ ਉਤੇ ਤਸੱਲੀ ਪ੍ਰਗਟਾਈ ਹੈ ਜਿਸਦੇ ਵਿਚ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਅਤੇ 11 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ ਪਰ ਉਨ੍ਹਾਂ ਕਿਹਾ ਕਿ ਉਹ ਸਜ਼ਾ ਨੂੰ ਜਲਦੀ ਅਮਲ ਦੇ ਵਿਚ ਲਿਆ ਕੇ ਪੂਰਨ ਨਿਆਂ ਦੀ ਉਡੀਕ ਜਿਹੜੀ ਹੈ ਕਰ ਰਹੇ ਨੇ। ਚਸ਼ਮਦੀਦਾਂ ਦੇ ਅਤੇ ਬਚੇ ਹੋਏ ਲੋਕਾਂ ਨੇ ਧਮਾਕਿਆਂ ਤੋਂ ਬਾਅਦ ਦੇ ਭਿਆਨਕ ਦ੍ਰਿਸ਼ਾਂ ਨੂੰ ਯਾਦ ਕੀਤਾ ਜਿਨ੍ਹਾਂ ਦੇ ਵਿਚੋਂ ਇਕ ਨੇ ਦਸਿਆ ਕਿ 18 ਸਾਲ ਪਹਿਲਾਂ ਸਿਵਲ ਹਸਪਤਾਲ ਦੇ ਵਿਚ ਹੋਏ ਧਮਾਕੇ ਦੇ ਪ੍ਰਭਾਵ ਦੇ ਕਾਰਨ ਆਪਣੇ ਆਲੇ ਦੁਆਲੇ ਲੋਕਾਂ ਨੂੰ ਮੋਮਬੱਤੀਆਂ ਵਾਂਗ ਸੜਦੇ ਤੇ ਲਾਸ਼ਾਂ ਨੂੰ ਰੁੱਖਾਂ ਦੇ ਨਾਲ ਲਟਕਦੇ ਦੇਖਿਆ ਸੀ ਤੇ ਇਹ ਜਿਹੜੇ ਹਾਲਾਤ ਬਣੇ ਸੀ ਉਨ੍ਹਾਂ ਸਮਿਆਂ ਦੇ ਵਿਚ 2008 ਦੇ ਵਿਚ ਤੇ ਉਸ ਦੇ ਵਿਚ ਜਿਹੜੀ ਹੈ ਬਰਕਰਾਰ ਰੱਖੀ ਗਈ ਹੈ ਸਜ਼ਾ। ਤੇ ਇਸ ਦੇ ਨਾਲ ਹੀ ਦੋਸਤੋ ਤੁਹਾਡੇ ਜਿਹੜੇ ਨੇ ਸੁਨੇਹੇ ਨੇ ਉਨ੍ਹਾਂ ਦੇ ਵੱਲ ਨੂੰ ਧਿਆਨ ਮਾਰਦੇ ਆ ਆਪਣੇ ਤੇ ਸਤਲੁਜ ਫਿਲਮ ਦਾ ਰੋਲਾ ਰੱਪਾ ਅਜੇ ਉਸੇ ਤਰ੍ਹਾਂ ਬਰਕਰਾਰ ਹੈ ਪੈ ਰਿਹਾ ਵੀ ਹੋਰ ਵੀ ਅੱਗੇ ਵਧੇਗਾ ਤੇ ਪੰਜਾਬ ਦੇ ਕਾਲੇ ਦੌਰ ਦਾ ਸੱਚ ਸਾਹਮਣੇ ਲਿਆਉਣ ਦੇ ਲਈ ਕਮਿਸ਼ਨ ਬਣਾਉਣ ਦੀ ਮੰਗ ਕਰ ਲਈ ਹੈ ਭਾਜਪਾ ਆਗੂਆਂ ਨੇ ਤੇ ਦੁਖਦਾਈ ਹਿੱਸਾ ਦੱਸਿਆ ਉਹ ਸਾਰੀਆਂ ਚੀਜ਼ਾਂ ਤੇ ਜੀ ਸਿਆਸਤ ਲੰਬੀ ਚੱਲੇਗੀ ਇਸ ਫਿਲਮ ਦੀ ਵੀ ਦੇਖਦੇ ਹਾਂ ਕਿਹਨੂੰ ਕਿਹਨੂੰ ਫਾਇਦਾ ਤੇ ਕਿਹਨੂੰ ਨੁਕਸਾਨ ਹੁੰਦਾ ਇਹਦੇ ਵਿਚੋਂ ਤੇ ਜਾਂਦੇ ਜਾਂਦੇ ਦੋਸਤੋ ਤੁਹਾਡੇ ਸੁਨੇਹਿਆਂ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਕਹਿੰਦੇ ਤੇ ਡਾਕਟਰ ਮਲਕੀਤ ਸਿੰਘ ਭੱਟੀ ਜੀ ਜੁੜੇ ਹੋਏ ਨੇ ਰੇਡੀਓ ਦੁਆਬਾ ਦੇ ਸਤਿਕਾਰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਜੀ। ਸਰ ਜੀ ਕਹਿੰਦੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਹੈ ਭੱਟੀ ਸਾਹਿਬ ਜੀਆਂ ਨੂੰ ਜੀ ਤੇ ਸਤਨਾਮ ਸਿੰਘ ਜੀ ਜਾਣੀਆਂ ਚਾਲ ਜੀ ਜੀਆਂ ਨੂੰ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਕਹਿੰਦੇ ਆ ਸੁਣ ਰਹੇ ਆ ਪ੍ਰੋਗਰਾਮ। ਭਾਰਜਵੀਰ ਮਸਾ ਦਾ ਕਹਿੰਦੇ ਖਹਿੜਾ ਛੁੱਟਿਆ ਤੁਸੀਂ ਲੈਣ ਦਿਓ ਸੁੱਖ ਦਾ ਸਾਹ ਵਿਚਾਰੇ ਨੂੰ ਤੇ ਕਿਆ ਬਾਤ ਅੱਛਾ ਜੀ ਜਿਹੜੇ ਵਿਪਾਸਨਾ ਦੇ ਉੱਤੇ ਗਏ ਉਹਨਾਂ ਦਾ ਜ਼ਿਕਰ ਕਰਦੇ ਆ ਜੀ। ਤੇ ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਔਜਲਾ ਸਾਹਿਬ ਲਿਖਦੇ ਨੇ ਆਹ ਤਾਂ ਹਾਲਾਤ ਆਹ ਮਾਨਸਿਕਤਾ ਪਾਰਟੀਆਂ ਸਮਝ ਕੇ ਲੁੱਟ ਕੁੱਟ ਰਹੇ ਐ ਤੇ ਮੁਕੱਦਰ ਵੀ ਸਹੀ ਕਹਿ ਰਿਹਾ ਤੇ ਪਿਛੋਕੜ ਦੀਆਂ ਹੀ ਭੁਗਤ ਰਹੇ ਐ। ਹਰ ਪਦਵੀ ਦੇ ਉੱਤੇ ਬੈਠੇ ਤਾਂ ਇਨਸਾਨ ਹੀ ਨੇ, ਜਥੇਦਾਰ ਸਾਰੀ ਉਮਰ ਦਰਬਾਰ ਸਾਹਿਬ ਰਹਿ ਕੇ ਲਾਲਚ ਜਾਂ ਨਿੱਜ ਨਹੀਂ ਛੱਡ ਸਕੇ, ਅਸੀਂ ਕਿੱਥੇ ਖੜਾਂਗੇ। ਤੇ ਮੁਕੱਦਰ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਮੈਂ ਮਾਫ਼ੀ ਚਾਹੁੰਦਾ, ਕਈ ਵਾਰੀ ਇਹ ਡਰ ਲੱਗਦਾ ਵੀ ਹੈ ਆਪਣੇ ਪਰਸਨਲ ਰਿਸ਼ਤੇ ਦੇ ਨਾਲ ਵਿਗੜ ਜਾਣ ਦਾ, ਪਰ ਮੈਂ ਸੈਣੀ ਬਾਈ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਕਹਿੰਦਾ ਕਿ ਮੈਂ ਇਸ ਪੜਚੋਲ ਦੇ ਨਾਲ ਸਹਿਮਤ ਨਹੀਂ ਹਾਂ। ਦੂਸਰੇ ਪਾਸੇ ਮੁਕੱਦਰ ਜੀ ਕਹਿੰਦੇ ਪਰ ਮੈਂ ਇਹ ਜਿਹੜੀ ਪੜਚੋਲ ਹੈ ਤੇ ਆਪਣੇ ਰਿਸ਼ਤਿਆਂ ਨੂੰ ਵੱਖਰਾ ਵੱਖਰਾ ਰੱਖ ਕੇ ਵੇਖਦਾ ਪਰ ਫਿਰ ਵੀ ਕਈ ਵਾਰੀ ਹੁੰਦਾ ਵੀ ਕਿਤੇ ਕੋਈ ਫੀਲ ਨਾ ਕਰ ਜਾਵੇ। ਨਹੀਂ ਜੀ, ਹਰ ਕਿਸੇ ਦੇ ਆਪਣੇ ਵਿਚਾਰ ਹੈ। ਮੈਂ ਪਹਿਲਾਂ ਵੀ ਕਿਹਾ ਆਪਾਂ ਇੱਕ ਮੰਚ ਆ, ਪਰਿਵਾਰ ਆ, ਤੇ ਉਹਦੇ ਵਿਚ ਵਿਚਾਰ ਸਾਂਝੇ ਕਰਦੇ ਆ, ਇੱਕ ਦੂਸਰੇ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਆ, ਪਰ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਸ਼ੈਲੀ ਜੀ ਕਹਿੰਦੇ ਆ, ਦੁੱਖ ਤਾਂ ਇਸ ਗੱਲ ਦਾ ਹੈ, ਉੱਚ ਪਦਵੀਆਂ ਦੇ ਉੱਤੇ ਬੈਠਿਆਂ ਨੇ ਸਿਰ ਜੋੜ ਕੇ ਸੋਚਿਆ

ਹੈ ਪਿਆਰਿਓ ਗੁੱਸਾ ਨਾ ਕਰਿਓ। ਤੇ ਸ਼ੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਦਰੁਸਤ ਫਰਮਾਇਆ ਜੀ। ਤੇ ਸ਼ੈਲੀ ਜੀ ਕਹਿੰਦੇ ਕੁਲਵੰਤ ਸਿੰਘ ਮੋਹਾਲੀ, ਹਾਂਜੀ ਉਹਨਾਂ ਦਾ ਜ਼ਿਕਰ ਕਰਦੇ ਸੀ ਜਿਹੜਾ ਇੰਡੀਪੈਂਡੈਂਟ ਜਿੱਤੇ ਨੇ। ਸ਼ੁਕਰੀਆ ਸ਼ੈਲੀ ਜੀ, ਤੁਸੀਂ ਚੇਤੇ ਕਰਵਾਇਆ, ਔਜਲਾ ਸਾਹਿਬ ਜ਼ਿਕਰ ਕਰਕੇ ਗਏ ਨੇ। ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਫਿਰ ਹੋਣ ਵਾਲਿਆਂ ਦੇ ਫੈਸਲੇ ਲਿਖਣਾ ਸੀ ਸ਼ਾਇਦ। ਸੈਣੀ ਬਾਈ ਜੀ ਫਿਰ ਹੋਣ ਵਾਲਿਆਂ ਦੇ ਫੈਸਲੇ ਨੂੰ ਜਥੇਦਾਰ ਦਾ ਕਿਵੇਂ ਫੈਸਲਾ ਕਿਵੇਂ ਮੰਨ ਲਈਏ, ਜਿਹੜੇ ਜਥੇਦਾਰ ਅੱਜ ਉਸ ਕੁਰਸੀ ਦੇ ਉੱਤੇ ਨੇ ਉਨ੍ਹਾਂ ਨੇ ਪਹਿਲੇ ਜਥੇਦਾਰ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰਤਾ। ਤੇ ਅੱਜ ਔਜਲਾ ਬਾਈ ਜੀ ਦੀ ਗੱਲ ਵਾਂਗੂ ਇਹ ਸਿਆਸਤ ਨੇ ਬੇੜਾ ਗਰਕ ਕਰਕੇ ਕੀਤਾ ਕਹਿੰਦੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ। ਪਰ ਮੈਂ ਤਾਂ ਕਹਿਣਾ ਆ ਭਈ ਅਸੀਂ ਜਸਟੀਫਾਈ ਕਿਉਂ ਕਰਦੇ ਆ ਉਸ ਚੀਜ਼ ਨੂੰ, ਜੇ ਪਿਛਲੇ ਗਲਤ ਸੀ ਉਨ੍ਹਾਂ ਨੂੰ ਵੀ ਗਲਤ ਕਹੀਏ, ਜੇ ਅੱਜ ਵਾਲੇ ਗਲਤ ਨੇ ਤੇ ਉਹ ਵੀ ਤੇ ਉਨ੍ਹਾਂ ਨੂੰ ਵੀ ਗਲਤ ਕਹੀਏ। ਤੇ ਸ਼ੈਲੀ ਜੀ ਕਹਿੰਦੇ ਐਸ ਆਈ ਆਰ ਵਾਲੇ ਫਾਰਮ 24 ਜੂਨ ਤੱਕ ਜਮ੍ਹਾਂ ਕਰਵਾਉਣੇ ਹੈਗੇ ਆ ਜੀ, ਤੇ ਇਹਦੇ ਉੱਤੇ ਗੱਲਬਾਤ ਕਰਾਂਗੇ ਜੀ ਕਿਸੇ ਦਿਨ। ਚੋਟ ਸਾਹਿਬ ਦਾ ਇੱਕ ਆਰਟੀਕਲ ਹੈ ਮੇਰੇ ਕੋਲ ਪਿਆ, ਮੈਂ ਉਹ ਕੋਸ਼ਿਸ਼ ਕੀਤੀ ਸੀ ਅੱਜ ਵੀ ਉਨ੍ਹਾਂ ਨਾਲ ਸੰਪਰਕ ਕਰਨ ਦੀ, ਗੱਲਬਾਤ ਕੀਤੀ ਜਾਵੇ, ਪਰ ਹੋ ਨਹੀਂ ਪਾਈ, ਕਿਤੇ ਵਿਅਸਤ ਸਨ। ਤੇ ਮੁਕੱਦਰ ਜੀ ਤੋਂ ਬਾਅਦ, ਸ਼ੈਲੀ ਜੀ ਤੋਂ ਬਾਅਦ ਰਾਜਨ ਸੈਣੀ ਸਾਹਿਬ ਕਹਿੰਦੇ ਆ ਸ਼ੈਲੀ ਵੀਰ ਜੀ ਤੁਸੀਂ ਠੀਕ ਕਹਿ ਰਹੇ ਹੋ ਜੀ, ਹੰਗ ਅਸੈਂਬਲੀ ਜੀ। ਤੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਲਵ ਯੂ ਜੀ, ਮੈਨੂੰ ਤੁਹਾਡੀ ਗੱਲ ਕੋਈ ਵੀ ਗਲਤ ਨਹੀਂ ਲੱਗੀ ਜੀ, ਪਰ ਮੈਂ ਜੋ ਸੋਚਦਾ ਕਿ ਹੁਣ ਦੇ ਸਮੇਂ ਤੇ ਹੋਰ ਕੋਈ ਹੱਲ ਨਹੀਂ ਹੈ ਜੀ, ਨਹੀਂ ਤਾਂ ਸੰਸਥਾ ਨਹੀਂ ਬਚੇਗੀ ਜੀ, ਬਿਲਕੁਲ ਜੀ। ਤੇ ਮੁਕੱਦਰ ਜੀ ਆਖਰੀ ਸੁਣਿਆ ਲਿਖਦੇ ਜੀ ਸੈਣੀ ਬਾਜੀ ਲਵ ਯੂ ਪਿਆਰਿਓ। ਤੇ ਲਓ ਦੋਸਤੋ ਇਹ ਸਨ ਸਾਰੇ ਦੋਸਤਾਂ ਦੇ ਸੁਨੇਹੇ, ਤੇ ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਕੋਸ਼ਿਸ਼ ਕਰਾਂਗੇ ਸ਼ਮੀ ਜੀ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਡਿਸਕਸ਼ਨ ਕਰੀਏ, ਥੋੜਾ ਜਿਹਾ ਵੱਖਰਾ ਕੁਝ ਨਾ ਕੁਝ। ਖਬਰਾਂ ਤਾਂ ਚਲੋ 4-5 ਦਿਨ ਚੱਲਦੀਆਂ ਰਹਿੰਦੀਆਂ, ਇੱਕ ਦਿਨ ਆਪਾਂ ਕੁਝ ਨਾ ਕੁਝ ਹੋਰ ਗੱਲਾਂ ਬਾਤ ਕਰਨ ਦਾ ਰੱਖਦੇ ਹਾਂ, ਤੇ ਉਹਦੇ ਵਿੱਚ ਆਪਾਂ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ। ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵੱਧ ਦੇ ਨਾਲ ਹੋਵੇਗੀ ਮੁਲਾਕਾਤ। ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲੇ ਹਾਂ, ਇਸ ਨੂੰ ਕਰੋ ਇੰਜੋਏ, ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਗੀ ਸਤਿ ਸ੍ਰੀ ਅਕਾਲ, ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਦੇ ਹਾਂ ਫਿਰ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਸ਼ਮੀ ਜੀ ਦੇ ਨਾਲ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਦੇ ਵਿੱਚ। ਇੰਨਾ ਕੀ ਕਰਿਓ ਸਵੀਕਾਰ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਵੀਕਐਂਡ ਤੋਂ ਬਾਅਦ ਸੋਮਵਾਰ

0: ਦੀ ਸ਼ੁਰੂਆਤ ਤੁਹਾਡੇ ਨਾਲ ਤੇ ਅੱਜ 6 ਜੁਲਾਈ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ ਜਿਸ ਦੇ ਵਿਚ ਦੇਸ਼ ਭਰ ਦੀਆਂ ਖ਼ਬਰਾਂ ਅੱਜ ਦਾ ਵਿਚਾਰ ਦੁਨੀਆਦਾਰੀ ਦੀ ਗੱਲਬਾਤ ਤੇ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ, ਲਗਾਤਾਰਤਾ ਦੇ ਵਿਚ ਉਪਰ ਜਿਹੜਾ ਫਲੈਸ਼ ਕਰਦਾ ਰਹਿੰਦਾ ਹੈ ਤੇ ਵਟਸਐਪ ਕਾਲ ਕਰਕੇ ਜਾਂ ਸਿੱਧੀ ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚੋਂ ਤੁਸੀਂ ਜੁੜ ਸਕਦੇ ਹੋ ਤੇ ਆਪਣੇ ਮਨ ਦੇ ਵਿਚਾਰ ਤੇ ਆਪਣੇ ਸੁਝਾਅ ਜਿਹੜੇ ਨੇ ਸਾਂਝੇ ਕਰ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਸਭ ਤੋਂ ਪਹਿਲਾਂ ਉਹਨਾਂ ਦੋਸਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮਾਈਕ ਸਹਾਇਤਾ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜ਼ਰੂਰ ਤੁਸੀਂ ਦਰੁਸਤ ਕਰਾ ਦਿਓ ਕਿਸ ਤਰ੍ਹਾਂ ਤੁਹਾਡੇ ਤੱਕ ਗੱਲਾਂ ਬਾਤਾਂ ਜਿਹੜੀਆਂ ਪਹੁੰਚ ਰਹੀਆਂ ਨੇ ਤੇ ਤਾਂ ਕਿ ਪ੍ਰੋਗਰਾਮ ਦਾ ਆਗਾਜ਼ ਚੰਗੇ ਤੇ ਅੱਛੇ ਤਰੀਕੇ ਦੇ ਨਾਲ ਆਪਾਂ ਸ਼ੁਰੂ ਕੀਤਾ ਜਾ ਸਕੇ। ਅੱਜ ਦੇ ਵਿਚਾਰ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 5 ਮਿੰਟ ਦਾ ਸਮਾਂ ਹੈ ਤੇ ਭਾਰਤ ਦੇ ਵਿਚ ਰਾਤ ਦੇ 9:35 ਜਿਹੜੇ ਹੋ ਚੁੱਕੇ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:05 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਮਾਂ ਤੇ ਸਥਿਤੀ ਸਵੇਰ ਦੇ 9:00 ਘੜੀਆਂ ਦੇ ਉੱਤੇ 5 ਮਿੰਟ ਨੇ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:05 ਤੇ ਯੂਕੇ ਦੇ ਵਿਚ ਸ਼ਾਮ ਦੇ 5:05 ਦਾ ਸਮਾਂ ਹੈ ਜੀ। ਤੇ ਲੋ ਦੋਸਤੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਤੁਹਾਨੂੰ ਨਵੀਆਂ ਹੋਰ ਵੀ ਸੁਣਾਉਂਦੇ ਹਾਂ ਜੋ ਦੁਨੀਆਦਾਰੀ ਦੇ ਵਿਚ ਹਾਲਾਤ ਬਣੇ ਹੋਏ ਹੈ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦਾ ਵਿਚਾਰ ਹੈ ਕਿ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਦੀ ਆਗਿਆ ਨਹੀਂ ਦਿੰਦਾ ਉਹ ਫਰੇਬੀ ਹੈ, ਜਿਸ ਦੇ ਵਿਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ ਉਹ ਲਾਈ ਲੱਗ ਹੁੰਦਾ ਹੈ, ਤੇ ਜਿਹੜਾ ਬਗੈਰ ਪੜਤਾਲ ਤੋਂ ਹੀ ਵਿਸ਼ਵਾਸ ਕਰਦਾ ਹੈ ਉਹ ਮੂਰਖ ਹੁੰਦਾ ਹੈ। ਅਬਰਾਹਮ ਟੀ ਕਾਵੁਰ ਹੁਣਾਂ ਦੀ ਇਹ ਕਲਮ ਦਾ ਜਿਹੜਾ ਇੱਕ ਕੁਝ ਲਾਈਨਾਂ ਨੇ ਜੋ ਜ਼ਿਕਰ ਕਰਦੇ ਹੈ। ਅੱਜ ਦੇ ਦਿਹਾੜੇ ਦੇ ਉੱਤੇ 6 ਜੁਲਾਈ 1885 ਦੇ ਵਿਚ ਤੁਹਾਨੂੰ ਲੈ ਚਲਦੇ ਹਾਂ ਜਦੋਂ ਵਿਗਿਆਨੀ ਲੂਈ ਪਾਸਚਰ ਨੇ ਜੋਸਫ ਮਾਸਟਰ ਦੇ ਹਲਕਾ ਦਾ ਜਿਹੜਾ ਟੀਕਾ ਲਾ ਕੇ ਸਫਲ ਤਜਰਬਾ ਜਿਹੜਾ ਕੀਤਾ ਸੀ 1885 ਦੇ ਵਿਚ, ਤੇ ਅੱਜ ਵੀ ਉਹ ਸਮੱਸਿਆ ਹਲਕਾ ਦੀ ਜਿਹੜੀ ਬਣੀ ਹੋਈ ਹੈ ਕੁੱਤਿਆਂ ਦੇ ਕੱਟਾਂ ਦੇ ਨਾਲ ਬੁਰਾ ਹਾਲ ਪੌਂਕੇ ਦਿਹਾੜੇ ਅੱਜ ਵੀ ਉਹ ਉਸੇ ਤਰ੍ਹਾਂ ਹੈ। ਬੱਚਿਆਂ ਨੂੰ ਤੇ ਅਡਲਟ ਨੂੰ ਜਿਹੜਾ ਕੱਟਿਆ ਵੱਢਿਆ ਜਾ ਰਿਹਾ ਪਰ ਕਾਰਵਾਈ ਕੋਈ ਨਹੀਂ ਹੈ, ਚਾਹੇ ਬਹੁਤ ਸਾਰੇ ਸਖ਼ਤ ਕਾਨੂੰਨ ਕੋਰਟ ਸਾਹਿਬਾਨਾਂ ਦੇ ਵੱਲੋਂ ਫੈਸਲੇ ਸਾਰਾ ਕੁਝ ਆ ਚੁੱਕਿਆ ਪਰ ਕਿਸੇ ਵੀ ਸੂਬੇ ਦੇ ਉੱਤੇ ਕੋਈ ਸਿਰ ਦੇ ਉੱਤੇ ਕੋਈ ਜੂੰ ਜਿਹੜੀ ਹੈ ਤੁਰਦੀ ਫਿਰਦੀ ਨਜ਼ਰ ਨਹੀਂ ਆਉਂਦੀ ਤੇ ਸਾਰਾ ਕੁਝ ਠੰਡੇ ਬਸਤੇ ਦੇ ਵਿਚ ਜਿਹੜਾ ਪਾ ਦਿੱਤਾ ਜਾਂਦਾ ਪਰ ਲੋਕ ਇਨ੍ਹਾਂ ਚੀਜ਼ਾਂ ਦਾ ਹਰਜ਼ਾਨਾ ਭੁਗਤਦੇ ਨੇ, ਭੁਗਤਦੇ ਆਣਗੇ ਤੇ ਭੁਗਤਦੇ ਰਹਿਣਗੇ। 1906 ਦੇ ਵਿਚ ਭੌਤਿਕ ਵਿਗਿਆਨੀ ਡਾਕਟਰ ਦੌਲਤ ਸਿੰਘ ਕੋਠਾਰੀ ਹੁਣਾਂ ਦਾ ਜਨਮ ਹੁੰਦਾ ਹੈ ਤੇ 1917 ਦੇ ਵਿਚ ਦੂਜੇ ਮਾਡਲੇ ਬਰਮਾ ਸਾਜਿਸ਼ ਕੇਸ ਦਾ ਜਿਹੜਾ ਸੀ ਫੈਸਲਾ ਮੁਜਤਬਾ ਹੁਸੈਨ, ਜੌਨਪੁਰ ਅਲੀ ਅਹਿਮਦ ਸਦੀਕੀ ਫੈਜ਼ਾਬਾਦ, ਅਮਰ ਸਿੰਘ ਇੰਜੀਨੀਅਰ ਲੁਧਿਆਣਾ ਦੇ ਰਾਮ ਰੱਖਾ ਸੁਸੋਲੀ ਜੇਲ੍ਹ ਦੇ ਵਿਚ ਮੌਤ ਨੂੰ ਜਿਹੜਾ ਉਮਰ ਕੈਦ ਦਿੱਤੀ ਗਈ ਸੀ ਤੇ 1922 ਦੇ ਵਿਚ ਨਾ ਮਿਲਵਰਤਨ ਲਹਿਰ ਜਿਹੜੀ ਸੀ ਉਹਦੇ ਦੌਰਾਨ ਪੁਲਿਸ ਦੇ ਸਿਪਾਹੀ ਮਾਰੇ ਜਾਣ ਦੇ ਦੋਸ਼ ਲੱਗੇ ਤੇ ਮਹਾਰਾਸ਼ਟਰ ਦੇ ਇਸਮਾਇਲ ਖਾਂ ਅਤੇ ਸੁਲੇਮਾਨ ਨੂੰ ਯਰਵੇਦਾ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ। 1923 ਦੇ ਵਿਚ ਸੋਵੀਅਤ ਸੋਸ਼ਲਿਸਟ ਰਿਪਬਲਿਕ ਦੀ ਸਥਾਪਨਾ ਕੀਤੀ ਗਈ। 1959 ਦੇ ਵਿਚ ਵੈਲੂਰ ਹਸਪਤਾਲ ਦੇ ਵਿਚ ਪਹਿਲੀ ਵਾਰ ਸਫਲਤਾਪੂਰਵਕ ਓਪਨ ਹਾਰਟ ਸਰਜਰੀ ਕੀਤੀ ਗਈ। 1964 ਦੇ ਵਿਚ ਪੰਜਾਬ ਦੇ ਰਾਮਕ੍ਰਿਸ਼ਨ ਮੁੱਖ ਮੰਤਰੀ ਬਣ ਗਏ ਤੇ 1966 ਦੇ ਵਿਚ ਪੰਜਾਬ ਦੇ ਵਿਚ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ। 2006 ਦੇ ਵਿਚ ਭਾਰਤ ਚੀਨ ਜੰਗ ਹੁੰਦੀ ਹੈ ਤੇ 1962 ਤੋਂ ਬਾਅਦ ਬੰਦ ਪਿਆ ਨਥੂਲਾ ਦਰਾ ਵਪਾਰ ਜਿਹੜਾ ਉਹ ਲਈ ਉਹ ਜਿਹੜਾ ਸੀ ਖੋਲਿਆ ਗਿਆ ਸੀ ਉਹਦੇ ਲਈ ਖੋਲਿਆ ਗਿਆ। ਤੇ ਸਭ ਤੋਂ ਪਹਿਲਾਂ ਦੋਸਤੋ ਗੱਲ ਹੋਈ ਹੈ ਤਰਕ ਦੇ ਝਰੋਖੇ ਦੇ ਨਾਲ ਗੱਲ ਕਰਦੇ ਹਾਂ ਉਹਦੇ ਵਿਚੋਂ ਕਲਾ ਇਲਮ ਦੀ ਕਾਲਾ ਇਲਮ ਕਾਲਾ ਜਾਦੂ ਉਹਦੀ ਬਾਤ ਪਾਉਂਦੇ ਹਾਂ ਥੋੜੀ ਜੀ। ਮੁਖਵਿੰਦਰ ਚੋਲਾ ਜੀ ਦੀ ਆਪ ਬੀਤੀ ਲਗਭਗ 35 ਸਾਲ ਪਹਿਲਾਂ ਮੇਰੇ ਕੋਲ ਵਿਭਾਗ ਦਾ ਇੱਕ ਦੋਸਤ ਆਉਂਦਾ ਹੈ ਤੇ ਕਹਿਣ ਲੱਗ ਪੈਂਦਾ ਹੈ ਕਿ ਕੱਲ ਮੈਂ ਕਾਲਾ ਇਲਮ ਜਿਹੜਾ ਸੀ ਅੱਖੀ ਵੇਖਿਆ। ਮੇਰੇ ਪੁੱਛਣ ਦੇ ਉੱਤੇ ਦੱਸਣ ਲੱਗਿਆ ਕਿ ਕੱਲ ਉਹ ਜਲੰਧਰ ਪਾਸਪੋਰਟ ਬਣਾਉਣ ਦੇ ਲਈ ਗਿਆ ਸੀ ਤੇ ਉੱਥੇ ਬੱਸ ਅੱਡੇ ਦੇ ਨੇੜੇ ਪਾਸਪੋਰਟ ਦਫ਼ਤਰ ਦੇ ਸਾਹਮਣੇ ਕਾਫੀ ਭੀੜ ਜਿਹੜੀ ਸੀ ਇਕੱਠੀ ਹੋਈ ਸੀ। ਪਾਸਪੋਰਟ ਦਫ਼ਤਰ ਉਥੋਂ ਉਦੋਂ ਜਦੋਂ ਜਿੱਥੇ ਗਦਰੀ ਬਾਬਿਆਂ ਦਾ ਮੇਲਾ ਲੱਗਦਾ ਉਹ ਬਿਲਡਿੰਗ ਹੈ ਉਹਦੇ ਲਾਗੇ ਹੈ ਸੀਗਾ ਪਹਿਲਾਂ, ਹੁਣ ਤਾਂ ਸ਼ਾਇਦ ਉਥੋਂ ਬਦਲ ਗਿਆ। ਕਹਿੰਦੇ ਨੇ ਕਿ ਮੈਂ ਭੀੜ ਦੇ ਵਿਚ ਵੜ ਕੇ ਖੜ ਗਿਆ ਤੇ ਉਥੇ ਵੇਖਿਆ ਕਿ ਇਕ ਮਦਾਰੀ ਨੇ ਇਕ ਮੁੰਡਾ ਜ਼ਮੀਨ ਦੇ ਉਪਰ ਲੰਮੇ ਪਾਇਆ ਹੋਇਆ ਸੀ ਤੇ ਉਸਦੇ ਉਪਰ ਕਾਲੇ ਰੰਗ ਦੀ ਮੋਟੀ ਚਾਦਰ ਪਾਈ ਹੋਈ। ਮਦਾਰੀ ਨੇ ਇਕ ਚਾਂਦੀ ਦੇ ਰੰਗ ਦੀ ਜਿਹੜੀ ਰਿੰਗ ਛਾਂਪ ਜਿਹੜੀ ਸੀ ਚਾਦਰ ਉਪਰ ਰੱਖੀ ਤੇ ਉਹ ਭੀੜ ਦੇ ਵਿਚੋਂ ਕਿਸੇ ਤੋਂ ਸਵਾਲ ਪੁੱਛਦਾ ਤੇ ਉਸਦਾ ਉੱਤਰ ਹੇਠਾਂ ਲੰਮਾ ਪਿਆ ਜਿਹੜਾ ਸੀ ਲੜਕਾ ਜਿਸ ਨੂੰ ਉਹ ਜਮੂਰਾ ਕਹਿ ਕੇ ਬੁਲਾਉਂਦਾ ਸੀ ਉਹ ਜਵਾਬ ਦੇ ਰਿਹਾ ਸੀ। ਮਦਾਰੀ ਕਿਸੇ ਦੇ ਹੱਥ ਦੇ ਗੁੱਟ ਦੇ ਉੱਤੇ ਉਂਗਲ ਲਾ ਕੇ ਜਮੂਰੇ ਨੂੰ ਜਿਹੜਾ ਸੀ ਪੁੱਛਦਾ ਕਿ ਇਹ ਕੀ ਹੈ। ਉਹ ਹੇਠਾਂ ਲੰਮੇ ਪਿਆ ਹੀ ਹੱਥ ਘੜੀ ਜਾਂ ਕੜਾ ਦੱਸ ਕੇ ਸਹੀ ਜਵਾਬ ਦੇ ਰਿਹਾ ਸੀ। ਜਦ ਉਹ ਚਾਦਰ ਦੇ ਉੱਪਰ ਰੱਖੀ ਰਿੰਗ ਚੁੱਕ ਲੈਂਦਾ ਤਾਂ ਜਮੂਰਾ ਬੋਲਣੋਂ ਹਟ ਜਾਂਦਾ। ਉਹ ਫਿਰ ਰਿੰਗ ਰੱਖ ਦਿੰਦਾ ਤੇ ਉਹ ਜਵਾਬ ਜਿਹੜਾ ਦੇਣ ਫਿਰ ਲੱਗ ਪੈਂਦਾ ਤੇ ਮੈਂ ਬਹੁਤ ਹੈਰਾਨ ਹੋਇਆ ਤੇ ਉਹ ਜਮੂਰੇ ਨੂੰ ਪੁੱਛਦਾ ਕਿ ਉਹ ਸੜਕ ਤੇ ਕੀ ਜਾ ਰਿਹਾ ਤਾਂ ਉਹ ਦੱਸ ਦਿੰਦਾ ਕਿ ਉਹ ਰਿਕਸ਼ਾ ਹੈ ਤੇ ਜਿਸ ਦੇ ਉੱਤੇ ਇੱਕ ਟੋਪੀ ਵਾਲਾ ਆਦਮੀ ਤੇ ਔਰਤ ਬੈਠੇ ਨੇ। ਲੋਕ ਹੈਰਾਨ ਹੋ ਜਾਂਦੇ ਆ ਤੇ ਹੈਰਾਨ ਹੋ ਕੇ ਤਾੜੀਆਂ ਮਾਰ ਦਿੰਦੇ ਆ। ਆਖਰ ਦੇ ਵਿੱਚ ਲੋਕਾਂ ਵਾਂਗ ਹੀ ਮੈਂ ਵੀ ਮਦਾਰੀ ਦੇ ਕੰਨ ਦੇ ਵਿੱਚ ਸਵਾਲ ਪੁੱਛਿਆ ਕਿ ਮੈਂ ਬਾਹਰਲੇ ਦੇਸ਼ ਕਦੋਂ ਤੱਕ ਜਿਹੜਾ ਜਾਵਾਂਗਾ ਤਾਂ ਜਮੂਰੇ ਨੇ ਕਿਹਾ ਕਿ ਤੂੰ ਇੱਕ ਸਵਾਲ ਤੋਂ ਪਹਿਲਾਂ ਬਾਹਰ ਜਾਵੇਂਗਾ, ਕਹਿੰਦਾ ਕਿ ਇੱਕ ਸਾਲ ਤੋਂ ਪਹਿਲਾਂ ਬਾਹਰ ਜਾਵੇਂਗਾ। ਜਦ ਲੋਕ ਜ਼ਿਆਦਾ ਸਵਾਲ ਪੁੱਛਣ ਲੱਗ ਪਏ ਤਾਂ ਉਸਨੇ ਇੱਕ ਸਵਾਲ ਦਾ ਰੇਟ 10 ਰੁਪਏ ਜਿਹੜਾ ਰੱਖ ਦਿੱਤਾ ਵੀ ਹੋਰ ਜੇ ਸਵਾਲ ਪੁੱਛਣੇ ਆ ਪ੍ਰਭਾਵਿਤ ਹੋ ਕੇ ਦੇਖ ਕੇ ਕਿ ਇਹ ਆਂਸਰ ਦਿੰਦਾ ਹੈ ਤਾਂ ਉਸਦਾ ਪ੍ਰਾਈਜ਼ ਰੱਖ ਦਿੱਤਾ ਗਿਆ ਕਿ 10 ਰੁਪਏ ਦਾ ਇੱਕ ਸਵਾਲ ਹੋਏਗਾ। 2-3 ਸਵਾਲਾਂ ਤੋਂ ਬਾਅਦ ਉਸਨੇ ਰੇਟ 5 ਰੁਪਏ ਕਰ ਦਿੱਤਾ ਤੇ ਆਖਰ ਦੇ ਵਿੱਚ ਉਹ ਕਾਲੇ ਇਲਮ ਵਾਲੀਆਂ ਛਾਪਾਂ ਕੱਢ ਕੇ 10 ਰੁਪਏ ਤੇ ਫਿਰ 5 ਰੁਪਏ ਦੇ ਵਿੱਚ ਕਾਫ਼ੀ ਵੇਚ ਗਿਆ। ਇੱਕ ਛਾਂਪ ਜਿਹੜੀ ਸੀ ਮੈਂ ਵੀ ਲੈ ਕੇ ਆਇਆ ਸੀ ਉੱਥੋਂ ਕਿ ਇਹ ਕਾਲੇ ਇਲਮ ਤੋਂ ਘੱਟ ਹੈ। ਮੈਂ ਉਸਦੀਆਂ ਗੱਲਾਂ ਧਿਆਨ ਦੇ ਨਾਲ ਸੁਣ ਕੇ ਦੱਸਿਆ ਕਿ ਇਹ ਜਿਹੜਾ ਕੋਈ ਕਾਲਾ ਇਲਮ ਨਹੀਂ, ਤੇਰੇ ਵਰਗੇ ਲੋਕਾਂ ਨੂੰ ਮੂਰਖ ਬਣਾ ਕੇ ਇਹ ਪੈਸੇ ਠੱਗਦੇ ਆ। ਅਸਲ ਦੇ ਵਿੱਚ ਉਹ ਸਾਰੇ ਸਵਾਲ ਆਪਣੇ ਜਮੂਰੇ ਨੂੰ ਇੱਕ ਹੋਰ ਭਾਸ਼ਾ ਮਸਰੇਜਮ ਜਾਂ ਕੋਡ ਦੇ ਰਾਹੀਂ ਦੱਸ ਦਿੰਦਾ ਸੀ ਤੇ ਉਹਨਾਂ ਦਾ ਜਵਾਬ ਜਿਹੜਾ ਸੀ ਉਹ ਆਪਣੇ ਹਿਸਾਬ ਦੇ ਨਾਲ ਦੇ ਦਿੰਦਾ ਸੀ। ਇਸੇ ਤਰ੍ਹਾਂ ਉਸੇ ਭਾਸ਼ਾ ਦੇ ਰਾਹੀਂ ਘੜੀ ਕੜਾ ਤੇ ਰਿਕਸ਼ੇ ਦੇ ਬਾਰੇ ਉਹਨੂੰ ਜਿਹੜਾ ਸੀ ਪਹਿਲਾਂ ਹੀ ਦੱਸ ਦਿੰਦਾ ਸੀ ਤੇ ਫਿਰ ਆਪਣੀ ਪੰਜਾਬੀ ਬੋਲੀ ਦੇ ਵਿੱਚ ਜਵਾਬ ਲੈ ਲੈਂਦਾ ਸੀ। ਕਾਲਾ ਇਲਮ ਭਾਵ ਕਾਲਾ ਜਾਣੀ ਕਿ ਹਨੇਰਾ, ਇਲਮ ਜਾਣੀ ਕਿ ਵਿਦਿਆ। ਇਸ ਨੂੰ ਵਿਦਿਆ ਦਾ ਹਨੇਰਾ ਹੋਵੇ, ਜਿੰਨਾ ਚਿਰ ਕਿਸੇ ਚੀਜ਼ ਜਾਂ ਜਾਦੂ ਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ ਉਨਾ ਚਿਰ ਉਹ ਸਾਡੇ ਲਈ ਕਾਲਾ ਇਲਮ ਹੀ ਹੁੰਦਾ ਹੈ। ਜਦੋਂ ਅਸਲੀਅਤ ਸਾਹਮਣੇ ਆ ਜਾਵੇ ਤਾਂ ਉਹ ਕਾਲਾ ਇਲਮ ਚਾਨਣ ਦੇ ਵਿੱਚ ਬਦਲ ਜਾਂਦਾ ਹੈ। ਜਿਵੇਂ ਕਿ ਦੁਨੀਆਂ ਦੇ ਬਹੁਤ ਵੱਡੇ ਵੱਡੇ ਜਿਹੜੇ ਵਿਗਿਆਨੀ ਹੈ ਇਸ ਵਕਤ ਖੋਜ ਕਰ ਰਹੇ ਨੇ ਬਲੈਕ ਹੋਲ ਦੇ ਬਾਰੇ, ਤੇ ਜਦੋਂ ਲੱਗਦਾ ਕਿ ਉਹਦੇ ਬਾਰੇ ਸਾਰਾ ਕੁਝ ਪਤਾ ਲੱਗਣ ਲੱਗ ਗਿਆ ਜਾਂ ਸੱਚਾਈ ਸਾਹਮਣੇ ਆ ਗਈ ਤੇ ਲੱਗਦਾ ਕਿ ਉਹ ਫਿਰ ਆਉਂਦੇ ਸਮਿਆਂ ਦੇ ਵਿੱਚ ਰੋਸ਼ਨੀ ਦਾ ਦਰਿਆ ਵਗ ਜਾਣਾ ਹੈ ਉੱਥੇ ਤੇ ਰੋਸ਼ਨੀ ਜਿਹੜੀ ਹੈ ਫਿਰ ਚਾਰ ਫੇਰੇ ਛਾਵੇਗੀ। ਪਰ ਉੱਥੇ ਜਿਹੜਾ ਬਲੈਕ ਹੋਲ ਹੈ ਉਹ ਹਰ ਚੀਜ਼ ਨੂੰ ਹਰ ਸ਼ੈ ਨੂੰ ਜਿਹੜਾ ਆਪਣੇ ਅੰਦਰ ਖਿੱਚ ਲੈਂਦਾ ਹੈ, ਸਮਾ ਲੈਂਦਾ ਹੈ ਤੇ ਉਹਦੇ ਬਾਰੇ ਉਹ ਸਟੱਡੀ ਕਰ ਰਹੇ ਨੇ। ਤੇ ਲੋ ਦੋਸਤੋ ਫਿਰ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਣ ਤੋਂ ਪਹਿਲਾਂ ਥੋੜੀ ਜਿਹੀ ਫੁੱਟਬਾਲ ਦੀ ਦੁਨੀਆਂ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਅਗਲੀਆਂ ਗੱਲਾਂ ਬਾਤਾਂ ਵੱਲ ਨੂੰ। ਫੀਫਾ ਵਰਲਡ ਕੱਪ ਦੇ ਵਿੱਚ ਬਹੁਤ ਹੀ ਜਿਹੜੇ ਨੇ ਅਦਭੁਤ ਜਿਹੜੇ ਮੈਚ ਦੇਖਣ ਨੂੰ ਮਿਲ ਰਹੇ ਆ। ਵੱਡੇ ਵੱਡੇ ਜਿਹੜੇ ਕਹਿੰਦੇ ਘਲਾਉਂਦੇ ਜਿਹੜੇ ਆਪਣੇ ਮੁਲਕ ਨੇ ਉਹ ਕਿਤੇ ਨਾ ਕਿਤੇ ਬਾਹਰ ਹੋ ਰਹੇ ਨੇ। ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 16 ਨਾਕਆਊਟ ਸਟੇਜ ਦੇ ਮੁਕਾਬਲੇ ਦੇ ਉੱਪਰ ਜਿਹੜਾ ਦੁਨੀਆਂ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਰੋਮਾਂਚ ਦੇ ਨਾਲ ਭਰ ਦਿੱਤਾ ਹੈ। 5 ਜੁਲਾਈ ਨੂੰ ਖੇਡੇ ਗਏ ਜਿਹੜੇ ਮੈਚ ਨੇ ਉਨ੍ਹਾਂ ਦੇ ਵਿਚ ਸਭ ਤੋਂ ਵੱਡਾ ਉਲਟਫੇਰ ਨਿਊਯਾਰਕ ਦੇ ਸਟੇਡੀਅਮ ਚ ਦੇਖਣ ਨੂੰ ਮਿਲਿਆ ਜਿੱਥੇ ਨਾਰਵੇ ਦੀ ਟੀਮ ਨੇ 5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੂੰ 2-1 ਦੇ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਨਾਰਵੇ ਦੇ ਸਟਾਰ ਸਟਰਾਈਕਰ ਇਰਲਿੰਗ ਹਾਲੈਂਡ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੂਜੇ ਹਾਫ ਜਾਣੀ ਕਿ 79ਵੇਂ ਮਿੰਟ ਤੇ 90ਵੇਂ ਮਿੰਟ ਦੇ ਵਿਚ ਗੋਲ ਕੀਤਾ ਤੇ 2 ਲਗਾਤਾਰ ਗੋਲ ਕਰਕੇ ਆਪਣੀ ਟੀਮ ਨੂੰ ਕੁਆਟਰ ਫਾਈਨਲ ਦੇ ਵਿਚ ਪਹੁੰਚਾਇਆ। ਬ੍ਰਾਜ਼ੀਲ ਦੇ ਵੱਲੋਂ ਨੇਮਾਰ ਨੇ ਮੈਚ ਦੇ ਆਖਰੀ ਮਿੰਟ ਦੇ ਵਿਚ ਜਿਹੜੀ ਅੱਜ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਆਪਸ ਦੇ ਵਿਚ ਪਲਾਂਟੀ ਲਾਉਣ ਤੋਂ ਪਹਿਲਾਂ ਨੇਮਾਰ ਤੇ ਜਿਹੜਾ ਉਨ੍ਹਾਂ ਦਾ ਨਾਰਵੇ ਦਾ ਗੋਲਕੀਪਰ ਆਖਰ ਦੇ ਆਪਸ ਦੇ ਵਿਚ ਜਿਹੜਾ ਸ਼ਬਦੀ ਬੋਲਬਾਣੀ ਇੱਕ ਦੂਸਰੇ ਦੇ ਨਾਲ ਵਾਰਤਾਲਾਪ ਕਰਦੇ ਆ, ਅੜੀ ਬੜ ਪਗਾਉਣ ਲੱਗੇ ਹੋਏ ਆ ਤੇ ਉਹ ਕਾਫੀ ਵਾਇਰਲ ਵੀ ਹੋਈ ਹੈ। ਤੇ ਪੈਨਲਟੀ ਦੇ ਰਾਹੀਂ ਇੱਕ ਗੋਲ ਜ਼ਰੂਰ ਕੀਤਾ ਪਰ ਉਹ ਆਪਣੀ ਟੀਮ ਨੂੰ ਹਾਰ ਤੋਂ ਬਚਾ ਨਹੀਂ ਸਕੇ ਤੇ ਇਸੇ ਦੇ ਦਿਨ ਹੀ ਫਿਲਾਡੇਲਫੀਆ ਵਿਖੇ ਖੇਡੇ ਗਏ ਇੱਕ ਹੋਰ ਮੁਕਾਬਲੇ ਚ ਫਰਾਂਸ ਨੇ ਪੈਰਾਗੁਆਏ ਨੂੰ 1-0 ਦੇ ਨਾਲ ਜਿਹੜਾ ਮਾਤ ਦੇ ਕੇ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਲਈ। ਦੂਜੇ ਪਾਸੇ 5 ਜੁਲਾਈ ਦੀ ਦੇਰ ਰਾਤ ਜਿਹੜੀ ਹੈ ਤੜਕੇ ਸਮੇਂ ਇਨ੍ਹਾਂ ਮੁਲਕਾਂ ਦੇ ਵਿੱਚ ਜੋ ਮੈਚ ਹੋਏ ਹੈ ਉਹਦੇ ਵਿੱਚ ਮੈਕਸੀਕੋ ਸਿਟੀ ਦੇ ਇਤਿਹਾਸਕ ਸਟੇਡੀਅਮ ਦੇ ਵਿੱਚ ਮੇਜ਼ਬਾਨ ਮੈਕਸੀਕੋ ਤੇ ਇੰਗਲੈਂਡ ਵਿਚਕਾਰ ਇੱਕ ਬੇਹੱਦ ਰੋਮਾਂਚਕ ਤੇ ਡਰਾਮੇ ਦੇ ਨਾਲ ਭਰਪੂਰ ਮੈਚ ਖੇਡਿਆ ਗਿਆ। ਤੂਫਾਨ ਦੇ ਕਾਰਨ 1 ਘੰਟਾ ਦੇਰੀ ਦੇ ਨਾਲ ਸ਼ੁਰੂ ਹੋਏ ਇਸ ਹਾਈ ਵੋਲਟੇਜ ਮੁਕਾਬਲੇ ਦੇ ਵਿਚ ਇੰਗਲੈਂਡ ਨੇ ਮੈਕਸੀਕੋ ਨੂੰ 3-2 ਦੇ ਨਾਲ ਜਿਹੜਾ ਹਰਾਇਆ। ਇੰਗਲੈਂਡ ਵੱਲੋਂ ਜੂਡ ਬਲਿੰਗਮ ਨੇ ਜਿਹੜਾ ਮਹਿਜ 98 ਸੈਕਿੰਡਾਂ ਦੇ ਵਿਚ ਦੇ ਅੰਦਰ ਅੰਦਰ 2 ਸ਼ਾਨਦਾਰ ਗੋਲ ਕੀਤੇ ਤੇ ਕਪਤਾਨ ਹੈਰੀ ਕੇਨ ਨੇ ਜਿਹੜਾ ਸੀ ਪੈਨਲਟੀ ਦੇ ਰਾਹੀਂ ਤੀਜਾ ਜਿਹੜਾ ਗੋਲ ਦਾਗਿਆ। ਇੰਗਲੈਂਡ ਦੇ ਖਿਡਾਰੀ ਜੈਰਲ ਕੁਆਸਾ ਨੂੰ ਰੈੱਡ ਕਾਰਡ ਮਿਲਣ ਕਰਕੇ ਟੀਮ 10 ਮਿੰਟ ਖਿਡਾਰੀਆਂ ਦੇ ਨਾਲ ਖੇਡ ਰਹੀ ਸੀ ਤੇ ਫਿਰ ਵੀ ਮੈਕਸੀਕੋ ਜਿਸਦੇ ਵੱਲੋਂ ਕੁਆਇਨੋਨੇਸ ਅਤੇ ਰਾਉਲ ਹਿਮੇਨੇਜ਼ ਨੇ ਜਿਹੜਾ ਗੋਲ ਕੀਤੇ ਤੇ ਇਸਦਾ ਫਾਇਦਾ ਨਹੀਂ ਚੁੱਕਿਆ। ਹੁਣ ਕੁਆਟਰ ਫਾਈਨਲ ਦੇ ਵਿਚ ਇੰਗਲੈਂਡ ਦਾ ਸਾਹਮਣਾ ਨਾਰਵੇ ਦੇ ਨਾਲ ਹੋਣਾ ਹੈ ਤੇ ਦੇਖਦੇ ਹਾਂ ਅਗਲੇ ਪੜਾਅ ਦੇ ਵਿਚ ਕੀ ਵਾਪਰਦਾ ਹੈ। ਤੇ ਪੁਰਤਗਾਲ ਬਨਾਮ ਸਪੇਨ ਦਾ ਮੈਚ ਜਿਹੜਾ ਖੇਡ ਰਿਹਾ ਜਾਣਾ ਹੈ ਤੇ ਉਸਦੀ ਵੀ ਅੱਜ 6 ਨੂੰ ਜਾਂ ਕੱਲ ਦੇ ਸਮੇਂ ਦੇ ਵਿਚ ਇਹ ਮੈਚ ਹੋਣਾ ਹੈ। ਤੇ ਅਮਰੀਕਾ ਬਨਾਮ ਜਿਹੜਾ ਬੈਲਜੀਅਮ ਦਾ ਮੈਚ ਜਿਹੜਾ ਹੈ ਉਹ ਹੋਣਾ ਹੈ ਜੀ ਸੈਟਲ USA ਦੇ ਵਿਚ ਤੇ ਦੋਵੇਂ ਮੈਚ ਜਿਹੜੇ ਨੇ ਦੇਖਣ ਯੋਗ ਹੋਣਗੇ ਤੇ ਉਸ ਤੋਂ ਬਾਅਦ ਫਿਰ ਹੋਰ ਵੀ ਟਫ ਜਿਹੜੇ ਨੇ ਮੈਚ ਖੇਡਣੇ ਸ਼ੁਰੂ ਹੋ ਜਾਣੇ ਆ। ਭਾਰਤ ਦੇ ਵਿਚ ਬਹੁਤ ਇੱਕ ਚੱਲ ਰਿਹਾ ਮੁੱਦੇ ਚੱਲ ਰਹੇ ਨੇ ਉਹਦਾ ਥੋੜਾ ਜਿਹਾ ਜ਼ਿਕਰ ਕਰਦੇ ਆ। E20 ਆਖਰ ਚ ਜਾਣਨ ਪਛਾਣਨ ਦੀ ਕੋਸ਼ਿਸ਼ ਕਰਦੇ ਆ, ਕਹਿੰਦੇ ਗੱਡੀਆਂ ਖੜੋ ਰਹੀਆਂ ਨੇ ਪਰ ਅਸਲ ਦੇ ਵਿਚ ਜਿਹੜਾ ਇਥਾਨੋਲ ਹੈ ਉਹਦੀ ਜਿਹੜੀ ਹੈ ਮਿਸ਼ਰਤ ਪੈਟਰੋਲ ਜਿਹੜਾ ਅਸਲ ਦੇ ਵਿਚ ਹੁੰਦਾ ਹੈ, ਖਾਸ ਕਰਕੇ E20 ਜਿਹੜਾ ਜਿਹਦੇ ਵਿਚ 20% ਇਥਾਨੋਲ ਹੁੰਦਾ ਤੇ 80% ਅਸਲ ਪੈਟਰੋਲ ਹੁੰਦਾ ਹੈ। ਪਰ ਲੱਗਦਾ ਕਿ ਇੰਡੀਆ ਦੇ ਵਿਚ ਜਿਹੜਾ ਉਲਟਾ ਕਰ ਦਿੱਤਾ ਗਿਆ, 80% ਜਿਹੜਾ ਉਹਦੇ ਵਿਚ ਇਥਾਨੋਲ ਤੇ 20% ਜਿਹੜਾ ਪੈਟਰੋਲ ਮਿਲਾ ਰਹੇ ਨੇ ਨੂੰ ਲੈ ਕੇ ਅੱਜ ਕੱਲ ਜਿਹੜਾ ਕਾਫੀ ਚਰਚਾ ਦਾ ਚਿੰਤਾਵਾਂ ਜਿਹੜੀਆਂ ਬਣੀਆਂ ਹੋਈਆਂ। ਇੱਕ ਪਾਸੇ ਵਾਹਨ ਮਾਲਕਾਂ ਦੀਆਂ ਪਰੇਸ਼ਾਨੀਆਂ ਨੇ ਤੇ ਦੂਜੇ ਪਾਸੇ ਸਰਕਾਰ ਦੇ ਆਪਣੇ ਦਾਅਵੇ ਹੈ। ਲੋਕ ਜਿਹੜੇ ਨੇ ਇਸ ਦੇ ਵਿਚ ਕਿਉਂ ਪਰੇਸ਼ਾਨ ਨੇ, ਇੰਜਨ ਨੂੰ ਕੀ ਨੁਕਸਾਨ ਹੋ ਸਕਦਾ, ਉਹਦੇ ਬਾਰੇ ਥੋੜੀ ਜਿਹੀ ਚਰਚਾ ਕਰਦੇ ਹਾਂ। ਤੇ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਬਿਲਕੁਲ ਬੇਬੁਨਿਆਦ ਨਹੀਂ ਨੇ। ਇਥਾਨੋਲ ਕੈਮੀਕਲ ਦੇ ਤੌਰ ਦੇ ਉੱਤੇ ਪੈਟਰੋਲ ਦੇ ਨਾਲ ਵੱਖਰਾ ਹੁੰਦਾ, ਜਿਸਦੇ ਕਾਰਨ ਜਿਹੜਾ ਸੀ ਪੁਰਾਣੇ ਵਾਹਨਾਂ ਦੇ ਵਿਚ ਜੋ ਕੁਝ ਵਾਪਰਦਾ ਹੈ ਉਹਦਾ ਜ਼ਿਕਰ ਕਰਦੇ ਤੇ ਅੱਜ ਦੀ ਜਿਹੜੀ ਹੈ ਨਵੀਂ ਟੈਕਨੋਲੋਜੀ ਆ ਉਹਦਾ ਤੇ ਇਹਦਾ ਕੀ ਅੰਤਰ ਹੈ। ਨਵੀਂ ਉਹਦੇ ਵਿਚ ਕਾਫੀ ਹੁੰਦੀ ਆ ਪਾਣੀ ਨੂੰ ਸੋਖਣਾ, ਇਥਾਨੋਲ ਹਵਾ ਦੇ ਵਿਚੋਂ ਨਵੀਂ ਜਿਹੜੀ ਹੈ ਪਾਣੀ ਨੂੰ ਬਹੁਤ ਜਲਦੀ ਖਿੱਚਦਾ। ਜੇਕਰ ਗੱਡੀ ਲੰਮੇ ਸਮੇਂ ਤੱਕ ਖੜੀ ਰਹੇ ਤਾਂ ਟੈਂਕੀ ਦੇ ਅੰਦਰ ਪਾਣੀ ਅਤੇ ਪੈਟਰੋਲ ਵੱਖ ਹੋ ਜਾਂਦੇ ਨੇ, ਜਿਸਦੇ ਨਾਲ ਇੰਜਨ ਸਟਾਰਟ ਹੋਣ ਦੇ ਵਿਚ ਦਿੱਕਤ ਜਿਹੜੀ ਆਉਂਦੀ ਹੈ। ਜਿਵੇਂ ਸਾਡੇ ਮੁਲਕਾਂ ਦੇ ਵਿਚ ਗੱਲ ਕਰੀਏ ਤਾਂ ਸਿਆਲ ਨੂੰ ਕਹਿੰਦੇ ਆ ਕਿ ਜਦੋਂ ਬਰਫ਼ ਵਗੈਰਾ ਪਈ ਹੁੰਦੀ ਹੈ ਟੈਂਕੀ ਫੁੱਲੀ ਚਾਹੀਦੀ ਹੈ, ਘੱਟੋ ਘੱਟ ਹਫ਼ਤਾ ਚਾਹੀਦੀ ਚਾਹੀਦੀ ਹੈ ਨਾ, ਡਾਊਨ ਨਹੀਂ ਚਾਹੀਦਾ ਕਿਉਂਕਿ ਉਹਦੇ ਵਿਚ ਫਿਰ ਜਿਹੜਾ ਫਰੀਜ਼ ਹੁੰਦਾ ਹੈ ਕੁਝ ਵੀ ਤਾਂ ਉਹ ਪਾਣੀ ਵਿਚ ਬਦਲ ਜਾਂਦਾ ਡੀਜ਼ਲ ਇੰਜਣਾਂ ਦੇ ਵਿਚ ਖਾਸ ਕਰਕੇ, ਤੇ ਉਹ ਫਿਰ ਇਸ ਕਰਕੇ ਕਹਿੰਦੇ ਨੇ ਟੈਂਕੀ ਨੂੰ ਫੁੱਲੀ ਰੱਖੋ ਗੁੰਜਾਇਸ਼ ਨਾ ਰਵੇ। ਜੰਗਾਲ ਅਤੇ ਖੋਰ ਵੱਧ ਜਾਂਦੀ ਹੈ, ਇਥਾਨੋਲ ਪੁਰਾਣੀਆਂ ਗੱਡੀਆਂ ਦੇ ਲੋਹੇ ਜਾਂ ਐਲਮੂਨੀਅਮ ਤੱਕ ਦੇ ਪੁਰਜ਼ਿਆਂ ਦੇ ਵਿਚ ਜੰਗਾਲ ਪੈਦਾ ਕਰ ਸਕਦਾ। ਰਬੜ ਅਤੇ ਪਲਾਸਟਿਕ ਦਾ ਖਰਾਬ ਹੋਣਾ ਵੀ ਇਹਦੇ ਵਿਚ ਸੰਭਵ ਹੈ। ਪੁਰਾਣੇ ਵਾਹਨਾਂ ਦੀਆਂ ਫਿਊਲ ਪਾਈਪਾਂ ਜਿਹੜੀਆਂ ਨੇ ਤੇ ਗੈਸ ਕੱਟ ਜਿਹੜੇ ਨੇ ਰਬੜ ਦੀਆਂ ਹੁੰਦੀਆਂ ਨੇ, ਇਥਾਨੋਲ ਇਹਨਾਂ ਰਬੜ ਦੇ ਪੁਰਜ਼ਿਆਂ ਨੂੰ ਗਾਲ ਦਿੰਦਾ ਹੈ ਜਿਸ ਦੇ ਨਾਲ ਲੀਕੇਜ ਜਿਹੜੀ ਹੋ ਸਕਦੀ ਹੈ। ਘੱਟ ਮਾਲਜ ਦੀ ਗੱਲ ਹੋ ਰਹੀ ਹੈ ਵੱਡੇ ਪੱਧਰ ਦੇ ਉੱਤੇ ਉਹਦੇ ਉੱਤੇ ਐਵਰੇਜ ਦੀ। ਇਥਾਨੋਲ ਦੀ ਊਰਜਾ ਸਮਰੱਥਾ ਜਿਹੜੀ ਹੈ ਉਹਦੇ ਵਿਚ ਸ਼ੁੱਧ ਪੈਟਰੋਲ ਦੇ ਨਾਲੋਂ ਘੱਟ ਹੁੰਦੀ ਹੈ। ਇਸ ਦੇ ਲਈ E20 ਜਿਹੜਾ ਫਿਊਲ ਦੀ ਵਰਤੋਂ ਦੇ ਨਾਲ ਵਾਹਨ ਦੀ ਮਾਈਲੇਜ ਜਿਹੜੀ ਆ 5-7% ਤੱਕ ਜਿਹੜੀ ਘੱਟ ਸਕਦੀ ਹੈ। ਸਰਕਾਰ ਦਾ ਇਹਦੇ ਵਿਚ ਕੀ ਦਾਅਵਾ ਹੈ? ਸਰਕਾਰ ਦਾ ਕਹਿਣਾ ਕਿ E20 ਬਾਲਣ ਦੇ ਨਾਲ ਦੇਸ਼ ਅਤੇ ਵਾਤਾਵਰਨ ਨੂੰ ਵੱਡਾ ਫਾਇਦਾ ਹੋਵੇਗਾ। ਤੇ ਉਹਨਾਂ ਦੇ ਦਾਅਵੇ ਜਿਹੜੇ ਨੇ ਉਹ ਕੀ ਨੇ? ਕਹਿੰਦੇ ਨੇ ਕਿ ਪ੍ਰਦੂਸ਼ਣ ਦੇ ਵਿਚ ਕਮੀ ਆਏਗੀ। ਇਥਾਨੋਲ ਇਕ ਸਾਫ਼ ਬਾਲਣ ਹੈ, ਕਲੀਨ ਫਿਊਲ ਹੈ। ਇਸ ਦੇ ਨਾਲ ਗੱਡੀਆਂ ਦੇ ਵਿਚੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਅਤੇ ਹੋਰ ਹਾਨੀਕਾਰਕ ਗੈਸਾਂ ਦਾ ਨਿਕਾਸ ਬਹੁਤ ਘੱਟ ਜਾਂਦਾ ਹੈ। ਆਰਥਿਕ ਫਾਇਦੇ ਦੀ ਜਦੋਂ ਗੱਲ ਕਰਦੇ ਹਾਂ ਤਾਂ ਭਾਰਤ ਆਪਣੀ ਲੋੜ ਦਾ 80% ਤੋਂ ਵੱਧ ਕੱਚਾ ਤੇਲ ਬਾਹਰੋਂ ਮੰਗਵਾਉਂਦਾ ਹੈ ਤੇ ਇਥਾਨੋਲ ਦੇਸ਼ ਦੇ ਵਿਚ ਹੀ ਗੰਨੇ, ਮੱਕੀ ਅਤੇ ਟੁੱਟੇ ਹੋਏ ਝੋਨੇ ਜਿਹੜਾ ਚਾਵਲ ਹੈ ਉਦੋਂ ਤੋਂ ਬਣਾਇਆ ਜਾਂਦਾ ਹੈ। ਇਸ ਦੇ ਨਾਲ ਦੇਸ਼ ਦਾ ਕਹਿੰਦੇ ਪੈਸਾ ਬਾਹਰ ਜਾਣੋਂ ਬਚਦਾ ਹੈ ਤੇ ਕਿਸਾਨਾਂ ਦੀ ਆਮਦਨ ਵੱਧਦੀ ਹੈ। ਪਰ ਜਿਹੜਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਉਹਦੀ ਅਜੇ ਗੱਲ ਨਹੀਂ ਹੋ ਰਹੀ। ਨਵੀਆਂ ਗੱਡੀਆਂ ਦੇ ਲਈ ਸੁਰੱਖਿਅਤ ਕੀ ਹੈ? ਸਰਕਾਰ ਦੇ ਅਨੁਸਾਰ ਅਪ੍ਰੈਲ 2023 ਤੋਂ ਬਾਅਦ ਬਣੇ ਸਾਰੇ ਵਾਹਨ ਜਿਹੜੇ ਨੇ E20 ਕੰਪਲੇਂਟ ਜਿਹੜੀਆਂ ਨੇ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤੇ ਗਏ ਨੇ ਕਿ ਉਨ੍ਹਾਂ ਦੇ ਇੰਜਨ ਪਾਈਪਾਂ ਤੇ ਮਟੀਰੀਅਲ ਉੱਤੇ 20% ਇਥਾਨੋਲ ਦਾ ਕੋਈ ਵੀ ਮਾੜਾ ਅਸਰ ਨਹੀਂ ਹੁੰਦਾ। ਇਥਾਨੋਲ ਦੀ ਸਹੀ ਵਰਤੋਂ ਦੇ ਮਾਪਦੰਡ ਜਿਹੜੇ ਨੇ ਅਸਲ ਦੇ ਵਿਚ ਉਹ ਕੈਪਟੇਬਿਲਟੀ ਜਿਹੜੀ ਹੈ ਉਹਦੇ ਨਿਯਮਾਂ ਦੇ ਅਨੁਸਾਰ ਦੇਖਿਆ ਜਾਵੇ ਤਾਂ ਇਥਾਨੋਲ ਨੂੰ ਸਿੱਧਾ ਗੱਡੀ ਦੇ ਵਿਚ ਨਹੀਂ ਪਾਇਆ ਜਾ ਸਕਦਾ। ਇਸ ਦੀ ਵਰਤੋਂ ਦੇ ਸਖ਼ਤ ਵਿਗਿਆਨਕ ਜਿਹੜੇ ਮਾਪਦੰਡ ਵੀ ਨੇ। E10 ਜਿਹੜਾ ਹੈ ਯਾਨੀ ਕਿ 10% ਇਥਾਨੋਲ ਆਉਂਦਾ ਉਹਦੇ ਚ, ਇਹ ਬਾਲਣ ਭਾਰਤ ਦੀਆਂ ਲਗਭਗ ਸਾਰੀਆਂ ਪੁਰਾਣੀਆਂ ਤੇ ਨਵੀਆਂ ਗੱਡੀਆਂ ਲਈ ਸੁਰੱਖਿਅਤ ਹੈ। ਤੇ E20 ਜਿਹਦੇ ਵਿਚ 20% ਜਿਹੜਾ ਇਥਾਨੋਲ ਹੁੰਦਾ ਹੈ, ਇਹ ਸਿਰਫ ਉਨ੍ਹਾਂ ਵਾਹਨਾਂ ਦੇ ਵਿਚ ਹੀ ਵਰਤਿਆ ਜਾਣਾ ਚਾਹੀਦਾ ਜਿਨ੍ਹਾਂ ਦੇ ਮੈਨੁਅਲ ਕਿਤਾਬਜੇ ਜਿਹੜੇ ਨੇ, ਯਾਨੀ ਕਿ ਜਾਂ ਫਿਊਲ ਟੈਂਕ ਦੇ ਢੱਕਣ ਦੇ ਉੱਤੇ ਜਦੋਂ ਆਪਾਂ ਫਿਊਲ ਪਵਾਉਂਦੇ ਹਾਂ ਤਾਂ ਟੈਂਕੀ ਦਾ ਢੱਕਣ ਖੋਲਦੇ ਹਾਂ, ਉਹਦੇ ਅੰਦਰਲੇ ਪਾਸੇ ਇੱਕ ਚਿੱਟਾ ਤੇ ਹਰੇ ਰੰਗ ਦਾ ਜਾਂ ਨੀਲੇ ਰੰਗ ਦਾ ਇੱਕ ਸਟਿੱਕਰ ਲੱਗਾ ਹੁੰਦਾ, ਉਹਦੇ ਉੱਤੇ ਟਾਇਰਾਂ ਦੀ ਹਵਾ ਤੇ ਫਿਊਲ ਦਾ ਦੱਸਿਆ ਹੁੰਦਾ ਵੀ ਇਹਦੇ ਵਿਚ ਕਿਹੜਾ ਫਿਊਲ ਜਿਹੜਾ ਵਰਤਿਆ ਜਾ ਸਕਦਾ, E95, E98, E20 ਜਾਂ E10, E5 ਇਸ ਤਰ੍ਹਾਂ ਦਾ, ਉਹਦੇ E85 ਇਸ ਤਰ੍ਹਾਂ ਦੇ ਉਹਦੇ ਉੱਤੇ ਲੱਗੇ ਹੁੰਦੇ ਆ ਜਿਹੜਾ ਉਸ ਇੰਜਨ ਦੇ ਵਿਚ ਫਿਊਲ ਪਾਇਆ ਜਾ ਸਕਦਾ। ਇਸੇ ਤਰ੍ਹਾਂ ਜਿਹੜਾ ਹੈ E20 ਇਹ ਸਿਰਫ ਉਨ੍ਹਾਂ ਵਾਹਨਾਂ ਦੇ ਵਿਚ ਹੀ ਵਰਤਿਆ ਜਾਣਾ ਚਾਹੀਦਾ ਜਿਨ੍ਹਾਂ ਦੇ ਮੈਨੁਅਲ ਉੱਤੇ ਜਿਹੜਾ ਫਿਊਲ ਟੈਂਕ ਦੇ ਢੱਕਣ ਦੇ ਉੱਤੇ E20 ਲਿਖਿਆ ਹੋਵੇ। ਇਸੇ ਤਰ੍ਹਾਂ ਫਲੈਕਸ ਫਿਊਲ ਵਾਹਨ ਜਿਹੜੇ ਨੇ ਇਹ ਖਾਸ ਵਾਹਨ ਹੁੰਦੇ ਆ ਜੋ 20% ਤੋਂ ਲੈ ਕੇ 85%, ਯਾਨੀ ਕਿ E85 ਜੋ ਕਿ ਇੱਥੇ ਯੂਰਪੀਅਨ ਕੰਟਰੀਆਂ ਦੇ ਵਿਚ ਆਉਂਦਾ, ਜਾਂ 100% ਇਥਾਨੋਲ ਦੇ ਉੱਤੇ ਵੀ ਚੱਲ ਸਕਦੇ ਨੇ। ਇਨ੍ਹਾਂ ਦੇ ਇੰਜਨ ਕੰਪਿਊਟਰ, ECU ਅਤੇ ਫਿਊਲ ਸੈਂਸਰ ਬਹੁਤ ਐਡਵਾਂਸ ਹੁੰਦੇ ਆ। ਅਸਲ ਦੇ ਵਿਚ ਵਾਹਨ ਚਾਲਕਾਂ ਦੇ ਲਈ ਜ਼ਰੂਰੀ ਸਾਵਧਾਨੀਆਂ ਜਿਹੜੀਆਂ ਨੇ ਉਨ੍ਹਾਂ ਨੂੰ ਵੀ ਦੇਖਣਾ ਚਾਹੀਦਾ ਤੇਲ ਪਵਾਉਣ ਤੋਂ ਪਹਿਲਾਂ। ਜੇਕਰ ਤੁਹਾਡੇ ਕੋਲ ਪੁਰਾਣੀ ਗੱਡੀ ਹੈ ਤਾਂ ਤੁਹਾਨੂੰ E20 ਪੈਟਰੋਲ ਦੀ ਵਰਤੋਂ ਕਰਨੀ ਪੈ ਰਹੀ ਹੈ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਗੱਡੀ ਲੰਬਾ ਸਮਾਂ ਜਿਹੜਾ ਖੜੀ ਨਾ ਰੱਖੋ, ਜੇਕਰ ਗੱਡੀ 2 ਤੋਂ 3 ਹਫ਼ਤੇ ਖੜੀ ਰਹਿ ਜਾਂਦੀ ਹੈ ਤਾਂ ਟੈਂਕੀ ਫੁੱਲ ਨਾ ਰੱਖੋਗੇ ਜਾਂ ਫਿਊਲ ਸਟੈਬੀਲਾਈਜ਼ਰ ਜਿਹੜਾ ਐਡੀਟਿਵ ਦੀ ਵਰਤੋਂ ਕਰੋਗੇ ਤਾਂ ਜੋ ਪਾਣੀ ਵੱਖਰਾ ਨਾ ਹੋਵੇ। ਫਿਊਲ ਫਿਲਟਰ ਅਤੇ ਪਾਈਪਾਂ ਦੀ ਜਾਂਚ ਕਰਾਉਣੀ ਚਾਹੀਦੀ ਹੈ। ਹਰ ਸਰਵਿਸ ਵੇਲੇ ਮਕੈਨਿਕ ਤੋਂ ਫਿਊਲ ਪਾਈਪਾਂ ਦੀ ਜਾਂਚ ਕਰਵਾਓ ਕਿ ਕਿਤੇ ਉਹ ਗਲ ਤਾਂ ਨਹੀਂ ਗਏ, ਤੇ ਫਿਊਲ ਫਿਲਟਰ ਜਿਹੜਾ ਸਮੇਂ ਸਿਰ ਬਦਲੋ। ਭਰੋਸੇਯੋਗ ਜਿਹੜਾ ਪੈਟਰੋਲ ਪੰਪ ਹੈ ਸਿਰਫ ਚੰਗੇ ਅਤੇ ਸਾਫ਼ ਪੈਟਰੋਲ ਪੰਪਾਂ ਤੋਂ ਹੀ ਤੇਲ ਪਵਾਓ ਜਿੱਥੇ ਜਿਹੜਾ ਤੁਹਾਨੂੰ ਵਿਸ਼ਵਾਸ ਹੋਵੇ ਤੇ ਟੈਂਕੀਆਂ ਦੇ ਵਿਚ ਨਮੀ ਜਾਂ ਪਾਣੀ ਦੀ ਸਮੱਸਿਆ ਨਾ ਹੋਵੇ। ਆਖਰ ਦੇ ਵਿਚ ਜਿਹੜਾ ਯੂਰਪੀਅਨ ਕੰਟਰੀਆਂ ਦੀ ਥੋੜੀ ਗੱਲ ਕਰਦਾ ਇਹਨੂੰ ਲੈ ਕੇ, ਕਿਉਂਕਿ ਇਨ੍ਹਾਂ ਕੰਟਰੀਆਂ ਦੇ ਵਿਚ ਪਹਿਲਾਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ। ਜੇਕਰ ਫਿਨਲੈਂਡ ਦੀ ਗੱਲ ਕਰੀਏ ਤਾਂ ਪੈਟਰੋਲ ਪੰਪਾਂ ਤੇ ਮੁੱਖ ਤੌਰ ਦੇ ਉੱਤੇ 2 ਕਿਸਮਾਂ ਦਾ ਪੈਟਰੋਲ ਮਿਲਦਾ ਹੈ। ਇੱਥੇ ਦੋਵਾਂ ਦੇ ਉੱਤੇ ਸਪਸ਼ਟ ਤੌਰ ਦੇ ਉੱਤੇ ਈ ਨੰਬਰ ਲਿਖਿਆ ਹੁੰਦਾ ਹੈ। 95 E10 ਸਭ ਤੋਂ ਵੱਧ ਵਰਤਿਆ ਜਾਣ ਵਾਲਾ ਹੈ। ਮਿਕਸਿੰਗ ਮਾਤਰਾ ਜਿਹੜੀ ਇਹਦੇ ਵਿਚ 10% ਤੱਕ ਇਥਾਨੋਲ ਤੇ 90% ਸ਼ੁੱਧ ਪੈਟਰੋਲ ਹੁੰਦਾ ਹੈ। ਇਹ ਜਿਹੜਾ ਫਿਨਲੈਂਡ ਦਾ ਸਟੈਂਡਰਡ ਜਿਹੜਾ ਨਿਯਮਤ ਪੈਟਰੋਲ ਹੈ। ਫਿਨਲੈਂਡ ਦੀਆਂ ਸੜਕਾਂ ਦੇ ਉੱਤੇ ਚੱਲਣ ਵਾਲੀਆਂ ਲਗਭਗ 92% ਤੋਂ ਵੱਧ ਪੈਟਰੋਲ ਕਾਰਾਂ ਇਸ ਬਾਲਣ ਦੀ ਵਰਤੋਂ ਕਰਨ ਦੇ ਯੋਗ ਨੇ। 98 ਯਾਨੀ ਕਿ E98 ਜਾਂ E5 ਸੁਰੱਖਿਅਤ ਵਿਕਲਪ ਹੈ। ਮਿਕਸਿੰਗ ਮਾਤਰਾ ਇਹਦੇ ਵਿਚ ਹੁੰਦੀ ਹੈ ਜਿਵੇਂ ਕਿ ਵੱਧ ਤੋਂ ਵੱਧ 5% ਤੱਕ ਇਥਾਨੋਲ ਹੁੰਦਾ ਹੈ ਜਾਂ ਕਈ ਵਾਰ ਇਹ ਬਿਲਕੁਲ ਸ਼ੁੱਧ ਹੁੰਦਾ ਹੈ। ਇਸਦਾ ਜਿਹੜਾ ਅਕਟੇਨ ਨੰਬਰ 98 ਜ਼ਿਆਦਾ ਹੁੰਦਾ ਹੈ। ਇਹਦੀ ਵਰਤੋਂ ਜਿਹੜੀ ਹੈ ਬਾਲਣ ਖਾਸ ਤੌਰ ਦੇ ਉੱਤੇ ਪੁਰਾਣੀਆਂ ਕਾਰਾਂ, ਮੋਟਰਸਾਈਕਲਾਂ, ਕਿਸ਼ਤੀਆਂ ਤੇ ਇੰਜਨਾਂ ਦੇ ਵਿਚ ਜਿਹੜਾ ਲਾਨ ਮੂਵਰ ਜਿਹੜੇ ਘਾਹ ਕੱਟਣ ਵਾਲੀਆਂ ਮਸ਼ੀਨਾਂ ਨੇ ਜਾਂ ਬਰਫ਼ ਹਟਾਉਣ ਵਾਲੀਆਂ ਮਸ਼ੀਨਾਂ ਨੇ ਜਾਂ 2-stroke ਹੈ ਜਾਂ 4-stroke ਹੈ ਉਨ੍ਹਾਂ ਲਈ ਹੁੰਦੀ ਹੈ ਜਿਨ੍ਹਾਂ ਦੇ ਇੰਜਨ E10 ਬਾਲਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੈ। E85 ਜਿਹੜਾ ਹਾਈ ਇਥਾਨੋਲ ਬਾਲਣ ਹੈ। ਮਿਕਸਿੰਗ ਮਾਤਰਾ ਇਸ ਦੇ ਵਿਚ 85% ਤੱਕ ਇਥਾਨੋਲ ਅਤੇ ਸਿਰਫ 15% ਪੈਟਰੋਲ ਹੁੰਦਾ ਹੈ। ਇਹ ਸਿਰਫ ਖਾਸ ਤੌਰ ਦੇ ਉੱਤੇ ਬਣਿਆ ਫਲੈਕਸ ਫਿਊਲ ਜਿਹੜਾ FFV ਜਿਹੜਾ ਇਹਨੂੰ ਕੋਡ ਕਿਹਾ ਜਾਂਦਾ ਗੱਡੀਆਂ ਦੇ ਵਿਚ ਹੀ ਪਾਇਆ ਜਾਂਦਾ। ਫਿਨਲੈਂਡ ਦੇ ਵਿਚ ਬਹੁਤ ਸਾਰੇ ਲੋਕ ਆਪਣੀਆਂ ਪੁਰਾਣੀਆਂ ਕਾਰਾਂ ਦੇ ਵਿਚ E85 ਰੀਟਰੋਫਿਟ ਕਿੱਟ ਜਿਹੜੀ ਹੈ ਲਗਵਾ ਕੇ ਇਸ ਸਸਤੇ ਤੇ ਵਾਤਾਵਰਨ ਅਨੁਕੂਲ ਬਾਲਣ ਦੀ ਜਿਹੜੀ ਵਰਤੋਂ ਕਰਦੇ ਆ। ਦੂਸਰੇ ਪਾਸੇ ਯੂਰਪੀਅਨ ਮੁਲਕਾਂ ਦੀ ਗੱਲ ਕਰ ਲਈਏ ਤੇ ਸਾਰੇ ਦੀ, ਉਹਦੇ ਵਿਚ ਪੂਰੇ ਯੂਰਪ ਦੇ ਵਿਚ ਇਥਾਨੋਲ ਦੀ ਵਰਤੋਂ ਨੂੰ ਲੈ ਕੇ ਇਕ ਸਮਾਨ ਕਾਨੂੰਨ ਹੈ EN 228 ਸਟੈਂਡਰਡ ਇਹਦੇ ਵਿਚ ਲਾਗੂ ਹੁੰਦਾ ਹੈ। ਸਪਸ਼ਟ ਲੇਬਲਿੰਗ ਯਾਨੀ ਕਿ ਯੂਰਪ ਦੇ ਹਰ ਪੈਟਰੋਲ ਪੰਪ ਦੀ ਨੋਜ਼ਲ ਦੇ ਉੱਤੇ ਇਕ ਗੋਲ ਜਿਹੜਾ ਚੱਕਰ ਦੇ ਅੰਦਰ E5 ਜਾਂ E10 ਲਿਖਿਆ ਹੋਣਾ ਕਾਨੂੰਨੀ ਲਾਜ਼ਮੀ ਹੈ। ਗਾਹਕ ਨੂੰ ਪਤਾ ਹੁੰਦਾ ਹੈ ਕਿ ਉਹ ਆਪਣੀ ਗੱਡੀ ਦੇ ਵਿਚ ਕੀ ਪਵਾ ਰਿਹਾ ਜਾਂ ਪਾ ਰਿਹਾ। ਆਪ ਉਧਰੇ ਹੀ ਪਾਉਂਦੇ ਆ ਤੇਲ ਇਨ੍ਹਾਂ ਮੁਲਕਾਂ ਚ ਤਾਂ ਕਿਉਂਕਿ ਇੱਥੇ ਸਰਵਿਸ ਨਹੀਂ ਹੈ, ਆਪ ਹੀ ਪਾਉਣਾ ਪੈਂਦਾ। ਵੈਬਸਾਈਟ ਅਤੇ ਡਾਟਾਬੇਸ ਜਿਹੜਾ ਫਿਨਲੈਂਡ ਦੇ ਵਿੱਚ ਜਿਵੇਂ ਕਿ ਆਟੋ ਲੀਤੋ ਯਾਨੀ ਕਿ ਜਿਹੜੀ ਹੈ ਯੂਨੀਅਨ ਨੇ ਕਾਰ ਯੂਨੀਅਨ ਜਾਂ E10.fi ਅਤੇ ਬਾਕੀ ਯੂਰਪ ਦੇ ਵਿੱਚ ਸਰਕਾਰੀ ਵੈਬਸਾਈਟਾਂ ਨੇ ਜਿੱਥੇ ਕੋਈ ਵੀ ਵਿਅਕਤੀ ਆਪਣੀ ਕਾਰ ਦਾ ਮਾਡਲ ਅਤੇ ਸਾਲ ਲਿਖ ਕੇ ਚੈੱਕ ਕਰ ਸਕਦਾ ਹੈ ਕਿ ਉਸਦੀ ਗੱਡੀ ਜਿਹੜੀ ਹੈ ਉਹਦੇ ਲਈ E10 ਸੁਰੱਖਿਅਤ ਹੈ ਜਾਂ ਫਿਰ ਉਸ ਨੂੰ ਜਿਹੜਾ E5 ਪਵਾਉਣਾ ਚਾਹੀਦਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ। ਜੋ ਭਾਰਤ ਦੇ ਮਾਪਦੰਡ ਨੇ ਉਹ ਥੋੜੇ ਵੱਖਰੇ ਨੇ, ਮੈਨੂੰ ਲੱਗਦਾ ਕਿ ਉਲਟਾ ਪੁਲਟਾ ਕਰ ਦਿੱਤਾ ਜਾਂ ਸਮਝਣ ਦੇ ਵਿੱਚ ਕੋਈ ਉਲਟਾ ਪੁਲਟਾ ਹੋਇਆ। ਬਾਕੀ ਤੁਸੀਂ ਆਪ ਦੱਸ ਸਕਦੇ ਹੋ। ਤੇ ਅਗਲੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 62 ਸਟੂਡੀਓ ਦਾ ਨੰਬਰ ਹੈ। ਤੇ ਲੋ ਦੋਸਤੋ, ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ? ਪੰਜਾਬ ਤੋਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਵਕੀਲਾਂ ਦੀ ਗੱਲ ਕਰ ਲਈਏ ਤਾਂ ਵਕੀਲ ਸਾਰੇ ਹੀ ਜਿਹੜੇ ਨੇ ਹੜਤਾਲ ਦੇ ਉੱਤੇ ਚਲੇ ਗਏ ਆ ਅੱਜ ਤੇ ਕੱਲ ਦੇ ਲਈ। ਬਾਰ ਐਸੋਸੀਏਸ਼ਨ ਦਸੂਹਾ ਦੀ ਕਾਰਜਕਾਰੀ ਕਮੇਟੀ ਦੀ ਇੱਕ ਮੀਟਿੰਗ ਐਡਵੋਕੇਟ ਸ਼ੁਭ ਸਰੋਚ ਹੁਣਾਂ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੀਟਿੰਗ ਦੇ ਵਿੱਚ ਬਾਰ ਐਸੋਸੀਏਸ਼ਨ ਜਿਹੜੀ ਹੈ ਭੁਲੱਥ ਦੇ ਮੈਂਬਰ ਐਡਵੋਕੇਟ ਸ੍ਰੀ ਅਮਨਦੀਪ ਸਿੰਘ ਖਹਿਰਾ ਦੇ ਵਿਰੁੱਧ FIR ਜਿਹੜੀ ਹੈ ਦਰਜ ਕਰਨ ਦੇ ਸਬੰਧ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਲਏ ਗਏ ਫੈਸਲੇ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਜੁਆਇੰਟ ਐਕਸ਼ਨ ਕਮੇਟੀ ਜਿਹੜੀ ਹੈ JAC ਵੱਲੋਂ ਦਿੱਤੇ ਗਏ ਸੂਬਾ ਪੱਧਰੀ ਸੱਦੇ ਦੇ ਅਨੁਸਾਰ ਬਾਰ ਐਸੋਸੀਏਸ਼ਨ ਭੁਲੱਥ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਨਾਲ ਇਕਜੁੱਟਤਾ ਪ੍ਰਗਟ ਕਰਦੇ ਹੋਏ ਜਿਹੜਾ ਬਾਰ ਐਸੋਸੀਏਸ਼ਨ ਦਸੂਹਾ ਦੇ ਮੈਂਬਰ ਸੋਮਵਾਰ 6 ਜੁਲਾਈ 2026 ਨੂੰ ਮੁਕੰਮਲ 9 ਵਰਕ ਡੇ ਕੰਮ ਦਾ ਮੁਕੰਮਲ ਬਾਈਕਾਟ ਰੱਖਿਆ ਗਿਆ। JEC ਜਿਹੜੀ ਹੈ ਉਹਦੇ ਸਾਹਮਣੇ ਇਹ ਜਿਹੜਾ ਪੱਖ ਰੱਖਿਆ ਗਿਆ ਕਿ FIR ਦੇ ਵਿੱਚ ਲਗਾਏ ਗਏ ਦੋਸ਼ਾਂ ਤੋਂ ਉਕਤ ਐਡਵੋਕੇਟ ਦੀ ਕਥਿਤ ਅਪਰਾਧਾਂ ਦੇ ਵਿੱਚ ਸ਼ਮੂਲੀਅਤ ਦੇ ਬਾਰੇ ਜਿਹੜਾ ਕੋਈ ਵੀ ਖਾਸ ਭੂਮਿਕਾ ਜਾਂ ਤੱਥ ਸਾਹਮਣੇ ਨਹੀਂ ਆਉਂਦੇ ਹੈ। ਇਹ ਵੀ ਦੱਸਿਆ ਗਿਆ ਕਿ ਸੀਨੀਅਰ ਕਪਤਾਨ ਪੁਲਿਸ ਜਿਹੜੇ ਨੇ SSP ਕਪੂਰਥਲਾ ਨੂੰ ਇਸ ਮਾਮਲੇ ਦੀ ਨਿਰਪੱਖ ਸਮੀਖਿਆ ਜਿਹੜੀ ਕਰਨ ਤੇ FIR ਦੇ ਵਿੱਚੋਂ ਐਡਵੋਕੇਟ ਦਾ ਨਾਂ ਹਟਾਉਣ ਦੇ ਲਈ ਵਾਰ ਵਾਰ ਬੇਨਤੀਆਂ ਕੀਤੀਆਂ ਗਈਆਂ ਸਨ, ਪਰ ਹੁਣ ਤੱਕ ਕੋਈ ਵੀ ਪ੍ਰਭਾਵਸ਼ਾਲੀ ਸੁਧਾਰਤਮਕ ਜਿਹੜਾ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਮੁਤਾਬਕ ਰਾਜ ਵਿਆਪੀ ਰੋਸ ਪ੍ਰਦਰਸ਼ਨ ਦੇ ਸਮਰਥਨ ਦੇ ਵਿੱਚ ਸਮਰਥ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਿਹੜੀ ਨਿਰਪੱਖ ਬਿਨਾਂ ਪੱਖਪਾਤੀ ਅਤੇ ਤੇਜ਼ੀ ਦੇ ਨਾਲ ਸਮੀਖਿਆ ਕਰਨ ਦੀ ਅਪੀਲ ਕਰਨ ਦੇ ਲਈ ਬਾਰ ਐਸੋਸੀਏਸ਼ਨ ਦਸੂਹਾ ਦੇ ਸਮੂਹ ਮੈਂਬਰ 6 ਜੁਲਾਈ 2026 ਸੋਮਵਾਰ ਨੂੰ ਕੰਮ ਤੋਂ ਜਿਹੜਾ ਦੂਰ ਰਹੇ। ਇਹ ਜਿਹੜਾ ਉਮੀਦ ਕੀਤੀ ਜਾਂਦੀ ਹੈ ਕਿ FIR ਦੇ ਵਿੱਚੋਂ ਐਡਵੋਕੇਟ ਸ੍ਰੀ ਅਮਨਦੀਪ ਸਿੰਘ ਖਹਿਰਾ ਦਾ ਨਾਂ ਹਟਾਉਣ ਸਮੇਤ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਬਾਰ ਐਸੋਸੀਏਸ਼ਨ ਦਸੂਹਾ ਦੇ ਸਮੂਹ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣਾ ਪੂਰਾ ਸਹਿਯੋਗ ਦੇਣ ਤੇ ਉਪਰੋਕਤ ਮਤੇ ਦੀ ਜਿਹੜਾ ਸਖ਼ਤੀ ਦੇ ਨਾਲ ਪਾਲਣਾ ਕਰਨ ਤੇ ਅਦਾਲਤ ਤੇ ਮਾਲ ਵਿਭਾਗ ਜਿਹੜਾ ਉਹਦੇ ਸਮੂਹ ਜੁਡੀਸ਼ੀਅਲ ਪ੍ਰੀਜ਼ਾਈਡਿੰਗ ਅਫਸਰਾਂ ਨੂੰ ਜਿਹੜਾ ਸਹਿਯੋਗ ਕਰਨ ਦੀ ਵੀ ਬੇਨਤੀ ਨਾਲ ਕੀਤੀ ਜਾਂਦੀ ਹੈ। ਦੂਸਰੇ ਪਾਸੇ ਪੰਥਕ ਇਕੱਠ 5 ਤਰੀਕ ਨੂੰ ਹੋਇਆ, ਕੱਲ ਬੀਤੇ ਦੇ ਵਿੱਚ ਪੰਥਕ ਇਕੱਠ ਦੇ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੀ ਹਮਾਇਤ ਕੀਤੀ ਹੈ ਤੇ ਮੁੱਖ ਮੰਤਰੀ ਦੇ ਖਿਲਾਫ਼ ਕਾਰਵਾਈ ਨੂੰ ਪੰਥ ਦੀ ਸਾਂਝੀ ਆਵਾਜ਼ ਜਿਹੜਾ ਦੱਸਿਆ ਗਿਆ। ਵਿਵਾਦਿਤ ਵੀਡੀਓ ਮਾਮਲੇ ਚ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਜਾਰੀ ਆਦੇਸ਼ ਦਾ ਸਮਰਥਨ ਕਰਦਿਆਂ ਪੰਥਕ ਇਕੱਠ ਨੇ ਪੰਥ ਦੀ ਸਾਂਝੀ ਆਵਾਜ਼ ਕਰਾਰ ਦਿੱਤਾ ਹੈ। ਇੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਇਕੱਠ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਨਿਰਮਲੇ ਉਦਾਸੀ ਤੇ ਕਾਰ ਸੇਵਾ ਸੰਪਰਦਾਵਾਂ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਮਤੇ ਨੂੰ ਸੰਗਤ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਪ੍ਰਵਾਨਗੀ ਦਿੱਤੀ ਹੈ। ਮਤੇ ਦੇ ਵਿੱਚ ਮੁੱਖ ਮੰਤਰੀ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦੇਣ ਦੇ ਆਦੇਸ਼ ਨੂੰ ਜਾਇਜ਼ ਠਹਿਰਾਇਆ ਗਿਆ ਤੇ ਇਕੱਠ ਨੇ ਚਿੰਤਾ ਪ੍ਰਗਟਾਈ ਕਿ ਭੁੱਲ ਬਖਸ਼ਾਉਣ ਦੀ ਥਾਂ ਦੇ ਉੱਤੇ ਆਪ ਆਗੂ ਤੇ ਸਰਕਾਰ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਹੇ ਨੇ, ਜਿਸ ਨੂੰ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ ਤੇ ਪੰਥਕ ਇਕੱਠ ਨੇ ਫੈਸਲਾ ਕੀਤਾ ਕਿ ਸੰਦੇਸ਼ ਨੂੰ ਘਰ ਘਰ ਜੜਾ ਪਹੁੰਚਾਉਣ ਦੇ ਲਈ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਦੇ ਵਿੱਚ ਪੰਥਕ ਇਕੱਠ ਸੱਦੇ ਜਾਣਗੇ ਤੇ ਪਿੰਡ ਪੱਧਰ ਦੇ ਉੱਤੇ ਗੁਰਸਿੱਖਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ। ਸਿੱਖ ਸੰਸਥਾਵਾਂ ਖਿਲਾਫ਼ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੇ ਕੂੜ ਪ੍ਰਚਾਰ ਦਾ ਜਵਾਬ ਤਰਕ ਸੰਗਤ ਦੇ ਨਾਲ ਦੇਣ ਦੀ ਵੀ ਅਪੀਲ ਕੀਤੀ ਗਈ। ਐਡਵੋਕੇਟ ਧਾਮੀ ਹੁਣਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਾ ਹਰ ਸਿੱਖ ਦਾ ਜਿਹੜਾ ਮੁੱਢਲਾ ਫਰਜ਼ ਹੈ। ਇਸ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਤਖ਼ਤ ਹਜ਼ੂਰ ਸਾਹਿਬ ਦੇ ਵੱਲੋਂ ਗਿਆਨੀ ਪਰਮਵੀਰ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਸ ਦੇ ਦੌਰਾਨ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਦਾ 4 ਸਫ਼ਿਆਂ ਦਾ ਜਿਹੜਾ ਸੰਦੇਸ਼ ਵੀ ਵੰਡਿਆ ਗਿਆ, ਜਿਸ ਦੇ ਵਿਚ ਭਾਜਪਾ ਤੇ ਭਗਵੰਤ ਮਾਨ ਨੂੰ ਪੰਥ ਦੇ ਵਿਰੋਧੀ ਦੱਸਣ ਦੇ ਨਾਲ ਨਾਲ ਸਿੱਖ ਸੰਸਥਾ ਤੇ ਕਾਬਜ਼ ਹੋਣਾ, ਕਾਬਜ਼ ਲੋਕਾਂ ਦੀ ਭੂਮਿਕਾ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਜਥੇਦਾਰਾਂ ਦੇ ਉੱਤੇ ਵੀ ਤਿੱਖੇ ਸਵਾਲ ਚੁੱਕੇ ਗਏ। ਸਿੱਖ ਵਿਰੋਧੀ ਪ੍ਰਚਾਰ ਦੇ ਖਿਲਾਫ਼ ਜਥੇਦਾਰ ਦੇ ਵੱਲੋਂ ਸਰਕਾਰ ਨੂੰ ਤਾੜਨਾ ਦਿੱਤੀ ਗਈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਚੰਡੀਗੜ੍ਹ ਤੇ ਮੁਹਾਲੀ ਚ ਸਿੱਖ ਸੰਸਥਾਵਾਂ ਦੇ ਖਿਲਾਫ਼ ਸੋਸ਼ਲ ਮੀਡੀਆ ਦੇ ਉੱਤੇ ਹੋ ਰਿਹਾ ਭੰਡੀ ਪ੍ਰਚਾਰ 10 ਦਿਨਾਂ ਦੇ ਅੰਦਰ ਅੰਦਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਤੇ ਉਨ੍ਹਾਂ ਚੇਤਾਵਨੀ ਵੀ ਦਿੱਤੀ ਹੈ ਕਿ ਜਿਹਾ ਨਾ ਹੋਣ ਦੇ ਉੱਤੇ ਸਿੱਖ ਪੰਥ ਖੁਦ ਕਾਰਵਾਈ ਦੇ ਲਈ ਮਜਬੂਰ ਹੋਏਗਾ ਤੇ ਉਨ੍ਹਾਂ ਨੌਜਵਾਨੀ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ 24 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਖਾਲਸਾ ਵਹੀਰ ਸ਼ੁਰੂ ਕਰਨ ਦਾ ਵੀ ਐਲਾਨ ਕਰ ਦਿੱਤਾ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਵੀ ਕੌਮ ਨੂੰ ਜਿਹੜਾ ਇਕਜੁੱਟ ਹੋਣ ਦਾ ਸੱਦਾ ਦੇ ਦਿੱਤਾ। ਬੁੱਢਾ ਦਲ ਨੇ ਨਾਰਾਜ਼ਗੀ ਜਤਾਈ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਉਨ੍ਹਾਂ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਕੱਲ੍ਹ ਬੀਤੇ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਝਾਅ ਦਿੱਤਾ ਕਿ ਕੌਮੀ ਮੁੱਦਿਆਂ ਦੇ ਉੱਤੇ ਗੁਰਮਤਾ ਕਰਨ ਸਮੇਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਭਰੋਸੇ ਦੇ ਵਿਚ ਲਿਆ ਜਾਵੇ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚ ਪੰਥਕ ਇਕੱਠ ਮੌਕੇ ਸੰਬੋਧਨ ਕਰਦਿਆਂ ਬਾਬਾ ਬਲਵੀਰ ਸਿੰਘ ਨੇ ਸਿੱਧੇ ਅਸਿੱਧੇ ਢੰਗ ਨਾਲ ਮੁੱਖ ਮੰਤਰੀ ਦੇ ਖਿਲਾਫ਼ ਹੁਕਮਾਂ ਦੇ ਮਾਮਲੇ ਚ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਤੇ ਉਨ੍ਹਾਂ ਦਸਿਆ ਕਿ ਕੌਮੀ ਮਾਮਲਿਆਂ ਚ ਕੋਈ ਵੀ ਗੁਰਮਤਾ ਲੈਣ ਸਮੇਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਣਡਿੱਠਾ ਕੀਤਾ ਜਾਂਦਾ ਹੈ ਜਦੋਂ ਕਿ ਉਹ ਸਿੱਖ ਪੰਥ ਦਾ ਇਕ ਅਹਿਮ ਜਿਹੜਾ ਹਿੱਸਾ ਨੇ। ਦੂਸਰੇ ਪਾਸੇ ਕਿਸਾਨ ਆਗੂਆਂ ਵੱਲੋਂ ਵੀ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ। ਪੰਥਕ ਇਕੱਠ ਦੇ ਵਿਚ ਸ਼ਾਮਲ ਹੋਣ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੇਵਾਲ ਤੇ ਹਰਮੀਤ ਸਿੰਘ ਕਾਦੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਦੇ ਉੱਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਾਨ ਸਿੰਘ ਗਰੇਵਾਲ ਵੀ ਮੌਜੂਦ ਸਨ। ਕਿਸਾਨ ਆਗੂਆਂ ਨੇ ਜਥੇਦਾਰ ਦੇ ਕੋਲ ਲੈਂਡ ਪੋਲਿੰਗ ਨੀਤੀ ਦਾ ਮੁੱਦਾ ਉਠਾਉਂਦਿਆਂ ਉਨ੍ਹਾਂ ਨੂੰ ਇਸ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਵਿਵਾਦਤ ਵੀਡੀਓ ਮਾਮਲੇ ਦੇ ਉੱਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲ ਤਖ਼ਤ ਸਾਹਿਬ ਦੇ ਨਾਲ ਟਕਰਾਅ ਛੱਡ ਕੇ ਸਮਰਪਣ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਕਾਂਗਰਸ ਦਾ ਕਲੇਸ਼। ਪੰਜਾਬ ਕਾਂਗਰਸ ਕਨਫਲੈਕਟ ਜਿਹੜਾ ਚੱਲ ਰਿਹਾ, ਰਾਜਾ ਵੜਿੰਗ ਦੇ ਪ੍ਰੋਗਰਾਮ ਦੇ ਬਾਈਕਾਟ ਦਾ ਐਲਾਨ ਹੋ ਗਿਆ ਤੇ ਵੜਿੰਗ ਵਿਰੋਧੀ ਧੜੇ ਨੇ ਮੀਟਿੰਗ ਕੀਤੀ ਹੈ। ਵਿਰੋਧੀਆਂ ਨੇ ਹੱਥ ਮਿਲਾਏ ਨੇ ਤੇ ਬਘੇਲ ਦੇ ਪੁੱਜਣ ਤੋਂ ਪਹਿਲਾਂ ਨਵੀਂ ਚੁਣੌਤੀ ਆ ਗਈ ਹੈ। ਬਘੇਲ ਦੀ ਮੀਟਿੰਗ ਦੇ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੀ ਸੱਦਾ ਤੇ ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ ਆ ਗਿਆ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਬਾਰੇ ਇੰਚਾਰਜ ਭੁਪੇਸ਼ ਬਘੇਲ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਵਿਰੋਧੀ ਧੜਾ ਜਿਹੜਾ ਇਕਜੁੱਟ ਹੋ ਗਿਆ। ਧੜਿਆਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ। ਅੱਜ ਹੋਈ ਇਹ ਜਿਹੜੀ ਅਹਿਮ ਮੀਟਿੰਗ ਦੇ ਵਿਚ ਫੈਸਲਾ ਕੀਤਾ ਗਿਆ ਕਿ ਵੜਿੰਗ ਵਿਰੋਧੀ ਧੜੇ ਦਾ ਕੋਈ ਵੀ ਆਗੂ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਹੋਣ ਵਾਲੇ ਪ੍ਰੋਗਰਾਮਾਂ ਦੇ ਵਿਚ ਸ਼ਾਮਲ ਨਹੀਂ ਹੋਏਗਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਰਿੰਡਾ ਇਕੱਠ ਮਗਰੋਂ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰਾਂ ਨੇ ਆਪਸ ਦੇ ਵਿਚ ਹੱਥ ਮਿਲਾ ਲਏ ਨੇ ਤੇ ਅੱਜ ਮੁਹਾਲੀ ਦੇ ਵਿਚ ਕਾਂਗਰਸ ਦੇ ਸੀਨੀਅਰ ਆਗੂ ਨੇ ਮੀਟਿੰਗ ਕੀਤੀ ਹੈ। ਮੁਹਾਲੀ ਮੀਟਿੰਗ ਦੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪ੍ਰਗਟ ਸਿੰਘ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਕੁਲਦੀਪ ਸਿੰਘ ਢਿੱਲੋਂ ਸਮੇਤ ਦਰਜਨਾਂ ਆਗੂ ਸ਼ਾਮਲ ਹੋਏ ਨੇ। ਮੀਟਿੰਗ ਦੇ ਵਿਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅੱਜ ਕਿਸੇ ਚੋਣ ਦੇ ਰੁਝੇਵੇਂ ਦੇ ਕਾਰਨ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਦੇ ਜਿਹੜੇ ਨੇ ਨੇੜਲੇ ਵਿਧਾਇਕ ਲਾਡੀ ਸ਼ੇਰੋਵਾਲੀਆ ਇਸ ਮੀਟਿੰਗ ਦੇ ਵਿਚ ਹਾਜ਼ਰ ਹੋਏ ਹੈ। ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮੀਟਿੰਗ ਦਾ ਜਿਹੜਾ ਵਿਚ ਸ਼ਾਮਲ ਹੋਣ ਦੀ ਹਾਮੀ ਤਾਂ ਭਰੀ ਸੀ, ਪਰ ਉਹ ਮੀਟਿੰਗ ਦੇ ਵਿਚ ਹਾਜ਼ਰ ਨਹੀਂ ਹੋ ਸਕੇ ਨੇ। ਦੂਸਰੇ ਪਾਸੇ ਇਸੇ ਮੁੱਦੇ ਦੇ ਉੱਤੇ ਅੱਗੇ ਵਧੀਏ ਥੋੜਾ, ਜੋ ਨਵੀਂ ਅਪਡੇਟ ਹੈ। ਪੰਜਾਬ ਇੰਚਾਰਜ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਗੈਰ ਹਾਜ਼ਰ ਤੇ ਪ੍ਰਤਾਪ ਬਾਜਵਾ ਨੇ ਵੱਖਰੇ ਤੌਰ ਦੇ ਉੱਤੇ ਸਵਾਗਤ ਕਰ ਦਿੱਤਾ। ਇਹਦੇ ਵਿਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਨਿੱਤਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਤੋਂ ਦੂਰੀ ਬਣਾ ਲਈ ਤੇ ਅੱਜ ਸਵੇਰੇ ਵਕਤ ਚੰਨੀ ਧੜੇ ਨੇ ਗੁਪਤ ਮੀਟਿੰਗ ਕਰਕੇ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਹੋਣ ਵਾਲੇ ਪ੍ਰੋਗਰਾਮਾਂ ਦਾ ਬਾਈਕਾਟ ਦਾ ਜਿਹੜਾ ਐਲਾਨ ਕਰ ਦਿੱਤਾ ਸੀ। ਇਸ ਦੇ ਦੌਰਾਨ ਜਦੋਂ ਕਰੀਬ 3 ਵਜੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਚੰਡੀਗੜ੍ਹ ਹਵਾਈ ਅੱਡੇ ਉੱਤੇ ਪੁੱਜਦੇ ਹੈ ਤੇ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਬਘੇਲ ਦੀ ਆਮਦ ਮੌਕੇ ਹੋਏ ਸਵਾਗਤੀ ਪ੍ਰੋਗਰਾਮ ਦੇ ਵਿਚ ਚੰਨੀ ਧੜਾ ਸ਼ਾਮਲ ਨਹੀਂ ਹੋਇਆ। ਰਾਜਾ ਵੜਿੰਗ ਨੇ ਹਵਾਈ ਅੱਡੇ ਤੇ ਪੰਜਾਬ ਇੰਚਾਰਜ ਬਘੇਲ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਇਸ ਮੌਕੇ ਕਾਂਗਰਸੀ ਵਰਕਰਾਂ ਨੇ ਰਾਜਾ ਵੜਿੰਗ ਦੇ ਹੱਕ ਚ ਨਾਅਰੇ ਲਾ ਦਿੱਤੇ। ਐਡਾ ਵੱਡਾ ਸਵਾਗਤ ਪਹਿਲਾਂ ਭੁਪੇਸ਼ ਬਘੇਲ ਦਾ ਕਦੇ ਦੇਖਣ ਨੂੰ ਨਹੀਂ ਸੀ ਮਿਲਿਆ। ਸਵਾਗਤ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਨਜ਼ਰ ਆਏ ਤੇ ਚੰਨੀ ਧੜੇ ਦਾ ਕੋਈ ਵੀ ਆਗੂ ਸਵਾਗਤ ਮੌਕੇ ਹਾਜ਼ਰ ਨਹੀਂ। ਅਹਿਮ ਸੂਤਰ ਜਿਹੜੇ ਨੇ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਸ਼ੁਭਮ ਸ਼ਰਮਾ ਤੇ ਐਨ ਐਸ ਯੂ ਆਈ ਦਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੀ ਬਘੇਲ ਦਾ ਸਵਾਗਤ ਮੌਕੇ ਗੈਰ ਹਾਜ਼ਰ ਰਹੇ ਨੇ ਤੇ ਸ਼ਾਮ ਤੱਕ ਚੰਨੀ ਧੜੇ ਦੇ ਲੀਡਰਾਂ ਨੇ ਪੰਜਾਬ ਇੰਚਾਰਜ ਬਘੇਲ ਦੇ ਨਾਲ ਦੂਰੀ ਜਿਹੜੀ ਬਣਾਈ ਰੱਖੀ ਹੈ ਤੇ ਅੱਗੇ ਜਾ ਕੇ ਆਪਾਂ ਵਿਸਥਾਰ ਦੇ ਵਿਚ ਗੱਲਾਂ ਬਾਤਾਂ ਕਰਦੇ ਹਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਵੀ ਤੇ ਇੱਕ ਦੋ ਖ਼ਬਰਾਂ ਹੋਰ ਲੈ ਲਈਏ। ਹਿੰਦੂ ਮੈਂਬਰਸ ਇਨ ਵਕਫ ਬੋਰਡ, ਦੇਸ਼ ਦੇ ਵਿਚ ਪਹਿਲੀ ਵਾਰ ਵਕਫ ਬੋਰਡ ਦੇ ਵਿਚ 2 ਹਿੰਦੂ ਮੈਂਬਰ ਸ਼ਾਮਲ ਕਰ ਦਿੱਤੇ ਗਏ। ਮੱਧ ਪ੍ਰਦੇਸ਼ ਸਰਕਾਰ ਨੇ ਵੱਡਾ ਅਤੇ ਇਤਿਹਾਸਕ ਫੈਸਲਾ ਲੈਂਦਿਆਂ ਸੂਬੇ ਦੇ ਵਕਫ ਬੋਰਡ ਨੂੰ ਵਕਤ ਪਾ ਦਿੱਤਾ ਹੈ। ਵਕਫ ਬੋਰਡ ਦੀ ਜਿਹੜੀ 10 ਮੈਂਬਰੀ ਟੀਮ ਦੇ ਵਿਚ 2 ਹਿੰਦੂ ਮੈਂਬਰਾਂ ਨੂੰ ਸ਼ਾਮਲ ਕੀਤਾ। ਦੇਸ਼ ਦੇ ਇਤਿਹਾਸ ਦੇ ਵਿਚ ਇਹ ਪਹਿਲੀ ਵਾਰ ਹੋਇਆ ਤੇ ਜਦੋਂ ਕਿਸੇ ਸੂਬੇ ਦੇ ਵਕਫ ਬੋਰਡ ਦੇ ਵਿਚ ਗੈਰ ਮੁਸਲਿਮ ਹਿੰਦੂ ਮੈਂਬਰਾਂ ਨੂੰ ਸ਼ਾਮਲ ਕੀਤਾ ਹੋਇਆ ਤੇ ਸਰਕਾਰ ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਮਨੋਜ ਮਾਲਪਾਨੀ ਅਤੇ ਅਨੀਮੇਸ਼ ਭਾਰਗਵ ਨੂੰ ਜਿਹੜਾ ਮੱਧ ਪ੍ਰਦੇਸ਼ ਵਕਫ ਬੋਰਡ ਦਾ ਨਵਾਂ ਮੈਂਬਰ ਨਿਯੁਕਤ ਕਰ ਦਿੱਤਾ ਗਿਆ। ਇਹ ਕਦਮ ਵਕਫ ਬੋਰਡ ਦੀਆਂ ਪ੍ਰਕਿਰਿਆਵਾਂ ਦੇ ਵਿਚ ਪਾਰਦਰਸ਼ਤਾ ਲਿਆਉਣ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਹਿੰਦੇ ਨੇ ਦੇਖਿਆ ਜਾ ਰਿਹਾ ਤੇ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਵਕਫ ਐਕਟ ਦੇ ਵਿਚ ਪ੍ਰਸਤਾਵਿਤ ਨਵੇਂ ਬਦਲਾਅ ਤੇ ਸੋਧਾਂ ਦੇ ਚਲਦਿਆਂ ਸਾਹਮਣੇ ਆਈ ਹੈ ਜਿਸ ਦੇ ਵਿਚ ਵਕਫ ਬੋਰਡਾਂ ਦੇ ਕੰਮਕਾਜ ਨੂੰ ਸੁਧਾਰਨ ਤੇ ਉਸ ਦੇ ਵਿਚ ਗੈਰ ਮੁਸਲਿਮ ਨੁਮਾਇੰਦਿਆਂ ਨੂੰ ਵੀ ਜਗ੍ਹਾ ਦੇਣ ਦੀ ਜਿਹੜੀ ਗੱਲ ਕਹੀ ਗਈ ਸੀ। ਮੱਧ ਪ੍ਰਦੇਸ਼ ਸਰਕਾਰ ਨੇ ਇਨ੍ਹਾਂ ਨਿਯਮਾਂ ਦੇ ਤਹਿਤ ਪਹਿਲ ਜਿਹੜਾ ਕਰਦਿਆਂ ਇਹ ਨਿਯੁਕਤੀ ਕੀਤੀਆਂ ਨੇ। ਦੂਸਰੇ ਪਾਸੇ BMB ਦੀ ਜ਼ਮੀਨ ਦੇ ਉਤੇ ਕਥਿਤ ਕਬਜ਼ੇ ਨੂੰ ਲੈ ਕੇ ਭਾਜਪਾ ਦੇ ਵੱਲੋਂ ਕੇਂਦਰੀ ਮੰਤਰੀ ਤੋਂ ਜਿਹੜਾ ਦਖਲ ਦੀ ਮੰਗ ਕਰ ਲਈ ਗਈ। FIR ਜਿਹੜੀ ਹੈ ਉਹਦੇ ਵਿਚ ਦੇਰੀ ਦੇ ਉਤੇ ਸਵਾਲ ਚੁੱਕ ਦਿੱਤੇ ਹੈ। ਨੰਗਲ ਹਾਈਡਲ ਨਹਿਰ ਦੇ ਨਾਲ ਲੱਗਦੀ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਜਿਹੜੀ ਹੈ ਜ਼ਮੀਨ ਦੇ ਕਥਿਤ ਨਾਜਾਇਜ਼ ਕਬਜ਼ੇ ਦੇ ਉਤੇ ਵਿਵਾਦ ਦੇ ਬਾਰੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਿਹੜਾ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਅਤੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖ ਦਿੱਤੀ। ਅੱਜ ਨੰਗਲ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਸਵਾਲ ਕੀਤਾ ਕਿ BBMP ਦੇ ਮਲਬੇ ਨੂੰ ਜਿਹੜਾ ਜੋ ਕਰੀਬ 70 ਸਾਲਾਂ ਤੋਂ ਉਥੇ ਹੀ ਪਿਆ ਸੀ ਨਜਾਇਜ਼ ਤੌਰ ਦੇ ਉਤੇ ਹਟਾਉਣ ਦੇ ਬਾਵਜੂਦ ਕੋਈ FIR ਕਿਉਂ ਨਹੀਂ ਦਰਜ ਨਹੀਂ ਕੀਤੀ ਗਈ? ਭਾਈ 70 ਸਾਲ ਹੋ ਗਏ, ਤੁਸੀਂ ਚੁਕਵਾ ਲੈਂਦੇ ਜਾਂ ਕੁਝ ਕਰ ਲੈਂਦੇ ਉਹਦਾ ਹੱਲ। ਸ਼ਰਮਾ ਨੇ ਦੋਸ਼ ਲਾਇਆ ਕਿ ਇਹ ਹੈਰਾਨੀਜਨਕ ਹੈ ਕਿ BBMP ਦਾ ਜਿਹੜਾ ਮਲਬਾ ਦਿਨ ਦਿਹਾੜੇ ਚੁੱਕ ਲਿਆ ਗਿਆ ਤੇ ਕੋਈ ਕੇਸ ਦਰਜ ਨਹੀਂ ਹੋਇਆ, ਜੋ ਕਿ ਸਥਾਨਕ ਅਧਿਕਾਰੀਆਂ ਦੀ ਮਿਲੀ ਭੁਗਤ ਜਿਹੜੀ ਹੈ ਉਹ ਤੋਂ ਬਿਨਾਂ ਸੰਭਵ ਨਹੀਂ। ਉਨਾਂ ਕਿਹਾ ਕਿ ਇਹ ਮਲਬਾ ਨਹਿਰ ਦੀ ਉਸਾਰੀ ਦੇ ਸਮੇਂ ਤੋਂ ਉਥੇ ਪਿਆ ਸੀ ਤੇ ਉਸ ਨੂੰ ਹਟਾਉਣਾ ਸਰਕਾਰੀ ਜਾਇਦਾਦ ਦੀ ਚੋਰੀ ਹੈ, ਜਿਸ ਦੇ ਲਈ ਪੁਲਿਸ ਦਾ ਕੇਸ ਦਰਜ ਨਾ ਕਰਨ ਦਾ ਜਿਹੜਾ ਕਥਿਤ ਕਬਜ਼ਾਧਾਰੀਆਂ ਨੂੰ ਸਿਆਸੀ ਸਰਪ੍ਰਸਤੀ ਮਿਲਣ ਦਾ ਜਿਹੜਾ ਸੰਕੇਤ ਹੈ। ਭਾਜਪਾ ਆਗੂ ਨੇ ਅੱਗੇ ਦਾਅਵਾ ਕੀਤਾ ਕਿ BBMP ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਿਆ ਕਿ ਉਨ੍ਹਾਂ ਦੇ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ, ਪਰ ਪੁਲਿਸ ਨੇ ਕੇਸ ਅਜੇ ਤੱਕ ਦਰਜ ਹੀ ਨਹੀਂ ਕੀਤਾ। ਭਾਜਪਾ ਨੇ ਹਿੰਦੂ ਧਰਮ ਨੂੰ ਬਾਹਰੋਂ ਤੇ ਅੱਤਵਾਦੀਆਂ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਇਆ, ਕੇਜਰੀਵਾਲ ਸਾਹਿਬ ਦਾਅਵਾ ਕਰਦੇ ਆ। ਆਪਣੇ ਮੁਨਾਫਿਆਂ ਦੇ ਲਈ ਦੇਖੋ, ਜਦੋਂ ਸਿਰ ਦੇ ਉੱਤੇ ਪੈਂਦੀ ਹੈ ਤਾਂ ਉਦੋਂ ਪਾਕਿਸਤਾਨ ਦਾ ਨਾਂ ਲੈ ਦਿੰਦੇ ਨੇ ਸਾਰੇ, ਤੇ ਜਦੋਂ ਇਨ੍ਹਾਂ ਨੂੰ ਜ਼ਰੂਰਤ ਨਹੀਂ ਹੁੰਦੀ ਤਾਂ ਫਿਰ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਕਰਦੇ ਆ ਤੇ ਉੱਥੇ ਅੱਤਵਾਦ ਨੂੰ ਵੀ ਫਿਰ ਮਨਫੀ ਕਰ ਦਿੰਦੇ ਆ। ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਸੀਨੀਅਰ ਆਗੂਆਂ ਨੇ ਲਖਨਊ ਦੇ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੇ ਕਾਫਲੇ ਦੇ ਸਾਹਮਣੇ ਭਗਵਾਨ ਹਨੂਮਾਨ ਦੇ ਰੂਪ ਦੇ ਵਿਚ ਨੱਚਦੇ ਇਕ ਵਿਅਕਤੀ ਦੀ ਵਾਇਰਲ ਵੀਡੀਓ ਦੇ ਉਤੇ ਤਿੱਖਾ ਹਮਲਾ ਕਰ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਮੈਂਬਰਾਂ ਨੇ ਹਿੰਦੂ ਧਰਮ ਨੂੰ ਜਿਹੜਾ ਉਸ ਤੋਂ ਵੱਧ ਨੁਕਸਾਨ ਅਤੇ ਅਪਮਾਨ ਪਹੁੰਚਾਇਆ ਤੇ ਇਕ ਪਾਸੇ ਰਾਮ ਭਗਤ ਨੇ ਤੇ ਦੂਸਰੇ ਪਾਸੇ ਸ਼ਿਵ ਭਗਤ ਹੋ ਗਏ ਨੇ, ਜਿਨ੍ਹਾਂ ਭਾਰਤ ਦੇ 5000 ਸਾਲਾਂ ਦੇ ਇਤਿਹਾਸ ਦੇ ਵਿਚ ਬਾਹਰੋਂ ਆਏ ਅੱਤਵਾਦੀਆਂ ਨੇ ਵੀ ਕਹਿੰਦੇ ਨਹੀਂ ਕੀਤਾ ਜੋ ਕੁਝ ਇਨ੍ਹਾਂ ਲੋਕਾਂ ਨੇ ਜਿਨ੍ਹਾਂ ਹਿੰਦੂਆਂ ਨੂੰ ਲੁੱਟਿਆ ਤੇ ਉਨ੍ਹਾਂ ਕਿਸੇ ਨੇ ਵੀ ਨਹੀਂ ਕਹਿੰਦੇ ਲੁੱਟਿਆ। ਭਾਜਪਾ ਦੇ ਮੈਂਬਰ ਹਿੰਦੂ ਧਰਮ ਦੇ ਇਕ ਧੱਬਾ ਨੇ। ਉਨ੍ਹਾਂ ਨਿਤਿਨ ਨਬੀਨ ਨੂੰ ਵੀ ਜਿਹੜਾ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ, ਕਿ ਤੁਹਾਨੂੰ ਸ਼ਰਮ ਆਉਂਦੀ ਹੈ, ਪੂਰੇ ਹਿੰਦੂ ਭਾਈਚਾਰੇ ਤੋਂ ਮਾਫ਼ੀ ਮੰਗ ਲਓ। ਕੇਜਰੀਵਾਲ ਨੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਦੋਵੇਂ ਤਸਵੀਰਾਂ ਹਿੰਦੂ ਧਰਮ ਸਬੰਧੀ ਦੋ ਵੱਖ ਵੱਖ ਵਿਚਾਰਧਾਰਾਵਾਂ ਦਾ ਜਿਹੜਾ ਪ੍ਰਤੀਕ ਨੇ ਤੇ ਸਾਡੀ ਵਿਚਾਰਧਾਰਾ ਇਹੀ ਹੈ ਕਿ ਅਸੀਂ ਭਗਵਾਨ ਰਾਮ ਅਤੇ ਹਨੁਮਾਨ ਦੇ ਭਗਤ ਹਾਂ ਤੇ ਸਾਡਾ ਉਨ੍ਹਾਂ ਵਿਚ ਪੂਰਾ ਵਿਸ਼ਵਾਸ ਅਤੇ ਸ਼ਰਧਾ ਹੈ ਤੇ ਅਸੀਂ ਉਨ੍ਹਾਂ ਦੀ ਪੂਜਾ ਕਰਦੇ ਹਾਂ ਤੇ ਉਨ੍ਹਾਂ ਅੱਗੇ ਆਪਣਾ ਸਿਰ ਝੁਕਾਉਂਦੇ ਹਾਂ ਤੇ ਉਨ੍ਹਾਂ ਤੋਂ ਆਸ਼ੀਰਵਾਦ ਲੈਂਦੇ ਹਾਂ। ਦੂਜੇ ਪਾਸੇ ਉਨ੍ਹਾਂ ਭਾਜਪਾ ਦੀ ਵਿਚਾਰਧਾਰਾ ਇਹ ਹੈ ਕਿ ਇਹ ਲੋਕ ਹਨੁਮਾਨ ਅਤੇ ਰਾਮ ਚੰਦਰ ਭਗਵਾਨ ਨੂੰ ਦੇਵਤਾ ਵੀ ਕਹਿੰਦੇ ਨਹੀਂ ਮੰਨਦੇ ਤੇ ਉਨ੍ਹਾਂ ਦੇ ਲਈ ਰਾਮ ਅਤੇ ਹਨੁਮਾਨ ਸਿਰਫ ਸ਼ਕਤੀ ਤੇ ਦੌਲਤ ਹਾਸਲ ਕਰਨ ਦਾ ਇੱਕ ਸਾਧਨ ਨੇ ਤੇ ਉਨ੍ਹਾਂ ਨੂੰ ਭਗਵਾਨ ਦਾ ਜਿਹੜਾ ਅਪਮਾਨ ਕਰਨ ਦੇ ਵਿਚ ਰਤਾ ਵੀ ਕਹਿੰਦੇ ਝਿਜਕ ਨਹੀਂ ਹੁੰਦੀ। ਰਾਮ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਪ੍ਰਤੀਕਿਰਿਆ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਕਿਹੋ ਜਿਹਾ ਮਜ਼ਾਕ ਜਿਹੜਾ ਹੈਗਾ। ਭਾਜਪਾ ਆਗੂ ਭਗਵਾਨ ਬਜਰੰਗ ਬਲੀ ਨੂੰ ਆਪਣੇ ਜਲੂਸਾਂ ਦੇ ਵਿਚ ਭਾਜਪਾ ਦਾ ਝੰਡਾ ਹੱਥ ਦੇ ਵਿਚ ਫੜਾ ਕੇ ਨਚਾ ਰਹੇ ਨੇ। ਜੇਕਰ ਇਹ ਸਭ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਭਾਜਪਾ ਹਿੰਦੂਵਾਦ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਤੇ ਦੇਸ਼ ਤੇ ਜਿਹੜਾ ਭਾਜਪਾਵਾਦ ਥੋਪ ਦੇਵੇਗੀ ਤੇ ਉਹ ਆਪਣੇ ਨੇਤਾਵਾਂ ਨੂੰ ਹੀ ਦੇਵਤਾ ਘੋਸ਼ਿਤ ਕਰ ਦੇਣਗੇ ਤੇ ਉਨ੍ਹਾਂ ਦੇ ਮੰਦਰ ਬਣਾਉਣਗੇ ਤੇ ਦੇਸ਼ ਵਾਸੀਆਂ ਤੋਂ ਉਨ੍ਹਾਂ ਦੀ ਪੂਜਾ ਕਰਵਾਉਣਗੇ। ਹਨੁਮਾਨ ਜੀ ਦੇ ਅਪਮਾਨ ਨੇ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਹਿੰਦੇ ਠੇਸ ਪਹੁੰਚਾਈ ਹੈ। ਸੌਰਭ ਭਾਰਦਵਾਜ ਨੇ ਵੀ ਇਹ ਬਿਆਨਬਾਜ਼ੀ ਕੀਤੀ ਹੈ। ਤੇ ਲੋ ਦੋਸਤੋ, ਅਗਲੀਆਂ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਾਜਨ ਸੈਣੀ ਸਾਹਿਬ। ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ? ਲੰਘੇ ਆਓ ਜੀ।
1: ਹਾਲ ਚਾਲ ਠੀਕ ਠਾਕ ਹੈ ਜੀ।
0: ਕਿਵੇਂ ਰਿਹਾ ਸੋਮਵਾਰ ਜੀ?
1: ਸੋਮਵਾਰ ਤੁਸੀਂ ਤਾਂ ਜਿਹੜਾ ਹੈਗਾ ਜੀ ਸਾਡੀ, ਮੈਂ ਤਾਂ ਖੁਸ਼ੀ ਦੇ ਵਿਚ ਵੀ ਦੇਖੋ ਜੀ ਵੀ ਹੜਤਾਲ ਪੈ ਗਈ ਸੀ ਸਾਡੀ
0: ਜੀ,
1: ਤੇ ਹੁਣ ਹੜਤਾਲ ਜਿਹੜੀ ਅਸੀਂ ਕੱਲ ਦੀ ਵੀ ਪਾ ਲਈ ਆ, ਇਹ ਸਟੇਟ ਲੈਵਲ ਦੀ ਕਾਲ ਆ ਜੀ
0: ਜੀ,
1: ਕਿਉਂਕਿ ਸਾਡੇ ਇੱਕ ਮੁੱਦੇ ਆ ਜੀ ਉਹ ਜਿਹੜੇ ਹੈਗੇ ਆ ਕੋਈ ਵੀ ਉਹਨਾਂ ਨੂੰ ਐਡਰੈਸ ਨਹੀਂ ਕਰ ਰਿਹਾ ਜੀ। ਹਾਈ ਕੋਰਟ ਨਾਲ ਸੰਬੰਧਿਤ ਆ, ਪੰਜਾਬ ਸਰਕਾਰ ਨਾਲ ਵੀ ਸੰਬੰਧਿਤ ਆ ਜੀ
0: ਜੀ,
1: ਤੇ ਉਹ ਗ੍ਰਾਮ ਨਿਆਲਿਆ ਜਿਹੜੀਆਂ ਬਣਾਈਆਂ ਆਈਆਂ ਜੀ ਉਹਨਾਂ ਦੇ ਪ੍ਰੋਟੈਸਟ ਦੇ ਵਿਚ ਹੈਗਾ ਆ ਜੀ
0: ਜੀ। ਪਰ ਸੈਣੀ ਸਾਹਿਬ ਜੇ ਤੁਹਾਡੀ ਕੋਈ ਨਹੀਂ ਸੁਣਦਾ ਤੇ ਆਮ ਜਨਤਾ ਦੀ ਕੌਣ ਸੁਣੂਗਾ ਜੀ?
1: ਸਾਡੇ ਕੋਲ ਫਿਰ ਸਰ ਕੋਈ ਤਾਕਤ ਤਾਂ ਹੁੰਦੀ ਨੀ, ਇੱਕ ਹੜਤਾਲ ਹੀ ਆ ਨਾ ਜੀ, ਹੜਤਾਲ ਕਰਕੇ ਤੇ ਆਪਣਾ ਪ੍ਰੋਟੈਸਟ ਜਿਹੜਾ ਹੈਗਾ ਆ ਉਹਦੇ ਤੇ ਫਿਰ ਜੁਡੀਸ਼ਰੀ ਦੇ ਉੱਤੇ ਨਾ ਜੀ ਇਸ ਚੀਜ਼ ਦਾ ਦਬਾਅ ਪੈਂਦਾ ਹੈਗਾ ਜੀ
0: ਜੀ।
1: ਪਹਿਲਾਂ ਤਾਂ ਉਹ ਝਿੜਕਾਂ ਮਾਰਦੇ ਹੈਗੇ ਆ ਵੀ ਵਕੀਲਾਂ ਨੂੰ, ਨਹੀਂ ਤਾਂ ਇਹ ਕੇਸ ਖਾਰਜ ਕਰਦੇ ਨੇ ਇਸ ਤਰੀਕੇ ਦੇ ਨਾਲ, ਫਿਰ ਉਹ ਲਾਗੂ ਕਰਾਉਣ ਦੀ ਕੋਸ਼ਿਸ਼ ਕਰਦੇ ਆ
0: ਜੀ।
1: ਜੇ ਮਤਲਬ ਜਿਹੜਾ ਹੈਗਾ ਜਿਹੜੀਆਂ ਬਾਰਾਂ ਤਾਂ ਸਖ਼ਤ ਹੈਗੀਆਂ ਉਹ ਤਾਂ ਫਿਰ ਕਹਿ ਦਿੰਦੀਆਂ ਹੈਗੀਆਂ ਵੀ ਕੋਈ ਕੋਰਟ ਦੇ ਅੰਦਰ ਨਹੀਂ ਜਾਊਗਾ
0: ਜੀ,
1: ਫਿਰ ਅਲਟੀਮੇਟਲੀ ਉਹਨਾਂ ਨੂੰ ਜਿਹੜੇ ਆਥੋਰਾਈਜ਼ ਵਕੀਲ ਹੁੰਦੇ ਉਹਨਾਂ ਦੀਆਂ ਹਾਜ਼ਰੀਆਂ ਪਾ ਕੇ ਤੇ ਲਕੀਕਾਂ ਪਾਉਣੀਆਂ ਹੀ ਪੈਂਦੀਆਂ ਜੀ
0: ਜੀ।
1: ਤੇ ਕਈ ਸਾਡੇ ਵਰਗੇ ਡਰ ਜਾਂਦੇ ਹੈਗੇ ਆ ਪਹਿਲਾਂ ਜੱਜ ਕੋਲੋਂ ਜਿਹੜਾ ਹੈਗਾ ਆ ਝਿੜਕਾ ਖਾਂਦੇ ਆ, ਫਿਰ ਜਿਹੜਾ ਆ ਆ ਕੇ ਬਾਹਰ ਤੋਂ ਝਿੜਕਾ ਖਾਂਦੇ ਆ ਜੀ, ਇਸ ਕਰਕੇ
0: ਜੀ
1: ਕਈ ਜੱਜ ਇਹ ਕਹਿੰਦੇ ਹੈਗੇ ਆ ਜੀ ਉਹ ਕਿਤੇ ਹੜਤਾਲ ਦੇ ਵਿਚ ਇੱਕ ਵਕੀਲ ਜਿਹੜਾ ਹੈਗਾ ਇਹਨੀ ਦੁਪਹਿਰ ਨੂੰ ਪੇਸ਼ ਹੋ ਗਿਆ ਮੇਰੇ ਖਿਲਾਫ ਸੀਗਾ ਕਿ ਜੀ
0: ਅੱਛਾ ਜੀ,
1: ਉਹ ਜੱਜ ਨਾਲ ਜੱਜ ਦਾ ਪਹਿਲਾਂ ਹੀ ਬਾਈਕਾਟ ਕੀਤਾ ਆ ਸੀ ਬਾਰ ਨੇ।
0: ਅੱਛਾ ਜੀ,
1: ਤੇ ਉਹ ਕਹਿੰਦੀ ਤੁਹਾਡੀ ਹੜਤਾਲ ਨੀ ਗੀ
0: ਜੀ?
1: ਕਹਿੰਦਾ ਜੀ ਮੈਂ ਹੜਤਾਲ ਤੋਂ ਬਾਹਰ ਆ ਜੀ
0: ਜੀ,
1: ਮੈਂ ਜਨਾਬ ਦੇ ਨਾਲ ਆ। ਉਹ ਕਹਿੰਦੀ ਜੇ ਤੂੰ ਆਪਣੇ ਭਾਈਚਾਰੇ ਦਾ ਨੀ ਤੂੰ ਮੇਰੇ ਨਾਲ ਕਿਥੋਂ ਖੜ ਜਾਣਾ ਹੈਗਾ, ਤੂੰ ਜਾ ਆਪਣੀ ਤਰੀਕ ਲੈ ਜਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਯਾਰ ਭਾਈਚਾਰੇ ਦੇ ਨਾਲ ਤੁਰਨਾ ਹੀ ਪੈਂਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ
1: ਹਾਂਜੀ। ਇਸ ਕਰਕੇ ਹੁਣ ਜਦੋਂ ਸਟੇਟ ਲੈਵਲ ਦੀ ਕਾਲ ਆ ਤੇ ਫਿਰ ਉਹਨਾਂ ਨੂੰ ਛੋਟੀਆਂ ਕੋਰਟਾਂ ਨੂੰ ਆਨਰ ਕਰਨੀ ਪੈਂਦੀ ਹੈ ਜੀ।
0: ਪਰ ਸੈਣੀ ਸਾਹਿਬ ਜੋ ਸ਼ਾਇਦ ਉਹੀ ਮਾਮਲਾ ਨਾ ਜਿਹੜਾ ਮਜੀਠਾ ਸਾਹਿਬ ਦੇ ਨਾਲ ਵਕੀਲ ਗਏ ਸੀਗੇ ਜੀ?
1: ਨਹੀਂ ਨਹੀਂ ਨਹੀਂ, ਇਹ ਵੱਖਰਾ ਇਹ ਹੋ ਰਿਹਾ ਸਾਰੇ ਤਾਂ ਹਾਂਜੀ ਹਾਂਜੀ, ਇਹ ਤਾਂ ਕੋਈ ਵਕੀਲ ਹੈਗਾ ਜੀ
0: ਉਹ ਹੋ ਗਿਆ ਸੀ ਜੀ,
1: ਉਹ ਤਾਂ ਹੋ ਗਿਆ ਜੀ ਜਦ ਕੋਰਟ ਨੇ ਕੁਐਸ਼ ਕਰ ਦਿੱਤਾ ਹੈਗਾ ਸੀਗਾ ਜੀ, ਇਹਨਾਂ ਨੇ ਉਹ ਐਸ ਆਈ ਟੀ ਦੇ ਵਿਚ ਉਹਦਾ ਨਾਂ ਹੀ ਕੱਢ ਦਿੱਤਾ ਸੀਗਾ ਵਕੀਲ ਦਾ ਤਾਂ ਜੀ
0: ਜੀ ਬਿਲਕੁਲ
1: ਸਰਕਾਰ ਨਾਲ ਸੰਬੰਧਿਤ, ਤੇ ਉਹ ਮਸਲਾ ਨਹੀਂ ਹੈ, ਹੋਰ ਕੋਈ ਮਸਲਾ ਹੈਗਾ ਹੈ ਜੀ ਕਿਸੇ ਵਕੀਲ ਦੇ ਨਾਲ ਜਿਹੜਾ ਹੈਗਾ ਉਹਨਾਂ ਜਾਤੀ ਹੋਏ ਹੋਗੇ
0: ਜੀ,
1: ਤੇ ਉਹਨਾਂ ਨੇ ਉੱਥੋਂ ਕਾਲ ਦਿੱਤੀ ਹੈਗੀ ਹੈ ਜੀ
0: ਜੀ,
1: ਤੇ ਉਸ ਕਾਲ ਦੇ ਮੁਤਾਬਕ ਜਿਹੜਾ ਹੈਗਾ ਆ ਇਹਨਾਂ ਨੇ ਕੋਰਸ ਆਫ ਐਕਸ਼ਨ ਜਿਹੜਾ ਡਿਸਾਈਡ ਕੀਤਾ ਜੀ
0: ਜੀ।
1: ਹੁਣ ਅੱਜ ਇਹ ਭਾਰੀ ਸਾਹਿਬ ਜਿਹੜਾ ਪੰਥਕ ਇਕੱਠ ਦੀ ਗੱਲ ਲਗਾ ਮੈਂ ਕਰਨ
0: ਜ਼ਰੂਰ ਜੀ।
1: ਪੰਥਕ ਇਕੱਠ ਦੇ ਵਿਚ ਨਿਰਮਲੇ ਪੰਥ ਤੋਂ ਸੰਤ ਬਾਬਾ ਤੇਜਾ ਸਿੰਘ ਉਹਨਾਂ ਨੇ ਉੱਥੇ ਜੋ ਕਿਹਾ ਉਹ ਅੰਡਰਲਾਈਨ ਕਰਨ ਵਾਲਾ ਸੀ।
0: ਬਿਲਕੁਲ ਹੈ ਜੀ,
1: ਉਹਨਾਂ ਨੇ ਬੋਲਿਆ, ਉਹ ਕਹਿੰਦੇ ਵੀ ਤੁਸੀਂ ਮਤ ਸੋਚਿਓ ਵੀ ਆਹ ਬੜਾ ਭਾਰਾ ਇਕੱਠ ਆ
0: ਜੀ,
1: ਤੇ ਇਹ ਸਾਰੇ ਸਾਡੀ ਸੋਚ ਨਾਲ ਸਹਿਮਤ ਹੀ ਆ
0: ਜੀ।
1: ਕਹਿੰਦੇ ਸਾਨੂੰ ਕੀ ਪਤਾ ਇਹਦੇ ਵਿਚ ਕਿੰਨੇ CID ਵਾਲੇ ਬੈਠੇ ਆ
0: ਜੀ,
1: ਕਿੰਨੇ ਸਰਕਾਰ ਵੱਲੋਂ ਭੇਜੇ ਗਏ ਬੰਦੇ ਬੈਠੇ ਹੈਗੇ ਆ ਵੀ ਦੇਖੋ ਉੱਥੇ ਕੀ ਹੁੰਦਾ ਜੀ
0: ਜੀ।
1: ਤੇ ਇਸ ਕਰਕੇ ਇੰਨੇ ਮਨਮੁਖ ਬੈਠੇ ਹੈਗੇ ਆ ਜਿਹੜੇ ਕਿ ਕਹਿੰਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਆ ਉਹ ਮੂੰਹ ਨਾਲ ਕਹਿ ਦਿੰਦੇ ਮੰਨਦੇ ਹੈਗੇ ਆ, ਤੇ ਉਹਨੂੰ ਬਾਅਦ ਦੇ ਵਿਚ ਉਸ ਵਰਡਿੰਗ ਨੂੰ ਜਿਹੜਾ ਆ ਉਹ ਅਕਸੈਪਟ ਕਰਨ ਨੂੰ ਤਿਆਰ ਹੀ ਨੀ ਹੁੰਦੇ ਜੀ।
0: ਬਿਲਕੁਲ ਹੈ ਜੀ।
1: ਉਹ ਕਹਿੰਦੇ ਮੈਂ ਆ ਰਿਹਾ ਸੀ, ਕਹਿੰਦੇ ਵੀ ਉਹ ਇਥੋਂ ਸਾਡੇ ਪਿੰਡ ਖੁੱਡੇ ਤੋਂ ਹੀ ਉਹਨਾਂ ਦਾ ਹੈਗਾ ਆ ਜੀ
0: ਜੀ,
1: ਤੇ ਗੁਰੂ ਸਥਾਨ ਉਹ ਉਥੋਂ ਡੇਰੇ ਤੋਂ ਗਏ ਆ, ਤੇ ਉਹ ਕਹਿੰਦੇ ਮੈਂ ਰਸਤੇ ਚ ਆ ਰਿਹਾ ਸੀ ਤੇ ਮੈਂ ਦੇਖਿਆ ਤੇ ਇੱਕ ਪੀਰ ਲਾਹੀ ਤੇ ਕਹਿੰਦੇ ਮਤਲਬ ਜਿਹੜਾ ਜਾ ਮੇਲਾ ਜਾ ਲਗਾਇਆ ਸੀਗਾ, ਤੇ ਜਿਹੜੇ ਉੱਥੇ ਪ੍ਰਸ਼ਾਦ ਵਰਤਾਉਂਦੇ ਸੀ
0: ਜੀ
1: ਸਾਰੇ, ਤੇ ਜਾਪ ਦਾ ਲੰਗਰ ਕਰਦੇ ਪਏ ਸੀ ਉਹ ਸਾਰੇ ਅੰਮ੍ਰਿਤਧਾਰੀ ਸਿੰਘ ਸੀਗੇ
0: ਜੀ।
1: ਕਹਿੰਦੇ ਵੀ 1708 ਦੇ ਵਿਚ ਜੇ ਗੁਰੂ ਸਾਹਿਬ ਗਏ ਹੈਗੇ ਆ ਤੇ ਉਹ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਆ ਵੀ 300 ਸਾਲ ਤੋਂ ਉੱਤੇ ਹੋ ਗਿਆ ਜੀ
0: ਜੀ,
1: ਅਸੀਂ ਅੱਜ ਤੱਕ ਸਿੱਖਾਂ ਨੂੰ ਇਹ ਸਮਝਾ ਹੀ ਨਹੀਂ ਸਕੇ ਕਿ ਗੁਰੂ ਮਾਨਿਓ ਗ੍ਰੰਥ ਵੀ ਸਾਡਾ ਗੁਰੂ ਗ੍ਰੰਥ ਸਾਹਿਬ
0: ਜੀ
1: ਤੇ ਸਾਡੀ ਟੇਕ ਆ
0: ਜੀ।
1: ਸੋ ਹੁਣ ਕਹਿੰਦੇ ਜਿਹੜਾ ਹੈਗਾ ਆ ਵੀ ਪਹਿਲਾਂ ਤਾਂ ਉਹਨਾਂ ਬੰਦਿਆਂ ਦਾ ਸੋਚੋ ਵੀ ਜਿਹੜੇ ਬੰਦੇ ਤੁਹਾਡੇ ਜਿਹੜੇ ਹੈਗੇ ਆ ਦੇਸ਼ਾਂ ਨੂੰ ਸਰਕਾਰ ਦੀ ਸ਼ਹਿ ਤੇ ਵਾਇਲੇਟ ਕਰ ਰਹੇ ਹੈਗੇ ਹੈਗੇ ਅੰਮ੍ਰਿਤਧਾਰੀ ਸਿੰਘ ਆ ਜੀ
0: ਜੀ।
1: ਇਹ ਵੀ ਫੋਟੋ ਅੱਜ ਇੱਕ ਦੇਖਣ ਨੂੰ ਮਿਲੀ ਵੀ ਜੀ ਆਪਣੇ ਮਾਝੇ ਦੇ ਇਲਾਕੇ ਦੇ ਵਿਚੋਂ ਜੀ
0: ਜੀ। ਪਰ ਸਿੰਘ ਸਾਹਿਬ ਇਹਦੇ ਉੱਤੇ ਇੱਕ ਸਵਾਲ ਜ਼ਰੂਰ ਮਨ ਚ ਆਉਂਦਾ, ਚਲੋ ਇਹਨਾਂ ਮੁਲਕਾਂ ਚ ਵੀ ਵਿਚਰਦੇ ਆ, ਬਹੁਤ ਸਾਰੇ ਵੱਖਰੇ ਵੱਖਰੇ ਧਰਮ ਨੇ ਇੱਕ ਦੂਸਰੇ ਦੇ, ਇੱਕ ਜਿਹੜਾ ਭਾਈਚਾਰਕ ਜਾਂ ਵਿਰਸੇ ਵਿਰਾਸਤ ਦੀ ਗੱਲ ਆ ਜਾਂਦੀ ਆ, ਧਰਮ ਚਲੋ ਇੱਕ ਵੱਖਰੀ ਕੈਟਾਗਰੀ ਦੇ ਵਿਚ ਆਪਾਂ ਨੂੰ ਰੱਖ ਲੈਂਦੇ ਆ, ਪਰ ਜਿਹੜਾ ਇੱਕ ਸਹਿਚਾਰ ਆ ਜਾਂ ਸਭਿਆਚਾਰ ਹੈ ਸਾਡਾ ਇੱਕ ਦੂਸਰੇ ਦਾ ਮਾਣ ਸਤਿਕਾਰ ਜਾਂ ਰਿਸ਼ਤੇਦਾਰੀਆਂ ਨੇ, ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰ ਸਕਦਾ ਕਿ ਉਹਦੇ ਵਿਚ ਵੀ ਫਿਰ ਉਹ ਲਾਗੂ ਹੁੰਦਾ ਜੀ? ਉਹਦੇ ਵਿਚ ਮਤਲਬ ਕਿ ਜੇ ਸਰਬ ਸਾਂਝੀਵਾਲਤਾ ਦਾ ਇੱਕ ਕੋਈ ਸੰਦੇਸ਼ ਜਾਂਦਾ ਹੈ ਤਾਂ ਉਹ ਚਲੋ ਕੋਈ ਵੀ ਮੇਲਾ ਹੈ ਕੋਈ ਵੀ ਜਗ੍ਹਾ ਹੈ ਤਾਂ ਉਹਦੇ ਉੱਤੇ ਵੀ ਪਾਬੰਦੀਆਂ ਫਿਰ ਲਾਈਆਂ ਜਾ ਸਕਦੀਆਂ ਨੇ ਜੀ? ਫਿਰ ਸਰਬ ਸਾਂਝੀਵਾਲਤਾ ਕਿੱਥੇ ਰਹੇਗੀ ਜੀ? ਉਹ ਤਾਂ ਕੱਟੜਤਾ ਵਧੇਗੀ ਉਸ ਚੀਜ਼ ਦੇ ਵਿਚ ਫਿਰ ਜੀ।
1: ਭਾਈ ਸਾਹਿਬ ਉਹ ਗੱਲ ਤਾਂ ਠੀਕ ਹੈਗੀ ਆ ਨਾ ਜੀ, ਉਹਨਾਂ ਦਾ ਤਾਂ ਕਹਿਣ ਦਾ ਮਤਲਬ ਇਹ ਸੀਗਾ ਕਿ ਕੱਲ ਜਿਹੜਾ ਆ ਮਾਝੇ ਤੋਂ ਜਿਹੜੀ ਫੋਟੋ ਆਈ ਸੀ
0: ਜੀ
1: ਜਿਹੜੇ ਸਰਕਾਰ ਦੁਆਰਾ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ SGPC ਨੇ ਪੋਸਟਰ ਲਵਾਏ ਸੀ ਗੁਰੂ ਦੁਖੀ ਪੰਥ ਵਿਰੋਧੀ ਹਾਂਜੀ ਮਾਨ ਸਾਹਿਬ ਦੇ, ਉਹ ਪੋਸਟਰ ਜਿਹੜੇ ਹੈਗੇ ਪਾਲ ਰਿਹਾ ਸੀ ਬੰਦਾ ਤੇ ਉਹ ਵੀ ਤਾਂ ਅੰਮ੍ਰਿਤਧਾਰੀ ਸਿੰਘ ਸੀ
0: ਹਾਂਜੀ ਬਿਲਕੁਲ ਹੈ ਜੀ।
1: ਉਹ ਨਾਲ ਅਗਲੇ ਓਪਨਲੀ ਡਿਕਲੇਅਰ ਕਰ ਰਿਹਾ ਸੀਗਾ ਕਿ ਅਸੀਂ ਜਿਹੜਾ ਆ
0: ਜੀ
1: ਵੀ ਇੱਥੇ ਜਿਹੜਾ ਆ ਜੇ ਇਹਨਾਂ ਨੇ ਮਤਲਬ ਜਿੱਥੇ ਜਿੱਥੇ ਲਾਏ ਹੈਗੇ ਆ ਆਮ ਆਦਮੀ ਪਾਰਟੀ ਉਹ ਸਾਰੇ ਪੋਸਟਰ ਫਾੜੇਗੀ
0: ਜੀ।
1: ਨੋ ਡਾਊਟ ਕਿ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਆ ਕੋਈ ਮੈਂਬਰ ਹੋਊਗਾ
0: ਜੀ,
1: ਪਰ ਉਹ ਜਿਹੜਾ ਆ ਜਿਸ ਤਰੀਕੇ ਨਾਲ ਇਹ ਹੋ ਰਿਹਾ ਉਹਦੇ ਨਾਲ ਧਰਮ ਦੀ ਹਾਨੀ ਤਾਂ ਹੁੰਦੀ ਆ ਨਾ ਜੀ
0: ਜੀ।
1: ਇਸ ਕਰਕੇ ਇਸ ਮੁੱਦੇ ਦੇ ਉੱਤੇ ਜਿਹੜਾ ਆ ਬੜਾ ਸੰਜੀਦਾ ਤੌਰ ਤੇ ਵਿਚਾਰ ਕਰਨਾ ਚਾਹੀਦਾ ਹੈਗਾ ਆ। ਜਿੰਨੇ ਬੰਦੇ ਬਾਦਲ ਦਲ ਦੇ ਅਗੇਂਸਟ ਹੈਗੇ ਆ ਜੀ
0: ਜੀ
1: ਉਹ ਇਹਨੂੰ ਨਰੂਲ ਪੋਲੀਟੀਕਲ ਮੂਵੀ ਜਿਹੜਾ ਆ ਸਭ ਮੰਨਦੇ ਆ ਜੀ
0: ਜੀ,
1: ਜਦ ਕਿ ਮਸਲਾ ਤਾਂ ਵੀਡੀਓ ਦਾ ਹੈਗਾ ਆ ਜਿਸ ਵੀਡੀਓ ਦੇ ਵਿਚ ਗੁਰੂ ਸਾਹਿਬ ਦੀਆਂ ਫੋਟੋਆਂ ਦੇ ਉੱਤੇ ਜਿਹੜਾ ਆ ਸ਼ਰਾਬ ਦੇ ਛਿੱਟੇ ਮਾਰੇ ਗਏ ਸੀ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਤੇ ਜਥੇਦਾਰ ਸਾਹਿਬ ਨੇ ਵੀ ਜਿਹੜੀ ਗੱਲ ਕਹੀ
0: ਜੀ
1: ਕਿ ਭਾਈ ਇੱਥੇ ਜਿਹੜਾ ਆ ਦਿੱਲੀ ਤੋਂ ਆਈਆਂ ਦੋ ਜਿਹੜੀਆਂ ਟੀਮਾਂ ਆ ਸਾਨੂੰ ਪਤਾ ਆ ਕਿੱਥੇ ਬੈਠੀਆਂ, ਮੋਹਾਲੀ ਤੇ ਚੰਡੀਗੜ੍ਹ ਜਿਹੜੇ ਬੈਠੇ ਹੈਗੇ ਆ ਜੀ ਜਿਹੜੇ IT ਸੈਕਟਰ ਦੇ ਬੰਦੇ ਹੈਗੇ ਆ ਤੇ ਉਹ ਸਾਰੀਆਂ ਪੋਸਟਾਂ ਦੇ ਉੱਤੇ ਪੁੱਠੇ ਪੁੱਠੇ ਕਮੈਂਟ ਕਰਦੇ ਆ ਤੇ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ
0: ਜੀ
1: ਮਤਲਬ ਇੱਕ ਮਿੱਥ ਕੇ ਏਜੰਡਾ ਚਲਾਉਂਦੇ ਆ ਉਹਦੇ ਅਗੇਂਸਟ ਬੋਲਣ ਵਾਸਤੇ।
0: ਮੈਂ ਇਹਨੂੰ ਥੋੜਾ ਜਾ ਹੋਰ ਵਧਾਵਾਂਗਾ, ਜਦੋਂ ਮੈਂ ਖਬਰ ਕਰ ਵੀ ਰਿਹਾ ਸੀ ਮੇਰੇ ਮਨ ਚ ਵਿਚਾਰ ਆ ਰਿਹਾ ਸੀ ਕਿ ਅੱਜ ਦੀ ਦੁਨੀਆਂ ਦੇ ਵਿਚ ਜਿੱਥੇ ਆਪਾਂ ਡਿਵੈਲਪ ਕੰਟਰੀਆਂ ਨੇ ਜਾਂ ਡਿਵੈਲਪ ਹਰ ਚੀਜ਼ ਜਿਹੜੀ ਹੈ ਹੋ ਚੁੱਕੀ ਹੈ, ਡਿਜੀਟਲਾਈਜੇਸ਼ਨ ਹੋ ਚੁੱਕੀ ਹੈ, ਤਾਂ ਸਾਈਬਰ ਕ੍ਰਾਈਮ ਦੇ ਵਿੱਚ ਇੱਕ ਪਟੀਸ਼ਨ ਜਾਂ ਏਡੀ ਵੱਡੀ ਸੰਸਥਾ ਹੈ ਕਿ ਕੋਈ ਵੀ ਵਿਅਕਤੀ ਪੂਰੇ ਭਾਰਤ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਧਰਮ ਦੇ ਖਿਲਾਫ਼ ਕੋਈ ਵੀ ਇਸ ਤਰ੍ਹਾਂ ਦੀ ਪੋਸਟ ਯੂਜ਼ ਕਰਦਾ ਜਾਂ ਉਹਨੂੰ AI ਦੇ ਨਾਲ ਤਿਆਰ ਕਰਦਾ ਜਾਂ ਪਾਉਂਦਾ ਹੈ ਜਾਂ ਪ੍ਰਚਾਰ ਕਰਦਾ ਜਾਂ ਭੱਦੀ ਸ਼ਬਦਾਵਲੀ ਵਰਤਦਾ ਹੈ ਤਾਂ ਉਹ ਜਿਹੜਾ ਆਪਣਾ ਸਾਈਬਰ ਕ੍ਰਾਈਮ ਦਾ ਜਿਹੜਾ ਐਕਟ ਇਸ ਤਰ੍ਹਾਂ ਦਾ ਕਿਉਂ ਨਹੀਂ ਲਾਗੂ ਕਰਵਾਇਆ ਜਾਂਦਾ ਸਾਰਾ ਕੁਝ ਉਹ ਦਰਖਾਸਤ ਕਿਉਂ ਨਹੀਂ ਦਿੱਤੀ ਜਾਂਦੀ ਏਡੀ ਵੱਡੀ ਸੰਸਥਾ ਹੈ ਜੀ ਕਾਨੂੰਨੀ ਉਹਨਾਂ ਤੋਂ ਵਕੀਲ ਨੇ ਸਾਰਾ ਕੁਝ ਹੈ ਤੇ ਇਹ ਜਿਹੜਾ ਆਪ ਉਧਰੇ ਸਾਰਾ ਕੁਝ ਕਰਨ ਦੀ ਕੀ ਜ਼ਰੂਰਤ ਹੈ ਜੀ
1: ਭਾਰੇ ਸਾਹਿਬ ਹੋ ਤਾਂ ਆਖਰ ਸਰਕਾਰ ਦੀ ਸ਼ਹਿ ਤੇ ਲਿਆ ਨਾ ਜੀ ਉਹ ਕਹਿੰਦੇ ਆ
0: ਜੀ
1: ਉਹ ਇਸ ਕਰਕੇ ਉਹ ਉਹਨਾਂ ਦਾ ਆਪਣਾ ਦੇਖੋ ਵੇ ਆਫ ਜਿਹੜਾ ਹੈਗਾ ਆ ਵਰਕਿੰਗ ਆ
0: ਜੀ
1: ਉਹਨਾਂ ਨੇ ਕਿਹਾ ਅਸੀਂ ਜੇ ਮਤਲਬ ਜਿਹੜਾ ਆ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦਿੰਨੇ ਹੈਗੇ ਆ ਇਹ ਸੁਧਰ ਜਾਣ ਨਹੀਂ ਤਾਂ ਅਸੀਂ ਫੇਰ ਬਾਬਾ ਮੇਜਰ ਸਿੰਘ ਨਿਹੰਗ ਸਿੰਘ ਉਹਨਾਂ ਦੀ ਡਿਊਟੀ ਲਾ ਦੇਣੀ ਆ ਜੀ
0: ਜੀ
1: ਤੇ ਜਦੋਂ ਬਾਬਾ ਮੇਜਰ ਸਿੰਘ ਨੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਸਾਨੂੰ ਸ੍ਰੀ ਅਕਾਲ ਤਖ਼ਤ ਜੋ ਹੁਕਮ ਕਰੇਗਾ ਅਸੀਂ ਤਾਂ ਉਹ ਐਸੇ ਹੀ ਕਹਿੰਦੇ ਉਹਨਾਂ ਦੇ ਦਫ਼ਤਰਾਂ 'ਚ ਜਾ ਕੇ ਤੋੜ ਫੋੜ ਕਰ ਦੇਣੀ ਆ
0: ਪਰ ਸਿੰਘ ਸਾਹਿਬ ਕਾਗਜ਼ੀ ਕਾਰਵਾਈ ਤਾਂ ਘੱਟੋ ਘੱਟ ਚਾਹੀਦੀ ਹੈ ਨਾ ਉਸ ਤੋਂ ਬਾਅਦ ਫਿਰ ਪਰਚੇ ਦਰਜ ਹੋਣਗੇ ਇਹਨਾਂ ਦੇ ਉੱਤੇ ਮਤਲਬ ਕਿ ਉਹ ਤਾਂ ਫਿਰ ਗਲਤ ਕੰਮ ਹੋ ਜਾਏਗਾ ਨਾ ਉਹ ਤਾਂ ਟਕਰਾਅ ਵਧੇਗਾ ਫਿਰ ਉਹ ਚੀਜ਼ਾਂ ਇੱਕ ਇਹਨੂੰ ਆਪਾਂ ਇੱਕ ਕਹਿ ਸਕਦੇ ਇੱਕ ਧਾਰਮਿਕ ਪੱਖ ਤੇ ਇੱਕ ਪੋਲੀਟੀਕਲ ਪੱਖ ਉਹਨਾਂ ਨੂੰ ਦੋਵਾਂ ਨੂੰ ਜੇ ਵੱਖਰਾ ਵੱਖਰਾ ਲੈ ਕੇ ਦੇਖੀਏ ਧਾਰਮਿਕ ਸੰਸਥਾਵਾਂ ਦਾ ਆਪਣਾ ਇੱਕ ਫਰਜ਼ ਬਣਦਾ ਕਾਨੂੰਨੀ ਕਾਰਵਾਈ ਕਰਾਉਣ ਦਾ ਪਰ ਉਹ ਚੀਜ਼ ਜਿਹੜੀ ਹੈ ਇੱਕ ਪੋਲੀਟੀਕਲ ਕਹਿ ਸਕਦੇ ਆ ਬਿਆਨਬਾਜ਼ੀ ਵੀ ਤਾਂ ਸਾਹਮਣੇ ਆ ਰਹੀ ਹੈ ਉਹਨਾਂ ਚੀਜ਼ਾਂ ਤੋਂ
1: ਭਾਰਤ ਸਾਹਿਬ ਤੁਸੀਂ ਕਰਦੇ ਆ ਮਚੋਰਡ ਗੱਲਾਂ ਇਹ ਨੀ ਚੱਲਦੀਆਂ ਜੀ ਇੱਥੇ ਜਿੱਥੇ ਤਾਂ ਇਹ ਹੈਗਾ ਆ ਵੀ ਭਾਈ ਤੂੰ ਹਟਣਾ ਕਿ ਨਹੀਂ ਹਟਣਾ ਫਿਰ 10 ਵਜੇ ਤੋਂ ਤੇਰਾ ਸੌਦਾ ਲਾ ਦਈਏ
0: ਬਿਲਕੁਲ ਖੂੰਡਾ ਤਾਂ ਫਿਰ ਕੈਪਟਨ ਸਾਹਿਬ ਵੀ ਤਾਂ ਮਸ਼ਹੂਰ ਸੀਗਾ ਜੀ ਖੂੰਡਾ ਕੈਪਟਨ ਖੂੰਡੇ ਵਾਲਾ ਜੀ
1: ਹਾਂਜੀ ਉਹ ਦੇਖੋ ਪੰਜਾਬ ਦੀ ਇੱਕ ਸਾਈਕੀ ਹੈ ਇੱਥੇ ਅਗਰੈਸ਼ਨ ਜਿਹੜਾ ਹੈ ਨਾ ਉਹਨੂੰ ਪਸੰਦ ਕੀਤਾ
0: ਜਾਂਦਾ ਜੀ ਬਿਲਕੁਲ ਬਿਲਕੁਲ
1: ਇਸ ਕਰਕੇ ਉਹਨਾਂ ਨੇ ਜਿਹੜੀ ਹੈਗੀ ਇਹ ਚੀਜ਼ ਵਾਰਨਿੰਗ ਉਹਨਾਂ ਨੂੰ ਦਿੱਤੀ ਵੀ ਭਾਈ ਤੁਸੀਂ ਇਹ ਕੰਮਾਂ ਤੋਂ ਬਾਜ਼ ਆ ਜਾਓ
0: ਜੀ
1: ਨੋ ਡਾਊਟ ਇਸ ਚੀਜ਼ ਨੂੰ ਤਾਂ ਖਹਿਰਾ ਸਾਹਿਬ ਵੀ ਕਹਿੰਦੇ ਹੈਗੇ ਤਨਖਾਹਾਂ ਵੀ ਸਾਡੇ ਕੋਲੋਂ ਹੀ ਲੈਂਦੇ ਹੈਗੇ ਸਾਡੇ ਪੰਜਾਬ ਦੇ ਪੈਸੇ ਚੋਂ ਜਾਂਦੀਆਂ ਤੇ ਪੰਜਾਬ ਦੇ ਖਿਲਾਫ਼ ਹੀ ਏਜੰਡਾ ਚਲਾਉਂਦੇ ਆ
0: ਜੀ
1: ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਆ ਉਹ ਤਾਂ ਮੇਜਰ ਸਿੰਘ ਹੋਣੀ ਤਾਂ ਕਹਿੰਦੇ ਜੇ ਇਹੋ ਜਿਹੀ ਗੱਲ ਹੈਗੀ ਆ ਸਾਨੂੰ ਅਕਾਲ ਤਖ਼ਤ ਸਾਹਿਬ ਦੇਸ਼ ਦੇਣ ਅਸੀਂ ਤਾਂ ਭਗਵੰਤ ਮਾਨ ਨੂੰ ਚੱਕ ਕੇ ਲੈ ਆਈਏ ਕਹਿੰਦੇ ਇੱਥੇ ਤੇ ਆ ਕੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਹੈਗਾ ਇਹਨਾਂ ਤੋਂ ਮਸਤਕ ਕਰਾ ਦਈਏ
0: ਜੀ
1: ਸੋ ਇਸ ਕਰਕੇ ਟਕਰਾਅ ਦੀ ਸੰਭਾਵਨਾ ਬਣੀ ਆ ਜੀ ਬਿਹਤਰ ਇਸੇ ਚ ਹੁੰਦਾ ਕਿ ਮਾਨ ਸਾਹਿਬ ਇਹਨੂੰ ਵਾਇੰਡ ਅਪ ਕਰ ਲੈਂਦੇ ਇਸ ਇਸ਼ੂ ਨੂੰ ਇਹ ਹੁਣ ਉਹ ਚਾਹੁੰਦੇ ਹੈਗੇ ਸੀਗੇ ਵੀ ਹਾਂ ਜੀ ਇਹਨੂੰ ਇੰਨਾ ਪ੍ਰੋਜੈਕਟ ਕਰ ਦਈਏ ਵੀ ਇਹ ਬਾਦਲਾਂ ਦੀ ਰਾਜਨੀਤੀ ਹੈਗੀ ਆ ਜੀ ਬਟ ਐਟ ਦਾ ਸੇਮ ਟਾਈਮ ਜਿਹੜਾ ਆ ਥੋੜੇ ਸੋਫਟ ਹਾਰਟਡ ਬੰਦੇ ਜਿਹੜੇ ਹੁੰਦੇ ਆ ਨਾ ਜੀ ਉਹ ਵੀ ਕਿਉਂਕਿ ਸਾਡੀ ਬਰੋਟ ਅਪ ਇਸ ਤਰੀਕੇ ਦੀ ਹੈਗੀ ਆ ਉਹ ਵੀ ਰੱਬ ਦੇ ਨਾਂ ਤੋਂ ਬੜੀ ਛੇਤੀ ਡਰਦੇ ਆ ਜੀ
0: ਬਿਲਕੁਲ ਆ ਜੀ ਕਡਰਾਵਾ ਜੀ ਬਿਲਕੁਲ
1: ਅਗਲੇ ਕਹਿੰਦੇ ਹੈਗੇ ਆ ਕਿ ਭਾਈ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜਿਹੜਾ ਹੈਗਾ ਆ ਵੀ ਜੇ ਅਸੀਂ ਕੁਛ ਗਲਤ ਕਰਾਂਗੇ ਜਾਂ ਕੁਛ ਏਦਾਂ ਦੇ ਗੱਲ ਕਰਾਂਗੇ
0: ਜੀ
1: ਤੇ ਉਹ ਦੇਸ਼ਾਂ ਦੀ ਉਲੰਘਣਾ ਹੋ ਜਾਊਗੀ ਤੇ ਸਾਨੂੰ ਪਾਪ ਲੱਗੂਗਾ ਇਸ ਕਰਕੇ ਜਦ ਤੱਕ ਦੁਨੀਆ ਪਾਪ ਪੁੰਨ ਦੇ ਚੱਕਰ ਚ ਪਈ ਹੈਗੀ ਆ ਤਦ ਤੱਕ ਜਿਹੜਾ ਹੈਗਾ ਕੰਸਟੀਟਿਊਸ਼ਨਲ ਰਾਈਟਸ ਦੇ ਜਾਂ ਜਿਹੜੀ ਤੁਸੀਂ ਗੱਲ ਕਰਦੇ ਹੈਗੇ ਆ ਕਿ ਲੀਗਲ ਕੋਰਸ ਜਿਹੜਾ ਅਪਣਾਓ ਹਾਂਜੀ PFIR ਦਰਜ ਕਰਾਓ
0: ਜੀ
1: ਇਸ ਕਰਕੇ ਉਹ ਵੀ ਅਡੋਪਟ ਕਰਨਗੇ ਉਹ ਬਾਅਦ ਚ ਕਰਨਗੇ ਫਿਲਹਾਲ ਤਾਂ ਜਿਹੜਾ ਹੈਗਾ ਇਹ ਧਮਕੀਆਂ ਧਮਕੀਆਂ ਨਾਲ ਹੀ ਜੇ ਕੰਮ ਚੱਲ ਜਾਏ ਉਹਨਾਂ ਦਾ ਤੇ ਸਰ ਜਾਂਦਾ ਜੀ
0: ਜੀ ਬਿਲਕੁਲ ਹੈ ਜੀ ਪਰ ਉਹ ਵਿਵਾਦ ਘਟਾਉਣ ਦੀ ਬਜਾਏ ਸੈਣੀ ਸਾਹਿਬ ਤੁਹਾਨੂੰ ਇੱਕ ਆਡੀਓ ਸੁਣਾਉਣਾ ਇੱਕ ਛੋਟਾ ਜਿਹਾ ਹੀ ਹੈ ਚਲੋ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹੀ ਸੀਗੀ ਆਪਣੀ ਆਪਣੀ ਭਰਾਜ ਨਾਂ ਦੀ ਜਿਹੜੀ ਆਪਣੀ ਸੀਗੀ ਤੇ
1: ਹਾਂਜੀ ਹਾਂਜੀ
0: ਉਹਨਾਂ ਦੀ ਵੀਡੀਓ ਆ ਜੋ ਕੁਝ ਚਲੋ ਅਕਾਲ ਤਖ਼ਤ ਸਾਹਿਬ ਦੇ ਸਕੱਤਰਤ ਵਿਖੇ ਜਿਹੜੇ MLA ਜਾ ਕੇ ਆਏ ਨੇ ਸਾਰਾ ਕੁਝ ਹੋਇਆ ਬੀਬਾ ਗੁਨੀਵ ਕੌਰ ਹੁਣਾਂ ਨੇ ਵੀ ਜੋ ਮੁੱਦਾ ਚੱਕਿਆ ਸੀ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਟਿੱਪਣੀਆਂ ਜਾਂ ਟੀਕਾਬਾਜ਼ੀ ਉਹ ਤਾਂ ਫਿਰ ਵਿਵਾਦ ਹੋਰ ਵਧੇਗਾ ਇਹਨਾਂ ਚੀਜ਼ਾਂ ਨਾਲ ਕਿਵੇਂ ਦੇਖਦੇ ਹੋ ਇੱਕ ਛੋਟਾ ਜਿਹਾ ਕਲਿੱਪ ਹੈ ਮੈਂ ਤੁਹਾਨੂੰ ਸੁਣਾਉਂਦਾ ਫਿਰ ਇਹਦੇ ਉੱਤੇ ਆਪਾਂ ਚਰਚਾ ਕਰਦੇ ਥੋੜੀ ਜਿਹੀ ਇੱਥੇ ਕਿਉਂ ਮਤਲਬ ਕਿ ਇੰਨਾ ਬਹਿਸ ਵਸਾਈਆ ਜਾਂ ਹਰ ਚੀਜ਼ਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਜੀ
2: ਇੱਕ ਹੈ ਉਹ ਵੀ ਸਾਲੇ ਹਾਰ ਉਹ ਨਹੀਂ ਆਉਂਦੀ ਉਹ ਕਹਿੰਦੀ ਬੇਇੱਜ਼ਤੀ ਬਹੁਤ ਕਰਦੇ ਨੇ ਮੈਂ ਨਹੀਂ ਜਾਂਦੀ ਤਾਂ ਉੱਥੇ ਹੁਣ ਹਾਰ ਪਾਈਏ ਫਿਰ ਤੁਹਾਡੇ ਬੇਇੱਜ਼ਤੀ ਹੋਣਗੇ ਜਦੋਂ ਕਰਤੂਤਾਂ ਇਹੋ ਜਿਹੀਆਂ ਕੀਤੀਆਂ ਨੇ
3: ਮੁੱਖ ਮੰਤਰੀ ਸਾਹਿਬ ਤੁਸੀਂ ਗਨੀਬ ਕੌਰ ਮਜੀਠੀਆ ਜੀ ਤੇ ਟਿੱਪਣੀ ਕੀਤੀ ਜੀ ਕਿ ਬੇਇੱਜ਼ਤੀਆਂ ਹੀ ਹੋਣਗੀਆਂ ਤੁਸੀਂ ਕਰਤੂਤਾਂ ਹੀ ਇਹੋ ਜਿਹੀਆਂ ਕੀਤੀਆਂ ਮੁੱਖ ਮੰਤਰੀ ਸਾਹਿਬ ਅਸੀਂ ਜਿੰਨਾ ਕੁ ਗਨੀਬ ਕੌਰ ਮਜੀਠੀਆ ਜੀ ਨੂੰ ਸੁਣਿਆ ਜੀ ਉਹ ਬੜੇ ਹੀ ਠੰਡੇ ਸੁਭਾਅ ਨਾਲ ਤੇ ਠਰਮੇ ਨਾਲ ਬੋਲਦੇ ਨੇ ਤੇ ਅੱਜ ਤੱਕ ਉਨ੍ਹਾਂ ਦੇ ਮੂੰਹੋਂ ਕੋਈ ਆਪੱਤੀਜਨਕ ਸ਼ਬਦ ਵੀ ਨਹੀਂ ਸੁਣੇ ਜੀ ਅਸਲ ਦੇ ਵਿਚ ਕਰਤੂਤਾਂ ਦਾ ਅਰਥ ਹੁੰਦਾ ਜੀ ਤੁਹਾਡੀਆਂ ਮਾੜੀਆਂ ਹਰਕਤਾਂ ਕੀ ਤੁਸੀਂ ਸਾਨੂੰ ਗਨੀਬ ਕੌਰ ਮਜੀਠੀਆ ਜੀ ਦੀ ਕੋਈ ਇਹੋ ਜਿਹੀ ਕਰਤੂਤ ਦੱਸੋਗੇ ਜਿਸ ਦੇ ਨਾਲ ਉਨ੍ਹਾਂ ਦੇ ਪਰਿਵਾਰ ਦਾ ਜਾਂ ਰਿਸ਼ਤੇਦਾਰਾਂ ਦਾ ਸਿਰ ਸ਼ਰਮ ਦੇ ਨਾਲ ਝੁਕਿਆ ਹੋਵੇ ਸਮਾਜ ਦਾ ਸਿਰ ਸ਼ਰਮ ਦੇ ਨਾਲ ਝੁਕਿਆ ਹੋਵੇ ਜਾਂ ਫਿਰ ਉਨ੍ਹਾਂ ਦੀ ਪਾਰਟੀ ਦਾ ਸਿਰ ਸ਼ਰਮ ਦੇ ਨਾਲ ਝੁਕਿਆ ਹੋਵੇ ਪਰ ਇਸ ਦੇ ਉਲਟ ਤੁਹਾਡੀਆਂ ਬਹੁਤ ਸਾਰੀਆਂ ਹਰਕਤਾਂ ਸੋਸ਼ਲ ਮੀਡੀਆ ਤੇ ਮੌਜੂਦ ਨੇ ਜੀ ਜਿਸ ਦੇ ਨਾਲ ਸ਼ਾਇਦ ਕਦੇ ਨਾ ਕਦੇ ਤੁਹਾਡੇ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਸਮਾਜ ਦਾ ਜਾਂ ਫਿਰ ਤੁਹਾਡੀ ਪਾਰਟੀ ਦਾ ਸਿਰ ਸ਼ਰਮ ਦੇ ਨਾਲ ਜ਼ਰੂਰ ਚੁੱਕਿਆ ਹੋਵੇਗਾ ਜੀ ਮੈਂ ਤੁਹਾਨੂੰ ਉਦਾਹਰਣ ਦੇ ਦੱਸਾਂ ਮੈਂ ਆਪਣੇ ਸ਼ਬਦਾਂ ਦਾ ਤੇ ਸਮਝ ਦਾ ਮਿਆਰ ਨੀਵਾਂ ਨਹੀਂ ਕਰਨਾ ਚਾਹੁੰਦੀ ਜੀ ਮੈਂ ਆਪਣੀ ਸੋਚ ਨੂੰ ਤੁਹਾਡੀ ਸੋਚ ਤੋਂ ਊਣਾ ਨਹੀਂ ਕਰਨਾ ਚਾਹੁੰਦੀ ਜੀ ਕਿਉਂਕਿ ਤੁਸੀਂ ਮਸ਼ਕਰੀਆਂ ਵਾਲੇ ਚੁਟਕਲਿਆਂ ਵਾਲੇ ਤੇ ਗੱਲਾਂ ਵਾਲੇ ਹੋ ਜੀ ਤੇ ਅਸੀਂ ਤਰਕਾਂ ਵਾਲੇ ਆ ਔਰ ਕਿਸੇ ਤੇ ਉਂਗਲ ਚੱਕਣ ਤੋਂ ਪਹਿਲਾਂ ਸਾਨੂੰ ਆਪਣੀ ਪੀੜੀ ਦੇ ਹੇਠਾਂ ਜ਼ਰੂਰ ਸੋਟਾ ਫੇਰ ਲੈਣਾ ਚਾਹੀਦਾ ਔਰ ਔਰਤਾਂ ਤੇ ਪਬਲਿਕ ਪਲੇਸ ਤੇ ਇਤਰਾਜ਼ਯੋਗ ਟਿੱਪਣੀ ਕਰਨਾ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦਾ ਜੀ
0: ਜੀ ਸੈਣੀ ਸਰ
1: ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਸਰ ਮੈਨੂੰ ਨੀ ਪਤਾ ਸੀਗਾ ਸਰ ਇਹ ਕਿੰਨੇ ਬੋਲੇ ਹੈਗੇ ਜੀ ਸ਼ਬਦ
0: ਨਰਿੰਦਰ ਭਰਾਜ ਸੀਗੇ ਮੇਰੇ ਖਿਆਲ ਨਾਲ ਉਹਨਾਂ ਦੇ ਸੀਗੇ ਪਹਿਲਾਂ ਜੀ
1: ਨਹੀਂ ਸਰ ਉਹ ਤਾਂ ਇਹਨਾਂ ਦੀ ਐਮ ਐਲ ਏ ਹੈਗੀ ਨਰਿੰਦਰ ਭਰਾਜ ਤਾਂ ਆਮ ਆਦਮੀ ਪਾਰਟੀ ਦੀ
0: ਉਹਦੇ ਵਰਗੇ ਹੀ ਹੈ ਜੀ ਮੈਨੂੰ ਨਾਮ ਨੀ ਚੇਤਾ ਆਉਂਦਾ ਜੰਗ ਹੀ ਹੈ ਜੀ ਇਹ ਵੀ ਹਾਂਜੀ ਇਹ ਗੀਤ ਵਗੈਰਾ ਵੀ ਗਾਉਣ ਲੱਗ ਗਿਆ ਸੀ ਵਿੱਚ ਸ਼ਾਇਦ ਤੁਹਾਨੂੰ ਚੇਤਾ ਆਜੋ
1: ਜੀ ਐਨੀ ਹੋ ਚਲੋ ਬਹੁਤ ਵਧੀਆ ਜੀ ਬੜੀ ਸੰਜੀਦਾ ਗੱਲ ਹੈਗੀ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਜੀ
0: ਜੀ
1: ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਪਰ ਹੁਣ ਕਰਨਾ ਕੀ ਆ ਜੀ ਉਹ ਮੁੱਖ ਮੰਤਰੀ ਸਾਹਿਬ ਦਾ ਸੁਭਾਅ ਆ ਤੇ ਸੁਭਾਅ ਨਹੀਂ ਬਦਲਦੇ ਹੁੰਦੇ ਭਾਰਤ ਸਾਹਿਬ
0: ਇਹ ਸੀਗੇ ਜੀ ਆਪਣੇ ਸੋਰੀ ਹਾਂ ਜੀ ਨਵਜੋਤ ਕੌਰ ਲੰਬੀ ਉਹਨਾਂ ਨੇ ਕੀਤਾ ਜੀ
1: ਉਹ ਲੜਕੀ ਹੈਗੀ ਆ ਜੀ ਮੁਕਤਸਰ ਤੋਂ ਹਾਂਜੀ ਹਾਂਜੀ ਉਹ ਤਾਂ ਲੰਬੀ ਉਹ ਠੀਕ ਹੈ ਜੀ ਉਹ ਪਹਿਲਾਂ ਵੀ ਉਹਨੇ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਬੋਲਦੇ ਰਹੇ ਹੈਗੇ ਆ
0: ਜੀ
1: ਪਰ ਉਹ ਬਹੁਤ ਵਧੀਆ ਮਤਲਬ ਇਸ ਚੀਜ਼ ਦੀ ਟਿੱਪਣੀ ਕੀਤੀ ਹੈਗੀ ਉਹਨਾਂ ਨੇ
0: ਬਿਲਕੁਲ ਹੈ ਜੀ
1: ਐਨੀਵੇ ਹੁਣ ਆਪਾਂ ਚੱਲੀਏ ਜੀ ਜਿਹੜਾ ਹੈਗਾ ਕਾਂਗਰਸ ਦੇ ਉੱਤੇ ਜੀ
0: ਜੀ
1: ਕਾਂਗਰਸ ਦਾ ਜਿਹੜਾ ਆ ਵੀ ਰਾਜਾ ਵੜਿੰਗ ਦਾ ਰੋਸਾ ਆ ਵੀ ਮੀਡੀਆ ਜਾਣ ਬੁੱਝ ਕੇ ਸਾਡੀਆਂ ਗੱਲਾਂ ਜਿਹੜੀਆਂ ਹੈਗੀਆਂ ਆ ਪੋਜ਼ਿਟਿਵ ਉਹ ਨਹੀਂ ਦਿਖਾ ਰਿਹਾ
0: ਅੱਛਾ ਜੀ
1: ਸਾਡੇ ਝਗੜੇ ਨੂੰ ਮੀਡੀਆ ਜਾਣ ਪੰਜਾਬ ਦਾ ਮੀਡੀਆ ਜਾਣ ਬੁੱਝ ਕੇ ਹਾਈਪ ਦੇ ਰਿਹਾ
0: ਅੱਛਾ ਜੀ
1: ਹਾਂਜੀ ਉਹ ਕਹਿੰਦੇ ਹੈਗੇ ਆ ਕਿ ਚੰਨੀ ਸਾਹਿਬ ਨਾਲ ਮੇਰੀ ਫੋਨ ਤੇ ਰੋਜ਼ ਗੱਲ ਹੁੰਦੀ ਆ
0: ਜੀ
1: ਹਾਂਜੀ ਤੇ ਮੀਡੀਆ ਜਿਸ ਤਰੀਕੇ ਦਾ ਪ੍ਰੋਜੈਕਟ ਕਰ ਰਿਹਾ ਆ ਉਹ ਕਹਿੰਦੇ ਇਹ ਜਾਣ ਬੁੱਝ ਕੇ ਸਾਜਿਸ਼ ਤੇ ਤਹਿਤ ਇਹ ਚੀਜ਼ ਕੀਤੀ ਜਾ ਰਹੀ ਹੈਗੀ ਆ ਤੇ ਇਹ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਹੋ ਰਿਹਾ ਜੀ ਸਾਰਾ ਕੁਛ
0: ਜੀ ਪਰ ਸੈਣੀ ਸਾਹਿਬ ਇਹਦੇ ਵਿੱਚ ਇੱਕ ਗੱਲ ਤਾਂ ਹੋਰ ਵੀ ਸਾਹਮਣੇ ਆ ਰਹੀ ਕਿ ਬਘੇਲ ਉਹਨਾਂ ਨੂੰ ਜਿਹੜਾ ਸੀਗਾ ਭੁਪੇਸ਼ ਬਘੇਲ ਉਹਨਾਂ ਨੂੰ ਮਤਲਬ ਕਿ ਲਾਇਆ ਗਿਆ ਸੀ ਸਾਰੀ ਰਿਪੋਰਟ ਦੇਣ ਦੀ ਗੱਲ ਕੀਤੀ ਗਈ ਸੀ ਉਸ ਤੋਂ ਬਾਅਦ ਤਿੰਨ ਜਿਹੜੇ ਇਹਦੇ ਵਿਚ ਸਿੱਟ ਵੀ ਬਣਾਈ ਗਈ ਸੀ ਜਿਹੜੇ ਬੰਦੇ ਸ਼ਾਮਲ ਕੀਤੇ ਸੀ ਆਪਣੇ ਭੁਪਿੰਦਰ ਜਾਟ ਹੁਣੀ ਤੇ ਅਜੇ ਮਾਖਣ ਜੀ ਤੇ ਮੀਨਾਕਸ਼ੀ ਨਟਰਾਜ ਹੁਣੀ ਜਿਹੜੇ ਉਹਨਾਂ ਦਾ ਜ਼ਿਕਰ ਵੀ ਹੋਇਆ ਸੀ ਪਰ ਉਹਨਾਂ ਨੂੰ ਉਸ ਚੀਜ਼ ਦਾ ਜਾਂ ਸਥਿਤੀ ਦਾ ਕੁਝ ਪਤਾ ਨਹੀਂ ਪੰਜਾਬ ਦੇ ਕੀ ਹਾਲਾਤ ਨੇ ਉਨ੍ਹਾਂ ਨੂੰ ਵੀ ਕਿਹਾ ਗਿਆ ਸੀ ਕਿ ਰਿਪੋਰਟ ਤੁਸੀਂ ਸੌਂਪੋ ਪਰ ਉਹਦੇ ਉੱਤੇ ਦੂਸ਼ਣਬਾਜ਼ੀ ਲੱਗ ਰਹੀ ਹੈ ਕਿ ਜਿਹੜੀ ਇਹਨਾਂ ਦੀ ਦਿੱਲੀ ਦੀ ਲੀਡਰਸ਼ਿਪ ਹੈ ਕਿਤੇ ਨਾ ਕਿਤੇ ਉਹ ਵੀ ਕਹਿ ਸਕਦੇ ਕਿ ਨੁਕਤਾਚੀਨੀ ਕਹਿ ਲਓ ਜਾਂ ਕਿਹਨੂੰ ਲੈ ਕੇ ਆਉਣਾ ਜਾਂ ਉਨ੍ਹਾਂ ਦੇ ਵਿਚ ਲੀਡਰਸ਼ਿਪ ਦੇ ਵਿਚ ਵੀ ਆਪਸ ਦੇ ਵਿਚ ਜਿਹੜਾ ਬੈਲੈਂਸ ਨਹੀਂ ਬਣ ਰਿਹਾ ਜਾਂ ਜੋ ਆਪਣੇ ਗਾਂਧੀ ਹੁਣੀ ਆਪਣੇ ਨਾ ਹੀ ਚੇਤਾ ਭੁੱਲ ਜਾਂਦੇ ਜੀ ਇੱਕ ਤਾਂ ਆਪਣੇ ਇਹਨਾਂ ਦਾ ਯੰਗ ਮੈਨ ਜਿਹੜਾ ਹੈ ਜੀ ਰਾਹੁਲ ਗਾਂਧੀ ਜੀ ਜੋ ਫੈਸਲਾ ਕਹਿੰਦੇ ਛੁੱਟੀਆਂ ਤੇ ਜਾਣ ਤੋਂ ਪਹਿਲਾਂ ਕਰਕੇ ਗਿਆ ਸੀ ਉਹ ਸੁਨੇਹਾ ਪੰਜਾਬ ਤੱਕ ਪੁੱਜਿਆ ਹੀ ਨਹੀਂ ਜੀ
1: ਪਰ ਸਾਹਿਬ ਗੱਲ ਏਦਾਂ ਹੈਗੀ ਆ ਜੋ ਸੋਰਸਿਸ ਦੱਸਦੇ ਹੈਗੇ ਦੂਜੇ ਮੀਡੀਆ ਦੇ
0: ਜੀ
1: ਉਹ ਕਹਿੰਦੇ ਜੀ ਵੀ ਜਦੋਂ ਚੰਨੀ ਸਾਹਿਬ ਨੇ ਮੀਟਿੰਗ ਸੱਦੀ ਉਹਨਾਂ ਦੇ ਘਰ ਜਦੋਂ ਮੀਟਿੰਗ ਚੱਲ ਰਹੀ ਸੀ ਚੱਲਦੀ ਮੀਟਿੰਗ ਦੇ ਵਿਚ ਕਿਉਂਕਿ ਅਫਵਾਹ ਤਾਂ ਇਹ ਉੜੀਆਂ ਆਇਆ ਸੀ ਨਾ ਵੀ ਚੰਨੀ ਜਿਹੜਾ ਹੈਗਾ ਆ ਕੀ ਆਪਣੀ ਵੱਖਰੀ ਪਾਰਟੀ ਬਣਾਊਗਾ ਜਾਂ ਬੀਜੇਪੀ ਜੁਆਇਨ ਕਰੂਗਾ ਤੇ ਇੰਨੇ ਬੰਦੇ ਆ ਗਏ ਜੀ ਇੰਨੇ ਬੰਦੇ ਆ ਗਏ
0: ਜੀ
1: ਉਸ ਵੇਲੇ ਕਹਿੰਦੇ ਖੜਗੇ ਸਾਹਿਬ ਦਾ ਫੋਨ ਆਇਆ ਸੀ ਚੰਨੀ ਸਾਹਿਬ ਨੂੰ
0: ਜੀ
1: ਵੀ ਤੁਸੀਂ ਜਿਹੜਾ ਆ ਕੋਈ ਸਟ੍ਰਿਕਟ ਐਕਸ਼ਨ ਨਾ ਲਿਓ
0: ਜੀ
1: ਆਪਾਂ ਤੁਹਾਡੀ ਬਹਿ ਕੇ ਤੁਹਾਡੀ ਗੱਲ ਵੀ ਸੁਣਾਂਗੇ ਤੇ ਉਸ ਚੀਜ਼ ਨੂੰ ਐਡਰੈਸ ਵੀ ਕਰਾਂਗੇ
0: ਜੀ।
1: ਤੇ ਰਾਹੁਲ ਜੀ ਜਦੋਂ ਆ ਜਾਂਦੇ ਆ ਉਦੋਂ ਮਤਲਬ ਜਿਹੜਾ ਹੈਗਾ ਤੁਹਾਡੀ ਗੱਲਬਾਤ ਸੁਣ ਲਈ ਜਾਊ
0: ਜੀ। ਕੱਲ ਆਈ ਜਾਣਾ ਮੇਰੇ ਖਿਆਲ ਨਾਲ ਜੀ, ਸੱਤ ਆ ਗਏ ਜੀ।
1: ਹਾਂਜੀ
0: ਜੀ,
1: ਹੁਣ ਰਾਜਾ ਵੜਿੰਗ ਨੇ ਤਾਂ ਸਿੱਧਾ ਜਿਹੜਾ ਹੈਗਾ ਯਾਰ ਰਾਹੁਲ ਗਾਂਧੀ ਨੂੰ ਕਿਹਾ ਸੀ ਜੀ ਮੈਨੂੰ ਲਾ ਦਿਓਗੇ ਤੇ ਮੈਨੂੰ ਕੋਈ ਫਰਕ ਨੀ, ਮੈਂ ਤਾਂ ਜਿੱਥੇ ਤੁਸੀਂ ਬਿਠਾਲ ਦੇਣਾ ਮੈਂ ਉੱਥੇ ਬਹਿ ਜਾਣਾ
0: ਜੀ।
1: ਬਸ ਇਹੀ ਗੱਲ ਉਹਨਾਂ ਨੂੰ ਘਰ ਕਰਕੇ ਜੀ, ਅਗਲੇ ਕਹਿੰਦੇ ਹੈ ਏਡਾ ਲੋਇਲ ਬੱਚਾ
0: ਜੀ,
1: ਨਾ ਇਹਨੂੰ ਕਾਹਦੇ ਵਾਸਤੇ ਜਿਹੜਾ ਲਾਉਣਾ ਸੀ
0: ਜੀ।
1: ਸੋ ਇਸ ਕਰਕੇ ਜਿਹੜਾ ਆ ਉਹ ਪਰ ਜਿਹੜਾ ਆ ਰਾਜਾ ਵੜਿੰਗ ਦਾ ਧੜਾ ਉਹ ਇਹ ਪ੍ਰੋਜੈਕਟ ਕਰ ਰਿਹਾ ਆ ਵੀ ਸਾਡੇ

0: ਕਿਹਾ ਉਹ ਮੁੱਖ ਮੰਤਰੀ ਵਾਲੀ ਝੱਗੀ ਸਵਾਈ ਫਿਰਦਾ, ਕਰਨਾ ਕੀ ਆ ਜੀ?
1: ਜੀ
0: ਉਹ ਕਹਿੰਦਾ ਮੁੱਖ ਮੰਤਰੀ ਤੋਂ ਘੱਟ ਤਾਂ ਮੈਂ ਕੋਈ ਚੀਜ਼ ਲੈਣੀ ਹੀ ਨਹੀਂ ਨਾ, ਜੋ ਮਰਜ਼ੀ ਹੋ ਜਾਏ
1: ਜੀ।
0: ਤੇ ਚੰਨੀ ਸਾਹਿਬ ਕਹਿੰਦੇ ਹੈਗੇ ਮੂੰਹ ਨੂੰ ਲੱਗ ਗਈ ਛੁੱਟਦੀ ਨਾ ਹੀ, ਤੌਬਾ ਕਰਾਂ ਬਥੇਰੀ। ਹਾਂਜੀ ਉਹ ਤਾਂ ਇਹ ਆ ਵੀ ਉਹਨਾਂ ਨੇ ਦੇਖ ਕੇ ਤੇਰੀਆਂ ਮਸਤ ਨਿਗਾਵਾਂ ਟੁੱਟ ਗਈ, ਤੌਬਾ ਮੇਰੀ ਮੈਂ ਤਾਂ ਪੀਣੀ ਹੈ।
1: ਉਹਨਾਂ
0: ਨੇ ਹੁਣ ਸੀ ਐਮ ਦੀ
1: ਉਹ ਤਾਂ ਕਹਿੰਦੇ ਉਹਨੇ ਮੈਂ ਮੱਝਾਂ ਵੀ ਚੋਈਆਂ, ਬੱਕਰੀਆਂ ਵੀ ਚੋਈਆਂ, ਸਾਰਾ ਕੁਝ ਕੀਤਾ, ਟੈਂਟ ਵੀ ਲਾਇਆ, ਸਪੀਕਰ ਵੀ ਲਾਏ ਨੇ, ਤਾਂ ਫਿਰ ਵੀ ਜੇ ਇਹ ਚੀਜ਼ ਹਾਸਲ ਨਾ ਹੋਈ ਤਾਂ ਫਿਰ ਕਿਸ ਕੰਮ ਗਈ ਜੀ?
0: ਭਾਰੇ ਸਾਹਿਬ ਜਿਹੜੇ ਬੰਦੇ ਚੰਨੀ ਸਾਹਿਬ ਨੂੰ ਵਿਜ਼ਨਰੀ ਸਮਝਦੇ ਹੈਗੇ, ਮੈਂ ਤਾਂ ਉਹਨਾਂ ਨਾਲ ਸਹਿਮਤ ਹੈ ਨੀ ਗਾ ਜੀ। ਜੋ ਏਦਾਂ ਦੀਆਂ ਹਰਕਤਾਂ ਹੋਈਆਂ ਸੀ, ਕੀ ਉਹ ਇੱਕ ਵਿਜ਼ਨਰੀ ਲੀਡਰ ਜਿਹੜਾ ਹੈਗਾ ਆ
1: ਜੀ?
0: ਲੀਡਰ ਦਾ ਕੰਮ ਜਿਹੜਾ ਹੈਗਾ ਜਾਂ ਕੁਛ ਹੋਰ ਤਰ੍ਹਾਂ ਦਾ ਹੁੰਦਾ, ਸੀਜ਼ਨਡ ਲੀਡਰ ਹੈਗੇ ਸੀਗੇ ਜੀ।
1: ਜੀ ਪਰ ਇੱਕ ਜਿਹੜਾ ਸੈਣੀ ਸਾਹਿਬ ਇੱਕ ਪੱਖ ਹੋਰ ਛੱਡਣਾ ਨਹੀਂ ਜਾਂ ਪੈਣਾ, ਮਤਲਬ ਕਿ ਚਾਹੀਦਾ ਨਹੀਂ ਜਾਂ ਛੱਡਣਾ, ਜਿਵੇਂ ਕਿ ਬਾਕੀ ਪਾਰਟੀਆਂ ਵੀ ਐਸੀ ਭਾਈਚਾਰੇ ਨੂੰ ਟਾਰਗੇਟ ਕਰਕੇ ਜਾਂ ਵੋਟਾਂ ਦੀ ਖੇਡ ਜਿਹੜੀਆਂ ਖੇਡਦੀਆਂ ਨੇ, ਪਰ ਕਿਤੇ ਨਾ ਕਿਤੇ ਉਹ ਵੀ ਦੇਖਿਆ ਜਾਵੇ ਤਾਂ ਚੰਨੀ ਸਾਹਿਬ ਨੂੰ ਜਿਹੜਾ ਉਸਦੇ ਲਈ ਜਿਹੜਾ ਦੇਖਿਆ ਜਾ ਰਿਹਾ, ਜੇ ਉਹ ਨਹੀਂ ਕਰਦੇ ਤਾਂ ਫਿਰ ਕਾਂਗਰਸ ਕਿਤੇ ਨਾ ਕਿਤੇ ਮਾਤ ਵੀ ਦਿਖਾਵੇਗੀ।
0: ਭਾਰੀ ਸਾਹਿਬ ਇਹ ਐਸ ਸੀ ਵਰਗ ਜਿਹੜਾ ਹੈਗਾ ਆ, ਇਹ ਵੀ ਇਹਦਾ ਇੱਕ ਗਲਤ ਫਹਿਮੀ ਕਾਂਗਰਸ ਦੀ ਆ। ਕਾਂਗਰਸ ਨੇ ਮੁਲਕ ਨੂੰ ਸ਼ੁਰੂ ਤੋਂ ਹੀ ਜਾਤਾਂ ਪਾਤਾਂ ਚ ਵੰਡ ਕੇ ਰੱਖਿਆ ਜੀ।
1: ਜੀ
0: ਹੁਣ ਅੱਜ ਦੇ ਹਾਲਾਤ ਤਾਂ ਇਹ ਹੈਗੇ ਆ ਕਿ ਹਰ ਇੱਕ ਪਾਰਟੀ ਦਾ ਆਪਣਾ ਐਸ ਸੀ ਵਿੰਗ ਵੱਖਰਾ ਹੈਗਾ ਜੀ।
1: ਜੀ
0: ਇਹ ਕਿੱਥੇ ਲਿਖਿਆ ਵੀ ਚੰਨੀ ਸਾਹਿਬ ਜੇ ਖੜੇ ਹੋ ਜਾਣਗੇ ਸਾਰੀਆਂ ਐਸ ਸੀ ਵੋਟਾਂ ਜਿਹੜੀਆਂ ਹੈਗੀਆਂ ਕਾਂਗਰਸ ਨੂੰ ਪੈ ਜਾਣਗੀਆਂ ਜੀ? ਜੇ ਇਹ ਸੱਚ ਹੁੰਦਾ ਤੇ ਪਹਿਲਾਂ ਵੀ ਤਾਂ ਦੋ ਸੀਟਾਂ ਤੋਂ ਹਾਰ ਹੀ ਗਿਆ ਜੀ। ਦੇਖੋ ਰਿਜ਼ਰਵ ਸੀਟ ਦੇ ਉੱਤੇ ਜਦੋਂ ਇਲੈਕਸ਼ਨ ਲੜੋਗੇ ਤੁਸੀਂ ਤੇ ਦੂਜੇ ਪਾਸੇ ਵੀ ਤਾਂ ਤੁਹਾਡੀ ਜਾਤੀ ਦਾ ਹੀ ਬੰਦਾ ਆਊਗਾ।
1: ਬਿਲਕੁਲ ਜੀ
0: ਉਹ ਦੂਜੀ ਪਾਰਟੀ ਦੇ ਵਿੱਚੋਂ ਜਿਹੜਾ ਬੰਦਾ ਲੜ ਰਿਹਾ ਆ ਉਹ ਵੀ ਉਸੇ ਜਾਤੀ ਦਾ ਹੋਊਗਾ, ਉਹਦਾ ਵੀ ਤਾਂ ਆਪਣਾ ਕੋਈ ਆਧਾਰ ਹੋਊਗਾ
1: ਜੀ।
0: ਨੋ ਡਾਊਟ ਕਿ ਇੱਕ ਸਾਬਕਾ ਸੀ ਐਮ ਦਾ ਜਿਹੜਾ ਆ ਤੁਹਾਡੇ ਤੇ ਟੈਗ ਲੱਗਾ ਆ ਜਿਹਦਾ ਬੈਨੀਫਿਟ ਵੀ ਹੁੰਦਾ
1: ਜੀ।
0: ਲੋਕੀ ਪ੍ਰਜ਼ਿਊਮ ਕਰਨ ਲੱਗ ਪੈਂਦੇ ਹੈਗੇ ਆ ਕਿ ਹਾਂ ਜੀ ਵੀ ਇਹ ਬੰਦਾ ਜਿਹੜਾ ਆ ਅਸੀਂ ਐਮ ਐਲ ਏ ਨੀ ਮੁੱਖ ਮੰਤਰੀ ਬਣਾਉਣ ਜਾ ਰਹੇ ਆ
1: ਜੀ।
0: ਬਟ ਇਹ ਆ ਕਿ ਦੇਰ ਇਜ ਨੋ ਹਾਰਡ ਐਂਡ ਫਾਸਟ ਰੂਲ
1: ਜੀ।
0: ਪਿਛਲੀ ਵਾਰੀ ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ ਦੋਵਾਂ ਸੀਟਾਂ ਤੋਂ ਲੜਿਆ ਸੀਗਾ ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਸੀਗੇ ਜੀ, ਇਹ ਦੋਨਾਂ ਸੀਟਾਂ ਤੋਂ ਫੇਲ ਹੋ ਗਏ
1: ਜੀ।
0: ਜੇ ਕਾਂਗਰਸ ਦੀ ਸਰਕਾਰ ਆ ਵੀ ਜਾਂਦੀ ਤੇ ਤਾਂ ਵੀ ਚੰਨੀ ਸਾਹਿਬ ਥੋੜਾ ਮੁੱਖ ਮੰਤਰੀ ਬਣ ਸਕਦੇ ਸੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇੱਥੇ ਹੁਣ ਹਰ ਇੱਕ ਨੇ ਜਿਹੜੀਆਂ ਆਪਣੀਆਂ ਆਪਣੀਆਂ ਕੁੜਤੀਆਂ ਸਵਾਈਆਂ ਹੀ ਆ ਜੀ। ਬਾਜਵਾ ਸਾਹਿਬ ਸੋਚਦੇ ਹੈਗੇ ਆ ਵੀ ਮੇਰੇ ਤੋਂ ਵੱਡਾ ਸੀਨੀਅਰ ਲੀਡਰ ਕੋਈ ਨੀ
1: ਜੀ।
0: ਹਾਂਜੀ ਚੰਨੀ ਸਾਹਿਬ ਕਹਿੰਦੇ ਆਈ ਐਮ ਪਾਪੂਲਰ ਕਿਉਂਕਿ ਭੈਣ ਪੰਜਾਬ ਦੇ ਵਿਚ ਮੇਰੀ ਧਾਕ ਆ, ਮੇਰੀ ਡਿਮਾਂਡ ਆ ਹਰ ਜਗ੍ਹਾ ਜੀ।
1: ਪਰ ਉਧਰ ਸਿੱਧੂ ਸਾਹਿਬ ਵੀ ਪੱਟਾਂ ਮਾਰਨ ਲੱਗ ਗਏ ਨੇ।
0: ਭਾਰੀ ਸਾਹਿਬ ਮੈਨੂੰ ਤਾਂ ਉਮੀਦ ਕੋਈ ਨੀ ਜੀ, ਪਤਾ ਨੀ ਕਿਉਂ ਸਾਡੇ ਬੰਦੇ ਉਮੀਦ ਲਾ ਲੈਂਦੇ ਹੈਗੇ ਜੀ। ਦੇਖਿਆ ਆ ਜੀ ਜੇ ਉਹ ਕਹਿੰਦੇ ਨੀ ਜੇ ਹਾਥ ਹਮਨੇ ਅਜਵਾਏ ਹੋਏ ਹੈ,
1: ਕਹਿੰਦੇ ਖੇਡ ਨਾ ਖੇਡੂਗਾ ਨਾ ਖੇਲਣ ਦੂੰਗਾ ਕਹਿੰਦੇ ਜੀ।
0: ਭਾਰੀ ਸਾਹਿਬ ਸਿਆਸਤ ਦੇ ਵਿਚ ਜਿਹੜੀ ਬੋਲ ਪਾਣੀ ਆ ਨਾ ਬੜੀ ਮੈਟਰ ਕਰਦੀ ਆ
1: ਜੀ।
0: ਜਿਹੜੇ ਬੰਦੇ ਨੂੰ ਬੋਲਣਾ ਹੀ ਨਹੀਂ ਆਉਂਦਾ, ਦੂਜੇ ਨੂੰ ਇੱਜ਼ਤ ਦੇਣੀ ਨਹੀਂ ਆਉਂਦੀ, ਉਹ ਇੱਜ਼ਤ ਅਰਨ ਕਿੱਦਾਂ ਕਰੂਗਾ, ਇੱਜ਼ਤ ਕਮਾਊਗਾ ਕਿੱਦਾਂ?
1: ਬਿਲਕੁਲ ਹੈ ਜੀ।
0: ਉਹ ਮਤਲਬ ਇਹ ਸਕੀਮਾਂ ਦੇ ਸਕਦੇ ਹੈਗੇ ਆ, ਪਰ ਉਹ ਸਕੀਮਾਂ ਦਾ ਜਦੋਂ ਮੰਨ ਲਓ ਇਹਨਾਂ ਨੂੰ ਮੁੱਖ ਮੰਤਰੀ ਬਣਾ ਵੀ ਦਿੰਦੇ ਹੈਗੇ, ਸਰਕਾਰ ਵੀ ਇਹਨਾਂ ਦੀ ਬਣ ਜਾਂਦੀ ਹੈ, ਤਾਂ ਵੀ ਇਹਨਾਂ ਕੋਲ ਆਪਣਾ ਏਜੰਡਾ ਨਹੀਂ ਲਾਗੂ ਕਰਵਾ ਹੋਣਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਕਿਉਂਕਿ ਸਰਕਾਰ ਕੱਲੀ ਇੱਕ ਵਿਧਾਇਕ ਨਾਲ ਨਹੀਂ ਬਣਦੀ, 60 ਵਿਧਾਇਕ ਚਾਹੀਦੇ ਆ ਜੀ।
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: 60 ਬੰਦੇ ਸਿੱਧੂ ਸਾਹਿਬ 10 ਬੰਦੇ ਨਾਲ ਲੈ ਕੇ ਨਹੀਂ ਤੁਰ ਸਕਦੇ, ਤੇ 60 ਬੰਦੇ ਕਿੱਥੋਂ ਨਾਲ ਤੁਰ
1: ਲੈਣੇ ਆ। ਸੈਣੀ ਸਾਹਿਬ ਇੱਕ ਨੁਕਤਾ ਹੋਰ ਵਿਚਾਰ ਕੇ ਸਰਕਾਰ ਬਣਾਉਣ ਦੀ ਗੱਲ ਕੀਤੀ ਹੈ, ਅਕਾਲੀ ਦਲ ਤੋਂ ਮੂੰਹ ਮੋੜਨ ਲੱਗ ਗਏ ਨੇ, ਆਪਣੇ ਨਾਲ ਔਜਲਾ ਸਾਹਿਬ ਵੀ ਨੇ, ਉਹਨਾਂ ਦੀ ਵੀ ਨਾਲ ਗੱਲ ਸੁਣਦੇ ਆ ਫਿਰ ਇਹਦੇ ਉੱਤੇ ਥੋੜੀ ਜਿਹੀ ਚਰਚਾ ਜ਼ਰੂਰ ਆਪਾਂ ਛੇੜ ਲਈਏ 2 ਮਿੰਟ ਚ, ਕਿ ਅਕਾਲੀ ਦਲ ਜਿਹੜਾ ਹੈਗਾ ਖੇਤਰੀ ਪਾਰਟੀ ਤੇ ਦੂਸਰੇ ਪਾਸੇ ਵਹੀਰ ਵਾਲੀ ਪਾਰਟੀ ਹੈ ਜੀ, ਤੇ ਉਹ ਵੀ ਜਿਹੜਾ ਕਿਤੇ ਨਾ ਕਿਤੇ ਇਧਰੋਂ ਪਾਟੋ ਧਾੜ ਹੋਣ ਲੱਗ ਗਿਆ ਜੀ, ਉਧਰ ਸ਼ਮੂਲੀਅਤ ਜ਼ਿਆਦਾ ਸੰਕੇਤ ਹੋਣ ਲੱਗ ਗਏ ਨੇ ਜੀ, ਕਿਵੇਂ ਦੇਖ ਦੋ ਇਹਦੇ ਵਿਚ?
0: ਪਰ ਸਾਹਿਬ ਜਿਹੜਾ ਅੱਜ ਅੱਜ ਜਿਹੜਾ ਹੋਇਆ ਨਾ ਇਕਬਾਲ ਝੁੰਦਾ ਹੋਣਾ ਨੇ ਆਪਣਾ ਵੱਖਰਾ, ਮਿਸਲ ਪੰਜਾਬ ਵਾਲੇ ਸਤਲੁਜ ਵਾਲਿਆਂ ਨੇ ਜਿਹੜਾ ਹੈਗਾ ਉਹਨਾਂ ਨੇ, ਹਾਂਜੀ ਉਹਨਾਂ ਨੇ ਆਪਣਾ ਵੱਖਰਾ ਜਿਹੜਾ ਹੈਗਾ ਆ, ਇਹਨਾਂ ਦੇ ਰਲ ਕੇ ਇਕੱਠਾ ਧੜਾ ਜਿਹੜਾ ਆ ਉਹ ਬਣਾਇਆ
1: ਜੀ।
0: ਉਹ ਆਪਣੇ ਪ੍ਰਧਾਨ ਤੋਂ ਯਾਨੀ ਕਿ

0: ਗਿਆਨੀ ਹਰਪ੍ਰੀਤ ਸਿੰਘ ਤੋਂ ਪਾਸਾ ਵੱਟ ਗਏ ਆ ਜੀ।
1: ਉਹ ਕਹਿੰਦੇ ਵੀ ਸਾਡਾ ਇਹ ਗਰੁੱਪ
0: ਹਾਂਜੀ ਪ੍ਰਧਾਨ ਦੀ ਪ੍ਰਧਾਨਗੀ ਇਨਕਾਰ ਕਰਕੇ ਤੇ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਉਹ ਬਣਾ ਲਿਆ ਗਰੁੱਪ। ਨਾਲ ਉਹਨਾਂ ਨੇ ਕਿਹਾ ਵੀ ਅਸੀਂ ਅਲਾਇੰਸ ਉਹਦੇ ਨਾਲ ਕਰਾਂਗੇ ਵੀ ਜਿਹੜੀ ਪਾਰਟੀ ਵੀ ਬੀਜੇਪੀ ਨਾਲ ਮਤਲਬ ਅਲਾਇੰਸ ਨਹੀਂ ਕਰੇ ਅੱਗੇ। ਦੂਜਾ ਕਿ ਅਸੀਂ ਜਿਹੜਾ ਹੈਗਾ ਅਮਰਗ ਨਹੀਂ ਹੋਵਾਂਗੇ। ਸਾਨੂੰ ਕਹਿੰਦੇ ਜੇ ਵਾਰਸ ਪੰਜਾਬ ਦੀ ਵੀ ਗੱਲ ਹੈਗੀ ਆ ਤੇ ਸਾਨੂੰ ਅੰਮ੍ਰਿਤਪਾਲ ਦੀ ਲੀਡਰਸ਼ਿਪ ਦੇ ਵੀ ਦੇ ਉੱਤੇ ਕੋਈ ਇਤਰਾਜ ਨੀ ਗਾ
1: ਜੀ।
0: ਉਹਨਾਂ ਦੀ ਅਗਵਾਈ ਚ ਚੱਲਣ ਨੂੰ ਤਿਆਰ ਆ ਪਰ ਉੱਥੇ ਸਾਡਾ ਕੋਈ ਮਿਨੀਮਮ ਪ੍ਰੋਗਰਾਮ ਹੋਊਗਾ
1: ਜੀ
0: ਤੇ ਸਾਡੀ ਆਪਣੀ ਇੰਡੀਪੈਂਡੈਂਟ ਐਗਜ਼ਿਸਟੈਂਸ ਹੋਊਗੀ
1: ਜੀ, ਕੰਟਰੋਲ ਅਸੀਂ ਕਰਾਂਗੇ।
0: ਮੁੱਦੇ ਉਹੀ ਜਿਹੜੇ ਝੁੰਡਾ ਕਮੇਟੀ ਦੇ ਵਿਚ ਲਾਇਆ ਹੈਗੇ ਸੀਗੇ ਜੀ, ਉਹੀ ਉਹਨਾਂ ਨੇ ਕਿਹਾ ਵੀ ਉਹਦੇ ਮੁਤਾਬਕ ਹੀ ਪਰਿਵਾਰਵਾਦ ਦਾ ਜਾਂ ਹੋਰ ਜਿਹੜੇ ਹੈਗੇ ਆ ਵੀ ਫੈਡਰਲ ਸਟਰਕਚਰ ਦਾ ਹਾਂਜੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਮੁੱਦਿਆਂ ਦੇ ਆਧਾਰ ਤੇ ਕੰਪਰੋਮਾਈਜ਼ ਹੋਊਗਾ
1: ਜੀ।
0: ਤੇ ਫੇਰ ਜਿਹੜਾ ਆ ਤੇ ਹੁਣ ਜੇ ਪਰਿਵਾਰਵਾਦ ਦੀ ਗੱਲ ਕਰਦੇ ਹੈਗੇ ਆ
1: ਤੇ
0: ਇੱਕ ਪਾਸੇ ਵਾਰਸ ਪੰਜਾਬ ਚ ਜਾਣ ਨੂੰ ਤਿਆਰ ਹੈਗੇ ਆ ਜੀ, ਤੇ ਅੰਮ੍ਰਿਤਪਾਲ ਹੋਣਾ ਦੇ ਤਾਂ ਅੱਗੇ ਮਾਂ ਪਿਤਾ ਜੀ ਜਿਹੜੇ ਹੈਗੇ ਆ ਉਹ ਕੀ ਪਰਿਵਾਰਵਾਦ ਚ ਨੀ ਆਉਂਦੇ ਜੀ?
1: ਨਹੀਂ ਜੀ, ਨਹੀਂ ਜੀ ਜੀ।
0: ਸੋ ਇਸ ਕਰਕੇ ਜਿਹੜਾ ਆ ਇੱਕ ਪਾਰਟੀ ਦੇ ਵਿਚ ਜਿਹੜਾ ਇੱਕ ਲੀਡਰ ਆਲ ਇਨ ਆਲ ਹੋ ਜਾਏ ਉਹ ਜਿਹੜਾ ਪਾਰਟੀ ਲੰਬੇ ਸਮੇਂ ਤੱਕ ਜਿਹੜੀ ਚੱਲਦੀ ਨੀ ਹੁੰਦੀ
1: ਬਿਲਕੁਲ।
0: ਨਾਲ ਹੀ ਉਹਨਾਂ ਨੇ ਕਿਹਾ ਵੀ ਹਾਂ ਜੀ ਵੀ ਅਕਾਲੀ ਦਲ ਜਿਹੜਾ ਹੈਗਾ ਬਾਦਲ ਦੇ ਮੁਤਾਬਕ ਜਿੱਦਾਂ ਉਹ ਚੱਲਦੇ ਹੈਗੇ ਓਦਾਂ ਆਪਾਂ ਚੱਲਾਂਗੇ ਜੀ
1: ਜੀ ਜੀ।
0: ਜੋ ਪਿੱਛੇ ਤਰੀਕੇ ਰਾਜਨੀਤੀ ਉਹ ਕਰਦੇ ਰਹੇ ਜਿਸ ਤਰੀਕੇ ਦੀ ਓਦਾਂ ਦੀ ਰਾਜਨੀਤੀ
1: ਜੀ।
0: ਪਰ ਸਵਾਲ ਇਹ ਹੈਗਾ ਆ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਆ ਉਹਨਾਂ ਨੂੰ ਚਾਹੀਦਾ ਵੀ ਸ਼ੀਸ਼ੇ ਚ ਕਰੀ ਆਪਣਾ ਚਿਹਰਾ ਦੇਖਣ
1: ਜੀ
0: ਵੀ ਜਿੱਦਣ ਇਹਨਾਂ ਨੂੰ ਪ੍ਰਧਾਨਗੀ ਮਿਲੀ ਸੀ ਓਦਣ ਦੀ ਟੇਪ ਚਲਾ ਕੇ ਆਪਣੀ ਜਰੂਰ ਸੁਣਿਆ ਕਰਨ ਜੀ
1: ਜੀ ਬਿਲਕੁਲ।
0: ਹੁਣ ਤੁਹਾਨੂੰ ਤੈਨੂੰ ਸਿਆਸਤ ਸਿਖਾਉਣੀ ਆ ਜੀ, ਪਹਿਲਾਂ ਅਗਲੇ ਬੰਦੇ ਨੂੰ ਜਿਹੜਾ ਹੈਗਾ ਆ ਕੋਈ ਤੇ ਕੋਈ ਹਾਥੀ ਦੇ ਚੜ ਕੇ ਜਿਹੜਾ ਆ ਉਹ ਕਥਾ ਜੀ ਸੁਣਾਈ ਸੀ ਉਹਨਾਂ ਨੇ ਜੀ ਵੀ ਸੁਖਬੀਰ ਸਿੰਘ ਤੇਰੇ ਵੀ ਨੇਜਾ ਮਾਰੂ ਗਈ ਹਾਂਜੀ
1: ਬਿਲਕੁਲ।
0: ਸੋ ਉਹ ਇੱਕ ਜਥੇਦਾਰ ਨੀ ਸੀ ਬੋਲਦਾ, ਉਹ ਇੱਕ ਬੰਦੇ ਦੇ ਅੰਦਰੋਂ ਜਿਹੜੀ ਆ ਪੀੜਾ ਬੋਲਦੀ ਸੀ ਉਹਦੇ ਅੰਦਰੋਂ ਜਿਹੜਾ ਹੈਗਾ ਆ ਹਾਂਜੀ
1: ਜੀ
0: ਉਹ ਜੈਲਸ ਫੈਕਟਰ ਸੀਗਾ ਜੋ ਉਹਨਾਂ ਨੇ ਮਤਲਬ ਮਨਸੂਬੇ ਘੜੇ ਸੀ ਉਹ ਮਨਸੂਬੇ ਕਾਮਯਾਬ ਨਹੀਂ ਹੋਏ ਜਿਹਦੇ ਕਰਕੇ ਉਹ ਇਸ ਤਰੀਕੇ ਨਾਲ ਬੋਲਦੇ ਜੀ। ਔਜਲਾ ਸਾਹਿਬ ਨੂੰ ਲੈ ਲੋ ਜੀ
1: ਫਿਰ ਜੀ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਅਨੁਜੀ। ਔਜਲਾ ਸਾਹਿਬ ਜੀ ਅਨੁਜੀ ਲੰਘਿਆ, ਸਵਾਗਤ ਹੈ ਜੀ। ਮਿਊਟ ਕਰ ਦਿੱਤਾ ਜੀ। ਚਲੋ ਆਪਾਂ ਇੱਕ ਟਿੱਪਣੀ ਲੈ ਲੈਂਦੇ ਤਦ ਤੱਕ ਤੁਹਾਡੀ ਹੋਰ ਇੱਕ ਸੁਣੀ ਸਾਹਿਬ, ਜਿਵੇਂ ਕਿ ਚਲੋ ਗੱਲ ਆਉਂਦੀ ਹੈ ਕਿ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਜਾਂ ਐਸ ਜੀ ਪੀ ਸੀ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਵਿਚ ਦਖਲ ਅੰਦਾਜ਼ੀ ਕਰ ਰਹੀ ਹੈ, ਪਰ ਇਸੇ ਤਰ੍ਹਾਂ ਸੈਣੀ ਸਾਹਿਬ ਜਿੱਦਾਂ ਕਮੇਟੀਆਂ ਭੰਗ ਕਰਕੇ ਉਹ ਚਾਹੇ ਮਹਾਰਾਸ਼ਟਰ ਦੀ ਕਮੇਟੀ ਸੀ ਚਾਹੇ ਐਸ ਜੀ ਪੀ ਸੀ ਚਾਹੇ ਉਹ ਹਰਿਆਣਾ ਕਮੇਟੀ ਸੀ ਉਹਦੇ ਵਿਚ ਵੀ ਦਖਲ ਅੰਦਾਜ਼ੀ ਕੀਤੀ ਹੈ, ਵੱਡੇ ਪੱਧਰ ਦੇ ਉੱਤੇ ਆਪਣੇ ਮੈਂਬਰ ਲਾਏ ਹੈ। ਇਸੇ ਤਰ੍ਹਾਂ ਹੁਣ ਮੁਸਲਿਮ ਧਰਮ ਦੇ ਵਿਚ ਵਕਫ ਬੋਰਡ ਜਿਹੜਾ ਉਹਦੇ ਵਿਚ ਆਪਣੇ ਨੌ ਜਿਹੜੇ ਨੇ ਦੋ ਜਿਹੜੇ ਨੇ ਹਿੰਦੂ ਮੈਂਬਰ ਸਥਾਪਿਤ ਕਰ ਦਿੱਤੇ ਆ ਜੀ, ਕਿੱਧਰ ਨੂੰ ਜਾ ਰਹੀ ਹੈ ਸਾਰੀ ਇਹ?
0: ਪਰ ਸਰ ਚਲੋ ਆਪਾਂ ਹਿੰਦੂ ਵਾਲੀ ਗੱਲ ਤਾਂ ਨਾ ਹੀ ਕਰੀਏ, ਉਹਦਾ ਕਾਰਨ ਆ ਉਹਦਾ ਚਲੋ ਇਹ ਆ ਵੀ ਜੇ ਸਾਰੀਆਂ ਸੰਸਥਾਵਾਂ ਦੇ ਵਿਚ ਸਾਰੇ ਤਰੀਕੇ ਦੇ ਬੰਦੇ ਹੋਣ ਤੇ ਕੋਈ ਚੰਗੀ ਗੱਲ ਹੀ ਹੈਗੀ ਆ
1: ਜੀ।
0: ਉਹ ਦੋ ਹਿੰਦੂ ਨਾ ਕਹਿ ਕੇ ਉਹਨਾਂ ਨੂੰ ਦੋ ਸਰਕਾਰੀ ਬੰਦੇ ਕਹੀਏ ਵੀ ਸਰਕਾਰੀ ਬੰਦੇ ਸ਼ਾਮਲ ਕਰ ਦਿੱਤੇ, ਨੋਮੀਨੀ ਜਿਹੜੇ ਆ ਉਹ ਕਰ ਦਿੱਤੇ ਜੀ ਨੋਮੀਨੇਟ
1: ਜੀ।
0: ਉਹ ਜਦ ਕੇ ਵਕਫ ਬੋਰਡ ਵੀ ਪਹਿਲਾਂ ਆਪਣੀ ਇੰਡੀਪੈਂਡੈਂਟ ਉਹਦੀ ਐਗਜ਼ਿਸਟੈਂਸ ਸੀ ਜੀ
1: ਜੀ,
0: ਇੱਥੇ ਤੱਕ ਕਿ ਕੋ ਸਿਵਲ ਕੋਰਟਾਂ ਦੀ ਵੀ ਜੁਰੀਸਡਿਕਸ਼ਨ ਵੀ ਬਾਹਰ ਸੀ ਇਹਨਾਂ ਦੇ ਸਟੇਟ ਅਫਸਰ ਤੇ ਜਿਹੜਾ ਹੈਗਾ ਆ ਡਿਸੀਜਨ ਤੇ ਜੀ
1: ਜੀ।
0: ਤੋ ਇਸ ਕਰਕੇ ਉਹ ਨਾ ਕੋਪਰ ਹੁਣ ਜਦੋਂ ਵਕਫ ਐਕਟ ਦੇ ਵਿਚ ਸੋਧ ਕਰ ਦਿੱਤੀ ਅਗਲਿਆਂ ਨੇ
1: ਜੀ,
0: ਤੇ ਉਹਨਾਂ ਨੇ ਹੁਣ ਆਪਣਾ ਵਿਚ ਜਿਹੜਾ ਆ ਇੰਟਰਫੇਰੈਂਸ ਰੱਖਣੀ ਤਾਂ ਹੈਗੀ ਆ
1: ਬਿਲਕੁਲ ਹੈ ਜੀ ਬਿਲਕੁਲ।
0: ਇੱਥੇ ਤੱਕ ਦੂਜਾ
1: ਆਪਣੇ ਨਾਲ ਔਜਲਾ ਸਾਹਿਬ ਜੁੜ ਗਏ, ਉਸ ਤੋਂ ਪਹਿਲਾਂ ਔਜਲਾ ਸਾਹਿਬ ਇੱਕ ਮਿੰਟ ਬਸ ਗਰੇਵਾਲ ਸਾਹਿਬ ਨੂੰ ਫਰੀ ਕਰ ਲਈਏ। ਗਰੇਵਾਲ ਸਾਹਿਬ ਸਵਾਗਤ ਹੈ ਜੀ ਅਨੁਜੀ। ਸਤਿ ਸ੍ਰੀ ਅਕਾਲ ਜੀ ਜੀ ਅਨੁਜੀ।
0: ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ।
1: ਕੀ ਕਹਿਣਾ ਚਾਹੋਗੇ
2: ਆਪਣੇ ਭਾਰਤ ਸਾਹਿਬ? ਮੈਂ ਨਾ ਹੁਣੇ ਹੀ ਜੁੜਿਆ ਸੀ ਤੁਹਾਡੇ ਨਾਲ, ਮੈਂ ਨਾ ਕਮੈਂਟ ਕਰਦਾ ਤੇ ਮੈਨੂੰ ਨਾ ਤੁਹਾਡਾ ਨੋਟੀਫਿਕੇਸ਼ਨ ਮਿਲਦਾ ਤੇ
1: ਅੱਛਾ ਜੀ
2: ਮੈਂ ਕਮੈਂਟ ਕਰਦਾ, ਮੈਂ ਤੁਹਾਨੂੰ ਸਕਰੀਨਸ਼ਾਟ ਭੇਜਣ ਲੱਗਿਆ ਵੀ ਉਹ ਕਮੈਂਟ ਨਹੀਂ ਹੋ ਰਿਹਾ।
1: ਨਹੀਂ ਕਮੈਂਟ ਤੁਹਾਡਾ ਆ ਗਿਆ ਜੀ, ਤੁਸੀਂ ਲਿਖਿਆ ਭੁਪਿੰਦਰ ਸਿੰਘ ਭਾਰਤ ਜੀ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ, ਆ ਗਿਆ ਜੀ ਕਮੈਂਟ ਤੁਹਾਡਾ।
2: ਓਦੋ ਬਾਅਦ ਇੱਕ ਕਮੈਂਟ ਮੈਂ ਹੋਰ ਕੀਤਾ ਸੀਗਾ, ਉਹ ਨੀ ਹੋ ਰਿਹਾ।
1: ਠੀਕ ਹੈ ਜੀ,
2: ਇੱਕ ਹੀ ਕਮੈਂਟ ਹੋਇਆ ਮੇਰਾ।
1: ਕੋਈ ਨੀ, ਭੇਜ ਦਿਓ,
2: ਸਕਰੀਨਸ਼ਾਟ ਭੇਜਦਾ,
1: ਚੈੱਕ ਕਰ ਲੈਣਾ ਜੀ। ਕੋਈ ਨੀ, ਭੇਜ ਦਿਓ।
2: ਚਲੋ
0: ਗਰੇਵਾਲ ਸਾਹਿਬ, ਕਈ ਵਾਰੀ ਨਾ ਯੂਟਿਊਬ ਦੇ ਉੱਤੇ ਵੀ ਹੁੰਦੇ ਆ, ਸਾਡੇ ਵੀ ਕਮੈਂਟ ਜਿਹੜੇ ਆ ਵਿੱਚ ਮਿਸ ਹੋਣ ਲੱਗ ਪੈਂਦੇ ਹੈਗੇ। ਔਜਲਾ ਸਾਹਿਬ ਨੇ ਵੀ ਕਈ ਵਾਰੀ ਭਾਰਤ ਸਾਹਿਬ ਨੂੰ ਸ਼ਿਕਾਇਤ ਕੀਤੀ ਇਹ।
1: ਹਾਂਜੀ,
0: ਇਹ ਯੂਟਿਊਬ ਦੇ ਸਿਸਟਮ ਦੇ ਵਿੱਚ ਕਈ ਵਾਰੀ ਫਾਲਟ ਹੁੰਦਾ ਆ ਜੀ, ਉਹ ਮੈਂ ਨੋਟ ਕੀਤਾ ਸੀਗਾ ਅੱਗੇ ਵੀ।
1: ਜੀ,
0: ਇੱਕ ਦਿਨ ਮੇਰੇ ਨਾਲ ਵੀ ਇਸ ਤਰੀਕੇ ਨਾਲ ਹੋਇਆ ਸੀਗਾ, ਤੇ ਤਾਂ ਅਸੀਂ ਫਿਰ ਜਿਹੜਾ ਹੈਗਾ, ਫਿਰ ਮੈਨੂੰ ਔਜਲਾ ਸਾਹਿਬ ਨੇ ਦੱਸਿਆ, ਇਹਨਾਂ ਨੇ ਤਾਂ ਕਈ ਵਾਰੀ ਗਿਲਾ ਕੀਤਾ ਹੈਗਾ ਇਸ ਚੀਜ਼ ਦਾ ਵੀ ਮੇਰਾ ਕਮੈਂਟ ਨੀ ਸ਼ੋ ਹੋ ਰਿਹਾ ਜੀ।
1: ਬਿਲਕੁਲ ਹੈ ਜੀ, ਦੁਬਾਰਾ ਕਰਕੇ ਦੇਖ ਲਓ ਗਰੇਵਾਲ
2: ਸਾਹਿਬ।
1: ਕੋਈ ਨੀ, ਦੁਬਾਰਾ ਕਰਕੇ ਦੇਖ,
0: ਕਿਉਂਕਿ ਇੱਕ ਕਮੈਂਟ ਆ ਗਿਆ, ਦੂਜਾ ਨਹੀਂ ਆਇਆ ਜੀ।
1: ਜੀ, ਓਪਨ ਕਰ ਦਿੱਤੀ ਤਾਂ ਉਹਦੇ ਵਿੱਚ ਹੋਰ ਕੋਈ ਆਪਸ਼ਨ ਹੀ ਹੈ ਨੀ ਜੀ। ਉਹਨੂੰ ਜਾਂ ਤਾਂ ਸਾਰੀ ਨੂੰ ਬੰਦ ਕਰ ਸਕਦੇ ਆ, ਫਿਰ ਕਿਸੇ ਦਾ ਕਮੈਂਟ ਨੀ ਆਉਣਾ, ਤੇ ਜਾਂ ਫਿਰ ਓਪਨ ਕਰ ਦਿਓ ਤਾਂ ਉਹ ਸਾਰਿਆਂ ਦੀ ਮਤਲਬ ਕਿ ਓਪਨ ਹੀ ਹੋ ਜਾਂਦਾ ਜੀ, ਸਭ ਹਰ ਕੋਈ ਕਰ ਸਕਦਾ ਉਹਦੇ ਵਿੱਚ ਜੀ।
2: ਨਹੀਂ ਨਹੀਂ, ਉਹ ਇਹਨਾਂ ਨੇ ਯੂਟਿਊਬ ਵਾਲਿਆਂ ਨੇ ਮੈਂ ਕਿਹਾ ਕੁਛ ਕੀਤਾ ਵਾ ਵੀ ਉਹ ਕਮੈਂਟ ਕਿਉਂ ਨੀ ਹੋ ਰਿਹਾ, ਕਹਿਣ ਦਾ ਮਤਲਬ ਹੋ
1: ਰਿਹਾ।
2: ਦੇਖ ਲਓ, ਤੁਹਾਨੂੰ
0: ਮੈਂ ਯੂਟਿਊਬ ਦੇ ਸਿਸਟਮ ਚ ਹੈਗਾ ਜੀ।
1: ਕੋਈ ਨੀ, ਮੈਂ ਦੇਖ ਲੂੰਗਾ,
0: ਯੂਟਿਊਬ ਦੇ ਸਿਸਟਮ ਚ ਹੈਗਾ ਫਾਲਟ ਕੋਈ।
1: ਠੀਕ ਹੈ ਜੀ। ਪ੍ਰੋਗਰਾਮ ਦੇ ਬਾਬਤ ਉਹ ਦੋ ਤਿੰਨ ਆਪਸ਼ਨ ਆਉਣੀਆਂ, ਉਹਦੇ ਵਿੱਚੋਂ ਇੱਕੋ ਹੀ ਸਿਲੈਕਟ ਕਰ ਲਓ। ਜਦੋਂ ਪਹਿਲੀ ਵਾਰੀ ਤੁਸੀਂ ਜੁੜਦੇ ਹੋ ਨਾ ਯੂਟਿਊਬ ਦੇ ਉੱਤੇ ਜਾਂ ਕਿਤੇ ਕਮੈਂਟ ਕਰਦੇ ਹੋ, ਤਾਂ ਉਦੋਂ ਹੀ ਪੁੱਛਦਾ, ਹਰ ਵਾਰੀ ਨੀ ਪੁੱਛਦਾ ਜੀ, ਉਹ ਇੱਕ ਵਾਰੀ ਪੁੱਛਣਾ ਆਉਣੇ ਜੀ, ਉਹ ਸਿਲੈਕਟ ਕਰ ਲਓ ਇੱਕ ਵਾਰੀ। ਉਹ ਕੋਈ ਨੀ, ਦੁਬਾਰਾ ਉਹਨੂੰ ਬੰਦ ਕਰਕੇ ਚਲਾ ਲਓ ਜਾਂ ਫਿਰ ਦੁਬਾਰਾ ਓਪਨ ਕਰ ਲਓ, ਉਹ ਤੋਂ ਬਾਅਦ ਹੋ ਜਾਏਗਾ ਜੀ ਮੇਰੇ ਖਿਆਲ ਨਾਲ। ਹਾਂਜੀ, ਠੀਕ ਹੈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ। ਨਹੀਂ ਨਹੀਂ, ਕੋਈ ਗੱਲ ਨੀ, ਕੋਈ ਗੱਲ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਗਰੇਵਾਲ ਸਾਹਿਬ ਜੁੜੇ ਸੀ ਜੀ। ਹਾਂਜੀ, ਔਜਲਾ ਸਾਹਿਬ ਲੰਘਿਆ, ਸਵਾਗਤ ਹੈ ਜੀ।
3: ਹਾਂਜੀ, ਸਤਿ ਸ੍ਰੀ ਅਕਾਲ ਰਾਜੇ ਜੀ, ਭਾਰਤੀ ਸਰੋਤਿਆਂ ਨੂੰ ਇਹ ਕਈ ਵਾਰੀ ਪ੍ਰੋਬਲਮ ਇਹ ਕਮੈਂਟ ਆਉਣੇ ਨਾ ਆਉਣੇ ਕਈ ਵਾਰੀ ਟ੍ਰਬਲ ਆ ਜਾਂਦੀ ਹੈ।
1: ਹਾਂਜੀ, ਆਉਂਦੀ ਹੈ ਜੀ, ਬਿਲਕੁਲ।
3: ਮੈਂ ਤਾਂ ਚੰਨੀ ਸਾਹਿਬ ਦੀ ਗੱਲ ਚੱਲਦੀ ਸੀਗੀ, ਚੰਨੀ ਸਾਹਿਬ ਆਪਦੇ ਆਪ ਨੂੰ ਸੀਐਮ ਨੀ, ਚੰਨੀ ਸਾਹਿਬ ਦੇ ਲਈ ਬਾਕੀਆਂ ਲਈ ਵੀ ਲੋਟ ਆ ਨਾ
1: ਜੀ।
3: ਚੰਨੀ ਸਾਹਿਬ ਨੂੰ ਜਦੋਂ ਸੀਐਮ ਸੀਗੇ ਰਾਜਨ ਜੀ, ਇਹਨੂੰ ਸੀਐਮ ਸਮਝਿਆ ਜੀ ਕਿਸੇ ਨੇ? ਇਹਨੂੰ ਤਾਂ ਕੁਲਬੀਰ ਜੀਰੇ ਨੇ ਸੀਐਮ ਨੀ ਸੀ ਸਮਝਿਆ ਉਦੋਂ
1: ਜੀ।
3: ਇਹਦਾ ਕਿਵੇਂ ਖਿੱਚੀ ਫਿਰਦੀ ਜੀ, ਜਿਵੇਂ ਟਰਾਲੀ ਖਿੱਚੀ ਫਿਰਦੇ ਨੇ ਮੰਡੀ ਚ?
1: ਬਿਲਕੁਲ ਹੈ ਜੀ,
0: ਬਿਲਕੁਲ ਜੀ, ਬਿਲਕੁਲ।
3: ਕੋਈ ਹੈ ਸੀ ਕੋਈ? ਇਸ ਕਰਕੇ ਇਹ ਸਭ ਦੇ ਹੀ ਲੋਟ ਆਉਣਾ, ਇਹਨੂੰ ਬਣਾਉਣਾ ਤਾਂ ਚਾਹੁੰਦੇ ਨੇ ਜੀ।
1: ਬਿਲਕੁਲ ਹੈ ਜੀ, ਹਰ ਕੋਈ ਦੱਬੀ ਫਿਰੇਗਾ ਜੀ,
3: ਆਪਦੀ ਮਰਜ਼ੀ ਚੱਲਣੀ,
1: ਮਨ ਮਰਜ਼ੀਆਂ ਕਰਨਗੇ।
3: ਇਹ ਪੁੱਛਿਆ ਕਰੂ ਜਾ ਕੇ ਅਗਲੇ ਨੂੰ, ਤੁਹਾਡਾ ਮਹਿਕਮਾ ਠੀਕ ਚੱਲਦਾ
1: ਜੀ,
3: ਤੁਸੀਂ ਖਿੱਚੀ ਜਾਂਦੇ ਹੋ ਕੰਮ
1: ਜੀ,
3: ਤੇ ਆਪ ਚੰਨੀ ਸਾਹਿਬ ਦੱਸ
0: ਦੇ
3: ਕਰਨ ਆਏ ਸੀ ਉਰੇ ਅਮਰੀਕਾ ਚ ਕੁਲਬੀਰ ਜੀ ਦੇ ਬੰਦਿਆਂ ਕੋ?
1: ਬਿਲਕੁਲ ਹੈ ਜੀ।
0: ਨਵਜੋਤ ਸਿੱਧੂ ਪਹਿਲਾਂ ਦੋ ਕੁ ਦਿਨ ਚੱਕੀ ਫਿਰਦਾ ਰਿਹਾ, ਪਕੌੜੇ ਪਕੌੜੇ ਵੀ ਖਿਲਾਏ ਜਾ ਕੇ ਅੰਮ੍ਰਿਤਸਰ, ਬਾਅਦ ਦੇ ਵਿੱਚ ਜੱਟ ਦੇ ਵਿੱਚ ਜਾ ਕੇ
3: ਅੰਮ੍ਰਿਤਸਰ ਉੱਥੇ ਬਾਟੀ ਚਾਹ ਪਿਲਾਉਣ ਲੱਗੇ, ਬਾਟੀ ਚਾਹ ਪੀਂਦੇ ਹੀ ਬੈਠਾ।
0: ਹਾਂਜੀ, ਉਹ ਤੋਂ ਬਾਅਦ ਏ ਜੀ ਲਾਉਣਾ ਸੀਗਾ, ਏ ਜੀ ਵੀ ਜਿਹੜਾ ਹੈਗਾ ਆ ਉਹ ਮਨਪ੍ਰੀਤ ਬਾਦਲ ਦੇ ਕਹਿਣ ਤੇ ਲਾ ਤਾ
1: ਜੀ।
0: ਹਾਂਜੀ, ਉੱਥੋਂ ਹੀ ਉਹਨੂੰ ਹੋ ਗਿਆ ਵੀ ਆਹ ਯਾਰ ਕੀ ਹੋ ਗਿਆ, ਵੀ ਇਹ ਤਾਂ ਮੇਰੇ ਤੋਂ ਹੁਣੇ ਹੀ ਬਾਹਰ ਹੋ ਗਿਆ ਆ ਜੀ
1: ਜੀ।
0: ਬਸ ਉਹਨੇ ਰਿਜ਼ਾਈਨ ਚੱਕ ਕੇ ਮਾਰਿਆ ਜੀ, ਆਹ ਲਓ ਜੀ ਰਿਜ਼ਾਈਨ
1: ਜੀ।
3: ਬਿਲਕੁਲ,
0: ਉਹ ਹਾਂਜੀ,
3: ਜਿਹਦੇ ਕਰਕੇ ਕੋਈ ਵੀ ਪਾਰਟੀ ਆ ਪੰਜਾਬ ਦੇ ਲਈ ਕੋਈ ਸ਼ੇਰ ਨੀ, ਸਾਰੇ ਆਪਦੇ ਪੈਸੇ ਨੂੰ ਰੋ ਰਹੇ ਨੇ
1: ਜੀ। ਕੁਰਸੀ ਦਾ ਫਿਕਰ
3: ਆ ਰਿਹਾ ਇਹਨਾਂ ਨੇ ਆਪ ਹੀ ਪਾਲਣਾ। ਇਹ ਜਦੋਂ ਹੋਈਆਂ ਸੀ ਚੋਣਾਂ ਉਦੋਂ ਲੋਕ ਸਭਾ ਦੀਆਂ, ਉਦੋਂ ਇਹਨਾਂ ਦੀ ਵਧੀਆ ਬੇਬ ਬਣੀ ਸੀ, ਇਹਨਾਂ ਤੋਂ ਉਹ ਸਾਮ ਹੀ ਨੀ ਹੋਈ
1: ਜੀ।
3: ਉਦੋਂ ਕਈ ਕੰਮ ਕਰਨ ਵਾਲੇ ਸੀ ਆਪਾਂ, ਆਫੇਅਰ ਵੀ ਆਨ ਵੇਅਰ ਵੀ ਕਿੰਨੀ ਕਿਹਦੀ ਕਿਹਾ, ਇਹ ਜੇ ਉਦੋਂ ਆ ਕੁਛ ਕਰ ਲੈਂਦੇ ਤਾਂ ਅੱਜ ਆਹ ਨੌਬਤ ਨੀ ਸੀ ਆਉਣੀ
1: ਜੀ।
3: ਜਿਹੜੇ ਬੰਦੇ ਮੂਹਰੇ ਲਿਆਉਣੇ ਚਾਹੀਦੇ ਉਹਨਾਂ ਨੂੰ ਇਹ ਪਿੱਛੇ ਧੱਕੀ ਜਾਂਦੇ
1: ਨੇ,
3: ਜਿਨ੍ਹਾਂ ਨੂੰ ਲੋਕ ਪਸੰਦ ਨੀ ਕਰਦੇ ਉਹਨਾਂ ਨੂੰ ਇਹ ਮੂਹਰੇ ਲਿਆਈ ਜਾਂਦੇ ਨੇ ਜੀ।
1: ਬਿਲਕੁਲ ਹੈ ਜੀ, ਬਿਲਕੁਲ।
3: ਨਾ ਤਾਂ ਚੰਨੀ ਸਾਹਿਬ ਨੂੰ ਕਿਸੇ ਨੇ ਸੀਐਮ ਸਮਝਣਾ ਤੇ ਨਾ ਰਾਜਾ ਬਿਰੰਗ ਨੂੰ ਵੀ ਕਾਂਗਰਸ ਦਾ ਪ੍ਰਧਾਨ ਸਭ ਦਾ ਕਾਂਗਰਸ ਹੀ ਸਮਝਦਾ ਕੋਈ? ਜਿੰਨਾ ਉਹਦੇ ਨਾਲ
0: ਕੋਈ ਹੋ ਰਿਹਾ
3: ਪ੍ਰਧਾਨ ਤਾਂ ਐਕਸ਼ਨ ਲੈ ਕੇ ਜਿਹਨੂੰ ਮਰਜ਼ੀ ਕੱਢ ਦੇਵੇ। ਗਰਾਰੀ ਆ ਗਈ ਵਿੱਚ ਬੈਂਸ ਬ੍ਰਦਰ ਜਿਹੜੀ ਕਿਤੇ ਵੀ ਫਿੱਟ ਨੀ ਹੁੰਦੀ ਸਿੱਧੂ ਵਾਂਗੂ,
1: ਬਿਲਕੁਲ ਜੀ, ਉਹ ਵੀ ਆਪਣੇ ਭਾਂਡੇ ਟੀਂਡੇ
0: ਅੱਜ ਲੱਗਾ ਸੀ ਜੀ ਬੋਲਣ, ਅਨਪਾਰਲੀਮੈਂਟਰੀ ਲੈਂਗੁਏਜ ਬੋਲਣ ਲੱਗਾ ਆ ਸੀ, ਤੁਸੀਂ ਕੀ ਸ਼ੋ ਕਰਨਾ ਚਾਹੁੰਦੇ ਹੈਗੇ ਜੀ?
1: ਜੀ
0: ਜਿਸ ਬੰਦੇ ਨੂੰ ਚੰਨੀ ਨੇ ਜੁਆਇਨ ਕਰਾਇਆ ਹੈਗਾ, ਜੇ ਤੇਰੇ ਹਲਕੇ ਦਾ ਵੀ ਆ ਜਿੱਦਾਂ ਮਰਜ਼ੀ ਆ, ਤੁਹਾਡੀ ਰਿਵੈਲਰੀ ਵੀ ਹੈ, ਬਟ ਤੁਸੀਂ ਜਿਹੜਾ ਹੈਗਾ ਪਬਲਿਕਲੀ ਇਹ ਉਹ ਰਾਜਾ ਵੜਿੰਗ ਦੀ ਸ਼ਹਿਰ ਦੇ ਉੱਤੇ ਬੋਲਦਾ ਪਿਆ ਆ, ਤੈਨੂੰ ਅਜੇ ਕਾਂਗਰਸ ਨੇ ਕੀ ਦਿੱਤਾ, ਅਜੇ ਕਾਂਗਰਸ ਨੂੰ ਤੂੰ ਜਾਣਿਆ ਹੀ ਨੀ।
3: ਨਾਲੇ ਰਾਜਨ ਜੀ ਤੁਸੀਂ ਆਜ਼ਾਦ ਜਿੱਤੇ ਹੋ, ਤੁਹਾਨੂੰ ਸਾਰੀਆਂ ਪਾਰਟੀਆਂ ਹਰਾਉਣ ਨੂੰ, ਤੁਸੀਂ ਫੇਰ ਵੀ ਜਿੱਤ ਗਏ, ਤੁਸੀਂ ਅਜੇ ਤੱਕ ਘੱਟੋ ਘੱਟ ਆਪਦੇ ਸਿਰ ਤੇ ਖੜੋ।
1: ਬਿਲਕੁਲ ਹੈ ਜੀ,
3: ਤੁਸੀਂ ਅਜੇ ਵੀ ਸਹਾਰਾ ਲੋਕਾਂ ਦਾ ਭਾਲ ਰਹੇ ਹੋ
1: ਜੀ,
3: ਹੈ ਆਪਦੇ ਆਪ ਨੂੰ ਹੌਲਾ ਹੀ ਕੀਤਾ ਇਹਨਾਂ ਨੇ, ਕੋਈ ਆਪਦੇ ਆਪ ਨੂੰ ਭਾਰਤ ਦਾ ਨੀ ਕੀਤਾ ਕਿਸੇ ਨੇ ਜੁਆਇਨ ਕਰਕੇ।
1: ਬਿਲਕੁਲ ਹੈ ਜੀ,
3: ਪਾਰਟੀ ਇਹਨਾਂ ਨੇ ਕਿਹੜੀ ਛੱਡਤੀ ਦੱਸੋ ਜੀ, ਕੱਲ ਹੀ ਇਹਨਾਂ ਨੇ ਜੁਆਇਨ ਕਰੇ, ਆਪ ਵਾਲੇ ਇਹਨਾਂ ਨੇ ਜੁਆਇਨ ਕਰ ਲਏ 17 ਚ
1: ਜੀ,
3: ਉਦੋਂ ਲੁਧਿਆਣੇ ਰੈਲੀ ਕਰਕੇ ਕੀ ਕਹਿੰਦੇ ਜੀ, ਕਹਿੰਦੇ ਸਾਡੀ ਤਾਂ ਪਾਰਟੀ ਓ ਵੱਖਰੀ ਹੈ, ਵੈਸੇ ਤਾਂ ਤੁਹਾਡੇ ਪੈਰਾਂ ਚ ਬੈਠੇ ਆ ਕੇਜਰੀਵਾਲ ਸਾਹਿਬ।
1: ਬਿਲਕੁਲ ਹੈ ਜੀ,
3: ਇਹ ਬਿਆਨ ਸੀ ਬੈਂਸ ਦਾ ਤੇ ਹੁਣ ਕਾਂਗਰਸ ਜੁਆਇਨ ਕਰ ਲਈ।
1: ਬਿਲਕੁਲ,
3: ਭਾਜਪਾ ਹੀ ਰਹਿ ਗਈ ਕੱਲੀ ਫਿਰ ਮੁੜ ਕੇ।
1: ਬਿਲਕੁਲ ਰਹਿ ਗਏ ਜੀ,
3: ਘੱਟ ਕੌਣ ਆ ਇੱਥੇ
1: ਜੀ,
3: ਇਹ ਤੀਜੇ ਨੇ ਛੱਤਾਂ ਨਾਲ ਘੁੱਗੀ ਕੁੱਟ ਜਾਣੀ ਹੈ, ਫੇਰ ਦੇਖਣਗੇ ਹੱਥ ਲਾ ਲਾ।
1: ਬਿਲਕੁਲ,
0: ਇਹਨਾਂ ਨੂੰ ਮੁੱਖ ਮੰਤਰੀ ਬੱਤੀ ਦਾ ਡਿਕਲੇਅਰ ਕਰਨਾ ਚਾਹੀਦਾ, ਮੁੱਖ ਮੰਤਰੀ ਬੱਤੀ ਦਾ ਜੀ, ਬਸ ਇਸ ਵੇਲੇ ਤਾਂ ਬਣਨੀ ਨੀ ਸਾਡੀ, ਪਹਿਲਾਂ ਆਪ ਹੀ ਐਡਮਿਟ ਕਰ ਲੈਣ ਜੀ ਵੀ ਸਾਡੇ ਘਰ ਦੇ ਵਿੱਚ ਨਾ ਹਾਲਾਤ ਨੇ ਠੀਕ, ਤੇ ਅਸੀਂ ਜਿਹੜਾ ਬੱਤੀ ਦਾ ਆਪਣਾ ਸੀਐਮ ਡਿਕਲੇਅਰ ਕਰਦੇ ਕੈਂਡੀਡੇਟ,
3: ਸਾਰੇ ਵਿਚਾਰੇ
0: 27 ਵਾਲਾ
3: ਜਿਹੜਾ ਰਾਤ ਨੂੰ ਸੀਐਮ ਲੈ ਕੇ ਸੌਂਦੇ ਨੇ ਹਾਂਜੀ, ਬਾਜਵਾ ਸਾਹਿਬ ਉਹਨਾਂ ਦੀ ਚਾਲ ਚ ਫਰਕ ਪੈ ਗਿਆ ਸੀ, ਉਹ ਉਹਨਾਂ ਦੀ ਲੈਂਗੁਏਜ ਬਦਲ ਗਈ ਸੀ
1: ਜੀ,
3: ਲੈ ਬਾਜਵਾ ਸਾਹਿਬ ਨੂੰ ਅੱਜ ਡਿਕਲੇਅਰ ਕਰ ਦੇਣਾ, ਮੈਨੂੰ ਨੀ ਲੱਗਦਾ ਮਾਲਵੇ ਚ ਕੋਈ ਸੀਟ ਮਿਲ ਜੂ ਜਿੰਨਾ ਮਾਲਵਾ ਬਾਜਵ ਨੂੰ ਹੇਟ ਕਰਦਾ
1: ਜੀ,
3: ਕਿਉਂਕਿ ਇਹਦੀ ਬੋਲੀ ਮਾਲਵੇ ਲਈ ਬਹੁਤ ਗਲਤ ਹੈ
1: ਜੀ,
3: ਇੱਥੇ ਤਾਂ ਪੰਜਾਬ ਦੇ ਵਿੱਚ ਤਾਂ ਡੰਡੇ ਵਾਲਾ ਹੀ ਪ੍ਰਧਾਨ ਚਾਹੀਦਾ
1: ਜੀ,
3: ਇਹ ਇੱਕ ਸੋਫਟ ਵਾਲੇ ਹੈ ਨੀ ਇੱਥੇ
1: ਜੀ।
3: ਮੈਂ ਕਿੰਨੀ ਕਰੀ ਤੁਹਾਨੂੰ ਗੱਲ ਸੁਣਾਈ ਆ, ਮਿੱਤਰ ਮੇਰਾ ਚਲੋ ਇਹਦਾ ਬਿਆਨ ਹੁੰਦਾ ਸੀਗਾ, ਉਹ ਕਹਿੰਦਾ ਕਈ MLA ਦਾ ਬਗੈਰ ਮਾਤਲ ਤੋਂ ਹੀ ਦਫ਼ਤਰ ਚ ਬੈਠੇ ਰਹਿੰਦੇ, ਵੀ ਜੇ ਮੂਹਰੇ ਦੀ ਲੰਘੂ ਤਾਂ 204 ਗਾਲਾਂ ਹੀ ਕੱਢੂ, ਰਹਿਣੇ ਦੋ ਜਾਣ, ਯਾਨੀ ਇਹੋ ਜਿਹਾ ਤਾਂ ਲੋਟ ਆਉਂਦੇ ਨੇ ਇਹ, ਮੰਤਰੀ ਨੀ ਲੰਘਦੇ ਹੁੰਦੇ, ਮੰਤਰੀ ਬੈਠੇ ਰਹਿੰਦੇ ਸੀ ਦਫ਼ਤਰ ਚ।
1: ਬਿਲਕੁਲ,
3: ਕਹਿੰਦਾ ਮੈਂ ਦੇਖ ਰਿਹਾ ਵੀ ਬਾਹਰ ਇਹ ਕੀ ਬੋਲਦੇ ਨੇ, ਇੱਥੇ ਮਾਓ ਬਿੱਲੀ ਬਣੇ ਬੈਠੇ ਨੇ
1: ਜੀ। ਦਫ਼ਤਰ ਹੈਗਾ ਚਾਹੇ ਉਹ ਰਾਹੁਲ ਗਾਂਧੀ ਹੈ, ਸੋਨੀਆ ਗਾਂਧੀ ਹੈ,
3: ਰਾਹੁਲ ਗਾਂਧੀ
1: ਉਹਨਾਂ ਨੂੰ ਵੀ ਤੜ ਚਾਹੀਦੀ ਹੈ ਜੀ, ਜਾਣਾ ਜਿਹਨੇ ਜਾਓ ਭਾਈ ਦਫਾ ਹੋਵੋ, ਨਾ ਗੱਲ ਨਿਬੜੋ ਇੱਧਰ ਦੀ ਉੱਧਰ ਦੀ ਕਰ ਲਓ
3: ਜੀ, ਉਦੋਂ ਕਰ ਜਦੋਂ ਪਿੱਛੇ 2 ਸਾਲ ਦੀ ਗੱਲ ਆ ਰਾਜੀ ਨੂੰ ਯਾਦ ਹੋਣਾ ਤੁਹਾਡੇ ਵੀ
1: ਜੀ,
3: ਜਦੋਂ ਰਾਹੁਲ ਨੇ ਕਿਹਾ ਸੀ ਕਿ ਜਿਹੜਾ ਹੋਰ ਪਿੱਚ ਤੇ ਖੇਡ ਰਿਹਾ ਸਾਨੂੰ ਸਾਰਾ ਪਤਾ, ਉਦੋਂ ਕੱਢੇ ਦਿੰਦੇ, ਸਵਾਲ ਇਹ ਪੁੱਛ ਲੈਂਦੇ ਇੱਕ ਵਾਜ, ਮੈਂ ਗੱਲ ਕਰਦਾ ਵਾਜਵੇ ਨੂੰ ਸਵਾਲ ਪੁੱਛ ਲੈਂਦੇ
1: ਜੀ,
3: ਵੀ ਤੇਰਾ ਭਰਾ ਸਿਟਿੰਗ MLA ਸੀ ਕਾਦੀਆਂ ਤੋਂ, ਉਹ ਬਟਾਲੇ ਕਿਉਂ ਲੜਨ ਗਿਆ?
1: ਬਿਲਕੁਲ,
3: ਸਿਟਿੰਗ MLA ਨੂੰ ਉੱਥੋਂ ਹੀ ਲੜਨਾ ਚਾਹੀਦਾ ਹੁੰਦਾ ਨਾ, ਬਸ ਇੰਨਾ
0: ਸਵਾਲ ਪੁੱਛ ਲੈ
1: ਜੀ,
3: ਉਹ ਕਾਦੀਆਂ ਤੋਂ ਕਿਉਂ ਨੀ ਲੜਿਆ?
1: ਬਿਲਕੁਲ,
0: ਨਾ ਘਰ ਕੇ ਕਲੇਸ਼ ਪਾਉਂਦੇ ਆਪਣੇ ਚ, ਹਾਂ ਬਿਲਕੁਲ ਜੀ, ਰਲ ਕੇ
3: ਤੇ ਲੋਕਾਂ ਨੂੰ ਲੜਾਈ ਜਾਂਦੇ ਨੇ, ਆਪ ਇੱਕ ਘਰ ਚ ਰਹਿੰਦੇ ਨੇ,
1: ਉਹ ਫਿਕਸ ਆ ਜੀ, ਮਤਲਬ ਕਿ ਕਿਹਨੇ ਕਿੰਨੀਆਂ ਜਿਤਾਉਣੀਆਂ ਨੇ, ਕਿਹਨੂੰ ਜਿਤਾਉਣਾ। ਹੁਣ ਦੇਖੋ ਰਾਜਾ ਵੜਿੰਗ ਦੀ ਸਪੋਰਟ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਲੁਧਿਆਣੇ ਵਾਲਿਆਂ ਦੀ, ਤਾਂ ਉਹ ਬੁਲਾਉਣ ਲਈ ਵੀ ਤਾਂ ਬੰਦੇ ਰੱਖੇ ਆ ਨਾ, ਵੀ ਕਿਹੜਾ ਮਤਲਬ ਕਿ ਬਿਆਨ ਦੇਣਾ, ਕਿਹਨੇ ਦੇਣਾ, ਸਾਰਾ ਕੁਝ ਹੀ ਚੱਲੀ ਜਾਂਦਾ।
3: ਬਹੁਤ ਤਾਂ ਚੰਨੀ ਕੋਲ ਉਹ ਬੰਦੇ ਗਏ ਸੀ ਜਿਹਨਾਂ ਨੂੰ ਪੱਕਾ ਪਤਾ ਵੀ ਸਾਨੂੰ ਟਿਕਟ ਨਹੀਂ ਮਿਲਣੀ
1: ਜੀ,
3: ਮੈਂ ਤੁਹਾਨੂੰ ਗਿਣ ਕੇ ਦੱਸ ਦਿੰਦਾ।
1: ਬਿਲਕੁਲ ਹੈ ਜੀ,
3: ਉਹਨਾਂ ਨੂੰ ਪੱਕਾ ਪਤਾ ਵੀ ਇਹਨਾਂ ਨੇ ਟਿਕਟ ਨਹੀਂ ਮਿਲਣੀ
1: ਜੀ,
3: ਅੱਧੇ ਤਾਂ ਉਸ ਕੰਮ ਲਈ ਗਏ ਸੀ ਵੀ ਚਲੋ ਚੰਨੀ ਨਾ ਖੜ ਜਾਓ, ਸ਼ਾਇਦ ਲੋਡ ਲੱਗੇ ਜਾਵੇ,
1: ਲੋਡ ਲੱਗ ਜਾਵੇ,
3: ਹਰ ਬੰਦਾ ਆਪਦੇ ਲਈ ਗਿਆ ਜੀ, ਉੱਥੇ ਕੋਈ ਪੰਜਾਬ ਯੂਥ ਦੀ ਕੋਈ ਗੱਲ ਨਹੀਂ ਹੈ। ਤੁਸੀਂ ਇਹ ਦੱਸੋ ਪੰਜਾਬ ਦੀ ਗੱਲ ਕਰਦਾ ਕੌਣ ਆ ਜੀ, ਕਿੱਡੇ ਕਿੱਡੇ ਮੁੱਦੇ ਨਿਕਲ ਗਏ, ਇਹਨਾਂ ਨੇ ਕਿਹੜਾ ਮੁੱਦਾ ਚੱਕਿਆ ਹੁਣ ਤੱਕ, ਚੱਕਿਆ ਕਿਸੇ ਨੇ?
1: ਬਿਲਕੁਲ ਹੈ ਜੀ,
3: ਕਿੱਡੇ ਕਿੱਡੇ ਮੁੱਦੇ ਨਿਕਲ ਗਏ
1: ਜੀ,
3: ਸਭ ਆਪਦੇ ਪੈਸੇ ਨੂੰ ਰੋ ਰਹੇ ਨੇ ਜੀ।
1: ਬਿਲਕੁਲ,
3: ਹੱਲ ਬਣਾਈਏ ਫਿਰ ਸਹਾ ਕੁੱਟ ਦਾਂਗੇ
1: ਜੀ।
3: ਧੰਨਵਾਦ ਜੀ,
1: ਥੈਂਕ ਯੂ ਜੀ ਔਜਲਾ ਸਰ ਇਨਪੁਟ ਲਈ,
0: ਸ਼ੁਕਰੀਆ ਜੀ, ਸ਼ੁਕਰੀਆ ਵੀਰ ਜੀ, ਹਾਂਜੀ
1: ਜੀ। ਸੈਣੀ ਸਾਹਿਬ,
0: ਭਾਰੇ ਸਾਹਿਬ, ਇਸ ਗੱਲ ਦੇ ਉੱਤੇ ਮੈਂ ਦੁਬਾਰਾ ਆ ਜਾਊਂਗਾ, ਪਹਿਲਾਂ ਮੈਂ ਨਾ ਇੱਕ ਗੱਲ ਸ਼ੇਅਰ ਕਰਾਂ
1: ਜੀ।
0: ਅੱਜ ਨਾ ਕੁਲਤਾਰ ਸਿੰਘ ਸੰਧਵਾ ਕਿਤੇ ਇਹ ਗੱਲ ਕਰ ਰਹੇ ਸੀ, ਉਹ ਕਹਿੰਦੇ ਤੁਹਾਡੇ ਜਿਹੜੇ ਵਿਧਾਇਕ ਹੈਗੇ ਆ ਜਾਂ ਸਾਰਿਆਂ ਨੂੰ ਕਾਨੂੰਨ ਪੜਿਆ ਹੀ ਨੀ ਸੀ, ਪਾਸ ਨੀ ਕੀਤਾ ਸੀ
1: ਜੀ।
0: ਕਹਿੰਦਾ ਕਈ ਜਗ੍ਹਾ ਏਦਾਂ ਦੀਆਂ ਹੁੰਦੀਆਂ ਜਿੱਥੇ ਜਵਾਬ ਨਹੀਂ ਦਿੱਤਾ ਜਾਣਾ ਹੁੰਦਾ, ਬਾਕੀ ਤਾਂ ਵਿਧਾਇਕਾਂ ਨੇ ਕਾਨੂੰਨ ਪੜਿਆ ਹੁੰਦਾ ਸਾਰਾ, ਏਦਾਂ ਕਰਕੇ ਹੈਗਾ ਇਹਨਾਂ ਨੇ ਸਾਰਾ ਦਿਹਾੜੀ ਕੀ ਕਰਨਾ ਹੁੰਦਾ, ਇਹ ਤਾਂ ਇੱਕ ਗੱਲ ਦੀ 10 ਗੱਲਾਂ ਨਾਲ ਜਵਾਬ ਦੇ ਸਕਦੇ ਆ। ਉਹ ਤਾਂ ਅਸੀਂ ਮਤਲਬ ਜਿਹੜਾ ਹੈਗਾ ਮਾਨ ਸਤਿਕਾਰ ਦੇ ਵਿੱਚ ਜਿਹੜਾ ਇਹ ਆ ਇਹਦੀ ਗੱਲ ਕਹੀ ਸੀ, ਹੋਰ ਤਾਂ ਕੋਈ ਚੱਕਰ ਨੀ।
1: ਬਿਲਕੁਲ ਹੈ ਜੀ, ਕਹਿੰਦੇ ਇਹਨਾਂ ਨੂੰ ਹਰਾਉਣ ਵਾਲਾ ਕੌਣ ਹੋ ਹੀ ਨੀ ਸਕਦਾ ਕੋਈ ਕਰਾਉਣ, ਇਹ ਤਾਂ ਕੰਮ ਹੀ ਇਹਨਾਂ ਦਾ ਹੈ ਜੀ।
0: ਹਾਂ ਬਿਲਕੁਲ ਜੀ, ਵਿਧਾਇਕ ਤਾਂ ਇੱਕ ਦੀਆਂ ਕਹਿੰਦਾ 10 ਮੋੜਵੀਆਂ ਦੇ ਸਕਦਾ ਹੈਗਾ। ਹਾਂਜੀ, ਤੇ ਪਰ ਜਿਹੜਾ ਆ ਅਸੀਂ ਉੱਥੇ ਫਿਰ ਬੋਲਣਾ ਨੀ ਸੀ ਇਸ ਕਰਕੇ ਅੱਗੇ, ਤਾਂ ਕਰਕੇ ਉੱਥੇ ਜਿਹੜੇ ਆ
1: ਜੀ
0: ਇਹ ਗੱਲ ਹੋਈ ਆ।
1: ਹੁਣ
0: ਦੇਖੋ ਇਹ ਇੱਕ ਅੰਮ੍ਰਿਤਧਾਰੀ ਸਿੰਘ ਦੀ ਗੱਲ ਹੈਗੀ ਆ, ਜਿਹੜੇ ਅਕਾਲ ਤਖ਼ਤ ਦੇ ਉੱਤੇ ਜਿਹੜੇ ਆ ਸਾਰੀ ਗੱਲ ਸਾਬਤ ਕਰਕੇ ਅਗਲਿਆਂ ਨੇ ਤੋਰੇ ਆ। ਹਾਂਜੀ, ਤੁਹਾਨੂੰ ਨੰਗੇ ਕਰ ਦਿੱਤਾ ਤੇ ਤੁਹਾਨੂੰ ਪਤਾ ਹੀ ਕੱਖ ਨੀ ਹੈਗਾ ਜੀ, ਜਿਹੜਾ ਪੜ੍ਹ ਕੇ ਆਇਆ ਉਹਨੂੰ ਵੀ ਨੀ ਪਤਾ ਮੈਂ ਕੀ ਪੜ੍ਹਿਆ ਆ।
1: ਹਾਂਜੀ, ਸਤਿਕਾਰ ਪੂਰਾ ਕਰਦੇ ਆ, ਸਤਿਕਾਰ ਪੂਰਾ ਹੈ ਜੀ, ਏਦਾਂ ਨਾ ਕਹੋ ਸੈਣੀ ਸਾਹਿਬ, ਸਤਿਕਾਰ ਪੂਰਾ ਹੈ ਜੀ।
0: ਹਾਂਜੀ,
1: ਆਪਣੀ ਗਲਤੀ ਥੋੜੀ ਮੰਨਣੀ ਕਿ ਸਾਨੂੰ ਪਤਾ ਹੀ ਕੱਖ ਨੀ ਸੀਗਾ ਉਹਦੇ ਵਿੱਚ ਹੋਇਆ ਕੀ ਹੈ ਜਾਂ ਬਣਾਇਆ ਕੀ ਹੈ। ਜੇ ਗਲਤੀ ਮੰਨ ਲਈ ਤਾਂ ਸਾਰਾ ਕੁਝ ਸੁਧਰ ਸਕਦਾ ਜੀ, ਸੋਰੀ ਤਾਂ ਫੀਲ ਕਰਨੀ ਨਹੀਂ ਹੈ, ਸਾਡੇ ਪੰਜਾਬੀਆਂ ਦੀ ਡਿਕਸ਼ਨਰੀ ਚ ਹੀ ਹੈ ਨੀ ਗੀ ਜੀ।
0: ਗੱਲ ਇਹ ਤਾਂ ਹੈਗੀ ਨਾ, ਇੱਕ ਪਾਸੇ ਡੰਡਾ ਮਾਰਨਾ, ਦੂਜੇ ਪਾਸੇ ਕਹਿਣਾ ਪਾਪਾ ਜੀ
1: ਜੀ
0: ਉੱਠ ਜਾਓ, ਹੁਣ
1: ਪੈਰੀ ਹੱਥ ਲਾ ਜੀ।
0: ਪੈਰੀ ਹੱਥ ਲਾ ਕੇ ਸਤਿਕਾਰ ਪੂਰਾ ਆ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਬੰਦਿਆਂ ਤੋਂ ਕੀ ਉਮੀਦ ਕਰਨੀ, ਪੰਜਾਬ ਵੈਸੇ ਵੀ ਲੀਡਰਲੈਸ ਹੋਇਆ ਆ ਸਰ।
1: ਬਿਲਕੁਲ
0: ਜਿਹੜਾ ਨਾ ਵੀਰ ਜੀ ਜਿੱਥੇ ਅੰਡਰਲਾਈਨ ਕਰਦੇ ਆ ਵੀ ਪੰਜਾਬ ਦੀ ਗੱਲ ਕੌਣ ਕਰਦਾ ਜਾਂ ਪੰਜਾਬ ਬਾਰੇ ਕੌਣ ਸੋਚਦਾ ਹੈਗਾ, ਇਹ ਤਾਂ ਆਪਣੇ ਬਾਰੇ ਹੀ ਸੋਚਦੇ ਹੈਗੇ ਆ। ਜਦੋਂ ਇਹਨਾਂ ਚੀਜ਼ਾਂ ਦੇ ਉੱਤੇ ਪੜਚੋਲ ਕਰਦੇ ਹੈਗੇ ਫਿਰ ਕਹਿੰਦੇ ਯਾਰ ਪੰਜਾਬ ਕੋਲ ਤਾਂ ਲੀਡਰ ਹੀ ਹੈ ਨੀ ਗਾ, ਜਿਹੜਾ ਸਟੇਟ ਬਾਰੇ ਸੋਚੇ, ਸਟੇਟ ਦੇ ਜਿਹੜੇ ਇਹ ਕਰਜ਼ੇ ਬਾਰੇ ਸੋਚੇ, ਕਰਜ਼ੇ ਦੀ ਇਸ ਬੰਦੇ ਨੇ ਗੱਲਾਂ ਮਾਰ ਕੇ 5 ਸਾਲ ਦੂਜਿਆਂ ਨੂੰ ਹੀ ਕ੍ਰਿਟੀਸਾਈਜ਼ ਕਰੀ ਗਏ, ਆਪਣੇ ਆਪਣੇ ਵੱਲ ਝਾਤੀ ਨੀ ਮਾਰੀ ਜੀ। ਤੇ 2 ਲੱਖ ਕਰੋੜ ਰੁਪਇਆ ਜਿਹੜਾ ਹੈਗਾ ਕਰਜ਼ਾ ਤੂੰ 5 ਸਾਲਾਂ ਚ ਲੈ ਗਿਆ।
1: ਬਿਲਕੁਲ ਹੈ ਜੀ, ਹੁਣ ਵਿਪਾਸਨਾ ਤੇ ਗਏ ਹੋਏ ਨੇ ਜੀ ਰਿਲੈਕਸ ਹੋਣ ਲਈ।
0: ਸਟੇਟ ਉੱਠੂ ਵੀ ਕਿੱਦਾਂ, ਇਹ ਵਿਪਾਸਨਾ ਵੀ ਤਾਂ ਸਾਡੀ ਕੋਸਟ ਦੇ ਟੈਕਸ ਪੇਅਰ ਦੀ ਕੋਸਟ ਤੇ ਆ ਜੀ।
1: ਜੀ,
0: ਇਹਨਾਂ ਨੇ ਚਾਹਨਾ ਇਹਨਾਂ ਨੂੰ ਤਾਂ ਚਾਹੀਦਾ ਹੈਗਾ ਸੀਗਾ ਵੀ ਭਾਈ ਆਪਣੀ ਪੋਕਟ ਦੇ ਵਿੱਚੋਂ ਜਾਓ, ਜੇ ਇਹੋ ਜਿਹਾ ਹੁੰਦਾ
1: ਜੀ
0: ਕਾਨੂੰਨ ਤਾਂ ਇਹ ਹੋਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ,
0: ਬਿਲਕੁਲ ਜੀ ਭਾਰਾ ਜੀ ਭਾਰਾ ਸਾਹਿਬ,
1: ਥੈਂਕ ਯੂ ਸਾਹਿਬ ਜੁੜਨ ਲਈ ਜੀ।
0: ਥੈਂਕ ਯੂ ਜੀ, ਸ਼ੁਕਰੀਆ,
1: ਥੈਂਕ ਯੂ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਅਸੀਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ ਨਾਲ। ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਜੀ ਮੁਕੱਦਰ ਬਾਈ ਜੀ, ਉਹਨਾਂ ਦੀ ਗੱਲਬਾਤ ਸੁਣਦੇ ਫਿਰ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ, ਮੁਕੱਦਰ ਜੀ ਕੀ ਹਾਲ ਚਾਲ ਨੇ?
4: ਬਹੁਤ ਵਧੀਆ ਜੀ, ਸਾਰੇ ਪਿਆਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਲੰਘਿਆ ਜੀ, ਕੀ ਕਰਾਈ ਜਾਂਦੇ ਹੋ ਕਾਂਗਰਸ ਚ?
4: ਨਹੀਂ ਲੰਘਿਆ ਜੀ, ਕਾਂਗਰਸ ਨੂੰ ਤਾਂ ਚਲੋ ਓਹੀ ਗੱਲ, ਕਸਮਾਂ ਦਾ ਸਿਰ ਖਾਏ ਉਹਨਾਂ ਦਾ ਹਾਲ ਹੀ ਰਹਿਣਾ, ਉਹਨਾਂ ਦਾ ਹੁਣ ਕੀ ਕਰੋਗੇ, ਓਹੀ ਗੱਲ ਪਰ ਮੈਂ ਕਈ ਵਾਰੀ ਸੋਚਦਾ ਹੁੰਦਾ ਵਾ ਵੀ ਆ ਜਿਵੇਂ ਹੁਣ ਗੱਲ ਕਰਦੇ ਪਏ ਸੈਣੀ ਬਾਈ ਜੀ ਵੀ,
1: ਹਾਂਜੀ,
4: ਤੇ ਆਪਣਾ ਮੈਂ ਸੁਣਦਾ ਪਿਆ ਸਵੇਰੇ ਬਿਆਨ ਆਪਣੇ ਪ੍ਰਧਾਨ ਸਾਹਿਬ ਦਾ ਖੇਤਰੀ ਪਾਰਟੀ ਵਾਲਿਆਂ ਦਾ,
1: ਹਾਂਜੀ,
4: ਤੇ ਉਹ ਕਹਿੰਦੇ ਵੀ ਬਹੁਤ ਧੱਕਾ ਕੀਤਾ ਜੀ ਆ ਪੰਜਾਬ ਸਤਲੁਜ ਫਿਲਮ ਜਿਹੜੀ ਦਲਜੀਤ ਵਾਲੀ ਸੀ ਉਹ ਬੈਨ ਕੀਤੀ ਹੈ।
1: ਇਹ ਵੀ ਐਵੇਂ ਰੋਲਾ ਨਾ, ਸਾਡੇ ਲੋਕ ਐਵੇਂ ਹਰ ਚੀਜ਼ ਨੂੰ ਉਤਸ਼ਾਹਿਤ ਕਰਨ ਲੱਗ ਜਾਂਦੇ ਆ। ਚਲੋ ਜੋ ਕਾਰਜ ਹੋਇਆ ਕੀਤਾ ਉਹ ਸਭ ਦੇ ਸਾਹਮਣੇ ਹੈ ਕਿ ਪੇਸ਼ ਕਰਨ ਦੇ ਉੱਤੇ ਹੁਣ ਇਹ ਇਮੋਸ਼ਨਲ ਸੌਦਾ ਵੇਚਦੇ ਨੇ ਜੀ, ਵੇਚਣ ਵਾਲੇ ਵੇਚੀ ਜਾਂਦੇ ਆ।
4: ਨਹੀਂ ਮੈਂ ਤਾਂ ਇਹ ਕਹਿੰਦਾ ਵੀ 97 ਦਾ ਜਿਹੜਾ ਮੈਨੀਫੈਸਟੋ ਸੀ ਉਹਦੇ ਚ ਇਹੀ ਬਾਦਲ ਸਾਹਿਬ ਨਾਲ ਤਾਂ ਇਹੀ ਗੱਲ ਕਹੀ ਸੀ ਵੀ ਅਸੀਂ ਜਿਹੜਾ ਜਿੰਨਾ ਜੋ ਕੁਛ ਕਾਂਗਰਸ ਨੇ ਕੀਤਾ ਹੈ
1: ਜੀ,
4: ਜੋ ਧੱਕਾ ਹੋਇਆ ਵੀ ਅਸੀਂ ਉਹਦਾ ਇਨਸਾਫ਼ ਦਿਆਂਗੇ
1: ਜੀ।
4: ਤੇ ਫਿਰ ਗੱਲ ਉਹੀ ਹੈ ਵੀ ਇਹੀ ਆ, ਮੈਂ ਗੱਲ ਮੁੱਕ ਮੇਰੇ ਕੋਲ ਤਾਂ ਗੱਲ ਮੁੱਕਦੀ ਹੈ ਕਿ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ।
1: ਬਿਲਕੁਲ,
4: ਜਿਵੇਂ ਹੁਣ ਅੱਜ ਮਾਨ ਸਾਹਿਬ ਜਿਹੜੀ ਕੁਰਸੀ ਤੇ ਬੈਠੇ ਨੇ ਇਹੀ ਕਹਿੰਦੇ ਵੀ ਅਸੀਂ ਕਰਜ਼ਾ ਲਾਵਾਂਗੇ ਜੀ, ਅਸੀਂ ਨੌਕਰੀਆਂ ਦਿਆਂਗੇ ਜੀ, ਅਸੀਂ ਫਲਾਣਾ ਕਰਾਂਗੇ ਢਮਕਾਣਾ ਕਰਾਂਗੇ। ਉਹ ਜਿੱਦਣ ਬਾਦਲ ਸਾਹਿਬ ਉਹ ਕੁਰਸੀ ਤੇ ਬਹਿ ਗਏ 97 ਵਾਲਾ ਮੈਨੀਫੈਸਟੋ ਤੋਂ ਬਾਅਦ
1: ਜੀ,
4: ਤੇ ਜਿੱਦਣ ਪੱਤਰਕਾਰ ਨੇ ਉਹਨੂੰ ਸਵਾਲ ਪੁੱਛਿਆ ਵੀ ਤੁਸੀਂ ਤਾਂ ਵਾਅਦਾ ਕੀਤਾ ਸੀ ਵੀ ਅਸੀਂ ਅੱਜ ਜੋ ਕੁਛ ਘਾਣ ਹੋਇਆ ਨੌਜਵਾਨੀ ਦਾ
1: ਜੀ,
4: ਵੀ ਅਸੀਂ ਉਹਦੀ ਜਾਂਚ ਕਰਾਵਾਂਗੇ ਜੀ, ਅਸੀਂ ਉਹਦਾ ਇਨਸਾਫ ਦਿਆਂਗੇ
1: ਜੀ।
4: ਤੇ ਉਸੇ ਕੁਰਸੀ ਤੇ ਵੇਖੋ ਜਿਹੜੀ ਤੇ ਅੱਜ ਇੰਨੇ ਸਾਲਾਂ ਬਾਅਦ ਭਗਵੰਤ ਮਾਨ ਬੈਠਾ
1: ਜੀ,
4: ਉਸੇ ਕੁਰਸੀ ਤੇ ਜਦੋਂ ਬਾਦਲ ਸਾਹਿਬ ਬਹਿ ਗਏ ਕਹਿੰਦੇ ਛੱਡੋ ਕਾਕਾ ਜੀ, ਕਿਉਂ ਗੱਡੇ ਮੁਰਦੇ ਪੁੱਟਦੇ ਹੋ ਹੈ
1: ਜੀ,
4: ਛੱਡੋ ਜੀ, ਹੁਣ ਅਸੀਂ ਤਾਂ ਬਹਿ ਗਏ ਕੁਰਸੀ ਤੇ, ਕਹਾਣੀ ਤਾਂ ਇੰਨੀ ਹੋਈ ਸੀ ਨਾ ਜੀ,
1: ਬਿਲਕੁਲ
4: ਵੋਟਾਂ ਪਾਤੀਆਂ ਲੋਕਾਂ ਨੇ ਹੈ,
1: ਬਿਲਕੁਲ
4: ਅਸੀਂ ਕਿਹੜੇ ਚੱਕਰਾਂ ਚ। ਮੈਨੂੰ ਨਾ ਚਲੋ ਫਿਲਮ ਮੈਂ ਅੱਜ ਵੇਖੀ ਸਾਰੀ ਹੋਈ ਤੇ ਮੈਂ ਵਾਕਈ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਚਲੋ ਅਸੀਂ ਤਾਂ ਜਜ਼ਬਾਤੀ ਜੇ ਬੰਦੇ ਆ ਬਾਈ ਜੀ, ਅਸੀਂ ਮਾੜੀ ਜੀ ਗੱਲ ਤੇ ਇਮੋਸ਼ਨਲ ਹੋ ਜਾਈਦਾ ਜਦੋਂ ਕਿਤੇ ਇਨਸਾਨ ਨਾਲ ਧੱਕਾ ਹੁੰਦੇ ਵੇਖੀ ਤੇ ਕਿਸੇ ਨਾਲ
1: ਵੀ ਕੀ ਦਿਖਾਇਆ ਕੀ ਆ ਉਹਦੇ ਵਿੱਚ ਉਹ ਮਾੜਾ ਜਿਹਾ ਦੱਸੋਗੇ ਕੀ ਮਤਲਬ ਕੀ ਹੈ ਮੇਨ ਗੱਲ ਕੀ ਉਹਦੇ ਵਿੱਚ ਦਿਖਾਈ ਗਈ ਹੈ ਜੀ
4: ਨਹੀਂ ਦਿਖਾਇਆ ਉਹੀ ਜਸਵੰਤ ਸਿੰਘ ਖਾਲੜਾ ਦੀ ਪੂਰੀ ਸਟੋਰੀ ਦਿਖਾਈ ਗਈ ਹੈ ਜੀ ਉਹਦੇ ਚ ਮੈਂ ਕਹਿੰਦਾ ਵੀ ਉਹ ਵੈਸੇ ਬਿਨਾਂ ਕੱਟ ਤੋਂ ਪੂਰੀ ਉਹਨਾਂ ਨੇ ਵਿਖਾਈ ਹੈ
1: ਜੀ
4: ਉਹਦੇ ਚ ਜੋ ਕੁਛ ਵੀ ਮੰਨ ਲਓ ਉਹਨੇ ਮਨੁੱਖੀ ਅਧਿਕਾਰਾਂ ਵਾਸਤੇ ਜਿਹੜੀ ਆਵਾਜ਼ ਚੁੱਕੀ
1: ਜੀ
4: ਜਿਵੇਂ ਹੁਣ ਆਪਣੇ ਤੁਹਾਡੇ ਚੈਨਲ ਤੇ ਵੀ ਕਈ ਆ ਜਾਣਗੇ ਕਈ ਟਵਾਣਾ ਸਾਹਿਬ ਤੇ ਆ ਜਾਂਦੇ ਨੇ ਵੀ ਇਹ ਕਾਮਰੇਡ ਨੇ ਜੇ ਫਲਾਣੇ ਨੇ
1: ਜੀ ਜਸਵੰਤ ਸਿੰਘ ਖਾਲੜਾ ਖੁਦ ਇਸ ਚੀਜ਼ ਦੇ ਵੰਡੀਆਂ ਵੀ ਤਾਂ ਪਾਤੀ ਨਾ ਗੱਲਾਂ ਸ਼ੁਰੂ ਹੋ ਚੁੱਕੀਆਂ ਨੇ ਉਹ ਕਾਮਰੇਡ ਸੀਗੇ ਕੋਈ ਕਹਿੰਦਾ ਜੀ ਉਹ ਗਰਮ ਖਿਆਲੀ ਸੀਗੇ ਕੋਈ ਕਹਿੰਦਾ ਜੀ ਉਹ ਇਦਾਂ ਸੀਗੇ ਉਦਾਂ ਸੀਗੇ ਹਰ ਕਿਸੇ ਨੇ ਆਪਣੇ ਆਪਣੇ ਨਾਲ ਜੋੜਨ ਲੱਗ ਜਾਣਾ
4: ਆਪਾਂ ਆਪਾਂ ਭਾਰਤ ਬਾਈ ਜੀ ਕਾਮਰੇਡ ਜਾਂ ਸਿੱਖ ਉਹ ਮਸਲੇ ਤੇ ਨੀ ਹੈਗੇ
1: ਹੱਕ ਸੱਚ ਦੀ ਗੱਲ ਕਰਨੀ ਉਹ ਅਗਲੇ ਕੰਮ ਕਰ ਦਿੰਦੇ ਬਿਲਕੁਲ ਹੈ ਜੀ
4: ਉਹ ਵੀ ਬਥੇਰੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਕਾਮਰੇਡ ਵੀ ਬਹੁਤ ਚੁੱਕਦੇ ਨੇ ਮੈਂ ਕਹਿੰਦਾ ਉਹ ਸਗੋਂ ਮੈਂ ਕਹਿੰਦਾ ਆਪਣੇ ਸਿੱਖ ਜਥੇਬੰਦੀਆਂ ਨਾਲੋਂ ਵੱਧ ਚੁੱਕਦੇ ਨੇ ਪਰ ਗੱਲ ਉਹ ਹੈ ਵੀ ਉਹ ਤਾਂ ਵਿਖਾਤੀ ਇੱਕ ਇਮੋਸ਼ਨਲੀ ਉਹਨਾਂ ਨੇ ਸਾਰਾ ਕੁਛ ਵਿਖਾਤਾ ਵੀ ਐ ਮੰਨ ਲਓ ਵੀ ਸਾਡੇ ਨਾਲ ਹੋਇਆ ਪਰ ਅਸੀਂ ਜੇ ਹੁਣ ਉਹ ਫਿਲਮ ਨੂੰ ਵੇਖ ਕੇ ਜਿਹੜਾ ਮੇਰੇ ਵਰਗਾ ਬੰਦਾ ਮੰਨ ਲਓ ਮੈਂ ਹਰ ਇੱਕ ਪੱਖ ਤੋਂ ਸੋਚਣਾ ਵਾ ਮੈਨੂੰ ਐ ਲੱਗਦਾ ਵੀ ਜਿਹੜਾ ਜਜ਼ਬਾਤੀ ਤੌਰ ਤੇ ਸੋਚਦਾ ਹੋਊ ਉਹ ਤਾਂ ਬਾਈ ਜੀ ਬਹੁਤ ਜ਼ਿਆਦਾ ਇਮੋਸ਼ਨਲ
1: ਹੋਊਗਾ ਜੀ ਇੱਕ ਚੀਜ਼ ਮੈਂ ਇਸੇ ਕਰਕੇ ਪੁੱਛਿਆ ਕਿ ਉਹਦੇ ਵਿੱਚ ਇਹ ਦਿਖਾਇਆ ਗਿਆ ਚਲੋ ਆਮ ਅਵਾਮ ਦੇ ਵਿੱਚ ਜੋ ਕੁਝ ਵਾਪਰਿਆ ਜਾਂ ਉਸ ਸਮੇਂ ਦੀਆਂ ਜਿਹੜੀਆਂ ਜਥੇਬੰਦੀਆਂ ਸੀ ਧੜੇ ਸਨ ਉਹਨਾਂ ਨੇ ਜੋ ਕੁਝ ਕੀਤਾ ਕਾਲੀਆਂ ਖੇਸੀਆਂ ਵਾਲੇ ਸਨ ਜਾਂ ਚਲੋ ਉਹ ਸਾਰੀਆਂ ਚੀਜ਼ਾਂ ਨੇ ਬੱਬਰ ਸਨ ਜਾਂ ਜੋ ਕੁਝ ਵੀ ਵਾਪਰਿਆ ਉਹ ਕੀ ਜਾਂ ਪੁਲਿਸ ਵਾਲੇ ਵੀ ਜਿਹੜੇ ਨੇ ਮਰੇ ਨੇ ਉਹ ਚਾਹੇ ਉਹ ਚੀਜ਼ਾਂ ਦਿਖਾਈਆਂ
4: ਨਹੀਂ ਨਹੀਂ ਨਹੀਂ ਨਹੀਂ ਉਹਨਾਂ ਨੇ ਸਿਰਫ ਜੇ ਉਹਦਾ ਨੈਗੇਟਿਵ ਪੋਜੀਟਿਵ ਜੇ ਮੰਨ ਲਓ ਆਪਣੀ ਸਟੇਟ ਇਹ ਸੋਚਦੀ ਹੈ ਕਿ ਉਹਨਾਂ ਨੇ ਪੰਜਾਬ ਪੁਲਿਸ ਦਾ ਇੱਕ ਮੰਨ ਲਓ ਨੈਗੇਟਿਵ ਪੱਖ ਵਿਖਾਇਆ ਉਹਦੇ ਵਿੱਚ ਜੋ ਮੰਨ ਲਓ ਤਰਨ ਤਰਨ ਏਰੀਏ 'ਚ ਜੋ ਕਰਦੀ ਰਹੀ ਹੈ ਤੇ ਉਹਦਾ ਹੀ ਮੰਨ ਲਓ ਆਪਣੀ ਦੇਸ਼ ਦੀ ਏਜੰਸੀ ਦਾ ਇੱਕ ਪੋਜੀਟਿਵ ਪੱਖ ਇਹ ਸੀ ਵੀ ਉਸੇ ਦੇਸ਼ ਦੀ ਜਿਹੜੀ ਏਜੰਸੀ ਸੀ CBI ਮੰਨ ਲਓ ਉਹਨੇ ਉਹਨਾਂ ਹੀ ਲੋਕਾਂ ਨੂੰ ਜਿਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਉਹ ਸਜ਼ਾ ਦਵਾਉਂਦੀ ਆ
1: ਜੀ
4: ਉਸੇ ਦੇਸ਼ ਦੀ ਸਾਡੇ ਦੇਸ਼ ਦੀ ਏਜੰਸੀ ਹੋਈ
1: ਬੜੇ
4: ਮੈਂ ਕਹਿੰਦਾ ਬੜੇ ਨਾ
1: ਸੰਜੀਦਾ
4: ਹਾਂ ਸੰਜੀਦਾ ਦੇ ਤਰੀਕੇ ਨਾਲ ਵਿਖਾਈ ਗਈ ਫਿਲਮ ਹੈ ਇਹਦੇ ਚ ਇਹ ਨੀ ਵਿਖਾਇਆ ਗਿਆ ਵੀ ਮੰਨ ਲਓ ਇੱਕ ਏਜੰਸੀ ਜੇ ਧੱਕਾ ਕਰਦੀ ਹੈ ਤੇ ਇੱਕ ਆ ਕੇ ਨਾਲ ਖੜਦੀ ਹੈ ਲੋਕਾਂ ਦੇ
1: ਜੀ
4: ਕੋਈ ਇਹੋ ਜਿਹੀ ਗੱਲ ਨੀ ਹੈ ਇਹ ਤਾਂ ਹਾਈਪ ਪਤਾ ਨੀ ਕਿਵੇਂ ਕ੍ਰੀਏਟ ਕਰਤੀ ਇਹਨਾਂ ਨੇ ਵੀ ਕੋਈ ਇਹਦੇ ਚ ਵੀ ਇਹਨੂੰ ਰੋਕਦੀ ਹੈ ਜਾਂ ਬੈਨ ਕਰਦੀ ਹੈ
1: ਜੀ
4: ਉਹ ਏਡੀ ਕੋਈ ਵੱਡੀ ਮਸਲਾ ਹੈ ਨੀ ਸੀ ਨਾ ਹੀ ਕੋਈ ਅੱਤਵਾਦੀਆਂ ਵਾਲਾ ਪੱਖ ਵਿਖਾਇਆ ਗਿਆ ਇਹਦੇ ਚ ਵੀ ਉਹਨਾਂ ਨੇ ਉਹ ਕੀਤਾ ਸਿਰਫ ਇਹਦੇ ਚ ਦੋ ਏਜੰਸੀਆਂ ਦਾ ਪੱਖ ਹੀ ਹੈਗਾ ਇੱਕ ਪੰਜਾਬ ਪੁਲਿਸ ਦਾ ਤੇ ਇੱਕ CBI ਦਾ ਹੈਗਾ
1: ਜੀ
4: ਪਰ ਉਹ ਮੈਂ ਤਾਂ ਉਹੀ ਗੱਲ ਕਹਿੰਦਾ ਵੀ ਬਾਈ ਜੀ ਉਹਦੇ ਚ ਫਿਰ ਆ ਕੇ ਇੱਕ ਵੀ ਹੁਣ ਜਿਹੜੇ ਭਾਵੁਕ ਲੋਕ ਹੋਣਗੇ ਉਹ ਤਾਂ ਖਾਲੜਾ ਸਾਹਿਬ ਨੂੰ ਵੇਖ ਕੇ ਭਾਵੁਕ ਹੋਣਗੇ ਵੀ ਹਾਂਜੀ ਉਹਨਾਂ ਨਾਲ ਐ ਹੋਇਆ
1: ਬਿਲਕੁਲ
4: ਪਰ ਉਹ ਗੱਲ ਆ ਕੇ ਮੁੱਕਦੀ ਨੀ ਨਾ ਫਿਰ ਉਹ ਗੱਲ ਸ਼ੁਰੂ ਫਿਰ ਉੱਥੇ ਹੀ ਕਰ ਦਿੰਦੇ ਨੇ
1: ਉਹਦੇ ਵਿੱਚ ਉਸ ਚੀਜ਼ ਨੇ ਬੜਾਵਾ ਦੇਣਾ ਤੇ ਸਾਡੇ ਨਾਲ ਨਜਾਇਜ਼ ਹੋਈ ਆ ਉੱਥੋਂ ਫਿਰ ਹੋਰ ਮਤਲਬ ਕਿ ਅੱਗੇ ਜਿਹੜੀਆਂ ਕਾਰਵਾਈਆਂ ਵਧਣਗੀਆਂ ਜੀ ਉਸ ਚੀਜ਼ ਦੇ ਨਾਲ
4: ਵਧਣਗੀਆਂ ਬਸ ਗੱਲ ਮੈਨੂੰ ਵੀ ਉਹੀ ਲਾਸਟ ਪੁਆਇੰਟ ਮੈਨੂੰ ਉਹੀ ਲੱਗਿਆ ਵੀ
1: ਬਿਲਕੁਲ
4: ਉਹਦੇ ਚ ਜਿਹੜਾ ਲਾਸਟ ਮੈਸੇਜ ਦੇਣਾ ਚਾਹੀਦਾ ਸੀ ਵੀ ਅਸੀਂ ਆ ਜਿਹੜਾ ਹਥਿਆਰ ਵਾਲਾ ਜਾਂ ਉਹ ਵੀ ਉਹ ਸਾਨੂੰ ਸਹੀ ਨੀ ਹੈਗਾ
1: ਜੀ
4: ਵੀ ਅਸੀਂ ਠੀਕ ਹੈ ਇੱਕ ਲੋਕ ਜਿਵੇਂ ਹੁਣ ਖਾਲੜਾ ਸਾਹਿਬ ਨੇ ਭਾਵੇਂ ਆਵਾਜ਼ ਚੱਕੀ ਚਲੋ ਹੋਇਆ ਉਹਨਾਂ ਨਾਲ ਜੋ ਵੀ ਹੋਇਆ ਗਲਤ ਹੋਇਆ
1: ਜੀ
4: ਪਰ ਫਿਰ ਵੀ ਇੱਕ ਲੋਕਤੰਤਰਿਕ ਦੇਸ਼ ਦੇ ਵਿੱਚ ਅੱਜ ਦੇ ਹਿਸਾਬ ਨਾਲ ਹਥਿਆਰ ਨੂੰ ਤੇ ਕੁਚਲਣਾ ਹੀ ਬੜਾ ਸੌਖਾ ਹੈ ਆਪਾਂ ਕੋਈ ਵੈਸੇ ਗਲਤ ਐਕਟੀਵਿਟੀ ਕਰਦੀ ਹੈ ਆਪਾਂ ਕੋਈ ਮੰਨ ਲਓ ਮਾੜਾ ਜਿਹਾ ਵੀ ਡੰਡਾ ਸੋਟਾ ਹੀ ਚੁੱਕ ਲਈਏ ਉਹ ਵੀ ਪੁਲਿਸ ਨੂੰ ਚੁੱਕਣਾ ਕੁਚਲਣਾ ਬੜਾ ਸੌਖਾ ਹੋ ਜਾਂਦਾ
1: ਬਿਲਕੁਲ
4: ਤੇ ਜਿਹੜਾ ਇੱਕ ਸ਼ਾਂਤਮਈ ਬੰਦਾ ਬੈਠਾ ਹੈ ਉਹਨੂੰ ਉਹ ਕਰਨਾ ਬੜਾ ਔਖਾ ਹੈ ਜੀ
1: ਦੇਖੋ ਇਰਾਨ ਦੇ ਵਿੱਚ ਜੋ ਅੱਜ ਵਾਪਰ ਰਿਹਾ ਹੈ ਉਹਦੀ ਗੱਲ ਸਾਡੇ ਮੀਡੀਆ 'ਚ ਕਿਤੇ ਹੈ ਜੀ ਕਿੱਦਾਂ ਆਵਾਮ ਕਰੋੜਾਂ ਦੀ ਆਬਾਦੀ ਦੇ ਵਿੱਚ ਉੱਥੇ ਇਕੱਠਾ ਹੋਇਆ ਸੜਕਾਂ ਦੇ ਉੱਤੇ ਮੇਲੇ ਲੱਗੇ ਪਏ ਆ ਜੀ
4: ਬਿਲਕੁਲ
1: ਇੱਕ ਬੰਦੇ ਦੇ ਪਿੱਛੇ ਖੜੇ ਆ ਜੀ
4: ਬਿਲਕੁਲ ਨਹੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਐਂ ਹੀ ਹੋਇਆ ਨਾ ਭਾਜਪਾ ਜਿੰਨਾ ਚਿਰ ਉਹ ਸ਼ਾਂਤਮਈ ਬੈਠੇ ਰਹੇ ਉਹਨਾਂ ਚਿਰ ਉਹਨਾਂ ਦੀ ਹਿੰਮਤ ਨਹੀਂ ਸੀ ਸਰਕਾਰ ਦੀ
1: ਪਰ
4: ਜਦੋਂ ਉਹਨਾਂ ਦੇ ਵਿੱਚ ਕੁਛ ਭੜਕਾਊ ਅੰਸਰਾਂ ਨੇ ਜੋ ਕੁਛ ਕੀਤਾ ਤੇ ਫਿਰ ਉਹ ਸਰਕਾਰ ਨੂੰ ਉਹੀ ਗੱਲ ਉਹ ਬੜਾ ਸੌਖਾ ਹੋ ਗਿਆ
1: ਬਿਲਕੁਲ
4: ਸਹਿ ਮਿਲ ਜਾਂਦੀ ਪਰ ਇਹ ਅਸਲ ਚ ਨਾ ਭਾਰਜਾ ਬਾਈ ਜੀ ਮੈਂ ਜਿਹੜੀ ਗੱਲ ਕਹਿਣ ਦਿਆਂ ਅਸੀਂ
1: ਦੇਖੋ ਇਜ਼ਰਾਈਲ ਦੀ ਐਗਜ਼ਾਮਪਲ ਆਪਣੇ ਸਾਹਮਣੇ ਆ ਉੱਥੇ ਕਿੱਦਾਂ ਹਾਲਾਤ ਬਣਾਏ ਗਏ ਆਵਾਮ ਦੇ ਵਿੱਚ ਕਿੱਥੋਂ ਗੱਲ ਸ਼ੁਰੂ ਹੁੰਦੀ ਹੈ ਤੇ ਕਿੱਥੇ ਅੱਜ ਖੜੀ ਹੈ ਦੇਖ ਲਓ ਤੇ ਉਹਦੇ ਵਿੱਚ ਕਿੰਨੇ ਮੁਲਕਾਂ ਦਾ ਚਲੋ ਉਹਨਾਂ ਦਾ ਤਾਂ ਹੋ ਹੀ ਰਿਹਾ ਹੋਰ ਜੋ ਵੀ ਘਾਣ ਹੋ ਰਿਹਾ ਪਰ ਹੋਰ ਜਿੰਨੇ ਪੂਰੇ ਦੇਸ਼ ਦੇ ਮੁਲਕਾਂ ਦਾ ਜਿਹੜੇ ਆ ਉਹ ਕਿੰਨਾ ਘਾਣ ਹੋ ਰਿਹਾ ਉਹ ਕਦੀ ਦੇਖਿਆ ਇੱਕ ਛੋਟੇ ਜਿਹੇ ਦੰਗਿਆਂ ਤੋਂ ਗੱਲ ਕਹਿ ਲਓ ਕਿ ਮਤਲਬ ਇੱਕ ਜੰਗ ਤੱਕ ਜਿਹੜੀ ਪਹੁੰਚ ਸਕਦੀ ਹੈ ਕਿੱਦਾਂ ਉਹ ਏਜੰਸੀਆਂ ਕੰਮ ਕਰਦੀਆਂ ਨੇ ਕਿੱਦਾਂ ਸਾਰਾ ਕੁਝ ਹੈ ਕਿ ਉਹਦੇ ਤੋਂ ਅਸੀਂ ਅਣਜਾਣ ਹੋ ਜਾਈਏ ਉਸ ਤੋਂ ਕਿ ਸਾਡੇ ਉੱਥੇ ਮੁਲਕਾਂ ਦੇ ਵਿੱਚ ਇਹ ਨਹੀਂ ਚੱਲਦਾ
4: ਮੈਂ ਤਾਂ ਭਾਰਤ ਜੀ ਕਿੰਨੀ ਵਾਰੀ ਕਿਹਾ ਜਦੋਂ ਜਦੋਂ ਹਿਟਲਰ ਸੀ ਨਾ ਉਦੋਂ ਉਦੋਂ ਦੇ ਜਦੋਂ ਉਹ ਮੰਨ ਲਓ ਆਪ ਸੀ ਉਦੋਂ ਉਹ ਦੇਸ਼ ਦੇ ਲੋਕ ਉਹਦੇ ਨਾਲ ਸਨ ਹੋਏ ਪਏ ਸਨ ਬਲੈਕ ਪਰ ਜਦੋਂ ਘਾਣ ਵੇਖਿਆ ਉਹਨਾਂ ਨੂੰ ਬਾਅਦ ਚ ਸਮਝ ਆਈ ਵੀ ਆਹ ਕੀ ਹੋ ਗਿਆ
1: ਬਿਲਕੁਲ
4: ਜਦੋਂ ਵੇਲਾ ਲੰਘ ਗਿਆ ਸੀ ਜਿਵੇਂ ਹੁਣ ਅੱਜ ਅੱਜ ਸੱਤਾਧਾਰੀ ਲੋਕਾਂ ਦੇ ਨਾਲ ਨੇ ਲੋਕ ਸਮਝਦੇ ਨੀ ਹੈਗੇ ਜੇ ਆਪਣੇ ਵਰਗਾ ਕੋਈ ਗੱਲ ਕਰਦਾ ਤਾਂ ਉਹਨਾਂ ਨੂੰ ਫਤਵੇ ਜਾਰੀ ਕਰਦੇ ਨੇ ਤੁਸੀਂ ਐ ਤੁਸੀਂ ਉਹ
1: ਬਿਲਕੁਲ
4: ਇਸ ਕਰਕੇ ਮੈਂ ਤਾਂ ਇਹ ਕਹਿੰਦਾ ਭਾਵੇਂ ਅੱਜ ਵਾਲੀ ਸਿਆਸਤ ਹੁਣ ਚਲੋ ਆਪਾਂ ਇਹਨਾਂ ਨੂੰ ਇਨਕਲਾਬੀਆਂ ਨੂੰ ਛੱਡ ਕੇ ਦੂਜਿਆਂ ਦੇ ਪਾਸੇ ਆਪਾਂ ਮੇਰਾ ਇੱਕੋ ਹੀ ਕਹਿਣਾ ਵੀ ਜੇ ਬਾਦਲ ਸਾਹਿਬ ਵਾਰੀ ਹੋਣ ਭਾਵੇਂ ਕਾਂਗਰਸ ਹੋਵੇ ਜੇ ਮੰਨ ਲਓ ਆਪਾਂ ਇਹਨਾਂ ਨੂੰ ਹੁਣ ਛੱਡਣਾ ਮੰਨ ਲਓ ਝਾੜੂ ਵਾਲਿਆਂ ਨੂੰ ਵੀ ਘੱਟੋ ਘੱਟ ਇਹਨਾਂ ਅੱਗੇ ਇੱਕ ਸਵਾਲ ਤਾਂ ਪੈਦਾ ਹੋਵੇ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੇ ਤੁਸੀਂ ਸਿਰਫ ਸਿਰਫ ਸਿਰਫ ਲੋਕਾਂ ਨੂੰ ਭਗਾ ਕੇ ਕੁਰਸੀ ਤੇ ਬਹਿਣਾ ਵੀ ਹਾਂਜੀ ਅਸੀਂ ਐਂ ਜੇ ਅਸੀਂ ਉਹ ਤੁਸੀਂ ਇੱਕ ਰੋਡ ਮੈਪ ਤਾਂ ਦਿਓ ਨਾ ਸਾਡੇ ਲੋਕਾਂ ਨੂੰ
1: ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਭਈ ਕੀ ਲਿਆਉਣਾ ਤੁਸੀਂ ਕੀ ਚੇਂਜ ਲਿਆਉਣੀ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ
4: ਮੈਂ ਉਹੀ ਮੈਂ ਤਾਂ ਉਹੀ ਉਹੀ ਗੱਲ ਭਰਜ ਬਾਈ ਜੀ ਕਿੰਨੀ ਵਾਰੀ ਕਹਿਣਾ ਵੀ ਤੁਸੀਂ ਆ ਹੋਰ 2 ਮਹੀਨੇ ਖੜ ਜਾਓ
1: ਜੀ
4: ਇਹੀ ਭਾਵੇਂ ਬਾਦਲ ਸਾਹਿਬ ਨੇ ਭਾਵੇਂ ਕਾਂਗਰਸ ਵਾਲੇ ਨੇ ਭਾਵੇਂ ਜਿੰਨੀਆਂ ਮਰਜ਼ੀ ਪਾਰਟੀਆਂ ਇਹੀ ਤੁਹਾਨੂੰ ਫ੍ਰੀ ਵੰਡਦੇ ਇਹਨਾਂ ਨਾਲੋਂ ਵੱਧ ਵੰਡਦੇ ਨਜ਼ਰ ਆਉਣਗੇ ਵੀ ਅਸੀਂ ਆ ਦੇਾਂਗੇ ਜੀ ਅਸੀਂ ਉਹ ਦੇ
1: ਹਲੇ ਤਾਂ ਮੁਕੱਦਰ ਦੀ ਛਾਲਾਂ ਵਾਲਾ ਮਾਹੌਲ ਸ਼ੁਰੂ ਹੋਣਾ ਇਧਰੋਂ ਉਧਰ ਟਪੂਸੀਆਂ ਲੱਗਣੀਆਂ ਨੇ ਬਥੇਰਾ ਕੁਝ ਹੋਣਾ ਜੇ
4: ਉਹੀ ਹੈ ਨਾ ਫਿਰ ਜੇ ਤੁਸੀਂ ਤੁਸੀਂ ਇਹਨਾਂ ਨੂੰ ਕਹਿੰਦੇ ਹੋ ਵੀ ਤੁਸੀਂ 1,000 ਰੁਪਇਆ ਦਿਓਗੇ ਤੁਸੀਂ ਕਿਵੇਂ ਲੈਣਾ ਜੀ ਤੇ ਤੁਸੀਂ ਜੇ ਆਪ ਉਹੀ ਗੱਲ ਜਾਂ ਤਾਂ ਤੁਸੀਂ ਇਹਨਾਂ ਨੂੰ ਕਹੋ ਤੁਸੀਂ ਅੱਜ ਐਲਾਨ ਕਰੋ ਵੀ ਅਸੀਂ ਭਾਈ ਇਹ ਸਾਰਾ ਕੁਛ ਉਹੀ ਗੱਲ ਵੀ ਅਸੀਂ ਨਹੀਂ ਕਰਨਾ ਜਾਂ ਇਹ ਹੋ ਸਕਦਾ ਵੀ ਹੋ ਸਕਦਾ ਚਲੋ ਆਪਾਂ ਇੱਕ ਗੱਲ ਮੰਨ ਵੀ ਲੈਂਦੇ ਹਾਂ ਕਿਉਂਕਿ ਜੇ ਆਪਾਂ ਅੱਜ ਕਹਿ ਦਈਏ ਫ੍ਰੀ ਦੀਆਂ ਚੀਜ਼ਾਂ ਅਸੀਂ ਨਹੀਂ ਦੇ ਸਕਦੇ ਤੇ ਮੈਨੂੰ ਨੀ ਲੱਗਦਾ ਕੋਈ ਕੋਈ ਕਿਉਂਕਿ ਇਹ ਐਸੇ ਕੰਡੇ ਬੀਜੇ ਗਏ ਨੇ ਨਾ ਭਾਰਤ ਭਾਈ
1: ਜੀ
4: ਇਹ ਪੱਟਣੇ ਬਹੁਤ
1: ਔਖੇ ਨੇ
4: ਕਿਉਂਕਿ ਜਿਹੜੀ ਇਹ ਫ੍ਰੀ ਵਾਲੀ ਚੀਜ਼ ਹੈ ਨਾ ਇਹ ਲੋਕਾਂ ਦੇ ਸਮਝ ਨੀ ਹੈ ਤਾਂ ਸਾਡੀਆਂ ਹੀ ਜੁੱਤੀਆਂ ਸਾਡੇ ਹੀ ਸਿਰ ਹੈ ਇਹ ਨੀ ਹੈਗਾ ਵੀ ਇਹਨਾਂ ਨੇ ਕੋਈ ਫ੍ਰੀ ਸਾਡੇ ਵਾਸਤੇ ਕੋਈ ਮਸ਼ੀਨ ਲਾਈ ਹੋਈ ਹੈ ਜਿੱਥੇ ਭਗਵੰਤ ਮਾਨ ਜਾਂ ਕੋਈ ਹੋਰ ਨੋਟ ਛਾਪਣ ਲੱਗਿਆ ਹੋਇਆ
1: ਬਿਲਕੁਲ ਹੈ ਜੀ
4: ਪਰ ਉਹ ਗੱਲ ਸਾਡੇ ਸਮਝ ਆਉਣੀ ਨੀ ਹੈਗੀ ਭਾਰਤ ਭਾਈ ਜੀ ਬੜਾ ਅਫਸੋਸ ਹੈ ਜਿੰਨਾ ਵੀ ਹੋਇਆ ਜੋ ਘਾਣ ਹੋਇਆ ਤੁਸੀਂ ਦੇਖੋ 80 ਤੋਂ ਪਹਿਲਾਂ ਸਾਡਾ ਇਹੀ ਸੂਬਾ ਪਹਿਲੇ ਨੰਬਰ ਦਾ ਸੂਬਾ ਸੀ
1: ਜੀ
4: ਤੇ ਇਹ ਅੱਜ 18-19 ਨੰਬਰ ਦਾ ਕਿਉਂ ਆਇਆ
1: ਜੀ
4: ਕੀ ਹੋਇਆ ਇੱਥੋਂ ਕਿਤੇ ਪੜਚੋਲ ਕੀਤੀ ਅਸੀਂ
1: ਬਿਲਕੁਲ ਨਹੀਂ ਜੀ
4: ਇਹ ਭਾਵੇਂ ਉਹੀ ਗੱਲ ਕੋਈ ਜਿੰਨੀਆਂ ਵੀ ਧਿਰਾਂ ਸੀ ਸਾਰੀਆਂ ਜ਼ਿੰਮੇਵਾਰ ਨੇ ਭਾਵੇਂ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਕੋਈ ਵੀ ਹੈ ਕੋਈ ਘੱਟ ਨਹੀਂ ਸੀ
1: ਬਿਲਕੁਲ
4: ਇਹਨਾਂ ਨੇ ਆਪਣੀ ਸਿਆਸਤ ਵੇਖੀ
1: ਦੇਖੋ ਕੋਈ ਵੀ ਨਵੇਂ ਸਿਰੋਂ ਤੋਂ ਸ਼ੁਰੂਆਤ ਕਰਨੀ ਆ ਤਾਂ ਆਪਣੀਆਂ ਗਲਤੀਆਂ ਨੂੰ ਮੰਨ ਕੇ ਤੇ ਲੋਕਾਂ ਦੇ ਵਿੱਚ ਵਿਚਰਨਾ ਜਾਂ ਲੋਕਾਂ ਦੇ ਮੁੱਦੇ ਜਿਹੜੇ ਆ ਅਸਲ ਮੁੱਦੇ ਆ ਉਹ ਖਿੱਤੇ ਦੇ ਮੁੱਦੇ ਆ ਉਹ ਚਾਹੇ ਖੇਤਰੀ ਪਾਰਟੀ ਆ ਚਾਹੇ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਚਾਹੇ ਉਹ ਭਾਜਪਾ ਹੈ ਕੋਈ ਵੀ ਹੈ ਉਹ ਉਹ ਚੱਕਣੇ ਪੈਣਗੇ ਜੀ ਫਿਰ ਹੀ ਉਹ ਸਕਸੈਸ ਮਿਲੇਗੀ ਜੀ ਕਿਉਂਕਿ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ
4: ਨਹੀਂ ਨਹੀਂ ਸਿਆਸਤ ਤੋਂ ਬਾਈ ਜੀ ਮੈਂ ਤਾਂ ਅੱਜ ਸਵੇਰੇ ਵੀ ਟਵਾਣਾ ਸਾਹਿਬ ਨਾਲ ਗੱਲ ਕਰਾਂ ਮੈਂ ਇਹੀ ਗੱਲ ਕਹੀ ਸੀ ਉਹੀ ਕੇਜਰੀਵਾਲ ਖੜਾ ਉਹੀ ਗੱਲ ਉੱਥੇ ਅੰਨਾ ਹਜ਼ਾਰੇ ਦੀ ਸਟੇਜ ਤੇ ਕਹੀ ਜਾਂਦਾ ਜੀ ਜਵਾਹਰ ਲਾਲ ਨਹਿਰੂ ਨੇ ਜੇ ਮੰਦਰ ਬਣਾਏ ਹੁੰਦੇ ਤਾਂ ਦੇਸ਼ ਦੀ ਤਰੱਕੀ ਨਹੀਂ ਸੀ ਹੋਣੀ
1: ਕੀ ਬਾਤ ਹੈ ਜੀ
4: ਅੱਜ ਉਹੀ ਬੰਦਾ ਅੱਜ ਸਾਹਮਣੇ ਲੋਕਾਂ ਦੇ ਖੜਾ ਅੱਜ ਕਹੀ ਜਾਂਦਾ ਜੀ ਅਸੀਂ ਮੰਦਰ ਬਣਾਵਾਂਗੇ ਜੀ
1: ਤੁਸੀਂ ਆ ਦੇਖੋ ਕੇਜਰੀਵਾਲ ਸਾਹਿਬ ਅੱਜ ਉਹਨਾਂ ਦਾ ਬਿਆਨ ਆਇਆ ਕਹਿੰਦੇ ਉਨਾ ਘਾਣ ਤਾਂ ਬਾਹਰਲੇ ਅੱਤਵਾਦ ਨੇ ਨਹੀਂ ਕੀਤਾ ਜਿੰਨਾ ਭਾਜਪਾ ਨੇ ਕਰ ਦਿੱਤਾ ਹਿੰਦੂ ਧਰਮ ਨੂੰ
4: ਤੇ ਤੁਸੀਂ ਕੀ ਕਰਦੇ
1: ਪਏ ਉਹ ਕਹਿੰਦੇ ਅਸੀਂ ਭਾਈ ਰਾਮ ਜੀ ਦੇ ਤੇ ਆਪਣੇ ਸ਼ਿਵ ਜੀ ਦੇ ਭਗਤ ਆ ਤੇ ਇਹ ਕਹਿੰਦੇ ਉੱਥੋਂ ਤੋਂ ਪੈਸਾ ਕਮਾਉਂਦੇ ਆ ਦੇਖੋ
4: ਇਹੀ ਸਾਡੇ ਸਮਝ ਨਹੀਂ ਆਉਂਦੀ ਭਾਰਤ ਭਾਈ ਜੀ ਇਹੀ ਅਫਸੋਸ ਹੈ ਚਲੋ ਅਸੀਂ
1: ਨਹੀਂ ਆਪਣੇ ਆਪ ਨੂੰ ਸਪਸ਼ਟ ਕਰਨ ਦੇ ਲਈ ਜਾਂ ਮਤਲਬ ਕਿ ਦੂਸਰੇ ਮੁਲਕਾਂ ਨੂੰ ਵੀ ਬਰੀ ਕਰ ਦਿੱਤਾ ਇਹਦੇ ਵਿੱਚ ਦੇਖ ਲਓ
4: ਬਿਲਕੁਲ ਅਸੀਂ ਸਵਾਲ ਇਹਨਾਂ ਨੂੰ ਪੁੱਛਣ ਵਾਲੇ ਹੈ ਹੀ ਨਹੀਂ ਹੈਗੇ ਅਸਲ ਦੇ ਨਾਲ ਦਿੱਕਤ ਇਹੀ ਹੈ ਅਸੀਂ ਤਾਂ ਹੈਗੇ ਫੋਟੋਆਂ ਖਿਚਾ ਜੇ ਕੇਜਰੀਵਾਲ ਆ ਗਿਆ ਉਹਦੇ ਨਾਲ ਚਾਰ ਹੇੜਾ ਤੁਰ ਪੈਣਗੀਆਂ ਦੂਜਾ ਆ ਗਿਆ ਉਹਦੇ ਨਾਲ ਤੁਰ ਪੈਣਗੇ
1: ਬਿਲਕੁਲ ਹੈ ਜੀ ਨਹੀਂ ਅਗਲੇ ਵੀ ਤਾਂ ਹਨੂੰਮਾਨ ਜੀ ਦਾ ਮੰਦਰ ਬਣਾਉਣਗੇ ਹੁਣ ਅੰਮ੍ਰਿਤਸਰ ਦੇ ਵਿੱਚ ਸ਼ਿਵ ਜੀ ਦਾ ਬਣਾਉਣਗੇ ਸਾਰਾ ਕੁਝ ਹੀ ਕਰਨਗੇ ਜੇ ਅਗਲੇ ਪੈਸੇ ਲੁੱਟਦੇ ਆ ਪਤਾ ਭਈ ਇਹ ਵਾਈਟ ਪੇਪਰ ਮਣੀ ਆਉਂਦੀ ਆ ਤੇ ਸਾਨੂੰ ਕੀ ਕਿਉਂ ਨੀ ਅਸੀਂ ਕਾਹਤੋਂ ਨੀ ਕਰ ਸਕਦੇ
4: ਬੜਾ ਸੌਖਾ ਤਰੀਕਾ ਬਿਲਕੁਲ
1: ਕਹਿੰਦਾ ਨੀ ਬਾਣੀਆਂ ਉਹ ਧੰਦਾ ਕਰਨਾ ਜਾਣ ਤਾਂ ਜੀ
4: ਨਹੀਂ ਨਹੀਂ ਉਹੀ ਉਹ ਤਾਂ ਉਹ ਧੰਦਾ ਕਰਨਾ ਵੇਖ ਲਓ ਤੁਸੀਂ ਜਾਣਦੇ ਵੀ ਉਹ ਕਿੱਥੋਂ ਲੈ ਕੇ ਕਿੱਥੋਂ ਤੱਕ ਲੈ ਆਇਆ ਕੰਮ ਹੋਰ ਕੀ ਏਦੂ ਵੱਧ ਧੰਦਾ ਕਰਨਾ
1: ਕਿਹੜਾ ਜਾਣਦਾ ਬਿਲਕੁਲ ਜੀ ਬਿਲਕੁਲ ਇਹ ਤੋਂ ਵੱਡਾ ਕਿਹੜਾ ਦਿਲਾਂ ਦਾ ਵਪਾਰੀ ਹੋ ਸਕਦਾ ਸੌਦਾਗਰ
4: ਬਿਲਕੁਲ ਮੈਂ ਤਾਂ ਭਾਰਤ ਭਾਈ ਭਾਵੇਂ ਕੱਲ ਜੇ ਹੁਣ ਆਪਾਂ ਇਹਨਾਂ ਨੂੰ ਕੱਲਾ ਮੈਂ ਇਹ ਗੱਲ ਕਹਿਣਾ ਵੀ ਕੱਲਾ ਇਹਨਾਂ ਨੂੰ ਨਿੰਦ ਕੇ ਵੀ ਅਸੀਂ ਇਹ ਵੀ ਹੁਣ ਝਾੜੂ ਵਾਲੇ ਗਲਤ ਨੇ ਤੇ ਹੁਣ ਆਪਾਂ ਕਹਿ ਦਈਏ ਭਾਵੇਂ ਵੀ ਅੰਨੇਵਾਹ ਅਕਾਲੀਆਂ ਨੂੰ ਪਾ ਦੀ ਵੀ ਨਹੀਂ ਉਹ ਠੀਕ ਨੇ ਅਸੀਂ ਉਹਨਾਂ ਨੂੰ
1: ਮੈਂ ਤਾਂ ਭਾਈ ਜੀ ਮੈਂ ਸ਼ੁਰੂ ਤੋਂ ਮੁਕੱਦਰ ਜੀ ਤੁਹਾਡੇ ਨਾਲ ਗੱਲ ਕਰਦਾ ਹੋਣਾ ਭਈ ਭਾਈ ਓਪੋਜੀਸ਼ਨ ਬਰਾਬਰ ਦੀ ਜ਼ੋਰ ਲਾਓ ਕਿ ਅਸੀਂ ਓਪੋਜੀਸ਼ਨ ਖੜੀ ਕਰਦੇ ਹਾਂ 19-21 ਦਾ ਫਰਕ ਰੱਖਣਾ ਅਸੀਂ ਦੋ ਪਾਰਟੀਆਂ ਲਿਆਉਣੀਆਂ ਨੇ ਸੂਬੇ ਦੇ ਵਿੱਚ ਇੱਕ ਨਹੀਂ ਲਿਆਉਣੀ ਦੋ ਲਿਆਉਣੀਆਂ ਨੇ
4: ਬਿਲਕੁਲ
1: ਜੀ
4: ਬਿਲਕੁਲ ਬਿਲਕੁਲ ਨਹੀਂ ਨਹੀਂ ਉਹੀ ਆ ਵੀ ਜੇ ਹੁਣ ਆਪਾਂ ਇਹਨਾਂ ਤੋਂ ਮੋਹ ਭੰਗ ਹੋਏ, ਜੇ ਪਹਿਲਾਂ ਤਾਂ ਉਹਨਾਂ ਤੋਂ ਮੋਹ ਭੰਗ ਹੋਇਆ ਸੀ ਤਾਂ ਹੀ, ਜੇ ਉਹਨਾਂ ਚ ਕੋਈ ਤਾਂ ਕਮੀ ਹੋਊਗੀ ਨਾ
1: ਜੀ।
4: ਜੇ ਹੁਣ ਜਿਵੇਂ ਹੁਣ ਬਾਦਲ ਸਾਹਿਬ, ਮੈਂ ਮੇਰਾ ਇਹੀ ਗਿਲਾ ਉਹਨਾਂ ਤੇ, ਮੈਂ ਸੈਣੀ ਬਾਈ ਜਿਹਨਾਂ ਨਾਲ ਕਈ ਵਾਰੀ ਹੱਸਦਾ ਹੁੰਦਾ, ਮੇਰਾ ਉਹਨਾਂ ਤੇ ਇਹੀ ਗਿਲਾ ਵੀ ਉਹ ਤਾਂ ਹੁਣ ਮੰਨ ਲਓ ਸੈਣੀ, ਅਸੀਂ ਤਾਂ ਨਹੀਂ ਵੋਟ ਪਾਈ ਸੈਣੀ ਬਾਈ ਜੀ ਵਰਗਿਆ, ਹੋਰ ਕਿੰਨਿਆਂ ਨੇ ਵੋਟ ਪਾਈ ਇਹਨਾਂ ਨੂੰ ਝਾੜੂ ਵਾਲਿਆਂ ਨੂੰ। ਮੈਂ ਇਹ ਗੱਲ ਕਹਿੰਦਾ ਉਹ ਤਾਂ ਜਿਹੜੇ ਸੱਤਾ ਜਿਨ੍ਹਾਂ ਕੋਲ ਫੈਸਲੇ ਲੈਣ ਦਾ ਅਧਿਕਾਰ ਸੀ
1: ਜੀ,
4: ਜਿਹੜੇ ਕੁਰਸੀਆਂ ਤੇ ਬੈਠੇ ਰਹੇ
1: ਜੀ,
4: ਉਹ ਕਹਿੰਦੇ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਜਿਹੜੇ ਲੋਕ ਨੇ ਵੀ ਇਹ ਜਿਨ੍ਹਾਂ ਨੇ ਝਾੜੂ ਵਾਲੇ ਨੇ ਇਹ ਜ਼ਿੰਮੇਵਾਰ ਨੇ।
1: ਆਖਰ ਦੇ ਵਿੱਚ ਮੁਕੱਦਰ ਜੀ ਮੈਂ ਇਹੀ ਕਹਾਂਗਾ, ਦੇਖੋ ਕਿ ਇਹਨਾਂ ਨੇ ਸਰਕਾਰਾਂ ਤਾਂ ਬਣਾ ਹੀ ਲੈਣੀਆਂ, ਚਾਹੇ ਕੋਈ ਵੀ ਪਾਰਟੀ ਹੈ, ਭਈ ਸਰਕਾਰ ਉਹਨਾਂ ਨੇ ਬਣਾ ਲੈਣੀਆਂ, ਠੀਕ ਹੈ, ਉਹ ਆਪਾਂ ਫਿਕਰ ਨਾ ਕਰੀਏ, ਸਰਕਾਰ ਉਹਨਾਂ ਨੇ ਬਣਾ ਲੈਣੀ ਆ, ਜਿਹੜੀ ਮਰਜ਼ੀ ਪਾਰਟੀ ਹੈ। ਫਿਕਰ ਇਸ ਗੱਲ ਦਾ ਹੋਣਾ ਚਾਹੀਦਾ ਆਵਾਮ ਦੇ ਵਿੱਚ ਕਿ ਅਸੀਂ ਓਪੋਜੀਸ਼ਨ ਪਾਰਟੀ ਬਣਾਉਣੀ ਆ, ਅਸੀਂ ਸਰਕਾਰ ਨਹੀਂ ਬਣਾਉਣੀ, ਅਸੀਂ ਓਪੋਜੀਸ਼ਨ ਬਣਾਉਣੀ ਆ।
4: ਨਹੀਂ ਨਹੀਂ ਉਹ ਤਾਂ ਹੋਣਾ ਹੀ ਹੋਣਾ ਜੀ, ਸਰਕਾਰ ਤਾਂ ਬਣ ਹੀ ਜਾਣੀ ਆ।
1: ਬਿਲਕੁਲ ਆ, ਬਿਲਕੁਲ ਆ,
4: ਵੋਟਾਂ ਅਸੀਂ ਭਾਵੇਂ ਅਪੋਜ਼ ਕਰੀ ਜਾਈਏ ਇਹਨਾਂ ਨੂੰ, ਕੁਛ ਕਰੀ ਜਾਈਏ, ਸਾਡੀ ਵੋਟ ਦਾ ਕੀ ਵੈਲਿਊ ਹੈਗੀ ਆ, ਬਥੇਰੀ ਜਨਤਾ ਹੈਗੀ ਆ ਜਿਹੜੀ, ਜਿਹੜਾ ਮੰਨ ਲਓ ਭਾਵੇਂ ਅਕਾਲੀ ਦਲ ਦੀ ਸਰਕਾਰ ਨਹੀਂ ਆਈ, ਕਾਂਗਰਸ ਦੀ ਨਹੀਂ ਆਈ, 18-20% ਵੋਟ ਤੇ ਇਹਨਾਂ ਦੇ ਨਾਲ ਹੀ ਆ ਨਾ।
1: ਬਿਲਕੁਲ ਆ ਜੀ,
4: ਉਹ 5-7% ਵੋਟ ਅੱਗੇ ਪਿੱਛੇ ਹੋਣੀ ਆ, ਸਰਕਾਰ ਬਣ ਜਾਣੀ।
1: ਬਿਲਕੁਲ ਆ ਜੀ, ਬਿਲਕੁਲ।
4: ਪਰ ਗੱਲ ਤਾਂ ਇਹ ਆ ਵੀ ਕਾਰਨ ਇਹ ਆ ਵੀ ਜਿਹੜੀ ਆਪਾਂ ਗੱਲ ਸੋਚਦੇ ਹਾਂ ਉਹ ਜਨਤਾ ਸੋਚਦੀ ਹੋਈ ਨੀ।
1: ਚਲੋ ਹੌਲੀ ਹੌਲੀ ਸਮਰਥ ਬਖਸ਼ੇ ਜੀ, ਭਲਾ ਹੋਵੇ ਪੰਜਾਬ ਦਾ ਵੀ ਕਿਤੇ ਨਾ ਕਿਤੇ। ਬਿਲਕੁਲ
4: ਸਹੀ ਗੱਲ, ਹੋ ਸਕਦਾ ਜੀ।
1: ਜੀ
4: ਠੀਕ ਹੈ ਭਾਈ,
1: ਥੈਂਕ ਯੂ ਜੀ ਮੁਕੱਦਰ ਜੀ, ਸ਼ੁਕਰੀਆ, ਧੰਨਵਾਦ ਜੁੜਨ ਲਈ, ਵਿਚਾਰ ਸਾਂਝੇ ਕਰਨ ਦੇ ਲਈ ਜੀ। ਲੋ ਦੋਸਤੋ, ਇਸ ਜੀ ਮੁਕੱਦਰ ਜੀ ਆਪਣੇ ਨਾਲ ਜੁੜੇ ਸਨ, ਗੱਲਾਂ ਬਾਤਾਂ ਸਾਂਝੀਆਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358-44-9976 ਸਟੂਡੀਓ ਦਾ ਨੰਬਰ ਹੈ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਬਾਅਦ ਦੇ ਵਿੱਚ ਉਹਨਾਂ ਦੀ ਵੀ ਸਾਂਝ ਪਾਉਣਾ, ਤੇ ਤਦ ਤੱਕ ਆਪਾਂ ਫਿਰ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਥੋੜਾ ਜਿਹਾ ਵੱਧਦੇ ਹਾਂ, ਤੇ ਉਸ ਤੋਂ ਬਾਅਦ ਫਿਰ ਥੋੜੀਆਂ ਜਿਹੀਆਂ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਤੇ ਮੱਛਰ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ। ਵੈਸੇ ਖੂਨ ਚੂਸਣ ਵਾਲੇ ਜਿਹੜੇ ਹੈਗੇ ਨੇ ਜੀ, ਜੀਵ ਜੰਤੂ ਹੈ, ਉਹਨਾਂ ਦੀ ਗੱਲਬਾਤ ਕਰਦੇ ਹਾਂ, ਤੇ ਉਹਦੇ ਵਿੱਚ ਉਹਨਾਂ ਦਾ ਕਈ ਵਾਰੀ ਕਹਿ ਦਿੰਦੇ ਨਾ, ਤੇਰਾ ਮੁੱਠਾ ਖੂਨ ਬੜਾ ਮਿੱਠਾ ਹੈ ਤਾਂ ਕਰਕੇ ਤੈਨੂੰ ਤੇਰੇ ਲਾਗੇ ਜ਼ਿਆਦਾ ਆਉਂਦੇ ਆ। ਉਹ ਚੀਜ਼ਾਂ ਸਾਇੰਸ ਵਿਗਿਆਨੀ ਤੌਰ ਦੇ ਉੱਤੇ ਉਹਨੂੰ ਮਾਪਦੰਡਾਂ ਦੇ ਉੱਤੇ ਕਿਵੇਂ ਮਾਪਿਆ ਜਾਂਦਾ ਉਹਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ। ਖੂਨ ਬਹੁਤ ਮਿੱਠਾ ਹੈ ਕਿ ਇਹ ਧਾਰਨਾ ਸੱਚ ਹੈ, ਕੁਝ ਲੋਕਾਂ ਨੂੰ ਮੱਛਰ ਹੋਰਨਾਂ ਨਾਲੋਂ ਵਧੇਰੇ ਕਿਉਂ ਜਿਹੜਾ ਹੈ ਕੱਟਦਾ ਹੈ, ਵੱਢਦਾ ਹੈ, ਆ ਕੇ ਦੰਦੀਆਂ ਵੱਢਦਾ ਹੈ, ਤੇ ਖੋਜਾਂ ਇਹ ਕੀ ਕਹਿੰਦੀਆਂ ਨੇ, ਕੀ ਸਟੱਡੀ ਹੈ ਉਹਦੇ ਬਾਰੇ, ਉਹ ਜ਼ਰੂਰ ਅੱਗੇ ਜਾ ਕੇ ਜ਼ਿਕਰ ਕਰਾਂਗੇ। ਤੇ ਉਸ ਤੋਂ ਪਹਿਲਾਂ ਜਿਹੜੀਆਂ ਹੋਰ ਗੱਲਾਂ ਬਾਤਾਂ ਨੇ, ਇੰਟਰਨੈਸ਼ਨਲ ਖ਼ਬਰਾਂ ਨੇ, ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ। ਇੱਕ ਪਾਸੇ ਖੁਸ਼ੀਆਂ ਤੇ ਦੂਸਰੇ ਪਾਸੇ ਗਮੀ ਦੇ ਵਿੱਚ ਦੇਸ਼ ਜਿਹੜੇ ਨੇ ਪੂਰੇ ਡੁੱਬੇ ਹੋਏ ਨੇ। ਜਿਵੇਂ ਕਿ ਗੱਲ ਕਰੀਏ ਆਤੁੱਲਾ ਅਲੀ ਖਮਨਈ ਦੀ, ਉਹਨਾਂ ਦੇ ਫਿਊਨਰਲ ਦੇ ਉੱਤੇ ਵਿੱਚ ਨਜ਼ਰ ਆਏ ਆ ਟੌਪ ਇਰਾਨੀ ਜਿਹੜੇ ਓਫੀਸ਼ੀਅਲਸ ਨੇ, ਇਕੱਠਾਂ ਦੇ ਵਿੱਚ ਟਰੰਪ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਜਿਹੜੀ ਵਧਣ ਲੱਗ ਪਈ ਹੈ। ਇਰਾਨ ਦੇ ਸਿਖਰਲੇ ਅਧਿਕਾਰੀ ਤੇ ਮੁਲਕ ਦੇ ਨਵੇਂ ਸੁਪਰੀਮ ਆਗੂ ਦੇ ਭਰਾ ਜਿਹੜੇ ਨੇ, ਕੱਲ ਬੀਤੇ ਚੈਤਵਾਰ ਨੂੰ ਪਹਿਲੀ ਵਾਰ ਜਨਤਕ ਤੌਰ ਦੇ ਉੱਤੇ ਮਰਹੂਮ ਆਯਤੁੱਲਾ ਅਲੀ ਖਮਨਈ ਦੀਆਂ ਅੰਤਮ ਰਸਮਾਂ ਦੇ ਵਿੱਚ ਨਜ਼ਰ ਆਏ ਆ। ਇਸ ਦੇ ਨਾਲ ਉਨ੍ਹਾਂ ਦੀ ਸੁਰੱਖਿਆ ਦੇ ਬਾਰੇ ਨਵਾਂ ਭਰੋਸਾ ਦੱਸਿਆ ਗਿਆ ਕਿ ਜਦੋਂ ਕਿ ਦਿਸਿਆ ਹੈ ਕਿ ਇਕੱਠਾਂ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਹੱਤਿਆ ਦੀ ਮੰਗ ਵਧਣ ਲੱਗੀ ਹੈ। ਇਸ ਦੇ ਦੌਰਾਨ ਨਵਾਂ ਸੁਪਰੀਮ ਆਗੂ ਆਯਤੁੱਲਾ ਖਮਨਈ ਨੇ ਅਜੇ ਵੀ ਨਜ਼ਰ ਨਹੀਂ ਆਏ ਨੇ, ਕਿਉਂਕਿ ਉਨ੍ਹਾਂ ਨੂੰ ਅਜੇ ਸੇਫ ਰੱਖਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਅਮਰੀਕੀ ਹਵਾਈ ਹਮਲੇ ਜਿਸ ਦੇ ਵਿਚ ਉਸਦੇ ਪਿਤਾ ਤੇ ਹੋਰ ਪਰਿਵਾਰਕ ਜੀਆਂ ਦੀ ਮੌਤ ਹੋ ਗਈ ਸੀ, ਉਸ ਦੇ ਦੌਰਾਨ ਕਥਿਤ ਜ਼ਖਮੀ ਹੋਣ ਦੇ ਮਗਰੋਂ ਉਹ ਇਸ ਵੇਲੇ ਕਿਸੇ ਸੁਰੱਖਿਅਤ ਟਿਕਾਣੇ ਦੇ ਉੱਤੇ ਲੁਕਿਆ ਹੋਇਆ। ਇਜ਼ਰਾਇਲ ਨੇ ਉਸ ਨੂੰ ਮਾਰਨ ਦੀ ਜਿਹੜੀ ਧਮਕੀ ਦਿੱਤੀ ਹੋਈ ਹੈ। ਸ਼ੀਆ ਮੌਲਵੀ ਆਯਤੁੱਲਾ ਜਫਰ ਸੋਬਾਨੀ ਹੁਣਾਂ ਨੇ ਖਮਨਈ ਦੇ ਉਨ੍ਹਾਂ ਦੇ ਮਰਹੂਮ ਪਰਿਵਾਰ ਮੈਂਬਰਾਂ ਦੇ ਲਈ ਗ੍ਰੈਂਡ ਮੌਸੱਲਾ ਦੇ ਵਿਚ ਨਮਾਜ਼ ਅਦਾ ਕੀਤੀ ਹੈ, ਜਾਨ ਅਗਵਾਈ ਕੀਤੀ ਹੈ, ਤੇ ਰਸਮਾਂ ਦੇ ਵਿਚ ਜਿਹੜਾ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ, ਸੰਸਦ ਦੇ ਸਪੀਕਰ ਮੁਹੰਮਦ ਬਾਗੇਰ, ਕਾਲੀਬਾਫ ਤੇ ਕੁਰਦ ਫੌਜ ਦੇ ਮੁਖੀ ਨੇ ਇਜ਼ਮਾਇਲ ਕਾਨੀ ਉਹ ਵੀ ਮੌਜੂਦ ਸਨ। ਅੰਤਮ ਰਸਮਾਂ ਮੌਕੇ ਸ਼ਾਇਰ ਮੁਹੰਮਦ ਰਸੋਲੀ ਨੇ ਰਾਜਧਾਨੀ ਤਹਿਰਾਨ ਦੇ ਵਿਚ ਹਜ਼ਾਰਾਂ ਦੀ ਗਿਣਤੀ ਦੇ ਵਿਚ ਜੁੜੇ ਲੋਕਾਂ ਦੇ ਹਜੂਮ ਅੱਗੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਸ਼ਾਇਰ ਦੀ ਇਹ ਟਿੱਪਣੀ ਅੰਤਮ ਰਸਮਾਂ ਦੇ ਦੌਰਾਨ ਇਕ ਏਮਸੀ ਯਾਨੀ ਕਿ ਪ੍ਰੋਗਰਾਮ ਸੰਚਾਲਕ ਦੇ ਵੱਲੋਂ ਟਰੰਪ ਦੇ ਲਈ ਮੌਤ ਦੀ ਸਜ਼ਾ ਦੀ ਪਹਿਲੀ ਸਿੱਧੀ ਮੰਗ ਹੈ। ਇਸ ਤੋਂ ਪਹਿਲਾਂ ਤਹਿਰਾਨ ਦੇ ਵਿਚ ਟਰੰਪ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜਾਮੀ ਨੇਤਾਨਯਾਹੂ ਨੂੰ ਮਾਰਨ ਦੀ ਮੰਗ ਦੇ ਵਾਲੇ ਪੋਸਟਰ ਜਿਹੜੇ ਨੇ ਤੇ ਗ੍ਰੈਫਿਟੀ ਯਾਨੀ ਕਿ ਕੰਧ ਚਿੱਤਰ ਜਿਹੜੇ ਨੇ ਦੇਖੇ ਗਏ ਨੇ। ਅੰਤਿਮ ਰਸਮਾਂ ਦੇ ਵਿਚ ਸ਼ਾਮਲ 42 ਸਾਲਾ ਨਰਸ ਜ਼ੀਬਾ ਨਾਦਰੀ ਨੇ ਕਿਹਾ ਕਿ ਇਰਾਨ ਨੂੰ ਮੁਜਤਬਾ ਖੈਮਨਈ ਦੇ ਵੱਲੋਂ ਦਿੱਤੇ ਹੁਕਮਾਂ ਦੀ ਤਾਮੀਲ ਕਰਨ ਦੀ ਲੋੜ ਹੈ। ਉਸਨੇ ਕਿਹਾ ਕਿ ਮੇਰੇ ਕੰਨਾਂ ਦੇ ਵਿਚ ਬਦਲਾ ਲੈਣ ਦੀ ਆਵਾਜ਼ ਪਈ ਹੈ, ਪਰ ਸਾਡੇ ਆਗੂ ਨੂੰ ਦੱਸਣਾ ਚਾਹੀਦਾ ਹੈ ਕਿ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ, ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਦੂਸਰੇ ਪਾਸੇ ਇਕ ਪਾਸੇ ਸੋਗ ਗੁਆਂਢੀ ਮੁਲਕਾਂ ਚ ਚੱਲ ਰਿਹਾ ਤੇ ਵੈਸੇ ਤਾਂ ਸਾਡੇ ਕਹਾਵਤਾਂ ਜਾਂ ਸਾਡੇ ਦੇਖਣ ਦੇ ਵਿਚ ਵੀ ਜਦੋਂ ਬਚਪਨ ਚ ਹੁੰਦੇ ਸੀਗੇ ਕਿ ਕਿਤੇ ਆਲੇ ਦੁਆਲੇ ਦੇ ਵਿਚ ਗੁਆਂਢ ਦੇ ਵਿਚ ਮੌਤ ਹੋ ਜਾਂਦੀ ਸੀ ਤੇ ਟੀਵੀ ਨੀ ਚੱਲਦੇ ਸੀ, ਰੰਗਾ ਰੰਗ ਪ੍ਰੋਗਰਾਮ ਨੀ ਚੱਲਦੇ ਸੀ, ਗੀਤ ਸੰਗੀਤ ਨੀ ਚੱਲਦਾ ਸੀ, ਉਸ ਸੋਗ ਦੇ ਵਿਚ ਸ਼ਾਮਲ ਹੋਈਦਾ ਸੀ। ਪਰ ਦੂਸਰੇ ਪਾਸੇ ਭਾਰਤ ਸਾਡੇ ਨਾਲ ਹੈ ਕਹਿੰਦੇ ਅਮਰੀਕਾ ਦੇ ਬਿਆਨ ਦਾ ਇਜ਼ਰਾਈਲ PM ਨੇ ਠੋਕਵਾਂ ਜਵਾਬ ਦਿੱਤਾ ਹੈ ਤੇ ਤਾਂ ਆਪਸ ਦੇ ਵਿਚ ਹੱਥ ਮਿਲਾਈ ਜਾਂਦੇ ਹੈ ਪਰ ਭੁਗਤਣੀ ਆਫਸ ਦੇ ਬਾਅਦ ਦੇ ਵਿਚ ਜਿਹੜੀ ਹੈ ਭਾਰਤ ਨੂੰ ਪੈਣੀ ਹੈ। ਕਿਵੇਂ ਇਕ ਦੂਸਰੇ ਨੂੰ ਪਸਾਇਆ ਜਾਂਦਾ ਉਹਦੇ ਵਿਚ ਵੀ ਇਹ ਜਿਹੜੀ ਝਾਤ ਪੈਂਦੀ ਹੈ। ਇਰਾਨ ਮੁੱਦੇ ਦੇ ਉੱਤੇ ਅਮਰੀਕਾ ਤੇ ਇਜ਼ਰਾਈਲ ਵਿਚਾਲੇ ਕੁਝ ਕੱਟੜਵਾਦ ਜਿਹੜੀ ਕੜਵਾਹਟ ਹੈ ਦੇਖੀ ਜਾ ਰਹੀ ਹੈ। ਇਰਾਨ ਤੇ ਹਮਲੇ ਜਾਰੀ ਰੱਖਣ ਅਤੇ ਬੰਦ ਰੱਖਣ ਦੀ ਯੋਜਨਾ ਦੇ ਉੱਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਮਤਭੇਦ ਚੱਲ ਰਿਹਾ ਜਿਹਦੇ ਕਾਰਨ ਦੋਵਾਂ ਦੇਸ਼ਾਂ ਦੇ ਸਿਆਸੀ ਰਿਸ਼ਤੇ ਵੀ ਡਗਮਗਾਉਂਦੇ ਨਜ਼ਰ ਆਉਂਦੇ ਹੈ। ਇਸੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮੀਨ ਨੇਤਾਨਯਾਹੂ ਨੇ ਕੱਲ੍ਹ ਬੀਤੇ ਦੇ ਵਿਚ ਭਾਰਤ ਦੇ ਸਮਰਥਨ ਦਾ ਜ਼ਿਕਰ ਕਰਦੇ ਹੋਏ ਅਮਰੀਕੀ ਉਪ ਰਾਸ਼ਟਰਪਤੀ JD ਬੈਸ ਦੀ ਉਸ ਟਿੱਪਣੀ ਦਾ ਖੰਡਨ ਕੀਤਾ ਹੈ ਜਿਸਦੇ ਵਿਚ ਉਨ੍ਹਾਂ ਕਿਹਾ ਸੀ ਕਿ ਪੂਰੀ ਦੁਨੀਆਂ ਦੇ ਵਿਚ ਅਮਰੀਕਾ ਹੀ ਇਜ਼ਰਾਈਲ ਦਾ ਇਕ ਮਾਤਰ ਜਿਹੜਾ ਸ਼ਕਤੀਸ਼ਾਲੀ ਸਹਿਯੋਗੀ ਬਚਿਆ। ਨੇਤਾਨਯਾਹੂ ਨੇ ਕਿਹਾ ਜਦੋਂ ਦਾ ਇਨ੍ਹਾਂ ਦੇ ਵਿਚ ਅਮਰੀਕਾ ਤੇ ਇਜ਼ਰਾਈਲ ਦੇ ਵਿਚ ਟਕਰਾਅ ਵਧਿਆ ਤੇ ਹੁਣ ਉਹ ਭਾਰਤ ਨੂੰ ਜਿਹੜਾ ਆਪਣਾ ਸਾਥੀ ਮੰਨ ਰਿਹਾ ਤੇ ਇਰਾਨ ਨੂੰ ਦਿਖਾ ਰਿਹਾ, ਦੰਦ ਦਿਖਾ ਰਿਹਾ ਵੀ ਹਾਂ ਭਾਰਤ ਸਾਡੇ ਨਾਲ ਖੜਾ, ਪਰ ਭਾਰਤ ਨੂੰ ਕਿਤੇ ਨਾ ਕਿਤੇ ਇਹਦਾ ਖਮਿਆਜਾ ਭੁਗਤਣਾ ਪੈ ਸਕਦਾ, ਉਹ ਆਪਣੇ ਫਾਇਦੇ ਲਈ ਭਾਰਤ ਨੂੰ ਵਰਤ ਸਕਦਾ। ਨੇਤਾਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੂੰ ਭਾਰਤ ਦੇ ਸਮੇਤ ਕਈ ਹੋਰ ਦੇਸ਼ਾਂ ਦਾ ਸਮਰਥਨ ਹਾਸਲ ਹੈ। ਨੇਤਾਨਯਾਹੂ ਨੇ ਕਿਹਾ ਕਿ ਸਾਡੇ ਕੁਝ ਹੋਰ ਦੋਸਤ ਵੀ ਨੇ ਜਿਵੇਂ ਕਿ ਭਾਰਤ, ਤੁਸੀਂ ਜਾਣਦੇ ਹੋ ਕਿ ਉਥੇ 1.4 ਅਰਬ ਲੋਕ ਰਹਿੰਦੇ ਹੈ ਅਤੇ ਸੱਚ ਕਹਾਂ ਤਾਂ ਕਹਿੰਦਾ ਕਿ ਸਾਨੂੰ ਉਥੇ ਜ਼ਬਰਦਸਤ ਸਮਰਥਨ ਮਿਲਦਾ। ਨੇਤਾਨਯਾਹੂ ਨੇ ਅੱਗੇ ਕਿਹਾ ਕਿ ਸਾਈਬਰ ਸੈਕਟਰ ਦੇ ਵਿਚ ਇਜ਼ਰਾਈਲ ਦੁਨੀਆਂ ਦਾ ਦੂਜਾ ਸਭ ਤੋਂ ਮੋਹਰੀ ਦੇਸ਼ ਹੈ ਤੇ ਸਾਡੀ ਟੈਕਨਾਲੋਜੀ ਬੇਹੱਦ ਉੱਨਤ ਹੈ ਤੇ ਇਸ ਦੇ ਲਈ ਸਾਡੇ ਸਬੰਧ ਅਸਲ ਦੇ ਵਿਚ ਅਜਿਹੇ ਨਹੀਂ ਨੇ ਜਿਹੋ ਜਿਹੇ ਬਾਹਰੋਂ ਦਿਖਾਈ ਦਿੰਦੇ ਹੈ। ਉਥੇ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਾਮੀਨ ਨੇਤਾਨਯਾਹੂ 13 ਜੁਲਾਈ ਨੂੰ ਵਾਸ਼ਿੰਗਟਨ ਦੇ ਵਿਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕਰਨ ਦੀ ਯੋਜਨਾ ਵੀ ਬਣਾ ਰਿਹਾ। ਇਸ ਮੀਟਿੰਗ ਦੇ ਵਿਚ ਇਰਾਨ ਖੇਤਰੀ ਸੁਰੱਖਿਆ ਤੇ ਸਾਊਦੀ ਅਰਬ ਦੇ ਨਾਲ ਸਬੰਧਾਂ ਦੇ ਉਤੇ ਵੀ ਕਹਿੰਦੇ ਚਰਚਾ ਹੋ ਸਕਦੀ ਹੈ। ਦੂਸਰੇ ਪਾਸੇ ਅਮਰੀਕਾ ਨੇ ਜਸ਼ਨ ਮਨਾਏ ਨੇ ਬੀਤੇ ਆਪਣੇ ਸੈਟਰਡੇ ਨੂੰ। ਇਰਾਨ ਦਾ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕੀਤੀ ਹੈ ਤੇ ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਟਰੰਪ ਨੇ ਦਾਅਵਾ ਕੀਤਾ ਹੈ। ਕਹਿੰਦਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਦੇਸ਼ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਉਤੇ ਅਮਰੀਕੀ ਫੌਜ ਦੀ ਸ਼ਲਾਘਾ ਕਰਦੇ ਹੋਏ ਇਰਾਨ ਦੇ ਵਿਰੁੱਧ ਜੰਗ ਨੂੰ ਆਪਣੇ ਕਾਰਜਕਾਲ ਦੀ ਇਕ ਵੱਡੀ ਸਫਲਤਾ ਕਰਾਰ ਦਿੱਤਾ ਹੈ। ਖਰਾਬ ਮੌਸਮ ਦੇ ਬਾਵਜੂਦ ਟਰੰਪ ਨੇ ਐਤਵਾਰ ਦੇਸ਼ ਦੀ ਰਾਜਧਾਨੀ ਦੇ ਦਿਲ ਦੇ ਵਿਚ ਸਥਿਤ ਵਾਸ਼ਿੰਗਟਨ DC ਦੇ ਨੈਸ਼ਨਲ ਮਾਲ ਵਿਖੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੈਨਜ਼ੂਏਲਾ ਨੂੰ ਵੇਖ ਲਓ, ਇਰਾਨ ਨੂੰ ਵੇਖੋ ਤੇ ਅਸੀਂ ਦੋਵਾਂ ਨੂੰ ਖਤਮ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਉਨ੍ਹਾਂ ਦੀਆਂ ਫੌਜਾਂ ਨੂੰ ਖਤਮ ਕਰ ਦਿੱਤਾ ਤੇ ਇਰਾਨੀ ਪਰਮਾਣੂ ਟਿਕਾਣਿਆਂ ਦੇ ਉਤੇ ਅਮਰੀਕੀ ਹਮਲਿਆਂ ਦਾ ਬਚਾਅ ਕੀਤਾ ਤੇ ਕਿਹਾ ਕਿ ਅਸੀਂ ਇਕ ਜਿਹੜਾ ਬਹੁਤ ਸਫਲ ਕਾਰਵਾਈ ਕੀਤੀ ਹੈ, ਹੁਣ ਖਤਰਾ ਖਤਮ ਹੋ ਗਿਆ, ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਵੱਡਾ ਝਟਕਾ ਲੱਗਿਆ, ਹੁਣ ਇਰਾਨ ਦੇ ਕੋਲ ਪਰਮਾਣੂ ਹਥਿਆਰ ਨਹੀਂ ਹੋਣਗੇ ਜਿੰਨਾ ਚਿਰ ਮੈਂ ਰਾਸ਼ਟਰਪਤੀ ਹਾਂ ਇਹ ਨਹੀਂ ਹੋਣਗੇ। ਜੇ ਉਹ ਇਸ ਨੂੰ ਦੁਬਾਰਾ ਸ਼ੁਰੂ ਕਰਨ ਜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸਾਨੂੰ ਇਸ ਦੇ ਬਾਰੇ ਪਤਾ ਲੱਗ ਜਾਵੇਗਾ ਤੇ ਅਸੀਂ ਤੇਜ਼ੀ ਦੇ ਨਾਲ ਕਾਰਵਾਈ ਕਰਾਂਗੇ। ਉਨ੍ਹਾਂ ਇਤਿਹਾਸਕ ਪ੍ਰਤੀਕਾਂ ਨੂੰ ਜਿਹੜਾ ਅੱਜ ਦੀ ਸਿਆਸਤ ਦੇ ਨਾਲ ਜੋੜਿਆ ਤੇ 250ਵੀਂ ਵਰ੍ਹੇਗੰਢ ਦੇ ਇਸ ਅਹਿਮ ਮੀਲ ਪੱਥਰ ਨੂੰ ਅਮਰੀਕਾ ਦੇ ਲਚਕੀਲੇਪਨ, ਖੁਸ਼ਹਾਲੀ ਤੇ ਵਿਸ਼ਵ ਪੱਧਰੀ ਲੀਡਰਸ਼ਿਪ ਦੇ ਇਕ ਨਵੇਂ ਯੁੱਗ ਦੇ ਉਤੇ ਸਬੂਤ ਦੇ ਵਜੋਂ ਪੇਸ਼ ਕੀਤਾ ਹੈ। ਦੂਸਰੇ ਪਾਸੇ ਕੈਨੇਡਾ ਦੇ ਨਾਲ ਟੱਕਰ ਲੈ ਰਿਹਾ ਅਮਰੀਕਾ। ਮੌਂਟਰੀਅਲ ਨੇੜੇ ਵੈਸੇ ਤਾਂ ਪਹਿਲਾਂ ਖ਼ਬਰ ਕਰ ਲਈਏ ਕਿ ਇਕ ਰੇਲ ਘਟਨਾ ਹੋਈ ਹੈ, ਵਾਪਰੀ ਹੈ, ਜਿਸਦੇ ਵਿਚ 20 ਡੱਬੇ ਲੀਹੋ ਲੱਥੇ ਹੈ, ਰੇਲਵੇ ਦੀ ਮਾਲ ਗੱਡੀ ਹੈ। ਖੇਤਰੀ ਆਵਾਜਾਈ ਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਵਿਸਫੋਟਕ ਪਦਾਰਥ ਹੋਣ ਦੀ ਅਫਵਾਹ ਜਿਹੜੀ ਫੈਲੀ ਸੀ। ਕੈਨੇਡਾ ਦੇ ਉੱਤਰੀ ਪੂਰਬੀ ਸੂਬੇ ਕਿਊਬਕ ਦੇ ਪ੍ਰਮੁੱਖ ਸ਼ਹਿਰ ਮੌਂਟਰੀਅਲ ਨੇੜੇ CN ਰੇਲਵੇ ਦੀ ਇਕ ਮਾਲ ਗੱਡੀ ਦੇ 20 ਡੱਬੇ ਜਿਹੜੇ ਬੋਗੀਆਂ ਨੇ ਲੀਹੋ ਲੱਥੀਆਂ ਨੇ। ਸ਼ੁਰੂਆਤੀ ਚਰਚਾਵਾਂ ਦੇ ਮੁਤਾਬਕ ਇਨ੍ਹਾਂ ਡੱਬਿਆਂ ਦੇ ਵਿਚ ਕੋਈ ਵਿਸਫੋਟਕ ਪਦਾਰਥ ਲੱਦਿਆ ਹੋਇਆ ਸੀ, ਪਰ ਖੁਸ਼ਕਿਸਮਤੀ ਨਾਲ ਹਾਦਸੇ ਦੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਰਿਪੇ ਟਿੰਗਨੀ ਮਿਊਨਿਸਪੈਲਿਟੀ ਜਿਹੜੀ ਹੈ ਉਹਨੇ ਆਪਣੇ ਅਧਿਕਾਰਤ ਫੇਸਬੁੱਕ ਖਾਤੇ ਦੇ ਉੱਤੇ ਸਾਂਝਾ ਕੀਤਾ ਕਿ ਦੱਸਿਆ ਕਿ ਬੋਗੀਆਂ ਦੇ ਵਿਚ ਵਿਸਫੋਟਕ ਪਦਾਰਥ ਸੀ, ਪਰ ਲੀਹੋ ਲੱਥਣ ਤੋਂ ਬਾਅਦ ਵੱਖ ਵੱਖ ਪਾਸੇ ਪਲਟੀਆਂ ਬੋਗੀਆਂ ਵਿਚੋਂ ਕੁਝ ਵੀ ਲੀਕ ਨਹੀਂ ਹੋਇਆ ਤੇ ਅੱਗ ਲੱਗਣ ਤੋਂ ਵੀ ਜਿਹੜਾ ਬਚਾ ਰਿਹਾ ਹੈ। ਦੂਸਰੇ ਪਾਸੇ ਅਮਰੀਕਾ ਤੇ ਜਿਹੜਾ ਕੈਨੇਡਾ ਦਾ ਟਕਰਾਅ ਤੇ ਦੂਸਰੇ ਪਾਸੇ ਨਾਰਵੇ ਤੇ ਜਰਮਨੀ ਦੇ ਨਾਲ ਜਿਹੜਾ ਗੱਲਬਾਤ ਚੱਲ ਰਹੀ ਹੈ ਉਹਦੀ ਗੱਲਬਾਤ ਕਰਦੇ ਹਾਂ। ਕੁਸਮਾ ਤੇ ਅਮਰੀਕਾ ਦਾ ਨਵਾਂ ਦਾ ਕੈਨੇਡਾ ਨੇ ਨਵੀਂ ਰੂਪਰੇਖਾ ਦੇ ਬਾਰੇ ਸਪਸ਼ਟਤਾ ਜਿਹੜੀ ਮੰਗ ਲਈ ਹੈ। ਟਰੰਪ ਪ੍ਰਸ਼ਾਸਨ ਦੇ ਵੱਲੋਂ ਸਮਝੌਤੇ ਦੀ ਹਰ ਸਾਲ ਸਮੀਖਿਆ ਕਰਨ ਦਾ ਫੈਸਲਾ ਲਿਆ ਗਿਆ। ਆਖਰ ਇਹ ਕੀ ਸ਼ਾਇਆ, ਅਮਰੀਕਾ ਵੱਲੋਂ ਕੈਨੇਡਾ ਅਮਰੀਕੀ ਮੈਕਸੀਕੋ ਵਪਾਰ ਸਮਝੌਤੇ ਕੁਸਮਾ ਨੂੰ ਜਿਹੜਾ 2042 ਤੱਕ ਇੱਕ ਮੁਸ਼ਤ ਵਧਾਉਣ ਦੀ ਬਜਾਏ ਹਰ ਸਾਲ ਇਸ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਇਸ ਫੈਸਲੇ ਦੇ ਮਗਰੋਂ ਕੈਨੇਡਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਨਵੀਂ ਪ੍ਰਕਿਰਿਆ ਦੀ ਰੂਪਰੇਖਾ ਦੇ ਬਾਰੇ ਅਜੇ ਵੀ ਕਾਫੀ ਅਸਪਸ਼ਟਤਾ ਬਣੀ ਹੋਈ ਹੈ। ਕੁਸਮਾ ਕੈਨੇਡਾ ਜਿਹੜੀ ਹੈ ਅਮਰੀਕਾ ਤੇ ਮੈਕਸੀਕੋ ਦੇ ਦਰਮਿਆਨ ਇਕ ਮੁਕਤ ਵਪਾਰ ਸਮਝੌਤਾ ਹੈ। ਇਹ ਸਾਲ 2020 ਦੇ ਵਿਚ ਲਾਗੂ ਹੋਇਆ ਸੀ ਜੋ ਤਿੰਨਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼, ਸਪਲਾਈ ਚੇਨਾਂ ਤੇ ਆਰਥਿਕ ਸਹਿਯੋਗ ਦੇ ਲਈ ਨਿਯਮ ਤੈਅ ਕਰਦਾ ਹੈ। ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲਾਕ ਨੇ ਜਿਹੜਾ ਕਿਹਾ ਕਿ ਸਾਲਾਨਾ ਸਮੀਖਿਆ ਕਿਵੇਂ ਹੋਵੇਗੀ ਇਸਦਾ ਕੋਈ ਸਪਸ਼ਟ ਖਾਕਾ ਅਜੇ ਤੱਕ ਅਮਰੀਕਾ ਵੱਲੋਂ ਪੇਸ਼ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਅਜਿਹੀ ਵਿਵਸਥਾ ਜਿਹੜੀ ਹੈ ਵਪਾਰਕ ਸਮਝੌਤਿਆਂ ਦੇ ਵਿਚ ਆਮ ਨਹੀਂ ਹੁੰਦੀ, ਇਸ ਦੇ ਲਈ ਇਸ ਦੀ ਪ੍ਰਕਿਰਿਆ ਨੂੰ ਲੈ ਕੇ ਅਜੇ ਤੱਕ ਪੂਰੀ ਤਰ੍ਹਾਂ ਅਨਿਸ਼ਚਿਤਤਾ ਜਿਹੜੀ ਬਣੀ ਹੋਈ ਹੈ। ਜੀਰਾ ਸਾਹਿਬ ਹੋਲਡ ਰੱਖਣਾ, ਬਸ ਇਕ ਮਿੰਟ ਖ਼ਬਰ ਨੂੰ ਕੰਪਲੀਟ ਕਰ ਲਵਾਂ। ਲੇਬਲਾਕ ਨੇ ਦਸਿਆ ਕਿ 1 ਜੁਲਾਈ ਨੂੰ ਹੋਈ ਮੀਟਿੰਗ ਦੇ ਦੌਰਾਨ ਉਨਾਂ ਅਤੇ ਮੈਕਸੀਕੋ ਦੇ ਅਰਥ ਮੰਤਰੀ ਜਿਹੜੇ ਨੇ ਮਾਰਸੇਲੋ ਏਬਰਾਰਡ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਅਰ ਤੋਂ ਸਮੀਖਿਆ ਪ੍ਰਕਿਰਿਆ ਦੀ ਰੂਪਰੇਖਾ ਬਾਰੇ ਜਾਣਕਾਰੀ ਮੰਗੀ ਸੀ, ਪਰ ਉਸ ਵੇਲੇ ਕੋਈ ਠੋਸ ਜਵਾਬ ਨਹੀਂ ਮਿਲਿਆ। ਤਿੰਨਾਂ ਦੇਸ਼ਾਂ ਨੇ ਇਸ ਗੱਲ ਦੇ ਉੱਤੇ ਸਹਿਮਤੀ ਜਤਾਈ ਹੈ ਕਿ ਇਸ ਮਾਮਲੇ ਦੇ ਉੱਤੇ ਅਗਲੇ ਕੁਝ ਹਫ਼ਤਿਆਂ ਦੇ ਦੌਰਾਨ ਹੋਰ ਗੱਲਬਾਤ ਕੀਤੀ ਜਾਏਗੀ। ਕੈਨੇਡਾ ਤੇ ਮੈਕਸੀਕੋ ਦੀ ਇੱਛਾ ਸੀ ਕਿ ਮੌਜੂਦਾ ਜਿਹੜਾ ਕੁਸਮਾ ਸਮਝੌਤਾ ਹੈ ਉਸ ਨੂੰ ਬਿਨਾਂ ਕਿਸੇ ਵੱਡੀ ਤਬਦੀਲੀ ਦੇ ਅਗਲੇ 16 ਸਾਲਾਂ ਦੇ ਲਈ ਵਧਾ ਦਿੱਤਾ ਜਾਵੇ, ਪਰ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਮਝੌਤੇ ਦੇ ਵਿਚ ਕੁਝ ਅਹਿਮ ਸੋਧਾਂ ਦੀ ਜ਼ਰੂਰਤ ਹੈ, ਇਸ ਲਈ ਇਸ ਦੀ ਹਰ ਸਾਲ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਦੇ ਇਸ ਫੈਸਲੇ ਦੇ ਨਾਲ ਹੁਣ ਇਕ ਅਜਿਹੀ ਪ੍ਰਕਿਰਿਆ ਸ਼ੁਰੂ ਹੋਵੇਗੀ ਜਿਸ ਦੇ ਤਹਿਤ ਹਰ ਸਾਲ ਇਸ ਸਮਝੌਤੇ ਦੀ ਸਮੀਖਿਆ ਕੀਤੀ ਜਾਣੀ ਹੈ। ਇਹ ਸਿਲਸਿਲਾ ਵੱਧ ਤੋਂ ਵੱਧ 10 ਸਾਲਾਂ ਤੱਕ ਚੱਲ ਸਕਦਾ ਹੈ ਤੇ ਜੇਕਰ ਇਸ ਦੇ ਦੌਰਾਨ ਨਵੇਂ ਸਮਝੌਤੇ ਜਾਂ ਮਿਆਦ ਵਧਾਉਣ ਦੇ ਬਾਰੇ ਕੋਈ ਸਹਿਮਤੀ ਨਹੀਂ ਬਣੀ ਤਾਂ ਕੁਸਮਾ ਸਾਲ 2036 ਦੇ ਵਿਚ ਖਤਮ ਹੋ ਜਾਏਗਾ। ਕੁਸਮਾ ਦੇ ਕਾਰਨ ਕੈਨੇਡਾ ਤੇ ਮੈਕਸੀਕੋ ਅਮਰੀਕਾ ਵੱਲੋਂ ਲਗਾਏ ਗਏ ਬਹੁਤ ਟੈਰਿਫਾਂ ਵਪਾਰਕ ਟੈਕਸਾਂ ਤੋਂ ਬਚੇ ਹੋਏ ਨੇ ਕਿਉਂਕਿ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਉਤਪਾਦਾਂ ਨੂੰ ਇਸ ਦੇ ਵਿਚ ਵਿਸ਼ੇਸ਼ ਛੋਟ ਜਿਹੜੀ ਹੈ ਮਿਲੀ ਹੋਈ ਹੈ। ਲੋ ਦੋਸਤੋ, ਅਗਲੀ ਗੱਲ ਕਰਦੇ ਹਾਂ ਕੈਨੇਡਾ ਦੀ ਪਣਡੁੱਬੀਆਂ ਦੀ ਜਿਹੜੀ ਅਪਗ੍ਰੇਡ ਦੀ ਯੂਰਪ ਦੇ ਨਾਲ ਤੇ ਆਪਣੇ ਜਾਪਾਨ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਉਹਦੀ ਬਾਤ ਪਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਆ, ਉਨ੍ਹਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
0: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਕੀ ਹਾਲ ਚਾਲ ਨੇ? ਲੰਘਿਆ ਉਹ ਚ
0: ਹਾਲ ਚਾਲ ਵਧੀਆ, ਬਸ ਬਹੁਤ ਫਸਟ ਕਲਾਸ ਤੁਹਾਡਾ। ਇੱਕ ਤਾਂ ਮੈਂ ਤੁਹਾਨੂੰ ਅੱਜ ਤੁਸੀਂ ਗੀਤ ਸੀਗਾ ਪਾਇਆ ਫੇਸਬੁੱਕ ਤੇ, ਬਹੁਤ ਵਧੀਆ ਲੱਗਾ ਜੀ।
1: ਕਵਿਤਾ ਲਿਖੀ,
0: ਧੰਨਵਾਦ ਦੇਣਾ ਚਾਹੁੰਦਾ ਤੁਹਾਨੂੰ।
1: ਨਜ਼ਮ ਸੀ ਜੀ ਛੋਟੀ ਜੀ, ਹਾਂਜੀ, ਥੈਂਕ ਯੂ ਜੀ।
0: ਹਾਂਜੀ ਹਾਂਜੀ, ਬਹੁਤ ਵਧੀਆ ਸੀਗੀ। ਤੇ ਦੂਜੀ ਮੈਂ ਗੱਲ ਇੱਕ ਨਾ ਹੁਣ ਤੁਹਾਡੀ ਖਬਰ ਦੀ ਮੈਂ ਗੱਲ ਕਰਨੀ ਆ।
1: ਹਾਂਜੀ,
0: ਰਾਸ਼ਟਰਪਤੀ ਜਿਹੜਾ ਖਾਮਨੇਈ ਦਾ ਜਨਾਜ਼ਾ,
1: ਹਾਂਜੀ ਹਾਂਜੀ ਬਿਲਕੁਲ ਹੈ ਜੀ,
0: ਕੱਢਿਆ ਗਿਆ ਉਹਨਾਂ ਨੇ
1: ਜੀ
0: ਧੂਮਧਾਮ ਨਾਲ,
1: ਬਿਲਕੁਲ ਹੈ।
0: ਤੇ ਅਸੀਂ ਉਹਦੇ ਵਿਚ ਨਹੀਂ ਸ਼ਾਮਲ ਹੋਏ,
1: ਸ਼ਾਮਲ ਨਹੀਂ ਹੋਏ। ਦੇਖੋ, ਇੱਕ ਖਬਰ ਇਦਾਂ ਦੀ ਛਪੀ ਆ, ਮੈਂ ਉਸ ਤੋਂ ਕਿਆ ਸਰਾਈ ਲਾ ਰਿਹਾ ਸੀ ਜੀਰਾ ਸਾਹਿਬ, ਕਿਤੇ ਕਿਤੇ ਨਾ ਕਿਤੇ ਇੱਕ ਕੜਵਾਹਟ ਨਹੀਂ ਪੈਦਾ ਕੀਤੀ ਜਾ ਰਹੀ ਜੀ ਮੀਡੀਆ ਦੇ ਵਿਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਕੇ ਜੀ, ਕਿ ਪ੍ਰਧਾਨ ਮੰਤਰੀ ਸਾਹਿਬ ਤੇ ਬੈਜਾਮੀ ਨੇਤਨ ਜਾਓ ਇੱਕ ਦੂਸਰੇ ਦੇ ਨਾਲ ਹੱਥ ਮਿਲਾ ਰਹੇ ਨੇ ਜੀ। ਉਹ ਕਹਿੰਦੇ ਚਾਹੇ ਅਮਰੀਕਾ ਸਾਡੇ ਨਾਲ ਨਹੀਂ ਪਰ ਭਾਰਤ ਸਾਡੇ ਨਾਲ ਹੈ ਜੀ, ਤੇ ਇੱਕ ਪਾਸੇ ਉਧਰ ਜਨਾਜ਼ਾ ਚੱਲ ਰਿਹਾ ਜੀ।
0: ਇਹ ਟਾਈਮ ਦੇ ਉਸੇ ਟਾਈਮ ਲਾਈਨ ਦੇਖਣਾ ਤੁਸੀਂ, ਟਾਈਮ ਲਾਈਨ ਦੇਖੋ
1: ਜੀ,
0: ਵੀ ਉਧਰੋਂ ਉਹ ਚੱਲ ਰਿਹਾ ਤੇ ਉਧਰੋਂ
1: ਬਿਆਨ ਆ ਰਿਹਾ ਜੀ, ਬਿਲਕੁਲ ਹੈ ਜੀ।
0: ਇਹ ਦੇਖੋ ਤੁਸੀਂ ਟਾਈਮ ਲਾਈਨ ਦੇਖੋ ਇਸ ਚੀਜ਼ ਦੀ
1: ਜੀ।
0: ਤੇ ਦੂਜੀ ਗੱਲ ਹੁਣ ਜਿਵੇਂ ਨਿਤ ਨੇ ਉਹ ਕਹਿ ਰਿਹਾ ਵਾ ਵੀ ਭਾਰਤ ਦੀ ਤੁਹਾਡੇ ਨਾਲ ਕੀ ਹੈ ਨਾਲ ਤਾਂ ਓਹੀ ਆ ਜਿਹੜੇ ਸਰਕਾਰਾਂ ਝੂਠ ਬਣਾ ਕੇ ਲੈ ਗਏ ਆ
1: ਬਿਲਕੁਲ
0: ਨਾ ਕਿਉਂਕਿ ਤੁਸੀਂ ਉਹਨਾਂ ਦੀ ਮਦਦ ਕੀਤੀ ਉਹਦੇ ਵਿਚ ਤੁਹਾਡਾ ਜਿਹੜਾ ਪੈਦਾ ਸੀ ਚੱਲਣ ਰਿਹਾ ਵਾ ਉਹਦੇ ਸਿਰ ਤੇ ਸਾਰਾ ਉਹ ਖੇਡੀ ਜਾਂਦੇ ਆ ਇੰਡੀਆ ਦੇ ਨਾਲ
1: ਬਿਲਕੁਲ
0: ਨਾ ਜੇ ਪੈਦਾ ਸਿੱਖ ਇਹਨਾਂ ਨੇ ਨਾ ਦਿੱਤਾ ਹੁੰਦਾ ਕਿ ਅੱਜ ਤੱਕ ਇਹਨਾਂ ਨੂੰ ਜੋ ਕੁਛ ਇਨਫੋਰਮੇਸ਼ਨ ਮਿਲ ਰਹੀ ਆ ਕਿਤੋਂ ਮਿਲਣੀ ਸੀਗੀ ਇਸ ਕਰਕੇ ਇਹ ਤਾਂ ਉਹਨਾਂ ਸਾਰੀ ਉਮਰ ਇਹਨਾਂ ਦਾ ਨਹੀਂ ਭੁੱਲ ਸਕਦੇ ਜੀ
1: ਬਿਲਕੁਲ
0: ਨਾ ਹੀ ਸਾਡੇ ਵਾਲੇ ਤੇ ਨਾ ਹੀ ਆਪਣੇ ਇਜ਼ਰਾਈਲ ਵਾਲੇ
1: ਦੇਖੋ ਗੁਆਂਢੀ ਮੁਲਕਾਂ ਦੇ ਵਿਚ ਕਿੱਦਾਂ ਮੈਂ ਫਰਾਈਡੇ ਵਾਲੇ ਦਿਨ ਵੀ ਗੱਲ ਕੀਤੀ ਸੀ ਉਹਦੇ ਉੱਤੇ ਦੇਖੋ ਕਿ ਚਾਈਨਾ ਤੇ ਉਹ ਪਾਕਿਸਤਾਨ ਦੀ ਸਪੋਰਟ ਦੇ ਵਿਚ ਖੜ ਗਿਆ ਸਿੰਧ ਜਿਹੜਾ ਆਪਣੀ ਟੈਰੀਟਰੀ ਹੈਗੀ ਆ ਆਪਣੀ ਜੋ ਵੀ ਆਪਣਾ ਪਾਣੀਆਂ ਦਾ ਸਮਝੌਤਾ ਹੈਗਾ ਜੀ ਤੇ ਉਹ ਕਹਿੰਦਾ ਜੀ ਆਪਣੀਆਂ ਜਿਹੜੀਆਂ 7 ਸਿਸਟਰ ਸਟੇਟਾਂ ਨੇ ਫਿਰ ਆਪਣਾ ਪੜਿਆ ਵਿਚਾਰ ਲਾ ਜੇ ਇੱਦਾਂ ਤੁਸੀਂ ਵੀ ਨੀਵੇਂ ਪਾਸੇ ਨੂੰ ਪੈਂਦੇ ਹੋ ਜੇ ਪਾਕਿਸਤਾਨ ਨੀਵੇਂ ਪਾਸੇ ਨੂੰ ਪੈਂਦਾ ਤਾਂ ਉਹਦੀ ਸਪੋਰਟ ਚ ਖੜ ਗਿਆ ਜੀ
0: ਘੁਰਕੀ ਤਾਂ ਅਗਲੇ ਦਿੰਦੇ ਹੀ ਨਾ ਆਪਦੇ ਸਾਥੀ ਨੂੰ ਇਹ ਤਾਂ ਨੀ ਗੱਲ ਹੈਗੀ ਫਿਰ ਗੱਲ ਤਾਂ ਉਹੀ ਆ ਮੈਂ ਦੂਜੀ ਗੱਲ ਹੁੰਦਾ ਸੀਗਾ ਪੰਜਾਬ ਕਾਂਗਰਸ ਦੀ ਇੱਕ ਰਿਪੋਰਟ ਪੜੀ ਸੀਗੀ ਮੈਂ ਕਿਉਂਕਿ ਰਾਹੁਲ
1: ਗਾਂਧੀ
0: ਤੇ ਉਹ ਬਾਅਦ ਜਿਹੜੀ ਇਹਨਾਂ ਦੇ ਪਿੱਛੋਂ ਇਹਨਾਂ ਦੀ ਜੋ ਵੀ ਹੋਇਆ ਵਾ ਸਾਰੀ ਡਿਊਟੀ ਤਾਂ ਲਾਈ ਸੀ ਭੁਪੇਸ਼ ਬਘੇਲ
1: ਬਘੇਲ ਦੀ ਹਾਂਜੀ ਜੀ
0: ਬਘੇਲ ਦੇ ਉੱਪਰ ਤੁਹਾਨੂੰ ਪਤਾ ਕੇਸ ਪਹਿਲਾਂ ਹੀ ਚੱਲਦੇ ਪਏ ਆ
1: ਪ੍ਰਦੂਸ਼ਣਬਾਜ਼ੀ ਉੱਤੇ ਵੀ ਹੋ ਰਹੀ ਆ ਜੀ ਬਿਲਕੁਲ
0: ਕਿਉਂਕਿ ਉਹਨਾਂ ਦਾ ਨਾਮ ਹੀ ਇਸ ਤਰ੍ਹਾਂ ਆ ਰਿਹਾ ਨਾ ਵੀ ਜਿਵੇਂ ਇੱਕ ਉਹ ਜਿਹੜੇ ਕਿਹੜੇ ਸੈੱਲ ਹੁੰਦੇ ਇਹਨਾਂ ਦੇ ਉਹ ਵੀ ਉਹੀ ਸੈੱਲ ਆ
1: ਜੀ
0: ਬਘੇਲ ਵੀ ਆਈ ਟੀ ਸੈੱਲ ਹਾਂਜੀ ਤੇ ਬਘੇਲ ਵੀ ਤੇ ਦੂਜਾ ਵੀ
1: ਜੀ
0: ਤੇ ਕਿਉਂਕਿ ਭਾਜਪਾ ਵੀ ਨੀ ਚਾਹੁੰਦੀ ਵੀ ਪੰਜਾਬ ਦੇ ਵਿਚ ਕੋਈ ਏਦਾਂ ਦਾ ਵਧੀਆ ਚਿਹਰਾ ਅੱਗੇ ਆਵੇ
1: ਜੀ
0: ਜਿਹੜਾ ਕਾਂਗਰਸ ਨੂੰ ਪਾਰ ਨਾ ਦੇਵੇ
1: ਪਰ ਖੜਗੇ ਹੁਣਾਂ ਦੇ ਨਾਲ ਵੀ ਇਹਨਾਂ ਦੀ ਲਾਗ ਡਟ ਹੈਗੀ ਹੈ ਜੀ
0: ਕਿਹਨਾਂ ਦੀ
1: ਬਘੇਲ ਹੁਣਾਂ ਦੀ
0: ਖੜਗੇ ਸਾਹਿਬ ਨੂੰ ਤਾਂ ਵੈਸੇ ਜੀ ਉਹ ਤਾਂ ਇੱਕ ਕਹਿਣ ਦਾ ਮਤਲਬ ਇਮਾਨਦਾਰ ਬੰਦੇ ਹੈਗੇ ਆ
1: ਪਰ ਇਹਦੇ ਵਿਚ ਜੇ ਰਾਹੁਲ ਗਾਂਧੀ ਮਤਲਬ ਕਿ ਟਾਈਮਿੰਗ ਦੇ ਵਿਚ ਜੋ ਕੁਝ ਚਲੋ ਉਹ ਤਾਂ ਛੁੱਟੀਆਂ ਤੇ ਚਲੇ ਗਏ ਪਰ ਉਸ ਤੋਂ ਬਾਅਦ ਜ਼ਿੰਮੇਵਾਰੀ ਖੜਗੇ ਉਹਨਾਂ ਦੀ ਵੀ ਤਾਂ ਬਣਦੀ ਆ ਜੋ ਪੰਜਾਬ ਦੇ ਵਿਚ ਵਾਪਰ ਆ ਉਹ ਕਿਉਂ ਨੀ ਇਸ ਦੇ ਉੱਤੇ ਕੋਈ ਧਿਆਨ ਦੇ ਰਹੇ ਨੇ ਜੀ
0: ਦੇਖੋ ਜੀ ਹੁਣ ਕਾਂਗਰਸ ਜੋ ਵੀ ਹੋ ਰਿਹਾ ਜਿੱਥੇ ਜਿੰਨੀ ਚੱਲਦੀ ਉਹ ਆਪਾਂ ਨੂੰ ਪਤਾ ਹੀ ਆ
1: ਜੀ
0: ਚੱਕਰ ਇਹ ਆ
1: ਜੀ
0: ਕਿਉਂਕਿ ਪਰ ਦੂਜੇ ਬੰਨੇ ਮੈਂ ਉਹਨੂੰ ਸ਼ਾਬਾਸ਼ ਵੀ ਦਊਂਗਾ ਇਸ ਗੱਲ ਤੋਂ
1: ਜੀ
0: ਬਿਲਕੁਲ
1: ਜੀ
0: ਨਹੀਂ ਤੇ ਕੋਈ ਪ੍ਰਧਾਨ ਏਦਾਂ ਦਾ ਵਿਆਹ ਨੀ ਦਿੰਦਾ ਅਜੇ ਤੱਕ ਇਹ ਵੀ ਗੱਲਾਂ ਵਾਲਾ
1: ਜੀ
0: ਪਾਰਟੀ ਪ੍ਰਤੀ ਉਹਨੇ ਫਿਰ ਵਫ਼ਾਦਾਰੀ ਵੀ ਵਿਖਾਈ ਆ
1: ਜੀ
0: ਗੱਲ ਤੇ ਆ
1: ਜੀ
0: ਹੁਣ ਇਹ ਜਿੰਨੇ ਸਾਡੇ ਸਾਰੇ ਲਾਣੇ ਬਾਣੇ ਦੂਜੇ ਹੈਗੇ ਆ
1: ਜੀ
0: ਠੀਕ ਆ ਕੁਛ ਕੁ ਬੰਦੇ ਪਹਿਲਾਂ ਇਹਨਾਂ ਦੇ ਨਾਲ ਸੀਗੇ ਤੇ ਅੱਜ ਚੰਨੀ ਸਾਲ ਜਿਵੇਂ ਮੰਨ ਲਓ ਅੱਜ ਔਜਲਾ ਸਾਹਿਬ ਕਹਿ ਗਏ ਆ
1: ਹਾਂਜੀ
0: ਬਈ ਜੀਰੇ ਵਾਲੇ ਖਿੱਚੀ ਫਿਰਦਾ ਸੀ ਉਦੋਂ ਨੂੰ
1: ਜੀ
0: ਤੇ ਅੱਜ ਮੇਰਾ ਖਿਆਲ ਜੀਰੇ ਵਾਲਾ ਸ਼ਾਮਲ ਨੀ ਹੋਇਆ ਉੱਥੇ
1: ਨਹੀਂ ਹਾਂਜੀ ਨਹੀਂ ਹੋਏ ਸੀ ਸ਼ਾਮਲ
0: ਕਿਉਂਕਿ ਇਹਦੀ ਵੜਿੰਗਣਾ ਹੈਗੀ ਜੀ ਯਾਰੀ ਚੱਕਰੇ ਆ ਆ ਕਰ
1: ਯਾਰੀਆਂ ਪਗਾਉਂਦੇ
0: ਇਹ ਗਰੁੱਪ ਆ ਸਾਰਾ ਜੀ ਹਾਂਜੀ ਹਾਂਜੀ ਹਾਂਜੀ ਇਹ ਗਰੁੱਪ ਸਾਰਾ ਬਣਿਆ ਹੋਇਆ ਵਾ
1: ਜੀ
0: ਵੜਿੰਗ ਹੋ ਗਿਆ ਤੇ ਪਰ ਉਹ ਜਿਹੜੇ ਆਪਣੇ ਰੰਧਾਵਾ ਸਾਹਿਬ ਚਲੇ ਗਏ ਆ ਉਹ ਸਮਝੋ ਪਰੇ ਆ
1: ਜੀ
0: ਕਿਉਂਕਿ ਰੰਧਾਵਾ ਸਾਹਿਬ ਦਾ ਜਿਹੜਾ ਵੜਿੰਗ ਤੇ ਸਾਡੇ ਜੀਰੇ ਵਾਲਾ ਇਹ ਗਰੁੱਪ ਸਾਰਾ ਇੱਕੋ ਹੀ ਆ ਜੀ
1: ਬਿਲਕੁਲ
0: ਚੱਕਰੇ ਆ
1: ਪਰ ਇਧਰ ਆਪਣੇ ਬਾਜਵਾ ਸਾਹਿਬ ਥੋੜੇ ਬੱਕਰੇ ਨਜ਼ਰ ਆਉਂਦੇ ਆ
0: ਬਾਜਵਾ ਸਾਹਿਬ ਵੀ ਆਪਦੀ ਗੇਮ ਅੱਡ ਖੇਡ ਗਿਆ ਅਮਿਤ ਸ਼ਾਹ ਨੂੰ ਮਿਲ ਗਿਆ ਦੇਖੋ ਤੁਸੀਂ ਇਹ ਵੀ ਦੇਖੋ
1: ਉਹ ਸਵਾਗਤ ਕਰਕੇ
0: ਮਾੜਾ ਮਾੜਾ ਜਿਵੇਂ ਕਹਿੰਦੇ ਨਾ ਟੋਟਕਾ ਜਿਹਾ ਲਾ ਹੀ ਦਿੰਦੇ ਆ
1: ਜੀ
0: ਉਹ ਭਰਾਵੋ ਕਿਉਂ ਤੁਸੀਂ ਡਰਾਉਂਦੇ ਆ ਤੁਹਾਨੂੰ ਅੱਜ ਤੱਕ ਇਹ ਵੇਖੋ ਵੀ ਤੁਹਾਨੂੰ ਕਾਂਗਰਸ ਨੇ ਦਿੱਤਾ ਕੀ ਆ ਜੇ ਤੁਸੀਂ ਇਹਨਾਂ ਗੱਲਾਂ ਨੂੰ ਭੁੱਲ ਜਾਓ ਵੀ ਕੱਲ ਨੂੰ ਤੁਸੀਂ ਜੇ ਕੋਈ ਬੀਜੇਪੀ ਵਿੱਚ ਆ ਵੀ ਜਾਣਗੇ
1: ਜੀ
0: ਤੇ ਤੁਹਾਨੂੰ ਬੀਜੇਪੀ ਓਨਾ ਮਾਣ ਬਖਸ਼ ਦੇਗੀ ਜਿੰਨਾ ਤੁਹਾਨੂੰ ਅੱਜ ਤੱਕ ਕਾਂਗਰਸ ਨੇ ਦਿੱਤਾ।
1: ਬਿਲਕੁਲ ਕਦੇ ਵੀ ਨਹੀਂ,
0: ਇਸ ਗੱਲ ਦੀ ਗਰੰਟੀ ਆ, ਕਦੇ ਵੀ ਨਹੀਂ ਦੇਗੀ ਜੀ ਉਹ
1: ਜੀ। ਇਹਨਾਂ ਤੋਂ ਚੁੱਪ ਰਿਹਾ ਨੀ ਜਾਣਾ, ਉਹ ਚੁੱਪ ਧਾਰਨ ਵਾਲੇ ਤੋਂ ਬਗੈਰ ਰੱਖਦਾ ਕੋਈ ਨੀ ਉਹਨਾਂ ਨੂੰ।
0: ਉਹਨਾਂ ਦਾ ਪਹਿਲਾਂ ਇੱਕ ਮੇਨ ਏਜੰਡਾ ਹੁੰਦਾ ਜੀ ਪਾਰਟੀ ਦਾ,
1: ਬਿਲਕੁਲ ਸ਼ਾਸਨ,
0: ਵੀ ਨਾ ਕਿਸੇ ਨੂੰ ਜਵਾਬ ਪ੍ਰਸ਼ਾਸਨ ਨਾ ਦੇਈਆ, ਵੀ ਨਾ ਕਿਸੇ ਨੂੰ ਕਿਸੇ ਦੀ ਗੱਲ ਦਾ ਜਵਾਬ ਦੇਣਾ,
1: ਨਾ ਕੋਈ ਸਿਗਨਲ ਨਹੀਂ ਹੁੰਦਾ,
0: ਜਿੰਨਾ ਚਿਰ ਸਿਗਨਲ ਨਹੀਂ ਹੁੰਦਾ
1: ਜੀ।
0: ਸ਼ਾਮੀ ਮੈਂ ਹੁਣ ਪੜ੍ਹ ਕੇ ਹਟਿਆ ਸੀਗਾ ਆਪਣੇ ਕਿਸੇ ਨੂੰ ਸੁਣਿਆ ਆਪਣੇ ਜਿੰਦਰਪਾਲ ਨੂੰ,
1: ਹਾਂਜੀ,
0: ਉਹ ਕਹਿ ਰਹੇ ਸੀ ਵੀ ਫਾਈਲਾਂ ਤਿਆਰ ਹੋ ਗਈਆਂ ਜੀ ਸਾਰਿਆਂ ਦੀਆਂ, ਕਾਂਗਰਸੀਆਂ ਦੀ ਜੀ।
1: ਉਹ ਤਾਂ ਪਿਛਲੇ ਵੀ ਖਬਰਾਂ ਸੀਗੀਆਂ ਕਿ ਆਪਣੇ ਚੰਨੀ ਸਾਹਿਬ ਦੀ ਵੀ ਈਡੀ ਦੇ ਵਿਚ ਕਿਤੇ ਨਾ ਕਿਤੇ ਉਹ ਪੁਰਾਣੇ ਘਪਲੇ ਜਿਹੜੇ ਹੈਗੇ ਨਾ ਤਾਂ ਭਾਂਜਾ ਸੀ ਕਿ ਕੌਣ ਸੀਗਾ
0: ਉਹ। ਏਦਾਂ ਗੱਲ ਹੈ ਨਾ, ਚੰਨੀ ਰਹੋਗੇ,
1: ਹਾਂਜੀ ਹਾਂਜੀ,
0: ਜਾਂ ਤਾਂ ਫਿਰ ਹੌਸਲਾ ਰੱਖੋ
1: ਜੀ।
0: ਇਹ ਸਾਰਾ ਜਿੰਨਾ ਵੀ ਦੇਖੋ ਜੀ, ਜਿੰਨਾ ਪ੍ਰਾਪੋਗੰਡਾ ਕੀਤਾ ਗਿਆ ਨਾ
1: ਜੀ,
0: ਇਹ ਕਾਂਗਰਸ ਦੇ ਵਿਰੁੱਧ ਆਪੋਜੀਸ਼ਨ ਦਾ ਕੀਤਾ ਗਿਆ ਜੀ, ਟੋਟਲੀ
1: ਜੀ।
0: ਉਹ ਜੀ ਪਾਰਟੀ ਅੱਡ ਬਣਾ ਰਹੇ ਆ, ਇੰਨੇ ਟੁੱਟ ਗਏ ਆ, ਇੰਨੇ ਜਾ ਰਹੇ ਆ
1: ਜੀ,
0: ਇਹ ਸਾਰਾ ਮੀਡੀਆ ਸੋਸ਼ਲ ਮੀਡੀਆ ਰੋਲਾ ਪਾਇਆ ਹੋਇਆ,
1: ਬਿਲਕੁਲ ਹੈ ਜੀ,
0: ਇਹ ਵੀ ਗੱਲ ਨਾਲ ਆ
1: ਜੀ।
0: ਬਾਕੀ ਦੂਜੀ ਇੱਕ ਗੱਲ ਭਾਰਤ ਸਾਹਿਬ ਤੁਹਾਨੂੰ ਮੈਂ ਕਹਿ ਦਿੰਦਾ ਵਾ
1: ਜੀ,
0: ਪੰਜਾਬ ਦੇ ਵਿੱਚ ਜੋ ਮਰਜ਼ੀ ਹੋ ਜਾਵੇ, ਤੁਹਾਨੂੰ ਵੀ ਪਤਾ ਵਾ ਐਡੇ ਮਾੜੇ ਦੌਰ ਵੀ ਆਏ ਆ, ਪਰ ਮਾੜੇ ਦੌਰ ਆਉਣ ਤੋਂ ਬਾਅਦ ਵੀ ਕਾਂਗਰਸ ਨੇ ਪੰਜਾਬ ਦੀ ਸਰਕਾਰਾਂ ਬਣਾ
1: ਲਈਆਂ, ਬਣੀਆਂ ਨੇ, ਬਿਲਕੁਲ
0: ਇਹ ਦੇਖੋ ਤੁਸੀਂ
1: ਜੀ।
0: ਜੇ ਲੋਕ ਵਿਰੁੱਧ ਵੀ ਹੈਗੇ ਨਾ ਤੇ ਲੋਕ ਓਨੀ ਕੁ ਵੋਟ ਉਹਨਾਂ ਦੇ ਪੱਖ ਚ ਵੀ ਹੈਗੀ ਆ।
1: ਆ ਦੇਖੋ ਆ ਮੇਰੇ ਖਿਆਲ ਨਾਲ ਹੁਣ ਜਿਹੜੀ ਪਿੰਡ ਪੱਧਰ ਦੇ ਉੱਤੇ ਕੋਈ ਚੋਣ ਹੋਈ ਆ, ਉਹਦੇ ਵਿੱਚ ਕਾਂਗਰਸ ਦੀ ਜਿੱਤੀ ਆ ਜੀ, ਇੱਕ ਅੱਧੀ ਸੀ ਮੇਰੇ ਖਿਆਲ ਨਾਲ ਪਿੰਡਾਂ ਚ ਕਿਤੇ ਨਾ ਕਿਤੇ ਹੈ।
0: ਕਿਹੜੀ ਨਹੀਂ ਨਹੀਂ ਜਿਹੜੀਆਂ ਐਮ ਸੀ ਦੀਆਂ ਹੋਈਆਂ, ਚਲੋ ਦੂਜੇ ਨੰਬਰ ਤੇ ਆਈ ਨਾ,
1: ਬਿਲਕੁਲ
0: ਹਾਂ, ਉਹ ਚ ਤਾਂ ਆਈ ਦੂਜੇ ਨੰਬਰ ਤੇ ਆਈ ਕਾਂਗਰਸ, ਇੱਧਰ ਦੀ ਗੱਲ ਹੈਗੀ। ਕਾਂਗਰਸ ਦਾ ਜਿਹੜਾ ਵੋਟ ਬੈਂਕ ਹੈਗਾ ਨਾ, ਉਹ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਉਹ ਪੱਕਾ ਹੀ ਆ ਜੀ।
1: ਜੀ
0: ਜੇ ਤਿੰਨ ਧਿਰਾਂ ਆਪਸ ਚ ਲੜਦੀਆਂ ਨਾ ਪੰਜਾਬ ਦੇ ਵਿਚ
1: ਜੀ,
0: ਤੇ ਫਿਰ ਤਾਂ ਗਰੰਟੀਆਂ ਹੋਣ, ਜਿਵੇਂ ਕਾਂਗਰਸ ਦਾ ਫਾਇਦਾ ਹੋਣਾ ਹੀ ਹੋਣਾ ਜੀ, ਜੋ ਮਰਜ਼ੀ ਕਰ ਲੈਂਦੀ, ਇਹ ਵੀ ਗੱਲ ਨਾਲ ਆ
1: ਜੀ।
0: ਕਿਉਂਕਿ ਸ਼ਹਿਰੀ ਵੋਟ ਜਿਹੜੀ ਵੋਟ ਆ ਨਾ, ਪਿੰਡਾਂ ਚ ਤਾਂ ਦੋ ਧੜੇ ਵੰਡੇ ਜਾਂਦੇ, ਤਿੰਨ ਤੁਹਾਨੂੰ ਪਤਾ ਹੀ ਆ।
1: ਹਾਂ ਦੇਖੋ ਔਜਲਾ ਸਾਹਿਬ ਨੇ ਕਮੈਂਟ ਕੀਤਾ ਕਿ ਬੈਂਸ ਭਰਾ ਜਿਹੜੇ ਨੇ ਵਾਰਸ ਪੰਜਾਬ ਦੇ ਵਿਚ ਸ਼ਮੂਲੀਅਤ ਕਰ ਗਏ ਆ ਜੀ, ਹੁਣੇ ਗੱਲ ਕਰ ਚੱਲਦੀ ਸੀ ਸ਼ੁਰੂ ਉਹਨਾਂ ਦੀ। ਹਾਂਜੀ
0: ਉਹ ਮੈਂ ਤੁਹਾਨੂੰ ਦੱਸਦਾ ਨਾ,
1: ਲੁਧਿਆਣੇ ਵਾਲੇ
0: ਬੀਜੇਪੀ ਵਾਰਸ ਪੰਜਾਬ ਦੇ ਨਾਲ ਆਪਦਾ ਜੀ ਅਲਾਇੰਸ ਕਰਦੀ ਹੈ ਜੀ
1: ਜੀ,
0: ਅਕਾਲੀ ਦਲ ਨੂੰ ਛੱਡ ਕੇ
1: ਜੀ,
0: ਜਿਹੜੀਆਂ ਅੱਜ ਦੀਆਂ ਰਿਪੋਰਟਾਂ
1: ਜੀ,
0: ਤੇ ਇਸ ਕਰਕੇ ਹੁਣ ਧੜਕੂ ਦਾ, ਕਿਉਂਕਿ ਬਾਦਲ ਸਾਹਿਬ ਚੁੱਪ ਨੇ ਸੁਖਬੀਰ ਜੀ ਵੀ,
1: ਹਾਂਜੀ
0: ਧੜਕੂ ਦਾ ਇਹਨਾਂ ਨੂੰ ਹੈਗਾ ਇਹਨਾਂ ਗੱਲਾਂ ਦਾ
1: ਜੀ,
0: ਕਿਉਂਕਿ ਅੰਦਰ ਖਾਤੇ ਇਹਨਾਂ ਦੇ ਉਹ ਜਿਵੇਂ ਕਹਿੰਦੇ ਨਾ ਲੂਣੀ ਉੱਠਦੀਆਂ ਵਾ
1: ਜੀ,
0: ਬਈ ਇਹਨਾਂ ਦਾ ਲੈਣ ਸਾਡੇ ਨਾਲ ਹੀ ਹੋਵੇ
1: ਜੀ,
0: ਇਹ ਚਾਹੁੰਦੇ ਵੀ ਆ, ਦਿਲੋਂ ਚਾਹੁੰਦੇ ਵੀ ਆ
1: ਜੀ। ਪਰ ਜਿਹੜਾ ਦਾਵਾ ਕਰੀ ਜਾਂਦੇ ਆ ਜੀ ਆਪਣੇ ਜਿਹੜੇ ਨਵੇਂ ਜੁੜੇ ਨੇ ਉਹਨਾਂ ਦੇ ਨਾਲ ਆਪਣੀ ਕਮੇਟੀ ਵੱਖਰੀ ਬਣਾ ਲਈ ਹੈ, ਤੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨੂੰ ਜ਼ਰੂਰ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਦਾਵਾ ਤਾਂ ਉਹ ਵੀ ਕਰਦੇ ਕਿ ਅਸੀਂ ਸਮਝੌਤਾ ਹੀ ਉਹਨਾਂ ਪਾਰਟੀਆਂ ਨਾਲ ਕਰਾਂਗੇ ਜਿਹੜੇ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਕਰਾਂਗੇ।
0: ਪਰ ਇੱਕ ਗੱਲ ਭਾਰਤ ਸਾਹਿਬ ਹੋਰ ਵੀ ਹੈਗੀ ਨਾ,
1: ਹਾਂਜੀ
0: ਦੇਖੋ ਨਾ, ਜੇ ਵਾਰਸ ਪੰਜਾਬ ਦੇ ਨਾਲ ਬੀਜੇਪੀ ਅਟੈਚਮੈਂਟ ਕਰਦੀ ਆਪਦਾ ਲੈਂਸ
1: ਜੀ,
0: ਉਹ ਚ ਫਿਰ ਉਹ ਵੱਡੇ ਭਰਾ ਆਉਣਗੇ ਨਾ, ਇੱਥੇ ਛੋਟੇ ਬਣਗੇ ਅਕਾਲੀ ਦਲ ਵੇਲੇ
1: ਜੀ,
0: ਉੱਧਰ ਤਾਂ ਵੱਡੇ ਬਣਗੇ ਨਾ ਭਰਾ, ਫਿਰ
1: ਸ਼ਰੀਕੇਬਾਜ਼ੀ ਜ਼ਰੂਰ ਪਾਉਣੀ,
0: ਇਹ ਵੀ ਗੱਲ ਨਾਲ ਹੈਗੀ ਹੈ ਨਾ
1: ਜੀ।
0: ਤੇ ਇਸ ਕਰਕੇ ਵੀ ਕਹਿਣ ਦਾ ਮਤਲਬ ਹਜੇ ਦੇਖੋ ਕਿਹੜੇ ਬਣੇ ਬਹਿੰਦਾ ਵਾ ਊਠ, ਇਹਦਾ ਹੁਣ ਟਾਈਮ ਆ ਕੇ ਪਤਾ
1: ਲੱਗਾ। ਬਿਲਕੁਲ
0: ਧੰਨਵਾਦ ਜੀ, ਬਹੁਤ ਬਹੁਤ
1: ਥੈਂਕ ਯੂ ਜੀ, ਰਜ਼ਾ ਸ਼ੁਕਰੀਆ ਜੀ ਵਿਚਾਰਾਂ ਦੇ ਲਈ, ਥੈਂਕ ਯੂ, ਧੰਨਵਾਦ ਹੈ ਜੀ। ਲੋ ਦੋਸਤੋ ਇਹ ਸਨ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ, ਜਿਹੜੇ ਸਨ ਆਖਰੀ ਖਬਰਾਂ ਦੇ ਵੱਲ ਨੂੰ ਵੱਧਦੇ ਆ, ਤੇ ਔਜਲਾ ਸਾਹਿਬ ਨੇ ਲਿਖ ਭੇਜਿਆ ਕਿ ਬੈਂਸ ਭਰਾ ਵਾਰਸ ਪੰਜਾਬ ਦੇ ਵਿਚ ਸ਼ਮੂਲੀਅਤ ਕਰ ਗਿਆ ਜੀ, ਚੱਕੋ ਕਹਿੰਦੇ ਬਦਲਾ ਹੋ ਗਿਆ ਜੀ। ਤੇ ਲੋ ਦੋਸਤੋ ਕੈਨੇਡਾ ਦੀ ਗੱਲ ਕਰਨ ਜਾ ਰਿਹਾ ਸੀ ਆਖਰੀ ਇੱਕ ਦੋ ਖਬਰਾਂ ਨੇ, ਤੇ ਉਸ ਤੋਂ ਬਾਅਦ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਅੱਗੇ ਗੱਲ ਤੋਰਾਂਗੇ, ਨਹੀਂ ਤਾਂ ਫਿਰ ਆਗਿਆ ਲਵਾਂਗੇ। ਕੈਨੇਡਾ ਦੀਆਂ ਨਵੀਆਂ ਪਣਡੁੱਬੀਆਂ ਤੇ ਕੱਲ ਜਿਹੜਾ ਵੱਡਾ ਫੈਸਲਾ ਆ ਸਕਦਾ ਹੈ, ਜਰਮਨੀ ਤੇ ਦੱਖਣੀ ਕੋਰੀਆ ਵਿਚਕਾਰ ਸਖ਼ਤ ਜਿਹੜਾ ਮੁਕਾਬਲਾ ਚੱਲ ਰਿਹਾ, 12 ਪਣਡੁੱਬੀਆਂ ਲਈ $24 ਅਰਬ ਦਾ ਇਤਿਹਾਸਕ ਸੌਦਾ, ਤੇ ਲੰਬੇ ਸਮੇਂ ਦੇ ਵਿਚ $100 ਅਰਬ ਤੱਕ ਇਹ ਜਿਹੜਾ ਪਹੁੰਚ ਸਕਦੀਆਂ ਨੇ। ਕੈਨੇਡਾ ਦੀ ਜਿਹੜੀ ਹੈ ਸਮੁੰਦਰੀ ਰੱਖਿਆ ਨੂੰ ਨਵਾਂ ਰੂਪ ਦੇਣ ਵਾਲੇ ਸਭ ਤੋਂ ਵੱਡੇ ਰੱਖਿਆ ਸੌਦਿਆਂ ਦੇ ਵਿੱਚੋਂ ਇੱਕ ਤੇ ਸੋਮਵਾਰ ਅਹਿਮ ਜਿਹੜਾ ਅੱਜ ਫੈਸਲਾ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਉਮੀਦ ਹੈ ਜਤਾਈ ਜਾ ਰਹੀ ਹੈ ਕਿ ਐਲਾਨ ਕਰਨਗੇ ਕਿ ਰਾਇਲ ਕੈਨੇਡੀਅਨ ਨੇਵੀ ਲਈ 12 ਨਵੀਆਂ ਪਣਡੁੱਬੀਆਂ ਬਣਾਉਣ ਦਾ ਬਹੁ ਅਰਬ ਡਾਲਰ ਦਾ ਠੇਕਾ ਜਿਹੜਾ ਜਰਮਨ ਦੀ ਜਿਹੜੀ ਇੱਕ ਕੰਪਨੀ ਹੈ TKMS ਨੂੰ ਦਿੱਤਾ ਜਾਵੇਗਾ, ਜਾਂ ਦੱਖਣੀ ਕੋਰੀਆ ਦੀ ਜਿਹੜੀ ਹੈ ਹਨੁਵਾ ਓਸ਼ਨਸ ਨੂੰ ਜਿਹੜਾ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਕੰਪੀਟੀਸ਼ਨ ਚੱਲ ਰਿਹਾ। ਸਰਕਾਰੀ ਸੂਤਰਾਂ

ਰਹਿ ਗਿਆ। ਦੋਵਾਂ ਕੰਪਨੀਆਂ ਨੇ ਬਸੰਤ ਰੁੱਤ ਤੱਕ ਜਿਹੜਾ ਆਪਣੀਆਂ ਅੰਤਮ ਬੋਲੀਆਂ ਜਿਹੜੀਆਂ ਨੇ ਅਤੇ ਕੈਨੇਡਾ ਦੇ ਵਿੱਚ ਨਿਵੇਸ਼ ਦੀਆਂ ਯੋਜਨਾਵਾਂ ਸਰਕਾਰ ਨੂੰ ਸੌਂਪ ਦਿੱਤੀਆਂ ਸਨ। ਜਰਮਨੀ ਤੇ ਨਾਰਵੇ ਦੀ ਸਾਂਝੀ ਪੇਸ਼ਕਸ਼ ਦੇ ਵਿੱਚ ਮੈਨੀਟੋਬਾ ਦੇ ਚਰਚਲ ਬੰਦਰਗਾਹ ਦਾ ਵਿਕਾਸ, ਕੈਨੇਡਾ ਦੇ ਵਿੱਚ ਅੰਤਰਿਕਸ਼ ਸਪੇਸ ਲਾਂਚ ਕੇਂਦਰ, ਭਾਰੀ ਤਾਰਪੀਡੋ ਨਿਰਮਾਣ ਇਕਾਈ ਅਤੇ ਹਾਈ ਪਰਸੋਨਿਕ ਮਿਜ਼ਾਈਲ ਟੈਸਟਿੰਗ ਵਰਗੇ ਵੱਡੇ ਪ੍ਰੋਜੈਕਟ ਸ਼ਾਮਲ ਨੇ। ਜਰਮਨ ਪੱਖ ਦੇ ਦਾ ਜਿਹੜਾ ਦਾਅਵਾ ਹੈ ਤੇ ਕਿ ਇਸ ਦੇ ਨਾਲ ਕੈਨੇਡਾ ਦੀ ਅਰਥ ਵਿਵਸਥਾ ਵਿੱਚ ਜਿਹੜਾ 86 ਅਰਬ ਡਾਲਰ ਦਾ ਯੋਗਦਾਨ ਪਵੇਗਾ ਤੇ ਹਜ਼ਾਰਾਂ ਰੋਜ਼ਗਾਰ ਜਿਹੜਾ ਪੈਦਾ ਹੋਣਗੇ। ਦੂਜੇ ਪਾਸੇ ਦੱਖਣੀ ਕੋਰੀਆ ਜਿਹੜਾ ਹੁਨਵਾ ਓਸ਼ਨਸ ਨੇ ਜਿਹੜਾ ਹਾਈਡਰੋਜਨ ਦੇ ਨਾਲ ਚੱਲਣ ਵਾਲੇ ਟਰੱਕਾਂ ਦਾ ਨਿਰਮਾਣ, ਦੇਸ਼ ਪੱਧਰੀ ਹਾਈਡਰੋਜਨ ਰਿਫਿਊਲਿੰਗ ਨੈਟਵਰਕ, ਕੈਨੇਡੀਅਨ ਸਟੀਲ ਦੇ ਨਾਲ ਬਖਤਰ ਬੰਦ ਵਾਹਨ ਬਣਾਉਣ ਅਤੇ ਦੇਸ਼ ਦੇ ਵਿਚ ਹਥਿਆਰ ਨਿਰਮਾਣ ਸਮਰੱਥਾ ਵਧਾਉਣ ਦਾ ਵਾਅਦਾ ਕੀਤਾ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ ਜਿਹੜੀ ਯੋਜਨਾ ਦੇ ਨਾਲ ਕੈਨੇਡਾ ਦੀ ਅਰਥ ਵਿਵਸਥਾ ਨੂੰ 94 ਅਰਬ ਡਾਲਰ ਦਾ ਕੁੱਲ ਲਾਭ ਜਿਹੜਾ ਹੋ ਸਕਦਾ ਤੇ ਪ੍ਰਧਾਨ ਮੰਤਰੀ ਕਾਰਨੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਦੋਵੇਂ ਪਣਡੁੱਬੀਆਂ ਨੇਵੀ ਦੀਆਂ ਤਕਨੀਕੀ ਲੋੜਾਂ ਤੇ ਬਿਲਕੁਲ ਖਰੀਆਂ ਉਤਰਦੀਆਂ ਨੇ ਤੇ ਉਨ੍ਹਾਂ ਦੇ ਮੁਤਾਬਕ ਅੰਤਮ ਫੈਸਲਾ ਸਿਰਫ ਕੀਮਤ ਦੇ ਉੱਤੇ ਨਹੀਂ ਸਗੋਂ ਆਰਥਿਕ ਲਾਭ, ਉਦਯੋਗਿਕ ਨਿਵੇਸ਼ ਅਤੇ ਲੰਬੇ ਸਮੇਂ ਦੀਆਂ ਰਣਨੀਤਿਕ ਭਾਈਵਾਲੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਕੀਤਾ ਜਾਵੇਗਾ। ਤੇ ਭਾਈ ਦੇਖ ਲਓ, ਦੱਖਣੀ ਕੋਰੀਆ 94 ਅਰਬ ਡਾਲਰ ਕਹਿੰਦਾ ਤੇ ਦੂਸਰੇ ਆਪਣੇ ਜਰਮਨ ਵਾਲੇ ਕਹਿੰਦੇ ਨੇ 86 ਅਰਬ ਡਾਲਰ ਤੇ ਅਗਲੇ ਵਪਾਰ ਕਰਨਗੇ, ਫਿਰ ਦੇਖਦੇ ਕਿਹਦੇ ਨਾਲ ਕਰਦੇ ਆ। ਤੇ ਜਰਮਨੀ ਆਪਣੇ ਆਪ ਨੂੰ ਨਾਟੋ ਦੇ ਇੱਕ ਭਰੋਸੇਯੋਗ ਸਾਥੀ ਦੇ ਵਜੋਂ ਪੇਸ਼ ਕਰ ਰਿਹਾ। ਉਸਦਾ ਕਹਿਣਾ ਕਿ ਜੇਕਰ ਕੈਨੇਡਾ ਵਿੱਚ ਜਿਹੜਾ ਇਹ ਪਣਡੁੱਬੀ ਚੁਣਦਾ ਹੈ ਤਾਂ ਜਰਮਨੀ, ਨਾਰਵੇ ਅਤੇ ਕੈਨੇਡਾ ਮਿਲ ਕੇ ਇਕੋ ਕਿਸਮ ਦੀਆਂ ਪਣਡੁੱਬੀਆਂ ਦਾ ਸਾਂਝਾ ਬੇੜਾ ਤਿਆਰ ਕਰ ਸਕਣਗੇ ਜਿਸਦੇ ਨਾਲ ਉੱਤਰੀ ਅਟਲਾਂਟਿਕ ਅਤੇ ਆਰਕਟਿਕ ਖੇਤਰ ਦੇ ਵਿੱਚ ਨਾਟੋ ਦੀ ਤਾਕਤ ਜਿਹੜੀ ਵਧੇਗੀ। ਉਧਰ ਦੂਸਰੇ ਪਾਸੇ ਦੱਖਣੀ ਕੋਰੀਆ ਇਸ ਸੌਦੇ ਨੂੰ ਕੈਨੇਡਾ ਦੇ ਨਾਲ ਲੰਬੇ ਸਮੇਂ ਦੀ ਰੱਖਿਆ ਅਤੇ ਇੰਡੋ ਪੈਸੇਫਿਕ ਭਾਈਵਾਲੀ ਮਜ਼ਬੂਤ ਕਰਨ ਦਾ ਵੀ ਵੱਡਾ ਮੌਕਾ ਮੰਨ ਰਿਹਾ। ਕੋਰੀਆ ਨੇ 2035 ਤੱਕ 4 ਪਣਡੁੱਬੀਆਂ ਸੌਂਪਣ ਦਾ ਵਾਅਦਾ ਕੀਤਾ, ਜਦਕਿ ਜਰਮਨੀ ਨੇ 2036 ਤੱਕ ਪਹਿਲੀਆਂ ਜਿਹੜੀਆਂ 4 ਪਣਡੁੱਬੀਆਂ ਦੇਣ ਦੀ ਪੇਸ਼ਕਸ਼ ਜਿਹੜੀ ਕੀਤੀ ਹੋਈ ਹੈ। ਲਓ ਦੋਸਤੋ, ਅੱਗੇ ਚੱਲਦਿਆਂ ਕੈਨੇਡਾ ਦੀ ਜਿਹੜੀ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਇਹ ਭਾਣਾ ਵਾਪਰਿਆ ਸੀ ਪ੍ਰਿਜ਼ਨ ਕੌਂਸਪਰੈਸੀ ਦੇ ਬਾਰੇ, ਕੈਨੇਡਾ ਦੀ ਪ੍ਰਿਜ਼ਨ ਕੌਂਸਪਰੈਸੀ। ਕੈਨੇਡਾ ਦੀ ਜੇਲ੍ਹ ਦੇ ਵਿੱਚ ਪੰਜਾਬੀ ਕੈਦੀ ਤੇ ਮਹਿਲਾ ਗਾਰਡ ਵਿਚਾਲੇ ਕਥਿਤ ਸਾਜ਼ਿਸ਼ ਜਿਹੜੀ ਚੱਲੀ ਹੈ, ਸੀਨੀਅਰ ਅਧਿਕਾਰੀਆਂ ਦੇ ਕਤਲ ਦੀ ਯੋਜਨਾ ਦੇ ਦਾਅਵਿਆਂ ਨੇ ਹਲਚਲ ਮਚਾ ਕੇ ਰੱਖ ਦਿੱਤੀ ਹੈ ਕੈਨੇਡਾ ਦੀਆਂ ਖ਼ਬਰਾਂ ਦੇ ਵਿੱਚ। ਕੈਨੇਡਾ ਦੀਆਂ ਜੇਲ੍ਹਾਂ ਦੀ ਸੁਰੱਖਿਆ ਪ੍ਰਣਾਲੀ ਨਾਲ ਜੁੜੇ ਇੱਕ ਬੇਹੱਦ ਸੰਵੇਦਨਸ਼ੀਲ ਕੈਦੀ ਜਾਂ ਸੰਵੇਦਨਸ਼ੀਲ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਓਨਟਾਰੀਓ ਦੀ ਬਹੁਤ ਚਰਚਿਤ ਪੁਲਿਸ ਜਾਂਚ ਪ੍ਰੋਜੈਕਟ ਸਾਊਥ ਦੇ ਨਾਲ ਸੰਬੰਧਿਤ ਅਦਾਲਤੀ ਦਸਤਾਵੇਜ਼ਾਂ 'ਚ ਪੰਜਾਬੀ ਮੂਲ ਦੇ ਕੈਦੀ ਗੁਰਪ੍ਰੀਤ ਸਿੰਘ ਅਤੇ ਪੰਜਾਬਣ ਕਰੈਕਸ਼ਨਲ ਅਫਸਰ ਜਿਹੜੇ ਨੇ ਜੇਲ੍ਹ ਗਾਰਡ ਨਿਸ਼ਵੰਤ ਕੌਰ ਦੋਸਾਂਝ ਦੇ ਨਾਮ ਸਾਹਮਣੇ ਆਏ। ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਦੋਵਾਂ ਨੂੰ ਟੋਰਾਂਟੋ ਸਾਊਥ ਡਿਟੈਂਸ਼ਨ ਸੈਂਟਰ ਦੇ ਇੱਕ ਸੀਨੀਅਰ ਜੇਲ੍ਹ ਅਧਿਕਾਰੀ ਦੀ ਕਥਿਤ ਹੱਤਿਆ ਦੀ ਸਾਜ਼ਿਸ਼ ਦੇ ਨਾਲ ਜੋੜਿਆ ਗਿਆ। ਹਾਲਾਂਕਿ ਇਹ ਵੀ ਸਪਸ਼ਟ ਕੀਤਾ ਗਿਆ ਕਿ ਦੋਵਾਂ ਦੇ ਵਿਰੁੱਧ ਇਸ ਮਾਮਲੇ ਦੇ ਵਿੱਚ ਅਜੇ ਤੱਕ ਕੋਈ ਅਪਰਾਧਿਕ ਦੋਸ਼ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਇਹ ਦੋਸ਼ ਅਦਾਲਤ ਦੇ ਵਿੱਚ ਸਾਬਤ ਹੋਏ। ਇਹ ਖੁਲਾਸੇ ਯਾਰਕ ਰੀਜਨਲ ਪੁਲਿਸ ਜਿਹੜੀ ਹੈ ਉਹਦੇ ਵੱਲੋਂ 57 ਸਰਚ ਵਾਰੰਟ ਹਾਸਲ ਕਰਨ ਦੇ ਲਈ ਅਦਾਲਤ ਦੇ ਵਿੱਚ ਦਾਇਰ ਕੀਤੀ ਗਈ। 563 ਸਫ਼ਿਆਂ ਦੀ ਇਨਫਰਮੇਸ਼ਨ ਟੂ ਓਬਟੇਨ ITO ਰਿਪੋਰਟ ਦੇ ਵਿੱਚੋਂ ਸਾਹਮਣੇ ਆਏ ਨੇ। ਭਾਵੇਂ ਇਨ੍ਹਾਂ ਦਸਤਾਵੇਜ਼ਾਂ ਦੇ ਵੱਡੇ ਹਿੱਸੇ ਦੇ ਉੱਤੇ ਅਜੇ ਵੀ ਜਿਹੜਾ ਪ੍ਰਕਾਸ਼ਨ ਪਾਬੰਦੀ ਹੈ ਉਨ੍ਹਾਂ ਨੂੰ ਜਨਤਕ ਨਹੀਂ ਕਰ ਸਕਦੇ, ਲਾਗੂ ਨਹੀਂ ਹੈ, ਪਰ ਓਨਟਾਰੀਓ ਸੁਪੀਰੀਅਰ ਕੋਰਟ ਦੇ ਵੱਲੋਂ ਕੁਝ ਹਿੱਸੇ ਜਨਤਕ ਕਰਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈਆਂ ਨੇ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਪੁਲਿਸ ਦਾ ਦਾਅਵਾ ਹੈ ਕਿ ਨਿਸ਼ਵੰਤ ਕੌਰ ਦੋਸਾਂਝ ਅਤੇ ਗੁਰਪ੍ਰੀਤ ਸਿੰਘ ਵਿਚਕਾਰ ਉਸਦੇ ਜੇਲ੍ਹ ਜਾਣ ਤੋਂ ਪਹਿਲਾਂ ਤੋਂ ਹੀ ਨਿੱਜੀ ਜਿਹੜਾ ਸੰਬੰਧ ਸਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਦੋਸਾਂਝ ਆਪਣੀ ਡਿਊਟੀ ਅਕਸਰ ਉਸੇ ਬੈਰਕ ਦੇ ਵਿੱਚ ਲਗਾਉਂਦੀ ਸੀ ਜਿੱਥੇ ਗੁਰਪ੍ਰੀਤ ਸਿੰਘ ਨੂੰ ਰੱਖਿਆ ਜਾਂਦਾ ਸੀ। ਦਸਤਾਵੇਜ਼ਾਂ ਦੇ ਵਿੱਚ ਇਹ ਵੀ ਜਿਹੜਾ ਦਾਅਵਾ ਕੀਤਾ ਗਿਆ ਕਿ ਗੁਰਪ੍ਰੀਤ ਸਿੰਘ ਨੇ ਜਿਹੜਾ ਸੀ ਦੋਸਾਂਝ ਨੂੰ ਮਹਿੰਗੇ ਤੋਹਫੇ ਦਿੱਤੇ, ਕਾਸਮੈਟਿਕ ਸਰਜਰੀ ਦਾ ਖਰਚਾ ਦਿੱਤਾ, ਚੁਕਾਇਆ ਤੇ ਵਿਦੇਸ਼ ਯਾਤਰਾਵਾਂ ਦਾ ਪ੍ਰਬੰਧ ਵੀ ਕੀਤਾ। ਜਾਂਚ ਅਧਿਕਾਰੀ ਨੇ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ ਦੇ ਵਿੱਚ ਲਿਖਿਆ ਕਿ ਜਿਹੜਾ ਉਪਲਬਧ ਸਬੂਤਾਂ ਤੋਂ ਇਹ ਪ੍ਰਭਾਵ ਜਿਹੜਾ ਮਿਲਦਾ ਹੈ ਕਿ ਇਹ ਕੈਦੀ ਦਾ ਜੇਲ੍ਹ ਅਧਿਕਾਰੀਆਂ ਤੇ ਅਸਧਾਰਨ ਪ੍ਰਭਾਵ ਸੀ ਜੋ ਕਰੈਕਸ਼ਨਲ ਪ੍ਰਣਾਲੀ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਤੇ ਅਗਲੀਆਂ ਖ਼ਬਰਾਂ ਇਹਦੇ ਵਿੱਚ ਜ਼ਰੂਰ ਐਡ ਕਰਾਂਗੇ ਆਉਣ ਵਾਲੇ ਸਮੇਂ 'ਚ ਕੀ ਕੁਝ ਜਿਹੜਾ ਹੋਰ ਵੀ ਨਿੱਤਰ ਕੇ ਆਉਂਦਾ ਹੈ। ਤੇ ਲਓ ਫਿਰ ਇਹ ਸਾਂਝੀ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ। ਜਾਂਦੇ ਜਾਂਦੇ ਤੁਹਾਡੇ ਜਿਹੜੇ ਨੇ
ਸੁਝਾਅ ਨੇ, ਵਿਚਾਰ ਨੇ, ਕਮੈਂਟ ਨੇ, ਉਹਨਾਂ ਦਾ ਜ਼ਿਕਰ

ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਤੇ +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਤਾਂ ਦੋਸਤੋ ਨਿੱਘਾ ਸਵਾਗਤ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਆਖਰੀ ਕੁਝ ਪਲ ਗੱਲਬਾਤ ਕਰ ਸਕਦੇ ਹਾਂ। ਤਦ ਤੱਕ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ। ਤੇ ਸਭ ਤੋਂ ਪਹਿਲਾਂ ਸੁਨੇਹਾ ਤੁਹਾਡਾ ਆਇਆ ਜੀ, ਸਰਬਜੀਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸੁਰਜੀਤ ਭਾਰਾ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 1 ਜੀ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਅੱਗੇ ਲਿਖਦੇ ਨੇ ਔਜਲਾ ਸਾਹਿਬ, ਕੀ ਵਕੀਲ ਕਦੇ ਗਲਤੀ ਨਹੀਂ ਕਰਦੇ, ਕੁਐਸਚਨ ਮਾਰਕ ਕੀਤਾ ਜੀ। ਤੇ ਔਜਲਾ ਸਾਹਿਬ ਕਹਿੰਦੇ ਹਰ ਕੋਈ ਯੂਨੀਅਨਾਂ ਬਣਾਈ ਬੈਠਾ ਹੈ, ਕੰਮ ਨਾ ਕਰਿਓ, ਤਰੀਕ ਪੇ ਤਰੀਕ ਕਹਿੰਦੇ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਕੱਲ ਦੀ ਵੀ ਕਹਿੰਦੇ ਪੈ ਗਏ ਜੀ ਹੜਤਾਲ ਵੀਰ ਜੀ, ਤੇ ਛੁੱਟੀਆਂ ਚੱਲ ਰਹੀਆਂ ਕਹਿੰਦੇ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਆ। ਅੱਗੇ ਕਹਿੰਦੇ ਨੇ ਕੰਮ ਹੁਣ ਸਟੋਰ ਤੇ ਆ ਜਾਈਏ ਜੀ, ਤੁਹਾਡੇ ਨਾਲ ਗੱਲ ਕਰੋ। ਔਜਲਾ ਸਾਹਿਬ ਕਹਿੰਦੇ ਆ ਜਾਵੋ, ਇੱਥੇ ਹੜਤਾਲ ਕਰੋਗੇ ਆਪ ਨੂੰ ਹੀ ਘਾਟਾ ਪੈਣਾ ਕਹਿੰਦੇ ਜੀ। ਤੇ ਆਪਣੇ ਜੱਟ ਵੈੜ ਬਾਈ ਜੀ ਜੁੜੇ ਹੋਏ ਆ ਕਾਂਗਰਸ ਦਾ, ਇਕੱਠੇ ਹੋਣ ਮਗਰੋਂ ਆਪ ਦੀਆਂ ਭੇਡਾਂ ਨੂੰ ਮਿਰਚਾਂ ਬਹੁਤ ਲੱਗਣੀਆਂ ਕਹਿੰਦੇ ਨੇ ਲੱਗੀਆਂ ਨੇ। ਤੇ ਰਾਜਨ ਸੈਣੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜੀ ਆ। ਵਕਫ ਬੋਰਡ ਦੀ ਕਾਰਜਗੁਜ਼ਾਰੀ ਬੜੀ ਮਾੜੀ ਰਹੀ ਆ ਜੀ ਕਹਿੰਦੇ, ਤੇ ਬਸ ਬਾਈ ਕੰਮ ਕੋਈ ਨਹੀਂ ਕਰਦਾ, ਦੋਸ਼ ਖੇਡਦੇ ਆ। ਤੇ ਬਾਈ ਇਨ੍ਹਾਂ ਮੂਰਖਾਂ ਨੇ ਰੱਬ ਦਾ ਵੀ ਜਲੂਸ ਕੱਢਿਆ ਹੋਇਆ, ਕਿਸੇ ਦੇਵੀ ਦੇਵਤੇ ਦਾ ਸਵਾਗਤ ਬਣਾਉਣ, ਸੋਰੀ ਸਵਾਗ ਮਤਲਬ ਕਿ ਬਹਿਰੂਪੀਆ ਬਾਨਾ ਜਾਂ ਸਵਾਗ ਰਚਾਉਣਾ, ਸਵਾਗ ਬਣਾਉਣ ਦੇ ਉੱਤੇ ਹੀ ਕਹਿੰਦੇ ਪਰਚਾ ਦਰਜ ਹੋਣਾ ਚਾਹੀਦਾ ਜੀ। ਤੇ ਬਾਈ ਤੁਹਾਨੂੰ ਇਹੋ ਗੱਲ ਦੱਸ ਰਿਹਾ, ਮੰਦਰ ਬਣਾਉਣਾ ਪੈਸਾ ਕਮਾਉਣਾ ਹੈ ਜੀ। ਤੇ ਅੱਗੇ ਸਤਿ ਸ੍ਰੀ ਅਕਾਲ ਭੇਜੀ ਉਹਨਾਂ ਨੇ, ਆਪਣੇ ਬਾਈ ਜੀ ਨੇ ਜੱਟ ਬੈਠ ਲਿਖਦੇ ਨੇ, ਲੋਕ ਕਹਿੰਦੇ ਪੰਜਾਬੀ ਧਰਨੇ ਬੜੇ ਲਾਉਂਦੇ ਆ, ਹੁਣ ਕਹਿੰਦੇ ਜਦੋਂ ਕੋਈ ਸੁਣਦਾ ਹੀ ਨਹੀਂ ਇੱਕ ਹੜਤਾਲ ਹੀ ਬਚਦੀ ਹੈ ਕਹਿੰਦੇ ਜੀ, ਸਭ ਦੇ ਕੋਲ ਜੀ ਇਹੀ ਹੱਲ ਹੈ ਆਖਰ ਦੇ ਵਿੱਚ। ਤੇ ਲੱਖ ਦੀ ਲਾਹਨਤ ਹੈ ਕਹਿੰਦੇ ਇਹੋ ਜਿਹੀ ਨਕਲੀ ਬੰਦੇ ਤੇ ਜਿਹੜਾ ਆਪਣਿਆਂ ਦੇ ਨਾਲ ਨਹੀਂ ਹੈ। ਬਿਲਕੁਲ ਸਹੀ ਜੀ ਕਹਿੰਦੇ, ਤੇ ਕੁਝ ਕੁ ਸਿੱਖ ਮੰਨਣਾ ਹੀ ਨਹੀਂ ਚਾਹੁੰਦੇ ਜੀ, ਬਾਹਰੋਂ ਕੁਝ ਹੋਰ ਨੇ ਤੇ ਅੰਦਰੋਂ ਕੁਝ ਹੋਰ ਨੇ। ਬਿਲਕੁਲ ਬੰਦਾ ਉਹ ਆਮ ਆਦਮੀ ਪਾਰਟੀ ਦਾ ਹੈਗਾ ਕਹਿੰਦੇ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਨੂੰ ਨਾ ਮੰਨਣਾ ਉਸ ਦੇ ਨਾਲ ਧਰਮ ਨੂੰ ਹਾਨੀ ਤਾਂ ਹੈਗੀ ਹੈ ਜੀ। ਇਨ੍ਹਾਂ ਆਮ ਆਦਮੀ ਪਾਰਟੀ ਦੇ ਕਹਿੰਦੇ ਨੇ ਕਿ ਆਈਟੀ ਸੈੱਲ ਜਿਹੜਾ ਚੋਰ ਆਈਟੀ ਸੈੱਲ ਹੈ ਨੂੰ ਮਾੜੇ ਸ਼ਬਦ ਬੋਲ ਰਹੇ ਆ, ਇਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ। ਬਿਲਕੁਲ ਚਾਹੀਦੀ ਹੈ ਜੀ, ਮੈਂ ਤਾਂ ਉਹੀ ਗੱਲ ਕੀਤੀ ਹੈ ਕਿ ਸਾਈਬਰ ਕ੍ਰਾਈਮ ਜਾਂ ਜੋ ਵੀ ਹੈ ਲਾਅ ਹੈਗਾ ਉਹਦੇ ਥੱਲੇ ਜ਼ਰੂਰ ਕਾਗਜ਼ੀ ਕਾਰਵਾਈ ਵੀ ਕਰਨੀ ਚਾਹੀਦੀ ਹੈ, ਉਸ ਤੋਂ ਪਹਿਲਾਂ ਕਿ ਆਪ ਹੱਥਾਂ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਲੈਣ ਤੋਂ ਪਹਿਲਾਂ ਜੇ ਕਾਨੂੰਨ ਜਾਂ ਉਹਦੇ ਉੱਤੇ ਕਾਰਵਾਈ ਨਹੀਂ ਹੁੰਦੀ, ਚਲੋ ਸਰਕਾਰ ਨੂੰ ਤਾਂ ਅਲਟੀਮੇਟਮ ਦਿੱਤਾ ਹੈ ਪਰ ਨਾਲ ਨਾਲ ਜਿਹੜਾ ਲਿਖਤੀ ਜਾਂ ਹੋਰ ਜਿਹੜੀ ਸ਼ਿਕਾਇਤ ਹੈ ਉਹ ਜ਼ਰੂਰ ਦੇਣੀ ਚਾਹੀਦੀ ਹੈ, ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ। ਪਰ ਮੈਂ ਮੰਨਦਾ ਕਿ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਦੀ ਜ਼ਰੂਰਤ ਨਹੀਂ ਹੈ, ਕਿਸੇ ਵੀ ਭਾਈਚਾਰੇ ਨੂੰ ਇਸ ਦੇ ਉੱਤੇ ਮਤਲਬ ਕਿ ਵਰਤਿਆ ਨਹੀਂ ਜਾਣਾ ਚਾਹੀਦਾ, ਇਸ ਕਰਕੇ ਗੱਲ ਕਰ ਰਿਹਾ ਸੀ। ਅੱਗੇ ਕਹਿੰਦੇ ਬਿਲਕੁਲ ਸੈਣੀ ਸਾਹਿਬ, ਇੱਥੇ ਸੋਧਾ ਹੀ ਚੱਲਦਾ ਹੈ ਜੀ। ਤੇ ਦੂਜੀ ਗੱਲ ਅਗਰੈਸਿਵ ਸਾਈਕੀ ਵਾਲੀ ਬਿਲਕੁਲ ਸਹੀ ਹੈ ਜੀ ਤੁਹਾਡੀ ਗੱਲ, ਐਪਰੀਸ਼ੀਏਟ ਕਰਦੇ ਨੇ ਜਟਵੈੜ ਬਾਈ ਜੀ। ਤੇ ਪਰਮਿੰਦਰ ਜੀ ਬਾਈ ਜੀ ਆਪਣੇ ਬਰਨ ਜੀ ਜੁੜੇ ਹੋਏ ਫਗਵਾੜੇ ਤੋਂ ਕਹਿੰਦੇ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਦੁਆਬਾ ਰੇਡੀਓ ਦੇ ਪਰਿਵਾਰ ਨੂੰ ਜੀ। ਤੇ ਇਸੇ ਤਰ੍ਹਾਂ ਜਟਵੈੜ ਬਾਈ ਜੀ ਕਹਿੰਦੇ ਆ ਕੱਲ ਕੁਝ ਗੱਲਾਂ ਕਲੀਅਰ ਹੋ ਜਾਣੀਆਂ ਨੇ, ਤੇ ਰਾਹੁਲ ਗਾਂਧੀ ਦੀਆਂ ਮੁਸੀਬਤਾਂ ਵਧਣੀਆਂ ਹੀ ਨੇ ਕਹਿੰਦੇ ਜੀ ਕੱਲ ਨੂੰ, ਕਿਉਂਕਿ ਉਹ ਵਾਪਸ ਆ ਰਹੇ ਨੇ। ਤੇ ਸਤਿ ਸ੍ਰੀ ਅਕਾਲ ਪਿਆਰਿਓ ਕਹਿੰਦੇ ਨੇ ਆਪਣੇ ਮੁਕੱਦਰ ਬਾਈ ਜੀ। ਤੇ ਜਟਪੈੜ ਬਾਈ ਜੀ ਕਹਿੰਦੇ ਆ ਬਿਲਕੁਲ ਸੈਣੀ ਸਾਹਿਬ, ਕਾਂਗਰਸ ਸਾਰਿਆਂ ਨੂੰ ਮੁੱਖ ਮੰਤਰੀ ਵਾਲਾ ਝੱਗਾ ਚਾਹੀਦਾ ਹੈ ਜੀ ਉਹਨਾਂ ਨੂੰ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ। ਤੇ ਭਾਨ ਸਿੰਘ ਗਰੇਵਾਲ ਜੀ ਜੁੜੇ ਹੋਏ ਨੇ, ਭੁਪਿੰਦਰ ਸਿੰਘ ਭਾਰਤ ਜੀ ਤੇ ਐਡਵੋਕੇਟ ਰਾਜਨ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਕਹਿੰਦੇ ਆ। ਤੇ ਰਜਿੰਦਰ ਜੀਰਾ ਜੀ ਨੂੰ ਰਜਿੰਦਰ ਜੀਰਾ ਜੀ ਕਹਿੰਦੇ ਆ ਜਟਵੈੜ ਜੀ ਨੇ ਤਾਂ ਧੰਨ ਧੰਨ ਕਰਵਾਈ ਪਈ ਹੈ ਜੀ ਕਹਿੰਦੇ ਇੱਕ ਮਿੰਟਾਂ ਵਾਲੀ ਜੀ। ਭਾਨ ਸਿੰਘ ਗਰੇਵਾਲ ਬਾਈ ਜੀ ਕਹਿੰਦੇ ਆ ਲਾਈਕ ਨੰਬਰ 9 ਜੀ, ਤੇ ਉਹਨਾਂ ਦੇ ਕਮੈਂਟ ਆਉਣ ਲੱਗ ਗਏ ਨੇ ਹੁਣ, ਮਸਲਾ ਹੱਲ ਹੋ ਗਿਆ ਉਹਨਾਂ ਦਾ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਗਰੇਵਾਲ ਸਾਹਿਬ ਜਿਵੇਂ ਤੁਹਾਡੇ ਟਰੱਕ ਨਹੀਂ ਨਾ ਰੁਕਦਾ, ਇਵੇਂ ਮੋਬਾਈਲ ਵੀ ਕਹਿੰਦੇ ਤੁਹਾਡਾ ਚੱਲਦਾ ਹੀ ਰਹਿੰਦਾ ਹੈ, ਇੱਕ ਵਾਰੀ ਬੰਦ ਕਰਕੇ ਚਲਾ ਲਓ ਕਹਿੰਦੇ ਜੀ, ਕਮੈਂਟ ਆਉਣ ਲੱਗ ਜਾਣਗੇ। ਗਰੇਵਾਲ ਸਾਹਿਬ ਕਹਿੰਦੇ ਰਜਿੰਦਰ ਕੁਮਾਰ ਜੀਰਾ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਜੀਰਾ ਜੀ ਕਹਿੰਦੇ ਆ ਕਿ ਔਜਲਾ ਸਾਹਿਬ ਉਸ ਵੇਲੇ ਤਾਂ ਕੁਲਬੀਰ ਜੀਰਾ ਇਹਨਾਂ ਨੂੰ ਖਿੱਚੀ ਫਿਰਦਾ ਸੀਗਾ, ਤੇ ਐਤਕੀ ਕਹਿੰਦੇ ਹੁਣ ਤਾਂ ਨੇੜੇ ਨਹੀਂ ਲੱਗਿਆ ਜੀ। ਤੇ ਇਸੇ ਤਰ੍ਹਾਂ ਅਗਲਾ ਸੁਣਿਆ ਗਰੇਵਾਲ ਸਾਹਿਬ ਕਹਿੰਦੇ ਜੀ ਭਾਰਤ ਸਾਹਿਬ
ਪਰ ਨੋਟੀਫਿਕੇਸ਼ਨ ਨਹੀਂ ਆਉਂਦੀ ਛੋਟੇ ਵੀਰ, ਜ਼ਰੂਰ ਜੀ ਉਹਨੂੰ ਤੁਸੀਂ ਇੱਦਾਂ ਕਰੋ, ਦੁਬਾਰਾ ਉਹਨੂੰ ਬੈੱਲ ਨੂੰ ਜਿਹੜਾ ਦਬਾ ਦਿਓ ਜੇ ਸੁਣ ਰਹੇ ਹੋ, ਤੇ ਸ਼ਾਇਦ ਉਹ ਹੋ ਸਕਦਾ ਕਿ ਤਾਂ ਕਰਕੇ ਨੋਟੀਫਿਕੇਸ਼ਨ ਨਹੀਂ ਆਉਂਦਾ, ਨਹੀਂ ਤਾਂ ਵੈਸੇ ਮੈਂ ਪਾਉਂਦਾ ਹੀ ਹੁੰਦਾ ਹਾਂ ਸਭ ਨੂੰ ਜੀ, ਤਾਂ ਉਹ ਜਿਹੜਾ ਮੈਸੇਜ ਤਾਂ ਪਹੁੰਚਦਾ ਹੋਏਗਾ, ਤੇ ਉਹਨੂੰ ਕਰ ਲਿਓ ਜੀ ਦੁਰੁਸਤ ਇੱਕ ਵਾਰੀ, ਸ਼ਾਇਦ ਹੋ ਸਕਦਾ ਤਾਂ ਕਰਕੇ ਹੋਇਆ ਹੋਵੇ, ਕਿਉਂਕਿ ਫੋਲੋ ਕਰ ਲਿਓ ਆਪਣਾ ਉਹਨੂੰ, ਸਬਸਕ੍ਰਾਈਬ ਕਰ ਲਓ ਤੇ ਫਿਰ ਉਹ ਆਉਣ ਲੱਗ ਜਾਣਾ ਜੀ ਮੇਰੇ ਖਿਆਲ ਨਾਲ। ਤੇ ਰਾਜ ਰਜਿੰਦਰ ਜੀ ਕਹਿੰਦੇ ਆ ਗਰੇਵਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਆ ਬੈਂਸ ਭਰਾ ਵਾਰਸ ਪੰਜਾਬ ਦੇ ਵਿੱਚ ਸ਼ਮੂਲੀਅਤ ਕਰ ਗਏ ਆ, ਚੱਕੋ ਬਦਲਾਅ ਹੋ ਗਿਆ ਜੀ ਕਹਿੰਦੇ। ਤੇ ਲੋ ਦੋਸਤੋ, ਇਹ ਸਨ ਤੁਹਾਡੇ ਸਭ ਦੋਸਤਾਂ ਦੇ ਸੁਨੇਹੇ, ਤੇ ਇਸ ਦੇ ਨਾਲ ਹੀ ਵੱਧ ਘੱਟ ਬੋਲੋ ਗੁਸਤਾਖੀ ਮਾਫ਼। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, 2 ਘੰਟੇ ਦਾ ਸਮਾਂ ਆਪਣਾ ਕੰਪਲੀਟ ਹੋ ਗਿਆ, ਤੇ ਕੱਲ ਨੂੰ ਮਿਲਦੇ ਆ ਫਿਰ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਤੇ ਕਿਸੇ ਦੋਸਤ ਦਾ ਸੁਣਿਆ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਨਾਮ ਰਹਿ ਗਿਆ ਮਾਫ਼ੀ ਚਾਹਵਾਂਗਾ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਪ ਦੇ ਉੱਤੇ ਸੁਣ ਰਹੇ ਆ, ਫੇਸਬੁੱਕ ਦੇ ਉੱਤੇ, ਵੈਬਸਾਈਟ ਦੇ ਉੱਤੇ ਜਾਂ ਯੂਟਿਊਬ ਦੇ ਜ਼ਰੀਏ, ਜਿਨ੍ਹਾਂ ਨੇ ਚੁੱਪ ਚਪੀਤੇ ਸੁਣਿਆ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਕਮੈਂਟ ਕੀਤੇ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਫੋਨ ਕਾਲ ਲਾ ਕੇ ਆਪਣੇ ਮਨ ਦੇ ਵਿਚਾਰ ਦਿੱਤੇ ਆ ਉਹਨਾਂ ਦਾ ਵੀ ਸ਼ੁਕਰੀਆ, ਤੇ ਸਾਰੇ ਸਭ ਦਾ ਹੀ ਸ਼ੁਕਰੀਆ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੀ ਮੁਲਾਕਾਤ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਜੀ, ਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੇ ਖਾਸ ਮੁੱਦੇ ਜਿਹੜੇ ਨੇ, ਚਲੰਤ ਮਾਮਲੇ ਜਿਹੜੇ ਨੇ, ਉਹਨਾਂ ਦੇ ਉੱਤੇ ਵਾਰਤਾਲਾਪ ਕਰਾਂਗੇ ਤੇ ਤੁਹਾਡੇ ਸੁਝਾਵਾਂ ਦੀ ਤੇ ਤੁਹਾਡੇ ਜਿਹੜਾ ਵਿਚਾਰਾਂ ਦੀ ਵੀ ਜਿਹੜੀ ਹੈ ਉਡੀਕ ਰਹੇਗੀ। ਤੇ ਅੱਜ ਦੋਸਤੋ 2 ਜੁਲਾਈ ਦਾ ਦਿਨ ਹੋ ਗਿਆ ਤੇ ਵੀਰਵਾਰ ਵਾਲਾ ਦਿਨ ਹੈ, 2026 ਦਾ ਦਿਹਾੜਾ ਸਾਲ ਦਾ, ਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਨਾਲ ਨਾਲ ਸਮਾਂ ਤੇ ਸਥਿਤੀ ਦੇ ਉੱਤੇ ਬਾਤ ਪਾ ਕੇ ਤੇ ਅੱਗੇ ਵਧਦੇ ਹਾਂ। ਘੜੀਆਂ ਦੇ ਉੱਤੇ ਇਸ ਵਕਤ ਫਿਨਲੈਂਡ ਦੇ ਮੁਤਾਬਕ 7:09 ਦਾ ਸਮਾਂ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:09 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਦਾ ਸਮਾਂ ਹੈ ਜੀ। ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:39 ਦਾ ਸਮਾਂ ਹੋ ਗਿਆ। ਤਾਰੇ ਟਿਮਟਮ ਆ ਰਹੇ ਨੇ ਤੇ ਨਾਲ ਮੌਸਮ ਬਹਾਰ ਜਿਹੜੀ ਹੈ, ਕਹਿ ਸਕਦੇ ਹਾਂ ਕਿ ਮੌਨਸੂਨ ਜਿਹੜਾ ਚੱਕਰ ਚੱਲਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਜਿਹੜਾ ਪੰਜਾਬ ਦੇ ਵਿੱਚ, ਹਿਮਾਚਲ ਦੇ ਵਿੱਚ ਜਿਹੜਾ ਰਾਹਤ ਮਿਲੀ ਹੈ ਗਰਮੀ ਤੋਂ ਵੀ, ਤੇ ਕਿਸਾਨਾਂ ਨੂੰ ਵੀ ਕਿਤੇ ਨਾ ਕਿਤੇ ਸੁੱਖ ਦਾ ਸਾਹ ਜਿਹੜਾ ਲੈਣ ਦਾ ਸਮਾਂ ਮਿਲਿਆ, ਕਿਉਂਕਿ ਫਸਲਾਂ ਜਿਹੜੀਆਂ ਸੀ ਗਰਮੀ ਦੇ ਨਾਲ ਸੁੱਕ ਰਹੀਆਂ ਸੀ। ਪਾਣੀ ਦਾ ਮੁੱਦਾ ਜਿਹੜਾ ਤੇ ਨਾਲ ਨਾਲ ਬਿਜਲੀ, ਸਾਰਾ ਕੁਝ ਜਿਹੜਾ ਉਹਦਾ ਵੀ ਗੇੜ ਵੱਜਦਾ ਸੀ। ਤੇ ਦੋਸਤੋ, ਇਸੇ ਤਰ੍ਹਾਂ ਹੀ ਜਿਹੜਾ UK ਦੇ ਵਿੱਚ ਸ਼ਾਮ ਦੇ 5:00 ਤੇ ਘੜੀਆਂ ਦੇ ਉੱਤੇ 10 ਮਿੰਟ ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ ਇਸ ਵਕਤ ਆਪਣੇ 6:10 ਹੈ। ਤੇ ਲਓ ਫਿਰ ਘੜੀਆਂ ਨੂੰ ਮਿਲਾਵੋ ਨਾਲ, ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਕਰੋ ਨਾਲ ਜੋੜੋ ਤੇ ਸੁਨੇਹਾ ਦੇਵੋ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਤੇ ਦੁਆਬਾ ਰੇਡੀਓ ਨੂੰ ਤੁਸੀਂ ਸੁਣ ਸਕਦੇ ਹੋ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਤੇ ਹਰ ਜਗ੍ਹਾ ਹੀ ਟੈਲੀਗ੍ਰਾਮ ਦੇ ਵਿੱਚ ਵੀ ਜਿਹੜਾ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਤੇ ਆਫੀਸ਼ੀਅਲ ਪੇਜਾਂ ਦੇ ਨਾਲ ਜੁੜ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਅੱਜ ਦੇ ਖਾਸ ਮੁੱਦਿਆਂ ਦੇ ਉੱਤੇ ਵੀ ਕਰਾਂਗੇ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਟਰੰਪ ਦੇ ਜਿਹੜੇ ਭੇਦ ਹੈ, ਹੋਰ ਸਾਰਾ ਸਿਲਸਿਲਾ ਉਹਨੂੰ ਵੀ ਖੋਲਣ ਦੀ ਕੋਸ਼ਿਸ਼ ਰਹੇਗੀ। ਅੱਜ ਦੇ ਵਿਚਾਰ ਦੇ ਵਿੱਚੋਂ 2 ਜੁਲਾਈ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਲੋਕਾਂ ਨੂੰ ਸੁਨਹਿਰੀ ਸੁਪਨੇ ਵਿਖਾ ਕੇ ਆਪਣੀ ਚੌਧਰ ਕਾਇਮ ਰੱਖਣੀ ਚਲਾਕ ਤੇ ਬੇਈਮਾਨ ਲੀਡਰਾਂ ਦਾ ਕੰਮ ਹੈ। ਅੱਜ ਦੇ ਦਿਹਾੜੇ ਦੇ ਉੱਤੇ 2 ਜੁਲਾਈ 1897 ਦੇ ਵਿੱਚ ਇਟਲੀ ਦੇ ਵਿਗਿਆਨੀ ਹੋਏ ਨੇ ਮਾਰਕੋਨੀ ਨੂੰ ਰੇਡੀਓ ਦਾ ਜਿਹੜਾ ਸੀ ਪੈਂਟੈਂਟ ਉਹਨਾਂ ਨੇ ਮਿਲਿਆ ਸੀ ਉਹਨਾਂ ਨੂੰ। ਤੇ 1923 ਦੇ ਵਿੱਚ ਚੋਰਾ ਚੋਰੀ ਕਾਂਡ ਗੋਰਖਪੁਰ UP ਦੇ ਨਾਲ ਸੰਬੰਧਿਤ ਇਹ ਕਾਂਡ ਹੋਇਆ ਸੀ ਤੇ 19 ਦੇਸ਼ ਭਗਤਾਂ ਨੂੰ ਫਾਂਸੀ ਲਾਈ ਗਈ ਸੀ, ਉਹਦਾ ਜ਼ਿਕਰ ਕਰਾਂਗੇ ਸੰਖੇਪ ਦੇ ਵਿੱਚ। 1961 ਦੇ ਵਿੱਚ ਪ੍ਰਸਿੱਧ ਅਮਰੀਕੀ ਲੇਖਕ ਹੋਏ ਨੇ ਅਰਨੈਸਟ ਹੈਮਗਿੰਟਨ ਦਾ ਜਿਹੜਾ ਦੇਹਾਂਤ ਹੁੰਦਾ ਹੈ। ਤੇ 1972 ਦੇ ਵਿੱਚ ਸਾਬਕਾ ਜਿਹੜੇ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪਾਕਿਸਤਾਨ ਦੇ ਜ਼ੁਲਫ ਅਲੀ ਕਾ ਜਿਹੜੇ ਨੇ ਭੁੱਟੋ ਹੁਣੀ, ਉਹਨਾਂ ਵੱਲੋਂ ਸ਼ਿਮਲੇ ਸਮਝੌਤੇ ਉੱਤੇ ਜਿਹੜੇ ਸੀ ਦਸਤਖਤ ਕੀਤੇ ਗਏ ਸਨ। 1990 ਦੇ ਵਿੱਚ ਸਾਊਦੀ ਅਰਬ ਦੇ ਵਿੱਚ ਮੱਕੇ ਦੀ ਜਿਹੜੀ ਸੁਰੰਗ ਦੇ ਵਿੱਚ ਭਗਦੜ ਮਚਨ ਦੇ ਨਾਲ ਜਿਹੜਾ ਸੀ 1426 ਮੌਤਾਂ ਦਰਜ ਕੀਤੀਆਂ ਗਈਆਂ ਸਨ। ਤੇ ਅੱਜ ਦੇ ਦਿਹਾੜੇ ਦੇ ਉੱਤੇ ਗੱਲਬਾਤ ਕਰਦੇ ਹਾਂ ਚੋਰਾ ਚੋਰੀ ਕਾਂਡ ਦੀ। ਸਭ ਤੋਂ ਪਹਿਲਾਂ ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਪਹਿਲੇ ਵਿਸ਼ਵ ਯੁੱਧ ਦੇ ਖਤਮ ਹੁੰਦਿਆਂ ਹੀ ਸਰਕਾਰ ਨੇ ਦੇਸ਼ ਦੇ ਵਿੱਚ ਜੋ ਦੇਸ਼ ਭਗਤਾਂ ਨੇ ਗਦਰ ਲਹਿਰ ਚਲਾਈ ਸੀ ਉਸਦੇ ਅਧੀਨ ਜੋ ਮੁਕੱਦਮੇ ਚੱਲੇ ਉਹਨਾਂ ਦੀ ਜਾਂਚ ਲਈ ਜਿਹੜੀ ਬਣੀ ਕਮੇਟੀ ਸੀ ਸਿੰਡੀਸਨ ਨੇ ਰਿਪੋਰਟ ਦਿੱਤੀ ਤੇ ਅੱਗੋਂ ਲਈ ਰਾਜਸੀ ਸਰਗਰਮੀਆਂ ਰੋਕਣ ਦੇ ਲਈ ਰੋਲ ਟੈਕਟ ਬਿੱਲ ਜਿਹੜਾ ਸੀ ਜੋ ਕਿ 1919 ਦੇ ਵਿੱਚ ਪਾਸ ਹੋਇਆ ਸਰਕਾਰ ਨੇ ਉਹਨੂੰ ਜਿਹੜਾ ਸੀ ਲਾਗੂ ਕਰਨ ਦੀ ਸਿਫਾਰਿਸ਼ ਕੀਤੀ। ਇਸ ਦੇ ਪ੍ਰਧਾਨ ਮਿਸਟਰ ਰੋਲਟ ਦੇ ਨਾਂ ਦੇ ਉੱਤੇ ਇਹ ਜਿਹੜਾ ਸੀ ਰੋਲ ਟੈਕਟ ਜਿਹੜਾ ਸੀ ਮਸ਼ਹੂਰ ਹੋਇਆ ਜਿਸਦੇ ਰੋਸ ਦੇ ਵਜੋਂ ਮੁਜ਼ਾਹਰੇ ਰੈਲੀਆਂ ਹੋਈਆਂ ਤੇ ਜਲਿਆਂਵਾਲਾ ਬਾਗ ਦਾ ਜਿਹੜਾ ਖੂਨੀ ਸਾਕਾ ਵਾਪਰਿਆ ਸੀ। 1920 ਦੇ ਵਿੱਚ ਲਾਲਾ ਲਾਜਪਤ ਰਾਏ ਦੀ ਪ੍ਰਧਾਨਗੀ ਹੇਠ ਕਾਂਗਰਸ ਦਾ ਸਪੈਸ਼ਲ ਸਮਾਗਮ ਕਲਕੱਤਾ ਵਿਖੇ ਹੁੰਦਾ ਹੈ ਤੇ ਉਸਦੇ ਵਿੱਚ ਉਹ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਦੇ ਖਿਲਾਫ਼ ਨਾ ਮਿਲਵਰਤਨ ਲਹਿਰ ਚਲਾਈ ਜਾਵੇ ਤੇ ਮਹਾਤਮਾ ਗਾਂਧੀ ਨੇ 1 ਜਨਵਰੀ 1921 ਨੂੰ ਕਾਂਗਰਸ ਦੇ ਸਹਿਯੋਗ ਦੇ ਨਾਲ ਲੋਕਾਂ ਨੂੰ ਅਦਾਲਤਾਂ, ਵਿਦੇਸ਼ੀ ਕੱਪੜੇ, ਸਰਕਾਰੀ ਸਕੂਲਾਂ, ਕਾਲਜਾਂ ਦਾ ਬਾਈਕਾਟ ਕਰਨ ਦਾ ਜਿਹੜਾ ਸੱਦਾ ਦੇ ਕੇ ਨਾ ਮਿਲ ਵਰਤਣ ਜਿਹੜਾ ਅੰਦੋਲਨ ਸ਼ੁਰੂ ਕਰ ਦਿੱਤਾ। ਅੰਦੋਲਨ ਦਾ ਜਿਹੜਾ ਇਹ ਨਤੀਜਾ ਹੋਇਆ ਸੀ ਅੱਗੇ ਕਿ ਇਹ ਜਿਹੜਾ ਸੀ ਐਕਟ ਲਾਗੂ ਨਾ ਹੋ ਸਕਿਆ ਤੇ ਐਕਟ ਦੇ ਖਿਲਾਫ ਅੰਦੋਲਨ ਸ਼ੁਰੂ ਕਰਨ ਸਮੇਂ ਗਾਂਧੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਸਾਲ ਦੇ ਅੰਦਰ ਅੰਦਰ ਇੱਕ ਸਾਲ ਦੇ ਅੰਦਰ ਅੰਦਰ ਭਾਰਤ ਨੂੰ ਪੂਰਨ ਸਵਰਾਜ ਲੈ ਕੇ ਜਿਹੜਾ ਦੇਵਾਂਗਾ। ਵਾਅਦੇ ਤੋਂ ਪਿੱਛੇ ਹਟਣ ਦੇ ਉੱਤੇ ਲੋਕਾਂ ਦਾ ਅੰਦੋਲਨ ਜਿਹੜਾ ਸੀ ਉਹਦੇ ਢੰਗ ਤੋਂ ਜਿਹੜਾ ਸੀ ਮੋਹ ਭੰਗ ਹੋਇਆ ਤੇ ਜਦ ਯੂਪੀ ਦੇ ਜ਼ਿਲ੍ਹੇ ਗੋਰਖਪੁਰ ਦੇ ਚੋਰਾ ਚੋਰੀ ਕਸਬੇ ਦੇ ਵਿੱਚ ਲੋਕ ਮੁਜ਼ਾਹਰਾ ਕਰ ਰਹੇ ਸਨ ਤਾਂ ਉਨ੍ਹਾਂ ਦੇ ਆਗੂਆਂ ਨੂੰ ਪੁਲਿਸ ਫੜ ਕੇ ਥਾਣੇ ਲੈ ਗਈ। ਭੀੜ ਥਾਣੇ ਅੱਗੇ ਆਗੂਆਂ ਦੀ ਜਿਹੜੀ ਸੀ ਰਿਹਾਈ ਦੇ ਲਈ ਨਾਅਰੇ ਲਾਉਣ ਲੱਗ ਪਈ ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ, ਜਿਹਦੇ ਵਿੱਚ ਤਿੰਨ ਜਿਹੜੇ ਸਨ ਮੁਜ਼ਾਹਰਾਕਾਰੀ ਮੈਂਬਰ ਜਿਹੜੇ ਸਨ ਮਾਰੇ ਗਏ ਤੇ 5 ਫਰਵਰੀ 1922 ਨੂੰ ਗੁੱਸੇ ਦੇ ਵਿੱਚ ਆਏ ਲਗਭਗ 3000 ਲੋਕਾਂ ਨੇ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਪੁਲਿਸ ਨੂੰ ਥਾਣੇ ਦੇ ਅੰਦਰ ਵੜਨ ਦੇ ਲਈ ਮਜਬੂਰ ਕਰ ਦਿੱਤਾ ਸੀ ਤੇ ਥਾਣੇ ਨੂੰ ਅੱਗ ਲਾ ਦਿੱਤੀ, ਜਿਸ ਦੇ ਵਿੱਚ 22 ਪੁਲਿਸ ਵਾਲੇ ਜਿਉਂਦੇ ਸਾੜ ਦਿੱਤੇ ਗਏ ਤੇ ਗਾਂਧੀ ਨੇ ਇਸ ਘਟਨਾ ਦੀ ਕਰੜੀ ਨਿੰਦਿਆ ਕਰਦਿਆਂ ਨਾ ਮਿਲ ਵਰਤਣ ਲਹਿਰ ਬੰਦ ਕਰ ਦਿੱਤੀ। 1922 ਦੀ ਚੋਰਾ ਚੋਰੀ ਘਟਨਾ ਨੇ ਗਾਂਧੀ ਦੇ ਵੱਲੋਂ ਨਾ ਮਿਲ ਵਰਤਣ ਲਹਿਰ ਵਾਪਸ ਲੈਣ ਦੇ ਉੱਤੇ ਸ਼ਹੀਦ ਭਗਤ ਸਿੰਘ ਦੇ ਮਨ ਨੂੰ ਹਿਲਾਇਆ ਤੇ ਉਹ ਸਮਝ ਗਿਆ ਕਿ ਉਸਦਾ ਰਸਤਾ ਜਿਹੜਾ ਗਾਂਧੀ ਤੇ ਕਾਂਗਰਸੀ ਦੇ ਆਜ਼ਾਦੀ ਪ੍ਰਾਪਤ ਕਰਨ ਦੇ ਰਸਤੇ ਤੋਂ ਜਿਹੜਾ ਵੱਖਰਾ ਹੈ। ਭਗਤ ਸਿੰਘ ਉਨ੍ਹਾਂ ਤੇ ਉਸਦੇ ਜਿਹੜੇ ਸਾਥੀਆਂ ਨੇ ਅੰਦੋਲਨ ਵਾਪਸ ਲੈਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਕਾਂਗਰਸ ਦੇ ਨਾਲੋਂ ਨਾਤਾ ਤੋੜ ਕੇ ਨਵੀਂ ਪਾਰਟੀ ਬਣਾਉਣ ਤੇ ਇਨਕਲਾਬ ਦੇ ਲਈ ਸਿਧਾਂਤਕ ਸਮਝ ਬਣਾਉਣ ਦੇ ਉੱਤੇ ਇਨਕਲਾਬੀ ਲਈ ਨਵੇਂ ਸਾਥੀਆਂ ਨੂੰ ਤਿਆਰ ਕਰਨ ਦੇ ਵਾਸਤੇ ਆਪਣੇ ਢੰਗ ਦੇ ਨਾਲ ਸੰਘਰਸ਼ ਕਰਨ ਦਾ ਫੈਸਲਾ ਲੈ ਲਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਇੱਕ ਦਿਨ ਦੀ ਕਾਰਵਾਈ ਨੂੰ ਅੱਗੇ ਪਾਉਣਾ ਵੀ ਸੰਘਰਸ਼ਸ਼ੀਲ ਲੋਕਾਂ ਦੀ ਮਾਨਸਿਕਤਾ ਨੂੰ ਕੁਰਾਹੇ ਪਾਉਣ ਬਰਾਬਰ ਹੁੰਦਾ ਹੈ। ਅਜਿਹੇ ਕਦਮ ਆਮ ਲੋਕਾਂ ਨੂੰ ਮਾਨਸਿਕ ਤੌਰ ਦੇ ਉੱਤੇ ਹਾਰਿਆ ਹੋਇਆ ਬਣਾ ਦਿੰਦੇ ਨੇ ਤੇ ਅੱਜ ਦੇ ਦਿਨ 1923 ਦੇ ਵਿੱਚ 2 ਜੁਲਾਈ ਨੂੰ 19 ਦੇਸ਼ ਭਗਤਾਂ ਨੂੰ ਗੋਰਖਪੁਰ ਯੂਪੀ ਦੀ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ, ਜਿਸ ਦਾ ਕਾਂਡ ਦਾ ਜਿਹੜਾ ਨਾਲ ਬਣਦਾ ਹੈ ਜ਼ਿਕਰ ਕੀਤਾ ਹੈ ਉਹਨੂੰ ਉਸ ਸਮੇਂ ਦਾ ਚੋਰਾ ਚੋਰੀ ਕਾਂਡ ਜਿਹੜਾ ਕਿਹਾ ਜਾਂਦਾ ਹੈ। 1919, 1920, 1921 ਤੇ 1922 ਦੇ ਸਮੇਂ ਦੀ ਇਹ ਦੋਸਤੋ ਗੱਲਬਾਤ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਸਭ ਤੋਂ ਪਹਿਲਾਂ ਦੇਸ਼ ਪ੍ਰੇ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਤੇ ਫਿਰ ਹੋਰ ਸਾਰੇ ਸਿਲਸਿਲੇ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਵੱਲ ਤੋਂ ਜਾਣ ਤੋਂ ਪਹਿਲਾਂ ਆਪਾਂ ਫੀਫਾ ਵਰਲਡ ਕੱਪ ਦੀ ਜਿਹੜੀ ਕਹਾਣੀ ਬਾਤ ਪਾ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ। ਟਰੰਪ ਸਾਹਿਬ ਦੇ ਭੇਦ ਵੀ ਖੋਲਾਂਗੇ ਤੇ ਹੋਰ ਸਾਰਾ ਜਿਹੜਾ ਸਿਲਸਿਲਾ ਹੈ ਉਹਨੂੰ ਅੱਗੇ ਤੋਰਨ ਦੀ ਕੋਸ਼ਿਸ਼ ਜਿਹੜੀ ਆ ਜਾਰੀ ਰਹੇਗੀ। ਕੈਨੇਡਾ ਡੇ ਕੱਲ ਮਨਾਇਆ ਗਿਆ ਤੇ ਬਹੁਤ ਬਹੁਤ ਸਭ ਨੂੰ ਮੁਬਾਰਕ ਹੈ ਜੀ ਤੇ ਕੈਨੇਡਾ ਦੇ ਡੇ ਦੀਆਂ ਵੀ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੋਕ ਵੱਸਦੇ ਆ ਉੱਥੇ ਤੇ ਮਾਣ ਹੈ ਉਹਨਾਂ ਨੂੰ, ਉਹ ਵੀ ਉਹਨਾਂ ਦਾ ਮੁਲਕ ਹੈ। ਤੇ ਇਸੇ ਤਰ੍ਹਾਂ ਹੀ ਗੱਲਬਾਤ ਕਰਦੇ ਹਾਂ ਫੀਫਾ ਵਰਲਡ ਕੱਪ ਦੀ। ਫੀਫਾ ਵਿਸ਼ਵ ਕੱਪ ਜਿਹੜਾ 2026 ਦੇ ਨਾਕਆਊਟ ਰਾਉਂਡ ਜਿਹੜੇ ਕੱਲ ਵਾਪਰੇ ਹੈ, ਪੜਾਅ ਦੇ ਬੇਹੱਦ ਰੋਮਾਂਚਕ ਤੇ ਤਣਾਅਪੂਰਨ ਮੁਕਾਬਲਿਆਂ ਚ USA ਜਿਹੜਾ ਅਮਰੀਕਾ ਤੇ ਸਪੇਨ ਨੇ ਆਪਣੇ ਆਪਣੇ ਮੈਚ ਜਿੱਤ ਕੇ ਅਗਲੇ ਦੌਰ ਦੇ ਵਿੱਚ ਜਗ੍ਹਾ ਪੱਕੀ ਕਰ ਲਈ। ਸੈਨ ਫਰਾਂਸਿਸਕੋ ਬੇ ਏਰੀਆ ਸਟੇਡੀਅਮ ਦੇ ਵਿੱਚ ਖੇਡੇ ਗਏ ਇੱਕ ਅਹਿਮ ਮੁਕਾਬਲੇ ਦੇ ਵਿੱਚ ਮੇਜ਼ਬਾਨ ਅਮਰੀਕਾ ਨੇ ਬੋਸਨੀਆ ਜਿਹੜੇ ਨੇ ਉਨ੍ਹਾਂ ਨੂੰ ਜਿਹੜਾ ਸੀ 2-0 ਦੇ ਨਾਲ ਹਰਾ ਦਿੱਤਾ। ਹਾਲਾਂਕਿ ਅਮਰੀਕੀ ਟੀਮ ਦੇ ਲਈ ਇਹ ਜਿੱਤ ਆਸਾਨ ਨਹੀਂ ਰਹੀ ਕਿਉਂਕਿ ਮੈਚ ਦੇ 64ਵੇਂ ਮਿੰਟ ਦੇ ਵਿੱਚ ਫੋਲਾਰਿਨ ਬਾਲੋਗੁਨ ਨੂੰ ਜਿਹੜਾ ਸੀ ਰੈੱਡ ਕਾਰਡ ਮਿਲਣ ਦੇ ਕਾਰਨ ਟੀਮ ਨੂੰ 10 ਖਿਡਾਰੀਆਂ ਦੇ ਨਾਲ ਹੀ ਖੇਡਣਾ ਪਿਆ ਸੀ। ਇਸ ਦੇ ਬਾਵਜੂਦ 82ਵੇਂ ਮਿੰਟ ਦੇ ਵਿੱਚ ਮਲਿਕ ਟਿਲਮੈਨ ਦੇ ਸ਼ਾਨਦਾਰ ਫ੍ਰੀ ਕਿੱਕ ਗੋਲ ਨੇ ਅਮਰੀਕਾ ਦੀ ਜਿੱਤ ਦੇ ਉੱਤੇ ਮੋਹਰ ਲਗਾ ਦਿੱਤੀ। ਇਸੇ ਦਿਨ ਦੇ ਦੂਜੇ ਹਾਈ ਪ੍ਰੋਫਾਈਲ ਮੁਕਾਬਲੇ ਦੇ ਵਿੱਚ ਸਪੇਨ ਦੀ ਮਜ਼ਬੂਤ ਟੀਮ ਨੇ ਲਾਸ ਏਂਜਲਸ ਸਟੇਡੀਅਮ ਦੇ ਵਿੱਚ ਆਸਟਰੀਆ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਗਲੇ ਸਫ਼ਰ ਦੇ ਵੱਲ ਕਦਮ ਵਧਾਏ ਤੇ ਇਸ ਤੋਂ ਪਹਿਲਾਂ ਦੇ ਮੁਕਾਬਲਿਆਂ ਦੇ ਵਿੱਚ ਬੈਲਜੀਅਮ ਨੇ ਸੈਨੇਗਲ ਨੂੰ ਵਾਧੂ ਸਮੇਂ ਜਿਹੜਾ ਸੀ ਟਾਈਮ ਦੇ ਵਿੱਚ ਐਕਸਟਰਾ ਟਾਈਮ ਦੇ ਵਿੱਚ 3-2 ਦੇ ਨਾਲ ਤੇ ਇੰਗਲੈਂਡ ਨੇ ਡੀ ਆਰ ਕੋਂਗੋ ਨੂੰ 2-1 ਦੇ ਨਾਲ ਹਰਾ ਕੇ ਪਹਿਲਾਂ ਹੀ ਰਾਊਂਡ ਜਿਹੜਾ ਸੀ ਆਫ 16ਵੇਂ ਦੇ ਵਿੱਚ ਆਪਣੀ ਜਗ੍ਹਾ ਸੁਰੱਖਿਅਤ ਕਰ ਲਈ ਹੈ। ਵੈਸੇ ਬੜਾ ਟਫ ਮੈਚ ਸੀ, ਰਾਤੀ ਦੇਖਿਆ ਥੋੜਾ ਜਿਹਾ ਤੇ 20 ਮਿੰਟਾਂ ਦੇ ਵਿੱਚ ਕਹਿ ਲਓ ਕਿ ਜੀਭ ਕੱਢ ਕੇ ਰੱਖ ਦਿੱਤੀ ਸੈਨੇਗਲ ਵਾਲਿਆਂ ਨੇ ਆਪਣੇ ਬੈਲਜੀਅਮ ਵਾਲਿਆਂ ਦੀ। ਪਰ ਫਿਰ ਵੀ ਪਤਾ ਨਹੀਂ ਕਿੰਨਾ ਕਾਮਯਾਬ ਹੋਏ ਤੇ ਉਹਨਾਂ ਨੇ ਪਹਿਲਾ ਗੋਲ ਜਿਹੜਾ ਦਾਗ ਦਿੱਤਾ ਸੀ ਪਹਿਲੇ 45 ਮਿੰਟਾਂ ਦੇ ਵਿੱਚ ਤੇ ਉਸ ਤੋਂ ਬਾਅਦ 3-2 ਦੇ ਨਾਲ ਜਿਹੜੀ ਇਸ ਮੈਚ ਦੀ ਸਮਾਪਤੀ ਹੋਈ ਹੈ। ਅੱਜ ਜਿਹੜੇ ਜਾਂ ਕੱਲ੍ਹ ਨੂੰ ਖੇਡਣ ਵਾਲੇ ਮੈਚ ਨੇ ਉਹਨਾਂ ਦਾ ਜ਼ਿਕਰ ਕਰੀ, ਕੱਲ੍ਹ ਨੂੰ ਬਹੁਤ ਇੰਟਰਸਟਿੰਗ ਮੈਚ ਹੈ, ਕੱਲ੍ਹ ਦਾ ਅਰਜਨਟਾਈਨਾ ਬਨਾਮ ਕੇਪ ਵਰਡੇ ਦਾ, ਤੇ ਉਹ ਦੇਖਣ ਯੋਗ ਮੈਚ ਹੈ, ਵੀ ਬੜਾ ਫਸਵਾਂ ਮੈਚ ਹੋਏਗਾ। ਆਸਟ੍ਰੇਲੀਆ ਬਨਾਮ ਮਿਸਰ ਜਿਹੜਾ ਇਹ ਮੈਚ ਹੈ ਤੇ ਕੋਲੰਬੀਆ ਬਨਾਮ ਘਾਨਾ ਮੈਚ ਜਿਹੜਾ ਇਹ ਕੱਲ੍ਹ ਦੇ ਮੈਚ ਜਿਹੜੇ ਨੇ ਹੋਣਗੇ। ਤੇ ਲਓ ਦੋਸਤੋ, ਇਸੇ ਤਰ੍ਹਾਂ ਹੀ ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਵਧਾਉਂਦੇ ਹਾਂ ਅੱਜ ਦੇ ਸਿਲਸਿਲੇ ਦੀ। ਤੇ ਜਿਵੇਂ ਕਿ ਕਹਿ ਲਓ ਕਿ ਆਪਣੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕਰਦੇ ਹਾਂ ਤੁਹਾਡੇ ਨਾਲ ਸਾਂਝੀਆਂ। ਜਿਵੇਂ ਕਿ ਗੱਲ ਕਰਦੇ ਹਾਂ ਆਪਣੇ ਕਹਿ ਸਕਦੇ ਹਾਂ ਕਿ ਧਰਮ ਦੇ ਵਿੱਚੋਂ ਬੇਦਖਲ ਕਰ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਬਹੁਤ ਵੱਡਾ ਫੈਸਲਾ ਜਿਹੜਾ ਕ੍ਰਿਸਚਨ ਚਰਚ ਨੇ, ਰੋਮ ਦੀ ਚਰਚ ਨੇ ਲਿਆ, ਪੋਪ ਲੀਓ ਨੇ, ਉਹਨਾਂ ਨੇ ਕੀ ਕੀਤਾ ਹੈ, ਬੜਾ ਕਹਿ ਸਕਦੇ ਹਾਂ ਕਿ ਸਖ਼ਤ ਫੈਸਲਾ ਲਿਆ ਉਹਦੇ ਵਿੱਚ। ਤੇ ਜੇ ਦੇਖਦੇ ਹਾਂ ਧਰਮਾਂ ਦੀ ਰਾਜਨੀਤੀ ਦੇ ਵਿੱਚ, ਤੇ ਉਹਦਾ ਜ਼ਿਕਰ ਕਰਾਂਗੇ ਅੱਗੇ ਜਾ ਕੇ। ਤੇ ਟਰੰਪ ਦੇ ਵੀ ਕੁਝ ਭੇਤ ਨੇ, ਉਹਨਾਂ ਦੀ ਗੱਲ ਖੋਲਾਂਗੇ। ਤੇ ਨਾਲ ਦੀ ਨਾਲ ਸ਼ਾਂਤੀਪੂਰਨ ਦੇਸ਼ਾਂ ਦੇ ਵਿੱਚ ਆਈਸਲੈਂਡ ਪਹਿਲੇ ਨੰਬਰ ਦੇ ਉੱਤੇ, ਤੇ ਹੋਰ ਮੁਲਕਾਂ ਦਾ ਜ਼ਿਕਰ ਕਰਾਂਗੇ। ਤੇ ਲੋ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਾਂਗੇ। ਤੇ ਉਸ ਤੋਂ ਪਹਿਲਾਂ ਇੱਕ ਝਾਤ ਜਿਹੜੀ ਮਾਰਦੇ ਹਾਂ ਅੱਜ ਦੀਆਂ ਖਾਸ ਖ਼ਬਰਾਂ ਜਿਹੜੀਆਂ ਨੇ, ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਤੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਹੋ ਗਈ ਕਾਂਗਰਸ ਦੇ ਵਿੱਚ ਪਾਟੋ ਧਾੜ ਹੈ, ਤੇ ਦੂਸਰੇ ਪਾਸੇ ਸੀਐਮ ਮਾਨ ਸਾਹਿਬ ਵਿਪਾਸਨਾ ਦੇ ਲਈ ਤਿਆਰ ਹੈ, ਲਟਕਿਆ ਡੀਏ ਵਿਚਕਾਰ ਹੈ, ਤੇ ਬੇਅਦਬੀ ਦੀ ਜਾਂਚ ਫਿਰ ਤੋਂ ਜਿਹੜੀ ਹੈ ਚੱਲਣ ਦੀ ਸ਼ੁਰੂਆਤ ਹੈ। ਤੇ ਦੋਸਤੋ, ਇੱਥੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਹੈ ਕਿ ਪੰਜਾਬ ਦੀ ਨਵੀਂ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਕਿਸਾਨਾਂ ਦੇ ਲਈ ਫਾਇਦੇਮੰਦ ਹੈ ਜਾਂ ਨਵੇਂ ਵਿਵਾਦ ਦੀ ਸ਼ੁਰੂਆਤ ਹੋ ਗਈ ਹੈ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਸਿਆਸੀ ਸਮੀਕਰਨ ਬਦਲੇਗਾ? ਦਲਜੀਤ ਦੋਸਾਂਝ ਨੇ ਜਿਹੜਾ ਸਿਆਸਤ ਤੋਂ ਦੂਰੀ ਬਣਾਈ ਹੈ, ਕਿਉਂ ਬਣਾਈ ਹੈ, ਉਹਨਾਂ ਨੇ ਵੀ ਅੱਜ ਬਿਆਨਬਾਜ਼ੀ ਕੀਤੀ ਹੈ। ਕੋਕਰੋਚ ਪਾਰਟੀ ਤੋਂ ਬਾਰੇ ਜਿਹੜਾ ਸਵਾਲ ਪੁੱਛਿਆ ਗਿਆ ਸੀ ਤੇ ਉਹਨਾਂ ਦਾ ਜਵਾਬ ਆਇਆ। ਦੁਨੀਆਂ ਦੇ ਵਿੱਚ ਕੀ ਚੱਲ ਰਿਹਾ, ਫੀਫਾ ਵਰਲਡ ਕੱਪ ਤੋਂ ਲੈ ਕੇ ਕੈਨੇਡਾ, ਅਮਰੀਕਾ, ਇਰਾਨ, ਰੂਸ, ਯੂਕਰੇਨ, ਜਾਪਾਨ ਤੱਕ ਦੀ ਝਾਤ ਮਾਰਾਂਗੇ। ਤੇ ਲੋ ਫਿਰ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਦਲਜੀਤ ਦੋਸਾਂਝ ਹੋਣਾ ਤੋਂ। ਕਹਿੰਦੇ ਨੇ ਕਿ ਮੈਂ ਭਾਈ ਕਲਾਕਾਰ ਹਾਂ, ਮੈਂ ਨੇਤਾ ਨਹੀਂ। ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਦਲਜੀਤ ਦੋਸਾਂਝ ਬੋਲੇ ਹੈ। ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਖੁਦ ਨੂੰ ਜਿਹੜਾ ਦੂਰ ਕਰ ਲਿਆ। ਹਾਲ ਹੀ ਦੇ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਸੈਸ਼ਨ ਦੇ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਇਸ ਅੰਦੋਲਨ ਦੇ ਬਾਰੇ ਉਨ੍ਹਾਂ ਦੇ ਵਿਚਾਰ ਜਾਣਨੇ ਚਾਹੇ ਤਾਂ ਦਲਜੀਤ ਨੇ ਕਿਹਾ ਕਿ ਉਹ ਇੱਕ ਕਲਾਕਾਰ ਨੇ, ਕੋਈ ਸਿਆਸਤਦਾਨ ਨਹੀਂ। ਪਿਛਲੇ ਸਮਿਆਂ ਦੇ ਵਿੱਚ ਬੀਜੇਪੀ ਨੇ ਵੀ ਕਾਫੀ ਜ਼ੋਰ ਲਾਇਆ ਕਿ ਉਹਨੂੰ ਆਪਣੇ ਵਿੱਚ ਲੈ ਲਿਆ ਜਾਵੇ, ਪਰ ਨਹੀਂ, ਉਹ ਕਹਿੰਦਾ ਮੈਂ ਇੱਕ ਕਲਾਕਾਰ ਹੀ ਰਹਿਣਾ ਪਸੰਦ ਕਰਾਂਗਾ। ਜਦੋਂ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਦੇ ਬਾਰੇ ਪੁੱਛਿਆ ਗਿਆ ਤਾਂ ਦਲਜੀਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਉਨ੍ਹਾਂ ਨੇ ਸਾਫ਼ ਕੀਤਾ ਕਿ ਉਹ ਸਿਆਸੀ ਮੁੱਦਿਆਂ ਅਤੇ ਪ੍ਰਦਰਸ਼ਨਾਂ ਤੋਂ ਜਿਹੜਾ ਦੂਰ ਰਹਿਣਾ ਪਸੰਦ ਕਰਦੇ ਹੈ। ਦਲਜੀਤ ਨੇ ਕਿਹਾ ਕਿ ਬਾਈ ਮੈਨੂੰ ਪ੍ਰਦਰਸ਼ਨ ਵਰਗੀਆਂ ਚੀਜ਼ਾਂ ਤੋਂ ਦੂਰ ਹੀ ਰੱਖੋ। ਬਾਈ ਮੈਂ ਇੱਕ ਕਲਾਕਾਰ ਹਾਂ, ਮੈਂ ਕੋਈ ਨੇਤਾ ਥੋੜ੍ਹਾ ਹਾਂ। ਜ਼ਿੰਦਗੀ ਦੇ ਵਿੱਚ ਸਭ ਕੁਝ ਕਦੇ ਠੀਕ ਨਹੀਂ ਹੋ ਸਕਦਾ, ਇਸ ਦੁਨੀਆਂ ਦੇ ਵਿੱਚ ਸਭ ਕੁਝ ਠੀਕ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਗਤੀ ਦਾ ਹਵਾਲਾ ਵੀ ਦਿੱਤਾ ਹੈ। ਕਹਿੰਦੇ ਨੇ ਕਿ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਆ ਰਹੇ ਨੇ ਪੰਜਾਬ ਦੀ ਫੇਰੀ ਦੇ ਉੱਤੇ, ਫਿਰ ਤੋਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੇ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਪੰਜਾਬ ਦਾ ਦੌਰਾ ਕਰਨਗੇ ਤੇ ਇਹ ਚਰਚਾ ਹੈ ਕਿ ਪ੍ਰਧਾਨ ਮੰਤਰੀ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਕਰਨਗੇ। ਇਹ ਜਾਣਕਾਰੀ ਕੇਂਦਰੀ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਸਾਂਝੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਪੰਜਾਬ ਦਾ ਦੌਰਾ ਫਿਰ ਤੋਂ ਕਰਨਗੇ। ਦੂਸਰੇ ਪਾਸੇ ਪੰਜਾਬ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਉਹਨੂੰ ਹਰੀ ਝੰਡੀ ਦਿੱਤੀ ਹੈ। ਪੰਜਾਬ ਕੈਬਨਿਟ ਦੇ ਵੱਲੋਂ ਸੋਧੀ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਗਈ। ਲੈਂਡ ਪੂਲਿੰਗ ਨੀਤੀ ਦੇ ਉੱਤੇ ਗਰਮਾਈ ਸਿਆਸਤ ਹੈ ਤੇ ਸੁਖਬੀਰ ਬਾਦਲ ਹੁਣਾਂ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਸਾਜ਼ਿਸ਼ ਨਹੀਂ ਹੋਣ ਦੇਵਾਂਗੇ। ਸੁਖਬੀਰ ਬਾਦਲ ਉਨ੍ਹਾਂ ਨੇ ਟਿੱਪਣੀ ਕੀਤੀ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਆਪ ਸਰਕਾਰ ਤੇ ਆਪਣੇ ਰਾਜਨੀਤਿਕ ਨਿਵੇਸ਼ਕਾਂ ਅਤੇ ਨਜ਼ਦੀਕੀ ਸਹਿਯੋਗੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਦਬਾਅ ਵਧਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਐਂਡ ਕੰਪਨੀ ਉਨ੍ਹਾਂ ਵਿਅਕਤੀਆਂ ਨੂੰ ਜਿਹੜਾ ਲਾਭ ਪਹੁੰਚਾਉਣ ਦੇ ਲਈ ਨੀਤੀਗਤ ਬਦਲਾਅ ਕਰ ਰਹੀ ਹੈ, ਜਿਨ੍ਹਾਂ ਦੇ ਨਾਲ ਪਿਛਲੇ ਸਾਲ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਸਮਝੌਤੇ ਹੋਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਲੈਂਡ ਪੂਲਿੰਗ ਨੀਤੀ ਨੂੰ ਹੁਣ ਵਿਸ਼ੇਸ਼ ਤੌਰ ਦੇ ਉੱਤੇ ਉਨ੍ਹਾਂ ਸੌਦਿਆਂ ਨੂੰ ਜਾਇਜ਼ ਠਹਿਰਾਉਣ ਲਈ ਸੋਧਿਆ ਗਿਆ ਹੈ। ਕੱਲ੍ਹ ਜਿਹੜਾ ਪੰਜਾਬ ਮੰਤਰੀ ਮੰਡਲ ਨੇ ਜ਼ਮੀਨ ਮਾਲਕਾਂ ਦੇ ਵਿਰੋਧ ਕਾਰਨ ਬੁੱਧਵਾਰ ਨੂੰ ਸੋਧ ਕਰਨ ਮਗਰੋਂ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿਚ ਜ਼ਮੀਨ ਮਾਲਕਾਂ ਨੂੰ ਵਾਧੂ ਲਾਭ ਦੇਣ ਦੇ ਮਕਸਦ ਦੇ ਨਾਲ ਨਵੀਂ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਲਾਗੂ ਕਰਨ ਦਾ ਰਾਹ ਮੋਕਲਾ ਕਰਨ ਦਾ ਯਤਨ ਕੀਤਾ ਗਿਆ। ਨਵੀਂ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਵਿਚ ਜ਼ਮੀਨ ਮਾਲਕਾਂ ਨੂੰ ਜ਼ਮੀਨ ਬਦਲੇ ਰਿਹਾਇਸ਼ਾਂ ਅਤੇ ਵਪਾਰਕ ਪਲਾਟਾਂ ਦੇ ਏਰੀਏ ਦਾ ਵਿਚ ਜਿਹੜਾ ਵਾਧਾ ਕੀਤਾ ਗਿਆ। ਆਪ ਸਰਕਾਰ ਨੇ ਮੁੱਢਲੇ ਪੜਾਅ ਦੇ ਉੱਤੇ 14 ਮਈ 2025 ਨੂੰ ਲੈਂਡ ਪੂਲਿੰਗ ਨੀਤੀ ਐਲਾਨੀ ਸੀ, ਜਿਸਦਾ ਪੰਜਾਬ ਦੇ ਵਿਚ ਕਿਸਾਨਾਂ ਨੇ ਵੱਡਾ ਵਿਰੋਧ ਕੀਤਾ ਤੇ ਮਾਮਲਾ ਹਾਈਕੋਰਟ ਦੇ ਵਿਚ ਪਹੁੰਚ ਗਿਆ। ਪੰਜਾਬੀ ਟ੍ਰਿਬਿਊਨ ਦੇ ਕੋਲ ਮੌਜੂਦਾ ਜਿਹੜਾ ਜਾਣਕਾਰੀ ਅਨੁਸਾਰ ਲੈਂਡ ਪੂਲਿੰਗ ਨੀਤੀ ਤਹਿਤ ਜੋ ਮਿਕਸਡ ਯੂਜ਼ ਅਤੇ ਰਿਹਾਇਸ਼ੀ ਮਕਸਦ ਦੇ ਲਈ ਜ਼ਮੀਨ ਲਈ ਜਾਵੇਗੀ, ਉਸਦੇ ਵਿਚ ਪ੍ਰਤੀ ਏਕੜ ਬਦਲੇ ਜ਼ਮੀਨ ਮਾਲਕਾਂ ਨੂੰ 210 ਵਰਗ ਗਜ਼ ਦਾ ਜਿਹੜਾ ਕਮਰਸ਼ੀਅਲ ਪਲਾਂਟ ਦਿੱਤਾ ਜਿਹੜਾ ਜਾਵੇਗਾ, ਜਦਕਿ ਪੁਰਾਣੀ ਨੀਤੀ ਦੇ ਵਿਚ 200 ਵਰਗ ਗਜ਼ ਦਾ ਪਲਾਟ ਦੇਣ ਦਾ ਪ੍ਰਬੰਧ ਸੀ। ਇਸ ਸ਼੍ਰੇਣੀ ਦੇ ਵਿਚ ਪ੍ਰਤੀ ਏਕੜ ਦੇ ਪਿੱਛੇ 1000 ਗਜ਼ ਦਾ ਜਿਹੜਾ ਰਿਹਾਇਸ਼ੀ ਪਲਾਟ ਜਿਹੜਾ ਉਹ ਵੀ ਦਿੱਤਾ ਜਾਣਾ, ਜਿਸ ਦੇ ਏਰੀਏ ਦੇ ਵਿਚ ਸੋਧੀ ਨੀਤੀ ਦੇ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਦੂਜੀ ਸ਼੍ਰੇਣੀ ਦੇ ਤਹਿਤ ਜੋ ਜ਼ਮੀਨ ਸੋਧੀ ਹੋਈ ਨੀਤੀ ਤਹਿਤ ਰਿਹਾਇਸ਼ੀ ਮਕਸਦ ਦੇ ਲਈ ਐਕਵਾਇਰ ਕੀਤੀ ਜਾਏਗੀ, ਉਸ ਬਦਲੇ ਜ਼ਮੀਨ ਮਾਲਕਾਂ ਨੂੰ 1630 ਵਰਗ ਗਜ਼ ਦਾ ਜਿਹੜਾ ਰਿਹਾਇਸ਼ੀ ਪਲਾਟ ਦਿੱਤਾ ਜਾਏਗਾ, ਜਦਕਿ ਪੁਰਾਣੀ ਨੀਤੀ ਦੇ ਵਿਚ ਏਰੀਆ 1600 ਵਰਗ ਗਜ਼ ਸੀ। ਇਸੇ ਤਰ੍ਹਾਂ ਵਪਾਰਕ ਕੰਮਾਂ ਦੇ ਲਈ ਜੋ ਜ਼ਮੀਨ ਹੁਣ ਜ਼ਮੀਨ ਮਾਲਕਾਂ ਤੋਂ ਲਈ ਜਾਏਗੀ, ਉਸਦੇ ਵਿਚ 840 ਵਰਗ ਗਜ਼ ਦਾ ਵਪਾਰਕ ਪਲਾਟ ਜਿਹੜਾ ਦਿੱਤਾ ਜਾਣਾ ਹੈ, ਜੋ ਪਹਿਲਾਂ 800 ਗਜ਼ ਸੀ। ਇਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਵਿਚ ਜ਼ਮੀਨ ਦੀ ਮਲਕੀਅਤ 1 ਏਕੜ ਤੋਂ ਵੱਧ ਹੋਣੀ ਚਾਹੀਦੀ ਹੈ। ਸੋਧੀ ਹੋਈ ਨੀਤੀ ਦੇ ਤਹਿਤ ਜ਼ਮੀਨ ਦੇ ਟੁਕੜਿਆਂ ਵਾਲੇ ਜ਼ਮੀਨ ਮਾਲਕਾਂ ਨੂੰ ਵਿਸ਼ੇਸ਼ ਲੈਟਰਸ ਆਫ ਇੰਟੈਂਟ ਵੀ ਜਾਰੀ ਕੀਤੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਸਕੀਮ ਦੇ ਅਧੀਨ ਅਲਾਟ ਕੀਤੇ ਗਏ ਵਿਕਸਿਤ ਪਲਾਂਟ ਦੀ ਰਜਿਸਟ੍ਰੇਸ਼ਨ ਸਮੇਂ ਅਸਲ ਜ਼ਮੀਨ ਮਾਲਕਾਂ ਤੋਂ ਕੋਈ ਸਟੈਂਪ ਜਿਹੜੀ ਹੈ ਡਿਊਟੀ ਨਹੀਂ ਲਈ ਜਾਏਗੀ। ਇਕ ਹੋਰ ਸੋਧ ਦੇ ਤਹਿਤ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਦੇ ਤਹਿਤ ਸੜਕਾਂ ਤੇ ਹੋਰ ਜਨਤਕ ਮਕਸਦਾਂ ਦੇ ਲਈ ਜਿਹੜੀ ਹੈ ਐਕਵਾਇਰ ਹੁੰਦੀ ਹੈ, ਤਾਂ ਉਨ੍ਹਾਂ ਕਿਸਾਨਾਂ ਨੂੰ ਐਕਵਾਇਰ ਜ਼ਮੀਨ ਜਿਹੜੀ ਹੈ ਬਦਲੇ ਪਲਾਟ ਜਿਹੜੇ ਨੇ ਮਿਲਣਗੇ। ਇਹਦੇ ਉੱਤੇ ਕਾਫੀ ਆਉਣ ਵਾਲੇ ਦਿਨਾਂ 'ਚ ਟਕਰਾਅ ਸ਼ੁਰੂ ਹੋ ਜਾਣਾ ਹੈ, ਜੋ ਹਾਲਾਤ ਨੇ ਲਾਗੂ ਕਰ ਦਿੱਤਾ। ਮੈਂ ਅੱਜ ਤੋਂ 4.5 ਸਾਲ ਪਹਿਲਾਂ ਵੀ ਗੱਲ ਕਹੀ ਸੀ ਕਿ ਮਾਨ ਸਾਹਿਬ MP ਚੰਗੇ ਸੀਗੇ, ਮੁੱਖ ਮੰਤਰੀ ਬਣ ਕੇ ਉਹ ਕੰਮ ਉਨ੍ਹਾਂ ਨੇ ਕਢਵਾਲੇ ਜਿਹੜੇ ਕੰਮ ਕਾਂਗਰਸ ਸਰਕਾਰ ਦੇ ਵਿਚ ਜਾਂ ਫਿਰ ਅਕਾਲੀ ਦਲ ਦੀ ਸਰਕਾਰ ਦੇ ਵਿਚ ਕੇਂਦਰ ਸਰਕਾਰਾਂ ਨਹੀਂ ਕਰ ਪਾਈਆਂ, ਤੇ ਉਹ ਕੰਮ ਮਾਨ ਸਾਹਿਬ ਦੇ ਮੋਢੇ ਦੇ ਉੱਤੇ ਰੱਖ ਕੇ ਸਾਰੇ ਕੰਮ ਕਰਾ ਲਏ ਨੇ, ਤੇ ਕੱਲ ਨੂੰ ਇਹਦੇ ਉੱਤੇ ਵਿਸਤਾਰ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਦੂਸਰੇ ਪਾਸੇ ਪੰਜਾਬ ਫਾਰਮੂਲਾ ਫੇਲ ਹੋ ਗਿਆ, ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਨਾਰਾਜ਼ ਹੋ ਗਏ ਨੇ। ਕਾਂਗਰਸ ਹਾਈ ਕਮਾਂਡ ਦੇ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਿਆਰ ਕੀਤੇ ਪੰਜਾਬ ਫਾਰਮੂਲੇ ਤੋਂ ਬਹੁਤੇ ਆਗੂ ਨਾਖੁਸ਼ ਜਾਪਦੇ ਨੇ। ਹਾਈ ਕਮਾਂਡ ਨੇ ਲੰਘੇ ਕੱਲ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬਰਕਰਾਰ ਰੱਖਿਆ, ਜਦੋਂ ਕਿ 4 ਨਵੀਆਂ ਕਮੇਟੀਆਂ ਦਾ ਗਠਨ ਕਰਕੇ ਸਭ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਪਰ ਸਭ ਆਪਣੋ ਆਪਣੇ ਰਾਹ ਤੁਰਦੇ ਨਜ਼ਰ ਆ ਰਹੇ ਨੇ। ਪੰਜਾਬ ਕਾਂਗਰਸ ਦੇ ਵਿਚ ਹਾਈਕਮਾਂਡ ਦੀ ਨਵੀਂ ਸੂਚੀ ਜਾਰੀ ਹੋਣ ਮਗਰੋਂ ਖਾਮੋਸ਼ੀ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ, ਪਰ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰ ਸਨ। ਪ੍ਰਧਾਨਗੀ ਦੀ ਕਤਾਰ ਦੇ ਵਿਚ ਹੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸੀ। ਚਰਨਜੀਤ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਐਕਸ ਖਾਤਿਆਂ ਦੇ ਉੱਤੇ ਹਾਲੇ ਤੱਕ ਨਵੀਂ ਨਿਯੁਕਤੀ ਦੇ ਮਗਰੋਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਨ ਦੇ ਲਈ ਕੋਈ ਪੋਸਟ ਸਾਂਝੀ ਨਹੀਂ ਕੀਤੀ ਤੇ ਨਾ ਹੀ ਕੋਈ ਪੋਸਟਰ ਲੱਗੇ। ਸੁਖਜਿੰਦਰ ਸਿੰਘ ਰੰਧਾਵਾ ਨੇ ਸਚਿਨ ਪਾਇਲਟ ਨਵੀਂ ਸੂਚੀ ਵਾਲੀ ਲਿਸਟ ਨੂੰ ਜਿਹੜਾ ਰੀਟਵਿਟ ਜ਼ਰੂਰ ਕੀਤਾ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਸੂਚੀ ਆਉਣ ਮਗਰੋਂ ਸਭ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਐਕਸ ਖਾਤੇ ਦੇ ਉੱਤੇ ਵੀ ਹਾਈਕਮਾਂਡ ਨੂੰ ਮੁਖਾਤਬ ਜਿਹੜਾ ਕੋਈ ਧੰਨਵਾਦ ਪੋਸਟ ਨਜ਼ਰ ਨਹੀਂ ਆਈ, ਜਾਣੀ ਕਿ ਇੱਕ ਤਰ੍ਹਾਂ ਦੇ ਸਿਗਨੇਚਰ ਹੁੰਦੇ ਆ ਵੀ ਹਾਂ ਭਾਈ ਹਾਂ ਪੱਕੀਆਂ ਜਾਂ ਨਾ ਪੱਕੀਆਂ। ਪੋਸਟ ਪਾ ਦਿੱਤੀ ਤਾਂ ਹਾਂ ਪੱਕੀ ਹੋ ਗਿਆ, ਪੋਸਟ ਨਹੀਂ ਪਾਈ ਤਾਂ ਭਾਈ ਨਾ ਪੱਕੀ ਹੋ ਗਿਆ। ਇਸੇ ਤਰ੍ਹਾਂ ਸਾਬਕਾ ਮੰਤਰੀ ਪ੍ਰਗਟ ਸਿੰਘ ਜੋ ਪ੍ਰਧਾਨਗੀ ਦੇ ਦਾਅਵੇਦਾਰ ਸਨ ਉਨ੍ਹਾਂ ਨੇ ਵੀ ਅਜਿਹੀ ਕੋਈ ਪੋਸਟ ਸਾਂਝੀ ਨਹੀਂ ਕੀਤੀ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾਵਾਂ ਵੱਲੋਂ ਹਾਈਕਮਾਂਡ ਦੇ ਵੱਲੋਂ ਦਿੱਤੀ ਨਵੀਂ ਜਿੰਮੇਵਾਰੀ ਮਗਰੋਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਧੰਨਵਾਦੀ ਪੋਸਟ ਨਾ ਸਾਂਝੀ ਕਰਨਾ ਪੰਜਾਬ ਕਾਂਗਰਸ ਦੇ ਵਿਚ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਵਾਂਗ ਜਾਪਦਾ ਨਜ਼ਰ ਆਉਂਦਾ ਹੈ। ਇੰਜ ਜਾਪਦਾ ਹੈ ਕਿ ਉਪਰੋਕਤ ਆਗੂਆਂ ਦੀ ਪਸੰਦਗੀ ਵਾਲਾ ਕਦਮ ਹਾਈਕਮਾਂਡ ਦੇ ਵੱਲੋਂ ਨਹੀਂ ਚੁੱਕਿਆ ਗਿਆ। ਪਤਾ ਲੱਗਿਆ ਕਿ ਦੋ ਸੀਨੀਅਰ ਆਗੂਆਂ ਦੇ ਸ਼ੁਭ ਚਿੰਤਕ ਅੰਦਰੋਂ ਅੰਦਰੀ ਕਾਫ਼ੀ ਖਫ਼ਾ ਵੀ ਨੇ। ਮੁੱਢਲੇ ਪੜਾਅ ਦੇ ਉੱਤੇ ਕਾਂਗਰਸ ਦਾ ਪੁਨਰਗਠਨ ਹੋਣ ਮਗਰੋਂ ਵੀ ਅੰਦਰੂਨੀ ਧੜੇਬੰਦੀ ਜਿਹੜੀ ਹੈ ਕੋਈ ਘਟੀ ਨਹੀਂ, ਸਮਾਂ ਕੇ ਹੋਰ ਵਧੀ ਨਜ਼ਰ ਆ ਰਹੀ ਹੈ। ਇਸੇ ਮੁੱਦੇ ਦੇ ਉੱਤੇ ਕਹਿੰਦੇ ਨੇ ਕਿ ਕਾਸ਼ ਮੇਰੇ ਕੋਲ ਕੋਈ ਗਿੱਦੜ ਸਿੰਘੀ ਹੁੰਦੀ। ਪੰਜਾਬ ਕਾਂਗਰਸ ਦੇ ਸੰਗਠਨਾਤਮਕ ਫੇਰ ਬਦਲ ਤੋਂ ਬਾਅਦ ਮਨੀਸ਼ ਤਿਵਾੜੀ ਜਿਹੜੇ ਹੈ ਉਨ੍ਹਾਂ ਨੇ ਜ਼ਰੂਰ ਪੋਸਟ ਕੀਤੀ ਹੈ, ਕਿਹਾ ਕਿ ਜੋ ਹੋਣਾ ਹੈ ਹੋ ਕੇ ਰਹੇਗਾ। 227 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿਚ ਪਾਰਟੀ ਦੇ ਸੰਗਠਨਾਤਮਕ ਫੇਰ ਬਦਲ ਦੇ ਵਿਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਪੋਸਟ ਜਿਹੜੀ ਹੈ ਰਹੱਸਮਈ ਪੋਸਟ ਸਾਂਝੀ ਕੀਤੀ ਹੈ। ਨਵੇਂ ਐਲਾਨੇ ਗਏ ਸੂਬਾਈ ਕਮੇਟੀਆਂ ਦੇ ਵਿਚ ਆਪਣੀ ਸ਼ਮੂਲੀਅਤ ਨਾ ਹੋਣ ਦੇ ਬਾਰੇ ਇਕ ਅਖਬਾਰੀ ਰਿਪੋਰਟ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਤਿਵਾੜੀ ਹੁਣਾਂ ਨੇ ਐਕਸ ਦੇ ਉੱਤੇ ਲਿਖਿਆ ਕਿ ਕਾਸ਼ ਮੇਰੇ ਕੋਲ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਅਸੁਰੱਖਿਆਵਾਂ ਦੇ ਲਈ ਕੋਈ ਗਿੱਦੜ ਸਿੰਘੀ ਹੁੰਦੀ ਤਾਂ ਇਹ ਕਹਿਣ ਤੋਂ ਬਾਅਦ ਜਿਹੜਾ ਇੰਡੀਆ ਜਿਹੜੀ ਕਾਂਗਰਸ ਹੈ ਨੇ ਮੈਨੂੰ ਪਿਛਲੇ 45 ਸਾਲ ਦੇ ਵਿਚ ਬਹੁਤ ਕੁਝ ਦਿੱਤਾ। ਕਹਿੰਦੇ ਮੈਂ ਵੀ ਆਪਣੀ ਪੂਰੀ ਬਾਲਗ ਜ਼ਿੰਦਗੀ ਦਹਾਕਿਆਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੇਵਾ ਦੇ ਵਿਚ ਸਮਰਪਿਤ ਕੀਤੀ ਹੈ। ਕਹਿੰਦੇ ਨੇ ਕਿ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹੇਗਾ। ਇਹ ਪੋਸਟ ਕਾਂਗਰਸ ਦੇ ਵੱਲੋਂ ਪੰਜਾਬ ਦੇ ਲਈ ਇਕ ਨਵੇਂ ਸੰਗਠਨਾਤਮਕ ਢਾਂਚੇ ਦਾ ਐਲਾਨ ਕਰਨ ਦੇ ਇਕ ਦਿਨ ਬਾਅਦ ਆਈ, ਜਿਹਦੇ ਵਿਚ ਚੋਣਾਂ ਦੇ ਨਾਲ ਸੰਬੰਧਿਤ ਮੁੱਖ ਕਮੇਟੀਆਂ ਦੇ ਲਈ ਚੇਅਰਪਰਸਨ ਅਤੇ 3 ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਗਏ। ਜਦਕਿ ਤਿਵਾੜੀ ਨੂੰ ਕੋਈ ਜਿਹੜਾ ਇਹਦੇ ਵਿਚ ਸੰਗਠਨਾਤਮਕ ਜ਼ਿੰਮੇਵਾਰੀ ਨਹੀਂ ਸੌਂਪੀ ਗਈ। 3 ਵਾਰ ਦੇ ਲੋਕ ਸਭਾ ਸੰਸਦ ਮੈਂਬਰ ਤਿਵਾੜੀ ਵਰਤਮਾਨ ਦੇ ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਨੇ ਤੇ ਉਹ ਪਹਿਲਾਂ ਪੰਜਾਬ ਦੇ ਵਿਚ ਆਨੰਦਪੁਰ ਸਾਹਿਬ ਤੇ ਲੁਧਿਆਣਾ ਸੰਸਦੀ ਹਲਕਿਆਂ ਦੀ ਨੁਮਾਇੰਦਗੀ ਕਰ ਚੁੱਕੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਕ ਹਫ਼ਤੇ ਦੇ ਵਿਪਾਸਨਾ ਸੈਸ਼ਨ ਦੇ ਲਈ ਬੰਗਲੁਰੂ ਰਵਾਨਾ ਹੋ ਗਏ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਡਾ ਦੇਖੋ ਆਪਣਾ ਕਿੰਨਾ ਵਧੀਆ ਏਰੀਆ ਹੈ, ਸ਼ਿਵਾਲਕ ਦੀਆਂ ਪਹਾੜੀਆਂ ਹੋ ਗਈਆਂ, ਲੋਕ ਗਰਮੀਆਂ ਨੂੰ ਉਧਰੋਂ ਇਧਰ ਨੂੰ ਆਉਂਦੇ ਆ ਦੇਖਣ ਨੂੰ, ਪਰ ਸਾਡੇ ਵਾਲੇ ਗਰਮੀ ਦੇ ਵਿਚ ਜਾਂਦੇ ਆ, ਪਤਾ ਨੀ ਸਿਲਸਿਲਾ ਕੀ ਹੈ ਜੀ। ਮੁੱਖ ਮੰਤਰੀ ਭਗਵੰਤ ਮਾਨ ਇਕ ਹਫ਼ਤੇ ਦੇ ਵਿਪਾਸਨਾ ਸੈਸ਼ਨ ਤੇ ਗਏ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਇਕ ਹਫ਼ਤੇ ਦੇ ਵਿਪਾਸਨਾ ਸੈਸ਼ਨ ਤੇ ਬੰਗਲੁਰੂ ਰਵਾਨਾ ਹੋ ਗਏ। ਮੁੱਖ ਮੰਤਰੀ 2 ਜੁਲਾਈ ਤੋਂ 9 ਜੁਲਾਈ ਤੱਕ ਬੰਗਲੁਰੂ ਦੇ ਇਕ ਨਿੱਜੀ ਕੁਦਰਤੀ ਇਲਾਜ ਨੈਚੁਰੋਪੈਥੀ ਜਿਹੜੀ ਹੈ ਕੇਂਦਰ ਦੇ ਵਿਚ ਰਹਿਣਗੇ। ਤੇ ਭਾਈ ਪੰਜਾਬ ਦੀ ਨੈਚੁਰੋਪੈਥੀ ਕੌਣ ਕਰੇਗਾ ਜੋ ਹਾਲਾਤ ਬਣੇ ਹੋਏ ਨੇ। ਮੁੱਖ ਮੰਤਰੀ ਮਾਨ ਪਿਛਲੇ ਕਾਫ਼ੀ ਸਮੇਂ ਤੋਂ ਰਾਜਨੀਤਿਕ ਸਮਾਗਮਾਂ, ਪ੍ਰਸ਼ਾਸਨਿਕ ਮੀਟਿੰਗਾਂ ਅਤੇ ਸਰਕਾਰੀ ਗਤੀਵਿਧੀਆਂ ਵਿਚ ਲਗਾਤਾਰ ਰੁੱਝੇ ਹੋਏ ਸਨ। ਖਾਸ ਤੌਰ ਦੇ ਉੱਤੇ ਪਿਛਲੇ ਕੁਝ ਦਿਨਾਂ ਦੇ ਦੌਰਾਨ ਉਨ੍ਹਾਂ ਦੇ ਵੱਲੋਂ ਪੰਜਾਬ ਦੇ ਵੱਖ ਵੱਖ ਹਲਕਿਆਂ ਚ ਕੀਤੇ ਗਏ ਲੋਕ ਮਿਲਣੀ ਪ੍ਰੋਗਰਾਮਾਂ ਤੇ ਲਗਾਤਾਰ ਦੌਰਿਆਂ ਦੇ ਕਾਰਨ ਉਨ੍ਹਾਂ ਦਾ ਸ਼ਡਿਊਲ ਬੇਹੱਦ ਰੁਝੇਵਿਆਂ ਦਾ ਭਰਿਆ ਕਹਿੰਦੇ ਰਿਹਾ, ਜਿਸ ਦੇ ਨਾਲ ਉਨ੍ਹਾਂ ਨੂੰ ਕਾਫ਼ੀ ਥਕਾਵਟ ਮਹਿਸੂਸ ਹੋ ਰਹੀ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਵਿਪਾਸਨਾ ਦੇ ਲਈ ਗਏ ਨੇ। ਗੌਰਤਲਬ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਨਿਯਮਤ ਤੌਰ ਦੇ ਉੱਤੇ ਵਿਪਾਸਨਾ ਧਿਆਨ ਕੇਂਦਰਾਂ ਦੇ ਵਿਚ ਜਿਹੜਾ ਜਾਂਦੇ ਰਹੇ ਨੇ ਤੇ ਇਸ ਦੇ ਵਾਰ ਮੁੱਖ ਮੰਤਰੀ ਦੇ ਜਿਹੜਾ ਤੋਂ ਇਲਾਵਾ ਆਪ ਪੰਜਾਬ ਦੇ 2 ਸੀਨੀਅਰ ਆਗੂ ਵੀ ਪਹਿਲਾਂ ਹੀ ਧਿਆਨ ਕੇਂਦਰ ਵਿਖੇ ਜਿਹੜਾ ਗਏ ਹੋਏ ਨੇ। ਹਾਲਾਂਕਿ ਸੂਬੇ ਦੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ, ਪਰ ਸਰਕਾਰੀ ਸੂਤਰਾਂ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਵਿਚ ਵੀ ਰੁਟੀਨ ਸਰਕਾਰੀ ਕੰਮਕਾਜ ਆਮ ਵਾਂਗ ਜਾਰੀ ਰਹਿਣਗੇ ਤੇ ਪ੍ਰਸ਼ਾਸਨਿਕ ਕੰਮਾਂ ਦੇ ਵਿਚ ਕੋਈ ਰੁਕਾਵਟ ਕਹਿੰਦੇ ਨੇ ਨਹੀਂ ਆਵੇਗੀ। ਦੂਸਰੇ ਪਾਸੇ DA ਬਕਾਏ ਤੇ ਹਾਈ ਕੋਰਟ ਦੇ ਵਿਚ ਅਹਿਮ ਸੁਣਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ। ਕਾਰਜਕਾਰੀ ਚੀਫ਼ ਜਸਟਿਸ ਬੋਲੇ ਹੈ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਲਿਆ ਜਾਵੇਗਾ ਫੈਸਲਾ ਤੇ ਅਦਾਲਤ ਨੇ ਅਗਲੀ ਸੁਣਵਾਈ ਕੱਲ੍ਹ ਤੇ ਪਾ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ DA ਦੇ ਬਕਾਏ ਸਬੰਧੀ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਾਰਜਕਾਰੀ ਚੀਫ਼ ਜਸਟਿਸ ਨੇ ਕਾਰਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰਤੀ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਮਾਮਲਾ ਵਿਆਪਕ ਜਨਤਕ ਹਿੱਤ ਦੇ ਨਾਲ ਜੁੜਿਆ ਤੇ ਕਿਹਾ ਕਿ ਉਨ੍ਹਾਂ ਦਾ ਬੈਂਚ ਹੁਣ ਤੋਂ ਇਸ ਮਾਮਲੇ ਦੀ ਸੁਣਵਾਈ ਕਰੇਗਾ। ਸੁਣਵਾਈ ਦੇ ਦੌਰਾਨ ਕਾਰਜਕਾਰੀ ਚੀਫ ਜਸਟਿਸ ਨੇ ਕਿਹਾ ਕਿ ਮਾਮਲੇ ਦੇ ਸਾਰੇ ਪਹਿਲੂਆਂ ਤੇ ਇਸ ਦੇ ਵਿਚ ਸ਼ਾਮਲ ਸਾਰੀਆਂ ਧਿਰਾਂ ਨੂੰ ਵਿਸਤਾਰ ਦੇ ਵਿਚ ਸੁਣਿਆ ਜਾਏਗਾ। ਉਨਾਂ ਸਾਰੀਆਂ ਧਿਰਾਂ ਨੂੰ ਅਗਲੀ ਸੁਣਵਾਈ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਤਾਂ ਜੋ ਹਰ ਧਿਰ ਦੀਆਂ ਦਲੀਲਾਂ ਜਿਹੜੀਆਂ ਸੁਣੀਆਂ ਜਾ ਸਕਣ। ਪਟੀਸ਼ਨਰਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਸਰਕਾਰ ਦੇ ਕੋਲ ਵੱਖ ਵੱਖ ਮੁਫ਼ਤ ਯੋਜਨਾਵਾਂ ਦੇ ਲਈ ਕਾਫ਼ੀ ਫੰਡ ਉਪਲਬਧ ਹੈ, ਭਾਵੇਂ ਇਸ ਦੇ ਵਿਚ ਮੁਫ਼ਤ ਬਿਜਲੀ ਪ੍ਰਦਾਨ ਕਰਨਾ, ਮੁਫ਼ਤ ਬੱਸ ਸੇਵਾ ਚਲਾਉਣਾ ਜਾਂ ਔਰਤਾਂ ਨੂੰ 1,000 ਪ੍ਰਦਾਨ ਕਰਨ ਦੀ ਯੋਜਨਾ ਸ਼ਾਮਲ ਹੋਵੇ। ਸਰਕਾਰ ਇਨ੍ਹਾਂ ਪਹਿਲੂਆਂ ਦੇ ਉੱਤੇ ਖਰਚ ਕਰ ਰਹੀ ਹੈ। ਹਾਲਾਂਕਿ ਜਦੋਂ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਭੁਗਤਾਨ ਕਰਨ ਜਾਂ ਕਈ ਸਾਲਾਂ ਤੋਂ ਲੰਬਤ DA ਦਾ ਬਕਾਏ ਨੂੰ ਪੂਰਾ ਕਰਨ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਵਿੱਤੀ ਸੰਕਟ ਦਾ ਹਵਾਲਾ ਦਿੰਦੀ ਹੈ। ਪਟੀਸ਼ਨਰਾਂ ਦੇ ਵਿੱਚ ਜਿਹੜਾ ਨੇ ਅਦਾਲਤ ਨੂੰ ਦੱਸਿਆ ਕਿ DA ਬਕਾਇਆ ਕਰਮਚਾਰੀਆਂ ਦਾ ਕਾਨੂੰਨੀ ਅਧਿਕਾਰ ਹੈ ਤੇ ਫਿਰ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਜਿਹੜਾ ਬਕਾਏ ਤੋਂ ਵਾਂਝਾ ਕੀਤਾ ਜਾ ਰਿਹਾ। ਜਵਾਬ ਦੇ ਵਿਚ ਕਾਰਜਕਾਰੀ ਚੀਫ ਜਸਟਿਸ ਨੇ ਨੋਟ ਕੀਤਾ ਕਿ ਇਹ ਮਾਮਲਾ ਵਿਆਪਕ ਜਨਤਕ ਹਿੱਤ ਦੇ ਨਾਲ ਸੰਬੰਧਿਤ ਹੈ ਤੇ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੀਆਂ ਧਿਰਾਂ ਨੂੰ ਸੁਣਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਵਿਆਪਕ ਜਨਤਕ ਹਿੱਤ ਦਾ ਮਾਮਲਾ, ਸਾਰੀਆਂ ਧਿਰਾਂ ਨੂੰ ਕੱਲ੍ਹ ਜਿਹੜਾ ਤਿਆਰ ਹੋ ਕੇ ਆਉਣਾ ਚਾਹੀਦਾ ਹੈ ਕੱਲ੍ਹ ਨੂੰ ਤੇ ਸਾਰਿਆਂ ਦਾ ਪੱਖ ਜਿਹੜਾ ਕੱਲ੍ਹ ਫਿਰ ਸੁਣਿਆ ਜਾਵੇਗਾ ਤੇ ਉਸ ਤੋਂ ਬਾਅਦ ਹੀ ਕੁਝ ਨਾ ਕੁਝ ਫੈਸਲਾ ਸੁਣਾਇਆ ਜਾਵੇਗਾ। ਦੂਸਰੇ ਪਾਸੇ ਪੰਜਾਬ ਜਿਹੜਾ ਗੱਲ ਕਰੀਏ ਬੇਅਦਬੀਆਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। SIT ਵੱਲੋਂ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾ ਕੀਤਾ ਹੈ 11 ਸਾਲ ਬਾਅਦ। ਕਿਆ ਬਾਤ ਹੈ ਜੀ ਫਿਰ ਤੋਂ। ਸਾਲ 2015 ਦੇ ਬੇਅਦਬੀ ਅਤੇ ਬਹਿਬਲ ਕਲਾਂ ਪੁਲਿਸ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ SIT ਦੇ ਮੈਂਬਰਾਂ ਨੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦਾ ਦੌਰਾ ਕੀਤਾ ਜਿੱਥੋਂ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਜਿਹੜਾ ਚੋਰੀ ਹੋ ਗਿਆ ਸੀ ਤੇ ਟੀਮ ਦੀ ਅਗਵਾਈ DIG ਹਰਜੀਤ ਸਿੰਘ ਕਰ ਰਹੇ ਨੇ। ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੁਆਇਨਾ ਕਰਨ ਤੋਂ ਬਾਅਦ SIT ਦੇ ਵੱਲੋਂ ਬਰਗਾੜੀ ਜਾਣ ਦਾ ਪ੍ਰੋਗਰਾਮ ਸੀਗਾ ਜਿੱਥੇ 12 ਅਕਤੂਬਰ ਆਪਣਾ 2015 ਨੂੰ ਪਿੰਡ ਦੀਆਂ ਗਲੀਆਂ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਰੇ ਮਿਲੇ ਸਨ। ਇਸ ਤੋਂ ਬਾਅਦ ਟੀਮ ਬਹਿਬਲ ਕਲਾਂ ਜਾਵੇਗੀ ਤੇ ਉਹ ਸਥਾਨ ਜਿੱਥੇ 14 ਅਕਤੂਬਰ 2015 ਨੂੰ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਧਰਨਾ ਦੇ ਰਹੇ ਜਿਹੜੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵੱਲੋਂ ਗੋਲੀ ਚਲਾਉਣ ਤੋਂ ਬਾਅਦ 2 ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ। ਵਿਸ਼ੇਸ਼ ਜਾਂਚ ਟੀਮ ਘਟਨਾ ਦੇ ਸੀਨ ਨੂੰ ਜਿਹੜਾ ਕ੍ਰੀਏਟ ਕਰਨ ਦੇ ਵਾਸਤੇ ਉੱਥੇ ਕਹਿੰਦੇ ਪੁੱਜੀ ਹੈ, ਰੀਕ੍ਰੀਏਟ ਕਰਨਾ ਹੈ। ਦੱਸਣਯੋਗ ਹੈ ਕਿ ਇਸ ਗੋਲੀਕਾਂਡ ਦੇ ਵਿਚ ਸੁਖਬੀਰ ਸਿੰਘ ਬਾਦਲ, ਸਾਬਕਾ IG ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਸਮੇਤ 9 ਵਿਅਕਤੀਆਂ ਦੇ ਖਿਲਾਫ਼ ਚਲਾਨ ਅਦਾਲਤ ਦੇ ਵਿਚ ਪੇਸ਼ ਹੋ ਚੁੱਕਾ ਹੈ। ਬਹਿਬਲ ਕਾਂਡ ਜਿਹੜਾ ਉਹਦੇ ਵਿਚ 2 ਸਿੱਖ ਨੌਜਵਾਨਾਂ ਦੀ ਪੁਲਿਸ ਗੋਲੀ ਦੇ ਨਾਲ ਮੌਤ ਹੋਈ ਸੀ। ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ, ਉਸ ਤੋਂ ਬਾਅਦ ਬਰਗਾੜੀ ਵਿਖੇ ਬੇਅਦਬੀ ਅਤੇ ਫਿਰ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਕਾਂਡ ਨੇ ਪੰਜਾਬ ਦੇ ਵਿਚ ਲੰਬੇ ਸਮੇਂ ਤੱਕ ਚੱਲੇ ਰੋਸ ਪ੍ਰਦਰਸ਼ਨਾਂ ਤੇ ਸਿਆਸੀ ਹਲਚਲ ਨੂੰ ਜਨਮ ਦਿੱਤਾ ਸੀ ਜਿਹਦੇ ਨਾਲ ਲਗਾਤਾਰ ਆਉਂਦੀਆਂ ਸਰਕਾਰਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਦਬਾਅ ਦੇ ਹੇਠ ਰਹੀਆਂ। SIT ਦੇ ਵੱਲੋਂ ਮੌਕਾ ਮੁਆਇਨੇ ਦਾ ਇਹ ਨਵਾਂ ਦੌਰ ਜ਼ਮੀਨੀ ਪੱਧਰ ਦੇ ਉੱਤੇ ਸਬੂਤ ਇਕੱਠੇ ਕਰਨ ਦੇ ਉਦੇਸ਼ ਦੇ ਨਾਲ ਕਹਿੰਦੇ ਕੀਤਾ ਗਿਆ। ਲਓ ਦੱਸੋ ਜੀ, 11 ਸਾਲ 11 ਘੰਟਿਆਂ ਦੇ ਬਾਅਦ ਸਬੂਤ ਸਾਰੇ ਕੁਝ ਖੁਰਦ ਬੁਰਦ ਹੋ ਜਾਂਦੇ ਆ, 11 ਸਾਲ ਬਾਅਦ ਉੱਥੋਂ ਸਬੂਤ ਲੱਭਣ ਲੱਗੇ ਹੋਏ ਨੇ ਜੀ, ਕਿਆ ਬਾਤ ਹੈ ਜੀ, ਕਿਉਂਕਿ 1 ਦਹਾਕੇ ਪੁਰਾਣੇ ਇਸ ਮਾਮਲੇ ਦੀ ਜਾਂਚ ਅਜੇ ਵੀ ਕਹਿੰਦੇ ਜਾ ਰਹੀ ਹੈ। ਦੂਸਰੇ ਪਾਸੇ DIG ਭੁੱਲਰ ਸਾਹਿਬ, ਪੰਜਾਬ ਦੇ ਮੁਅੱਤਲ DIG ਭੁੱਲਰ ਵੱਲੋਂ CBI ਅਦਾਲਤ ਦੇ ਵਿਚ ਡਿਸਚਾਰਜ ਅਰਜ਼ੀ ਦਾਇਰ ਕੀਤੀ ਗਈ ਹੈ। ਪੰਜਾਬ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੇ ਪਿਛਲੇ ਸਾਲ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਚ ਡਿਸਚਾਰਜ ਬਰੀ ਕਰਨ ਦੇ ਲਈ ਵਿਸ਼ੇਸ਼ CBI ਜੱਜ ਦੀ ਅਦਾਲਤ ਦੇ ਵਿਚ ਅਰਜ਼ੀ ਦਾਇਰ ਕੀਤੀ ਹੈ। CBI ਅਦਾਲਤ ਨੇ ਮੁਲਜ਼ਮ ਦੀ ਅਰਜ਼ੀ ਦੇ ਉੱਤੇ ਜਵਾਬ ਦਾਇਰ ਕਰਨ ਦੇ ਲਈ CBI ਨੂੰ ਜਿਹੜਾ ਨੋਟਿਸ ਜਾਰੀ ਕੀਤਾ। ਵਕੀਲ HS ਧਨੋਆ ਤੇ SPS ਭੁੱਲਰ ਰਾਹੀਂ ਦਾਇਰ ਕੀਤੀ ਗਈ ਅਰਜ਼ੀ ਦੇ ਵਿਚ ਮੁਲਜ਼ਮ ਨੇ ਅਦਾਲਤ ਅੱਗੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਕੇਸ ਦੇ ਵਿਚ ਡਿਸਚਾਰਜ ਜਿਹੜਾ ਕੀਤਾ ਜਾਵੇ। CBI ਦੇ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਰਿਸ਼ਵਤ ਮੰਗਣ ਜਾਂ ਸਵੀਕਾਰ ਕਰਨ ਦਾ ਕੋਈ ਸਬੂਤ ਨਹੀਂ ਹੈ। ਇੱਥੋਂ ਤੱਕ ਕਿ CFSL ਦੀ ਰਿਪੋਰਟ ਨੇ ਵੀ ਨਿਰਣਾਇਕ ਤੌਰ ਦੇ ਉੱਤੇ ਸਾਬਤ ਨਹੀਂ ਕੀਤਾ ਕਿ ਆਵਾਜ਼ ਦੀ ਰਿਕਾਰਡਿੰਗ ਮੁਲਜ਼ਮ ਦੀ ਹੈ। ਇਸ ਕੇਸ ਦੇ ਵਿਚ FIR ਆਕਾਸ਼ ਬੱਤਾ नामक व्यक्ति की शिकायत के उत्ते दर्ज की गई सी, जिस दोष लाया गया सी कि भुल्लर जो उस समय DIG रोपड़ रेंज पंजाब पुलिस दे वजो तैनात सन, उन्होंने थाना सरहिंद विखे दर्ज FIR दे विच अनुकूल कारवाई करवाउण अते शिकायतकर्ता दे कारोबार विरुद्ध कोई सख्त कदम न चुके जान नू जड़ा सी यकीनी बनाउण लई एक निजी विचोले कृष्ण शारदा राही नजायज जड़ी है रिश्वत की मंग की सी। लो दोस्तों एक इंटरेस्टिंग खबर है, जिमें कि अपने धर्म की गल है, मतलब कि उन्हू बंदे नू शेक दिता जाता है, पर जड़ा पोप लियो है पोप, फिर उस तो बाद आपां राजन सैनी साहब दे नाल गलबात दी शुरुआत करदे आं। पोप लियो दीआं चेतावनियां नू नजरअंदाज करन तो बाद वक होए कैथोलिक समूह नू चर्च दे विचों बेदखल कर दिता गया। वैटिकन ने वीरवार नू अज ऐलान कर दिता कि पोप लियो 14वें दी इच्छा दे खिलाफ 4 नवें बिशपां दी ਨਿਯੁਕਤੀ ਕਰਨ ਵਾਲੇ ਕੈਥੋਲਿਕ ਸਮੂਹ ਦੇ ਪਾਦਰੀ ਤੇ ਮੈਂਬਰ ਹੁਣ ਚਰਚ ਤੋਂ ਵੱਖ ਜਿਹੜਾ ਹੋ ਗਏ ਨੇ ਤੇ ਉਨ੍ਹਾਂ ਨੂੰ ਚਰਚ ਦੇ ਵਿੱਚੋਂ ਬੇਦਖਲ ਕਰ ਦਿੱਤਾ ਗਿਆ। ਇੱਕ ਕੱਟੜ ਪਰੰਪਰਾਵਾਦੀ ਸਮੂਹ ਜਿਹੜਾ ਸੋਸਾਇਟੀ ਆਫ ਸੇਂਟ ਪੀਊਸ 10 ਦੇ ਨੇ ਜਿਹੜਾ ਪੋਪ ਦੇ ਵੱਲੋਂ ਫੈਸਲਾ ਬਦਲਣ ਦੀਆਂ ਅਪੀਲਾਂ ਦੇ ਬਾਵਜੂਦ ਤੇ ਪੋਪ ਦੀ ਮਨਜ਼ੂਰੀ ਤੋਂ ਬਿਨਾਂ ਬੀਤੇ ਦਿਨ ਬੁੱਧਵਾਰ ਨੂੰ ਇਹ ਨਿਯੁਕਤੀ ਕਰ ਦਿੱਤੀਆਂ ਸਨ। ਇਸ ਦੇ ਜਵਾਬ ਦੇ ਵਿੱਚ ਫਿਰ ਵੈਟੀਕਨ ਜਿਹੜੀ ਹੈ ਉਹਦੇ ਸਿਧਾਂਤਕ ਦਫ਼ਤਰ ਜਿਵੇਂ ਕਿ ਆਪਣਾ ਅਕਾਲ ਤਖ਼ਤ ਸਾਹਿਬ ਹੈ ਤੇ ਇਨ੍ਹਾਂ ਦਾ ਵੈਟੀਕਨ ਸਿਟੀ ਹੈ ਜੀ, ਉਥੋਂ ਜਿਹੜਾ ਸਾਰਾ ਕੁਝ ਫਰਮਾਨ ਆਉਂਦੇ ਆ। ਇਸ ਦੇ ਜਵਾਬ ਦੇ ਵਿਚ ਵੈਟੀਕਨ ਦੇ ਸਿਧਾਂਤਕ ਦਫ਼ਤਰ ਜਿਹੜਾ ਉਹਨੇ ਵੀਰਵਾਰ ਨੂੰ ਇਕ ਫਰਮਾਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ 4 ਬਿਸ਼ਪਾਂ ਦੇ ਨਾਲ ਨਾਲ ਨਿਯੁਕਤੀ ਸਮਾਰੋਹ ਦੇ ਵਿਚ ਹਿੱਸਾ ਲੈਣ ਵਾਲੇ 2 ਹੋਰ ਬਿਸ਼ਪਾਂ ਨੂੰ ਚਰਚ ਦੇ ਵਿਚੋਂ ਬੇਦਖਲ ਕਰ ਦਿੱਤਾ ਗਿਆ, ਜਾਣੀ ਕਿ 6 ਜਾਣੇ ਕਰਤੇ। ਚਰਚ ਦੇ ਵਿਚੋਂ ਬੇਦਖਲ ਕੀਤੇ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਚਰਚ ਦੇ ਪਵਿੱਤਰ ਸੰਸਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ। ਇੱਕ ਸਪਸ਼ਟੀਕਰਨ ਨੋਟ ਦੇ ਵਿਚ ਇਹ ਵੀ ਜੋੜਿਆ ਗਿਆ ਕਿ ਇਸ ਸੋਸਾਇਟੀ ਦੇ ਨਾਲ ਸੰਬੰਧਿਤ ਪਾਦਰੀ ਅਤੇ ਆਮ ਮੈਂਬਰ ਜੋ ਰਸਮੀ ਤੌਰ ਦੇ ਉੱਤੇ ਇਸ ਸਮੂਹ ਦੇ ਨਾਲ ਜੁੜੇ ਹੋਏ ਨੇ ਉਹ ਵੀ ਚਰਚ ਤੋਂ ਵੱਖ ਮੰਨੇ ਜਾਣਗੇ, ਜਾਣੀ ਕਿ ਸ਼ੇਕ ਦਿੱਤੇ ਹੈ ਤੇ ਬੇਦਖਲ ਰਹਿਣਗੇ। ਇਸ ਫਰਮਾਨ ਦੇ ਵਿਚ ਸਾਰੇ ਪਾਦਰੀਆਂ ਤੇ ਆਮ ਸ਼ਰਧਾਲੂਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਰਸਮੀ ਤੌਰ ਦੇ ਉੱਤੇ ਇਸ ਸੋਸਾਇਟੀ ਦਾ ਸਾਥ ਨਾ ਦੇਣ, ਮਤਲਬ ਕਿ ਸਾਰਾ ਕੁਝ ਉਨ੍ਹਾਂ ਦੇ ਨਾਲ ਜਿੱਦਾਂ ਕਿਹਾ ਭਈ ਮੂੜ ਹੀ ਲਾਉਣਾ ਭਾਈ ਸਾਡੇ ਵਾਲੇ ਫੈਸਲੇ ਆਏ ਨੇ ਉਦਾਂ ਹੀ, ਨਹੀਂ ਤਾਂ ਉਨ੍ਹਾਂ ਨੂੰ ਵੀ ਸਵੈ ਚਾਲਿਤ ਤੌਰ ਦੇ ਉੱਤੇ ਚਰਚ ਦੇ ਵਿਚੋਂ ਬੇਦਖਲ ਹੋਣ ਦੀ ਸਜ਼ਾ ਭੁਗਤਣੀ ਪਵੇਗੀ। ਸੋਮਵਾਰ ਨੂੰ ਸਮੂਹ ਨੂੰ ਕੀਤੀ ਆਪਣੀ ਆਖਰੀ ਅਪੀਲ ਦੇ ਵਿਚ ਪੋਪ ਲਿਓ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਨਿਯੁਕਤੀ ਚਰਚ ਨੂੰ ਤੋੜਨ ਵਾਲਾ ਕਦਮ ਹੈ ਤੇ ਇਕ ਬਹੁਤ ਹੀ ਗੰਭੀਰ ਪਾਪ ਹੋਣਗੀਆਂ। ਵੈਟੀਕਨ ਦਾ ਇਹ ਤਾਜ਼ਾ ਫੈਸਲਾ ਇਸ ਸਮੂਹ ਦੇ ਉੱਤੇ ਸਿਕੰਜਾ ਕਸਣ ਦੇ ਲਈ ਕਾਫ਼ੀ ਸਖ਼ਤ ਅਤੇ ਵਿਆਪਕ ਹੈ। ਵੈਟੀਕਨ ਦੀ ਇਹ ਤਾਜ਼ਾ ਕਾਰਵਾਈ 1988 ਦੀਆਂ ਪਾਬੰਦੀਆਂ ਦੇ ਨਾਲੋਂ ਕਿਤੇ ਵੱਧ ਸਖ਼ਤ ਹੈ ਜੋ ਕੇਵਲ ਬਿਸ਼ਪਾਂ ਤੱਕ ਹੀ ਸੀਮਤ ਸਨ, ਜਦੋਂ ਕਿ ਪੋਪ ਫਰਾਂਸਿਸ ਨੇ ਪਹਿਲਾਂ ਇਸ ਸੋਸਾਇਟੀ ਨੂੰ ਵਿਆਹ ਅਤੇ ਪਾਪ ਸਵੀਕਾਰ ਦੇ ਸੰਸਕਾਰ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ। ਪਰ ਵੈਟੀਕਨ ਦੇ ਇਸ ਤਾਜ਼ਾ ਫੈਸਲੇ ਦੇ ਅਨੁਸਾਰ ਹੁਣ ਇਸ ਸਮੂਹ ਦੁਆਰਾ ਜਿਹੜਾ ਕਰਵਾਇਆ ਗਿਆ ਕੋਈ ਵੀ ਵਿਆਹ ਜਾਂ ਪਾਪ ਸਵੀਕਾਰ ਅਵੈਧ ਜਿਹੜਾ ਹੈ ਇਨਵੈਲਿਡ ਮੰਨਿਆ ਜਾਵੇਗਾ। ਹਾਲਾਂਕਿ ਨੋਟ ਦੇ ਵਿਚ ਇਹ ਵੀ ਜਿਹੜਾ ਕਿਹਾ ਗਿਆ ਕਿ ਚਰਚ ਇਕ ਪਿਆਰ ਕਰਨ ਵਾਲੀ ਮਾਂ ਵਾਂਗ ਤੇ ਉਨ੍ਹਾਂ ਸਾਰੇ ਲੋਕਾਂ ਦਾ ਸੱਚੇ ਪਿਆਰ ਅਤੇ ਪੂਰੀ ਦੇਖਭਾਲ ਦੇ ਨਾਲ ਸਵਾਗਤ ਕਰੇਗਾ ਜੋ ਚਰਚ ਦੀ ਜਿਹੜੀ ਹੈ ਮੁੱਖ ਧਾਰਾ ਦੇ ਵਿਚ ਵਾਪਸ ਆਉਣਾ ਚਾਹੁੰਦੇ ਨੇ। ਮੁੱਖ ਧਾਰਾ ਚਰਚ ਤੋਂ ਵੱਖ ਹੋਣ ਦੀ ਇਸ ਲੜਾਈ ਦੇ ਕੇਂਦਰ ਦੇ ਵਿਚ ਲੈਫੇਬਰੇ ਅਤੇ ਉਨ੍ਹਾਂ ਦੇ ਪੈਰੋਕਾਰ ਸਨ ਜੋ 1960 ਦੇ ਦਹਾਕੇ ਦੇ ਵਿਚ ਦੂਜੀ ਵੈਟੀਕਨ ਕੌਂਸਲ ਦੁਆਰਾ ਚਰਚ ਦੇ ਵਿਚ ਕੀਤੇ ਗਏ ਸੁਧਾਰਾਂ ਦਾ ਵਿਰੋਧ ਕਰ ਰਹੇ ਸਨ। ਇਹ ਜਿਹੜੇ ਨੇ ਲੈਫੇਵਾਦੀ ਜਿਹੜੇ ਨੇ ਧਾਰਮਿਕ ਆਜ਼ਾਦੀ, ਸਰਵ ਧਰਮ ਸਾਂਝ, ਦੂਜੇ ਮਸੀਹੀ ਫਿਰਕਿਆਂ ਤੇ ਧਰਮਾਂ ਦੇ ਬਾਰੇ ਸਿੱਖਿਆ ਜਿਹੜੀ ਹੈ ਤੇ ਕੈਥੋਲਿਕ ਪੂਜਾ ਜਿਹੜੀ ਹੈ ਪੱਧਤੀ ਦੇ ਵਿਚ ਕੀਤੇ ਸੁਧਾਰਾਂ ਜਿਵੇਂ ਕਿ ਲਾਤੀਨੀ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਵਿਚ ਮਾਸ, ਪ੍ਰਾਰਥਨਾ, ਸਭਾ ਕਰਨਾ ਬਾਰੇ ਕੌਂਸਲ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਨਹੀਂ ਕਰਦੇ ਹੈ। ਉਸ ਕੌਂਸਲ ਦੇ ਵੱਡੇ ਸੁਧਾਰਾਂ ਦੇ ਵਿਚੋਂ ਇਕ ਹਰ ਤਰ੍ਹਾਂ ਦੇ ਜਿਹੜੇ ਯਹੂਦੀ ਵਿਰੋਧ ਦੀ ਨਿੰਦਾ ਕਰਨਾ ਵੀ ਸੀ। ਪੋਪ ਲਿਓ 14ਵੇਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਚਰਚ ਦੀ ਏਕਤਾ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ ਤੇ ਇਸ ਏਕਤਾ ਦੀ ਬੁਨਿਆਦ ਪੋਪ ਅਤੇ ਬਿਸ਼ਪ ਵਿਚਕਾਰ ਮਜ਼ਬੂਤ ਸੰਬੰਧ ਹੈ। 16 ਜੂਨ ਨੂੰ ਪੋਪ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਲੈਫੇਬਰੇਵਾਦੀ ਜਿਹੜੇ ਨੇ ਚਰਚ ਦੇ ਕੁਝ ਬੁਨਿਆਦੀ ਤੱਤਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹੈ, ਜਿਵੇਂ ਕਿ ਆਪਣੇ ਕਹਿ ਲਓ ਕਿ ਨਿਰੰਕਾਰੀ ਜਿਹੜੇ ਹੋ ਗਏ ਸੰਸਥਾਵਾਂ ਨੇ ਜਾਂ ਹੋਰ ਸੀਗੇ ਉਨ੍ਹਾਂ ਨੂੰ ਜਿਹੜਾ ਵੱਖਰਾ ਜਿਹੜਾ ਇਨ੍ਹਾਂ ਦੇ ਵਿਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਨੇ ਜਿਹਦੀ ਸ਼ੁਰੂਆਤ ਦੂਜੀ ਵੈਟੀਕਨ ਕੌਂਸਲ ਦੇ ਕਈ ਨੁਕਤਿਆਂ ਤੋਂ ਹੁੰਦੀ ਹੈ। ਇਨ੍ਹਾਂ तयशुदा नियुक्तियां दे उते उन्हां कहा सी कि जेकर ओ ए रस्ता चुनदे ने तां मैनू अफसोस है पर सानू अगे वधना पवेगा, असी रुकांगे नहीं। इस समूह की अमेरिका दे विच काफी सरगर्म मौजूदगी है जिसका मुख दफ्तर मिसूरी दे विच है ते पादरियां नू सिखलाई देने लई इक सैमीनारी धार्मिक स्कूल जिहड़ा डिलविन वर्जीनिया दे विच है। बुधवार नू नवे नियुक्त किए गए बिशपां दे विचों इक जिहड़ा सी फादर माइकल गोल्डेड हन जो इस सैमीनारी दे जिहड़ा मुखी हन सैमीनार दे मुखी सन ते नियुक्तियां तों बाद इक प्रार्थना सभा दे दौरान गोल्डेड ने कहा कि ये आधुनिक तावादी चर्च एक अजिहा मारूथल है जो हर उस चीज नूं खत्म कर दिंदा है जिस नूं ए छूंदा है। लो जी दोस्तों, इन्हां दे विच वी जिहड़े तकरार चलदे ने, ए है जी पोप दी कारवाई, ओदी ताकत जिहड़ी उहने साबित कीती है। कहिंदा तुसीं इक इक बंदा छांटदे हो, अजे तां पूरे दा पूरा ग्रुप ही छांट के परे मारांगे। ते लो दोस्तों, अगे गल्लां बातां करन दे लई अपने नाल जुड़ गए ने एडवोकेट राजन सैनी साहब का स्वागत कर दें। सत श्रीकाल सैनी साहब जी, जी आनू जी निघा स्वागत है जी।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ ਜਨਾਬ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਤੁਸੀਂ ਤਾਂ ਪੋਪ ਵਾਲੀ ਖਬਰ ਦੇ ਵਿਚ ਫਸ ਗਏ ਅੱਜ ਜੀ।
0: ਬਿਲਕੁਲ ਹੈ ਜੀ,
1: ਕੁੱਲ ਬੁਲਾ ਕੇ ਧਰਮ ਸਾਰਿਆਂ ਨੂੰ ਖਤਰਾ ਹੋ ਗਿਆ।
0: ਬਿਲਕੁਲ, ਧਰਮ ਸੰਕਟ ਚੱਲਦਾ ਪਿਆ ਜੀ।
1: ਹਾਂਜੀ
0: ਜੀ,
1: ਲੋਕੀ ਸਿਆਣੇ ਹੁੰਦੇ ਜਾਂਦੇ ਹੈਗੇ ਆ ਤੇ ਧਰਮ ਨੂੰ ਸਾਰਿਆਂ ਨੂੰ ਖਤਰਾ ਪੈ ਗਿਆ।
0: ਬਿਲਕੁਲ ਹੈ,
1: ਪਰ ਦੇਖੋ ਨਾ ਇਹਨਾਂ ਦਾ ਵੀ ਓਹੋ ਹੀ ਆ ਕਿ ਇੱਕ ਐਸੋਸੀਏਸ਼ਨ ਜਿਹੜੀ ਹੈਗੀ ਆ ਉਹ ਓਹਨੂੰ ਜਿਹੜਾ ਆ ਉਹਨਾਂ ਨੇ ਇਹਨਾਂ ਦੇ ਜਿੱਦਾਂ ਸਾਡੇ ਹੈਗੇ ਆ ਵੀ ਹਾਂਜੀ ਇਹ ਕਾਰਡੀਨਲ ਤੋਂ ਜਿਹੜੇ ਹੈਗੇ ਆ ਅੱਗੇ ਇਹਨਾਂ ਦੇ ਚੱਲਦੇ ਆ ਨਾ ਜੀ, ਜਿੱਦਾਂ ਸੀਰੀਜ਼ ਚੱਲਦੀ ਆ ਪ੍ਰੀਸਟ ਪਹਿਲਾਂ ਜਿਹੜੇ ਹੈਗੇ ਆ ਤੇ ਫਾਦਰ ਬਣਦੇ ਆ, ਉਹ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੀਆਂ ਪ੍ਰਮੋਸ਼ਨਾਂ ਹੁੰਦੀਆਂ। ਹਾਂਜੀ, ਫੇਰ ਕਾਰਡੀਨਲ ਤੱਕ ਜਾਂਦੇ ਆ, ਕਾਰਡੀਨਲ ਤੋਂ ਅੱਗੇ ਜਿਹੜਾ ਹੈਗਾ ਆ ਉਹ ਕਾਰਡੀਨਲ ਤੋਂ ਅੱਗੇ ਜਿਹੜਾ ਆ ਫੇਰ ਇਥੋਂ ਪੋਪ ਦੀ ਚੋਣ ਹੁੰਦੀ, ਬਿਸ਼ਪ ਤੋਂ ਅੱਗੇ ਫੇਰ ਇਹ ਜਿਹੜੇ ਹੈਗੇ ਪੋਪ।
0: ਬਿਲਕੁਲ, ਹਾਂਜੀ, ਜਿਵੇਂ ਆਪਣੇ ਅਮਰੀਕਾ ਦੇ ਵਿਚ ਪ੍ਰੈਜੀਡੈਂਟ ਵੀ ਚੁਣਦੇ, ਉਹ ਵੀ ਇਸੇ ਨੀਤੀ ਦੇ ਉੱਤੇ ਆ ਜੀ ਤਕਰੀਬਨ।
1: ਹਾਂਜੀ,
0: ਗਰਾਊਂਡ ਵਰਕ ਕਰਨਾ ਪੈਂਦਾ ਜੀ ਪਹਿਲਾਂ।
1: ਐਨੀਵੇ ਵਧੀਆ ਆ ਜੀ, ਬਸ ਇਹ ਆ ਵੀ ਹਾਂਜੀ ਤੁਸੀਂ ਜਿੱਦਾਂ ਅਕਾਲ ਤਖ਼ਤ ਸਾਹਿਬ ਦੀ ਪਦਤੀ ਦੇ ਨਾਲ ਸਮਝਾਇਆ ਹੈਗਾ ਆ ਤੇ ਖਬਰ ਪੱਲੇ ਪੈ ਗਈ, ਅਦਰਵਾਈਜ਼ ਸਾਨੂੰ ਕਿੱਥੇ ਪਤਾ ਲੱਗਣਾ ਸੀ ਜੀ ਇਹਨਾਂ ਗੱਲਾਂ ਦਾ।
0: ਸੈਣੀ ਸਾਹਿਬ ਦੇਖੋ, ਇਹ 4500-4000 ਸਾਲ ਪੁਰਾਣਾ ਜਾਂ 3500 ਸਾਲ ਪੁਰਾਣਾ ਹੈਗਾ ਜੀ, ਸਭ ਤੋਂ ਪੁਰਾਣੇ ਧਰਮਾਂ ਦੇ ਵਿਚ ਜਦੋਂ ਸ਼ੁਰੂਆਤ ਹੁੰਦੀ ਹੈ ਧਰਮਾਂ ਦੀ ਤਾਂ ਉਹਨਾਂ ਦੇ ਵਿਚੋਂ, ਚਲੋ ਆਪਾਂ ਤਾਂ ਹੈਗੇ 500-600 ਸਾਲ ਪੁਰਾਣੇ ਅਜੇ, ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਵਿਚਾਰਦੇ ਆ ਤਾਂ ਉਹ ਉਹੀ ਜਿਹੜਾ ਕਹਿੰਦੇ ਆ ਕਿ ਹਰ ਧਰਮ ਦਾ ਸੰਦੇਸ਼ ਤਾਂ ਇਹੀ ਆ ਨਾ ਕਿ ਇਨਸਾਨ ਬਣੋ ਤੇ ਇਨਸਾਨ ਦੀ ਇਨਸਾਨੀਅਤ ਦੀ ਕਦਰ ਕਰੋ, ਪਰ ਉਹ ਰੀਤੀ ਰਿਵਾਜ਼ ਕਹਿ ਲਓ ਜਾਂ ਬੋਲੀਆਂ ਕਹਿ ਲਓ ਇਹਨਾਂ ਮੁਲਕਾਂ ਦੇ ਵਿੱਚ ਹੁੰਦੀਆਂ। ਕਈ ਵਾਰੀ ਮੈਂ ਜ਼ਿਕਰ ਕਰਦਾ ਕਿ ਪੰਜਾਬ ਦਾ ਜਿਹੜਾ DNA ਜਾਂ ਪੰਜਾਬੀਆਂ ਦਾ ਜਿਹੜਾ DNA, ਵੈਸੇ ਕਹਿ ਤਾਂ ਦਿੰਦੇ ਕਿ ਅਸੀਂ ਉੱਥੇ ਤੇ ਮੂਲ ਨਿਵਾਸੀ ਹਾਂ, ਪਰ ਨਹੀਂ, ਉਹ ਅਫਰੀਕਾ ਤੋਂ ਜਦੋਂ ਦੇ ਤੁਰੇ ਲੋਕ ਪੰਜ ਤਰਫੇ ਨੂੰ ਤੁਰੇ ਸੀਗੇ ਤਾਂ ਉਹਨਾਂ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਪੰਜਾਬੀਆਂ ਦੇ ਵਿਚ ਕਿਤੇ ਨਾ ਕਿਤੇ ਯੂਰੋਪੀਅਨ ਜਿਹੜੇ ਨੇ ਲੋਕ ਨੇ ਨਾ ਉਹਨਾਂ ਦਾ ਖੂਨ ਹੈਗਾ ਵਿਚ ਜੀ ਉਹਦੇ ਵਿਚ।
1: ਬਿਲਕੁਲ ਠੀਕ ਹੈ ਜੀ, ਤੁਸੀਂ ਠੀਕ ਕਹਿੰਦੇ ਹੈਗੇ ਆ, ਇਹ ਤਾਂ ਇਸੇ ਤਰੀਕੇ ਨਾਲ ਹੀ ਹੋਇਆ ਨਾ ਜੀ, ਜਿਹੜੀ ਪੋਪ ਵਾਲੀ ਖਬਰ ਆ ਵੀ ਹਾਂ ਜੀ ਜਿੱਦਾਂ ਉਹਨਾਂ ਨੇ ਜਿੱਦਾਂ ਅਕਾਲ ਤਖ਼ਤ ਦੇ ਕਿਸੇ ਦਾ ਟਕਸਾਲ ਦੇ ਜਿਹੜਾ ਹੈਗਾ ਆ ਮੋਦੀ ਨੂੰ ਕਹਿੰਦਾ ਆ ਤੇ ਭਾਈ ਏਦਾਂ ਹੀ ਟਕਸਾਲ ਦੇ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਕਿਸਮ ਦੀ ਇੱਕ ਟਕਸਾਲ ਦੇ ਜਿਹੜੇ 6 ਮੈਂਬਰ ਹੈਗੇ ਆ ਉਹਨਾਂ ਨੂੰ ਕਰ ਦਿੱਤਾ ਜੀ ਵੀ ਹਾਂ ਜੀ ਕਈ ਵਾਰ ਕਰ ਦਿੱਤਾ ਵੀ ਉਹਨਾਂ ਦੁਆਰਾ ਕਰਾਇਆ ਆ ਵਿਆਹ ਤੇ ਉਹਨਾਂ ਦੁਆਰਾ ਲਿਆਇਆ ਕਨਫੈਸ਼ਨ ਜਿਹੜਾ ਆ ਉਹ ਹੁਣ ਰੱਬ ਨੂੰ ਮਨਜ਼ੂਰ ਨਹੀਂ ਹੋਊਗਾ।
0: ਬਿਲਕੁਲ
1: ਬਿਲਕੁਲ ਨੀ, ਰੱਬ ਨੂੰ ਮਨਜ਼ੂਰ ਨਹੀਂ ਜੀ।
0: ਹਾਂਜੀ, ਉਹ ਸੰਪਰਦਾਵਾਂ ਇਹਨਾਂ ਦੇ ਵਿੱਚ ਵੀ ਬਹੁਤ
1: ਹਰ ਜਗ੍ਹਾ
0: ਹੈਗੀਆਂ ਜੀ, ਵੱਖਰੀਆਂ ਵੱਖਰੀਆਂ, ਬਿਲਕੁਲ ਆਪਣੇ ਵੀ ਹੈਗੀਆਂ ਸੰਪਰਦਾਵਾਂ ਵੱਖਰੀਆਂ ਵੱਖਰੀਆਂ ਜੀ।
1: ਹਾਂਜੀ, ਓਦਾਂ ਵੀ ਅਦਰਵਾਈਜ਼ ਵੀ ਸਰ ਇਹਨਾਂ ਦੇ ਦੋ ਤਾਂ ਮੇਜਰ ਸੈਕਟ ਹੈਗੇ ਆ ਨਾ, ਓਲਡ ਟੈਸਟਾਮੈਂਟ ਜਿਹੜਾ ਆ ਉਹ ਤੇ ਦੂਜਾ ਜਿਹੜਾ ਹੈਗਾ ਆ
0: ਬਿਲਕੁਲ
1: ਉਹ ਵੱਖਰਾ ਵੱਖਰਾ ਹੈਗਾ ਜੀ।
0: ਜੀ
1: ਐਨੀਵੇ ਹੁਣ ਆਈਏ ਜੀ ਖਬਰਾਂ ਪੰਜਾਬ ਦੀਆਂ ਤੇ ਜੀ।
0: ਬਿਲਕੁਲ ਜੀ,
1: ਪਹਿਲਾਂ ਤਾਂ DIG ਭੁੱਲਰ ਦੀ ਜਿਹੜੀ ਹੈਗੀ ਆ ਡਿਸਚਾਰਜ ਵਾਲੀ ਐਪਲੀਕੇਸ਼ਨ, ਇਹ ਤਾਂ ਸਰ ਅੱਜ ਹੀ ਭਾਵੇਂ ਤੁਸੀਂ ਇੱਥੇ ਲਿਖ ਲਓ ਡਿਸਮਿਸ।
0: ਹਾਂਜੀ,
1: ਹਾਂ ਇਹ ਡਿਸਮਿਸ ਹੋਏਗੀ ਇਸ ਕਰਕੇ ਜੀ ਵੀ ਜੇ ਤਾਂ ਹੁੰਦੀ ਦੂਜੇ ਪਾਸੇ ਪੰਜਾਬ ਸਰਕਾਰ ਤੇ ਫੇਵਰ ਕਰ ਜਾਂਦੀ, ਦੂਜੇ ਪਾਸੇ ਆ CBI।
0: ਨਾਲੇ ਇਹਦੇ ਵਿਚ ਇਹ ਵੀ ਆ ਨਾ ਜੀ, ਅੱਗੇ ਚੋਣਾਂ ਨੇ, ਜੇ ਉਹਨਾਂ ਨੂੰ ਡਿਸਚਾਰਜ ਕਰਦੇ ਆ ਤਾਂ ਉਹ ਤਾਂ ਫਿਰ ਬੂਸਟ ਮਿਲੇਗਾ ਇਹਨਾਂ ਦੀ ਪਾਰਟੀ ਨੂੰ ਜੀ, ਕਿ ਸਾਡਾ ਬੰਦਾ ਸਹੀ ਸੀਗਾ।
1: ਨਾਲੇ ਭਾਰਤ ਸਾਹਿਬ ਉੱਥੇ ਲਾਅ ਨਹੀਂ ਹੈ ਇਸ ਤਰੀਕੇ ਦਾ, ਗੱਲ ਤਾਂ ਇਹ ਹੈਗਾ ਆ, ਲਾਅ ਇਹ ਕਹਿੰਦਾ ਹੈਗਾ ਆ ਕਿ ਜੇ ਮਤਲਬ ਜਦੋਂ ਕੋਈ ਬੰਦਾ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਆ ਫੜਿਆ ਜਾਂਦਾ ਹੈਗਾ ਆ, ਉਹ ਐਟ ਦਾ ਸਟੇਜ ਆਫ ਚਾਰਜ ਜਿਹੜਾ ਉਹਨੇ ਲੀਗਲ ਪੁਆਇੰਟ ਰੇਜ਼ ਕੀਤੇ ਆ ਜੀ, ਤੇ ਮੇਰੀ ਜਿਹੜੀ ਆਵਾਜ਼ ਜਿਹੜੀ ਆ ਉਹ ਨਹੀਂ ਮਿਲਦੀ ਜਾਂ ਨਹੀਂ ਮਿਲਦੀ ਹੈਗੀ, ਮਤਲਬ ਇਹ ਕਿ ਉਹਨੇ ਜੇ ਉਹ ਕੀਤਾ ਉਹ ਮਤਲਬ ਡਿਫੈਂਸ ਲੈ ਰਿਹਾ ਆ, ਉਹ ਐਵੀਡੈਂਸ ਨੂੰ ਐਪਰੀਸ਼ੀਏਟ ਕਰ ਰਿਹਾ ਆ, ਐਵੀਡੈਂਸ ਤੇ ਡਿਸਕਸ਼ਨ ਕਰ ਰਿਹਾ ਆ
0: ਜੀ,
1: ਐਵੀਡੈਂਸ ਤੇ ਡਿਸਕਸ਼ਨ ਹੋਣੀ ਆ ਐਟ ਦਾ ਐਂਡ ਹਾਂਜੀ, ਜਦੋਂ ਮਤਲਬ ਜਿਹੜਾ ਹੈਗਾ, ਤੇ ਇਸ ਕਰਕੇ ਚਾਰਜ ਦੇ ਉੱਤੇ ਡਿਸਚਾਰਜ ਦੀ ਐਪਲੀਕੇਸ਼ਨ ਤਾਂ ਇਹ ਆ ਵੀ ਗਵਾਹੀਆਂ ਦੀ ਲੋੜ ਨਹੀਂ ਜੀ, ਵੀ ਮੇਰੇ ਖਿਲਾਫ਼ ਕੇਸ ਹੀ ਨੀ ਬਣਦਾ ਤੇ ਮੈਨੂੰ ਬਰੀ ਕਰ ਦਿੱਤਾ ਜਾਵੇ,
0: ਪਰ
1: ਉਹ ਕੋਰਟ ਨੇ ਅਨਾਲਿਸਿਸ
0: ਇਸ ਆਧਾਰ ਦੇ ਉੱਤੇ ਤਾਂ ਥੋੜੀ ਛੱਡਿਆ ਜਾ ਸਕਦਾ ਸੈਣੀ ਸਾਹਿਬ, ਕਿ ਆਵਾਜ਼ ਨਹੀਂ ਮਿਲਦੀ, ਬਾਕੀ ਜੋ ਕੋਠੀ ਦੇ ਵਿੱਚੋਂ ਜਾਂ ਹੋਰ ਜਗਾਵਾਂ ਦੇ ਵਿੱਚੋਂ ਜਾਇਦਾਦਾਂ ਜਾਂ ਹੋਰ ਸਾਰੀਆਂ ਚੀਜ਼ਾਂ ਮਿਲੀਆਂ ਨੇ, ਤਾਂ ਉਹਨੂੰ ਕਿੱਦਾਂ ਇਗਨੋਰ ਕੀਤਾ ਜਾ ਸਕਦਾ?
1: ਉਹ ਕਹਿੰਦਾ ਨਾ ਜੀ, ਉਹਨੇ ਆਪਣੀ ਪਲੀ ਤਾਂ ਉਹਦੀ ਇਹੀ ਆ ਨਾ ਜੀ,
0: ਜੀ
1: ਕਿ ਹਾਂਜੀ ਵੀ ਮੇਰਾ ਜਿਹੜਾ ਹੈਗਾ ਆ ਮੇਰੀ ਗ੍ਰਿਫਤਾਰੀ ਇਲੀਗਲ ਹੋਈ ਆ ਜੀ, ਮੈਂ ਕਰਪਸ਼ਨ ਕੀਤੀ ਨੀ ਜੀ, ਮੈਂ ਮੰਗਿਆ ਹੀ ਨੀ ਜੀ, ਪਰ ਬਟ ਉਹ ਰਿਕਵਰੀ ਜਿਹੜੀ ਹੈਗੀ ਉਹਨੇ ਥੋੜਾ ਪਿੱਛਾ ਛੱਡਣਾ ਜੀ,
0: ਬਿਲਕੁਲ ਹੈ ਜੀ।
1: ਦੂਜੀ ਗੱਲ ਇਹ ਹੈਗੀ ਕਿ ਜਿਹੜੀਆਂ ਚੀਜ਼ਾਂ ਹੁਣ ਇਹ ਕਹਿ ਰਹੇ ਹੈਗੇ ਆ ਉਹ ਤਾਂ ਹੋਣੀਆਂ, ਉਹਦਾ ਟਾਈਮ ਹੀ ਇਹ ਆ ਕਿ ਐਟ ਦਾ ਐਂਡ ਆਫ ਦਾ ਲਿਟੀਗੇਸ਼ਨ ਜਿਹੜੀਆਂ ਉਹ ਡਿਸਕਸ ਹੋਣੀਆਂ ਜੀ,
0: ਜੀ
1: ਹੋ ਸਕਦਾ ਉਹਦੀ ਗੱਲ ਠੀਕ ਵੀ ਹੋਵੇ, ਪਰ ਐਟ ਦੇ ਸਟੇਜ ਉਹ ਕੰਸੀਡਰ ਨੀ ਕੀਤੀ ਜਾ ਸਕਦੀ ਜੀ, ਇਸ ਕਰਕੇ ਇਹਦੀ ਐਪਲੀਕੇਸ਼ਨ ਤਾਂ ਹੋਣੀ ਆ ਡਿਸਮਿਸ। ਐਵੇਂ ਪਤਾ ਨੀ ਵਿਚਾਰੇ ਨੂੰ ਕਿਹੜੇ ਵਕੀਲ ਨੇ ਲਾਟਾ ਲਾਤਾ ਤੇ ਪੈਸੇ ਲੈ ਲਏ, ਤੇ ਚਲੋ ਕੋਈ ਨੀ, ਕਿਸੇ ਬਥੇਰੇ ਇਹਨਾਂ ਨੇ ਕਮਾਏ ਹੁੰਦੇ ਆ ਤੇ ਅਲਟੀਮੇਟਲੀ ਕੰਮ ਤਾਂ ਏਦਾਂ ਹੀ ਆਉਂਦੇ ਆ ਜੀ,
0: ਬਹੁਤ ਵੀਕ ਪੁਆਇੰਟ ਹੈ ਸਿੱਧਾ ਕਹੀਏ ਤਾਂ ਜੀ, ਬਿਲਕੁਲ ਜੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਏਦਾਂ ਹੈਗੇ ਨਾ ਜੀ, ਮਤਲਬ ਜਿਹੜਾ ਹੈਗਾ ਆ ਵੀ ਜਦੋਂ ਬੰਦਾ ਫਸ ਜਾਂਦਾ ਆ, ਕੱਲ ਡਾਕਟਰ ਪੱਟੀ ਸਾਹਿਬ ਕਹਿੰਦੇ ਸੀ, ਕਹਿੰਦੇ ਵਕੀਲਾਂ ਨੂੰ ਕਹਿੰਦੇ ਫਿਰ ਧਰਮਰਾਜ ਨੀ ਲੇਖਾ ਲੈਂਦਾ ਤੇ ਡਾਕਟਰ ਲੇਖਾ ਲੈਂਦੇ ਆ, ਮੈਂ ਸੋਚਦਾ ਹੈਗਾ ਆ ਵੀ ਡਾਕਟਰਾਂ ਨੂੰ ਵੀ ਵਕੀਲ ਕਰਨੇ ਪੈਂਦੇ ਆ, ਹਾਂਜੀ ਤੇ ਜੱਜਾਂ ਨੂੰ ਵੀ ਵਕੀਲ ਕਰਨੇ ਪੈਂਦੇ ਆ
0: ਜੀ,
1: ਇੱਥੇ ਤੱਕ ਲੋਕਾਂ ਤਾਂ ਇੱਥੇ ਸਾਧਸੰਗ ਤਾਂ ਏਦਾਂ ਚੱਲਦਾ ਆ ਵੀ ਉਹ ਜਿਹੜੇ ਡੇਰਿਆਂ ਤੇ ਜਾਂਦੇ ਅਗਲੇ ਕਹਿੰਦੇ ਰੱਬ ਦੀ ਕਚਹਿਰੀ ਦੇ ਵਿੱਚ ਤੁਹਾਡੇ ਇਹ ਵਕੀਲ ਹੋਣਗੇ ਜੀ,
0: ਕਰਕੇ ਜਦੋਂ ਵਸੀਅਤ ਲੈ ਕੇ ਆਉਂਦੇ ਆ ਵਕੀਲ ਹੀ ਲੈ ਕੇ,
1: ਬਿਲਕੁਲ ਜੀ, ਵਕੀਲ ਤੋਂ ਬਿਨਾ ਨਾ ਇੱਥੇ ਗਤੀ ਆ ਤੇ ਨਾ ਉੱਪਰ ਗਤੀ ਆ, ਉੱਪਰ ਵਾਸਤੇ ਵੀ ਤੁਹਾਨੂੰ ਵਕੀਲ ਚਾਹੀਦਾ ਤੇ ਥੱਲੇ ਵਾਸਤੇ ਵੀ ਵਕੀਲ ਚਾਹੀਦਾ ਜੀ, ਤੈਨੀ ਵੇ ਜੀ। ਅੱਗੇ ਆ ਜਾਈਏ ਜੀ, ਆਪਣਾ ਜਿਹੜਾ ਹੈਗਾ ਆ ਪੰਜਾਬ ਤੇ ਜਿਹੜੇ ਉਹ ਕੇਸ ਜਿਹੜੇ 11 ਸਾਲ ਬਾਅਦ ਅੱਜ ਸੀਨ ਜਿਹੜਾ ਰੀਕ੍ਰੀਏਟ ਕਰ ਰਹੇ ਆ
0: ਜੀ,
1: ਇਹ ਤੋਂ ਵੱਡੀ ਕਾਨੂੰਨ ਵਾਸਤੇ ਜਿਹੜੀ ਲਾਚਾਰੀ ਕੀ ਹੋ ਸਕਦੀ ਆ ਜੀ,
0: ਸੈਣੀ ਸਾਹਿਬ ਹਾਸੋ 11 ਸਾਲ ਬਾਅਦ ਅਣਜਾਣ ਵਿਅਕਤੀ ਮੇਰੇ ਵਰਗਾ ਕਹਿਦਾ 11 ਸਾਲ ਬਾਅਦ ਸਬੂਤ ਜੁਟਾਉਣਗੇ ਜੀ, ਉੱਥੇ ਤਾਂ 11 ਘੰਟੇ 11 ਮਿੰਟ ਹੀ ਬਹੁਤ ਹੈ ਜੀ ਉਹ ਚੀਜ਼ਾਂ ਨੂੰ ਡਿਸਟਰੋਏ ਕਰਨ ਦੇ ਲਈ, ਦੱਸੋ 11 ਸਾਲਾਂ ਬਦਲ ਜਾਂਦੀਆਂ ਜੀ,
1: 11 ਸਾਲਾਂ ਬਾਅਦ 11 ਸਾਲਾਂ ਬਾਅਦ ਤੁਸੀਂ ਕ੍ਰਾਈਮ ਸੀਨ ਤੇ ਜਾਓਗੇ, ਉੱਥੇ ਤਾਂ ਸਾਰਾ ਜਿਹੜਾ ਹੈਗਾ ਨਕਸ਼ਾ ਹੀ ਪਲਟਿਆ ਹੋਣਾ ਜੀ,
0: ਸਾਲ ਦਾ ਮੁੰਡਾ 12 ਸਾਲਾਂ ਦਾ ਹੋ ਜਾਂਦਾ ਜੀ 11 ਸਾਲਾਂ

0: ਉਹ ਅੰਦਾਜ਼ਾ ਆ ਵੀ ਹਾਂ ਜੀ ਵੀ ਇਹਨਾਂ ਨੇ ਟਰੈਪ ਕਰਨਾ, ਵੀ ਸੁਖਬੀਰ ਬਾਦਲ ਨੂੰ ਟਰੈਪ ਕਰਨਾ ਜੀ, ਵੀ ਉਹਨੇ ਇਹ ਗਨਾਹ ਮੰਨੇ ਸੀ ਜੀ ਭੈਣ ਜੀ।
1: ਦਾਖਲ ਕਰ ਦਿੱਤੀ ਉਹਦੇ ਵਿਚ ਪਰਮਰਾਜ ਹੁਣੀ ਉਮਰਾ ਨੰਗਲ ਜਾਂ ਹੋਰ ਸੁਖਬੀਰ ਸਿੰਘ ਬਾਦਲ ਜਾਂ ਹੋਰ ਪੰਜ ਸੱਤ ਬੰਦੇ ਜਿਹੜੇ ਨੇ ਉਹਨਾਂ ਦਾ ਨਾਂ ਦਰਜ ਆ ਜੀ ਸ਼ਰਮਾ ਹੁਣਾਂ ਦਾ, ਤਾਂ ਉਹ ਫਿਰ ਚਾਰਜਸ਼ੀਟ ਜੇ ਸਬੂਤ ਹੁਣ ਲੱਭਣ ਗਏ ਨੇ ਫਿਰ ਉਸ ਉਹ ਕਿਹੜੇ ਆਧਾਰ ਦੇ ਉੱਤੇ ਚਾਰਜਸ਼ੀਟ ਕੀਤੀ ਹੈ ਜੀ?
0: ਪਰ ਪਤਾ ਕੀ ਕਰਦੇ ਆ, ਇੱਕ ਰਫਟ ਪਾ ਲੈਂਦੇ ਹੈਗੇ ਆ, ਰਫਟ ਪਾ ਦਿੰਦੇ ਹੈਗੇ ਆ ਵੀ ਪਹਿਲਾਂ ਚਾਰਜਸ਼ੀਟ ਦਿੱਤੀ ਗਈ ਹੈਗੀ ਸੀ ਜੀ, ਉਹਦੇ ਵਿੱਚ ਇੱਕ ਸਪਲੀਮੈਂਟਰੀ ਚਾਰਜਸ਼ੀਟ ਦੇ ਨਾਲ ਦੇ ਦਿੰਦੇ ਆ ਵੀ ਇਹਦੇ ਵਿੱਚ ਨਾਲ ਅਫੈਂਸ ਆ ਵੀ ਬਣਦਾ ਆ ਜੀ, ਉਹ ਸਿਰਫ ਇੱਕ ਜੁਰਮ ਦਾ ਵਾਧਾ ਕਰਕੇ ਤੇ ਇੱਕ ਅਰੈਸਟ ਦੀ ਗਰਾਊਂਡ ਬਣਾਉਣਗੇ ਜੀ, ਕਿਉਂਕਿ ਜਿਹੜੀਆਂ ਧਾਰਾਂ ਥੱਲੇ ਚਾਰਜਸ਼ੀਟ ਹੋਈ ਆ ਜੀ ਉਸ ਧਾਰਾਂ ਥੱਲੇ ਤਾਂ ਅਗਲੇ ਬੰਦਿਆਂ ਨੇ ਜਮਾਨਤਾਂ ਲਈਆਂ ਆ ਜੀ, ਜੇ ਕੋਈ ਮੁਲਜ਼ਮ ਐਡ ਕਰਨਾ ਆ ਜਾਂ ਮਤਲਬ ਸੂਖਮ ਦ੍ਰਿਸ਼ਟੀ ਦੇ ਨਾਲ ਜਿਹੜਾ ਆ ਮੌਕਾ ਜਿਹੜਾ ਆ ਉਹਨੂੰ ਵਾਚਿਆ ਤੇ ਉਹ ਤੋਂ ਇਹ ਰਿਜ਼ਲਟ ਕੱਢਿਆ ਵੀ ਇਸ ਕੇਸ ਦੇ ਵਿੱਚ ਜਿਹੜਾ ਆ ਆਹ ਵੀ ਧਾਰਾ ਦੇ ਥੱਲੇ ਜੁਰਮ ਹੋਇਆ ਆ, ਉਹ ਜੁਰਮ ਜਿਹੜਾ ਆ ਉਹਨੂੰ ਸਪੋਰਟ ਕਰਦੀਆਂ ਆ ਸਟੇਟਮੈਂਟਸ ਆ ਜੀ, ਤੇ ਇਸ ਕਰਕੇ ਉਹ ਜੁਰਮ ਵਾਧੇ ਦਾ ਜਿਹੜਾ ਹੈਗਾ ਹੋ ਜਾਊਗਾ ਜੀ। ਹੁਣ ਬਟ ਨੈਚੁਰਲ ਹੈਗੇ ਆ ਜੀ, ਹੋਣਾ ਤਾਂ ਕੁਛ ਨੀ ਹੈਗਾ ਜੀ, ਵੀ ਏਦਾਂ ਹਰਾਸਮੈਂਟ ਹੋ ਸਕਦੀ ਆ ਜੀ, ਬਾਰ-ਬਾਰ ਬੇਲ ਮਿਲ ਜਾਣੀ ਆ ਜੀ, ਤੇ ਇਹ ਆ ਕੇ ਹਾਂ ਜੀ ਵੀ ਜਦ ਤੱਕ ਅਗਲਾ ਬੰਦਾ ਕੋਰਟ ਦੇ ਵਿੱਚ ਪਹੁੰਚ ਕੇ ਤੇ ਲੈ ਨੀ ਲੈਂਦਾ ਜਮਾਨਤ, ਉਹਨਾਂ ਟਾਈਮ ਇਹਨਾਂ ਨੂੰ ਮਿਲ ਜਾਊਗਾ ਅਗਲਿਆਂ ਨੂੰ ਹਰਾਸਮੈਂਟ ਕਰਨ ਵਾਸਤੇ।
1: ਪਰ ਜਿਹੜਾ ਇਹਨਾਂ ਦੇ ਨਾਲ ਪਾਰਟੀ ਦੇ ਵਿੱਚ ਸੀਗਾ ਕੋਰ ਵਿਜੇ ਪ੍ਰਤਾਪ, ਉਹਦਾ ਹਜੇ ਤੱਕ ਰੋਲਾ ਪਾਈ ਜਾਂਦਾ ਇਸ ਚੀਜ਼ ਦਾ, ਉਹ ਤੋਂ ਵੱਡਾ ਸਬੂਤ ਕੀ ਆ ਜੀ ਫਿਰ? ਪਰ ਉਹਨੂੰ ਤਾਂ ਲਾਂਭੇ ਕਰ ਦਿੱਤਾ ਅਗਲੇ ਨੂੰ।
0: ਬਸ ਜੀ ਗੱਲ ਏਦਾਂ ਹੈਗੀ, ਹੁਣ ਉਸ ਗੱਲ ਦੀ ਤਾਂ ਕੋਈ ਵੈਲਿਊ ਹੀ ਨੀ ਰਹੀ ਜਦੋਂ ਉਹ ਬੰਦੇ ਆਪਣੀ ਪੋਸਟ ਤੇ ਹੀ ਨੀ ਰਹੇ, ਪਰ ਉਹਨਾਂ ਦਾ ਵੀ ਤਾਂ ਮਤ ਇਹੀ ਆ ਨਾ ਵੀ ਹੁਣ ਨੀ ਇਹਦੇ ਵਿੱਚ ਇਨਸਾਫ ਹੋ ਸਕਦਾ
1: ਜੀ,
0: ਜੋ ਮਰਜ਼ੀ ਕਰ ਲਓ
1: ਜੀ।
0: ਸੋ ਕਿਉਂਕਿ ਇਨਵੈਸਟੀਗੇਸ਼ਨ ਜਿੱਥੇ ਜਿਸ ਤਰੀਕੇ ਨਾਲ ਉਹਨਾਂ ਨੇ ਕੀਤੀ ਸੀ ਉਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਹੋਈ ਹੀ ਨੀ ਜੀ
1: ਜੀ,
0: ਇਹ ਸਾਰਾ ਕੁਛ ਜਿਹੜਾ ਸਿਆਸਤ ਦੀ ਭੇਂਟ ਚੜ ਗਿਆ ਜੀ, ਹੁਣ ਤਾਂ ਲੋਕਾਂ ਦੇ ਵੀ ਕੰਨ ਪੱਕ ਗਏ ਇਹ ਸੁਣ ਕੇ, ਬੇਅਦਬੀਆਂ ਬੇਅਦਬੀਆਂ, ਇੱਕ ਬੇਅਦਬੀ ਨੂੰ ਕਹਿੰਦੇ ਹੈਗੇ ਉਸ ਤੋਂ ਬਾਅਦ ਕਿੰਨੀਆਂ ਬੇਅਦਬੀਆਂ ਹੋ ਗਈਆਂ ਜੀ।
1: ਬਿਲਕੁਲ ਹੈ ਜੀ, ਇਹਦੇ ਵਿੱਚ ਸੈਣੀ ਸਾਹਿਬ ਇੱਕ ਗੱਲ ਪਈ, ਉਹ ਦੇਖੋ ਜਿੱਦਾਂ ਨਾ ਮੈਨੂੰ ਲੱਗਦਾ ਕਿ ਸਾਨੂੰ ਨਿਊਟਰਲ ਹੋਣਾ ਪਏਗਾ ਕਿ ਜਿੱਦਾਂ ਬਹੁਤ ਸਾਰੇ ਹੋਰ ਧਰਮ ਵੀ ਹੈ ਉਹ ਜਿੱਦਾਂ ਇਸ ਚੀਜ਼ ਨੂੰ ਇੰਨਾ ਮਤਲਬ ਕਿ ਨੋਟ ਨਹੀਂ ਕਰਦੇ ਜਾਂ ਕੁਝ ਵਾਪਰ ਜਾਂਦਾ ਤਾਂ ਉਹਨੂੰ ਧਿਆਨ ਦੇ ਵਿੱਚ ਨਹੀਂ ਲਿਆਉਂਦੇ, ਐਡਾ ਹਊਆ ਨਹੀਂ ਪੈਦਾ ਕਰਦੇ, ਤਾਂ ਹੌਲੀ ਹੌਲੀ ਉਹ ਮਤਲਬ ਕਿ ਜਿੰਨੀ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਇੱਕ ਤਰ੍ਹਾਂ ਦੀ ਕਹਿ ਲਓ ਮਾਫੀ ਚਾਹਵਾਂਗਾ, ਚਲੋ ਇਹ ਗਲਤ ਚੀਜ਼ਾਂ ਹੈਗੀਆਂ ਜੋ ਹੁੰਦੀਆਂ ਨੇ, ਜੋ ਭਾਵਨਾਵਾਂ ਜੁੜੀਆਂ ਹੋਈਆਂ ਨੇ ਹਰ ਕਿਸੇ ਦੀਆਂ, ਉਹਦਾ ਆਪਣਾ ਵਿਸ਼ਵਾਸ ਆ ਵਿਅਕਤੀ ਦਾ, ਉਹਨੂੰ ਨਹੀਂ ਭੰਗ ਕਰਨਾ ਚਾਹੀਦਾ, ਹਰ ਕਿਸੇ ਨੂੰ ਆਪਣਾ ਧਰਮ ਮੁਬਾਰਕ ਹੈ। ਪਰ ਉਹ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਇਹ ਗੱਲ ਕੀਤੀ ਹੈ ਕਿ ਮੋਹ ਭੰਗ ਹੋਈ ਜਾਂਦਾ ਕਿ ਲੋਕ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਹੁਣ ਪਿੱਛੇ ਹਟਣ ਦੀ ਕੋਸ਼ਿਸ਼ ਕਰਨਗੇ, ਇਹ ਮੁੱਦਾ ਜਿਹੜਾ ਫਿਰ ਸਿਆਸਤਦਾਨਾਂ ਦੇ ਲਈ ਇੰਨਾ ਵੱਡਾ ਮੁੱਦਾ ਨਹੀਂ ਰਹੇਗਾ ਜੇ ਲੋਕ ਇਸ ਤੋਂ ਮਤਲਬ ਕਿ ਜਾਗਰੂਕ ਹੋ ਜਾਣ ਚੀਜ਼ਾਂ ਦੇ ਵਿੱਚ।
0: ਨਹੀਂ ਪਰ ਸਿੱਖਿਜ਼ਮ ਦੇ ਵਿੱਚ ਜਿਹੜਾ ਨੇ ਇਹ ਪੋਸੀਬਲ ਹੈ ਨੀ, ਉਹਦਾ ਕਾਰਨ ਆ, ਕਾਰਨ ਇਹ ਹੈਗਾ ਆ ਕਿ ਸਾਡੀ ਪਰਵਰਿਸ਼ ਜਿਸ ਢੰਗ ਨਾਲ ਹੋਈ ਹੁੰਦੀ ਹੈ ਨਾ ਜੀ, ਉਹ ਚੀਜ਼ਾਂ ਜਿਹੜੀਆਂ ਸੰਸਕਾਰ ਪਿੱਛਾ ਨਹੀਂ ਛੱਡਦੇ ਹੁੰਦੇ
1: ਜੀ,
0: ਜੇ ਸਾਨੂੰ ਗਲਤ ਤਰੀਕੇ ਨਾਲ ਟੀਚ ਕਰ, ਸਾਡੇ ਜਿਹੜੇ ਹੈਗੇ ਆ ਸਿੱਖਿਜ਼ਮ ਦੇ ਵਿੱਚ ਜਿਹੜੇ ਬੰਦਿਆਂ ਨੇ ਸਿੱਖਿਜ਼ਮ ਦਾ ਪ੍ਰਚਾਰ ਕੀਤਾ ਨਾ ਜੀ, ਉਹ ਸ਼ਬਦ ਗੁਰੂ ਦੀ ਮਹਿਮਾ ਸਮਝਾ ਹੀ ਨਹੀਂ ਸਕੇ ਜੀ।
1: ਬਿਲਕੁਲ,
0: ਸ਼ਬਦ ਗੁਰੂ ਤਾਂ ਸ਼ਬਦ ਉਹ ਇਮੋਰਟਲ ਆ, ਸ਼ਬਦ ਤਾਂ ਇਮੋਰਟਲ ਆ, ਜਿਹੜਾ ਇਮੋਰਟਲ ਹੈਗਾ ਹੈ ਨਾ ਜੀ, ਇਮੋਰਟਲ ਦੀ ਜਿਹੜੀ ਹੈਗੀ ਨਾ ਤਾਂ ਉਹ ਮਿਟਦਾ ਆ, ਨਾ ਉਹਨੂੰ ਕੋਈ ਚੀਜ਼ ਜਲਾ ਸਕਦੀ ਆ, ਹਾਂਜੀ ਮਤਲਬ ਜਿਹੜਾ ਆ ਉਹ ਤਾਂ ਹਵਾ ਦੇ ਵਿੱਚ ਹੈ ਸ਼ਬਦ ਤਾਂ, ਹਾਂਜੀ ਉਹ ਸ਼ਬਦ ਉਹਨਾਂ ਨੇ ਦੇ ਤਾ ਜੀ, ਉਸ ਸ਼ਬਦ ਨੂੰ ਕਿਸ ਤਰੀਕੇ ਨਾਲ ਵਿਚਾਰਨਾ ਹੈਗਾ ਜੀ, ਉਹ ਸ਼ਬਦ ਜਿਹੜਾ ਹੈਗਾ ਆ ਉਹ ਦ੍ਰਿਸ਼ਟੀ ਗੋਚਰ ਕਰਨ ਵਾਸਤੇ ਉਹਨੂੰ ਗੁਰੂ ਗ੍ਰੰਥ ਦੇ ਮਤਲਬ ਸ਼ੇਪ ਦੇ ਵਿੱਚ ਦੇ ਕੇ ਉਹਨਾਂ ਨੇ ਵੀ ਆਹ ਤੁਹਾਡੇ ਗੁਰੂਆਂ ਦਾ ਸ਼ਬਦ ਸੀ, ਉਹਨੂੰ ਅਸੀਂ ਜਿਹੜਾ ਆ ਲਿਖਤ ਦੇ ਵਿੱਚ ਲਿਆਤਾ ਆ ਜੀ, ਇੱਥੋਂ ਪੜ੍ਹ ਲਓ, ਪੜ੍ਹ ਕੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਤੁਹਾਡੇ ਗੁਰੂਆਂ ਦਾ ਸ਼ਬਦ ਆ ਜੀ, ਹਾਂਜੀ ਹੁਣ ਗੁਰੂਆਂ ਦਾ ਸ਼ਬਦ ਜਿਹੜਾ ਉਹਨਾਂ ਦੇ ਮੂੰਹ ਦੇ ਵਿੱਚੋਂ ਉਚਾਰਨ ਕੀਤਾ ਆ ਹੈਗਾ ਆ ਉਹ ਅਸਲ ਸ਼ਬਦ ਹੈਗਾ ਆ ਜੀ, ਠੀਕ ਹੈ ਜੀ, ਅਸੀਂ ਜਿਹੜਾ ਹੈਗਾ ਆ ਉਹ ਚੀਜ਼ ਪਤਾ ਨੀ ਬੀ ਮੈਂ ਗਲਤ ਵੀ ਹੋ ਸਕਦਾ ਹੈਗਾ, ਮਾਫ਼ੀ ਪਹਿਲਾਂ ਮੰਗ ਲਵਾਂ, ਮੈਂ ਇਸ ਚੀਜ਼ ਦੇ ਵਿਵਾਦ ਚ ਨੀ ਪੈਣਾ ਚਾਹੁੰਦਾ, ਮੈਂ ਆਪਣੀ ਸਮਝ ਅਨੁਸਾਰ ਦੱਸਦਾ ਹੈਗਾ ਆ ਬੀ ਸ਼ਬਦ ਗੁਰੂ ਜਿਹੜਾ

0: ਮਾਡਲ ਆ ਇਹਦਾ ਜਿਹੜਾ ਹੈਗਾ ਆ ਇਹਨੂੰ ਸਿਰਫ ਆਪਣਾ ਅੰਤਰ ਗੁਰੂ ਅਰਾਧਨਾ ਵਾਲੀ ਜਿਹੜੀ ਗੱਲ ਹੈਗੀ ਆ ਸਾਧਨਾ ਦੱਸੀ ਆ ਉਹਦੇ ਵਿੱਚ ਉੱਥੇ ਕੁ ਤੱਕ ਉਹ ਜਿੰਨਾ ਕੁ ਕੋਈ ਬੰਦਾ ਉਹਨੂੰ ਪੜ੍ਹ ਲੈਂਦਾ ਵਿਚਾਰ ਲੈਂਦਾ ਆ ਉਨਾ ਕੁ ਖੋਲ ਲੈਂਦਾ ਆ ਜੀ ਹੈ ਗੁਰੂ ਗ੍ਰੰਥ ਸਾਹਿਬ ਇੱਕ ਸਾਇੰਟਿਫਿਕ ਕਲਾ ਆ ਸਰ ਤੁਸੀਂ ਇਹ ਕਹਿੰਦੇ ਹੈਗੇ ਜਿਹੜੇ ਰਾਗਾਂ ਦੇ ਵਿੱਚ ਬਾਣੀ ਉਚਾਰੀ ਗਈ ਆ ਜੇ ਕਿਤੇ ਉਹਨਾਂ ਰਾਗਾਂ ਦੇ ਵਿੱਚ ਹੀ ਬਾਣੀ ਨੂੰ ਗਾਇਆ ਜਾਵੇ ਤੇ ਇਹ ਆਪਣੇ ਆਪ ਬੁੱਧੀ ਜਿਹੜੀ ਆ ਉਹਦਾ ਵਿਕਾਸ ਕਰਦੀ ਆ
1: ਨਾਲੇ ਉਤੋਂ ਵੱਡੀ ਥੈਰਾਪੀ ਕਾਹਦੀ ਆ ਸਕੂਨ ਕਾਹਦਾ ਹੈ ਉਤੋਂ ਬਾਅਦ
0: ਬਿਲਕੁਲ ਜੀ ਉਹਦੇ ਅਰਥ ਤੁਹਾਡੇ ਦਿਮਾਗ ਦੇ ਵਿੱਚ ਅਰਥ ਤੁਹਾਨੂੰ ਆਪਣੇ ਆਪ ਸਮਝਣ ਆਉਣ ਲੱਗ ਪੈਂਦੇ ਹੈਗੇ ਆ ਜੀ ਤੁਸੀਂ ਇੱਕ ਚੀਜ਼ ਲਾਓ ਜੀ ਵੀ ਜਿਹੜਾ ਬੰਦਾ ਰੁਟੀਨ ਚ ਗੁਰਬਾਣੀ ਪੜ੍ਹਦਾ ਹੋਵੇ ਨਾ ਜੀ ਉਹਦੀ ਕੰਠ ਗੁਰਬਾਣੀ ਆਪਣੇ ਆਪ ਹੋਣ ਲੱਗ ਪੈਂਦੀ ਉਹ ਗੱਲਬਾਤ ਕਰਦਾ ਤੇ ਉਹਦਾ ਗੁਰਬਾਣੀ ਦਾ ਉਚਾਰਨ ਆਪਣੇ ਆਪ ਉਹਦੇ ਹੋਣ ਲੱਗ ਪੈਂਦਾ ਜੀ
1: ਬਿਲਕੁਲ ਹੈ ਜੀ
0: ਸਧਾਰਨ ਬੰਦਾ ਜਿਹੜਾ ਹੈਗਾ ਆ ਜਿਹਨੇ ਕਦੀ ਕਦਾਈ ਕਿਤੇ ਦੇਖਿਆ ਹੋਊਗਾ ਜਾਂ ਸੁਣਿਆ ਹੋਊਗਾ ਉਹ ਨਹੀਂ ਉਚਾਰਨ ਕਰ ਸਕੂਗਾ ਜੀ
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਇੱਕ ਸਾਇੰਟਿਫਿਕ ਕਲਾ ਹੈਗੀ ਆ ਜੀ ਇਹ ਬਾਕੀ ਪਤਾ ਨੀ ਹੁਣ ਦੇਖੋ ਇਹ ਕਿਸ ਤਰੀਕੇ ਨਾਲ ਵਿਚਾਰਿਆ ਜਾਂਦਾ ਹੈਗਾ ਮਸਲਾ ਗਲਤ ਇੱਥੇ ਆ ਕਿ ਇਹ ਜ਼ਰੂਰ ਆ ਕਿ ਦੂਜੇ ਧਰਮਾਂ ਦੇ ਵਿੱਚ ਲਿਬਰਲਾਈਜੇਸ਼ਨ ਬਹੁਤ ਆ ਜੀ ਇੱਕ ਦਿਨ ਸਾਡੇ ਇੱਕ ਵੀਰ ਹੈਗੇ ਆ ਜੀ ਰਜਿੰਦਰ ਮਿੱਤਲ ਹਾਂਜੀ ਸਮਾਣੇ ਤੋਂ ਉਹਨਾਂ ਨੇ ਕਿਹਾ ਮੈਨੂੰ ਉਹ ਕਹਿੰਦੇ ਸੈਣੀ ਸਾਹਿਬ ਮੈਂ ਤੁਰਿਆ ਆਉਂਦਾ ਸੀ ਸਾਡੇ ਢੇਰ ਦੇ ਉੱਤੇ ਜਿਹੜੇ ਹੈਗੇ ਸਾਡੇ ਧਾਰਮਿਕ ਜਿਹੜੀਆਂ ਹੈਗੀਆਂ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਆ ਉਹ ਫੋਟੋ ਡਿੱਗੀਆਂ ਪਈਆਂ ਕਿਸੇ ਨੇ ਬਾਹਰ ਸਿੱਟ ਦਿੱਤੀਆਂ ਆਈਆਂ ਦੇਖ ਕੇ ਲੋਕੀ ਲੰਘੀ ਜਾਂਦੇ ਹੈਗੇ ਆ ਕਹਿੰਦਾ ਸਾਡੇ ਧਰਮ ਦੇ ਵਿੱਚ ਲੋਕੀ ਹਾਊ ਪਰੇ ਕਰ ਦਿੰਦੇ ਹੈਗੇ ਵੀ ਜਿਹੜਾ ਇਹਨੇ ਕੀਤਾ ਆਪ ਹੀ ਪਾਊ ਹੈਂਜੀ ਉਹ ਮਲੋਕ ਜਿਹੜਾ ਹੈਗੇ ਆ ਵੀ ਮੁੱਦਾ ਨੀ ਬਣਾਉਂਦੇ ਉਹ ਇੰਟਰਨਲ ਜਿਹੜੀ ਗੱਲ ਹੈਗੀ ਉਹ ਉੱਥੇ ਤੱਕ ਸੀਮਿਤ ਰਹਿੰਦੇ ਹੈਗੇ ਆ ਆਪਾਂ ਉਹਨਾਂ ਨੂੰ ਮੂਰਤੀ ਪੂਜਕ ਵੀ ਕਹਿੰਦੇ ਹੈਗੇ ਜੇ ਮੂਰਤੀ ਪੂਜਕ ਹੈਗੇ ਆ ਤੇ ਉਹਦੇ ਬਾਵਜੂਦ ਵੀ ਜਿਹੜਾ ਹੈਗਾ ਉਹ ਇੰਨੀ ਇੰਪੋਰਟੈਂਸ ਨਹੀਂ ਦਿੰਦੇ ਉਹ ਇਸ ਚੀਜ਼ ਤੇ ਹੁੰਦੇ ਵੀ ਜਿਸ ਬੰਦੇ ਨੇ ਕੀਤਾ ਹੈਗਾ ਇਹ ਆਪੇ ਹੀ ਪਊਗਾ ਅਸੀਂ ਕਾਹਦੇ ਵਾਸਤੇ ਇਹਨੂੰ ਸਜ਼ਾ ਥੋੜ ਦੇਣੀ
1: ਬਿਲਕੁਲ
0: ਸੋ ਇਸ ਕਰਕੇ ਜਿਹੜਾ ਆ ਉਹਨਾਂ ਹੁਣ ਉਹਨਾਂ ਦੇ ਵੀ ਗ੍ਰੰਥ ਹੈਗੇ ਆ ਉਹ ਉਸ ਤਰੀਕੇ ਦੇ ਨਾਲ ਜਿਹੜਾ ਆ ਹੁਣ ਇੱਥੇ ਜਿਹੜਾ ਹੈਗਾ ਆ ਸਿੱਖਿਜ਼ਮ ਦੇ ਵਿੱਚ ਥੋੜਾ ਜਿਹੜਾ ਆ ਇਹ ਫਰਕ ਹੋਣ ਦੇ ਨਾਤੇ ਜਿਹੜਾ ਆ ਇੰਪੋਰਟੈਂਸ ਤਾਂ ਦਿੱਤੀ ਜਾਂਦੀ ਹੈਗੀ ਆ
1: ਬਿਲਕੁਲ
0: ਬਾਕੀ ਹੁਣ ਜਿੱਥੇ ਤੱਕ ਇਹ ਜਦੋਂ ਧਰਮ ਦੇ ਵਿੱਚ ਪੋਲੀਟਿਕਸ ਰਲ ਜਾਂਦੀ ਹੈਗੀ ਆ ਜੀ ਉਦੋਂ ਮਤਲਬ ਮੁੱਦਾ ਖਤਮ ਹੁੰਦਾ ਹੀ ਨੀ ਹੁੰਦਾ ਜੀ ਕੋਈ ਵੀ ਹੋਵੇ
1: ਬਿਲਕੁਲ ਹੈ ਜੀ
0: ਹਾਂਜੀ ਹੁਣ ਮੈਨੂੰ ਤਾਂ ਇਹ ਆ ਕਿ ਲਚਾਰੀ ਇਸ ਸਿਸਟਮ ਦੀ ਇਹ ਆ ਵੀ 11 ਸਾਲ ਬਾਅਦ ਤੁਸੀਂ ਸੀਨ ਰੀਕ੍ਰੀਏਟ ਕਰਨ ਚ ਲਗਾਏ ਆ ਤੁਸੀਂ ਜਿਹੜਾ ਹੈਗਾ ਮਤਲਬ ਤਾਂ ਕਿਹਨੂੰ ਨੀ ਸਮਝ ਆਉਂਦਾ ਕਿ ਕੋਈ ਭਾਈ ਕੋਈ ਪੋਲੀਟੀਕਲ ਸਕੋਰ ਜਿਹੜਾ ਹੈਗਾ ਸੈੱਟ ਕਰਨਾ ਆ ਉਹਦੇ ਵਾਸਤੇ ਕੋਈ ਟਾਰਗੇਟ ਦਿੱਤਾ ਗਿਆ ਆ ਉਹ ਟਾਰਗੇਟ ਅਚੀਵ ਕਰਨਾ ਆ ਤੇ ਸ਼ਾਬਾਸ਼ ਲੈਣੀ ਹੈਗੀ ਆ ਜੀ ਤੇ ਉਹਦਾ ਹੋ ਸਕਦਾ ਆ ਕਿ ਪੋਲੀਟੀਕਲ ਮਾਈਲੇਜ ਮਿਲ ਜਾਏ ਜੀ ਜਾਂ ਆਪਣੇ ਜਿਹੜੇ ਸਪੋਰਟਰ ਆ ਉਹ ਕਹਿਣ ਬਈ ਹਾਂ ਜੀ ਇਹ ਬੰਦੇ ਕਰ ਸਕਦੇ ਇਹ ਕੁਛ ਹਾਂ ਜੀ ਚੱਕ ਕੇ ਸੁਖਬੀਰ ਬਾਦਲ ਨੂੰ ਅੰਦਰ ਦੇ ਦਿੱਤਾ ਸੀਗਾ ਜੀ ਜੀ ਇਹ ਕੰਮ ਤਾਂ ਮਾਨ ਸਾਹਿਬ ਵੀ ਕਰ ਸਕਦੇ ਆ ਏਦਾਂ ਦੀਆਂ ਗੱਲਾਂ ਸੁਣ ਕੇ ਬੰਦਾ ਖੁਸ਼ ਹੋ ਜਾਂਦਾ ਜੀ ਸੋ ਜਦ ਕਿ ਇਹ ਨੌਬਤ ਜਿਹੜੀ ਜੇ ਏਦਾਂ ਦੀ ਨੌਬਤ ਆਉਂਦੀ ਹੈਗੀ ਆ ਤੇ ਇਸ ਸਟੇਜ ਦੇ ਉੱਤੇ ਅਕਾਲੀ ਦਲ ਦੇ ਆਭਾਰ ਦਾ ਕਾਰਨ ਵੀ ਬਣੂਗੀ
1: ਬਣੂਗੀ ਜੀ ਪਰ ਸੈਣੀ ਸਾਹਿਬ ਕੀ ਕੋਰਟ ਆਪਣੇ ਆਪ ਜਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਇੰਨਾ ਕੋਈ ਟਾਈਮ ਬੌਂਡਿੰਗ ਨਹੀਂ ਹੋਣੀ ਚਾਹੀਦੀ ਜੇ ਸਿੱਟ ਬਣਦੀ ਹੈ ਜਾਂ ਕੁਛ ਬਣਦੀ ਹੈ ਕਿ ਉਸ ਸਮੇਂ ਦੇ ਵਿੱਚ ਵਿੱਚ ਜੇ ਉਹ ਫਿਰ ਸਿੱਟ ਬਣਾਈ ਕਾਹਦੇ ਲਈ ਹੈ ਜੀ ਤੇ ਨਵੀਂ ਤੋਂ ਨਵੀਂ ਸਿੱਟ ਬਣਾ ਕੇ ਜਾਂ ਹੁਣ ਅੱਜ ਵੀ ਸਬੂਤ ਲੱਭੇ ਜਾ ਰਹੇ ਨੇ ਤਾਂ ਉਹ ਜੇ ਉਹ ਟਾਈਮ ਬੌਂਡਿੰਗ ਦੇ ਵਿੱਚ ਤੁਸੀਂ ਸਪਸ਼ਟ ਨਹੀਂ ਕਰ ਪਾਏ ਸਾਰੇ ਕੇਸ ਨੂੰ ਹੈਂਡਲ ਨਹੀਂ ਕਰ ਪਾਏ ਜਾਂ ਖੁੱਲ੍ਹ ਕੇ ਸਾਰੀਆਂ ਚੀਜ਼ਾਂ ਸਾਹਮਣੇ ਨਹੀਂ ਆਈਆਂ ਤਾਂ ਉਹ ਕੀ ਕੋਰਟ ਸਾਹਿਬਾਨ ਇਹ ਝੰਜਟ ਤੋਂ ਜਿਹੜਾ ਹੈ ਚਾਹੇ ਉਹ ਪਾਰਟੀਆਂ ਦਾ ਆਪਣਾ ਰਾਮ ਰੋਲਾ ਹੈ ਚਾਹੇ ਜੋ ਵੀ ਕਹਿ ਲਓ ਸਾਰੀਆਂ ਚੀਜ਼ਾਂ ਨੇ ਇੱਕ ਪੋਲੀਟੀਕਲ ਏਜੰਡਾ ਕਹਿ ਲਓ ਜਾਂ ਜਿੱਦਾਂ ਵੀ ਹੈ ਇੱਕ ਦੂਸਰੇ ਨੂੰ ਬਦਨਾਮ ਕਰਕੇ ਲੋਕਾਂ ਦੇ ਵਿੱਚ ਉਹਨਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ ਆਪਣੀਆਂ ਵੋਟਾਂ ਪਰਵਾ ਜਿਹੜੀਆਂ ਲੈਣੀਆਂ ਨੇ ਜਾਂ ਫਿਰ ਉਹਨਾਂ ਨੂੰ ਇੱਕ ਦੂਸਰੇ ਦੇ ਖਿਲਾਫ਼ ਖੜਾ ਕਰਨਾ ਹੈ ਤੇ ਉਹ ਧਰਮ ਦੇ ਨਾਂ ਦੇ ਉੱਤੇ ਵੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਕਿ ਕੋਰਟ ਸਾਹਿਬਾਨ ਮਤਲਬ ਕਿ ਆਪਣੇ ਪੱਧਰ ਦੇ ਉੱਤੇ ਨਹੀਂ ਉਸ ਚੀਜ਼ ਦੇ ਉੱਤੇ ਐਕਸ਼ਨ ਲੈ ਕੇ ਇਸ ਚੀਜ਼ ਨੂੰ ਮਤਲਬ ਕਿ ਖਤਮ ਕਰ ਸਕਦੇ
0: ਪਰ ਇਨਵੈਸਟੀਗੇਸ਼ਨ ਦਾ ਰਾਈਟ ਪੁਲਿਸ ਕੋਲ ਆ ਉਹਦੇ ਵਿੱਚ ਜੁਡੀਸ਼ਰੀ ਇੰਟਰਫੇਅਰ ਨਹੀਂ ਕਰ ਸਕਦੀ
1: ਪਰ ਟਾਈਮ ਤਾਂ ਬੌਂਡ ਕਰ ਸਕਦੀ ਹੈ ਕਿਤੇ ਨਾ ਕਿਤੇ ਜੀ
0: ਟਾਈਮ ਬੌਂਡ ਸਰ ਕਾਨੂੰਨ ਦੇ ਵਿੱਚ ਇਹ ਪ੍ਰੋਵੀਜ਼ਨ ਹੈਗਾ ਆ ਕਿ ਜਿਹੜੇ ਮਤਲਬ ਅਫੈਂਸਿਸ ਦੀ ਸਜ਼ਾ 2 ਸਾਲ ਤੱਕ ਹੈਗੀ ਆ ਜੀ ਉਹਨੂੰ ਮਤਲਬ ਜਿਹੜਾ ਆ ਉਹਦੀ ਲਿਮੀਟੇਸ਼ਨ ਜਿਹੜੀ ਹੈਗੀ ਆ ਉਹ 1 ਸਾਲ ਆ ਜੀ ਇੱਕ ਸਾਲ ਤੱਕ ਜਿਹੜਾ ਆ ਤੁਸੀਂ ਜਿਹੜਾ ਆ ਉਹਨੂੰ ਕੰਪਲੀਟ ਕਰਕੇ ਜਿਹੜਾ ਆ ਉਹ ਡੇਟ ਜਿਹੜੀ ਕ੍ਰਾਈਮ ਦੀ ਜਿਹੜੀ ਡੇਟ ਤੋਂ ਇੱਕ ਸਾਲ ਦੇ ਅੰਦਰ ਅੰਦਰ ਉਹਨੂੰ ਤੁਸੀਂ ਪ੍ਰੋਸੀਡ ਕਰ ਸਕਦੇ ਜੀ। ਜਿਹੜੇ ਕੇਸਾਂ ਦੀ ਸਜ਼ਾ ਜਿਹੜੀ 2 ਤੋਂ 7 ਸਾਲ ਆ ਜੀ ਉਹਦੀ ਲਿਮੀਟੇਸ਼ਨ ਹੈਗੀ 3 ਸਾਲ। 7 ਸਾਲ ਤੋਂ ਅਬਵ ਜਿਹੜੀ ਲਿਮੀਟੇਸ਼ਨ ਹੈਗੀ ਆ ਉਹ ਖੁੱਲੀ ਆ ਜੀ। ਉਹਦੇ ਵਿੱਚ ਜਦੋਂ ਮਰਜ਼ੀ ਜਦੋਂ ਕ੍ਰਾਈਮ ਡਿਟੈਕਟ ਹੁੰਦਾ ਆ ਉਦੋਂ ਹੀ ਤੁਸੀਂ ਜਿਹੜਾ ਕਰ ਸਕਦੇ ਹੈਗੇ ਆ ਉਹਦੇ ਵਿੱਚ ਲਿਮੀਟੇਸ਼ਨ ਦਾ ਸਵਾਲ ਨਹੀਂ ਆ ਜੀ।
1: ਪਰ ਇਹਦੇ ਵਿੱਚ ਜਿੱਦਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੰਦੇ ਆ ਜੀ ਫਿਰ ਨਾਰਮਲ ਵੀ ਤਾਂ ਉਹ ਪੜਤਾਲ ਹੋ ਹੀ ਜਾਂਦੀ ਆ ਜੇ ਏਦਾਂ ਫਿਰ ਉਹਦਾ ਫਾਇਦਾ ਕੀ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦਾ ਜੀ।
0: ਸਰ ਉਹ ਪੁਲਿਸ ਕੋਲ ਅਖਤਿਆਰ ਹੈਗੇ ਆ ਜੀ ਇਸ ਕਰਕੇ ਕਿ ਉਹ ਤਦੀ ਆ ਨਾ ਕਿ ਜੁਡੀਸ਼ਰੀ ਇੰਟਰਫੇਅਰ ਇਨਵੈਸਟੀਗੇਸ਼ਨ ਚ ਜੁਡੀਸ਼ਰੀ ਨੇ ਇੰਟਰਫੇਅਰ ਨਹੀਂ ਕਰਨਾ। ਜਦੋਂ ਕੋਹਨਾ ਕੋਲ ਲੈ ਕੇ ਜਾਣਗੇ ਉਦੋਂ ਉਹ ਇਸ ਚੀਜ਼ ਨੂੰ ਡਿਸਕਸ ਕਰਨਗੇ ਤੇ ਭਾਈ 11 ਸਾਲ ਬਾਅਦ ਤੁਸੀਂ ਤੁਰ ਗਏ ਰੀਕ੍ਰੀਏਟ ਕਰਨ ਇਹ ਚੀਜ਼ਾਂ ਵਿਚਾਰੀਆਂ ਉਦੋਂ ਜਾਣੀਆਂ ਜਦੋਂ ਜੁਡੀਸ਼ਰੀ ਦੇ ਵਿੱਚ ਜਾਣੀਆਂ ਹੈਗੇ ਕਾਗਜ਼ ਜੀ। ਉਹ ਤੋਂ ਪਹਿਲਾਂ ਉਹਨਾਂ ਨੇ ਕੋਈ ਦਖਲ ਨਹੀਂ ਦੇਣੀ ਤੇ ਨਾ ਕੋਈ ਕਮੈਂਟ ਕਰਨਾ। ਉਹ ਜਿਹੜਾ ਹੈਗਾ ਆ ਇਹਨਾਂ ਦੀ ਆਪਣੀ ਪਾਵਰ ਹੈਗੀ ਆ ਜਿੱਦਾਂ ਮਰਜ਼ੀ ਇਹ
1: ਵਰਤੀ। ਨਰਿੰਦਰ ਸਿੰਘ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਤਾਂ ਖੁੱਲ ਕੇ ਉਹ ਗੱਲਾਂ ਕੀਤੀਆਂ ਨੇ ਕਿ ਆਪਣੇ ਮਤਲਬ ਕਿ ਕਿੰਨੀ ਕੁ ਤੱਕ ਤੁਸੀਂ ਇਹਨੂੰ ਚੀਜ਼ ਨੂੰ ਹੈਂਡਲ ਕਰਨਾ, ਕਿੱਥੇ ਰੁਕਣਾ ਹੈ, ਕਿੱਥੇ ਅੱਗੇ ਵਧਣਾ ਹੈ, ਉਹ ਸਾਰਾ ਕੁਝ ਫਿਰ ਉਹੀ ਨਿਰਧਾਰਤ ਹੁੰਦਾ ਜੀ। ਉਹ ਸੱਚੀਆਂ ਗੱਲਾਂ ਕਰਦੇ ਨੇ ਫਿਰ।
0: ਬਿਲਕੁਲ ਜੀ ਬਿਲਕੁਲ। ਜਾਂਚ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਪੋਲੀਟੀਕਲ ਲੀਡਰਸ ਦੇ ਹੱਥਾਂ ਦੀ ਟੂਲ ਬਣ ਕੇ ਰਹਿ ਗਈਆਂ
1: ਜੀ।
0: ਇਹੀ ਉਹਨਾਂ ਦੇ ਕਹਿਣ ਦਾ ਮਕਸਦ ਸੀਗਾ ਔਰ ਇਹਦੇ ਵਿੱਚ ਸੱਚਾਈ ਹੈ ਜੀ, ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ। ਜਾਂਚ ਏਜੰਸੀ ਜਿਹੜੀਆਂ ਹੈਗੀਆਂ ਉਹ ਪੋਲੀਟੀਕਲ ਲੀਡਰ ਦੇ ਇਸ਼ਾਰਿਆਂ ਤੇ ਕੰਮ ਕਰਦੀਆਂ ਹੈਗੀਆਂ ਜੀ। ਜਿੱਥੇ ਉਹ ਕਹਿੰਦੇ ਇੱਥੇ ਤੇਜ਼ੀ ਕਰ ਦਿਓ ਉੱਥੇ ਤੇਜ਼ੀ ਕਰ ਦਿੰਦੇ। ਜਿੱਥੇ ਹੁਣ ਤੁਸੀਂ ਮਾਨ ਸਾਹਿਬ ਵਾਲੇ ਕੇਸ ਦੀ ਗੱਲ ਕਰ ਲਓ ਜੀ, ਪਹਿਲਾਂ ਬੜਾ ਲਾਲਾ ਹੋਈ ਸੀ ਜੀ ਕਿ ਹਾਂ ਜੀ ਪਤਾ ਨੀ ਉਹ ਇਨਵੈਸਟੀਗੇਸ਼ਨ CBI ਕੋ ਚਲ ਗਈ ਜੀ, ਕਿਉਂਕਿ ਵਿੱਚ ਇੱਕ IPS ਅਫਸਰ ਇਨਵੋਲਵ ਆ ਜੀ। ਕੁਛ ਵੀ ਨਹੀਂ ਜੀ, ਉਹ ਉੱਥੇ ਹੀ ਕੰਮ ਠੱਪ ਹੋ ਗਿਆ, ਪਤਾ ਹੀ ਨੀ ਲੱਗਿਆ ਅਜੇ ਤੱਕ ਕੀ ਹੋਇਆ ਕੀ ਨਹੀਂ।
1: ਬਿਲਕੁਲ
0: ਇਹ ਜ਼ਰੂਰ ਹੈਗਾ ਹੈ ਜੀ ਵੀ ਸੈਂਟਰ ਆਪਣਾ ਸਕੋਰ ਸੈੱਟ ਕਰ ਗਿਆ ਜੀ। ਉਹਨਾਂ ਨੇ ਜੋ ਕਰਾਉਣਾ ਹੈਗਾ ਸੀ ਇਹਨਾਂ ਕੋਲੋਂ ਕਰਾ ਹੀ ਜਾਂਦੇ ਹੈਗੇ ਆ, ਤੇ ਬਾਕੀ ਵੀ ਅੱਗੇ ਕਮਿਟਡ ਹੋਣੇ ਆ ਜੀ ਕਿ IIM ਵਿਦ ਯੂ ਕਹਿ ਚਲੋ ਠੀਕ ਹੈ ਜੀ। ਹੋਰ ਜੀ ਉਹ ਇੰਨੇ ਨਾਲ ਹੀ ਕੰਮ ਸਰ ਜਾਂਦਾ ਅਗਲੇ, ਮੈਂ ਕੌਣ ਆ ਜੀ, ਮੈਂ ਤੁਹਾਡਾ ਹੀ ਬੰਦਾ ਆ ਜੀ, ਚਲੋ ਠੀਕ ਹੈ ਜੀ, ਜੇ ਤੁਸੀਂ ਸਾਡੇ ਬੰਦੇ ਆ ਫੇਰ ਤਾਂ ਕੋਈ ਗੱਲ ਨੀ, ਫੇਰ ਤੁਹਾਨੂੰ ਸੱਤ ਖੂਨ ਮਾਫ, ਤੇ ਜੇ ਨਹੀਂ ਤੇ ਫੇਰ ਅਗਲੇ ਜਿਹੜੇ ਹੈਗੇ ਆ ਪਾ ਹੀ ਦਿੰਦੇ ਆ ਪੜ੍ਹਨੇ।
1: ਬਿਲਕੁਲ ਪਾ ਦਿੰਦੇ ਆ ਜੀ। ਪਰ ਸਾਇੰਸ ਸਾਹਿਬ ਇੱਕ ਗੱਲ ਸਮਝ ਨਹੀਂ ਆਈ ਜੀ ਕਿ ਮੁੱਖ ਮੰਤਰੀ ਸਾਹਿਬ ਵਿਪਾਸਨਾ ਦੇ ਲਈ ਬੰਗਲੁਰੂ ਵੱਲ ਨੂੰ ਜਾਂਦੇ ਨੇ ਗਰਮੀਆਂ ਵਾਲੇ ਪਾਸੇ ਨੂੰ, ਤੇ ਉਧਰੋਂ ਜਿਹੜੇ ਲੋਕ ਨੇ ਕਰਨਾਟਕ ਹੋ ਗਿਆ, ਕੇਰਲਾ ਹੋ ਗਿਆ, ਗੋਆ ਹੋ ਗਿਆ, ਬੰਗਲੁਰੂ ਹੋ ਗਿਆ, ਦਿੱਲੀ ਹੋ ਗਿਆ, ਬਥੇਰੇ ਉਹਨਾਂ ਇਲਾਕਿਆਂ ਦੇ ਲੋਕ ਜਿਹੜੇ ਨੇ ਗਰਮੀਆਂ ਕੱਟਣ ਦੇ ਲਈ ਆਪਣੇ ਸ਼ਿਮਲੇ ਆਉਂਦੇ ਆ ਜਾਂ ਇਧਰ ਹਿਮਾਚਲ ਨੂੰ ਜਾਂਦੇ ਆ ਜਾਂ ਜੰਮੂ ਕਸ਼ਮੀਰ ਨੂੰ ਜਾਂਦੇ ਆ, ਇਹ ਕੰਮ ਉਲਟਾ ਕਿਉਂ ਹੁੰਦਾ ਪਿਆ ਜੀ, ਕੀ ਨਜ਼ਰ ਆਉਂਦਾ? ਤੇ ਉਧਰ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਭਾਈ ਹੁਸ਼ਿਆਰਪੁਰ ਆ ਕੇ ਜਿਹੜਾ ਵਿਪਾਸਨਾ ਕਰਦੇ ਆ ਕਿ ਇਤੋਂ ਵਧੀਆ ਇਲਾਕਾ ਕਿਹੜਾ ਹੈ ਜੀ ਜਿੱਥੇ ਗੁਰੂਆਂ ਪੀਰਾਂ ਨੇ ਰਹਿ ਕੇ ਜਿਹੜਾ ਆਪਣੀਆਂ ਭਗਤੀਆਂ ਵੀ ਕੀਤੀਆਂ ਨੇ ਤੇ ਆਪਣੇ ਜਿਹੜੇ ਜੋ ਉਹ ਪਾਉਣਾ ਚਾਹੁੰਦੇ ਸੀ ਉਹਨਾਂ ਨੇ ਹਾਸਲ ਵੀ ਕੀਤਾ।
0: ਪਰ ਸਭ ਹੁਸ਼ਿਆਰਪੁਰ ਵਾਲਾ ਤਾਂ ਮੈਂ ਦੇਖ ਕੇ ਆਇਆ ਬਾਹਰੋਂ ਬਾਹਰ
1: ਜੀ,
0: ਹੁਸ਼ਿਆਰਪੁਰ ਦੇ ਬਾਹਰ ਬਾਹਰ ਬਣੇ ਆਇਆ, ਉਹ
1: ਬਹੁਤ ਵਧੀਆ ਹੈ ਜੀ।
0: ਉਹ ਤਾਂ ਵਾਕਈ ਜਿਹੜੀ ਜਗ੍ਹਾ ਜਿਹੜੀ ਹੈਗੀ ਆ ਵਧੀਆ ਆ, ਉੱਥੇ ਐਨ ਦਰਖਤਾਂ ਦੇ ਵਿੱਚ ਹੈਗਾ ਆ ਜੀ ਉਹ
1: ਜੀ,
0: ਤੇ ਉਹ ਜਿਹੜੇ ਬੰਦੇ ਨੇ ਬਣਾਇਆ ਆ ਨਾ ਜੀ, ਉਹ ਬੰਦਾ ਵੀ ਬਾਹਰ ਰਹਿ ਕੇ ਆਇਆ ਆ ਸੀਗਾ ਤੇ ਮੁੜ ਕੇ ਆ ਕੇ ਤੇ ਉਹਨੇ ਪਹਿਲਾਂ ਜਿਹੜਾ ਹੈਗਾ ਆ ਥੋੜਾ ਜਿਹਾ 2-4 ਜਿਹੜੀ ਹੈਗੀ ਆ ਇਸ ਤਰੀਕਿਆਂ ਦੀ ਜਿੱਦਾਂ ਕੌਂਡੋ ਬਣਾ ਦਿੰਦੇ ਹੈਗੇ ਆ ਬਣਾਏ, ਫਿਰ ਬਾਅਦ ਦੇ ਵਿੱਚ ਉਹਨੇ ਜਿੱਦਾਂ ਮਤਲਬ ਅੰਡਰਗਰਾਊਂਡ ਜਿਹੜੇ ਹੈਗੇ ਆ ਉਹ ਬਣਾਈਆਂ ਹੈਗੇ ਕਮਰੇ ਜੀ, ਤੇ ਉੱਥੇ ਬਕਾਇਦਾ ਤੌਰ ਤੇ ਯੋਗਾ ਮੈਡੀਟੇਸ਼ਨ ਉਹ ਸਾਰੀਆਂ ਕਲਾਸਿਸ ਲੱਗਦੀਆਂ ਹੈਗੀਆਂ ਜੀ। ਤੇ ਉਹ ਕੁਦਰਤੀ ਮੈਂ ਤਾਂ ਮਤਲਬ ਜਿਹੜਾ ਹੈਗਾ ਨਾ ਜੀ ਉਹ ਗੱਡੀ ਸੀਗੀ ਅਸੀਂ ਪਾ ਲਈ ਅਸੀਂ ਕਿ ਅੱਜ ਅੰਦਰਲੇ ਪਾਸੇ ਜਾ ਕੇ ਦੇਖਦੇ ਹੈਗੇ, ਉੱਪਰ ਉੱਥੇ ਹੋਟਲ ਜਿਹਾ ਬਣਿਆ ਆ, ਉੱਥੇ ਮਤਲਬ ਚਾਹ ਪਾਣੀ ਦਾ ਹੈਗਾ ਸੀਗਾ ਤੇ ਅਸੀਂ ਉਨੇ ਨੂੰ ਜਾਂਦੇ ਪਏ ਸੀ, ਉਹ ਉਨਾ ਰੋਡ ਦੇ ਉੱਤੇ ਹੀ ਆ ਜੀ। ਤੇ ਉਹ ਕੁਦਰਤੀ ਜਿਸ ਬੰਦੇ ਨੇ ਬਣਾਇਆ ਆਇਆ ਸੀ ਉਹ ਵੀ ਉੱਥੇ ਰੋਟੀ ਖਾਣ ਆਇਆ ਸੀਗਾ ਤੇ ਉਹ ਮੇਰੇ ਕੋਲ ਬੈਠਾ ਤੇ ਉਹਨੇ ਨਾਲ ਫਿਰ ਮੈਂ ਇਹ ਗੱਲ ਕੀਤੀ, ਮੈਂ ਕਿਹਾ ਜੀ ਕੀ ਮਤਲਬ ਇਹ ਕਿੱਦਾਂ ਇਹ ਕੌਣ ਆ ਬੰਦਾ ਇਹਨੇ ਆਹੀ? ਉਹ ਕਹਿੰਦਾ ਤੁਸੀਂ ਅਜੇ ਥੱਲੇ ਨੀ ਜਾ ਕੇ ਦੇਖਿਆ, ਬਹੁਤ ਵਧੀਆ ਬਣਾਇਆ ਮੈਂ
1: ਜੀ।
0: ਤੇ ਕਹਿੰਦਾ ਮੇਰੇ ਜਿਹੜੇ ਹੈਗੇ ਆ ਬੱਚਿਆਂ ਨੂੰ ਮੈਂ ਜੋ ਦੇਣਾ ਸੀ ਦੇ ਚੁੱਕਾ ਹੈਗਾ ਆ, ਮੇਰਾ ਬੱਚਾ ਇੱਕ ਬਾਹਰ ਆ ਇੱਕ ਇੱਥੇ ਆ
1: ਜੀ,
0: ਇਹ ਸ਼ਾਇਦ 3 ਬੱਚੇ ਮੁੜ ਲੜਕੇ ਦੱਸੇ ਸੀ ਉਹਨੇ
1: ਜੀ,
0: ਤੇ 2 ਉਹਦੇ ਵਿਦੇਸ਼ ਚ ਹੈਗੇ ਆ ਤੇ ਇੱਕ ਇੱਥੇ ਹੈਗਾ ਸੀ ਕਹਿੰਦਾ ਵੀ ਮੈਂ ਜੋ ਓਨਾ ਕ ਮੈਨੂੰ ਪੈਸਾ ਜਿੰਨਾ ਕ ਮੇਰਾ ਗੁਜ਼ਰ ਗੁਜ਼ਰਾਨ ਹੈਗਾ ਆ, ਮੈਂ ਘਰਦਿਆਂ ਤੋਂ ਬੱਚਿਆਂ ਤੋਂ ਮੰਗਦਾ ਕੁਛ ਨੀ ਤੇ ਮੈਂ ਪੱਕਾ ਆਪ ਇੱਥੇ ਰਹਿੰਦਾ ਹੈਗਾ ਆ ਤੇ ਬਾਕੀ ਮੈਂ ਕਿਹਾ ਤੁਸੀਂ ਫੇਰ ਯੋਗਾ ਦੀਆਂ ਕਲਾਸਾਂ ਕਲੂਸੇ ਲਾਈਆਂ? ਕਹਿੰਦਾ ਹਾਂ ਮੈਂ ਸਾਰਾ ਕੁਛ ਕੀਤਾ। ਮੈਂ ਕਿਹਾ ਠੀਕ ਆ ਜੀ ਤੇ ਉਹ ਸਾਦੀ ਰੋਟੀ ਤੇ ਰੱਖਦੇ ਆ, ਥੋੜਾ ਜਿਹੜਾ ਹੈਗਾ ਆ ਬਾਹਰਲੇ ਐਟਮੋਸਫੀਅਰ ਤੋਂ ਬੰਦੇ ਨੂੰ ਜਿਹੜਾ ਆ ਪਰੇ ਕਰ ਦਿੰਦੇ ਆ ਜੀ, ਫੋਨ ਫਾਨ ਯੂਜ਼ ਨੀ ਕਰਨਾ ਓਨੇ ਦਿਨ ਜੀ ਤੇ ਓਦੇ ਨਾਲ ਹੁੰਦਾ ਆ ਜੀ, ਕੀ ਪਤਾ ਹੁਣ ਇਹਨਾਂ ਦੀਆਂ ਲੀਡਰਾਂ ਦੀਆਂ ਲੀਡਰੀ ਜਾਣਨ ਜੀ।
1: ਬਿਲਕੁਲ
0: ਤੇ ਮਾਨ ਸਾਹਿਬ ਪਤਾ ਨੀ ਕਿਉਂ ਹੁਣ ਓਥੇ ਚੱਲ ਗਏ ਹੈਗੇ ਜੀ, ਹੁਣ ਉਹਨਾਂ ਦੀ ਵਿਪਾਸਨਾ ਉੱਥੇ ਖੁਸ਼ ਹੁੰਦੀ ਹੋਊਗੀ। ਇੱਥੇ ਪੰਜਾਬ ਚ ਕਹਿੰਦੇ ਬੱਤੀ ਨੀ ਨਾ ਆਉਂਦੀ, ਹੋ ਸਕਦਾ ਹੈਗਾ ਵੀ ਇੱਥੇ ਬੱਤੀ ਨਾ ਆਉਂਦੀ ਹੋਵੇ ਹੁਸ਼ਿਆਰਪੁਰ ਦੇ ਉਧਰਲੇ ਪਾਸੇ ਤਾਂ ਲਾਈਟ ਦਾ ਕੱਟ ਲੱਗ ਜਾਏ ਤੇ ਫੇਰ ਉੱਥੇ ਇੱਕ ਜਨਰੇਟਰ ਚਲਾਉਣੇ ਪੈਣ।
1: ਬਿਲਕੁਲ ਜੀ
0: ਸਰ, ਇੱਕ ਮੁੱਖ ਮੰਤਰੀ ਜਾ ਰਿਹਾ ਇਹ ਪਤਾ ਕਿੰਨੇ ਦੇ ਵਿੱਚ ਟੈਕਸ ਪੇਅਰ ਨੂੰ ਪੈਣਾ ਹੈਗਾ ਜੀ।
1: ਜੀ
0: ਇਹਨਾਂ ਦੀ ਵਿਪਾਸਨਾ ਜਿਹੜੀ ਹੈਗੀ ਉਹ ਤਾਂ ਬਾਅਦ ਦੇ ਵਿੱਚ ਹੀ ਆਡਿਟ ਹੋਊਗਾ ਵੀ ਹਾਂਜੀ ਇਹ ਕਿੰਨਾ ਕਿੱਥੇ ਕਿੰਨਾ ਮੁੱਖ ਮੰਤਰੀ ਦੇ ਜਿਹੜਾ ਹੈਗਾ ਆ ਵੀ ਰੈਜੀਡੈਂਸ ਦਾ ਕਿੰਨਾ ਖਰਚਾ ਸੀ। ਆਰ ਟੀ ਆਈ ਤਾਂ ਇਹਨਾਂ ਨੇ ਬੰਦ ਹੀ ਕਰ ਦਿੱਤੀ ਹੈ ਜੀ, ਜੇ ਆਰ ਟੀ ਆਈ ਦੇ ਵਿੱਚ ਜਾਣਕਾਰੀ ਲਈਏ ਤੇ ਪਤਾ ਲੱਗੇ ਵੀ ਹਾਂ ਜੀ ਕਿੰਨੇ ਮਤਲਬ ਜਿਹੜਾ ਹੈਗਾ ਖਰਚਾ ਆ ਰਿਹਾ ਇਸ ਚੀਜ਼ ਦਾ।
1: ਜਲੰਧਰ ਆਲੀ ਕੋਠੀ ਜਿਹੜੀ ਆ ਉਹ ਵੀ ਤਾਂ ਪੁਰਾਣਾ ਉਸੇ ਤਰ੍ਹਾਂ ਦਾ ਏਰੀਆ ਬਣਿਆ ਹੋਇਆ ਜਿਹੜੀ ਜਿੱਥੇ ਆਉਂਦੇ ਹੁੰਦੇ ਆ, ਉਹ ਵੀ ਕਿੰਨਾ।
0: ਮੈਂ ਤਾਂ ਕਹਿੰਦਾ ਹੈਗਾ ਨਾਲ ਜਿਹਨਾਂ ਨੂੰ ਤਿੰਨ ਤਿੰਨ ਹਜ਼ਾਰ ਜਾਂ ਪੰਤਾਲੀ ਪੰਤਾਲੀ ਸੌ ਪਾਇਆ ਸੀ ਬੀਬੀਆਂ, ਉਹਨਾਂ ਨੂੰ ਵੀ ਲੈ ਜਾਂਦੇ ਆਓ ਜੀ ਤੁਸੀਂ ਪੈਸੇ ਤੁਹਾਡੀ ਇੱਥੇ ਰੱਖ ਲਓ, ਤੁਹਾਨੂੰ ਜਿਹੜਾ ਹੈਗਾ ਇੱਕ ਗੇੜੀ ਵਿਪਾਸਨਾ ਦੀ ਕਢਾ ਕੇ ਲਿਆਈਏ।
1: ਬਿਲਕੁਲ ਹੈ ਜੀ, ਪਰ ਕਾਂਗਰਸ ਵਾਲੇ ਪਰ ਇਹਦੇ ਵਿੱਚ ਦੇਖੋ ਕਿ ਆਪਣੇ, ਚਲੋ ਮੈਂ ਗੱਲ ਕਰਨ ਲੱਗਾ ਸੀ, ਬਾਦਲ ਹੋਣਾ ਸੁਖਬੀਰ ਬਾਦਲ ਹੋਣਾ ਨੇ ਸੁੱਖ ਵਿਲਾਸ ਬਣਾਇਆ ਹੋਇਆ ਤੇ ਆਪਣੇ ਆਪਣੇ ਕਹਿ ਲੋ ਕਿ ਉਹ ਆਪਣੇ ਉਧਰ ਮਜ਼ੇ ਨਾਲ ਚੱਲ ਜਾਂਦੇ ਆ ਜੀ ਚੁੱਪ ਚੁਪੀਤੇ, ਹੈ ਨਾ, ਤੇ ਆਪਣੇ ਦੂਸਰੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਆਪਣਾ ਕਿਲਾ ਹੈਗਾ ਜੀ ਉੱਥੇ, ਇੱਕ ਵਧੀਆ ਆਪਣਾ ਏਰੀਆ ਹੈਗਾ ਉਹਨਾਂ ਦਾ, ਉੱਥੇ ਹੀ ਕਰ ਲੈਂਦੇ ਆ ਜੀ ਸਾਰਾ ਕੁਝ, ਤੇ ਇਹ ਹੁਣ ਬੰਗਲੁਰੂ ਨੂੰ ਚਾਹੇ ਮਨ ਲੱਗਦਾ ਕਿ ਉਹਦੇ ਨਾਲੋਂ ਤਾਂ ਸਸਤਾ ਪੈਣਾ ਸੀ ਇੱਕ ਪੰਜਾਬ ਦੇ ਵਿੱਚ ਜਾਂ ਆਲੇ ਦੁਆਲੇ ਹਿਮਾਚਲ ਦੇ ਵਿੱਚ ਹੀ ਕੁਝ ਨਾ ਕੁਝ ਬਣਾ ਲੈਂਦੇ, ਇੱਕ ਅੱਧਾ ਸਮਰ ਹਾਊਸ ਹੀ ਬਣਾ ਲੈਂਦੇ।
0: ਉਹ ਠੀਕ ਗੱਲ ਹੈਗੀ, ਉਹ ਉਹਨਾਂ ਦੇ ਬਣੇ ਪਰਸਨਲ, ਜਿਹੜਾ ਇੱਦਾਂ ਕਰਕੇ ਪ੍ਰਾਹੁਣਚਾਰੀਏ ਜੀ ਆ ਕੇ ਜਿਹੜਾ ਮਜ਼ਾ ਆਉਂਦਾ, ਇੱਦਾਂ ਨੀ ਨਾ ਆਉਂਦਾ ਹੁੰਦਾ ਆਪਣੇ ਤੇ ਤਾਂ ਫੀਲ ਕਰਦਾ ਹੈਗਾ, ਆਪਣੇ ਤੇ ਤਾਂ ਘਰ ਦੀ ਵੀ ਮਗਰ ਚੱਲ ਜਾਂਦੀ ਹੈਗੀ ਆ, ਤੇ ਉੱਥੇ ਜਿਹੜਾ ਹੈਗਾ ਫਿਰ ਜਾਣ ਨੀ ਨਾ ਦਿੰਦੇ ਦੂਜੇ ਨੂੰ ਕਿਸੇ ਨੂੰ,
1: ਜਾਪਤਾ ਹੈ ਜੀ।
0: ਹਾਂਜੀ ਹਾਂਜੀ ਉੱਥੇ ਜਾਪਤਾ ਲੱਗ ਜਾਂਦਾ ਹੈਗਾ ਜੀ।
1: ਜੀ
0: ਉਹ ਭਾਈ ਵੱਡਿਆਂ ਬੱਤਿਆਂ ਦੀਆਂ ਵੱਡੀਆਂ ਗੱਲਾਂ ਸੰਤ ਆਪ ਉਪਾਸਨਾ ਸੁਣੀ ਇਹਨਾਂ ਕੋਲੋਂ ਆ ਜੀ, ਤੇ ਪਹਿਲਾਂ ਤਾਂ ਸਮਝਦੇ ਰਹੇ ਵੀ ਕਿਸੇ ਜਨਾਨੀ ਦਾ ਨਾਂ ਆ, ਉਹ ਬਾਅਦ ਚ ਪਤਾ ਲੱਗਾ ਨਹੀਂ ਇਹਨੂੰ ਜਨਾਨੀ ਨੀ ਹੈਗੀ ਕੋਈ। ਹਾਂਜੀ ਇਹ ਇਕਾਂਤਵਾਸ ਨੂੰ ਹੀ ਕਹਿੰਦੇ ਆ ਉਪਾਸਨਾ,
1: ਇਕਾਂਤ ਚ ਚਲੇ ਜਾਂਦੇ ਜੀ,
0: ਇਕਾਂਤ ਚ ਚਲ ਜਾਂਦੇ।
1: ਸੈਣੀ ਸਾਹਿਬ ਪੰਜਾਬ ਦੀ ਕਾਂਗਰਸ ਇਕਾਂਤ ਦੇ ਵਿਚ ਜਾਣ ਨੂੰ ਤਿਆਰ ਆ? ਮਨੀਸ਼ ਤਿਵਾੜੀ ਹੁਣੀ ਕਹਿੰਦੇ ਆ ਜੀ ਜੇ ਮੇਰੇ ਕੋਲ ਕੋਈ ਗਿੱਦੜ ਸਿੰਘ ਹੀ ਹੁੰਦੀ ਕਾਸ਼ ਮੈਂ ਕੁਝ ਨਾ ਕੁਝ ਬਦਲਦਾ, ਪਰ ਦੂਸਰੇ ਪਾਸੇ ਇਧਰ ਚਰਨਜੀਤ ਸਿੰਘ ਚੰਨੀ ਜੀ ਵੀ ਜਿਹੜਾ ਤੇ ਸੁਖਜਿੰਦਰ ਰੰਧਾਵਾ ਵੀ ਨਾਰਾਜ਼ ਚੱਲੇ ਆ ਰਹੇ ਨੇ ਜੀ।
0: ਹਾਂਜੀ ਲੱਗਦਾ ਹੈ ਜੀ ਉਹਨਾਂ ਨੇ ਵੀ ਘਰ ਚ ਲੱਗੀ ਸੀ ਰਾਹੁਲ ਗਾਂਧੀ ਦੀ ਫੋਟੋ ਪੁੱਠੀ ਕਰਤੀ ਲੱਗਦੀ ਮੈਨੂੰ। ਹਾਂਜੀ ਕੰਪੇਨ ਕਮੇਟੀ ਦੇ ਮੈਂਬਰ ਬਣ ਗਏ, ਦੂਜੀਆਂ ਕੋਆਰਡੀਨੇਟ ਕਮੇਸ਼ਨ ਕਮੇਟੀ ਦੇ ਮੈਂਬਰ ਬਣ ਗਏ, ਉਹਦੇ ਬਾਵਜੂਦ ਵੀ ਅਗਲਿਆਂ ਬੰਦਿਆਂ ਨੇ ਵਧਾਈ ਨੀ ਕਿਸੇ ਨੂੰ ਕਿਸੇ
1: ਨੂੰ। ਇਹ ਤਾਂ ਉਹ ਆ ਜਿੱਦਾਂ ਨਾ ਕੋਈ ਅਫਸਰ ਵਧੀਆ ਹਨਾ ਕਿ ਵਧੀਆ ਕੰਮ ਕਰਦਾ ਹੋਵੇ ਉਹਨੂੰ ਚੱਕ ਕੇ ਉਹ ਬਾਰਡਰ ਏਰੀਏ ਤੇ ਮਾਰਦੇ ਆ, ਤੇ ਮੈਨੂੰ ਲੱਗਦਾ ਪਰਗਟ ਸਿੰਘ ਉਹਨਾਂ ਨੂੰ ਵੀ ਉਹੀ ਕੰਮ ਕੀਤਾ ਜੀ ਇਹਨਾਂ ਨੇ ਕਹਿੰਦੇ ਜੀ।
0: ਭਾਰੇ ਸਾਹਿਬ ਪੰਜਾਬ ਦਾ ਬੱਚਾ ਬੱਚਾ ਜਾਣਦਾ ਵੀ ਕਾਂਗਰਸ ਦਾ ਜਿਹੜਾ ਉਧਾਰ ਆ ਵੀ ਤਿੰਨ ਬੰਦੇ ਕਾਂਗਰਸ ਦੇ ਵਿੱਚ ਏਦਾਂ ਦੇ ਹੈਗੇ ਸੀਗੇ, ਪਹਿਲੇ ਨੰਬਰ ਤੇ ਪ੍ਰਗਟ ਸਿੰਘ ਜਿਹਦੀ ਬੋਲਬਾਣੀ ਇੰਨੀ ਸੰਜੀਦਾ ਆ ਕਿ ਆਪੋਨੈਂਟ ਨੂੰ ਵੀ ਜਿਹੜਾ ਆ ਕ੍ਰਿਟੀਸਾਈਜ਼ ਕਰਨ ਤੋਂ ਪਹਿਲਾਂ ਦੋ ਉਂਗਲਾਂ ਪਹਿਲਾਂ ਆਪਣੇ ਹੱਲੂ ਕਰ
1: ਲੈਂਦਾ
0: ਆਪਣੇ ਕੋਲੋਂ ਵੀ ਆਹ ਗਲਤੀ ਆ। ਹਾਂਜੀ ਤੇ ਪ੍ਰਗਟ ਸਿੰਘ ਹੈਗਾ ਸੀ ਜੀ ਆਪੋਜੀਸ਼ਨ ਨਾਲ ਟੱਕਰ ਲੈਣ ਵਾਸਤੇ, ਖਹਿਰਾ ਸਾਹਿਬ ਤੋਂ ਵਧੀਆ ਬੰਦਾ ਹੈ ਨੀ ਸੀ ਮੁੱਦੇ ਚੱਕਣ ਵਾਸਤੇ
1: ਜੀ,
0: ਤੇ ਹੀ ਵਾਜ ਫਿਟ ਫੋਰ ਐਲ ਓ ਪੀ
1: ਜੀ,
0: ਤੇ ਜਿਹੜਾ ਹੈਗਾ ਆ ਚੰਨੀ ਸਾਹਿਬ ਦੀ ਮਕਬੂਲੀਅਤ ਹੈਗੀ ਆ ਜੀ। ਇਹ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਇਹਨੂੰ ਕਾਂਗਰਸ ਦੀ ਬੇੜੀ ਪਾਰ ਲਾ ਸਕਦੇ ਸੀਗੇ ਜੀ। ਹੁਣ ਸਵਾਲ ਇਹ ਹੈਗਾ ਆ ਕਿ ਕਿਹਨੂੰ ਨਹੀਂ ਪਤਾ ਵੀ ਖਹਿਰਾ ਸਾਹਿਬ ਦੇ ਐਫਰਟਸ ਕਰਕੇ ਗੁਰਜੀਤ ਰਾਣੇ ਦੀ ਮਿਨਿਸਟਰਸ਼ਿਪ ਚੱਲ ਗਈ ਸੀਗੀ ਜਦੋਂ ਇਹਨੇ ਕਿਹਾ ਸੀਗਾ ਭਾਈ ਇਹ ਕਰਪਸ਼ਨ ਕੀਤੀ ਜਾ ਇਹਨੇ ਜੀ।
1: ਬਿਲਕੁਲ ਹੈ ਜੀ
0: ਸੋ ਇਸ ਕਰਕੇ ਓਹਨਾ ਦੋਨਾ ਬੰਦਿਆਂ ਨੂੰ ਨਾਲ ਇੱਕ ਬੰਦਾ ਹੋਰ ਪਾ ਕੇ ਤੇ ਓਹਨਾ ਨੂੰ ਇੱਕ ਕਮੇਟੀ ਦੇ ਵਿਚ ਰੱਖ ਦਿੱਤਾ ਆ ਭਾਈ ਦੱਸੋ ਕਿਹੜੇ ਕਮਰੇ ਦੇ ਵਿਚ ਤਿੰਨੇ ਇਕੱਠੇ ਬਹਿ ਸਕਦੇ ਆ
1: ਜੀ।
0: ਹਾਂਜੀ, ਜਿਹਨਾਂ ਦਾ ਆਪਸ ਦੇ ਵਿਚ ਹੀ ਨਹੀਂ ਬਣਦੀ ਹੈਗੀ ਉਹ ਕਿੱਦਾਂ ਇਕੱਠੇ ਬਹਿ ਜਾਣਗੇ ਜੀ।
1: ਜੀ,
0: ਔਰ 2 ਮਹੀਨੇ ਇਹਨਾਂ ਨੇ ਗੱਡੀਆਂ ਘੁਮਾ ਘੁਮਾ ਕੇ ਆ ਜਾਓ ਜੀ ਤੇਜੀ ਮੀਟਿੰਗ ਕਰਨੀ ਆ ਜਾਓ ਜੀ, ਹਾਂਜੀ ਉੱਥੇ ਸਮਝਾ ਵਜਾ ਕੇ ਤੋੜਨਾ ਫੇਰ ਮੁੜ ਕੇ ਜਿਹੜਾ ਹੈਗਾ ਆ ਕਦੀ ਪਹਿਲਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਫੇਰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ ਮੁੜ ਕੇ ਕਹਿ ਤਾਂ ਫੈਸਲਾ ਲਵਾਂਗੇ ਇੱਦਾਂ ਕਰਕੇ ਜੀ ਅਸੀਂ ਕੱਲੇ ਦੀ ਬੰਦੇ ਨੂੰ ਨੀ ਕਿਸੇ ਨੂੰ ਕਮਾਣ ਦੇਣੀ। ਹਾਂਜੀ, ਇੱਥੇ ਰੌਲਾ ਪੈ ਜਾਂਦਾ ਸੀ ਜੀ ਉਹ ਭੁਪਿੰਦਰ ਸਿੰਘ ਲਈ ਨੂੰ ਕਰ ਦਿੱਤਾ ਆ ਜੀ ਪ੍ਰਧਾਨ ਕਰ ਦਿੱਤਾ ਉੱਥੇ ਸਹਿਮਤੀ ਬਣ ਗਈ ਆ ਜੀ ਬਸ ਇੱਕ ਦੋ ਦਿਨਾਂ ਤੱਕ ਹੀ ਪਤਾ ਲੱਗ ਜੂ ਜੀ।
1: ਬਿਲਕੁਲ,
0: ਤੇ ਹੁਣ ਜਦੋਂ ਜੋ ਲਿਸਟ ਆਈ ਆ ਉਹ ਤੋਂ ਪਤਾ ਲੱਗ ਗਿਆ ਆ ਕਿ 12-5-48 ਕਿਉਂਕਿ ਇਹਨਾਂ ਦਾ ਜਿਹੜਾ ਹਾਈ ਕਮਾਂਡ ਆ ਉਹ ਵੀ 12-5-48 ਬੋਲਣ ਵਾਲਾ ਆ ਉਹ ਵੀ 60 ਨਹੀਂ ਗਿਣਦਾ।
1: ਬਿਲਕੁਲ,
0: ਸੋ ਇਸ ਕਰਕੇ ਲੋਕ ਪੰਜਾਬ ਦੇ ਹੈਗੇ ਇਹਨਾਂ ਦਾ ਵਰਕਰ ਗਰਾਊਂਡ ਲੈਵਲ ਤੇ ਜਿਹੜਾ ਆ ਨਾ ਜੀ ਉਹ ਮਤਲਬ ਸਰਕਾਰ ਬਣਾਉਣ ਦੀ ਉਮੀਦ ਰੱਖਦਾ ਆ ਵੀ ਹਾਂ ਜੀ ਸਰਕਾਰ ਬਣ ਸਕਦੀ ਆ। ਇਹਨਾਂ ਦੇ ਲੀਡਰ ਕਹਿੰਦੇ ਨਾ ਜੀ ਨਾ ਅਸੀਂ ਤੁਹਾਡਾ ਦੇਣਾ ਕੀ ਹੈਗਾ ਆ
1: ਜੀ
0: ਇਹ ਹੁਣ ਜਿਹੜਾ ਹੈਗਾ ਆ ਸਮਝ ਕੋ ਵੀ ਥਾਲੀ ਦੇ ਵਿਚ ਪਰੋਸ ਕੇ ਦੇ ਦਿੱਤਾ ਜੀ ਇਹ ਇਲੈਕਸ਼ਨ ਤਾਂ ਗਿਆ ਇਹਨਾਂ ਦਾ।
1: ਬਿਲਕੁਲ ਜੀ,
0: ਹਾਂਜੀ ਸਰ ਇਹਦਾ ਹੁਣ ਬੈਨੀਫਿਟ ਕਿਹਨੂੰ ਹੁੰਦਾ ਆ ਇਹ ਤਾਂ ਭਵਿੱਖ ਦੀ ਗਰਭ ਦੇ ਵਿਚ ਹੈਗਾ ਆ ਦੇਖੋ
1: ਜੀ ਕੈਬਨਿਟ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਦੀ ਸੋਧ ਕਰ ਦਿੱਤੀ ਹੈ ਫਿਰ ਤੇ ਉਹਨੂੰ ਹਰੀ ਝੰਡੀ ਦੇ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿਚ ਵਿਵਾਦ ਚਲੋ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜੀਆਂ ਵਿਰੋਧੀ ਧਿਰ ਪਾਰਟੀਆਂ ਨੇ ਉਹ ਜ਼ਰੂਰ ਉਠਾਉਣ ਲੱਗੀਆਂ ਅੱਜ ਸੁਖਬੀਰ ਸਿੰਘ ਬਾਦਲ ਹੋਣਾ ਦਾ ਤਾਂ ਬਿਆਨ ਆ ਹੀ ਗਿਆ ਤੇ ਕਿਵੇਂ ਦੇਖਦੇ ਹੋ ਜੀ ਇਹ ਲਾਗੂ ਕਰ ਦਿੱਤਾ ਕਿ ਉਹ ਚੀਜ਼ਾਂ ਕਿਤੇ ਸਪਸ਼ਟ ਹੁੰਦੀਆਂ ਆ ਕਿ ਜੋ ਪਹਿਲਾਂ ਹੀ ਜਿਹੜੇ ਸੌਦੇਬਾਜ਼ੀ ਕਰ ਲਈ ਜਾਂਦੀ ਆ ਜਾਂ ਉਹਨਾਂ ਉਹ ਵੀ ਫਿਰ ਗੱਲ ਦੇ ਵਿਚ ਅੰਗੂਠਾ ਤਾਂ ਦਿੰਦੇ ਹੀ ਹੋਣਗੇ ਭਾਈ।
0: ਭਾਰੀ ਸਾਹਿਬ ਗੱਲ ਤਾਂ ਇਹ ਆ ਵੀ ਪੋਲਿਸੀ ਤਾਂ ਉਹ ਹੀ ਹੈਗੀ ਆ ਉਹ ਏਦਾਂ ਆ ਵੀ ਅੱਗੇ ਜਿਹੜਾ ਹੈਗਾ ਆ ਪਪਾਈਆ ਪੈਕਟ ਦੇ ਨਾਲ ਜਿਹੜਾ ਹੈਗਾ ਆ 20 ਗ੍ਰਾਮ ਹੋਰ ਤੈਨੂੰ ਫ੍ਰੀ 270 ਗ੍ਰਾਮ ਲੈ ਜਾ ਭਾਈ
1: ਉਹ ਪਤੰਗ ਨਾ ਜਿੱਦਾਂ ਨਾ ਗਾਜ ਕੇ ਡੋਰ ਫ੍ਰੀ ਦੇ ਦਿੰਦੇ ਹੁੰਦੇ ਸੀ ਨਾ ਜਦੋਂ ਡੋਰ ਲੈਂਦੇ ਸੀ ਨਾਲ।
0: ਹਾਂਜੀ ਇਸ ਕਰਕੇ ਜੀ ਇਹਨਾਂ ਦਾ ਵੀ ਪਤਾ ਨੀ ਲੱਗਦਾ ਜੀ ਵੀ ਇਹਦੇ ਕੀ ਸੋਚ ਕੇ ਬੈਠੇ ਹੈਗੇ ਆ ਜੀ।
1: ਜੀ,
0: ਹੁਣ ਸਵਾਲ ਤਾਂ ਇਹ ਹੈਗਾ ਕਿ ਪਹਿਲਾਂ ਜਿਹੜਾ ਆ ਪੂਰੀ ਇਹ ਦੇਖੋ ਇੰਨੀ ਆਪੋਜੀਸ਼ਨ ਹੋਈ ਆ ਉਦੋਂ ਇਹਨਾਂ ਦੀ ਕੀ ਮਜਬੂਰੀ ਹੋਊਗੀ। ਇਹਨਾਂ ਦੀ ਮਜਬੂਰੀ ਸਰ ਪੈਸਾ
1: ਜੀ
0: ਪੈਸਾ ਇਹਨਾਂ ਨੇ ਜਿਹੜਾ ਹੈਗਾ ਆ ਗਰਾਲ ਜਾਣਾ ਇਹਨਾਂ ਨੂੰ ਵੀ ਪਤਾ ਹੈਗਾ ਆ ਭਾਈ ਇਲੈਕਸ਼ਨ ਵੀ ਪੈਸੇ ਨਾਲ ਲੜੀ ਜਾਂਦੀ ਹੈਗੀ ਆ ਹੋ ਸਕਦਾ ਅਸੀਂ ਟੁੱਕ ਮਤਲਬ ਸਾਡਾ ਜਿਹੜਾ ਹੈਗਾ ਆ ਤੁੱਕਾ ਲੱਗ ਜਾਏ ਨਹੀਂ ਤਾਂ ਇੰਨਾ ਕੁ ਪੈਸਾ ਲੈ ਜਾਣਗੇ ਪੰਜਾਬ ਦੇ ਵਿਚੋਂ ਜਿਹੜਾ ਹੈਗਾ ਆ ਵੀ ਇਹ ਭਾਵਾਂ ਇਹਨਾਂ ਦੀਆਂ 7 ਪੁਸ਼ਤਾਂ ਬਹਿ ਕੇ ਖਾ
1: ਕੇ ਖਾ ਲੈਣ ਜੀ। ਬਿਲਕੁਲ,
0: ਪਰ ਸਾਹਿਬ ਕੱਲੇ ਮੋਹਾਲੀ ਜ਼ਿਲ੍ਹੇ ਦੇ ਵਿਚ ਹੀ
1: ਮਤਲਬ
0: ਐਨਓਸੀ ਦੇ ਪੈਸੇ ਜਿਹੜੇ ਹੈਗੇ ਆ ਇੱਕ ਕੱਢਿਆ ਅਸੀਂ ਡਾਟਾ ਵੀ ਕਿੰਨਾ ਪੈਸਾ ਬਣਾਇਆ ਇਹਨਾਂ ਨੇ ਜੀ
1: ਜੀ
0: ਇਹ 67 ਕਰੋੜ ਜਿਹੜੇ ਹੈਗੇ ਆ ਉੱਥੇ ਮੋਹਾਲੀ ਜ਼ਿਲ੍ਹੇ ਦੇ ਵਿਚੋਂ ਹੀ ਬਣਾ ਲਿਆ ਜੀ ਸਿਰਫ ਐਨਓਸੀ ਦੇ ਕੇ ਤੇ ਉਹ ਜਿਹੜੇ ਹੈਗੇ ਆ ਕੰਮ ਕਰਾਉਣ ਦੇ ਵਿਚ ਜੀ।
1: ਬਿਲਕੁਲ,
0: ਤੇ ਲੈਂਡ ਦੇ ਵਿਚ ਜਿਹੜਾ ਹੈਗਾ ਇਹਦੇ ਵਿਚ ਬਹੁਤ ਮੋਟਾ ਪੈਸਾ ਹੈਗਾ ਆ ਜੀ ਇਹ ਛੱਡ ਕੇ ਰਾਜੀ ਨੀ ਗੇ ਜੀ
1: ਤੇ
0: ਅੱਗੇ ਜਿੱਦਾਂ ਵਿਰੋਧ ਹੋਇਆ ਸੀ ਜੇ ਕਿਸਾਨ ਯੂਨੀਅਨ ਨੇ ਤਾਂ ਇਕੱਠੀਆਂ ਹੋ ਕੇ ਵਿਰੋਧ ਕਰਨਗੀਆਂ ਜੀ ਕਿਉਂਕਿ ਸਟੇਟ ਜਿਹੜੀ ਹੈਗੀ ਐਕੁਜੀਸ਼ਨ ਹੁਣ ਕਹਿੰਦਾ ਵੀ ਜਿਹੜੇ ਕੰਮਾਂ ਕਰਕੇ ਜਿਹੜਾ ਇਹ ਅੱਗੇ ਤੁਹਾਡਾ ਕੰਮ ਫੇਲ ਹੋਇਆ ਹੁਣ ਵੀ ਕਿਹੜਾ ਤੁਸੀਂ ਉਸ ਚੀਜ਼ ਦੀ ਅਸੈਸਮੈਂਟ ਕਰਵਾਈ ਹੈਗੀ ਆ ਜੀ ਵੀ ਹਾਂ ਇਹਦਾ ਕੀ ਨੁਕਸਾਨ ਹੋਊਗਾ।
1: ਬਿਲਕੁਲ
0: ਸਰ ਉਹਦੀ ਅਸੈਸਮੈਂਟ ਕਰਾਉਣੀ ਪੈਂਦੀ ਬਕਾਇਦਾ ਤੌਰ ਤੇ ਉਹਦੇ ਅਲਟਰਨੇਟਿਵ ਦੇਣੇ ਪੈਂਦੇ ਬਕਾਇਦਾ ਤੌਰ ਤੇ ਕਿੰਨਾ ਉੱਥੇ ਦਰਖਤ ਜਿਹੜਾ ਹੈਗਾ ਇਸ ਐਕੁਜੀਸ਼ਨ ਨਾਲ ਜਾਊਗਾ ਜੀ ਉਹਦੀ ਅਸੈਸਮੈਂਟ ਹੁੰਦੀ ਬਹੁਤ ਲੌਂਗ ਪ੍ਰੋਸੈਸ ਹੈ ਇਹਨਾਂ ਨੇ ਤਾਂ ਸੋਚਿਆ ਇਹ ਹੈਗਾ ਵੀ ਜਾਂਦੇ ਜਾਂਦੇ ਜਿਹੜਾ ਹੈਗਾ ਜੋ ਵੱਟਿਆ ਸੋ ਖੱਟਿਆ ਵਾਲਾ ਕੰਮ ਕਰ ਲਈਏ ਜੀ।
1: ਬਿਲਕੁਲ ਜੀ
0: ਔਰ ਇਹਦਾ ਵਿਰੋਧ ਹੋਊਗਾ ਪਰ ਇਹ ਸਭ ਇਹ ਨੀ ਹੋਊਗਾ ਵੀ ਹਾਂ ਜੀ ਏਦਾਂ ਹੀ ਮਤਲਬ ਕਿਉਂਕਿ ਕਿਸਾਨ ਨੋ ਡਾਊਟ ਜਿਹਨਾਂ ਨੂੰ ਸਰ ਪੈਸੇ ਮਿਲਦੇ ਹੈਗੇ ਆ ਨਾ ਜੀ ਕਈ ਵਾਰੀ ਉਹ ਤਾਂ ਮਤਲਬ ਹੋ ਜਾਂਦੇ ਜਿਹੜੇ ਨਹੀਂ ਮਤਲਬ ਜਿਹੜੇ ਇਸ ਚੀਜ਼ ਦੇ ਵਿੱਚ ਇੰਟਰਸਟਿਡ ਆਪਣੀ ਜ਼ਮੀਨ ਛੱਡ ਕੇ ਰਾਜੀ ਨਹੀਂ ਅਜੇ ਤੱਕ ਮੈਂ ਮਤਲਬ ਜਿਹੜਾ ਹੈਗਾ ਇਹਨਾਂ ਦੇ ਮੂੰਹੋਂ ਇਹ ਗੱਲ ਨਹੀਂ ਸੁਣੀ
1: ਕਿ
0: ਵਿਦਆਊਟ ਕੰਸੈਂਟ ਅਸੀਂ ਨਹੀਂ ਲਵਾਂਗੇ।
1: ਮੈਂ ਇੱਕ ਗੱਲ ਸੈਣੀ ਸਾਹਿਬ ਹੋਰ ਵੀ ਸੋਚਦਾ ਸੀ ਕਿ ਚਲੋ ਇੱਕ ਪਾਸੇ ਚਲੋ ਉਧਰ US ਤੇ ਆਪਣਾ ਭਾਰਤ ਦਾ ਜਿਹੜਾ ਵਪਾਰ ਉਹ ਵੀ ਆਖਰੇ ਪੜਾਅ ਦੇ ਉੱਤੇ ਚੱਲ ਰਿਹਾ ਹੈ ਤੇ ਉਹ ਤਾਂ ਚਲੋ ਹੋ ਹੀ ਜਾਣਾ ਜੋ ਹੋਣਾ ਹੈ ਜਿੰਨਾ ਮਰਜ਼ੀ ਜਥੇਬੰਦੀਆਂ ਜ਼ੋਰ ਲਾ ਰਹੀਆਂ ਨੇ ਪਰ ਨਹੀਂ ਲੱਗਦਾ ਨਹੀਂ ਕਿ ਇੰਨਾ ਜ਼ੋਰ ਮੰਨੇਗਾ ਉਹ ਕੋਈ ਵੀ, ਤਾਂ ਉਹ ਜਿਹੜਾ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ 70-75 ਜਥੇਬੰਦੀਆਂ ਇਕੱਠੀਆਂ ਫਿਰ ਤੋਂ ਹੋਈਆਂ ਨੇ, ਬੋਲਬਾਣੀ ਕਰਨ ਲੱਗੀਆਂ ਨੇ ਜਾਂ ਇੱਕ ਮਾਰਕ ਦੇ ਉੱਤੇ ਤੁਰਨ ਲੱਗੀਆਂ ਨੇ, ਤਾਂ ਉਹਨਾਂ ਨੂੰ ਖੰਡਾਉਣ ਦੇ ਲਈ ਜਾਂ ਉਹਨਾਂ ਦਾ ਧਿਆਨ ਭੜਕਾਉਣ ਦੇ ਲਈ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਮੁੱਦੇ ਫਿਰ ਮਤਲਬ ਕਿ ਸੂਬਿਆਂ ਦੇ ਵਿੱਚ ਸ਼ੁਰੂ ਕਰ ਦਿੱਤੇ ਜਾਂਦੇ ਆ ਪਏ ਇਕੱਠੇ ਹੋਣ ਲੱਗ ਗਏ ਫਿਰ ਜੀ।
0: ਭਾਰੀ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਨਾ ਜੀ,
1: ਜੀ
0: ਉਸ ਚੀਜ਼ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਹੈਗਾ ਸੈਂਟਰ ਦੇ ਇਸ਼ਾਰੇ ਤੇ ਸਿੱਟੀ ਹੋਵੇ ਇਹ ਕੋਈ ਪਾਲਿਸੀ, ਚਲੋ ਜੀ ਧਿਆਨ ਡਾਈਵਰਟ ਹੋਵੇ ਇਹਨਾਂ ਦਾ,
1: ਬਿਲਕੁਲ
0: ਸਰ ਇੰਟਰਨੈਟ ਜਿੱਥੇ ਤੱਕ ਸਰ ਭਾਰਤ ਸਾਹਿਬ ਜਿੱਥੇ ਤੱਕ ਬੜੀ ਵੱਡੀ ਪ੍ਰਾਪਤੀ ਸੀ ਜਦੋਂ ਇਹਨਾਂ ਨੇ ਕਾਨੂੰਨ ਵਿਦਡਰਾ ਕਰਾ ਲਏ ਸੀ
1: ਜੀ, ਉਹ ਜੀ ਬਿਲਕੁਲ ਹੈ ਜੀ,
0: ਠੀਕ ਹੈ ਜੀ ਉਹ ਤਾਂ ਹੋ ਗਿਆ ਜੀ। ਉਹ ਤੋਂ ਬਾਅਦ ਹੁਣ ਇੰਟਰਨੈਸ਼ਨਲ ਟ੍ਰੀਟੀਜ਼ ਜਿਹੜੀਆਂ ਹੁੰਦੀਆਂ ਉਹ ਸਰਕਾਰਾਂ ਕਿਸੇ ਦਬਾਅ ਥੱਲੇ ਲੋਕਲ ਦਬਾਅ ਥੱਲੇ
1: ਜਿਹੜੀਆਂ
0: ਵਿਦਡਰਾ ਨਹੀਂ ਕਰ ਸਕਦੀਆਂ, ਉਹ ਇੰਟਰਨੈਸ਼ਨਲ ਕੰਟਰੈਕਟ ਹੁੰਦੇ ਆ ਸਰ ਬਕਾਇਦਾ ਤੌਰ ਤੇ,
1: ਬਿਲਕੁਲ
0: ਉਹਦੇ ਨਾਲ ਫਿਰ ਦੇਸ਼ ਦੀ ਰੈਪੂਟੇਸ਼ਨ ਕੀ ਰਹਿ ਜੂ ਵੀ ਕੌਣ ਤੁਹਾਡੇ ਨਾਲ ਜਿਹੜਾ ਹੈਗਾ ਵਪਾਰ ਕਰੂਗਾ ਵੀ ਭਾਈ ਤੁਸੀਂ ਕੱਲ ਨੂੰ ਲੋਕਲ ਬੰਦਿਆਂ ਦੇ ਦਬਾਅ ਥੱਲੇ ਜਿਹੜਾ ਹੈਗਾ ਇਹ ਕੰਮ ਕਰ ਲਓਗੇ
1: ਜੀ, ਬਿਲਕੁਲ ਹੈ ਜੀ।
0: ਉਹ ਕਹਿੰਦੇ ਵੀ ਪੋਲੀਟੀਕਲ ਸੈਟਅਪ ਦੇ ਵਿੱਚ ਸਰਕਾਰਾਂ ਹੀ ਮਤਲਬ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਕੰਮ ਕਰਦੀਆਂ ਹੁੰਦੀਆਂ ਆ, ਇਹ ਤੁਸੀਂ ਮਤਲਬ ਸਹਿਮਤ ਹੈ ਨੀ ਗੇ ਉਹ ਕੰਮ ਤਾਂ ਗਿਆ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇਣੀ ਆ ਸਰਕਾਰਾਂ ਨੂੰ ਤੇ ਤੁਸੀਂ ਅੱਗੇ ਵੋਟ ਰਾਹੀਂ ਦੇ ਸਕਦੇ ਹੈਗੇ ਆ, ਹਾਂਜੀ ਕੱਲ ਨੂੰ ਤੁਸੀਂ ਵੋਟ ਨਾ ਪਾਓ ਤੇ ਉਹ ਸਰਕਾਰ ਚੱਲ ਜਾਏ ਤੇ ਹੋਰ ਆ ਜਾਏ ਜੀ,
1: ਬਿਲਕੁਲ
0: ਬਾਕੀ ਹੋਰ ਕੋਈ ਨੀ ਲੋਕਤੰਤਰ ਦੇ ਵਿੱਚ ਹਥਿਆਰ ਜੀ ਕਿਸੇ ਕੋਲ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
0: ਹਾਂਜੀ ਜੀ ਭਾਈ ਸਾਹਿਬ ਜੀ
1: ਥੈਂਕ ਯੂ ਸੈਣੀ ਸਾਹਿਬ, ਇੱਕ ਖਬਰ
0: ਸਮਾਂ ਦੇ
1: ਇੱਕ ਦੋ ਮਿੰਟ ਲਵਾਂਗਾ ਹੋਰ ਜੀ ਆਪਣੇ ਸੈਣੀ ਸਾਹਿਬ। ਅੱਜ ਵੈਸੇ ਤਾਂ ਉਹ ਲੱਗਦਾ ਕਿ ਇੰਗਲਿਸ਼ ਮੀਡੀਆ ਦੇ ਵਿੱਚ ਇਹ ਗੱਲ ਲੱਗੀ ਹੈ ਜ਼ਿਆਦਾਤਰ, ਯੂਰੋਪਾ ਕੇਸ ਜਿਹੜਾ ਹਾਈ ਕੋਰਟ ਜਿਹੜਾ ਉਹਦਾ ਮੁੱਦਾ ਥੋੜਾ ਜਿਹਾ ਰਿਲੀਫ ਦਾ, ਉਹਦੇ ਵਿੱਚ 6 ਜਿਹੜੇ ਪ੍ਰਿਜ਼ਨਰਸ ਨੇ ਲਿੰਕਡ US ਗਰੁੱਪ ਦੇ ਨਾਲ ਹੋਏ ਨੇ, ਕੀ ਹੈ ਮਸਲਾ ਜੀ ਉਹ?
0: ਯੂਰੋਪਾ ਦਾ ਹੈਗਾ ਸੀਗਾ ਜੀ, ਉਹਨਾਂ ਨੇ ਬੇਲ ਐਪਲੀਕੇਸ਼ਨ ਅਪਲਾਈ ਕੀਤੀ ਸੀਗੀ, ਉਹਨਾਂ ਨੇ ਕਿਹਾ ਸੀ ਕਿ ED ਜਿਹੜੀ ਆ ਨਾ ਜੀ ਉਹ ਆਪ ਨਹੀਂ ਡਾਇਰੈਕਟ ਕਰ ਸਕਦੀ ਹੈਗੀ ਕਿਸੇ ਏਜੰਸੀ ਨੂੰ ਕਿ ਭਾਈ ਇਹਨਾਂ ਧਾਰਾ ਦੇ ਥੱਲੇ ਜਿਹੜਾ ਆ ਕੇਸ ਦਰਜ ਕੀਤਾ ਜਾਵੇ
1: ਜੀ।
0: ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਜਿਹੜਾ ਹੈਗਾ ਜਦੋਂ ED ਦੇ ਕੋਲ ਜਦੋਂ ਇੱਕ ਵਾਰੀ ਕੋਈ ਚੀਜ਼ ਆ ਗਈ ਹੈਗੀ ਆ ਉਹ ਤੋਂ ਬਾਅਦ ਉਹ ਐਨਾਲਾਈਜ਼ ਕਰਕੇ ਜਿਹੜਾ ਹੈਗਾ ਆ ਤੇ ਉਹ ਦੱਸ ਸਕਦੀ ਹੈਗੀ ਆ ਕਿ ਇਹਦੇ ਵਿੱਚ ਆਹ ਵੀ ਬਣਦਾ ਆ
1: ਜੀ।
0: ਹੋਇਆ ਕੀ ਸੀਗਾ ਜੀ
1: ਕਿ
0: US ਬੇਸਡ 6 ਬੰਦੇ ਸੀਗੇ ਜਿਹਨਾਂ ਨੇ ਵਿਦੇਸ਼ੀ ਡੈਬਿਟ ਕਾਰਡ ਜਿਹੜੇ ਆ ਉਹ ਯੂਜ਼ ਕਰਕੇ ਤੇ ਇੱਥੇ ਜਿਹੜਾ ਹੈਗਾ ਆ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂ ਹੋਰ ਜਿਹੜਾ ਹੈਗਾ ਐਂਟੀ ਇੰਡੀਅਨ ਜਿਹੜਾ ਆ ਉਹ ਮਤਲਬ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਗਤੀਵਿਧੀਆਂ ਕੀਤੀਆਂ, ਉਹਦੇ ਵਿੱਚ ਯੂਰੋਪਾ ਲਗਾਇਆ ਸੀਗਾ ਜੀ। ਉਹਦੀ ਉਹਨਾਂ ਨੇ ਚੈਲੰਜ ਕੀਤਾ ਸੀ ਉਸ ਚੀਜ਼ ਨੂੰ ਤੇ ਬੇਲ ਕਲੇਮ ਕੀਤੀ ਸੀਗੀ ਉਹਨੂੰ, ਜਿਹੜਾ ਆ ਹਾਈ ਕੋਰਟ ਨੇ ਜਿਹੜਾ ਆ ਉਹ ਰਿਜੈਕਟ ਕੀਤਾ ਹੈਗਾ ਜੀ ਆਂਧਰਾ ਦੀ ਨੇ
1: ਜੀ। ਬਿਲਕੁਲ
0: ਹਾਂਜੀ, ਉਹ ਕਹਿੰਦੇ ਹੈਗੇ ਆ ਵੀ ਜਿਹੜਾ ਆ ਵੀ ਆਪਾਂ ਜਿਹੜੀ ਕੰਟਰੀ ਦੀ ਸੋਵਰਨਿਟੀ ਹੁੰਦੀ ਹੈ ਨਾ ਕਿਸੇ ਕੰਟਰੀ ਦੇ ਅਗੇਂਸਟ ਤੁਸੀਂ ਕੰਮ ਕਰ ਰਹੇ ਆ ਇਹ ਚੀਜ਼ਾਂ ਅਸਟੈਬਲਿਸ਼ ਨਹੀਂ ਕੀਤੀਆਂ ਜਾਂਦੀਆਂ, ਇਹ ਉਹਨਾਂ ਦੇ ਐਕਟ ਐਂਡ ਕੰਡਕਟ ਤੋਂ ਪਤਾ ਲੱਗਦਾ ਆ ਉਹ ਕਿੱਦਾਂ ਦੀਆਂ ਗਤੀਵਿਧੀਆਂ ਕਰ ਰਹੇ ਉਹ ਤੋਂ ਐਨਾਲਾਈਜ਼ ਕੀਤਾ ਜਾਂਦਾ ਹੁੰਦਾ, ਹੋਰ ਜਿਹੜਾ ਹੈਗਾ ਆ ਇਹਦਾ ਕੋਈ ਸਟ੍ਰਿਕਟ ਪ੍ਰੂਫ ਨਹੀਂ ਹੁੰਦਾ ਵੀ ਹਾਂ ਜੀ ਉਹਨਾਂ ਤੋਂ ਕੋਈ ਰਿਕਵਰੀ ਕਰਨੀ ਆ ਜਾਂ ਕੁਛ ਹੋਰ ਤਰੀਕੇ ਨਾਲ ਕਰਨਾ ਆ,
1: ਜਿਵੇਂ RSS ਵੀ ਕਰਦੀ ਰਹੀ ਆ ਸਾਰਾ ਕੁਝ ਦਖਲ ਅੰਦਾਜ਼ੀ ਇੱਕ ਦੂਸਰੇ ਦੇ ਵਿੱਚ,
0: ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਬਿਲਕੁਲ ਜੀ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਹੈਗੀ ਆ ਨਾ ਉਹ ਇਹ ਦੇਖੇਗੀ ਕਿ ਹਾਂ ਜੀ ਵੀ ਇਹਨਾਂ ਦੀਆਂ ਗਤੀਵਿਧੀਆਂ ਕੀ ਸੀ ਕੀ ਉਹਦੇ ਨਾਲ ਸਾਡੇ ਦੇਸ਼ ਦੀ ਸੰਪਰਭੁਤਾ ਨੂੰ ਜਿਹੜਾ ਆ ਖਤਰਾ ਤਾਂ ਨਹੀਂ ਸੋਵਰਨਿਟੀ ਨੂੰ, ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਦੇਸ਼ ਦੇ ਜਾਂ ਸੰਵਿਧਾਨ ਦੇ ਮਤਲਬ ਜਿਹੜਾ ਹੈਗਾ ਆ ਅਗੇਂਸਟ ਕੋਈ ਕੰਮ ਹੁੰਦਾ ਆ ਉਹਦੇ ਤੇ ਫਿਰ ਜਿਹੜਾ ਆ ਕਾਨੂੰਨ ਨੂੰ ਪਾੜ ਕੇ ਨੀ ਦੇਖਿਆ ਜਾ ਸਕਦਾ ਵੀ ਇਹਦੇ ਤੇ ਆਹ ਐਕਟ ਤੇ ਆਹ ਐਕਟ ਦੋ ਐਕਟ ਇਕੱਠੇ ਨੀ ਲੱਗ ਸਕਦੇ, ਉਹ ਕਹਿੰਦੇ ਦੋਨੇ ਐਕਟ ਇਕੱਠੇ ਵੀ ਲੱਗ ਸਕਦੇ, ਫੇਮਾ ਵੀ ਲਾਇਆ ਆਇਆ ਸੀਗਾ ਤੇ ਜਿਹੜਾ ਹੈਗਾ PM MLA ਜਿਹੜਾ ਹੈਗਾ ਉਹ ਵੀ ਲਾਇਆ ਆਇਆ ਸੀਗਾ।
1: ਬਿਲਕੁਲ ਹੈ ਜੀ
0: ਜੀ ਸਰ
1: ਜੀ, ਜਿਵੇਂ ਪਹਿਲਾਂ ਸਮਿਆਂ ਦੇ ਵਿੱਚ ਸੈਣੀ ਸਾਹਿਬ ਆਪਣੇ ਆਉਂਦੇ ਹੁੰਦੇ ਸੀ ਨਾ ਮਿਸ਼ਨਰੀਏ ਜਪਾਨ ਦੇ ਵਿੱਚ ਵੀ ਜਾਂ ਭਾਰਤ ਦੇ ਲੋਕਾਂ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਆ ਕੇ ਕ੍ਰਿਸਚਨ ਧਰਮ ਨੂੰ ਉਹਨਾਂ ਨੇ ਪਾਪੂਲਰ ਕੀਤਾ ਜਾਂ ਧਰਮ ਪਰਿਵਰਤਨ ਕਰਾਏ ਨੇ, ਉਹ ਚੀਜ਼ਾਂ ਸਾਰਾ ਉਹਦੇ ਵਿੱਚ ਮਾਮਲਾ ਆ ਜਾਂਦਾ ਜੀ।
0: ਇਹ ਵੀ ਇਹਦੇ ਵਿੱਚ ਹੀ ਹੈ ਜੀ, ਇਹਦੇ ਵਿੱਚ ਵੀ ਇਹੀ ਆ ਵੀ ਉਹਨਾਂ ਨੇ ਜਿਹੜਾ ਹੈਗਾ ਫਿਰ ਪੈਸਿਆਂ ਦਾ ਲਾਲਚ ਦਿੱਤਾ, ਪੈਸੇ ਫਿਰ ਡੈਬਿਟ ਕਾਰਡ ਵੀ ਕੋਈ ਵਿਦੇਸ਼ੀ ਯੂਜ਼ ਹੋਏ ਆ ਜੀ ਉਹਨਾਂ ਰਾਹੀਂ ਵੀ ਜਿਹੜਾ ਹੈਗਾ ਜੀ।
1: ਹਾਂਜੀ,
0: ਤਾਂ ਕਰਕੇ ਮਨੀ ਜਿਹੜੀ ਹੈਗੀ ਉਹਦੇ ਵਿੱਚ ਨਾ ਸੋਰਸ ਆਫ ਮਨੀ ਵੀ ਜਿਹੜਾ ਸੀਗਾ ਜੀ ਉਹ ਮਤਲਬ ਜਿਹੜਾ ਸਾਡੇ ਰੈਕੋਗਨਾਈਜ਼ ਜਿਹੜੇ ਚੈਨਲ ਆ ਉਹਨਾਂ ਰਾਹੀਂ ਨਾ ਹੋ ਕੇ ਤੇ ਗੈਰ ਇਲੀਗਲ ਜਿਹੜੇ ਚੈਨਲ ਹੈਗੇ ਉਹਨਾਂ ਰਾਹੀਂ ਪੈਸਾ ਰਿਸੀਵ ਹੋਇਆ ਸੀਗਾ ਤੇ ਪੈਸਾ ਭੇਜਿਆ ਵੀ ਗਿਆ ਸੀ ਤੇ ਪੈਸਾ ਰਿਸੀਵ ਵੀ ਹੋਇਆ ਸੀਗਾ
1: ਜੀ ਬਿਲਕੁਲ
0: ਇਸ ਕਰਕੇ ਉਸ ਕੇਸ ਦੇ ਵਿੱਚ ਜਵਾਬਾ ਲਗਾਇਆ
1: ਬਿਲਕੁਲ
0: ਜੀ ਭਾਰਤ
1: ਥੈਂਕ ਯੂ ਸੈਣੀ ਸਾਹਿਬ ਬਹੁਤ ਵਧੀਆ ਤਰੀਕੇ ਨਾਲ
0: ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ ਜੀ
1: ਗ੍ਰੇਟਫੁਲ ਸਰ ਤੇ ਸੈਣੀ ਸਾਹਿਬ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਆਪਣੇ ਬੇਟੇ ਦੀ ਵੀ ਬਰਥਡੇ ਦੇ ਦੀ
0: ਸ਼ੁਕਰੀਆ ਸ਼ੁਕਰੀਆ ਭਾਰਤ ਸਾਹਿਬ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਬਿਆਨ ਸੰਧ ਹੋਣਾ ਨੇ ਲਿਖਿਆ ਜੀ ਬਹੁਤ ਬਹੁਤ ਧੰਨਵਾਦ
1: ਗ੍ਰੇਟਫੁਲ ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਗੱਲਬਾਤ ਦੇ ਵਿੱਚ ਤੁਸੀਂ ਯੋਗਦਾਨ ਪਾਉਣਾ ਚਾਹੁੰਦੇ ਹੋ ਕਿਸੇ ਮੁੱਦੇ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ +358449761962 ਸਟੂਡੀਓ ਦਾ ਨੰਬਰ ਹੈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਹੋਰ ਆਪਾਂ ਸਮਾਂ ਬੰਨਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਤੁਹਾਡੇ ਨਾਲ ਅਗਲੀਆਂ ਜਿਹੜੀਆਂ ਵਿਦੇਸ਼ੀ ਖ਼ਬਰਾਂ ਨੇ ਕਾਫ਼ੀ ਇੰਟਰਸਟਿੰਗ ਨੇ ਟਰੰਪ ਦੇ ਭੇਦ ਵੀ ਖੁੱਲ ਰਹੇ ਹਾਂ ਤੇ ਉਨ੍ਹਾਂ ਦੀ ਗੱਲਬਾਤ ਵੀ ਕਰਦੇ ਹਾਂ ਕ੍ਰਿਪਟੋ ਕਰੰਸੀ ਦੇ ਵਿੱਚ ਮਿਲੀਅਨਸ ਜਿਹੜੇ ਡਾਲਰ ਉਹਨੇ ਕਮਾਏ ਨੇ ਤੇ ਰਾਜਨੀਤੀ ਤੇ ਨਾਲ ਬਿਜ਼ਨਸ ਉਹਨਾਂ ਦਾ ਵੀ ਜਿਹੜਾ ਖੁਲਾਸਾ ਕਰਦੇ ਹਾਂ ਤੇ ਲੋ ਦੋਸਤੋ ਅਗਲੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਮਾਰੀਏ ਤਾਂ ਵਿਦੇਸ਼ੀ ਖ਼ਬਰਾਂ ਸਾਨੂੰ ਕੀ ਕਹਿੰਦੀਆਂ ਨੇ ਉਨ੍ਹਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਜਿਸ ਦੇ ਵਿੱਚ ਗੱਲ ਕਰਦੇ ਹਾਂ ਤੁਹਾਡੇ ਨਾਲ ਆਪਣੀ ਕੈਨੇਡਾ ਦੀ ਕੈਨੇਡਾ ਡੇ ਦਾ ਜਿਹੜਾ ਰੰਗਾਰੰਗ ਜਿਹੜਾ ਜਸ਼ਨ ਹੋਇਆ ਹੈ ਤੇ ਨਵੇਂ ਕੈਨੇਡੀਅਨ ਨਾਗਰਿਕਾਂ ਦਾ ਨਿੱਘਾ ਜਿਹੜਾ ਸਵਾਗਤ ਕੀਤਾ ਗਿਆ ਹੈ ਕੈਨੇਡਾ ਦਾ ਜਿਹੜਾ 159ਵਾਂ ਸਥਾਪਨਾ ਦਿਵਸ ਬੁੱਧਵਾਰ ਨੂੰ ਵਿਨੀਪੈਗ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਦੇਸ਼ ਭਗਤੀ ਬਹੁ ਸਭਿਆਚਾਰਕ ਏਕਤਾ ਤੇ ਭਾਈਚਾਰਕ ਸਾਂਝ ਦੇ ਮਾਹੌਲ ਦੇ ਵਿੱਚ ਉਤਸ਼ਾਹ ਦੇ ਨਾਲ ਮਨਾਇਆ ਗਿਆ ਸ਼ਹਿਰ ਦੇ ਇਤਿਹਾਸਕ ਸਥਾਨ ਦੀ ਜਿਹੜੀ ਹੈ ਫੋਰਕਸ ਵਿਖੇ ਜਿਹੜਾ ਹਜ਼ਾਰਾਂ ਲੋਕ ਇਕੱਠੇ ਹੋਏ ਤੇ ਸੰਗੀਤ ਸਭਿਆਚਾਰਕ ਪੇਸ਼ਕਾਰੀਆਂ ਨਾਗਰਿਕਤਾ ਸਮਾਰੋਹ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਰਾਹੀਂ ਕੈਨੇਡਾ ਦੀ ਵਿਭਿੰਨਤਾ ਦਾ ਜਿਹੜਾ ਜਸ਼ਨ ਮਨਾਇਆ ਗਿਆ ਇਸ ਮੌਕੇ ਵੱਖ ਵੱਖ ਦੇਸ਼ਾਂ ਤੋਂ ਆਏ 2 ਦਰਜਨ ਤੋਂ ਵੱਧ ਲੋਕਾਂ ਨੇ ਜਿਹੜਾ ਕੈਨੇਡੀਅਨ ਨਾਗਰਿਕਤਾ ਦੀ ਸਹੁੰ ਚੁੱਕੀ ਜਿਸ ਨੇ ਇਸ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਮਹੱਤਵ ਪ੍ਰਦਾਨ ਕੀਤਾ ਹੈ ਸਮਾਗਮ ਦੀ ਸ਼ੁਰੂਆਤ ਫਸਟ ਨੇਸ਼ਨਜ਼ ਮੈਟਿਸ ਅਤੇ ਇਨੂਇਟ ਭਾਈਚਾਰਿਆਂ ਦੇ ਬਜ਼ੁਰਗਾਂ ਦੇ ਵੱਲੋਂ ਰਵਾਇਤੀ ਸਵਾਗਤੀ ਰਸਮ ਦੇ ਨਾਲ ਕੀਤੀ ਗਈ ਤੇ ਆਯੋਜਕਾਂ ਨੇ ਕਿਹਾ ਕਿ ਦੀ ਫੋਰਕਸ ਸਦੀਆਂ ਤੋਂ ਵੱਖ ਵੱਖ ਸਭਿਆਚਾਰਾਂ ਤੇ ਲੋਕਾਂ ਦੇ ਮਿਲਾਪ ਦਾ ਪ੍ਰਤੀਕ ਰਿਹਾ ਹੈ ਇਸ ਦੇ ਲਈ ਇੱਥੇ ਹਰ ਵੱਡੇ ਸਮਾਗਮ ਦੀ ਸ਼ੁਰੂਆਤ ਆਦਿਵਾਸੀ ਪਰੰਪਰਾਵਾਂ ਇੰਡੀਅਨਸ ਦੇ ਨਾਲ ਜਿਹੜਾ ਰੈੱਡ ਇੰਡੀਅਨਸ ਉਨ੍ਹਾਂ ਨੂੰ ਜਿਹੜਾ ਸਨਮਾਨ ਜਿਹੜਾ ਦੇ ਕੇ ਹੀ ਕੀਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਯੂ ਐਸ ਇਰਾਨ ਦੀ ਵਾਰਤਾਲਾਪ ਦੀ ਗੱਲ ਕਰੀਏ ਤਾਂ ਦੋਸਤੋ ਜਿਹਦਾ ਜ਼ਿਕਰ ਕਰਦੇ ਹਾਂ ਉਹਦੇ ਵਿੱਚ ਦੋਹਾਂ ਦੇ ਵਿੱਚ ਅਮਰੀਕਾ ਇਰਾਨ ਗੱਲਬਾਤ ਦੇ ਵਿੱਚ ਦੋਹਾ ਆਪਣਾ ਕਤਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਕਾਰਾਤਮਕ ਤਰੱਕੀ ਹੋਈ ਦੱਸੀ ਜਾ ਰਹੀ ਹੈ ਕਤਰ ਦੇ ਵਿੱਚ ਕਤਰ ਅਤੇ ਪਾਕਿਸਤਾਨ ਨੇ ਦੋਹਾ ਦੇ ਵਿੱਚ ਅਮਰੀਕੀ ਅਤੇ ਇਰਾਨ ਵਾਰਤਾਕਾਰਾਂ ਦੇ ਨਾਲ ਵੱਖ ਵੱਖ ਮੀਟਿੰਗਾਂ ਸਮਾਪਤ ਕਰ ਲਈਆਂ ਨੇ ਜਿਸ ਦੇ ਵਿਚ ਕਤਰ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਦੇ ਅਨੁਸਾਰ 14 ਨੁਕਾਤੀ ਸਮਝੌਤੇ ਐਮ ਓ ਯੂ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉਤੇ ਸਕਾਰਾਤਮਕ ਤਰੱਕੀ ਦੀ ਰਿਪੋਰਟ ਕੀਤੀ ਗਈ ਹੈ ਵੀਰਵਾਰ ਨੂੰ ਐਕਸ ਦੇ ਉਤੇ ਇਕ ਪੋਸਟ ਦੇ ਵਿਚ ਕਤਰ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਕਿਹਾ ਕਿ ਗੱਲਬਾਤ ਲੇਕ ਲੂਸਰਨ ਸੰਮੇਲਨ ਦੇ ਨਤੀਜਿਆਂ ਦੇ ਉਤੇ ਆਧਾਰਿਤ ਸੀ ਤੇ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਤੇ ਅੰਤਮ ਸੰਸਕਾਰ ਦੀਆਂ ਰਸਮਾਂ ਤੋਂ ਬਾਅਦ ਜਾਰੀ ਰਹੇਗੀ ਤਸਨੀਮ ਨਿਊਜ਼ ਏਜੰਸੀ ਨੇ ਜਿਹੜਾ ਅਨੁਸਾਰ ਇਰਾਨ ਦੇ ਕਾਨੂੰਨੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਜਿਹੜੇ ਨੇ ਕਰੀਬਾਬਾਦੀ ਨੇ ਜਿਹੜਾ ਕਿਹਾ ਕਿ ਤਹਿਰਾਨ ਨੇ ਦੋਹਾਂ ਚਰਚਾਵਾਂ ਦੇ ਦੌਰਾਨ ਪਿਛਲੀਆਂ ਵਚਨਬੱਧਤਾਵਾਂ ਨੂੰ ਲਾਗੂ ਕਰਨ ਦੇ ਬਾਰੇ ਵਾਸ਼ਿੰਗਟਨ ਪ੍ਰਤੀ ਚਿੰਤਾਵਾਂ ਉਠਾਈਆਂ ਨੇ ਨਾਲ ਹੀ ਉਨ੍ਹਾਂ ਨੇ ਲਿਬਨਾਨ ਦੇ ਵਿਚ ਵਾਸ਼ਿੰਗਟਨ ਦੇ ਦੁਆਰਾ ਵਚਨਬੱਧਤਾ ਨੂੰ ਵੀ ਪੂਰਾ ਕਰਨ ਦੇ ਵਿਚ ਸਫਲਤਾ ਦੇ ਮੁੱਦੇ ਨੂੰ ਵੀ ਚੁੱਕਿਆ ਤੇ ਕਤਰ ਦੇ ਅਧਿਕਾਰੀਆਂ ਦੇ ਨਾਲ ਸ਼ੁਰੂਆਤੀ $6 ਬਿਲੀਅਨ ਦੇ ਫਰੀਜ਼ ਕੀਤੇ ਗਏ ਫੰਡਾਂ ਦੀ ਵਰਤੋਂ ਦੇ ਬਾਰੇ ਚਰਚਾ ਹੋਈ ਹੈ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਦਾ ਪਰਮਾਣੂ ਜਿਹੜਾ ਹੈ ਨਿਸ਼ਤਰੀਕਰਨ ਜਿਹੜਾ ਵਧੀਆ ਚੱਲ ਰਿਹਾ ਤੇ ਕਿਹਾ ਕਿ ਇਰਾਨ ਨੂੰ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਰਾਨੀ ਅਧਿਕਾਰੀ 4 ਜੁਲਾਈ ਤੋਂ 9 ਜੁਲਾਈ ਤੱਕ ਇਰਾਨ ਅਤੇ ਇਰਾਕ ਦੇ ਵਿਚ ਸਾਬਕਾ ਸੁਪਰੀਮ ਲੀਡਰ ਅਲੀ ਖਮਨਈ ਲਈ ਅੰਤਮ ਸੰਸਕਾਰ ਦੀਆਂ ਰਸਮਾਂ ਦੀ ਯੋਜਨਾ ਬਣਾ ਰਹੇ ਨੇ ਜਿਨ੍ਹਾਂ ਦੀ 28 ਫਰਵਰੀ ਨੂੰ ਅਮਰੀਕਾ ਇਜ਼ਰਾਇਲ ਦੇ ਇਰਾਨ ਦੇ ਨਾਲ ਯੁੱਧ ਦੇ ਪਹਿਲੇ ਦਿਨ ਇਕ ਹਵਾਈ ਹਮਲੇ ਦੇ ਵਿਚ ਮੌਤ ਹੋਈ ਸੀ ਦੂਸਰੇ ਪਾਸੇ ਭਾਰਤ ਦੇ ਵਿਚ ਲੱਗਣਗੇ 1000 ਨਵੇਂ ਪਲਾਂਟ ਪੀ ਐਮ ਮੋਦੀ ਤੇ ਤਾਕਾਇਚੀ ਜਪਾਨ ਦੀ ਪੀ ਐਮ ਦੀ ਗੱਲਬਾਤ ਦੇ ਮਗਰੋਂ ਐਲਾਨ ਕਰ ਦਿੱਤਾ ਗਿਆ। ਜਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ 3 ਦਿਨਾਂ ਦੇ ਦੌਰੇ ਦੇ ਉੱਤੇ ਭਾਰਤ ਆਏ ਹੋਏ ਨੇ। ਇਸ ਦੇ ਦੌਰਾਨ ਉਨ੍ਹਾਂ ਨੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦੇ ਨਾਲ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਜਿਹੜੀ ਹੋਈ ਦਵੱਲੀ ਬੈਠਕ ਕੀਤੀ ਹੈ ਤੇ ਇਕ ਵੱਡਾ ਐਲਾਨ ਕੀਤਾ। ਦੋਵਾਂ ਦੇਸ਼ਾਂ ਨੇ ਭਾਰਤ ਜਪਾਨ ਬਾਇਓਗੈਸ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਭਾਰਤ ਦੇ ਵਿਚ 1000 ਨਵੇਂ ਬਾਇਓਗੈਸ ਅਤੇ ਜੈਵਿਕ ਖਾਦ ਪਲਾਂਟ ਜਿਹੜੇ ਨੇ ਸਥਾਪਿਤ ਕੀਤੇ ਜਾਣਗੇ। ਪੀਐਮ ਮੋਦੀ ਹੁਣਾਂ ਨੇ ਸਾਂਝੇ ਬਿਆਨ ਦੇ ਵਿਚ ਕਿਹਾ ਕਿ ਇਸ ਇਤਿਹਾਸਕ ਫੈਸਲੇ ਦੇ ਨਾਲ ਭਾਰਤ ਦੇ ਪਿੰਡਾਂ ਦੇ ਵਿਚ ਵਿਕਾਸ, ਖੁਸ਼ਹਾਲੀ ਤੇ ਰੋਜ਼ਗਾਰ ਨੂੰ ਤੇਜ਼ੀ ਮਿਲੇਗੀ। ਇਹ ਪਲਾਂਟ ਜਿਹੜੇ ਨੇ ਭਾਰਤ ਸਰਕਾਰ ਦੀ ਮੌਜੂਦਾ ਗੋਬਰ ਧਨ ਯੋਜਨਾ ਨੂੰ ਵੀ ਹੋਰ ਮਜ਼ਬੂਤ ਕਹਿੰਦੇ ਕਰਨਗੇ। ਜਪਾਨੀ ਪ੍ਰਧਾਨ ਮੰਤਰੀ ਸਨਾਈ ਤਾਕਾਇਚੀ ਨੇ ਦਸਿਆ ਕਿ ਭਾਰਤ ਨੇ ਸਹਿਕਾਰੀ ਸਭਾਵਾਂ ਦੀ ਮਦਦ ਦੇ ਨਾਲ ਗਾਂ ਦੇ ਗੋਬਰ ਤੋਂ ਊਰਜਾ ਬਣਾਉਣ ਦਾ ਟੀਚਾ ਰਖਿਆ ਤੇ ਇਸ ਨੂੰ ਪੂਰਾ ਕਰਨ ਦੇ ਲਈ ਜਪਾਨ ਕੋਆਪਰੇਟਿਵ ਬਾਇਓਗੈਸ ਫਾਰ ਗਰੋਥ ਪਹਿਲਕਦਮੀ ਦੇ ਤਹਿਤ ਪੂਰਾ ਸਹਿਯੋਗ ਦੇਵੇਗਾ। ਇਸ ਦੇ ਸਬੰਧੀ ਭਾਰਤ ਦੇ ਸਹਿਕਾਰਤਾ ਮੰਤਰਾਲੇ, ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ ਜਪਾਨ ਅਤੇ ਆਰਥਿਕਤਾ ਵਪਾਰ ਦੇ ਉਤੇ ਜਿਹੜਾ ਉਦਯੋਗ ਮੰਤਰਾਲੇ ਵਿਚਕਾਰ ਆਪਸੀ ਸਹਿਯੋਗ ਦੇ ਸਮਝੌਤੇ ਦੇ ਉਤੇ ਦਸਤਖਤ ਕੀਤੇ ਗਏ ਨੇ। ਪੀਐਮ ਮੋਦੀ ਹੁਣਾਂ ਨੇ ਜਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਦਾ ਜਿਹੜਾ ਭਾਰਤ ਆਉਣ ਦੇ ਉਤੇ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਆਪਣੀ ਛੋਟੀ ਭੈਣ ਕਹਿ ਕੇ ਸੰਬੋਧਨ ਕੀਤਾ ਤੇ ਮੋਦੀ ਨੇ ਕਿਹਾ ਕਿ ਉਹ ਇਕ ਦੂਰ ਅੰਦੇਸ਼ੀ ਅਤੇ ਹਰਮਨ ਪਿਆਰੀ ਆਗੂ ਨੇ ਤੇ ਉਨ੍ਹਾਂ ਜਪਾਨ ਦੇ ਨਾਰਾ ਪ੍ਰਾਂਤ ਤੋਂ ਜਿਹੜਾ ਆਉਂਦੇ ਨੇ ਜੋ ਭਾਰਤ ਤੇ ਜਪਾਨ ਦੇ ਸਾਂਝੇ ਬੁੱਧ ਧਰਮ ਦੇ ਲਈ ਇਕ ਮਹੱਤਵਪੂਰਨ ਕੇਂਦਰ ਹੈ ਕਹਿੰਦੇ। ਲੋ ਜੀ ਇੱਥੇ ਵੀ ਪੱਤਾ ਮੋਦੀ ਸਾਹਿਬ ਧਰਮ ਦਾ ਖੇਡ ਗਏ ਨੇ। ਦੂਸਰੇ ਪਾਸੇ ਸ਼ਾਂਤੀਪੂਰਨ ਦੇਸ਼ਾਂ ਦੇ ਵਿਚ ਆਈਸਲੈਂਡ ਪਹਿਲੇ ਨੰਬਰ ਦੇ ਉਤੇ ਤੇ ਨਿਊਜ਼ੀਲੈਂਡ ਦੂਜੇ ਸਥਾਨ ਦੇ ਉਤੇ ਆਇਆ। ਜਾਣੋ ਭਾਰਤ ਦੀ ਸਥਿਤੀ ਇਹਦੇ ਵਿਚ ਕੀ ਹੈ ਤੇ ਭਾਈ ਜਿਹੜਾ ਇਕਾਂਤਵਾਸ ਦੇ ਵਿਚ ਜਾਣਾ ਤੇ ਸ਼ਾਂਤ ਦੇਸ਼ਾਂ ਦੇ ਵਿਚ ਜ਼ਰੂਰਤ ਹੈ। ਵੈਸੇ ਤਾਂ ਭਾਈ ਇਹਦਾ ਕਿਤੇ ਪਤਾ ਨਾ ਲੱਗ ਜਾਵੇ ਭਾਈ ਇਹ ਮੁਲਕ ਸ਼ਾਂਤ ਨੇ। ਗਲੋਬਲ ਪੀਸ ਇੰਡੈਕਸ ਦੇ ਅਨੁਸਾਰ ਦੁਨੀਆਂ ਭਰ ਦੇ 163 ਦੇਸ਼ਾਂ ਦੇ ਵਿਚੋਂ ਮੁਲਾਂਕਣ ਕੀਤੇ ਗਏ ਸਭ ਤੋਂ ਵੱਧ ਸ਼ਾਂਤਪੂਰਨ ਦੇਸ਼ਾਂ ਦੇ ਉਤੇ ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ ਦੇ ਦੁਆਰਾ ਇਕ ਤਾਜ਼ਾ ਅਧਿਐਨ ਕੀਤਾ ਗਿਆ। ਇਹ ਇੰਸਟੀਚਿਊਟ ਡੂੰਘਾਈ ਦੇ ਨਾਲ ਵਿਸ਼ਵ ਵਿਆਪੀ ਜਾਂਚ ਪੜਤਾਲ ਜਿਹੜਾ ਨਾਲ ਹਰੇਕ ਦੇਸ਼ ਦਾ ਮੁਲਾਂਕਣ 23 ਸੂਚਕਾਕ ਦੇ ਵਿਚ ਜਿਹੜਾ ਕਰਕੇ ਦਰਜਾਬੰਦੀ ਦਿੰਦਾ ਹੈ, ਜਿਸ ਦੇ ਵਿਚ ਮੁੱਖ ਹਨ ਸਮਾਜਿਕ ਸੁਰੱਖਿਆ, ਸਥਿਰਤਾ ਤੇ ਸ਼ਾਂਤੀ, ਦੇਸ਼ ਦੇ ਵਿਚ ਚੱਲ ਰਹੇ ਘਰੇਲੂ ਤੇ ਅੰਤਰਰਾਸ਼ਟਰੀ ਟਕਰਾਵਾਂ ਤੋਂ ਦੂਰ ਰਹਿਣਾ, ਮਜ਼ਬੂਤ ਅਤੇ ਸਥਿਰ ਸਰਕਾਰਾਂ ਦੇ ਉਤੇ ਲੋਕਾਂ ਦਾ ਭਰੋਸਾ, ਘੱਟ ਅਪਰਾਧ ਦਰ, ਕਾਨੂੰਨ ਦਾ ਰਾਜ, ਇਕ ਦੇਸ਼ ਆਪਣੀ ਫੌਜ ਤੇ ਕਿੰਨਾ ਕੁ ਖਰਚ ਕਰਦਾ ਹੈ ਤੇ ਇਹ ਦੇਸ਼ ਦੂਜੇ ਦੇਸ਼ਾਂ ਦੇ ਨਾਲ ਲੜਾਈਆਂ ਤੇ ਟਕਰਾਅ ਤੋਂ ਕਿੰਨੀ ਕੁ ਦੂਰੀ ਬਣਾਉਂਦੇ ਨੇ, ਇਹ ਜਿਹੜੇ ਮਾਪਦੰਡਾਂ ਨੂੰ ਜਿਹੜਾ ਮਾਪਦੇ ਨੇ। ਸਭ ਤੋਂ ਪਹਿਲਾ ਨੰਬਰ ਲੈ ਗਿਆ ਆਈਸਲੈਂਡ, ਜਿੱਥੇ 3,500 ਆਬਾਦੀ ਹੈ। ਆਈਸਲੈਂਡ ਲਗਾਤਾਰ ਕਈ ਸਾਲਾਂ ਤੋਂ ਸਭ ਤੋਂ ਸ਼ਾਂਤਪੂਰਨ ਦੇਸ਼ ਦੇ ਵਜੋਂ ਅਵਲ ਦਰਜਾ ਪ੍ਰਾਪਤ ਹੈ। ਇਸ ਦੇ ਵਿਚ ਲਗਭਗ ਕੋਈ ਫੌਜ ਨਹੀਂ ਹੈ ਤੇ ਅਪਰਾਧ ਦਰ ਜਿਹੜੀ ਬਹੁਤ ਘੱਟ ਹੈ। ਦੂਸਰਾ ਨੰਬਰ ਨਿਊਜ਼ੀਲੈਂਡ ਦਾ ਆਉਂਦਾ ਹੈ। ਆਪਣੀ ਸੁਰੱਖਿਆ ਅਤੇ ਟਕਰਾਅ ਦੀ ਘਾਟ ਦੇ ਲਈ ਜਾਣਿਆ ਜਾਂਦਾ ਹੈ। ਇਹ ਏਸ਼ੀਆ ਪ੍ਰਸ਼ਾਂਤ ਖੇਤਰ ਦਾ ਸਭ ਤੋਂ ਸ਼ਾਂਤਪੂਰਨ ਦੇਸ਼ ਹੈ। ਤੀਸਰੇ ਨੰਬਰ ਦੇ ਉੱਤੇ ਸਵਿਟਜ਼ਰਲੈਂਡ ਹੈ। ਗਲੋਬਲ ਟਕਰਾਵਾਂ ਦੇ ਵਿਚ ਆਪਣੀ ਨਿਰਪੱਖਤਾ ਦੇ ਲਈ ਮਸ਼ਹੂਰ, ਇਸ ਦੇ ਵਿਚ ਜਨੇਵਾ ਦੇ ਵਿਚ ਕਈ ਅੰਤਰਰਾਸ਼ਟਰੀ ਸ਼ਾਂਤੀ ਸੰਗਠਨ ਵੀ ਹੋਏ ਹੈ, ਪਰ ਸ਼ਾਂਤੀ ਬਣਦੀ ਹੈ ਨਹੀਂ ਬਣਦੀ ਹੈ ਉਹ ਜਿਹੜਾ ਲੀਡਰਾਂ ਦੇ ਉੱਤੇ ਜਾਂ ਉਨ੍ਹਾਂ ਦੇਸ਼ਾਂ ਦੇ ਉੱਤੇ ਨਿਰਧਾਰਿਤ ਹੁੰਦਾ ਹੈ। ਦੂਸਰੇ ਪਾਸੇ ਸਲੋਵੇਨੀਆ, ਇਕ ਸੁਰੱਖਿਅਤ ਯੂਰਪੀਅਨ ਦੇਸ਼ ਜਿਸ ਦੇ ਵਿਚ ਇਕ ਛੋਟੀ ਚੰਗੀ ਤਰ੍ਹਾਂ ਪ੍ਰਬੰਧਿਤ ਫੌਜ ਹੈ। ਪੰਜਵੇਂ ਨੰਬਰ ਦੇ ਉੱਤੇ ਹੈ ਆਇਰਲੈਂਡ। ਘੱਟ ਅਪਰਾਧ ਦਰ ਅਤੇ ਭਾਈਚਾਰੇ ਦੀ ਮਜ਼ਬੂਤ ਭਾਵਨਾ ਵਾਲਾ ਇਕ ਉੱਚ ਵਿਕਸਿਤ ਦੇਸ਼। ਛੇਵੇਂ ਨੰਬਰ ਦੇ ਉੱਤੇ ਆ ਜਾਂਦਾ ਹੈ ਆਸਟਰੀਆ, ਜਾਣੀ ਕਿ ਇਹ ਵੀ ਯੂਰਪੀਆ ਹਿਟਲਰ ਦਾ ਮੁਲਕ ਹੈ ਜਿੱਥੇ ਉਹ ਜੰਮਿਆ ਪਲਿਆ। ਉਸ ਤੋਂ ਬਾਅਦ ਜ਼ਰੂਰ ਜਰਮਨ ਦੇ ਨਾਲ ਸੰਬੰਧਿਤ ਹੈ, ਪਰ ਆਸਟਰੀਆ ਜਿਹੜਾ ਉੱਥੇ ਹਿਟਲਰ ਦਾ ਮੁਲਕ ਹੈ, ਪਰ ਉਹ ਵੀ ਸ਼ਾਂਤ ਮੁਲਕਾਂ ਦੇ ਵਿਚ ਹੈ। ਕਿਆ ਬਾਤ ਹੈ ਜੀ। ਆਪਣੀ ਮਜ਼ਬੂਤ ਆਰਥਿਕਤਾ ਤੇ ਬਹੁਤ ਘੱਟ ਹਿੰਸਕ ਅਪਰਾਧ ਦਰਾਂ ਦੇ ਲਈ ਜਾਣਿਆ ਜਾਂਦਾ ਹੈ। ਸੱਤਵੇਂ ਨੰਬਰ ਦੇ ਉੱਤੇ ਹੈ ਪੁਰਤਗਾਲ। ਉੱਚ ਗੁਣਵੱਤਾ ਵਾਲੇ ਜੀਵਨ ਦੇ ਨਾਲ ਇਕ ਬਹੁਤ ਹੀ ਜਿਹੜਾ ਸੁਰੱਖਿਅਤ ਯੂਰਪੀਅਨ ਦੇਸ਼ ਹੈ। ਅੱਠਵੇਂ ਨੰਬਰ ਦੇ ਉੱਤੇ ਆ ਜਾਂਦਾ ਸਿੰਗਾਪੁਰ। ਏਸ਼ੀਆ ਦਾ ਸਭ ਤੋਂ ਸ਼ਾਂਤਮਈ ਦੇਸ਼, ਆਪਣੇ ਸਖ਼ਤ ਕਾਨੂੰਨਾਂ ਤੇ ਬਹੁਤ ਸੁਰੱਖਿਆ ਦੇ ਲਈ ਜਾਣਿਆ ਜਾਂਦਾ ਹੈ। ਨੌਵੇਂ ਨੰਬਰ ਦੇ ਉੱਤੇ ਆ ਜਾਂਦਾ ਸਾਡਾ ਮੁਲਕ ਫਿਨਲੈਂਡ। ਉੱਚ ਪੱਧਰੀ ਵਿਸ਼ਵਾਸ ਅਤੇ ਸੁਰੱਖਿਆ ਵਾਲਾ ਇਕ ਨੌਰਡਿਕ ਦੇਸ਼। ਜਪਾਨ ਆ ਜਾਂਦਾ ਦਸਵੇਂ ਨੰਬਰ ਦੇ ਉੱਤੇ। ਆਖਰ ਚ ਆਪਣੇ ਪਿਆਰ ਤੇ ਸ਼ਾਨਦਾਰ ਸਭਿਆਚਾਰ, ਘੱਟ ਅਪਰਾਧ ਅਤੇ ਸਥਾਨਕ ਲੋਕਾਂ ਤੇ ਯਾਤਰੀਆਂ ਦੋਵਾਂ ਲਈ ਸੁਰੱਖਿਆ ਦੇ ਲਈ ਜਾਣਿਆ ਜਾਂਦਾ ਇਹ ਮੁਲਕ ਹੈ ਜਪਾਨ। ਲੋ ਦੋਸਤੋ, ਇਹ ਸੀ ਜੀ 100 ਤੇ ਆਪਣੇ 63 ਮੁਲਕਾਂ ਦੇ ਵਿਚੋਂ ਸਭ ਤੋਂ ਪਹਿਲੇ ਜਿਹੜੇ 10 ਮੁਲਕ ਨੇ ਜਿੱਥੇ ਸ਼ਾਂਤੀ, ਸੁਰੱਖਿਆ ਤੇ ਰਹਿਣ ਸਹਿਣ ਦਾ ਤਰੀਕਾ, ਕਾਨੂੰਨ ਪ੍ਰਬੰਧ, ਇਕਨੋਮਿਕ ਪੱਖ, ਫੌਜ ਜੰਗਾਂ ਇਨ੍ਹਾਂ ਚੀਜ਼ਾਂ ਤੋਂ ਪਰੇ ਹੈ, ਕਿਤੇ ਕੋਹਾਂ ਦੂਰ ਹੈ। ਅਗਲੀ ਗੱਲ ਕਰੀਏ ਤੇ ਦੋਸਤੋ ਟਰੰਪ ਦੀ ਗੱਲ ਸੁਣਾਉਂਦੇ ਹਾਂ ਤੁਹਾਨੂੰ, ਜਿਸ ਦੇ ਵਿੱਚ ਕੀ ਕੁਝ ਵਾਪਰ ਰਿਹਾ। ਭੇਦ ਖੁੱਲੇ ਨੇ, CNN ਨੇ ਭੇਦ ਖੋਲੇ ਹੈ। ਮਾਰ ਏ ਲਾਗੋ ਦੇ ਵਿੱਚ ਟਰੰਪ ਦੀ ਵੱਧਦੀ ਕਮਾਈ ਦਰਸਾਉਂਦੀ ਹੈ ਕਿ ਕਿਵੇਂ ਟਰੰਪ ਦੇ ਵਪਾਰਕ ਹਿੱਤ ਦੇ ਉੱਤੇ ਤੇ ਰਾਜਨੀਤਿਕ ਇੱਕ ਦੂਜੇ ਨਾਲ ਜੁੜੇ ਹੋਏ ਨੇ। ਦੁਬਾਰਾ ਸੱਤਾ ਸੰਭਾਲਣ ਤੋਂ ਬਾਅਦ ਟਰੰਪ ਜਿਹੜੇ ਨੇ ਦੀ ਦੌਲਤ ਦੇ ਵਿੱਚ ਭਾਰੀ ਵਾਧਾ ਹੋ ਗਿਆ ਤੇ ਇੱਕ ਨਵੇਂ ਵਿੱਤੀ ਖੁਲਾਸੇ ਜਿਹੜੇ ਫਾਈਨੈਂਸ਼ੀਅਲ ਜਿਹੜੀ ਰਿਪੋਰਟ ਆਈ ਹੈ ਉਹ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਫਲੋਰੀਡਾ ਸਥਿਤ ਦੋ ਪ੍ਰਮੁੱਖ ਰਿਜ਼ੋਰਟਾਂ ਨੇ ਵੀ ਕਮਾਈ ਦੇ ਸਾਰੇ ਰਿਕਾਰਡ ਤੋੜ ਮਾਰੇ ਨੇ। ਇਸ ਗੱਲ ਦਾ ਇੱਕ ਪੁਖਤਾ ਜਿਹੜਾ ਪ੍ਰਮਾਣ ਹੈ ਕਿ ਕਿਵੇਂ ਟਰੰਪ ਦਾ ਨਿੱਜੀ ਕਾਰੋਬਾਰ ਤੇ ਰਾਸ਼ਟਰਪਤੀ ਦੀ ਰਾਜਨੀਤੀ ਇੱਕ ਦੂਜੇ ਦੇ ਨਾਲ ਮੇਲ ਖਾਂਦੇ ਹੈ। ਟਰੰਪ ਨੇ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਜਾਇਦਾਦਾਂ ਮਾਰ ਏ ਲਾਗੋ ਅਤੇ ਟਰੰਪ ਨੈਸ਼ਨਲ ਡੌਰਲ ਜਿਹੜਾ ਦਾ ਦੋ ਦਰਜਨ ਤੋਂ ਵੱਧ ਵਾਰ ਦੌਰਾ ਕੀਤਾ। ਉਥੇ ਹੀ ਉਨ੍ਹਾਂ ਨੇ ਲੱਖਾਂ ਡਾਲਰ ਪ੍ਰਤੀ ਪਲੇਟ ਵਾਲੇ ਫੰਡ ਇਕੱਠਾ ਕਰਨ ਵਾਲੇ ਰਾਤ ਦੇ ਖਾਣੇ ਜਿਹੜੇ ਨੇ ਡਿਨਰ ਜਿਹੜੇ ਨੇ ਕਰਦੇ ਹੋਏ ਕੀਤੇ ਨੇ ਦੀ ਮੇਜ਼ਬਾਨੀ ਵੀ ਕੀਤੀ ਹੈ, ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਤੇ ਰਿਪਬਲਿਕਨ ਪਾਰਟੀ ਜਿਹੜੀ ਹੈ ਉਹਦੇ ਸਮਾਗਮਾਂ ਦੀ ਅਗਵਾਈ ਵੀ ਕੀਤੀ ਹੈ। ਇਸ ਦੇ ਨਾਲ ਹੀ ਉਦਯੋਗ ਜਗਤ ਦੇ ਆਗੂਆਂ ਤੇ ਰਾਜਨੀਤਿਕ ਸਮੂਹਾਂ ਨੇ ਵੀ ਉਥੇ ਆਪਣੇ ਪ੍ਰੋਗਰਾਮ ਬੁੱਕ ਕਰਨ ਦੇ ਲਈ ਦੌੜ ਭੱਜ ਵੀ ਕੀਤੀ ਹੈ। ਟਰੰਪ ਨੇ ਆਪਣੀ ਮੁੜ ਚੋਣ ਤੋਂ ਕੁਝ ਸਮਾਂ ਪਹਿਲਾਂ ਮਾਰ ਏ ਲਾਗੋ ਦੀ ਮੈਂਬਰਸ਼ਿਪ ਦੀ ਸ਼ੁਰੂਆਤ ਫੀਸ ਵਧਾ ਕੇ $10 ਲੱਖ ਜਿਹੜੀ ਸੀ ਜਾਣੀ ਕਿ $1 ਮਿਲੀਅਨ ਕਰ ਦਿੱਤੀ, ਜਿਹਦੇ ਨਾਲ ਉਥੋਂ ਆਉਣ ਵਾਲੀ ਕਮਾਈ ਨੂੰ ਹੋਰ ਵੀ ਹੁਲਾਰਾ ਮਿਲਿਆ। ਕਲੱਬ ਦੇ ਨਜ਼ਦੀਕੀ ਲੋਕਾਂ ਦੇ ਅਨੁਸਾਰ ਇਹ ਆਲੀਸ਼ਾਨ ਰਿਜ਼ੋਰਟ ਰਾਸ਼ਟਰਪਤੀ ਦੇ ਨਾਲ ਅਣਕਿਆਸੀਆਂ ਗੱਲਾਂ ਬਾਤਾਂ ਦੇ ਲਈ ਬਹੁਤ ਢੁਕਵਾਂ ਹੈ, ਸੀਕਰਟ ਪਲੇਸ ਜਾਣੀ ਕਿ ਜਿਵੇਂ ਕਿ ਪਹਿਲਾਂ ਆਪਣਾ ਉਹ ਐਪਸਟੀਅਨ ਫਾਈਲ ਵਾਲਾ ਕੰਮ ਸੀਗਾ ਤੇ ਹੁਣ ਇਹ ਉਥੇ ਕਰਦੇ ਆ, ਜੋ ਅਕਸਰ ਰਾਤ ਨੂੰ ਉਥੋਂ ਦੇ ਵਿਹੜੇ ਵਿਚ ਜਿਹੜਾ ਖਾਣਾ ਖਾਂਦੇ ਨੇ। ਕੁਝ ਨੈਤਿਕਤਾ ਮਾਹਰਾਂ ਦੇ ਨੇ ਜਿਹੜਾ ਰਾਜਨੀਤੀ ਅਤੇ ਮੁਨਾਫੇ ਦੇ ਇਸ ਸੁਮੇਲ ਨੂੰ ਵਿਸ਼ੇਸ਼ ਹਿੱਤਾਂ ਵਾਲੇ ਲੋਕਾਂ ਲਈ ਟਰੰਪ ਤੱਕ ਜਿਹੜਾ ਸਿੱਧੀ ਪਹੁੰਚ ਬਣਾਉਣ ਦਾ ਇੱਕ ਸਪਸ਼ਟ ਜਿਹੜਾ ਮੌਕਾ ਵੀ ਦੱਸਿਆ। ਜੇ ਭਾਈ ਮੁਲਾਕਾਤ ਕਰਨੀ ਆ, ਮੀਟਿੰਗ ਕਰਨੀ ਆ ਤੇ ਭਾਈ ਕਹਿੰਦੇ $1 ਮਿਲੀਅਨ ਜਮ੍ਹਾਂ ਕਰਾ ਦਿਓ, ਨਾਲੇ ਮੀਟ ਕਰੋ, ਨਾਲੇ ਗੱਲਾਂ ਬਾਤਾਂ ਕਰੋ ਤੇ ਨਾਲੇ ਆਪਣਾ ਇੰਜੋਏ ਕਰੋ, ਦੋਵੇਂ ਕੰਮ ਆਣਗੇ। ਦੂਸਰੇ ਪਾਸੇ ਖਪਤਕਾਰ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਸਮੂਹ ਪਬਲਿਕ ਸਿਟੀਜ਼ਨ ਦੇ ਸਹਿ ਪ੍ਰਧਾਨ ਰਾਬਰਟ ਵਾਈਸਮੈਨ ਨੇ ਜਿਹੜਾ ਕਿਹਾ ਕਿ ਲੋਕ ਮਾਰੇ ਲਾਗੋ ਇਸ ਦੇ ਲਈ ਜਾ ਰਹੇ ਨੇ ਕਿਉਂਕਿ ਉਹ ਰਾਸ਼ਟਰਪਤੀ ਦੇ ਨੇੜੇ ਹੋਣਾ ਚਾਹੁੰਦੇ ਹੈ। ਰਾਸ਼ਟਰਪਤੀ ਦੇ ਕੰਨ ਦੇ ਵਿਚ ਕਹੀ ਇਕ ਗੱਲ ਦੀ ਬਹੁਤ ਵੱਡੀ ਕੀਮਤ ਹੁੰਦੀ ਹੈ, ਉਸ ਤੋਂ ਕਿਤੇ ਜ਼ਿਆਦਾ ਜੋ ਉਹ ਅੰਦਰ ਜਾਣ ਦੇ ਲਈ ਭੁਗਤਾਨ ਕਰ ਰਹੇ ਨੇ। ਵਾਈਟ ਹਾਊਸ ਦੀ ਬੁਲਾਰਾ ਐਨੀ ਕੈਲੀ ਜਿਹੜੀ ਹੈ ਉਹਨੇ ਜਿਹੜਾ ਇੱਕ ਬਿਆਨ ਦੇ ਵਿਚ ਕਿਹਾ ਕਿ ਨਾ ਤਾਂ ਰਾਸ਼ਟਰਪਤੀ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੇ ਕਦੇ ਹਿੱਤਾਂ ਦੇ ਟਕਰਾਅ ਵਿਚ ਹਿੱਸਾ ਲਿਆ ਤੇ ਨਾ ਹੀ ਕਦੇ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਦੁਆਰਾ ਚੁੱਕੇ ਗਏ ਸਾਰੇ ਕਦਮ ਅਮਰੀਕੀ ਲੋਕਾਂ ਦੇ ਸਰਵੋਤਮ ਹਿੱਤ ਦੇ ਵਿਚ ਹੁੰਦੇ ਆ। ਦੁਬਾਰਾ ਸੱਤਾ ਸੰਭਾਲਣ ਤੋਂ ਪਹਿਲਾਂ ਟਰੰਪ ਨੇ ਆਪਣੇ ਨਾਮ ਵਾਲੀ ਕੰਪਨੀ ਦੇ ਪ੍ਰਬੰਧਨ ਦੇ ਵਿਚ ਖੁਦ ਨੂੰ ਸ਼ਾਮਲ ਨਾ ਕਰਨ ਦਾ ਵਾਅਦਾ ਕੀਤਾ ਸੀ ਤੇ ਆਪਣੀਆਂ ਜਾਇਦਾਦਾਂ ਨੂੰ ਆਪਣੇ ਬੱਚਿਆਂ ਦੇ ਦੁਆਰਾ ਪ੍ਰਬੰਧਤ ਇੱਕ ਟਰੱਸਟ ਦੇ ਵਿਚ ਰੱਖਿਆ ਸੀ, ਜਿਵੇਂ ਕਿ ਉਨ੍ਹਾਂ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਕੀਤਾ ਗਿਆ। ਸਰਕਾਰੀ ਨੈਤਿਕਤਾ ਦਫ਼ਤਰ ਜਿਹੜਾ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਸਾਲਾਨਾ ਖੁਲਾਸੇ ਤੋਂ ਪਤਾ ਲੱਗਦਾ ਹੈ ਕਿ ਸੱਤਾ ਦੇ ਵਿਚ ਰਹਿੰਦਿਆਂ ਟਰੰਪ ਦੀ ਨਿੱਜੀ ਦੌਲਤ ਕਿਸੇ ਵੀ ਹੋਰ ਰਾਸ਼ਟਰਪਤੀ ਦੇ ਮੁਕਾਬਲੇ ਬਹੁਤ ਤੇਜ਼ੀ ਦੇ ਨਾਲ ਵਧੀ ਹੈ। ਉਨ੍ਹਾਂ ਨੇ ਫਲੋਰੀਡਾ ਦੀਆਂ ਆਪਣੀਆਂ ਜਾਇਦਾਦਾਂ ਤੋਂ ਹੋਣ ਵਾਲੀ ਆਮਦਨ ਦੇ ਵਿਚ ਮਹੱਤਵਪੂਰਨ ਵਾਧਾ ਕੀਤਾ, ਜਿਹਦੇ ਵਿਚ ਮਾਰੇ ਲਾਗੋ ਤੋਂ ਲਗਭਗ $7.75 ਕਰੋੜ ਜਾਣੀ ਕਿ $77.5 ਮਿਲੀਅਨ ਕਮਾਏ ਹੈ ਤੇ ਪਿਛਲੇ ਸਾਲ ਦੀ ਕਮਾਈ ਦੇ ਨਾਲੋਂ 50% ਤੋਂ ਵੱਧ ਹੈ ਤੇ 2020 ਦੇ ਵਿਚ ਰਿਜ਼ੋਰਟ ਤੋਂ ਹੀ ਹੋਈ ਕਮਾਈ ਦੇ ਨਾਲੋਂ 3 ਗੁਣਾ ਜਿਹੜਾ ਬਣਦਾ ਹੈ। ਇਸ ਖੁਲਾਸੇ ਤੋਂ ਇਹ ਵੀ ਜਿਹੜਾ ਪਤਾ ਲੱਗਦਾ ਕਿ ਰਾਸ਼ਟਰਪਤੀ ਦੇ ਪੋਰਟਫੋਲੀਓ ਦੇ ਵਿਚ ਰਿਜ਼ੋਰਟਾਂ ਤੋਂ ਹੋਣ ਵਾਲੀ ਕਮਾਈ ਹੁਣ ਉਨ੍ਹਾਂ ਦੇ ਨਵੇਂ ਅਤੇ ਬਹੁਤ ਜ਼ਿਆਦਾ ਮੁਨਾਫੇ ਵਾਲੇ ਜਾਣੀ ਕਿ ਡਾਲਰ ਦੀ ਵਰਤੋਂ ਨਹੀਂ ਕਰਦਾ, ਨਾਲੇ ਉਹਨੂੰ ਭੰਡੀ ਜਾਂਦਾ ਹੈ ਕ੍ਰਿਪਟੋ ਕਰੰਸੀ ਵਾਲੇ ਨੂੰ ਤੇ ਨਾਲੇ ਉਹਦੇ ਵਿਚ ਹੀ ਉਹ ਭੁਗਤਾਨ ਕਰਵਾਉਂਦਾ ਕ੍ਰਿਪਟੋ ਕਰੰਸੀ, ਕਿਉਂਕਿ ਉਹਦੇ ਵਿਚ ਟੈਕਸ ਨਹੀਂ ਲੱਗਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਤੇ ਕ੍ਰਿਪਟੋ ਕਰੰਸੀ ਕਾਰੋਬਾਰਾਂ ਤੋਂ ਹੋਣ ਵਾਲੀ ਜਿਹੜੀ ਹੈ $1.4 ਅਰਬ ਜਿਹੜਾ $1.4 ਬਿਲੀਅਨ ਜਿਹੜੇ ਹੈ ਉਹ ਤੋਂ ਵੱਧ ਦੀ ਆਮਦਨ ਦੇ ਸਾਹਮਣੇ ਫਿੱਕੀ ਪੈ ਰਹੀ ਹੈ। ਇਸ ਦੇ ਵਿਚ ਜਿਹੜਾ ਟਰੰਪ ਡਾਲਰ ਮੀਮ ਕੋਇਨ ਅਤੇ ਵਰਲਡ ਲਿਬਰਟੀ ਫਾਈਨੈਂਸ਼ੀਅਲ ਜਿਹੜਾ ਸ਼ਾਮਲ ਨੇ ਕੋਇਨ ਜੋ ਕਿ ਟਰੰਪ ਦੇ ਪੁੱਤਰਾਂ ਦੇ ਦੁਆਰਾ ਸਹਿ ਸਥਾਪਿਤ ਕੀਤੀ ਗਈ ਕੰਪਨੀ ਹੈ। ਕੁੱਲ ਮਿਲਾ ਕੇ ਟਰੰਪ ਨੇ ਪਿਛਲੇ ਸਾਲ ਆਪਣੇ ਗੋਲਫ ਕਲੱਬਾਂ ਹੋਟਲਾਂ ਤੇ ਰਿਜ਼ੋਰਟਾਂ ਦੇ ਪੂਰੇ ਸਾਮਰਾਜ ਤੋਂ ਕੀਤੀ ਕਮਾਈ ਦੇ ਮੁਕਾਬਲੇ ਕ੍ਰਿਪਟੋ ਤੋਂ ਲਗਭਗ 3 ਗੁਣਾ ਵੱਧ ਆਮਦਨ ਦਰਜ ਕੀਤੀ ਹੈ। ਟਰੰਪ ਨੇ ਵੀਅਤਨਾਮ ਅਤੇ ਭਾਰਤ ਵਰਗੀਆਂ ਥਾਵਾਂ ਦੇ ਉੱਤੇ ਹੋਟਲਾਂ ਟਰੰਪ ਟਾਵਰ ਜਿਹੜੇ ਬਣਦੇ ਆ ਤੇ ਗੋਲਫ ਕੋਰਸਾਂ ਟਾਵਰਾਂ ਤੇ ਹੋਰ ਰੀਅਲ ਅਸਟੇਟ ਪ੍ਰੋਜੈਕਟਾਂ ਦੇ ਲਈ ਟਰੰਪ ਨਾਮ ਦੀ ਵਰਤੋਂ ਕਰਨ ਵਾਸਤੇ ਵਿਦੇਸ਼ੀ ਰੀਅਲ ਅਸਟੇਟ ਫਰਮਾਂ ਦੇ ਨਾਲ ਕੀਤੇ ਲਾਇਸੈਂਸਿੰਗ ਸਮਝੌਤਿਆਂ ਦੇ ਉੱਤੋਂ ਲਗਭਗ 6 ਕਰੋੜ ਡਾਲਰ 60 ਮਿਲੀਅਨ ਡਾਲਰ ਦੀ ਆਮਦਨ ਵੀ ਦਰਜ ਕੀਤੀ ਹੈ। ਲਓ ਜੀ ਦੋਸਤੋ, ਇਹ ਨੇ ਹਾਲਾਤ ਤੇ ਸਾਰਾ ਕੁਝ ਹੀ ਕਰਦੇ ਆ, ਬਾਕੀ ਆਮ ਲੋਕਾਂ ਦੇ ਉੱਤੇ ਜ਼ਰੂਰ ਪਾਬੰਦੀਆਂ ਨੇ। ਦੂਸਰੇ ਪਾਸੇ ਗੱਲ ਕਰਦੇ ਆ ਇੱਕ ਹੋਰ ਤੁਹਾਡੇ ਨਾਲ ਜਿਹਦੀ ਬਾਤ ਪਾਉਂਦੇ ਆ, ਜੋ ਹਾਲਾਤ ਬਣ ਰਹੇ ਨੇ। ਇੱਕ ਰਿਪੋਰਟ ਸਾਹਮਣੇ ਆਈ ਹੈ ਯੁਕਰੇਨ ਤੇ ਰੂਸ ਦੀ ਜੰਗ ਦੇ ਦੁਆਰਾ, ਜੋ ਇਹ ਰਿਪੋਰਟ ਹੈ ਉਹਦੀ ਗੱਲ ਕਰਦੇ ਆ, ਹਾਲਾਤ ਕੀ ਬਣੇ ਨੇ। ਯੁਕਰੇਨ ਦੇ ਵਿਰੁੱਧ ਰੂਸ ਦੀ ਜੰਗ ਸਟਾਲਿਨ ਗ੍ਰਾਡ ਦੇ ਨਾਲੋਂ ਵੀ ਵੱਧ ਖੂਨੀ ਹੋ ਗਈ ਹੈ। ਜੰਗ ਦੇ ਵਿੱਚ ਮੌਤਾਂ ਤੇ ਜ਼ਖਮੀਆਂ ਦੀ ਗਿਣਤੀ 20 ਲੱਖ ਤੱਕ ਪਹੁੰਚੀ ਹੈ। ਇੱਕ ਨਵੇਂ ਅਧਿਐਨ ਸਟੱਡੀ ਦੇ ਦੁਆਰਾ ਯੁਕਰੇਨ ਤੇ ਪੂਰੇ ਪੈਮਾਨੇ ਦੇ ਉੱਤੇ ਹਮਲਾ ਕਰਨ ਦੇ ਰੂਸ ਦੇ ਫੈਸਲੇ ਕਾਰਨ ਹੁਣ ਤੱਕ ਦੇਸ਼ ਨੂੰ ਲਗਭਗ 4,50,000 ਜਾਨਾਂ ਦਾ ਨੁਕਸਾਨ ਝੱਲਣਾ ਪੈ ਗਿਆ। ਇਸ ਅਧਿਐਨ ਦੇ ਵਿੱਚ ਅੰਦਾਜ਼ਾ ਲਗਾਇਆ ਗਿਆ ਕਿ ਜੰਗ ਦੇ ਵਿੱਚ ਕੁੱਲ ਹਤਾਹਤਾਂ ਯਾਨੀ ਕਿ ਮਾਰੇ ਗਏ ਜਿਹੜੇ ਨੇ, ਜ਼ਖਮੀਆਂ ਦੀ ਗਿਣਤੀ 20 ਲੱਖ ਤੋਂ ਪਾਰ ਹੋ ਗਈ ਹੈ। ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ CSIS ਦੀ ਖੋਜ ਦਾ ਅੰਦਾਜ਼ਾ ਹੈ ਕਿ ਰੂਸ ਨੂੰ 14 ਲੱਖ ਜਿਹੜੇ ਨੇ ਹੱਤਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਤੇ ਜਿਸ ਦੇ ਵਿੱਚ ਮਾਰੇ ਗਏ ਜ਼ਖਮੀ ਅਤੇ ਲਾਪਤਾ ਸਿਪਾਹੀ ਸ਼ਾਮਲ ਨੇ। ਇਹ ਇੱਕ ਹੈਰਾਨ ਕਰਨ ਵਾਲੀ ਗਿਣਤੀ ਹੈ ਜੋ ਦੇਸ਼ ਦੀ ਆਬਾਦੀ ਦੇ ਲਗਭਗ 1% ਦੇ ਬਰਾਬਰ ਹੈ। ਇਹ ਨੁਕਸਾਨ ਪੂਰੇ ਰੂਸ ਦੇ ਵਿੱਚ ਇੱਕ ਸਮਾਨ ਨਹੀਂ ਹੈ। ਗਰੀਬ ਇਲਾਕਿਆਂ ਤੇ ਨਸਲੀ ਜਿਹੜਾ ਘੱਟ ਗਿਣਤੀਆਂ ਨੂੰ ਬਹੁਤ ਜ਼ਿਆਦਾ ਜਿਹੜਾ ਹਤਾਹਤ ਦਰਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ। ਰੂਸੀ ਵਿਰੋਧੀ ਮੀਡੀਆ ਦੇ ਵਿੱਚ ਛੋਟੇ ਦੂਰ ਦੁਰਾਡੇ ਦੇ ਪਿੰਡਾਂ ਦੀ ਮਰਦ ਆਬਾਦੀ ਦੇ ਲਗਭਗ ਪੂਰੀ ਤਰ੍ਹਾਂ ਖਤਮ ਹੋਣ ਦੀਆਂ ਕਹਾਣੀਆਂ ਆਮ ਹੁੰਦੀਆਂ ਜਾ ਰਹੀਆਂ। ਅਧਿਐਨ ਦੇ ਵਿੱਚ ਜਿਹੜਾ ਇਹ ਵੀ ਦੱਸਿਆ ਗਿਆ ਕਿ ਰੂਸ ਇਸ ਸਮੇਂ ਉਸੇ ਦਰ ਨਾਲ ਨਵੇਂ ਸੈਨਿਕਾਂ ਦੀ ਭਰਤੀ ਕਰਨ ਦੇ ਵਿੱਚ ਅਸਮਰਥ ਹੈ ਜਿਸ ਦਰ ਦੇ ਨਾਲ ਉਹ ਉਨ੍ਹਾਂ ਨੂੰ ਗੁਆ ਰਿਹਾ। ਇਹ ਦਰਾਂ ਹੈਰਾਨੀਜਨਕ ਨੇ। ਅਧਿਐਨ ਦੇ ਲੇਖਕਾਂ ਸੇਥ ਜੀ ਜੌਨਸ ਅਤੇ ਰਾਇਲੀ ਮੈਕਕੇਬ ਨੇ ਜਿਹੜਾ ਕਿਹਾ ਕਿ ਯੁਕਰੇਨ ਦੇ ਵਿੱਚ ਰੂਸੀ ਮੌਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਾਰੇ ਯੁੱਧਾਂ ਦੇ ਵਿੱਚ ਮਿਲ ਕੇ ਹੋਈਆਂ ਸਾਰੀਆਂ ਅਮਰੀਕਨ ਮੌਤਾਂ ਦੇ ਨਾਲੋਂ 4 ਗੁਣਾ ਵੱਧ ਹੈ ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਾਰੇ ਯੁੱਧਾਂ ਦੇ ਵਿੱਚ ਮਿਲ ਕੇ ਹੋਈਆਂ ਸਾਰੀਆਂ ਸੋਵੀਅਤ ਅਤੇ ਰੂਸੀ ਮੌਤਾਂ ਦੇ ਨਾਲੋਂ 9 ਗੁਣਾ ਵੱਧ ਹੈ। ਇਸ ਦੇ ਦੌਰਾਨ ਅੰਦਾਜ਼ਾ ਹੈ ਕਿ ਯੁਕਰੇਨ ਨੇ 5,25,000 ਤੋਂ 6,25,000 ਦੇ ਵਿਚਕਾਰ ਜਿਹੜਾ ਉਨ੍ਹਾਂ ਦੇ ਫੌਜੀ ਮਾਰਗ ਰਾਏ ਹੈ ਸਾਹਮਣਾ ਕੀਤਾ ਹੈ, ਜਿਸਦੇ ਵਿਚ 1,25,000 ਤੋਂ 1.5 ਲੱਖ ਮੌਤਾਂ ਸ਼ਾਮਲ ਨੇ। ਨਾ ਤਾਂ ਰੂਸ ਅਤੇ ਨਾ ਹੀ ਯੁਕਰੇਨ ਅਧਿਕਾਰਤ ਤੌਰ ਉਤੇ ਹਤਾਹਤਾਂ ਦਾ ਜਿਹੜਾ ਡਾਟਾ ਜਾਰੀ ਕਰਦਾ ਹੈ, ਪਰ CSIS ਦੇ ਤਾਜ਼ਾ ਅੰਕੜੇ ਵਿਆਪਕ ਤੌਰ ਦੇ ਉਤੇ ਪੱਛਮੀ ਅੰਦਾਜ਼ਿਆਂ ਦੇ ਅਨੁਕੂਲ ਨੇ। ਜੌਨਸਨ ਤੇ ਮੈਕਕੇਬ ਨੇ ਕਿਹਾ ਕਿ ਇਹ ਮਾਮਲੇ ਜਿਹੜੇ ਨੇ ਇਨ੍ਹਾਂ ਦੇ ਵਿਚ ਜੰਗ ਯੁਕਰੇਨ ਦੇ ਮੁਕਾਬਲੇ ਰੂਸ ਦੇ ਲਈ ਬਹੁਤ ਜ਼ਿਆਦਾ ਮਹਿੰਗੀ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੀ ਪਹਿਲੀ ਛਮਾਹੀ ਦੇ ਵਿਚ ਜਿਹੜੀਆਂ ਮੌਤਾਂ ਹੋਈਆਂ ਨੇ, ਹੋਣ ਦੀ ਦਰ ਸੰਭਾਵਿਤ ਤੌਰ ਦੇ ਉਤੇ ਲਗਭਗ 8 ਅਤੇ 1 ਦੀ ਹੋ ਗਈ ਹੈ, 8 ਦੇ ਪਿੱਛੇ 1 ਮੌਤ, ਜਿਸਦਾ ਮਤਲਬ ਹੈ ਕਿ ਹਰੇਕ 1 ਯੁਕਰੇਨੀ ਸਿਪਾਹੀ ਦੇ ਮਾਰੇ ਜਾਣ, ਜ਼ਖਮੀ ਹੋਣ ਜਾਂ ਲਾਪਤਾ ਹੋਣ ਦੇ ਬਦਲੇ 8 ਰੂਸੀ ਜਿਹੜੇ ਨੇ ਹੱਤਿਆਵਾਂ ਹੋ ਰਹੀਆਂ ਨੇ। ਜੰਗ ਦੇ ਜ਼ਿਆਦਾਤਰ ਹਿੱਸੇ ਦੇ ਦੌਰਾਨ ਇਹ ਦਰ 1 ਯੁਕਰੇਨੀ ਨੁਕਸਾਨ ਦੇ ਮੁਕਾਬਲੇ 2 ਤੋਂ 3 ਰੂਸੀ ਜਿਹੜਾ ਵੱਧ ਜਿਹੜਾ ਦਰਜੇ ਕਰਦੀ ਹੈ ਵਿਚਕਾਰ ਸੀ। ਜੌਨਸਨ ਤੇ ਮੈਕਕੇਬ ਨੇ ਕਿਹਾ ਕਿ ਹਾਲ ਹੀ ਦੇ ਵਿਚ ਹੋਇਆ ਇਹ ਵਾਧਾ ਕੀਵ ਯੁਕਰੇਨ ਦੇ ਡਰੋਨ ਪ੍ਰੋਗਰਾਮ ਦੇ ਵਿਚ ਹੋਈ ਤਰੱਕੀ ਦੇ ਕਾਰਨ ਹੈ, ਪਰ ਖਾਸ ਤੌਰ ਦੇ ਉਤੇ ਕਿਲ ਜੋਨ ਮੌਤ ਦੇ ਖੇਤਰ ਦੇ ਵਿਚ ਬਹੁਤ ਜ਼ਿਆਦਾ ਵਧਾਉਣ ਦੀ ਇਸਦੀ ਸਮਰਥਾ। ਫਰੰਟ ਲਾਈਨਾਂ ਦੇ ਆਲੇ ਦੁਆਲੇ ਦਾ ਖੇਤਰ ਡਰੋਨਾਂ ਦੇ ਨਾਲ ਇੰਨਾ ਜ਼ਿਆਦਾ ਭਰਿਆ ਹੋਇਆ ਹੈ ਕਿ ਰੂਸ ਸੈਨਿਕਾਂ ਦੇ ਲਈ ਉਥੇ ਦਾਖਲ ਹੋਣਾ ਲਗਭਗ ਅਸੰਭਵ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਯੁਕਰੇਨ ਦੀ ਰੱਖਿਆ ਦੇ ਵਿਚ ਡੂੰਘਾਈ ਡਿਫੈਂਸ ਇਨ ਡਿਪੈਥ ਰਣਨੀਤੀ ਰੂਸੀ ਸੈਨਿਕਾਂ ਨੂੰ ਮਾਰਨ ਅਤੇ ਜ਼ਖਮੀ ਕਰਨ ਦੇ ਨਾਲ ਨਾਲ ਰੂਸੀ ਹਿਲਜੁਲ ਨੂੰ ਵੀ ਸੀਮਤ ਕਰਨ ਦੇ ਵਿਚ ਪ੍ਰਭਾਵਸ਼ਾਲੀ ਰਹੀ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਇਨਾ ਨੁਕਸਾਨ ਚੱਲਣ ਦੇ ਹੋਰ ਵੀ ਕਾਰਨ ਨੇ ਜਿਹਦੇ ਵਿਚ ਰੂਸ ਦੀ ਐਂਟਰੀਸ਼ਨ ਖਤਮ ਕਰਨ ਦੀ ਰਣਨੀਤੀ, ਸੰਯੁਕਤ ਹਥਿਆਰਾਂ ਤੇ ਸਾਂਝੀ ਜੰਗ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਚਲਾਉਣ ਦੇ ਵਿਚ ਉਸਦੀ ਅਸਫਲਤਾ, ਉਸਦੀਆਂ ਮਾੜੀਆਂ ਰਣਨੀਤੀਆਂ ਤੇ ਸਿਖਲਾਈ, ਭ੍ਰਿਸ਼ਟਾਚਾਰ ਤੇ ਘੱਟ ਮਨੋਬਲ ਸ਼ਾਮਲ ਨੇ। ਕਾਰਨ ਜੋ ਵੀ ਹੋਣ, ਇਹ ਡਾਟਾ ਇਕ ਭਿਆਨਕ ਤਸਵੀਰ ਪੇਸ਼ ਕਰਦਾ ਹੈ। 20 ਲੱਖ ਦੀ ਕੁੱਲ ਜਿਹੜੀ ਹੈ ਹਤਾਹਤ ਗਿਣਤੀ ਦੇ ਨਾਲ ਯੁਕਰੇਨ ਦੇ ਵਿਚ ਜੰਗ ਹੁਣ ਸੰਭਾਵਿਤ ਤੌਰ ਦੇ ਉਤੇ ਸਟਾਲਿਨਗ੍ਰਾਡ ਦੀ ਜਿਹੜੀ ਹੈ ਲੜਾਈ ਤੋਂ ਵੀ ਅੱਗੇ ਨਿਕਲ ਗਈ ਹੈ, ਜਿਸ ਨੂੰ ਵਿਆਪਕ ਤੌਰ ਦੇ ਉਤੇ ਇਤਿਹਾਸ ਦਾ ਸਭ ਤੋਂ ਖੂਨੀ ਸੰਘਰਸ਼ ਮੰਨਿਆ ਜਾ ਰਿਹਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 1976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰ ਸਕਦੇ ਹੋ ਤੇ ਗੱਲਾਂ ਬਾਤਾਂ ਦੇ ਵਿਚ ਵਾਧਾ ਕਰ ਸਕਦੇ ਹੋ। ਔਜਲਾ ਸਾਹਿਬ ਕਹਿੰਦੇ ਆ ਭਾਰਤ ਕਹਿੰਦੇ ਕਿੱਥੇ ਹੈ ਜੀ, ਤੇ ਔਜਲਾ ਸਾਹਿਬ ਲਿਖਦੇ ਕਿ ਭਾਰਤ ਵਿਸ਼ਵ ਗੁਰੂ ਦੇਸ਼ ਹੈ, ਫਿਰ ਅਪਰਾਧ ਮੁਕਤ ਦੇ ਵਿਚ ਨੰਬਰ ਨਹੀਂ ਲੈਂਦਾ ਜੀ, ਕਹਿੰਦੇ ਜੀ ਕਿਆ ਬਾਤ ਹੈ ਜੀ। ਅੱਛਾ ਜੀ, ਉਹ ਜਿਹੜੀ ਆਪਾਂ ਰਿਪੋਰਟ ਸਾਂਝੀ ਕੀਤੀ ਹੈ 163 ਦੇਸ਼ਾਂ ਦੀ, ਉਹਦੇ ਵਿਚ ਪਹਿਲੇ 10 ਮੁਲਕਾਂ ਦਾ ਜ਼ਿਕਰ ਕੀਤਾ ਹੈ, ਤੇ ਜਿੱਥੇ ਸ਼ਾਂਤੀਪੂਰਨ ਦੇਸ਼ਾਂ ਦੇ ਵਿਚ ਆਈਸਲੈਂਡ ਪਹਿਲੇ ਨੰਬਰ ਦੇ ਉੱਤੇ ਤੇ ਨਿਊਜ਼ੀਲੈਂਡ ਦੂਜੇ ਸਥਾਨ ਤੇ ਭਾਰਤ ਦਾ ਨਾਮੋ ਨਿਸ਼ਾਨ ਜਿਹੜਾ ਦਿਖਦਾ ਨਹੀਂ ਹੈ ਕਿਤੇ ਕਿਹੜੀ ਜਗ੍ਹਾ ਦੇ ਉੱਤੇ ਖੜਾ ਹੈ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਆ ਤੁਹਾਡੇ ਨਾਲ ਤੇ ਇੱਕ ਦੋ ਗੱਲਾਂ ਬਾਤਾਂ ਦੀ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ ਨਾਲ। ਤੇ ਬੜਾ ਹੈਰਾਨੀਜਨਕ ਵੈਸੇ ਤਾਂ ਇਹ, ਅੱਜ ਤੋਂ 5-7 ਸਾਲ ਪਹਿਲਾਂ ਮੈਂ ਇੱਕ ਚੀਜ਼ ਪੜ੍ਹੀ ਸੀ ਇਹਦੇ ਬਾਰੇ, ਪਰ ਅੱਜ ਸਪਸ਼ਟ ਹੀ ਹੋ ਗਿਆ। ਸ਼ਾਇਦ ਤੁਹਾਨੂੰ ਬੋਰਿੰਗ ਲੱਗੇਗੀ ਪਰ ਬੜੇ ਹੈਰਾਨੀਜਨਕ ਇਹ ਗੱਲਾਂ ਬਾਤਾਂ ਹੈ। ਪਾਕਿਸਤਾਨ ਦੇ ਵਿਚ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਹੋਇਆ ਤੇ ਕਿਹੜਾ ਅੰਗ ਹੈ ਜਿਸ ਦੀ ਤਸਕਰੀ ਹੋ ਰਹੀ ਸੀ, ਖਾਸ ਕਰਕੇ ਚਾਈਨਾ ਦੇ ਵਿਚ ਇਨ੍ਹਾਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਤੇ ਉਹਦਾ ਜ਼ਿਕਰ ਕਰਾਂਗੇ, ਕਿਉਂਕਿ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਜਿਹੜਾ ਜਿਸ ਦੇ ਵਿਚ ਬੇਬੀ ਆਪਣਾ ਕਹਿ ਲਓ ਕਿ ਮਨੁੱਖੀ ਬੇਬੀ ਜਿਹੜਾ ਪਾਲਦਾ ਹੈ ਤੇ ਡਿਲੀਵਰੀ ਤੋਂ ਬਾਅਦ ਉਸਨੂੰ ਜਿਹੜਾ ਬਾਹਰ ਕੱਢਿਆ ਜਾਂਦਾ, ਨਹੀਂ ਤਾਂ ਜਿਹੜਾ ਔਰਤ ਦੀ ਮੌਤ ਵੀ ਹੋ ਸਕਦੀ ਹੈ ਉਹਦੇ ਨਾਲ, ਤੇ ਕਾਫੀ ਉਹਨਾਂ ਦੇ ਉੱਤੇ ਚੀਜ਼ਾਂ ਡਿਪੈਂਡ ਕਰਦੀਆਂ। ਪਰ ਚਾਈਨੀਜ਼ ਜੋ ਲੋਕ ਜਿਹੜੇ ਨੇ ਨਾ, ਉਹ ਲੋਕ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਬੜੇ ਵੱਡੇ ਪੱਧਰ ਦੇ ਉੱਤੇ ਪੇ ਕਰਦੇ ਐ, ਉਹਨਾਂ ਨੂੰ ਯੂਜ਼ ਕਰਦੇ ਐ ਆਪਣੀ ਤਾਕਤ ਵਧਾਉਣ ਦੇ ਲਈ ਜਾਂ ਆਪਣੀ ਸਰੀਰ ਨੂੰ ਜਿਹੜਾ ਵਧਾਉਣ ਦੇ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਹੁਤ ਇਸਤੇਮਾਲ ਕਰਦੇ, ਉਹਦਾ ਜ਼ਿਕਰ ਕਰਦੇ ਆਂ ਤੇ ਇਹਨੂੰ ਕਿੱਥੇ ਕਿੱਥੇ ਉਹ ਵਰਤਦੇ ਨੇ ਤੇ ਉਹਨੂੰ ਪੇ ਕਰਨ ਦੇ ਲਈ, ਇੱਥੇ ਤੱਕ ਕਿ ਜਿਹੜਾ ਕੁਝ ਕੁ ਵੀਕ ਦਾ ਜਾਂ ਕੁਝ ਕੁ ਦਿਨਾਂ ਦਾ ਭਰੂਣ ਹੁੰਦਾ ਹੈ ਉਹਦਾ ਵੀ ਉਹ ਲੱਖਾਂ ਡਾਲਰ ਜਿਹੜਾ ਪੇ ਕਰਕੇ ਉਹਨੂੰ ਖਰੀਦਦੇ ਆ ਤੇ ਉਹਨੂੰ ਫਿਰ ਉਹਦਾ ਸੇਵਨ ਕਰਦੇ ਆ, ਉਹਨੂੰ ਬਥੇਰਾ ਕੁਝ ਕਰਦੇ ਆ, ਉਹਦਾ ਜ਼ਿਕਰ ਕਰਦੇ ਆ। ਅੱਜ ਤੋਂ 8-10 ਸਾਲ ਪਹਿਲਾਂ ਇਹਦੇ ਬਾਰੇ ਗੱਲ ਕੀਤੀ ਸੀ, ਪਰ ਅੱਜ ਜਿਹੜਾ ਇਸ ਜਿਹੜੀ ਰਿਪੋਰਟ ਲੱਗੀ ਹੈ ਉਹਨੇ ਇਸ ਚੀਜ਼ ਨੂੰ ਸਾਬਤ ਕਰ ਦਿੱਤਾ ਤੇ ਜੋ ਮੇਰੇ ਸ਼ੱਕ ਸਨ, ਮੈਂ ਵੀ ਨਹੀਂ ਮੰਨਦਾ ਸੀ ਕਿ ਇਹਨਾਂ ਚੀਜ਼ਾਂ ਨੂੰ ਖਾਧਾ ਜਾਂਦਾ ਹੈ, ਪਰ ਸੱਚੀ ਹੀ ਉਹ ਇਹ ਚੀਜ਼ਾਂ ਨੂੰ ਜਿਹੜਾ ਇਸਤੇਮਾਲ ਕਰਦੇ ਹੈ ਤੇ ਜਿਹੜੀ ਵੀ ਚੀਜ਼ ਦੁਨੀਆਂ ਦੇ ਉੱਤੇ ਮੂਵ ਕਰਦੀ ਹੈ ਚਾਈਨਾ ਵਾਲੇ ਨਹੀਂ ਛੱਡਦੇ। ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਕਮੈਂਟ ਆਏ ਨੇ ਦੋਸਤੋ, ਉਹਨਾਂ ਨੂੰ ਨਾਲ ਜੋੜ ਲਈਏ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 1972 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ ਤੇ ਆਪਣੇ ਕੋਲ ਤਕਰੀਬਨ 20-25 ਮਿੰਟ ਦਾ ਸਮਾਂ ਹੋਰ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਤੇ ਸਮੂਹਿਕ ਰੂਪ ਦੇ ਵਿਚ ਸਭ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਆ। ਬੇਅੰਤ ਸੰਧੂ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਕਹਿੰਦੇ ਨੇ ਤੇ ਜੀਆ ਨੂੰ ਜੀ ਬਾਈ ਜੀ ਸਵਾਗਤ ਹੈ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਵੀ ਸਤਿ ਸ੍ਰੀ ਅਕਾਲ ਸਾਰੇ ਪਿਆਰਾਂ ਨੂੰ ਭੇਜਦੇ ਆ। ਬੇਅੰਤ ਸਿੰਘ ਸੰਧੂ ਜੀ ਕਹਿੰਦੇ ਨੇ ਕਿ ਬਾਈ ਜੀ ਅੱਜ ਰਾਜਨ ਸੈਣੀ ਸਾਹਿਬ ਦੇ ਬੇਟੇ ਦਾ ਜਨਮ ਦਿਨ ਹੈ, ਹਾਂਜੀ ਜੀ ਮੁਬਾਰਕਬਾਦ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ, ਤੁਹਾਡਾ ਵੀ ਸ਼ੁਕਰੀਆ, ਤੁਸੀਂ ਵੀ ਜਿਹੜਾ ਯਾਦ ਕਰਾਇਆ ਤੇ ਕਮੈਂਟ ਦੇ ਰਾਹੀਂ ਦੋਸਤਾਂ ਨੇ ਹੋਰ ਜਿਹੜਾ ਆਪਣਾ ਪਿਆਰ ਮੁਹੱਬਤ ਭੇਜੀ ਹੈ। ਬੇਅੰਤ ਸੰਧੂ ਜੀ ਕਹਿੰਦੇ ਸਾਡੇ ਵੀਰ ਜੱਜ ਸਾਹਿਬ ਫਰੀਦਾਬਾਦ ਦੇ ਜਨਮ ਦਿਨ ਦੀਆਂ ਕਹਿੰਦੇ ਵਧਾਈਆਂ ਜੀ ਸਭ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਬੇਅੰਤ ਜੀ ਤੇ ਨਾਲ ਨਾਲ ਕਹਿੰਦੇ ਸੈਣੀ ਸਾਹਿਬ ਨੂੰ ਵੀ ਜੀ ਮੁਬਾਰਕਾਂ ਜੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਤੇ ਗੁਲਾਬ ਭੇਜੇ ਨੇ ਜੀ ਨਾਲ ਤੇ ਜਗਤਾਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ, ਸਤਿ ਸ੍ਰੀ ਅਕਾਲ ਜੀ। ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸੁਨੇਹਾ ਭੇਜਿਆ ਸੀ, ਭਾਰਤ ਦਾ ਨੰਬਰ ਕਿੰਨਵਾਂ ਤੇ ਸ਼ਾਂਤੀ ਦੇ ਵਿਚ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਭਾਰਤ ਵਿਸ਼ਵ ਗੁਰੂ ਦੇਸ਼ ਹੈ, ਫਿਰ ਅਪਰਾਧ ਮੁਕਤ ਦੇ ਵਿਚ ਨੰਬਰ ਨਹੀਂ ਲੈਂਦਾ ਜੀ, ਕਹਿੰਦੇ ਕਿਆ ਬਾਤ ਹੈ ਜੀ। ਤੇ ਆਪਣੇ ਅਰਮਨ ਜੀ ਜੁੜੇ ਹੋਏ ਨੇ ਨਵਾਂ ਸ਼ਹਿਰ ਤੋਂ ਜੀ, ਉਹ ਲਿਖਦੇ ਨੇ ਜਿੰਦਾ ਭੁਚਾਲ ਆਉਣ ਤੇ ਸਾਰੇ, ਸੋਰੀ ਜਿੱਦਾਂ ਲਿਖਣਾ ਸੀ ਸ਼ਾਇਦ, ਜਿੱਦਾਂ ਭੁਚਾਲ ਕਹਿੰਦੇ ਨੇ ਆਉਣ ਤੇ ਸਾਰੇ ਇੱਕ ਦੂਜੇ ਨੂੰ ਪੁੱਛਦੇ ਆ ਕਿ ਤੁਹਾਡੇ ਵੱਲ ਵੀ ਆਇਆ, ਉਵੇਂ ਹੀ ਕਹਿੰਦੇ ਬੀਬੀਆਂ ਇੱਕ ਦੂਜੇ ਨੂੰ ਪੁੱਛ ਰਹੀਆਂ ਕਿ ਮਿੰਦੋ ਹੋਈ ਟੂੰ ਟੂੰ ਕਿ ਨਹੀਂ ਹੋਈ, ਕਿਆ ਬਾਤ ਹੈ ਜੀ। ਬਿਲਕੁਲ ਜੀ, ਹਾਲਾਤ ਇਹੀ ਹੈ, ਪਰ ਚਲੋ ਇਹਨਾਂ ਸਮਿਆਂ ਦੇ ਵਿੱਚ ਆਪਾਂ ਖੁਸ਼ੀਆਂ ਮਨਾ ਰਹੇ ਹਾਂ, ਟੂੰ ਟੂੰ ਹੋਈ ਕਿ ਨਹੀਂ ਹੋਈ, ਪਰ ਜਦੋਂ ਟੈਂ ਟੈਂ ਹੋਣੀਆਂ ਜਾਂ ਪੈਂ ਪੈਂ ਹੋਣੀਆਂ ਤਾਂ ਪਤਾ ਉਦੋਂ ਲੱਗਣਾ ਜਦੋਂ ਸੂਬਾ ਪੈਰਾਂ ਥੱਲੋਂ ਨਿਕਲ ਗਿਆ, ਜੋ ਦੁਨੀਆਂ ਦੇ ਉੱਤੇ ਹਾਲਾਤ ਨੇ, ਜਦੋਂ ਬੈਂਕਕਰਾਪਸ ਹੋਏਗਾ ਸਾਰਾ ਕੁਝ, ਤੇ ਉਹ ਫਿਰ ਪਤਾ ਲੱਗੇਗਾ ਕਿ ਹਜ਼ਾਰ ਵਧੀਆ ਕਿ ਜਿਹੜਾ ਜੰਮਣ ਦੇ ਉੱਤੇ ਬੱਚਾ ਜਿਹੜਾ ਉਹਦੇ ਸਿਰ ਹੀ 1,42,000 ਦਾ ਕਰਜ਼ਾ ਚੜ ਰਿਹਾ, ਜਿਹੜਾ ਪੰਜਾਬ ਦੇ ਵਿੱਚ ਬੱਚਾ ਜਨਮ ਲੈ ਰਿਹਾ, ਉਹ ਸਾਨੂੰ ਹਜੇ ਨਹੀਂ ਪਤਾ, ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜਦੋਂ 2-2.5 ਲੱਖ ਰੁਪਏ ਹੋ ਗਿਆ, ਹਾਲੇ ਸ਼ਗਨ ਘੱਟ ਹੈ ਤੇ ਉਹ ਜੰਮਦੇ ਨੂੰ ਸ਼ਗਨ ਮਿਲ ਰਿਹਾ, ਤੇ ਉਹਦੀ ਹਜੇ ਖੁਸ਼ੀ ਮਨਾਉਣ ਦੀ ਲੋੜ ਨਹੀਂ ਹੈ, ਤੇ 1,000 ਰੁਪਿਆ ਜਾਂ 1,500 ਦੀ ਖੁਸ਼ੀ ਮਨਾ ਲਈ ਹੈ ਪਹਿਲਾਂ, ਤੇ 1,00,000 ਕਿਹੜਾ ਵੱਡੀ ਰਕਮ ਹੈ, 1,42,000 ਹਜ਼ਾਰ ਵੱਡਾ ਹੈ, 1,500 ਵੱਡੇ ਨੇ ਜੀ। ਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ ਅਗਲੀਆਂ ਤੁਹਾਡੇ ਨਾਲ, ਇੱਕ ਹੈਰਾਨੀਜਨਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਹੋ ਸਕਦਾ ਹੈ ਪਹਿਲਾਂ ਹੀ ਕਹਿ ਰਿਹਾ ਕਿ ਤੁਹਾਨੂੰ ਬੋਰ ਲੱਗੇ, ਪਰ ਬੜੀ ਇੰਟਰਸਟਿੰਗ ਹੈ ਕਿਉਂਕਿ ਦੁਨੀਆਦਾਰੀ ਦੇ ਵਿੱਚ ਕੀ ਕੁਝ ਖਾਧਾ ਜਾਂਦਾ ਹੈ, ਪੀਤਾ ਜਾਂਦਾ ਹੈ, ਜਾਂ ਉਸਨੂੰ ਕਿਸ ਨਜ਼ਰੀਏ ਦੇ ਨਾਲ ਲਿਆ ਜਾਂਦਾ ਹੈ, ਉਸਦੇ ਬਾਰੇ ਇਹ ਰਿਪੋਰਟ ਹੈ, ਬੀਬੀਸੀ ਤੋਂ ਤੁਹਾਡੇ ਨਾਲ ਸਾਂਝ ਪਾਉਣ ਲੱਗਿਆ। ਤੇ ਗੱਲਬਾਤ ਹੈ ਦੋਸਤੋ, ਦੁਨੀਆਦਾਰੀ ਚ ਕੀ ਕੁਝ ਖਾਧਾ ਪੀਤਾ ਜਾਂਦਾ ਹੈ ਤੇ ਕਿੱਥੇ ਕਿੱਥੇ ਇਸਤੇਮਾਲ ਕੀਤਾ ਜਾਂਦਾ ਹੈ, ਹੈਰਾਨੀਜਨਕ ਰਿਪੋਰਟ ਹੈ। ਪਾਕਿਸਤਾਨ ਦੇ ਵਿਚ 500 ਕਿਲੋਗ੍ਰਾਮ ਮਨੁੱਖੀ ਪਲੇ ਸੈਟਾ ਬਰਾਮਦ ਹੋਇਆ, ਇਹ ਕਿਹੜਾ ਅੰਗ ਹੈ ਸਰੀਰ ਦਾ ਸਾਡੇ ਜਿਸ ਦੀ ਤਸਕਰੀ ਜਿਹੜੀ ਹੋ ਰਹੀ ਹੈ, ਉਹਦੇ ਵਿਚ ਫੜੇ ਗਏ ਨੇ ਲੋਕ, ਅਸਦ ਸੋਹੈਬ ਸ਼ਹਿਜਾਦ ਮਲਿਕ, ਉਹਨਾਂ ਦੀ ਇਹ ਰਿਪੋਰਟ ਹੈ ਬੀਬੀਸੀ ਤੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਤੇ ਦੁਆਬਾ ਰੇਡੀਓ ਦਾ ਮੰਚ, ਅੱਜ ਤੋਂ ਕੁਝ ਸਮਾਂ ਪਹਿਲਾਂ 5-7 ਸਾਲ ਪਹਿਲਾਂ ਮੈਂ ਗੱਲ ਕੀਤੀ ਸੀ ਇਹਦੇ ਬਾਰੇ, ਪਰ ਇਸ ਰਿਪੋਰਟ ਨੇ ਮਤਲਬ ਕਿ ਮੇਰਾ ਛੱਤ ਜਿਹੜਾ ਉਹ ਦਰੁਸਤ ਕਰ ਦਿੱਤਾ ਹੈ, ਕਿਉਂਕਿ ਚਾਈਨੀਜ਼ ਲੋਕ ਆਪਣੀ ਤਾਕਤ ਵਧਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਐਸਾ ਇਸਤੇਮਾਲ ਕਰਦੇ ਆ, ਤੇ ਇੱਥੇ ਤੱਕ ਕਿ ਭਰੂਣ ਜਿਹੜੇ ਨੇ ਜੋ 1-2 ਦਿਨਾਂ ਦੇ 5-7 ਜਿੰਨਾ ਕੁ ਫਰੈਸ਼ ਭਰੂਣ ਹੋਏਗਾ ਉਹਦੀ ਵੱਧ ਪੇਮੈਂਟ ਕਰਕੇ ਤੇ ਉਹਨੂੰ ਖਰੀਦਦੇ ਆ, ਤੇ ਉਹਨੂੰ ਫਿਰ ਕਿੱਥੇ ਕਿੱਥੇ ਵਰਤਦੇ ਆ ਉਹ ਅੱਗੇ ਜਾ ਕੇ ਜ਼ਿਕਰ ਆਵੇਗਾ, ਇਸ ਰਿਪੋਰਟ ਨੇ ਨਸ਼ਰ ਕਰ ਦਿੱਤਾ ਹੈ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ FIA ਨੇ ਦਾਅਵਾ ਕੀਤਾ ਕਿ ਉਸਨੇ ਇਸਲਾਮਾਬਾਦ ਦੇ ਵਿਚ ਇਕ ਕਾਰਵਾਈ ਦੇ ਦੌਰਾਨ ਕਥਿਤ ਤੌਰ ਤੇ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਕੀਤਾ ਤੇ ਮਨੁੱਖੀ ਅੰਗਾਂ ਦੀ ਗੈਰ ਕਾਨੂੰਨੀ ਖਰੀਦੋ ਫਰੋਖਤ ਦੇ ਵਿਚ ਸ਼ਾਮਲ ਹੋਣ ਦੇ ਇਲਜ਼ਾਮਾਂ ਤਹਿਤ 3 ਚੀਨੀ ਨਾਗਰਿਕ ਸਮੇਤ ਜਿਹੜਾ 5 ਲੋਕਾਂ ਨੂੰ ਉਥੇ ਦੇ ਗ੍ਰਿਫ਼ਤਾਰ ਕੀਤਾ। ਏਜੰਸੀ ਦੇ ਮੁਤਾਬਕ ਇਹ ਕਾਰਵਾਈ ਉਨ੍ਹਾਂ ਦੇ ਵੱਲੋਂ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਕਾਰਵਾਈ ਹੈ, ਤੇ ਤੁਸੀਂ ਵੀ ਕਦੇ ਇਸ ਤਰ੍ਹਾਂ ਦੀ ਖ਼ਬਰ ਨਹੀਂ ਸੁਣੀ ਹੋਣੀ ਹੈ। ਵੈਸੇ ਪਲੇਸੈਟਾ ਜਾਂ ਗਰਭ ਨਾਲ ਇਕ ਅਜਿਹਾ ਅੰਗ ਜੁੜਿਆ ਹੁੰਦਾ ਹੈ ਜੋ ਗਰਭ ਅਵਸਥਾ ਦੇ ਦੌਰਾਨ ਮਾਂ ਦੀ ਬੱਚੇਦਾਨੀ ਦੇ ਵਿਚ ਬਣਦਾ ਤੇ ਅੰਬਲੀਕਲ ਕੋਡ ਨਾੜੂਏ ਰਾਹੀਂ ਭਰੂਣ ਦੇ ਨਾਲ ਜੁੜਿਆ ਹੁੰਦਾ ਹੈ। ਪਲੇਸੈਟਾ ਬੱਚੇ ਨੂੰ ਆਕਸੀਜਨ ਤੇ ਪੌਸ਼ਟਿਕ ਤੱਤ ਪਹੁੰਚਾਉਂਦਾ ਹੈ ਤੇ ਬੱਚੇ ਦੇ ਖੂਨ ਦੇ ਵਿਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ। FIA ਵੱਲੋਂ ਦਰਜ ਕੀਤੀ ਗਈ FIR ਦੇ ਵਿਚ ਕਿਹਾ ਗਿਆ ਕਿ ਸ਼ੁਰੂਆਤੀ ਜਾਂਚ ਦੇ ਵਿਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਆਪਸੀ ਮਿਲੀ ਭੁਗਤ ਦੇ ਨਾਲ ਮਨੁੱਖੀ ਪਲੇਸੈਟਾ ਨੂੰ ਭੇਡ ਦੇ ਪਲੇਸੈਟਾ ਦੇ ਰੂਪ ਦੇ ਵਿਚ ਛੁਪਾ ਕੇ ਵਪਾਰਕ ਮਕਸਦਾਂ ਦੇ ਲਈ ਵਿਦੇਸ਼ ਭੇਜਦੇ ਸਨ। FIR ਦੇ ਮੁਤਾਬਕ ਬਰਾਮਦ ਕੀਤੇ ਗਏ ਪਲੇਸੈਟਾ ਦੇ ਨਮੂਨੇ ਅਗਲੀ ਕਾਰਵਾਈ ਦੇ ਲਈ PIMS ਭੇਜੇ ਗਏ ਤੇ FIA ਜਿਹੜੀ ਏਜੰਸੀ ਹੈ ਪਾਕਿਸਤਾਨ ਦੀ, ਜਿੱਦਾਂ ਆਪਣੇ ਕਿ ਜਿੱਦਾਂ ਅਮਰੀਕਾ ਦੇ ਵਿਚ FBI ਹੈ ਤੇ ਉੱਥੇ ਪਾਕਿਸਤਾਨ ਦੇ ਵਿਚ ਆਪਣੇ ਜਿੱਦਾਂ ਇੰਡੀਆ ਚ CIA ਹੈ, ਇਹਦੇ ਵਿਚ ਪਾਕਿਸਤਾਨ ਦੇ ਵਿਚ FIA ਏਜੰਸੀ ਹੈ। ਉਹਦੇ ਅਨੁਸਾਰ ਸ਼ੁੱਕਰਵਾਰ ਨੂੰ ਸਥਾਨਕ ਅਦਾਲਤ ਨੇ ਗ੍ਰਿਫ਼ਤਾਰ ਕੀਤੇ ਗਏ 5 ਮੁਲਜ਼ਮਾਂ ਨੂੰ 4 ਦਿਨਾਂ ਦੇ ਫਿਜ਼ੀਕਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਜਿਹੜੀ ਹੈ HOTA ਦੇ ਮਨੀਟਰਿੰਗ ਅਫਸਰ ਹਿਨਾ ਕਵਲ ਨੇ ਦੱਸਿਆ BBC ਨਾਲ ਗੱਲਬਾਤ ਕਰਦੇ ਹੋਏ, PIMS ਨੇ ਇਹ ਨਮੂਨੇ ਇਕੱਠੇ ਕਰਕੇ ਲਾਹੌਰ ਸਥਿਤ ਪੰਜਾਬ ਫੋਰੈਂਸਿਕ ਸਾਇੰਸ ਏਜੰਸੀ ਨੂੰ ਭੇਜ ਦਿੱਤੇ, ਪਰ ਅਜੇ ਜਿਹੜਾ ਅੰਤਿਮ ਰਿਪੋਰਟ ਉਹਦੀ ਨਹੀਂ ਮਿਲੀ ਹੈ। ਇਸਲਾਮਾਬਾਦ ਦੇ ਵਿਚ ਦੋ ਥਾਵਾਂ ਦੇ ਉਤੇ ਛਾਪੇਮਾਰੀ ਕੀਤੀ ਗਈ ਸੀ। FIA ਦੇ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਨਿਯੁਕਤ ਅਧਿਕਾਰੀ ਅਤੇ ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਦੇ ਅਧਿਕਾਰੀ ਹਿਨਾ ਕਵਲ ਦਾ ਦਾਅਵਾ ਕਿ ਬਰਾਮਦ ਕੀਤਾ ਗਿਆ ਮਨੁੱਖੀ ਪਲੇਸੈਟਾ ਉਹੀ ਹੈ ਜਿਸ ਨੂੰ

0: ਕਮਿਊਨਿਟੀਆਂ ਦੇ ਨਾਲ ਮਿਲਦੇ ਹਾਂ ਅਤੇ ਕਦੇ ਵੀ ਨਾ ਚਾਈਨੀਜ਼ ਲੋਕ ਹੋ ਗਏ ਜਾਂ ਬਹੁਤ ਸਾਰੇ ਐਸੇ ਲੋਕ ਨੇ, ਖਾਸ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰਦਾ, ਕੁਝ ਇਸ ਖਿੱਤੇ ਦੇ ਲੋਕ ਨੇ ਜਦੋਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਨਾ ਤਾਂ ਉਨ੍ਹਾਂ ਦਾ ਨਾਮੋ ਨਿਸ਼ਾਨ ਨਹੀਂ ਪਤਾ ਲੱਗਦਾ ਕਿ ਕਿੱਥੇ ਗਏ ਅਤੇ ਬਹੁਤ ਸਾਰੇ ਸ਼ਿਕਵੇ ਇਹ ਵੀ ਹੈ ਕਿ ਉਹ ਖਪਾ ਦਿੰਦੇ ਆ ਜਾਂ ਵੱਢ ਟੁੱਕ ਕਰਕੇ ਆਪ ਹੀ ਸ਼ਾਇਦ ਇਹਦਾ ਸੇਵਨ ਕਰ ਲੈਂਦੇ ਆ ਜਾਂ ਕੁਝ ਕਰ ਲੈਂਦੇ ਆ, ਇਸ ਤਰ੍ਹਾਂ ਦੀਆਂ ਮਨੌਤਾਂ ਵੀ ਚੱਲਦੀਆਂ ਨੇ। ਤਾਂ ਉਹ ਉਸੇ ਦਾ ਪਾਸਪੋਰਟ ਜਿਹੜਾ ਯੂਜ ਕਰਕੇ ਅਤੇ ਆਪਣਾ ਉਸੇ ਨਾਮ ਦਾ ਬੰਦਾ ਉਹਦੇ ਆਧਾਰ ਦੇ ਉੱਤੇ ਉੱਥੇ ਜਿਹੜਾ ਨਵਾਂ ਬੁਲਾ ਲੈਂਦੇ ਉਸੇ ਮੁਲਕਾਂ ਦੇ ਵਿੱਚ, ਪਰ ਜਿਹੜਾ ਪੁਰਾਣਾ ਬੰਦਾ ਆਇਆ ਉਹਦਾ ਨਾਮੋ ਨਿਸ਼ਾਨ ਨਹੀਂ ਪਤਾ ਲੱਗਦਾ ਕਿੱਥੋਂ ਆਇਆ, ਕਿੱਥੇ ਗਿਆ ਅਤੇ ਕਿੱਥੇ ਚਲਿਆ ਗਿਆ। ਅਤੇ ਨਵਾਂ ਵਿਅਕਤੀ ਫਿਰ ਨਾ ਕਦੇ ਫਿਊਨਰਲ ਦੇਖੀ ਆ ਕਿ ਭਾਈ ਫਿਊਨਰਲ ਕਰਦੇ ਆ ਜਾਂ ਕੁਝ ਕਰਦੇ ਆ। ਅਤੇ ਦੂਸਰੇ ਪਾਸੇ ਕਹਿੰਦੇ ਆ ਜਦਕਿ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਏ ਗਏ ਤਿੰਨ ਹੋਰ ਲੋਕਾਂ ਜਿਨ੍ਹਾਂ ਦੇ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ, ਉਹਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਨਾਲ ਜੁੜੇ ਐਫ ਆਈ ਏ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਐਫ ਆਈ ਏ ਨੇ ਪਹਿਲਾਂ ਵੀ ਗੈਰ ਕਾਨੂੰਨੀ ਅੰਗ ਟਰਾਂਸਪਲਾਂਟ ਖਿਲਾਫ਼ ਕਈ ਕਾਰਵਾਈਆਂ ਕੀਤੀਆਂ, ਪਰ ਦੇਸ਼ ਦੇ ਵਿੱਚ ਮਨੁੱਖੀ ਪਲੇਸੈਟਾ ਦੀ ਜਿਹੜੀ ਹੈ ਵਿਕਰੀ, ਜਿੱਦਾਂ ਆਪਾਂ ਇਹਨੂੰ ਕਹਿ ਦਿੰਦੇ ਚਲੋ ਜੇ ਦੇਸੀ ਭਾਸ਼ਾ 'ਚ ਕਹੀਏ ਤਾਂ ਜਿੱਦਾਂ ਪਸ਼ੂਆਂ ਦੇ ਵੀ ਜਦੋਂ ਕੱਟਾ ਕੱਟੀ ਹੁੰਦੀ ਹੈ ਤਾਂ ਜੀਰ ਕੱਢਦੇ ਆ ਨਾ ਜੋ ਸਾਰੀਆਂ ਚੀਜ਼ਾਂ, ਕਿਉਂਕਿ ਉਹ ਫਿਰ ਜਾਨਵਰ ਦੇ ਲਈ ਵੀ ਮਤਲਬ ਕਿ ਹਾਨੀਕਾਰਕ ਹੁੰਦੀ ਆ ਉਹ ਚੀਜ਼ਾਂ, ਅਤੇ ਵੇਟ ਕਰਦੇ ਉਸ ਚੀਜ਼ ਨੂੰ ਮਤਲਬ ਕਿ ਨੈਚੁਰਲ ਤੌਰ ਦੇ ਉੱਤੇ ਬਾਹਰ ਆ ਜਾਵੇ। ਅਤੇ ਇਸੇ ਤਰ੍ਹਾਂ ਔਰਤ ਦੇ ਆਪਣੇ ਜਿਹੜਾ ਵੋਮੈਨ ਹੈ ਉਹਨਾਂ ਦੇ ਅੰਦਰ ਵੀ ਜਿਹੜਾ ਜਿਹਦੇ ਵਿੱਚ ਬੇਬੀ ਪਾਲਦਾ ਸਾਰਾ ਕੁਝ ਜੁਆਇੰਟ ਹੁੰਦਾ ਹੈ, ਆਕਸੀਜਨ, ਫੂਡ ਪ੍ਰਣਾਲੀ ਅਤੇ ਹੋਰ ਸਾਰੀਆਂ ਜੋ ਵੀ ਉਹ ਵੇਸਟੇਜ ਕੱਢਦਾ ਹੈ ਉਹ ਸਾਰਾ ਕੁਝ ਉਹਦੇ ਥਰੂ ਹੀ ਹੁੰਦਾ ਹੈ, ਅਤੇ ਉਹਨੂੰ ਬਾਹਰ ਕੱਢਣਾ ਬਹੁਤ ਲਾਜ਼ਮੀ ਹੁੰਦਾ ਹੈ। ਅਤੇ ਉਹਦਾ ਇਹ ਜਿਹੜੀਆਂ ਚੀਜ਼ਾਂ ਨੂੰ ਵਰਤਦੇ ਆ ਉਹਨੂੰ ਜਿਹੜਾ ਪਲੇਸੈਟਾ ਕਹਿੰਦੇ ਆ। ਅਤੇ ਪਰ ਦੇਸ਼ ਦੇ ਵਿੱਚ ਮਨੁੱਖੀ ਪਲੇਸੈਟਾ ਦੀ ਵਿਕਰੀ ਅਤੇ ਇਸ ਦੇ ਵਿੱਚ ਇੱਕ ਅੰਤਰਰਾਸ਼ਟਰੀ ਗਰੋਹ ਦੀ ਸ਼ਮੂਲੀਅਤ ਦਾ ਇਹ ਪਹਿਲਾ ਮਾਮਲਾ ਦਰਜ ਹੋਇਆ। ਐਫ ਆਈ ਏ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਕਾਰਵਾਈਆਂ ਦੇ ਦੌਰਾਨ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਕੀਤਾ ਗਿਆ। ਮਨੁੱਖੀ ਪਲੇਸੈਟਾ ਕੀ ਹੁੰਦਾ ਹੈ, ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਹੈ ਅਤੇ ਇਸ ਦੀ ਵਰਤੋਂ ਕਿਹੜੇ ਮਕਸਦਾਂ ਦੇ ਲਈ ਕੀਤੀ ਜਾਂਦੀ ਹੈ, ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਜਾਣਦਿਆਂ ਕਿ ਅਸਲ ਦੇ ਵਿੱਚ ਐਫ ਆਈ ਆਰ ਦੇ ਵਿੱਚ ਕੀ ਕੁਝ ਜਿਹੜਾ ਕਿਹਾ ਗਿਆ, ਜਾਂਚ ਦੇ ਵਿੱਚ ਕੀ ਕੀ ਸਾਹਮਣੇ ਆਇਆ। ਇਸ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਦੇ ਮੁਤਾਬਕ ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਨੂੰ ਇਸਲਾਮਾਬਾਦ ਦੇ ਸੈਕਟਰ ਐਫ ਸੈਵਨ ਦੇ ਵਿੱਚ ਮਨੁੱਖੀ ਅੰਗਾਂ ਤੇ ਟਿਸ਼ੂਆਂ ਦੀ ਜਿਹੜੀ ਹੈ ਖਰੀਦੋ ਫਰੋਖਤ ਦੇ ਨਾਲ ਸੰਬੰਧਿਤ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਹੈ, ਜਿਸ ਤੋਂ ਬਾਅਦ 24 ਜੂਨ ਬੁੱਧਵਾਰ ਨੂੰ ਇਸ ਇਲਾਕੇ ਦੇ ਵਿੱਚ ਇੱਕ ਨਿੱਜੀ ਰਹਾਇਸ਼ ਦੇ ਉੱਤੇ ਸਾਂਝਾ ਛਾਪਾ ਮਾਰਿਆ ਗਿਆ। ਐਫ ਆਈ ਆਰ ਦੇ ਵੇਰਵਿਆਂ ਦੇ ਮੁਤਾਬਕ ਛਾਪੇ ਦੇ ਦੌਰਾਨ ਇਹ ਪਾਇਆ ਗਿਆ ਕਿ ਉਸ ਘਰ ਨੂੰ ਮਨੁੱਖੀ ਪਲੇਸੈਟਾਂ ਨੂੰ ਸਟੋਰ ਕਰਨ ਅਤੇ ਉਸਦੀ ਪ੍ਰੋਸੈਸਿੰਗ ਕਰਨ ਦੇ ਲਈ ਇੱਕ ਕੇਂਦਰ ਦੇ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ। ਐਫ ਆਈ ਆਰ ਦੇ ਮੁਤਾਬਕ ਕਿਉਂਕਿ ਉਹ ਚੀਜ਼ਾਂ ਨੂੰ ਡਰਾਈ ਕਰ ਲੈਂਦੇ ਆ, ਜਿੱਦਾਂ ਬਹੁਤ ਸਾਰੇ ਚਮਕਿੱਦੜ ਹੋ ਗਏ, ਹੋਰ ਸਾਰਾ ਆਸਟ੍ਰੇਲੀਆ ਬਾਰਡਰ ਦੀ ਜਦੋਂ ਆਪਾਂ ਪ੍ਰੋਗਰਾਮ ਦੇਖਦੇ ਹਾਂ ਨਾ ਤਾਂ ਉਹਦੇ ਵਿੱਚ ਨਸ਼ਰ ਆਉਂਦਾ, ਚਾਈਨੀਜ਼ ਲੋਕ ਹੋ ਗਏ ਜਿਹੜੇ ਨੇ ਬਹੁਤ ਸਾਰੀਆਂ ਚੀਜ਼ਾਂ ਡਰਾਈ ਕਰਕੇ, ਜਿੱਦਾਂ ਜਾਨਵਰ ਹੋ ਗਏ, ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਆ, ਉੱਥੇ ਬਹੁਤ ਚੈਕਿੰਗ ਹੁੰਦੀ ਹੈ ਖਾਸ ਕਰ ਆਸਟ੍ਰੇਲੀਆ ਬਾਰਡਰ ਤੇ ਇਨ੍ਹਾਂ ਚੀਜ਼ਾਂ ਦੀ। ਐਫ ਆਈ ਆਰ ਦੇ ਮੁਤਾਬਕ ਇਸ ਕਾਰਵਾਈ ਦੇ ਦੌਰਾਨ 3 ਚੀਨੀ ਨਾਗਰਿਕ ਅਤੇ 2 ਪਾਕਿਸਤਾਨੀ ਨਾਗਰਿਕਾਂ ਨੂੰ ਇਸ ਕਾਰੋਬਾਰ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਹੋਣ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ। ਐਫ ਆਈ ਆਰ ਦੇ ਵਿੱਚ ਜਿਹੜਾ ਅੱਗੇ ਕਿਹਾ ਗਿਆ ਕਿ ਗ੍ਰਿਫ਼ਤਾਰ ਕੀਤੇ ਇੱਕ ਚੀਨੀ ਨਾਗਰਿਕ ਤੋਂ ਪੁੱਛਗਿੱਛ ਦੇ ਦੌਰਾਨ ਪਤਾ ਲੱਗਿਆ ਕਿ ਸੈਕਟਰ E11 ਦੇ ਵਿੱਚ ਇੱਕ ਹੋਰ ਥਾਂ ਵੀ ਹੈ ਤੇ ਇਹੀ ਕੰਮ ਹੋ ਰਿਹਾ, ਜਿਸ ਤੋਂ ਬਾਅਦ ਉਥੇ ਤੁਰੰਤ ਕਾਰਵਾਈ ਕੀਤੀ ਗਈ ਤੇ ਕਈ ਕੰਟੇਨਰਾਂ ਦੇ ਕੰਟੇਨਰ ਤੇ ਫਰਿੱਜਾਂ ਦੇ ਵਿੱਚੋਂ ਵੱਡੀ ਗਿਣਤੀ ਚ ਪਲੇਸੈਟਾ ਬਰਾਮਦ ਕੀਤੇ ਗਏ, ਕਿਉਂਕਿ ਇਹਨੂੰ ਆਪਾਂ ਰੱਖ ਨਹੀਂ ਸਕਦੇ 24 ਘੰਟੇ ਦੇ ਅੰਦਰ ਅੰਦਰ ਜਿਹੜਾ ਹਸਪੀਟਲ ਦੇ ਵਿੱਚ ਜਦੋਂ ਸਾਰੀ ਕਾਰਵਾਈ ਹੋ ਜਾਂਦੀ ਹੈ ਡਿਲੀਵਰੀ ਤੋਂ ਬਾਅਦ, ਬੇਬੀ ਡਿਲੀਵਰੀ ਤੋਂ ਬਾਅਦ ਉਸ ਨੂੰ ਠੰਡੇ
1: Best Food Kitchen Cabinets LDD Chicago's Pizza with a twist in your town. 8300 Sierra College Boulevard, Roseville, California. Wedge and non-wedge pizzas. Home delivery available with one phone call 1-916-791-0102. Open every day. Chicago's Pizza with a twist.
2: ਕਵਿਤੇ ਰਸੋਈਏ ਨੂੰ

0: ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
1: ਦਿਲ ਦੀਆਂ ਗੱਲਾਂ, ਤੂੰ ਮੇਰੇ ਦਰ ਤੇ ਆਵੇ ਤੇ ਮੈਂ ਤੇਰੇ ਸੰਗ ਰਲਾਂ, ਜੋ ਹਵਾ ਦੇ ਬੁੱਲੇ, ਜੋ ਪਾਣੀ ਦੀਆਂ ਛੱਲਾਂ, ਤੇ ਰਲ ਕੇ ਬਈਏ ਵਿਹੜੇ ਕਰੀਏ ਦਿਲ ਦੀਆਂ ਗੱਲਾਂ। ਹਾਂਜੀ, ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੇ ਆਪਣੇ ਦੁਆਬਾ ਰੇਡੀਓ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ। ਤੁਸੀਂ ਆਪਣੀ ਰਲਤ ਕਰ ਸਕਦੇ ਹੋ ਫੋਨ ਕਰਕੇ ਤੇ ਸੁਨੇਹੇ ਭੇਜ ਕੇ, ਨੰਬਰ ਹੈ 8360824918 8360824918। ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੀ ਆਪਣੀ ਦੋਸਤ ਸੀਮਾ ਗਰੇਵਾਲ ਦੇ ਨਾਲ। ਤੁਹਾਡੇ ਆਪਣੇ ਦੁਆਬਾ ਰੇਡੀਓ ਤੇ
2: ਜ਼ਿੰਦਗੀ ਨਾਮਾ ਹਾਲ ਏ ਦੁਨੀਆ, ਯੂ ਆਰ ਲਿਸਨਿੰਗ ਨਾਓ ਆਵਰ ਓਨ ਦੁਆਬਾ ਰੇਡੀਓ, ਵੈਲਕਮ ਆਲ ਲਾਈਵ ਓਨ ਫਿਨਲੈਂਡ ਟਾਈਮ ਮੰਡੇ ਟੂ ਫ੍ਰਾਈਡੇ 11 PM, ਇੰਡੀਅਨ ਟਾਈਮ ਟਿਊਸਡੇ ਟੂ ਸੈਟਰਡੇ 2:30 AM, ਰਿਪੀਟ ਬਾਈ ਇੰਡੀਅਨ ਟਾਈਮ ਡੇ ਟਾਈਮ 12 o'clock. Studio number +358 44 976 1962. Join us by WhatsApp call and message and call us on Skype, Doapa Radio PTI. Please like us and follow us on Facebook and download Doapa Radio iOS and Android app. Zindagi Nama Hal e Duniya.

0: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਆਵਾਜ਼ ਦੀ ਦੁਨੀਆਂ। ਦੋਸਤੋ, ਅੱਜ ਹੈ ਸ਼ਨੀਵਾਰ ਤੇ ਅਸੀਂ ਹਾਂ ਬਿਲਕੁਲ ਤਿਆਰ ਮਿੱਤਰਾਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਤੋ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿਚ, ਕਿਉਂਕਿ ਟਾਈਟਲ ਆਪਾਂ ਪੜ੍ਹ ਹੀ ਲਿਆ, ਕਿਉਂਕਿ ਉਹ ਸਾਂਝਾ ਹੋ ਹੀ ਚੁੱਕਾ ਪਹਿਲਾਂ ਹੀ, ਕਿ ਜੱਗ ਵਾਲਾ ਮੇਲਾ। ਇਹ ਵੈਸੇ ਜੱਗ ਜਿਹੜਾ, ਦੋ ਤਿੰਨ ਤਰ੍ਹਾਂ ਦੇ ਜੱਗ ਮੈਨੂੰ ਦਿਸੇ। ਇੱਕ ਤਾਂ ਜਿਹੜਾ ਡਾਇਨਿੰਗ ਟੇਬਲ ਤੇ ਪਿਆ ਸੀ ਜੱਗ, ਤੇ ਉਹਦੇ ਨਾਲ ਮੇਲੇ ਦਾ ਕੀ ਸੰਬੰਧ ਹੈ? ਇਹ ਉਦੋਂ ਪਤਾ ਲੱਗਾ ਜਦੋਂ ਕਿਤੇ ਬਹੁਤ ਵੱਡਾ ਭੰਡਾਰਾ ਜਾਂ ਕੁਛ ਇਹੋ ਜਿਹੀ ਗੱਲ ਚੱਲ ਰਹੀ ਸੀ ਤੇ ਉੱਥੇ ਜੱਗ ਗੁਆਚ ਗਿਆ। ਮੇਲੇ ਦੇ ਵਿੱਚ ਜੱਗ ਗੁਆਚ ਗਿਆ, ਹੁਣ ਉਹ ਕੌਣ ਦਾਲ ਵਰਤਾਏ, ਕੌਣ ਉਹਦੇ ਵਿੱਚ ਪਾਣੀ ਲੈ ਕੇ ਆਏ, ਕੀ ਕਰੇ, ਤੇ ਸਭ ਆਪਣਾ ਤਪੜੀ ਹੋ ਗਈ ਔਰ ਘਸੁੰਨ ਮੁੱਕੀ ਹੋਏ ਤੇ ਜੱਗ ਨਹੀਂ ਲੱਭਿਆ। ਜੱਗ ਗੁਆਚ ਗਿਆ, ਜੱਗ ਜੱਗ ਵਿੱਚ ਹੀ ਗੁਆਚ ਗਿਆ। ਤੋ ਉਹ ਇੱਕ ਦਿੱਕਤ ਵਾਲੀ ਗੱਲ ਹੋ ਜਾਂਦੀ ਹੈ ਦੋਸਤੋ। ਜੱਗ ਹਮੇਸ਼ਾ ਸਾਂਭ ਕੇ ਰੱਖਣਾ ਚਾਹੀਦਾ ਕਿਉਂਕਿ ਜੱਗ ਵਾਲਾ ਮੇਲਾ ਹੈ ਦੋਸਤੋ, ਬਾਕੀ ਸਭ ਚ ਮੇਲਾ ਹੈ। ਸੋ ਜੱਗ ਦੇ ਵਿੱਚ ਕੀ ਕੁਛ ਹੁੰਦਾ ਹੈ ਤੇ ਕੀ ਨਹੀਂ ਹੁੰਦਾ ਹੈ, ਇਹਦੇ ਬਾਰੇ ਵੀ ਗੱਲਾਂ ਕਰਾਂਗੇ ਆਪਾਂ। ਪਰ ਸ਼ੁਰੂ ਦੇ ਵਿੱਚ ਨਾ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਕਿਉਂਕਿ ਅਰਲੀ ਮਾਰਨਿੰਗ ਮੇਰਾ ਕੁਛ ਰੁਝੇਵਾਂ ਸੀ, ਇਸ ਕਰਕੇ ਵਕਤ ਜਿਹੜਾ ਟਾਈਮ ਉਹ ਮੇਰੇ ਕੋਲ ਅੱਜ ਲਈ ਕਾਫੀ ਘੱਟ ਮੈਨੂੰ ਮਿਲ ਰਿਹਾ ਹੈ। ਉੱਤੇ ਵੀ ਮੈਂ ਲਿਖ ਕੇ ਪਾਇਆ ਸੀ ਕਿ 8 ਤੋਂ 9 ਵਜੇ ਤੱਕ ਆਪਾਂ ਗੱਲਾਂ ਬਾਤਾਂ ਕਰਾਂਗੇ, ਪਰ ਸ਼ੁਰੂ ਕਰਨ ਵਿੱਚ ਇੰਨਾ ਟਾਈਮ ਲੱਗ ਗਿਆ, ਯਾਨੀ ਕਿ 13 ਮਿੰਟ ਤਾਂ ਮੈਨੂੰ ਇਹ ਗੱਲ ਦੱਸਣ 'ਚ ਲੱਗ ਗਏ ਆ। ਤੋ ਇਸ ਕਰਕੇ 13 ਮਿੰਟ ਹੋਰ ਤੇ ਹੋ ਸਕਦੇ ਆਪਾਂ, ਲੇਕਿਨ 2 ਘੰਟੇ ਲਈ ਸ਼ਾਇਦ ਗੱਲਬਾਤ ਨਾ ਹੋ ਪਾਏ। ਪਰ ਜਿੰਨੀ ਵੀ ਦੇਰ ਹੋ ਰਹੀ ਹੈ ਉਨੀ ਦੇਰ ਤਾਂ ਆਪਾਂ ਜੱਗ ਵਾਲਾ ਮੇਲਾ ਜਿਹੜਾ ਇਹਦੇ ਵਿੱਚ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਜ਼ਰੂਰ। ਅਤੇ ਬਹੁਤ ਸਾਰੀ ਫਿਲੋਸਫੀ ਇਹਦੇ ਉੱਤੇ ਲਿਖੀ ਗਈ ਹੈ, ਬਹੁਤ ਸਾਰੀਆਂ ਕਹਾਣੀਆਂ ਨੇ, ਕਥਾ ਨੇ, ਉਹਨਾਂ ਸਾਰੀਆਂ ਦੀ ਥੋੜ੍ਹੀ ਬਹੁਤ ਕਹਿ ਲਓ ਵੀ ਚਰਚਾ ਵੀ ਆਪਾਂ ਕਰਾਂਗੇ। ਥੋੜ੍ਹੀ ਬਹੁਤ ਕਿਉਂ, ਹਾਂ ਭਾਈ ਥੋੜ੍ਹੀ ਹੋਣੀ ਹੈ ਕਿਉਂਕਿ ਟਾਈਮ ਵੀ ਉਨਾ ਕਿਹਾ। ਚਲੋ ਖੈਰ, ਕੁਝ ਨਾ ਨਾਲੋਂ ਕੁਝ ਹੋਣਾ ਤੇ ਜ਼ਿਆਦਾ ਠੀਕ ਹੈ। ਬਿਲਕੁਲ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਮੈਨ, ਯਾ ਬ੍ਰੋ ਯਾ। ਤੋ ਇਸ ਕਰਕੇ ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ, ਖੁਸ਼ ਆਮਦੀਦ ਆਪ ਸਭ ਦਾ, ਔਰ ਉਮੀਦ ਕਰਦੇ ਹਾਂ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ। ਤੋ ਇਸ ਜੱਗ ਵਾਲੇ ਮੇਲੇ ਦੇ ਵਿੱਚ ਕਿਉਂ ਨਾ ਆਪਾਂ ਵੀ ਮਹਿਫਲ ਮਿੱਤਰਾਂ ਦੇ ਵਿੱਚ ਮਹਿਫਲ ਲਗਾ ਕੇ ਗੱਲਾਂ ਬਾਤਾਂ ਕਰੀਏ ਸ਼ੁਰੂ। ਅਤੇ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਦੋਸਤੋ ਜਿਹੜਾ ਯੂਟਿਊਬ ਦੇ ਉੱਤੇ ਦੇਖ ਰਹੇ ਹੋ, ਅਸਲ ਵਿੱਚ ਦੁਆਬਾ ਰੇਡੀਓ .com ਦੇ ਉੱਤੇ ਚੱਲ ਰਿਹਾ, ਅਤੇ ਨਾਲ ਦੀ ਨਾਲ ਜਿਹੜੀ ਐਪ ਹੈ ਦੁਆਬਾ ਰੇਡੀਓ ਉਹਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਤਲਾਵਾਂ ਪਾ ਲਈਏ ਨਾਲ ਫੇਸਬੁੱਕ ਨੂੰ ਵੀ। ਓਹੋ, ਉਹ ਮਿਸ ਕਰ ਰਹੇ ਹਾਂ ਬਾਈ ਉਹਨੂੰ। ਤੋ ਫੇਸਬੁੱਕ ਦੇ ਉੱਤੇ ਵੀ ਆਪਾਂ ਜਲਦੀ ਹੀ ਨਾਲੋ ਨਾਲ ਯੂਟਿਊਬ ਐਂਡ ਫੇਸਬੁੱਕ ਐਂਡ ਯੂਟਿਊਬ, ਜੇ ਦੋਨਾਂ ਨੂੰ ਆਪਾਂ ਕਹਿ ਲਓ ਵੀ ਜਿੱਥੇ ਚੱਲੂਗਾ ਚੱਲੂਗੀ ਤੇਰੇ ਨਾਲੇ, ਮਤਲਬ ਟਿਕਟਾਂ ਦੋ ਲੈ ਲਈ, ਆਪਾਂ ਇੱਕੋ ਟਿਕਟ ਲਵਾਂਗੇ ਜਾਵਾਂਗੇ ਦੋ ਜਗ੍ਹਾ। ਤੋ ਇਸ ਕਰਕੇ ਉਹਦੇ ਵਿੱਚ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਤੋ ਬਹੁਤ ਬਹੁਤ ਸਵਾਗਤ ਹੈ ਯੂਟਿਊਬ 'ਤੇ, ਅਗਰ ਪਹਿਲੀ ਵਾਰ ਜੁੜਿਓ ਦੋਸਤੋ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਚੰਗਾ ਲੱਗੇ ਪ੍ਰੋਗਰਾਮ, ਅਤੇ ਸਬਸਕ੍ਰਾਈਬ ਵਾਲਾ ਬਟਨ ਦੱਬ ਦਿਓ। ਅੱਜ ਮੈਂ ਹੁਣੇ ਦੇਖ ਕੇ ਹਟਿਆ, ਉਹਦੇ ਉੱਤੇ ਨਾ ਇੱਕ ਅੰਕੜਾ ਆਇਆ, ਬੜਾ ਵਧੀਆ ਅੰਕੜਾ ਸੀ ਬਾਈ, 8080 8080 8080 ਹੋ ਗਿਆ ਬਾਈ ਅੱਜ, ਪੱਕ ਕਮਾਲਾ ਹੋ ਗਿਆ। ਤੋ ਇਹ ਬਹੁਤ ਬੜੀ ਕਮਾਲ ਦੀ ਗੱਲ ਹੈ। ਨੋਰਮਲੀ ਜੇ ਕਿਸੇ ਨੇ ਗੱਡੀ ਚਲਾਉਣੀ ਹੋਵੇ ਤਾਂ 80 ਦੀ ਸਪੀਡ 'ਤੇ ਠੀਕ ਚੱਲਦੀ ਹੈ, ਜੇ 90 ਕਰ ਲਓ ਵੀਰੇ ਤੁਹਾਨੂੰ ਪਤਾ ਹੀ ਹੈ, ਮਤਲਬ ਖਾਸਾ ਗਾਹ ਪੈ ਸਕਦਾ ਉਹਦਾ। ਤੋ 100 'ਤੇ ਤਾਂ ਬਸ ਫਿਰ ਵਾਹ ਵਾਹ ਰੱਬ ਰਾਖਾ, ਇਸੇ ਕਰਕੇ ਪਹਿਲਾਂ ਲਿਖ ਲੈਂਦੇ ਆ ਬਸ, ਸਾਡੇ ਟਰੱਕਾਂ ਵਾਲੇ ਬਾਈ ਨੇ ਪਿੱਛੇ ਲਿਖਿਆ ਹੁੰਦਾ, ਪਹਿਲਾਂ ਅੱਗੇ ਨਹੀਂ ਲਿਖਦੇ, ਅੱਗੇ ਮਿਰਚਾਂ ਟੰਗੀਆਂ, ਨਿੰਬੂ ਟੰਗਿਆ, ਓਕੇ ਅੱਗੇ ਅੱਗੇ ਕੋਈ ਐਡਾ ਚੱਕਰ ਨਹੀਂ ਹੈਗਾ, ਇੱਕ ਛੱਤਰ ਵੀ ਟੰਗਿਆ ਅੱਗੇ ਕਿ ਜੇ ਕਿਸੇ ਨੇ ਹਾਂ ਗੱਲ ਸਾਨੂੰ ਭੈੜੀ ਨਜ਼ਰ ਨਾਲ ਦੇਖਿਆ ਤਾਂ ਆਹ ਨਜ਼ਰ ਰੱਖਿਓ, ਸਾਡੇ ਕੋਲ ਹੈਗੇ ਮਿਰਚਾਂ ਵੀ ਹੈਗੀਆਂ, ਨਿੰਬੂ ਵੀ ਹੈਗਾ, ਅਤੇ ਇੱਕ ਮਤਲਬ ਇੱਕ ਪੈਰ ਵਾਲੀ ਜੁੱਤੀ ਰੱਖਦੇ ਆ, ਦੋ ਵਾਲੀ ਨਹੀਂ ਰੱਖਦੇ, ਇੱਕ ਰੱਖਦੇ ਆ ਤਾਂ ਕਿ ਉਹ ਚੱਕ ਕੇ ਨਾ ਲੈ ਜੇ ਕੋਈ, ਕਿਉਂਕਿ ਉਹ ਵੀ ਕੋਈ ਲੈ ਜਾ ਸਕਦਾ ਨਾ, ਇੱਕ ਕੀ ਕਰ ਲੂਗਾ ਬਾਈ। ਚਲੋ ਖੈਰ, ਔਰ ਪਿਛਲੇ ਪਾਸੇ ਉਹਨਾਂ ਨੇ ਲਿਖਿਆ ਹੁੰਦਾ ਐਨ ਬੈਕ 'ਤੇ ਜਾ ਕੇ, ਇੱਕ ਓਕੇ ਦੂਜੇ ਪਾਸੇ ਟਾਟਾ, ਅਤੇ ਵਿਚਾਲੇ ਇੱਕ ਪਾਸੇ ਹੋਰਨ ਦੂਜੇ ਪਾਸੇ ਪਲੀਜ਼, ਹੋਰਨ ਕਿਤੇ ਅਤੇ ਪਲੀਜ਼ ਕਿਤੇ, ਅਤੇ ਦੂਸਰਾ ਬਹੁਤ ਹੀ ਜ਼ਰੂਰੀ ਸ਼ਬਦ ਰੱਬ ਰਾਖਾ। ਓ ਦੋਸਤੋ ਰੱਬ ਹੀ ਰਾਖਾ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਤੋ ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਕਹਿੰਦੇ ਹੋਏ ਕਰਦੇ ਹਾਂ ਗੱਲਬਾਤ ਦਾ ਆਗਾਜ਼, ਔਰ ਤੁਸੀਂ ਸ਼ਾਮਿਲ ਹੋ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਨੰਬਰ ਕਰਕੇ ਡਾਇਲ, ਚਿਹਰੇ 'ਤੇ ਸਮਾਈਲ, 950 ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਇਹ ਉਹ ਨੰਬਰ ਨਹੀਂ, 950 ਵਾਲਾ ਨਹੀਂ ਹੈਗਾ ਵੀਰੇ, 950 ਵਾਲਾ ਹੈ ਹੀ ਨਹੀਂ, ਆਪਣਾ ਨੰਬਰ ਉਹੀ ਹੈ ਜਿਹੜਾ ਬਦਲ ਚੁੱਕਾ ਹੈ ਬੜੀ ਦੇਰ ਦਾ। ਤੋ ਨਹੀਂ ਨਹੀਂ ਨਹੀਂ ਨਹੀਂ 950 ਤਾਂ ਬਿਲਕੁਲ ਨਹੀਂ ਹੈ, 9478355595, तो 9478355591 एक ऐसा नंबर है, जादुई नंबर आ जिंदे उत्ते अपनी गलबात जिहड़ी है वह सांझी होएगी, लाइव होएगी, तो आपां नूं उड़ीक रहेगी कि इस नंबर दे राही जिहड़ी साडी गलबात जिहड़ी होवे जरूर। तो जग वाले मेले बारे आपां की सोचते हैं, तो की सोचते हैं, क्यों सोचते हैं, यह जग है कि इहनूं जग नूं जग ही क्यों कहा जांदा है, मतलब बाल्टी क्यों नहीं कहा गया। तो बहुत सारी चीजा ने मेरे मन च बड़िया आंदिया ने। कई बार तो ए हुंदा भी उत्थे ना कोई रोटी पानी शगन छकाउण दा बड़ा वड्डा एक इंतजाम किया हुंदा, उहनूं भी जग कहिंदे कि जग लग गए जी, वो जग लग गया कहिंदे दसो जी। फिर टेबल दे उत्ते जग पिया, तो एक बंदा कहिंदा जी, एक बंदे ने टब दे विच जग रख के ए रोड़ता, वह कहिंदा तू क्यों किया है, कहिंदा जी मैं जग तारिया, जग ही तारता। तो बस ये सारिया चीजा ने दोस्तो, जग जिहड़ा है ना इहदा जिहड़ा मेला है, तो इहदे बारे करांगे गल्लां बातां, क्यों है ते किवें है, कदों तो शुरू होया, जग नूं जग कहना कदों तो जिहड़ा जग दे विच चलिया है, ये गल्लां बातां भी होणियां चाहीदियां ने। चर्चा नहीं होएगी दोस्तो फिर ये भेत भेत ही बनिया रहेगा, पर अज आपां इहदे उत्तों हौली हौली परता खोलांगे। सो दोस्तो यूट्यूब दे राही ते वट्सएप दे राही दोस्तां दे सुनेहे जिहड़े है वह ठंडी हवा दे पुल्ले वांग आउणे शुरू हो चुके ने, ते स्वागत करदे आ सारे दोस्तां बिल्लियां दा। ते दोस्तो सुरेंद्र कौर माहिल जी कहिंदे जी सति श्री अकाल जी, जी आयां नूं जी खुश आमदीद, ते कहिंदे जी जग वाला मेला बस हुण थोड़ी देर दा, वाह जी वाह, सही गल है जी। तो इसे तरह ही दोस्तो जिमी कार्टर साहब कहिंदे जी, जमी वीडियो जिंदगी जिंदाबाद ते मुहब्बत जिंदाबाद, वी लगे रहो भाई जी, थैंक यू जी, थैंक यू भाई जी, क्या बात है, जिंदाबाद जा रही है। फिनलैंड तो बाली ठंडी हवा का बुला है बरे, ओ लिखते ने सत श्रीकाल जी, कहते सारे दोस्तों ते ना हाथ भी जुड़े ने, छुट्टियां चलते ने उन्होंने उधर फिनलैंड ते भाई उन्होंने भी बहुत बहुत स्वागत जी आया नू, खुश आमदीद। मनदीप जस्सी जी सत श्रीकाल जी, कहते सारे परिवार नू ते सत्कार ते पीरां भैणां नू जी सत श्रीकाल जी, जी आया नू सर। ते भाई चरणजीत सिंह शैली साहब अज उन्होंने मैं जो एक जगह मैनू मिले उन्होंने कमेंट जिहड़े ना मैं पढ़े आ बाली, मतलब उन्होंने चुन चुन के कमेंट भेजेंगे ठाकुर, उन्होंने भेजे भाई ए टिकाने से ठा ठा ठा, बहुत वधिया ओ भाई जी सल्यूट है। कहिंदे शम्मी जी ते दुआबा रेडियो दे सारे सत्कार स्रोतियां नूं भाई सांझी फतेह प्रवान करनी जी। एक उन्होंने मतलब साडे हक च नारा मारिया हा दा नारा, कहिंदे भाई बेनती है कि प्रोग्राम नूं लाइक ते शेयर जरूर करियो, थैंक यू भाई जी, थैंक यू। ये दिल तुम्हारे प्यार का मारा है दोस्त। लो जी हुण आउने आपां जग वाले मेले ते। वैसे इस तो पहला कि मैं जग वाला मेला देखता खासी दूर निकल जा, तुसीं जरूर आप फोन नूं माड़ा जा ए सैट डाउन जिहा करके एक नंबर जिहा डायल कर लियो 9478355591, इहदे उत्ते होणगीआं गल्लां। कहिंदे आ कि रब जिहड़ा बड़ा बोर जिहा हो गया सी, कहिंदा उहने फिर जग बनाया, सब तो पहले जग ही बनाता बई ने, गिलास बना लो, कुछ छोटी मोटी चीजा पहला चेक कर लो, बना के चमचे बना लो, कौल चमचे भी बनाए, चमचा तो देख लो अज भी कितनी लोड होंदी है हर जगह, बिना चमचे तो कुछ नहीं हो सकता, कुछ खादा पीता भी नहीं जा सकता, चाहे महकमा होए चाहे टेबल दे उत्ते कोई चीज होए। चमचा एक बहुत बड़े लीडर से, उन्होंने इहदा ना ही रखा से अपनी किताब का चमचा युग। तुसीं दस्सो कि किहड़े किहड़े सीगे उह, बड़े पॉपुलर लीडर ने साडे इंडिया दे ही आ, उन्होंने लिखा सी चमचा युग। दसो भी तुसीं चमचा बना लो, तुसीं गिलास कौली होर थोड़ी जिहड़े करछी बना लो, आ जिहड़े बाले तगड़े चमचे हुंदे उहनूं करछी कहा जांदा है, वह भी चक्कर है। तो पर जग बनाया बई ने, और जग बना के उन्होंने तरह तरह चीजा विच फिट कीतियां, एल है पहाड़, एल है समुंदर, एलो वीरा, मतलब रेगिस्तान भी बनाता बई ने, दसो रेता ही रेता। ਉਹ ਸ਼ਾਇਦ ਫਿਰ ਉਹ ਤਾਂ ਬਣਾਇਆ ਵੀ ਬਾਅਦ ਚ ਆ ਕੇ ਸ਼ਿਵ ਕੁਮਾਰ ਬਟਾਲੀ ਸਾਹਿਬ ਨੇ ਲਿਖਣਾ ਵੀ ਸੀ, ਭੱਠੀ ਵਾਲੀਏ ਚੰਬੇ ਦੀ ਡਾਲੀਏ ਪੀੜਾਂ ਦਾ ਪਰਾਗਾ ਭੁੰਨਦੇ, ਪੀੜਾਂ ਦਾ ਪਰਾਗਾ ਜੇ ਭੁੰਨਾ ਹੁੰਦਾ ਤੇ ਰੇਤਾ ਕਿੱਥੋਂ ਲਿਆਉਣਾ ਸੀ, ਇਸ ਕਰਕੇ ਰੇਗਿਸਤਾਨੀ ਬਣਾਉਣਾ ਪੈ ਗਿਆ, ਉਹ ਵੀ ਚੱਕਰ ਪਿਆ ਸਾਰਾ। ਦੇਖੋ ਕਵੀ ਦੀ ਕਿੰਨੀ ਸਹਾਇਤਾ ਕਰਦੀ ਹੈ ਕੁਦਰਤ। ਤੋ ਫਿਰ ਸਮੁੰਦਰ ਹੋ ਗਏ, ਦਰਿਆ ਹੋ ਗਏ, ਉਹਦੇ ਵੀ ਪਾਣੀ ਚਾਹੀਦਾ ਸੀ ਚਲੋ, ਤੇ ਦਰਿਆਵਾਂ ਉੱਤੇ ਚਲੋ ਬੰਦੇ ਆਏ ਉਹਨਾਂ ਨੇ ਬੰਨ ਬਣਾ ਲਏ। ਦੱਸੋ ਵੀ ਉਹ ਰੋੜੀ ਫਿਰਦਾ ਵੇ ਰੱਬ ਜਿਹੜਾ ਹੈ, ਤੁਸੀਂ ਕਾਹਦੇ ਵਾਸਤੇ ਯਾਰ ਬ੍ਰੇਕਾਂ ਲਾਉਂਦੇ ਉਹਦੀਆਂ, ਚਲੋ ਫਿਰ ਬ੍ਰੇਕ ਲਾ ਵੀ ਲਈ, ਬੰਨ ਬਣਾ ਵੀ ਲਿਆ ਧਰਤੀ ਦੇ ਉੱਤੇ, ਤੇ ਉਹ ਬੰਨ ਨੂੰ ਵੀ ਬੰਨ ਕੇ ਨਹੀਂ ਰੱਖ ਸਕਦੇ ਸੀ, ਦੇਖੋ ਤੁਸੀਂ ਕਿਉਂਕਿ ਉਹਦੀ ਬੰਨ ਦੀ ਉਮਰ ਹੁੰਦੀ ਹੈ, ਇਹੋ ਜਿਹਾ ਪਾਣੀ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ ਬਈ, ਤੇ ਉਹਦੇ ਵਿੱਚ ਕੀ ਆ ਸਿਲਟ ਜੰਮ ਜੰਮ ਕੇ ਇੱਕ ਗਰਾਊਂਡ ਤਿਆਰ ਹੋ ਜਾਂਦਾ। ਓਏ ਹੋਏ ਹੋਏ ਹੋਏ ਹੋਏ, ਵਾਹ ਵਾਹ, ਉੱਥੇ ਲੁੱਡੀਆਂ ਪਾ ਲਓ, ਜੇ ਕਰ ਲਓ, ਹਨੇਰੀ ਹੁੰਦੀ ਹੈ ਪੂਰੀ। ਤੋ ਖੈਰ, ਰੱਬ ਨੇ ਸਭ ਕੁਛ ਬਣਾ ਲਿਆ, ਜੀਵ ਜੰਤੂ ਸੋ ਕੋਈ ਸੱਪ ਬਣਾ ਲਿਆ, ਕੋਈ ਕਹਿੰਦਾ ਵੀ ਇਹਦਾ ਹੁਣ ਸੱਪ ਦਾ ਇੰਟਰਟੇਨਮੈਂਟ ਕਿਵੇਂ ਹੋਵੇ, ਚਲੋ ਡੱਡੂ ਬਣਾ ਲਏ, ਕਿਉਂ ਡੱਡੂ ਨੱਚ ਨੱਚ ਕੇ ਭੱਜਦੇ ਅੱਗੇ, ਡਿੰਚਕ ਡਿੰਚਕ ਡਿੰਚਕ, ਇਹ ਪਿੱਛੇ ਤਾਂ ਆਈ ਆ ਗਿਆ ਆ ਗਿਆ ਆ ਗਿਆ, ਮੰਡੂਲੀ ਮੇਰਾ ਤੰਡੂਲੀ ਆ ਗਿਆ ਵੀਰੇ ਆ ਗਿਆ। ਤੋ ਇਹ ਹੋ ਜਾਂਦੇ, ਫਿਰ ਉਹ ਕਹਿੰਦੇ ਵੀ ਇਹਨੂੰ ਅੱਖਾਂ ਤਾਂ ਦੇ ਦਿਓ, ਪਰ ਦੇਖਣ ਦੀ ਲੋੜ ਕੀ ਹੈ। ਫਿਰ ਉਹ ਅੱਖਾਂ ਦੀ ਜਗ੍ਹਾ ਜੀਭ ਦਨਾਲੀ ਵਰਗੀ ਨਾ ਵਾਈਟ ਹੈ, ਨਸਾਂ ਚੋਂ ਕੱਢ ਕੇ ਪਿਉਂ ਨਸਾਂ ਤੇ ਮਾਰ ਕੇ ਦੇਖ ਲੈਂਦਾ ਸਾਰਾ ਕੁਝ। ਅੱਛਾ, ਤੋ ਇਹ ਥਾ ਯਾ ਸਭ, ਕੋਈ ਬਾਤ ਨਹੀਂ ਬਾਈ, ਦੇਖ ਲੈਂਗੇ, ਹਨੇਰੀ ਲਿਆਉਂਦਾ ਬਾਈ। ਅਖੀਰ ਚ ਬੰਦਾ ਬਣਾਇਆ ਉਹਨੇ, ਤੇ ਬੰਦਾ ਅਜੇ ਤੱਕ ਵੀ ਬੰਦਾ ਨਹੀਂ ਬਣਿਆ, ਕਿਉਂਕਿ ਲਾਸਟ ਵਿੱਚ ਬਣਿਆ। ਤੋ ਦੋਸਤੋ, ਆਪਣੇ ਨਾਲ ਮਹਿਫਲ ਦੇ ਵਿੱਚ ਜੁੜ ਚੁੱਕੇ ਨੇ ਇਸ ਵੇਲੇ ਹਰਿੰਦਰ ਸਿੰਘ ਬਿਸਲਾ ਸਾਹਿਬ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਬਿਸਲਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਖੁਸ਼ ਆਮਦੀਦ।
1: ਸਤਿ ਸ੍ਰੀ ਅਕਾਲ ਸ਼ਮੀ ਜੀ, ਤੁਹਾਨੂੰ ਤੇ ਦੁਆਬਾ ਰੇਡੀਓ ਦੇ ਸਾਰੇ ਸੁਣਨ ਵਾਲਿਆਂ ਨੂੰ
0: ਸਤਿ ਸ੍ਰੀ ਅਕਾਲ ਜੀ।
1: ਜੱਗ ਵਾਲਾ ਮੇਲਾ
0: ਜੀ,
1: ਪਹਿਲਾਂ ਤਾਂ ਉਹ ਮੁਹੰਮਦ ਰਫੀ ਸਾਹਿਬ ਦਾ ਗਾਇਆ ਗਾਣਾ ਚੇਤੇ ਆਉਂਦਾ ਵੀ ਜੱਗ ਵਾਲਾ ਮੇਲਾ ਯਾਰ ਥੋੜੀ ਦੇਰ ਦਾ
0: ਜੀ,
1: ਹੱਸਦੇ ਹਾਂ ਰਾਤ ਲੰਘੇ ਪਤਾ ਨੀ ਸਵੇਰ ਦਾ।
0: ਕੋਈ ਕੋਨਫੀਡੈਂਸ ਹੈ ਨੀ ਬਾਈ ਚ, ਸਹੀ ਗੱਲ ਹੈ ਜੀ, ਬਿਲਕੁਲ।
1: ਉਹ ਲਿਖਣ ਵਾਲੇ ਨੇ ਜਦ ਲਿਖਿਆ ਮੈਨੂੰ ਸਮਝ ਨੀ ਆਈ, ਮਤਲਬ ਸੁੱਤਿਆਂ ਜਾਂ ਸੁਪਨੇ ਲੈਂਦੇ ਰਾਤ ਲੰਘੇ ਤਾਂ ਹੋ ਸਕਦੀ ਆ, ਰਾਤ ਨੂੰ ਤਾਂ ਸ਼ਮੀ ਹੱਸ ਸਕਦਾ।
0: ਐਂਡ ਹੋ ਗਿਆ ਜੀ। ਜੀ
1: ਉਹ ਬਹੁਤ ਹੀ ਮਕਬੂਲ ਗੀਤ ਉਹਨਾਂ ਦਾ, ਉਹ ਫਿਲਮ ਪਤਾ ਨੀ ਕਿਹੜੀ ਆ,
0: ਗੀਤ ਜ਼ਿਆਦਾ ਮਕਬੂਲ ਹੈ ਜੀ ਜੀ ਜੀ ਬਿਲਕੁਲ।
1: ਤੇ ਜਿੱਦਾਂ ਤੁਸੀਂ ਕਿਹਾ ਪਹਿਲਾਂ ਤਾਂ ਸੱਚੀ ਗੱਲ ਆ ਵੀ ਇਹ ਕਿੱਦਾਂ ਇਹ ਗੱਲ ਮਿੱਠੀ ਹੈ ਵੀ ਜੱਗ ਬਣਿਆ ਕਿੱਦਾਂ।
0: ਹਾਂਜੀ ਬਿਲਕੁਲ,
1: ਸਾਇੰਸਦਾਨ ਹੋਰ ਤਰ੍ਹਾਂ ਕਹਿੰਦੇ ਆ, ਜਿਹੜੇ ਵੱਖ ਵੱਖ ਧਰਮ ਆ ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਕਹਾਣੀਆਂ
0: ਜੀ।
1: ਕੋਈ ਕਹਿੰਦਾ ਵੀ 6 ਦਿਨ ਲਾ ਕੇ ਤੇ 7ਵੇਂ ਦਿਨ ਛੁੱਟੀ ਕੀਤੀ, ਉਹ ਦਿਨ ਵੀ ਕੱਲ ਨੂੰ ਆਉਣ ਵਾਲਾ,
0: ਉਹ ਕੱਲ ਆ ਜਾਣਾ ਜੀ ਬਿਲਕੁਲ।
1: ਤੇ ਕੁਛ ਕਹਿੰਦੇ ਆ ਵੀ ਜੱਗ ਉਹਨਾਂ ਦਾ ਪਤਾ ਹੀ ਨੀ, ਕਰੋੜਾਂ ਹੀ ਦੇਵਤੇ ਆ ਵੀ ਕਿੱਧਰੋਂ ਕਿੱਦਾਂ ਹੋ ਗਿਆ ਕੰਮ,
0: ਭੇਤ ਬਣਿਆ ਹੋਇਆ।
1: ਤੇ ਸਾਡੇ ਪਹਿਲੇ ਪਾਤਸ਼ਾਹ ਕਹਿੰਦੇ ਆ ਵੀ ਉਹ ਉਦਾਂ ਦੀ ਗੱਲ ਆ ਜਿੱਦਾਂ ਦੀ ਵਿਗਿਆਨ ਕਹਿੰਦਾ ਵੀ, ਮਤਲਬ ਇੱਕੋ ਵਾਰੀ ਹੋਇਆ ਧਮਾਕਾ
0: ਜੀ,
1: ਤੇ ਸਾਰਾ ਸੰਸਾਰ ਆ ਜਿਹੜਾ ਇਹ ਜੱਗ ਬਣਨਾ ਸ਼ੁਰੂ ਹੋ ਗਿਆ।
0: ਹੋ ਗਿਆ ਜੀ ਬਿਲਕੁਲ ਬਿਲਕੁਲ, ਅਰਬ ਦੇ ਨਰਬਰ ਤੰਦੂ ਕਰਾ।
1: ਉਹ ਤਾਂ ਉਹ ਜਿੱਦਾਂ ਉਹ ਕਹਿੰਦੇ ਆ ਵੀ ਬਿਗ ਬੈਂਗ ਹੋਇਆ, ਉਦਾਂ ਦੀ ਗੱਲ ਆ ਜਿਹੜੀ ਗੁਰਬਾਣੀ ਚ ਵੀ ਆ ਵੀ ਇੱਕੋ ਵਾਰੀ ਇੱਕੋ ਅਕਾਓ ਕੀਤਾ ਪਸਾਓ।
0: ਹਾਂਜੀ ਬਿਲਕੁਲ,
1: ਪਰ ਹੈ ਜੱਗ ਬੜਾ ਬਈ, ਕਮਾਲਾਂ ਹੀ ਆ। ਹੁਣ ਮੇਲਾ ਉਦਾਂ ਹੈ ਨਾ ਵਿਗਿਆਨ ਆ ਜਿਹੜਾ, ਜਿੱਦਾਂ ਪਹਿਲਾਂ ਮੇਲਾ ਛੋਟਾ ਸੀ ਉਹਨੂੰ ਮੇਲੇ ਨੂੰ ਥੋੜਾ ਵੱਡਾ ਕਰੀ ਜਾਂਦਾ ਵਿਗਿਆਨ,
0: ਮੇਲੇ ਦੀ ਹਨੇਰੀ ਪੂਰੀ ਲਿਆਂਦੀ ਪਈ ਆ।
1: ਆਹੋ ਮੈਂ ਇੱਦਾਂ ਹੈ ਨਾ ਪੜ੍ਹਦਾ ਸੀ ਵੀ ਜਦ 47 ਦੇ ਵਿੱਚ ਆਪਣਾ ਮੁਲਕ ਆਜ਼ਾਦ ਹੋਇਆ
0: ਜੀ,
1: ਤਾਂ ਐਵਰੇਜ ਉਮਰ 37 ਸਾਲ ਸੀ ਸਾਰੀ ਬੰਦੇ ਦੀ ਇੰਡੀਆ ਚ।
0: ਅੱਛਾ, 47 ਚ ਬੰਦਾ ਲਗਭਗ 37 ਸਾਲ ਹੀ ਰਹਿ ਸਕਦਾ ਜੀ ਜਿਉਂਦਾ,
1: ਮਤਲਬ ਉਹ ਗਿਣ ਤਾਂ ਫਿਰ ਇੱਦਾਂ ਹੁੰਦੀ ਆ ਹਨਾ, ਮਤਲਬ 0 ਤੋਂ ਲੈ ਕੇ 80 ਤੱਕ ਜਿਹੜੇ ਬਹੁਤ ਫਿਰ ਬਹੁਤੇ ਬੱਚੇ ਹੀ ਆ ਜਿਹੜੇ ਉਹ ਮਤਲਬ ਜਾਂ ਤਾਂ ਜੰਮਦੇ ਹੀ ਜਾਂ 5-7 ਸਾਲ ਦੇ, ਜਾਂ ਆਪਾਂ ਜਿੱਦਾਂ ਪੁਰਾਣੇ ਪਰਿਵਾਰਾਂ ਦੀ ਸਾਰੀ ਹਿਸਟਰੀ ਦੇਖੀ ਹੈ ਇੱਦਾਂ ਹੀ ਆ ਵੀ 6-7 ਜੰਮੇ ਹੀ 2-3 ਕੁ ਸਿਰੇ ਚੜੇ,
0: ਬਾਕੀ ਟਵਾਂ ਟਵਾਂ ਕਰਕੇ ਆਉਗੇ ਜੀ।
1: ਉਹ ਫਿਰ ਉਹ ਉਹਦੇ ਕਰਕੇ ਫਿਰ 37 ਸੀ ਹਨਾ,
0: 37 ਮੰਨ ਐਵਰੇਜ ਨਿਕਲੇ ਜੀ
1: ਐਵਰੇਜ। ਹੁਣ ਮੈਨੂੰ ਲੱਗਦਾ 67 ਕੁ ਤੱਕ ਪਹੁੰਚ ਗਿਆ ਕੰਮ,
0: ਡਬਲ ਹੋ ਗਿਆ ਜੀ ਬਿਲਕੁਲ।
1: ਜਿਹੜੇ ਵਿਕਸਿਤ ਮੁਲਕ ਆ ਜਿੱਦਾਂ ਮਤਲਬ ਜਪਾਨ ਵਰਗੇ ਆ ਉੱਥੇ ਤਾਂ ਮੈਂ ਕਹਿੰਦਾ 90 ਦੇ ਗੇੜ ਚ ਐਵਰੇਜ ਉਮਰ ਆ ਕਿਸੇ ਦੀ, ਇੱਥੇ ਅਮਰੀਕਾ ਦੀ 77 70 ਕਿਆ
0: ਜੀ,
1: ਤੇ ਇਹ ਜੱਗ ਵਾਲਾ ਮੇਲਾ ਫੇਰ ਬਦਲਦਾ ਹੀ ਰਿਹਾ। ਅੱਛਾ ਹੁਣ ਗੱਲ ਲੰਬੀ ਨਾ ਕਰੀਏ, ਮੈਂ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ।
0: ਬਿਲਕੁਲ ਜੀ ਬਿਲਕੁਲ,
2: ਜੋ ਵਾਅਦਾ ਕੀਆ ਵੋ ਨਿਭਾਨਾ ਪੜੇਗਾ।
0: ਜੀ
1: ਤੇ ਇੱਕ ਗੀਤ ਆ ਸੁਰਜੀਤ ਪਾਤਰ ਹੁਣਾਂ ਦਾ ਲਿਖਿਆ ਆ
0: ਜੀ,
1: ਤੇ ਇਹ ਗੀਤ ਦੀ ਕਹਾਣੀ ਵੀ ਬੜੀ ਦਿਲਚਸਪ ਆ, ਜਿਹੜੀ ਉਹਨਾਂ ਤੋਂ ਕਈ ਵਾਰ ਸੁਣੀ ਸੀ
0: ਜੀ।
1: ਪਾਤਰ ਸਾਹਿਬ ਗਏ ਸੀ ਆਪਣੇ ਇੰਗਲੈਂਡ ਦਦਾਰ ਸਿੰਘ ਪਰਦੇਸੀ ਉਹਨਾਂ ਦੇ ਤਾਇਆ ਜੀ ਦੇ ਲੜਕੇ ਜਿਹੜੇ ਉਹਨਾਂ ਦੇ ਕੋਲ।
0: ਰਾਤ ਚਾਨਣੀ ਮੈਂ ਟੁਰਾਂ, ਮੇਰਾ ਨਾਲ ਟੁਰੇ ਪਰਛਾਵਾਂ,
1: ਮੇਰਾ ਨਾਲ ਟੁਰੇ ਪਰਛਾਵਾਂ ਜਿੰਦੇ ਮੇਰੀ, ਅੰਬੀ ਦਾ ਬੂਟਾ ਵੀ ਉਹਨਾਂ ਨੇ ਗਾਇਆ ਮੋਹਨ ਸਿੰਘ ਦਾ।
0: ਜੀ ਜੀ ਜੀ, ਦਦਾਰ ਪਰਦੇਸੀ ਕਿਆ ਬਤਾ,
1: ਦਦਾਰ ਸਿੰਘ ਪਰਦੇਸੀ। ਅੱਛਾ ਉਹ ਹੋਇਆ ਇਹ ਕਿ ਕਿਤੇ ਉਹਨਾਂ ਦੀ ਭਤੀਜੀ ਕੋਲੋਂ ਹਨਾ ਰਸੋਈ ਦੇ ਵਿੱਚ ਦਦਾਰ ਸਿੰਘ ਪਰਦੇਸੀ ਦੀ ਲੜਕੀ ਕੋਲੋਂ ਡਿੱਗ ਗਲਾਸ ਟੁੱਟ ਗਿਆ।
0: ਓਹੋ ਜੀ।
1: ਅੱਛਾ ਗਲਾਸ ਟੁੱਟਿਆ ਤੇ ਗਲਾਸ ਟੁੱਟਣ ਤੋਂ ਬਾਅਦ ਉਹ ਭਰਜਾਈ ਪਾਤਰ ਜੀ ਨੇ ਲੜਕੀ ਕੁੜੀ ਨੂੰ ਦੋ ਤਿੰਨ ਝਟਕਾਂ ਮਾਰੀਆਂ, ਕੁੜੀ ਰੋ ਪਈ।
0: ਓਹੋ
1: ਇਹ ਸੀਨ ਬਣਿਆ ਜੇ ਸੀਨ ਚੋ ਫਿਰ ਉਹ ਗੀਤ ਨਿਕਲਿਆ ਵੀ ਰਾਤੀ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ,
0: ਕੱਚ ਦਾ ਗਲਾਸ।
1: ਤੇ ਚਲੋ ਗੀਤ ਤਾਂ ਲਿਖਿਆ ਗਿਆ, ਗੀਤ ਲਿਖਣ ਤੋਂ ਬਾਅਦ ਉੱਥੇ ਹੀ ਸਾਂਝਾ ਕੀਤਾ। ਤੇ ਤੁਹਾਨੂੰ ਇਹ ਪਤਾ ਹੀ ਆਵੇ ਪਾਤਰ ਪਰਿਵਾਰ ਸਾਰਾ ਹੀ ਬਹੁਤ ਸੁਰੀਲਾ, ਗਾ ਤਾਂ ਸਾਰੇ ਹੀ ਲੈਂਦੇ ਆ,
0: ਸਾਰੇ ਹੀ ਸਾਰੇ ਜੀ ਜੀ।
1: ਤੇ ਉਹ ਲੜਕੀ ਵੀ ਸੋਹਣਾ ਗਾਉਂਦੀ ਆ ਪਰਦੇਸੀ ਉਹਨਾਂ ਦੀ, ਮਤਲਬ ਪ੍ਰੋਫੈਸ਼ਨਲ ਨੀ ਭਾਵੇਂ ਉਹਨੇ ਗਾਇਆ
0: ਜੀ ਜੀ ਜੀ।
1: ਪਰ ਪਾਤਰ ਸਾਹਿਬ ਇਹ ਗੀਤ ਹਨਾ ਉਹਨੂੰ ਹੀ ਦਿਆ ਵੀ ਇਹਨੂੰ ਤੂੰ ਹੀ ਗਾਈ।
0: ਕਿਆ ਬਤਾ, ਅੱਛਾ ਜੀ।
1: ਇਹਨੂੰ ਜਦ ਕਿਤੇ ਰਿਕਾਰਡਿੰਗ ਦਾ ਤਾਂ ਮਨ ਬਣਾਇਆ ਤੇ ਪਹਿਲਾਂ ਗੀਤ ਇਹ ਰਿਕਾਰਡ ਕਰੀ। ਅੱਛਾ ਚਲੋ ਉਹਨਾਂ ਨੇ ਇੱਥੇ ਕਿਤੇ ਇੱਕ ਦੋ ਕਵੀ ਦਰਬਾਰਾਂ 'ਚ ਗੀਤ ਸਾਂਝਾ ਕੀਤਾ। ਸਭ ਤੋਂ ਪਹਿਲਾਂ ਇਹਨੂੰ ਸਟੇਜਾਂ ਤੇ ਗਾਉਣਾ ਸ਼ੁਰੂ ਕੀਤਾ ਬਲਵੀਰ ਲਹਿਰੇ ਨੇ।
0: ਅੱਛਾ ਜੀ।
1: ਤੇ ਉਹਨਾਂ ਨੇ ਇਹਦੀ ਧੁਨ ਜਿਹੜੀ ਬਣਾਈ ਉਹ ਧੁਨ ਇਸ ਢੰਗ ਦੀ ਬਣਾਈ ਵੀ ਉਹ ਤੇ ਲੋਕੀ ਭੰਗੜਾ ਵੀ ਪਾ ਲੈਂਦੇ ਸੀ, ਉਹ ਢੋਲ ਵੀ ਵਜਾ ਲੈਂਦਾ ਸੀ ਨਾਲ।
0: ਕਿਆ ਪਤਾ
1: ਮਤਲਬ, ਪਰ ਪਾਤਰ ਸਾਹਿਬ ਨੂੰ ਉਹਨੇ ਕਿਹਾ ਵੀ ਮੈਂ ਇਹ ਰਿਕਾਰਡ ਕਰਾਉਣਾ, ਪਰ ਪਾਤਰ ਸਾਹਿਬ ਕਹਿੰਦੇ ਵੀ ਇਹ ਨਾ ਕਿਸੇ ਦੇ ਨਾਂ ਕੀਤਾ ਆ,
3: ਉਹ ਮਾਹੌਲ ਦੇ ਵਿੱਚ ਰੱਖਿਆ ਜਾਂਦਾ ਉਹ ਗੱਲ
1: ਭਤੀਜੀ ਸਾਡੀ ਵੇ
0: ਜੀ
1: ਵੀ ਨਹੀਂ। ਉਦੋਂ ਬਾਅਦ ਹੰਸ ਰਾਜ ਹੰਸ ਨੇ ਦੋ ਕੈਸਟਾਂ ਦੇ ਵਿੱਚ ਪਾਤਰ ਸਾਹਿਬ ਦੀਆਂ ਜਿਹੜੀਆਂ ਰਚਨਾਵਾਂ ਦੋ ਗਾਈਆਂ ਸੀ, ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਇੱਕੋ ਦੂਜਾ ਪਈ ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਕਹਿ ਰਹੇ ਉਹ ਬੜੀਆਂ ਮਕਬੂਲ ਹੋਈਆਂ। ਤੇ ਤੀਜੀ ਕੈਸਟ ਦੇ ਵਿੱਚ ਹੰਸ ਚਾਹੁੰਦਾ ਸੀ ਵੀ ਇੱਕ ਪਾਤਰ ਸਾਹਿਬ ਦਾ ਗੀਤ ਪਾਈਏ। ਤੇ ਉਹਨਾਂ ਨੇ ਹਨਾ ਫੋਨ ਕੀਤਾ ਲੁਧਿਆਣੇ ਗੀਤ, ਤੇ ਪਾਤਰ ਸਾਹਿਬ ਤਾਂ ਹੈ ਨਾ ਹੀ ਉਹਨਾਂ ਦੀ ਅਰਧਾਂਗਣੀ ਭੁਪਿੰਦਰ, ਉਹਨੂੰ ਕਿਹਾ ਵੀ ਮੈਨੂੰ ਉਹ ਗੀਤ ਚਾਹੀਦਾ ਰਾਤੀ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ
0: ਜੀ।
1: ਅੱਛਾ ਉਹਨਾਂ ਨੇ ਜੀ ਉਹ ਫੋਨ ਤੇ ਲਿਖਾ ਦਿੱਤਾ ਪਾਤਰ ਹੰਸ ਨੂੰ। ਅੱਛਾ ਪਾਤਰ ਸਾਹਿਬ ਨੇ ਜਦ ਆਇਆ ਨਾ ਗੱਲ ਕੀਤੀ ਪਾਤਰ, ਕਹਿੰਦਾ ਨਹੀਂ ਇਹ ਤਾਂ ਉਹਨੂੰ ਦਿੱਤਾ ਆ ਬੇਟੀ ਨੂੰ, ਵੀ ਹੰਸ ਨੂੰ ਉਹਨਾਂ ਨੇ ਫੋਨ ਕਰਕੇ ਜੀ ਹੰਸ ਨੂੰ ਵੀ ਰੋਕ ਦਿੱਤਾ।
0: ਓਹੋ ਅੱਛਾ ਜੀ,
1: ਭਾਈ ਇਹ ਗੀਤ ਨੀ ਰਿਕਾਰਡ ਕਰਾਉਣਾ। ਅੱਛਾ ਉਹ ਬੇਟੀ ਨੇ ਤਾਂ ਪਤਾ ਨੀ ਸਟੇਜਾਂ ਤੇ ਕਿਤੇ ਗਾਇਆ ਹੋਊ, ਰਿਕਾਰਡਿੰਗ ਨੀ ਹੋਈ। ਹੁਣ ਇਹ ਗੀਤ ਅਸਲ ਦੇ ਵਿੱਚ ਫਿਰ ਗੀਤ ਰਿਕਾਰਡ ਹੀ ਨਹੀਂ ਹੋਇਆ, ਇਹ ਇਹ ਹਲਾ ਸਟੇਜਾਂ ਤੇ ਹੀ ਗਾ ਹੋਇਆ।
0: ਕਿਆ ਬਤਾ,
1: ਤੇ ਅੱਜ ਕੱਲ ਇਹਨੂੰ ਮਨਰਾਜ ਗਾਉਂਦਾ ਉਹਨਾਂ ਦਾ ਬੇਟਾ, ਉਹਨੇ ਵੱਖਰੀ ਧੁਨ ਬਣਾਈ, ਹੰਸ ਰਾਜ ਨੇ ਵੱਖਰੀ ਬਣਾਈ, ਇਹਨੂੰ ਉਪਕਾਰ ਨੇ ਵੀ ਗਾਇਆ। ਅਸੀਂ ਜਦ ਹੈ ਨਾ ਉਪਕਾਰ ਦੀ ਕੈਸੇਟ ਰਿਕਾਰਡ ਕੀਤੀ ਚਾਨਣ ਦੀ ਫੁਲਕਾਰੀ, ਅਸੀਂ ਵੀ ਇਹ ਪਾਉਣਾ ਚਾਹੁੰਦੇ ਸੀ, ਉਪਕਾਰ ਵੀ ਚਾਹੁੰਦਾ ਸੀ, ਪਰ ਪਾਤਰ ਸਾਹਿਬ ਨੇ ਉਪਕਾਰ ਨੂੰ ਵੀ ਨੀ ਇਜਾਜ਼ਤ ਦਿੱਤੀ ਆਪਣੇ ਛੋਟੇ ਭਰਾ ਨੂੰ।
0: ਕਿਆ ਬਤਾ, ਅੱਛਾ ਜੀ।
1: ਤੇ ਫੇਰ ਇਹ ਗੀਤ ਜਦ ਸਟੇਜਾਂ ਤੇ ਗਾਹ ਹੋਣ ਲੱਗ ਪਿਆ ਤੇ ਫੇਰ ਇਹ ਅਸੀਂ ਵੀ ਗਾਉਣਾ ਸ਼ੁਰੂ ਕਰ ਲਿਆ।
0: ਵਾਹ,
1: ਤੇ ਅੱਜ ਤੁਹਾਨੂੰ ਹੁਣ ਤੁਸੀਂ ਕਈਆਂ ਆਵਾਜ਼ਾਂ ਚ ਗੀਤ ਸੁਣਿਆ ਆ, ਅੱਜ ਮੈਂ ਵੀ ਤੁਹਾਨੂੰ ਸੁਣਾਉਣਾ।
0: ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਤਾ, ਵਾਹ ਜੀ ਵਾਹ।
1: ਰਾਤੀ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੇਰੀ ਅਮੜੀ ਨੇ, ਅਮੜੀ ਨੇ ਦਿੱਤੀਆਂ ਨੇ ਲੱਖ ਝਿੜਕਾਂ ਤੇ ਮੇਰੇ ਨੈਣਾ ਵਿੱਚੋਂ, ਨੈਣਾ ਵਿੱਚੋਂ ਸ਼ਮ ਸ਼ਮ ਨੀਰ ਫੁੱਟਿਆ ਨੀ ਮੇਰੇ ਨੈਣਾ ਵਿੱਚੋਂ ਮੇਰੀ ਅੰਮੀ ਤੂੰ ਮੈਨੂੰ ਇੱਕ ਗੱਲ ਦੱਸ ਦੇ ਨੀ ਲੋਕੀ ਦਿਲ ਤੋੜ ਦਿੰਦੇ ਦਿਲ ਤੋੜ ਦਿੰਦੇ ਫੇਰ ਕਿੱਦਾਂ ਹੱਸਦੇ ਨੀ ਲੋਕੀ ਦਿਲ ਤੋੜ ਦਿੰਦੇ ਦਿਲ ਤੋੜ ਦਿੰਦੇ ਫੇਰ ਕਿੱਦਾਂ ਹੱਸਦੇ ਨੀ ਲੋਕੀ ਦਿਲ ਤੋੜ ਦਿੰਦੇ ਇਹੋ ਜਿਹੇ ਗਲਾਸ ਨੀ ਮਾਏ ਵਿਕਦੇ ਲੱਖ ਬਜ਼ਾਰੀ ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀ ਅਤੇ ਹਜ਼ਾਰੀ ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀ ਅਤੇ ਹਜ਼ਾਰੀ ਚੋ ਜਾਂਦੇ ਨੈਣਾ ਦੇ ਮੋਤੀ ਚੋ ਜਾਂਦੇ ਨੈਣਾ ਦੇ ਮੋਤੀ ਮਾਏ ਚਿੜਕ ਨਾ ਮਾਰੀ ਨੀ ਅੱਜ ਮੇਰੇ ਕੋਲੋਂ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੇਰੀ ਅਮੜੀ ਨੇ ਦਿੱਤੀਆਂ ਨੇ ਲੱਖ ਚਿੜਕਾਂ ਤੇ ਮੇਰੇ ਨੈਣਾ ਵਿੱਚੋਂ ਨੈਣਾ ਵਿੱਚੋਂ ਸ਼ਮ ਸ਼ਮ ਨੀਰ ਫੁੱਟਿਆ ਨੀ ਮੇਰੇ ਨੈਣਾ ਵਿੱਚੋਂ ਉਹ ਸਸਤੀਆਂ ਇੱਥੇ ਬਹੁਤ ਜ਼ਮੀਰਾਂ ਮਹਿੰਗੀਆਂ ਬਹੁਤ ਜ਼ਮੀਨਾਂ ਮਹਿੰਗਾ ਰਾਣੀ ਹਾਰ ਤੇ ਸਸਤਾ ਸਦਰਾਂ ਭਰਿਆ ਸੀਨਾ ਦਿਲ ਦਾ ਨਿੱਘ ਨਾ ਕੋਈ ਮੰਗੇ ਦਿਲ ਦਾ ਨਿੱਘ ਨਾ ਕੋਈ ਮੰਗੇ ਸਭ ਮੰਗਦੇ ਪਸ਼ਮੀਨਾ ਨੀ ਅੱਜ ਮੇਰੇ ਕੋਲੋਂ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੇਰੀ ਅਮੜੀ ਨੇ ਦਿੱਤੀਆਂ ਨੇ ਲੱਖ ਚਿੜਕਾਂ ਨੀ ਮੇਰੀ ਅਮੜੀ ਨੇ ਦਿੱਤੀਆਂ ਤੇ ਲੱਖ ਚਿੜਕਾਂ ਤੇ ਮੇਰੇ ਨੈਣਾ ਵਿੱਚੋਂ ਛਮ ਛਮ ਨੀਰ ਫੁੱਟਿਆ ਨੀ ਮੇਰੇ ਨੈਣਾ ਵਿੱਚੋਂ ਮਾਏ ਨੀ ਸੁਣ ਮੇਰੀ ਏ ਮਾਏ ਕਰਮ ਮੇਰੇ ਤੇ ਕਰ ਦੇ ਨਾ ਮੰਗਾ ਸੋਨੇ ਦਾ ਟਿੱਕਾ ਸਿਰ ਉੱਤੇ ਹੱਥ ਧਰ ਦੇ ਮਾਏ ਨੀ ਕੁਝ ਹੋਰ ਨਾ ਮੰਗਾ ਮਾਏ ਨੀ ਕੁਝ ਹੋਰ ਨਾ ਮੰਗਾ ਰਾਂਝਣ ਮੈਨੂੰ ਵਰ ਦੇ ਨੀ ਅੱਜ ਮੇਰੇ ਕੋਲੋਂ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੇਰੀ ਅਮੜੀ ਨੇ ਦਿੱਤੀਆਂ ਨੇ ਲੱਖ ਚਿੜਕਾਂ ਤੇ ਮੇਰੇ ਨੈਣਾ ਵਿੱਚੋਂ ਸ਼ਮ ਸ਼ਮ ਨੀਰ ਫੁੱਟਿਆ ਨੀ ਮੇਰੇ ਨੈਣਾ ਵਿੱਚੋਂ ਸ਼ਮ ਸ਼ਮ ਨੀਰ ਫੁੱਟਿਆ ਨੀ ਮੇਰੇ ਨੈਣਾ ਵਿੱਚੋਂ ਬਹੁਤ ਬਹੁਤ ਧੰਨਵਾਦ
0: ਜੀ ਕਿਆ ਬਤਾ
1: ਜਿੰਦਾਬਾਦ
0: ਰਿਲੀਜ਼ ਕੀਤੀ ਤੇ ਪਾਤਰ ਸਾਹਿਬ ਉਹਨਾਂ ਨੇ ਰਿਲੀਜ਼ ਕੀਤੀ ਸੀ ਤੇ ਉਹਨਾਂ ਨੇ ਉਹ ਚ ਵੀ ਇਹ ਗੀਤ ਆਪ ਗਾਇਆ ਸੀ ਤੇ ਬੜਾ ਕਹਿ ਲੋ ਭਾਵੁਕ ਹੋ ਗਏ ਮੈਂ ਵੇਖਿਆ ਲੋਕੀ ਰੋ ਰਹੇ ਸੀ ਤੇ ਸਭ ਤੋਂ ਪਹਿਲਾਂ ਤੇ ਮੈਨੂੰ ਲੱਗਦਾ ਮੈਂ ਹੀ ਰੋ ਰਿਹਾ ਸੀ ਬੜਾ ਭਾਵੁਕ ਕਰਨ ਦੇਣ ਵਾਲਾ ਗੀਤ ਆ ਜੀ ਔਰ ਤੁਸੀਂ ਤੇ ਇੰਨਾ ਮਤਲਬ ਖੂਬਸੂਰਤੀ ਨਾਲ ਇਹਨੂੰ ਗਾਇਆ ਤੇ ਨਿਭਾਇਆ ਕਿਆ ਬਤਾ ਜੀ ਕਿਆ ਬਤਾ ਜਿੰਦਾਬਾਦ ਜੀ
1: ਬਹੁਤ ਮਿਹਰਬਾਨੀ ਜੀ ਗੀਤ ਦੀ ਮੈਂ ਕਿਹਾ ਕਹਾਣੀ ਵੀ ਮੈਂ ਜਿੱਦਾਂ ਉਹਨਾਂ ਤੋਂ ਸੁਣੀ ਸੀ ਉਹ ਵੀ ਮੈਨੂੰ ਸੀ ਵੀ ਤੁਹਾਡੇ ਨਾਲ ਸਾਂਝੀ ਕਰੀਏ
0: ਬਿਲਕੁਲ ਬਿਲਕੁਲ ਜੀ ਇਹ ਸੋਨੇ ਤੇ ਸੁਹਾਗਾ ਹੋ ਗਿਆ ਜੀ ਕਿਆ ਬਤਾ
1: ਜੀ ਜੀ ਜੀ ਬਹੁਤ ਧੰਨਵਾਦ ਸ਼ਮੀ ਜੀ
0: ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਜਿੰਦਾਬਾਦ ਜ਼ਿੰਦਗੀ ਜੀ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਜੇ ਵੈਸੇ ਇਹ ਪਾਤਰ ਸਾਹਿਬ ਦੀ ਫੈਮਿਲੀ ਚ ਤਾਂ ਗਲਾਸ ਟੁੱਟਿਆ ਸੀ ਤੇ ਉਹਨਾਂ ਨੇ ਗੀਤ ਬਣਾ ਲਿਆ ਕਵਿਤਾ ਬਣ ਗਈ ਜੇ ਕਿਤੇ ਸਾਡੇ ਵਾਲੇ ਟੱਬਰ ਚ ਗਲਾਸ ਟੁੱਟ ਜੇ ਮੈਂ ਕਹਿੰਦਾ ਗਾਹ ਪੈ ਜਾਂਦਾ ਗਲਾਸ ਤੋਂ ਬਾਅਦ ਪਤਾ ਨੀ ਕੀ ਟੁੱਟਣਾ ਤੇ ਦਿਲ ਵਾਲਾ ਤਾਂ ਕੋਈ ਚੱਕਰ ਹੀ ਨੀ ਮਤਲਬ ਗਾਹ ਪੂਰਾ ਪੈਣਾ ਔਰ ਚਲੋ ਖੈਰ ਇਹ ਟੱਬਰ ਦਾ ਹਿਸਾਬ ਹੁੰਦਾ ਬਈ ਮਤਲਬ ਕੋਈ ਜਿੱਥੇ ਗਲਾਸ ਟੁੱਟਦਾ ਉੱਥੇ ਇੰਨਾ ਖੂਬਸੂਰਤ ਨਗਮਾ ਨਿਕਲਦਾ ਟੁੱਟੇ ਹੋਏ ਗਲਾਸ ਚੋਂ ਵਾਹ ਵਾਹ ਵਾਹ ਕਿਆ ਹੀ ਬਾਤ ਆ ਸਲਿਊਟ ਹੈ ਪਾਤਰ ਸਾਹਿਬ ਤੇ ਦੋਸਤੋ ਅੱਛਾ ਇੱਕ ਹੋਰ ਜਿਵੇਂ ਬਿਸਲਾ ਸਾਹਿਬ ਜੀ ਨੇ ਗੱਲ ਦੱਸੀ ਨਾ ਕਿੰਨੀ ਭਾਵੁਕ ਕਰ ਦੇਣ ਵਾਲੀ ਗੱਲ ਹੈ ਕਿ ਉਹਨਾਂ ਨੇ ਕਿਸੇ ਨੂੰ ਹੋਰ ਨੂੰ ਗੀਤ ਗਾਉਣ ਵੀ ਨਹੀਂ ਦਿੱਤਾ ਕਿੰਨੇ ਵੱਡੇ ਵੱਡੇ ਜਿਹੜੇ ਸਿੰਗਰ ਨੇ ਉਹਨਾਂ ਨੂੰ ਕਿਹਾ ਭਾਈ ਨਾ ਬਈ ਨਾ ਇਹ ਤੋਂ ਬੈਠੇ ਕੇ ਨਾਮ ਹੋ ਚੁੱਕਾ ਗੀਤ ਤੇ ਵਹੀ ਗਾਏਗੀ ਕਿਆ ਬਤਾ ਬਿਲਕੁਲ ਜੀ, ਇਹ ਪਾਦਰ ਸਾਹਿਬ ਕਰ ਸਕਦੇ ਹਨ ਔਰ ਬਹੁਤ ਕਮਾਲ ਧਮਾਲ। ਸੋ ਦੋਸਤੋ, ਗਲਾਸ, ਕਿਉਂਕਿ ਜੱਗ ਦੀ ਗੱਲ ਹੋ ਰਹੀ ਸੀ, ਗਲਾਸ ਦੀ ਗੱਲ ਹੋ ਚੁੱਕੀ ਆ, ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰੇ ਭਾਂਡੇ ਨਾ ਵੀ ਹੋਣ ਤਾਂ ਥੋੜੇ ਬਹੁਤ ਆਪਾਂ ਚਰਚਾ ਕਰ ਲਈਏ, ਪਰ ਜੱਗ ਤੇ ਆਪਾਂ ਜ਼ਰੂਰ ਆਉਂਦੇ ਮੁੜ ਕੇ। ਜੱਗ ਵਾਲਾ ਮੇਲਾ, ਇਹ ਗੱਲ ਮਾਹਿਲ ਜੀ ਨੇ ਵੀ ਉੱਤੇ ਉਸ ਗੀਤ ਦਾ ਜ਼ਿਕਰ ਕੀਤਾ ਸੀਗਾ ਸ਼ੁਰੂਆਤ ਦੇ ਵਿੱਚ, ਤੇ ਥੋੜੀ ਦੇਰ ਦਾ ਐਂ ਲਿਖਿਆ ਸੀ ਉਹਨਾਂ ਨੇ। ਅੱਜ ਫਾਸਟ ਫਾਰਵਰਡ ਜਿਹਾ ਕੰਮ ਤਾਂ ਵੀ ਚੱਲੀ ਜਾਂਦਾ, ਕਿਉਂਕਿ ਮੈਂ ਲਿਖ ਕੇ ਲਾਇਆ ਸੀਗਾ ਵੀ ਥੋੜਾ ਜਿਹਾ ਸਮੇਂ ਦੀ ਉਹ ਹੈ, ਮਤਲਬ ਆਪਾਂ ਕਹਿ ਸਕਦੇ ਹਾਂ ਵੀ ਕੁਝ ਨਾ ਨਾਲੋਂ ਕੁਝ ਹੋਣਾ ਜ਼ਰੂਰੀ ਹੈ, ਚੰਗਾ ਜ਼ਰੂਰੀ ਹੈ ਵੀ ਆਪਾਂ ਜੁੜ ਜਾਈਏ ਤੇ ਗੱਲਬਾਤ ਕਰੀਏ ਤੇ ਦਰਸ਼ਨ ਮੇਲੇ ਕਰਕੇ ਆਈਏ ਮਿੱਤਰਾਂ ਦੇ, ਤੋ ਅਦਰਵਾਈਜ਼ ਭੱਜ ਭੱਜੀਏ ਜ਼ਿਆਦਾ ਸੀ। ਖੈਰ ਚਲੋ, ਉਹ ਤੇ ਚੱਲਦਾ ਹੀ ਰਹਿੰਦਾ। ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ, ਕਿਹੋ ਜਿਹੇ ਗੀਤ ਲੈ ਕੇ ਨਾ, ਮਤਲਬ ਇੰਨਾ ਭੜਕਾਊ ਮਾਹੌਲ ਬਣਾ ਰੱਖਿਆ ਗੀਤਾਂ ਚ, ਤੋ ਬੰਦਾ ਫਿਰ ਕਹਿੰਦਾ ਚਲੋ ਜੀ ਲੋ ਫਿਰ, ਜੇ ਏਡੀ ਗੱਲ ਆ ਤਾਂ ਕਿਹੜੀ ਗੱਲ, ਕੋਈ ਚੱਕਰ ਨੀ। ਜ਼ਿੰਦਗੀ ਬਾਰੇ ਕਈ ਸ਼ਾਇਰ ਕਹਿੰਦੇ ਆ, ਬਹੁਤ ਸਾਰੇ ਸ਼ਾਇਰਾਂ ਨੇ ਲਿਖਿਆ ਜ਼ਿੰਦਗੀ ਬਾਰੇ, ਕਹਿੰਦਾ ਐ ਸ਼ਮਾ, ਸ਼ਮਾ ਕਹਿਤਾ, ਹਾਏ ਸ਼ਮੀ ਨੀ ਗਿਆ ਉਹਨੇ, ਖੈਰ ਚੰਗੀ ਗੱਲ ਆ। ਐ ਸ਼ਮਾ ਤੇਰੀ ਉਮਰੇ ਤਬੀ ਹੈ ਏਕ ਰਾਤ, ਹੱਸ ਕਰ ਗੁਜ਼ਾਰ ਜਾਏ ਸੇ ਰੋ ਕਰ ਗੁਜ਼ਾਰ ਦੇ, ਬੰਦਾ ਕਹਿੰਦਾ ਚਲੋ ਹੱਸ ਕੇ ਕੱਟ ਲਓ, ਕਿਹੜੀ ਗੱਲ ਆ। ਦੋਸਤੋ, ਇਹ ਸ਼ਾਇਰਾਂ ਦੀ ਤੇ ਫਿਲੋਸਫੀ ਦੀ ਗੱਲ ਹੋ ਗਈ, ਤੇ ਆਪਾਂ ਆਪਣੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਬਹੁਤ ਸਾਡੇ ਸਤਿਕਾਰਯੋਗ ਚਰਨਜੀਤ ਸਿੰਘ ਸ਼ੈਲੀ ਜੀ, ਸਵਾਗਤ ਕਰਦੇ ਹਾਂ ਜੀ। ਸ਼ੈਲੀ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਜਨਾਬ
1: ਜੀ। ਬਿਸ਼ਲਾ ਸਾਹਿਬ ਬਹੁਤ ਵਧੀਆ ਸ਼ੁਰੂਆਤ ਕਰਕੇ, ਗੀਤ ਬਹੁਤ ਪਸੰਦ ਆਇਆ ਤੇ ਗਾਇਆ ਵੀ ਬਹੁਤ ਵਧੀਆ
0: ਭਾਈ, ਰੂਹ ਉਹਨਾਂ ਨੇ ਪੂਰੀ ਪਾਤੀ ਇਹਦੇ ਵਿੱਚ, ਕਿਆ ਬਾਤ ਹੈ।
1: ਰੂਹ ਵੀ ਖੁਸ਼ ਕਰਤੀ।
0: ਅੱਛਾ, ਜਿਹੜੀ ਭੂਮਿਕਾ ਉਹਨਾਂ ਨੇ ਬੰਨੀ ਤੇ ਇਤਿਹਾਸ ਨਾਲ ਜੋੜਤਾ ਏਡਾ, ਤੇ ਉਹ ਤੇ ਮੈਂ ਕਹਿੰਦਾ ਕਮਾਲ।
1: ਹਾਂਜੀ ਹਾਂ, ਬਿਲਕੁਲ, ਕਿੱਥੋਂ ਚੱਲਿਆ, ਕਿਵੇਂ ਆਇਆ, ਕਿਵੇਂ ਹੋਇਆ, ਕਿੱਥੋਂ ਕਿਹਨੇ ਕਿਹਨੇ ਗਾਇਆ।
0: ਬਸ ਹੁਣ ਇੱਕ ਗੱਲ ਰਹਿ ਗਈ ਵੀ ਗਲਾਸ ਕਿਹੜੀ ਕੰਪਨੀ ਦਾ ਸੀ, ਤੇ ਦੂਜਾ ਇਹ ਹੁਣ ਮੁਕੱਦਰ ਭਾਈ ਜੀ ਨੇ ਵੀ ਪੁੱਛਿਆ ਕਿ ਗਲਾਸ ਭਰਿਆ ਸੀ ਕਿ ਖਾਲੀ ਸੀ, ਇਹ ਵੱਖਰਾ ਸਵਾਲ ਉਹਨਾਂ ਨੇ ਪਾਇਆ ਇੱਕ।
1: ਚਲੋ, ਇਹ ਕਰਦੇ ਰਹਾਂਗੇ। ਤੁਸੀਂ ਹੁਣ ਟੋਪਿਕ ਰੱਖਿਆ ਹੋਣਾ, ਪਰ ਟੋਪਿਕ ਤੇ ਆਈਏ ਜੀ।
0: ਆਈਏ ਜੀ, ਹਾਂਜੀ, ਜੱਗ ਤੇ ਆਈਏ ਆਪਣੇ ਤੇ, ਬਿਲਕੁਲ
1: ਆਪਣੇ ਜੱਗ ਗਲਾਸ ਤੇ ਆਈਏ ਆਪਾਂ, ਹੁਣ ਲੋਕਾਂ ਦੇ ਜੱਗ ਗਲਾਸ ਨੀ ਕਿੰਨਾ ਦੇਖਾਂਗੇ
0: ਜੀ। ਬਿਲਕੁਲ ਸਹੀ ਹੈ ਜੀ।
1: ਹਾਂਜੀ, ਮੈਂ ਕਿਹਾ ਸਮੀ, ਸਾਨੂੰ ਜਦੋਂ ਤੁਸੀਂ ਨਹੀਂ ਆਉਂਦੇ ਨਾ, ਪ੍ਰੋਗਰਾਮ ਨਹੀਂ ਕਰਦੇ, ਤਾਂ ਵੀਰ ਦੀ ਲਿੱਚ ਗੜੀਚੀ ਜੀ ਮਾਰ ਜਾਂਦੇ ਹੋ।
0: ਹਾਂਜੀ,
1: ਉਹ ਫਿਰ ਜਿਵੇਂ ਆਪਣਾ ਗਾਣਾ ਹੀ ਗਿਆ ਯਾਰੀ ਜੱਟ ਦੀ ਫਿਲਮ, ਜੱਗ ਵਾਲਾ ਮੇਲਾ ਸੁਣਨਾ ਸੁਣਨਾ ਲੱਗਦਾ, ਤੇਰੇ ਵਾਜੂ ਦਿਲ ਸਾਡਾ ਨਹੀਂ ਹੋਣ ਲੱਗਦਾ, ਸਾਡਾ ਹਲਵਾਨ ਹੋ ਜਾਂਦਾ ਜੀ।
0: ਕਿਆ ਪਤਾ ਜੀ,
1: ਹੋਰ ਕੋਈ ਪ੍ਰੋਗਰਾਮ ਉਹਦੇ ਚੰਗੇ ਹੀ ਨੀ ਲੱਗਦਾ, ਚਾਹੇ ਜਿੰਨਾ ਮਰਜ਼ੀ ਬਦਲ ਬਦਲ ਕੇ ਦੇਖੀ ਜਾਈਏ, ਉਹ ਟੋਨ ਉੱਥੇ ਸੈੱਟ ਹੋਈ ਹੋਈ ਆ।
0: ਨਹੀਂ, ਇੱਧਰ ਵੀ ਉਹੀ ਹਾਲ ਹੈ ਜੀ, ਮਤਲਬ ਐਂਡ ਹੀ ਹੋ ਜਾਂਦਾ ਜੀ, ਮਤਲਬ ਕਹਿ ਲਓ ਵੀ ਉਹ ਤਰਸ਼ਲੀ ਪੈਂਦਾ, ਤਰਸਲੀ ਜੀ, ਪਤਾ ਨੀ ਕੋਈ ਇਹੋ ਜਿਹਾ ਕੋਈ ਸ਼ਬਦ ਆਇਆ ਸੀ, ਉਹ ਹੋ ਜਾਂਦਾ ਜੀ ਫਿਰ ਕਾਉਂ ਮੋਈ ਹੋਣ ਲੱਗ ਜਾਂਦਾ,
1: ਜਿਵੇਂ ਉਹ ਡਾਕਟਰ ਕੋਲ ਜਾ ਕੇ ਮਾਈਆਂ ਨੀ ਕਹਿੰਦੀ ਚਿੱਤ ਘਾਉਂ ਮੋਈਆ ਹੁੰਦਾ,
0: ਉਹ ਹੋ ਰਿਹਾ ਜੀ, ਮਤਲਬ ਕਹਿੰਦੇ ਢਿੱਡ, ਕਹਿੰਦਾ ਕੀ ਹੋ ਗਿਆ ਢਿੱਡ ਨੂੰ, ਕਹਿੰਦੇ ਪਤਾ ਨੀ ਕੜਿੱਲ ਪੈ ਰਹੇ ਨੇ, ਇਹਦਾ ਕੜਿੱਲ ਤਾਂ ਆਏ ਨੀ ਮੇਰੇ ਕੋਲ ਬਾਇਓਲੋਜੀ ਚ,
1: ਅੱਧਾ ਘੰਟਾ ਹੋਰ ਪੈ ਜਾ ਕੜਿੱਲ ਵੀ ਆ ਜਾਊਗੇ।
0: ਉਹ ਇੱਕ ਡਾਕਟਰ ਨੇ ਉਹਨੂੰ ਸਟੈਥੋਸਕੋਪ ਲਾ ਕੇ ਦੇਖੇ, ਤੇ ਉਹਨੂੰ ਲਾ ਕੇ ਦੇਖ ਕੇ ਕਹਿੰਦਾ ਇਹਦਾ ਇਹ ਮਰ ਗਿਆ ਜੀ, ਕਹਿੰਦਾ ਜਿਉਂਦਾ ਨੀ ਹੈਗਾ, ਕਹਿੰਦਾ ਭਰਾਵਾ ਟੂਟੀ ਕੰਨਾਂ ਚ ਤਾਂ ਮਸਾਲਾ ਪਹਿਲਾਂ, ਇੱਧਰ ਲਾਈ ਜਾਂਦਾ ਉੱਧਰ ਵੀ ਲਾ ਲਾ।
1: ਨਹੀਂ ਨਹੀਂ, ਉਹਦੇ ਵੀ ਸ਼ੰਮੀ ਜੀ ਦੋ ਨੁਕਤੇ ਨੇ
0: ਜੀ,
1: ਉਹ ਜਿਹੜਾ ਹੁੰਦਾ ਇੱਕ ਤਾਂ ਕੰਨਾਂ ਚ ਵੀ ਪਾ ਲਓ ਨਾ, ਉਹਦੇ ਅੱਗੇ ਉਹਨਾਂ ਨੂੰ ਗੇੜਾ ਹੁੰਦਾ, ਫੜ ਕੇ ਦੇਖਿਓ ਕਦੇ ਕਰਕੇ ਚੈੱਕ।
0: ਹਾਂਜੀ,
1: ਜਿਵੇਂ ਆਪਾਂ ਕੋਈ ਚੀਜ਼ ਨਾ ਜੀ ਮੋੜ ਪੱਖਾ ਚਲਾਉਣ ਵਾਲਾ, ਜਿਵੇਂ ਆਪਾਂ ਰੈਗੂਲੇਟਰ ਜਾਂ ਮਰੋੜਦੇ ਹਾਂ, ਉਹ ਵੀ ਇਸ ਤਰ੍ਹਾਂ ਮੁੜਦਾ ਜੀ, ਉਹ ਜਿਵੇਂ ਤੁਸੀਂ ਮਰੋੜ ਕੇ ਰੱਖ ਦੋਗੇ ਨਾ,
0: ਹਾਂਜੀ,
1: ਉਹ ਬੰਦ ਹੋ ਜੂਗਾ, ਲਾਈ ਜਾਣਗੇ ਲਾਈ ਜਾਣ, ਚੰਗਾ ਡਾਕਟਰ ਤਾਂ ਖੋਲ ਲੈਂਦਾ, ਅਸੀਂ ਇੱਥੇ ਪਿੰਡਾਂ ਦੇ ਡਾਕਟਰ ਨਾਲ ਕਰਦੇ ਹੁੰਦੇ ਸੀ ਕਈ ਵਾਰ, ਬੰਦ ਕਰਦੇ ਕਰਦਾ ਪੂਰੇ ਹੋਣੇ ਬਾਂਦਰ ਲਾ ਲਾ ਕੇ ਦੇਖੀ ਜਾ ਕੇ
0: ਸਪੀਕਰ ਗੰਦ ਚੱਲਦੇ ਸੀ ਬੈਟਰੀ ਮੁੱਕ ਗਈ ਤੇ ਬੰਦਾ ਮੁੱਕ ਗਿਆ ਇਹ ਕਰਕੇ ਦੇਖਦੇ ਡਾਕਟਰ ਜਿਹੜੇ ਤਜਰਬੇ ਕਰ ਚਲੋ ਉਹ ਤਾਂ ਕਾਹਨੂੰ ਮਿਲਣਗੇ ਜਾਂਚ ਸਾਡੇ
1: ਨਹੀਂ ਹੁਣ ਤਾਂ ਬਹੁਤ ਨੌਲੇਜ ਆ ਗਈ ਪਤਾ ਲੱਗ ਗਿਆ ਉਹ ਕੰਮਾਂ ਦੀ ਗੱਲਾਂ ਕਰਦਾ ਜੋ ਪਿੰਡਾਂ ਚ ਦੁਕਾਨਾਂ ਹੁੰਦੀਆਂ ਹੁੰਦੀਆਂ ਉਹ ਮੈਨੂੰ ਵੀ ਬਾਅਦ ਚ ਉਦੋਂ ਪਤਾ ਲੱਗਿਆ ਵੀ ਇਹ ਜਦੋਂ ਆਪਾਂ ਨੂੰ ਗੇੜਾ ਦੇਤੀ ਉਹ ਬੰਦ ਹੋ ਜਾਂਦਾ ਉਹਦੇ ਚ ਦੂਜੇ ਪਾਸੇ ਨੂੰ ਉਂਗਲਾਂ ਮਾਰੀ ਚਲੋ ਖਾਂ ਬਾਅਦ ਨੀ ਆਉਂਦੀ ਕੰਨਾਂ ਨੂੰ
0: ਖਤਮ ਹੋ ਗਿਆ ਜੀ ਸਮਝੋ ਡਾਕਟਰੀ ਖੂਹ ਚ ਪੈ ਗਈ ਬੰਦਾ ਜਿਉਂਦਾ ਚਾਹੀਦਾ ਬੈਠਾ ਆਵਾਜ਼ ਆਉਂਦੀ ਨੀ ਦਿਲ ਚੋਂ ਬੰਦ ਆਲਾ ਓਹਨੂੰ ਕਹਿੰਦਾ ਯੂ ਆਰ ਏ ਡੈਡ ਮੈਨ ਕਹਿੰਦਾ ਤੂੰ ਕਹਿੰਦਾ ਹੈ ਹੀ ਨੀ ਤੇਰੇ ਚ ਦਿਲ ਹੈ ਨੀ ਕਹਿੰਦਾ ਦਿਲ ਹੈ ਹੀ ਨੀ ਕਹਿੰਦਾ ਆਹ ਦੇਖ ਲੈ ਆਵਾਜ਼ ਨੀ ਆਉਂਦੀ ਉਹ ਸੱਚੀ ਮੰਨ ਗਿਆ ਕਹਿੰਦਾ ਡਾਕਟਰ ਥੋੜਾ ਝੂਠ ਬੋਲੂ ਕਹਿੰਦਾ ਜੀ ਡਾਕਟਰ ਸਾਹਿਬ ਗੱਲ ਆਏ ਆ ਵੀ ਮੈਂ ਨਾ ਪਿਛਲੇ 6 ਮਹੀਨੇ ਹੋ ਗਏ ਪਾਥਰੀ ਦਾ ਆਪਰੇਸ਼ਨ ਕਰਾਇਆ ਸੀ ਕਿਤੇ ਦਿਲ ਹੀ ਨਾ ਕੱਢ ਲਿਆ ਹੋਵੇ
1: ਡਾਕਟਰ ਸਾਹਿਬ ਘੱਟਦੇ ਕੱਢਦੇ ਕੁਛ ਘੱਟ ਹੁੰਦੇ ਅੰਦਰ ਕੁਛ ਜ਼ਿਆਦਾ ਰੱਖੇ ਹੁੰਦੇ ਨੇ
0: ਓਹੋ ਐਂਡ ਹੋ ਗਿਆ ਜੀ
1: ਕਿੰਨੀਆਂ ਸੁਣੀਆਂ ਨੇ ਕਾਫ ਤਰੀਕੇ ਦੇ ਕੈਂਚੀ ਭੁੱਲੇ
0: ਠੀਕ ਆ ਜੀ ਭੁੱਲ ਗਏ ਉਹ ਕੈਂਚੀ ਕਿੱਡੀ ਵੱਡੀ ਚੀਜ਼ ਆ ਮਤਲਬ ਆਪਰੇਸ਼ਨ ਕਰਦਾ ਕਿਹੜਾ ਬੰਦਾ ਜਿਹੜਾ ਅੰਦਰ ਸਿੱਟ ਜੂ
1: ਪੜਿਆ ਨਹੀਂ ਸ਼ਾਇਦ ਡਾਕਟਰ ਹੋਣਾ ਜੀ
0: ਉਹ ਕਹਿੰਦਾ ਨਾ ਚਲੋ ਇਹ ਵੀ ਡਿਸਪੋਜੀਬਲ ਸੀਗੀ ਖੁਰਜੂ ਵਿੱਚ ਇੰਨਾ ਕੁਛ ਗਾਲਦਾ ਕੈਂਚੀ ਨੀ ਗਲਦੀ
1: ਜ਼ਿੰਦਗੀ ਗਾਲਦੀ ਰਮਜ਼ਾਨ ਦੀ
0: ਕੈਂਚੀਆਂ ਸੁਣੀਆਂ ਨੇ ਕਿਹੜੇ ਮੰਨ ਲਓ ਪਾਣੀ ਹਾਰਨੇ ਜੀ ਬਿਲਕੁਲ
1: ਇਹਨੂੰ ਕਹਿੰਦੇ ਜਾਗਾ ਮੇਲਾ ਵੈਸੇ ਉਹ ਕੁਦਰਤ ਵੀ ਲੱਗ ਜੀ ਬੰਦੇ ਨੂੰ ਪਤਾ ਨਾ ਹੋਵੇ ਨਾ ਪਤਾ ਨਾ ਹੋਵੇ ਕਿੱਡੀ ਮਰਜ਼ੀ ਬਿਮਾਰੀ ਹੋਵੇ ਕਿੰਨਾ ਕੁਛ ਹੋਵੇ ਦੱਬੀ ਤੁਰਿਆ ਜਾਂਦਾ ਬੰਦਾ ਜਦੋਂ ਕਹਿੰਦੇ ਟੈਸਟ ਕਰਾ ਕੇ ਬਹਿਮ ਪੈ ਜੀ ਅੱਧਾ ਬੰਦਾ ਤਾਂ ਊਂ ਮਰ ਜਾਂਦਾ
0: ਉਈ ਕਈ ਤਾਂ ਹੀ ਨੀ ਕਰਾਉਂਦੇ ਕਹਿੰਦੇ ਲਾ ਉਹ ਮੈਨੂੰ ਕੁਛ ਨੀ ਹੋ ਸਕਦਾ ਰੱਬ ਨੂੰ ਸਿੱਧਾ ਮੱਥਾ ਟੇਕਦਾ
1: ਹਾਂ ਨਹੀਂ ਕਹਿਣਗੇ ਤੁਸੀਂ ਆਪਦਾ ਸਾਲ ਬਾਅਦ ਟੈਸਟ ਨੀ ਕਰਵਾਤੇ ਡਾਕਟਰ ਕਹਿਣਗੇ ਆਪਾਂ ਨੂੰ ਜੋ ਜਾਣਿਆ ਦਵਾਈ ਦਵੂਈ ਲੈ
0: ਮੇਰਾ ਦਿਮਾਗ ਖਰਾਬ ਹੈ
1: ਮੈਂ ਡਾਕਟਰ ਨਾਲ ਰੋਟੀ ਦਾ ਕੀ ਮਸਾ ਖਾਂਦੇ ਅਸੀਂ ਨਾ 4 ਗੇੜੇ ਪੀ ਜੀ ਦੇ ਵੱਧ ਲਾ ਲਾਂਗੇ ਜਾਂ ਪਟਿਆਲੇ ਦੇ ਐਕਸਪੀਰੀਅੰਸ ਹੋਇਆ ਹੋਇਆ ਦੇਖ ਲਈਦਾ ਵੀ ਡਾਕਟਰ ਕਿਵੇਂ ਕੰਮ ਕਰਦਾ ਜਿਵੇਂ ਮਿਸਤਰੀ ਨੀ ਹੁੰਦਾ ਪਤਾ ਲੱਗ ਜਾਂਦਾ ਚਾਬੀ ਕਿਵੇਂ ਫੜਦਾ ਮੈਂ ਰੌਣ ਵੀ ਬੰਦ ਕਰ ਦਿੰਦਾ ਸੀ ਡਾਕਟਰ ਨੂੰ ਕਿਹੜਾ ਮੈਂ ਘੁਮਾ ਦਿੰਦਾ ਉਹਦਾ
0: ਉਹ ਲੈ ਕਹਿੰਦਾ ਗੱਲ ਦੇ ਕੁਛ ਨੀ ਸੀ ਉਹ ਅੱਖਰ ਲਿਖੋ ਜਿਹੜੇ ਪੜ੍ਹੇ ਨੀ ਜਾਂਦੇ ਡਾਕਟਰ ਬਣ ਗਏ ਇੱਕ ਬੰਦਾ ਨਾ ਮਰੀਜ਼ ਗਿਆ ਡਾਕਟਰ ਸਾਹਿਬ ਉਹ ਕਹਿੰਦਾ ਡਾਕਟਰ ਸਾਹਿਬ ਆ ਮੈਂ ਸਾਰਾ ਬਾਜ਼ਾਰ ਲਿਖਿਆ ਜੀ ਤੁਹਾਡੀ ਪਰਚੀ ਜਿਹੜੀ ਲਿਖੀ ਹੈ ਕਿਸੇ ਕੋਲ ਮਿਲਣੀ ਜੀ ਦਵਾਈ ਉਹ ਕਹਿੰਦਾ ਮੈਂ ਦਵਾਈ ਲਿਖੀ ਉਹਨੇ ਮੈਂ ਤਾਂ ਪੈਨ ਚ ਲਾ ਕੇ ਦੇਖਿਆ ਜੀ
1: ਹਾਂ
0: ਪੈਨ ਬੰਦ ਸੀਗਾ ਵੀਰੇ, ਹਾਲੇ ਤਾਂ ਲਿਖਣੀ ਆ ਮੈਂ।
1: ਮੈਡੀਕਲ ਵਾਲੇ ਕੋਲ ਪਰਚੀ ਭੇਜਤੀ ਫੋਟੋ ਵਿੱਚ ਲਿਆ ਦਵਾਈਆਂ। ਦਵਾਈਆਂ ਦੀ ਪਰਚੀ ਨੀ ਬਾਇਓਗ੍ਰਾਫੀ
0: ਇਤਿਹਾਸ ਲਿਖਿਆ ਜਾ ਰਿਹਾ
1: ਵੀਰੇ, ਬੰਦੇ ਨਾਲ ਪੜ੍ਹਨਾ ਹੋਵੇ ਯਾਰ।
0: ਹਾਲੇ ਤਾਂ ਕਹਿਣਾ ਰਾਉਂਡ ਨੂੰ ਦੁਸ਼ਹਿਰੇ ਦੇ ਗਰਾਉਂਡ ਚ ਖੜਾ ਕੀਤਾ ਹੋਇਆ, ਹਾਲੇ ਤਾਂ ਤੀਰ ਮਾਰਨਾ ਧੁਨੀ ਚ, ਪੜਾਕੇ ਤਾਂ ਫੇਰ ਪੈਣਗੇ।
1: ਮੈਂ ਡਰੀ ਜਾਵਾਂ ਵੀ ਕਿੰਨੀਆਂ ਲੱਭੀਆਂ ਲਿਖਦੀਆਂ
0: ਯਾਰ, ਖਾਸੀਆਂ ਲਿਖਦੀਆਂ ਕਹਿਣਾ।
1: ਲੈਣ ਚ ਤੂੰ ਲਿਖ ਲਾ ਲੇਖ ਮਾਂ ਦਾ ਵੀ ਬੰਦਾ ਹੈਵਨ ਲਿਖਿਆ ਹੋਇਆ।
0: ਉਹਨਾਂ ਦੇ ਮਾਮਲੇ ਚ ਗੱਲ ਪੂਰੀ ਢੁਕਦੀ ਹੈ ਕਿ ਲਿਖੇ ਮੂਸਾ ਪੜ੍ਹੇ ਖੁਦਾ ਜਾਂ ਫਿਰ ਕਮਿਸਟ। ਹਾਂਜੀ ਹਾਂਜੀ, ਲਿਖਾਈ ਦਾ ਕੋਈ ਫਾਇਦਾ ਨਹੀਂ, ਪੜ੍ਹਾਈ ਦਾ ਪੂਰਾ ਫਾਇਦਾ ਜੀ,
1: ਪੜ੍ਹਾਈ ਦਾ ਫਾਇਦਾ। ਠੀਕ ਹੈ ਜੀ, ਜ਼ਿੰਦਗੀ ਜ਼ਿੰਦਾਬਾਦ, ਸਾਮਰਾਜਵਾਦ ਮੁਕਤਾਬਾਦ।
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ, ਮੁਹੱਬਤ ਜ਼ਿੰਦਾਬਾਦ। ਦੋਸਤੋ, ਬਾਈ ਚਰਨਜੀਤ ਸਿੰਘ ਸ਼ੈਲੀ ਜੀ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਨਾ, ਵਾਕਈ ਬੜੀ ਪਤੇ ਦੀ ਗੱਲ ਆ। ਕਿਉਂ, ਗੱਲ ਦਾ ਪਤਾ ਹੀ ਬਾਅਦ ਲੱਗਦਾ ਜੇ ਉਹ ਪਤੇ ਦੀ ਗੱਲ ਹੋਏ, ਜੇ ਗੱਲ ਚ ਪਤਾ ਹੀ ਕੋਈ ਨੀ ਤੇ ਉਹ ਕਾਹਦੀ ਗੱਲ ਹੈ ਜੀ। ਬਿਲਕੁਲ, ਇਹ ਪਤੇ ਦੀ ਗੱਲ ਸੀ ਜੋ ਉਹਨਾਂ ਨੇ ਕੀਤੀ ਕਿ ਭਾਈ ਸਾਹਿਬ ਮੈਡੀਕਲ ਸਟੋਰ ਤੇ ਪਰਚੀ ਲਿਜਾਉਣ ਤੋਂ ਪਹਿਲਾਂ ਦੇਖ ਲਓ ਵੀ ਡਾਕਟਰ ਨੇ ਪੈਨ ਚਲਾ ਕੇ ਤੇ ਦੇਖਿਆ, ਜਾਂ ਫਿਰ ਉਹਨੇ ਇਤਿਹਾਸ ਲਿਖਿਆ ਹੈ ਦਵਾਈ ਤਾਂ ਲਿਖਣੀ ਵਾਲੇ, ਪਹਿਲਾਂ ਹੀ ਆ ਗਏ ਉੱਥੇ, ਮਤਲਬ ਹਨੇਰੀ ਲਿਆਓ ਕਿ ਬਾਈ ਆ ਦੱਸੋ ਜਾਂ ਦਵਾਈਆਂ ਦੇ ਦਿਓ ਜੀ। ਤੋ ਖੈਰ, ਇਹ ਕਈ ਤਾਂ ਮਰੀਜ਼ ਵਿਚਾਰੇ ਇਹੋ ਜਿਹੇ ਹੁੰਦੇ ਆ, ਉਹ ਪਹਿਲਾਂ ਹੀ ਡਾਕਟਰ ਸਾਹਿਬ ਨੂੰ ਦੱਸਦੇ, ਕਹਿੰਦੇ ਡਾਕਟਰ ਸਾਹਿਬ ਮੈਨੂੰ ਆਹ ਆਹ ਦਵਾਈਆਂ ਲਿਖ ਦਿਓ ਜੀ, ਜਾਂ ਤੈਨੂੰ ਦਵਾਈਆਂ ਦਾ ਪਤਾ, ਮੇਰੇ ਕੋਲ ਅੰਬ ਲੈਣਾ, ਉੱਥੇ ਜਾ ਕੇ ਆਪੇ ਹੀ ਖਾ ਲਿਆ ਫੱਕਾ ਮਾਰ, ਕੋਈ ਗੱਲ ਹੀ ਨਹੀਂ। ਖੈਰ ਦੋਸਤੋ, ਜੱਗ ਵਾਲਾ ਜਿਹੜਾ ਮੇਲਾ ਹੈ ਇਹ ਵਾਕਈ ਬੜਾ ਖੂਬਸੂਰਤ ਵੀ ਹੈ, ਮਤਲਬ ਇਹ ਤਾਂ ਐ ਹੋ ਗਿਆ। ਇਹਦੇ ਬਾਰੇ ਕਿਹਾ ਜਾਂਦਾ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜਿਹੋ ਜਿਹੀ ਸਾਡੀ ਸੋਚ ਹੈ ਇਹੋ ਜਿਹੀ ਸਾਨੂੰ ਲੱਗਦਾ, ਜੇ ਸਾਡੀ ਸੋਚ ਬਾਹਲੀ ਇਹੋ ਜਿਹੀ ਹੈ ਮਰੂ ਮਰੂ ਮਰੂ ਮਰੂ ਕਰਨ ਵਾਲੀ ਹੈ, ਤਾਂ ਫਿਰ ਉਹ ਬਾਈ ਉਹੋ ਜਿਹੀ ਹੈ, ਫਿਰ ਜੱਗ ਉਹੋ ਜਿਹੀ ਹੈ, ਉਹੋ ਜਿਹੇ ਬਣ ਜਾਂਦਾ ਦੇਖ ਲਓ। ਤੇ ਜੇ ਆਪਾਂ ਇਹਨੂੰ ਬੜੇ ਖੁਸ਼ੀ ਨਾਲ ਜੀ ਰਹੇ ਹਾਂ, ਬੜੀ ਮਤਲਬ ਕਹਿ ਲਓ ਵੀ ਵੈਲਕਮ ਕਰਦੇ ਹਾਂ, ਤਾਂ ਉਹ ਵੀ ਉਦਾਂ ਦਾ ਜਿੰਦਾਬਾਦ ਹੋ ਜਾਂਦਾ। ਚਲਦੇ ਜੀ ਅਮਰੀਕਾ, ਸਾਡਾ ਇਹੀ ਤਰੀਕਾ, ਤੇ ਉੱਥੇ ਸਾਡੇ ਨਾਲ ਬਾਈ ਜਗਵੰਤ ਖੇੜਾ ਸਾਹਿਬ ਮੌਜੂਦ ਨੇ ਮਹਿਫਲ ਦੇ ਵਿੱਚ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਖੇੜਾ ਸਾਹਿਬ, ਸਤਿ ਸ੍ਰੀ ਅਕਾਲ, ਖੁਸ਼ ਆਮਦੀ
4: ਭਾਜੀ, ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ,
4: ਕੀ ਹਾਲ ਚਾਲ?
0: ਹਾਂਜੀ ਠੀਕ ਹੈ ਜੀ, ਠੀਕ ਹੈ ਜੀ, ਬਹੁਤ ਵਧੀਆ ਸਰ।
4: ਕਹਿੰਦੇ ਦੁੱਖਾਂ ਸੁੱਖਾਂ ਨਾਲ ਭਰਿਆ ਹੈ ਜੱਗ ਵਾਲਾ ਮੇਲਾ
0: ਜੀ, ਬਿਲਕੁਲ
4: ਉਛਲਦਾ ਉਫਨਦਾ ਦਰਿਆ ਹੈ ਜੱਗ ਵਾਲਾ ਮੇਲਾ। ਕੋਸ਼ਿਸ਼ਾਂ ਕਰਕੇ ਦੇਖ ਲਈਆਂ ਵੱਡਿਆ ਵੱਡਿਆ ਨੇ, ਕੋਸ਼ਿਸ਼ਾਂ ਕਰਕੇ ਵੇਖ ਲਈਆਂ ਵੱਡਿਆ ਵੱਡਿਆ ਨੇ, ਨਹੀਂ ਗਿਆ ਕਿਸੇ ਤੋਂ ਤਰਿਆ ਹੈ ਜੱਗ ਵਾਲਾ
0: ਮੇਲਾ।
4: ਦੁੱਖਾਂ ਸੁੱਖਾਂ ਨਾਲ ਭਰਿਆ ਹੈ ਜੱਗ ਵਾਲਾ ਮੇਲਾ।
0: ਕਿਆ ਬਾਤ,
4: ਹਰ ਕੋਈ ਆਪਣਾ ਰੋਲ ਨਿਭਾਉਂਦਾ ਗੱਜ ਵੱਜ ਕੇ
0: ਜੀ,
4: ਹਰ ਕੋਈ ਆਪਣਾ ਰੋਲ ਨਿਭਾਉਂਦਾ ਗੱਜ ਵੱਜ ਕੇ, ਨਾ ਘੱਟ ਤੇ ਨਾ ਵੱਧ ਕਰਿਆ ਹੈ ਜੱਗ ਵਾਲਾ
0: ਮੇਲਾ।
4: ਹਰ ਪਲ ਮਾਣ ਲਵੋ ਸ਼ਿੱਦਤ ਨਾਲ ਸਿਖਾਉਂਦਾ ਹੈ, ਹਰ ਪਲ ਮਾਣ ਲਵੋ ਸ਼ਿੱਦਤ ਨਾਲ ਸਿਖਾਉਂਦਾ ਹੈ ਨਾ ਰੁੜਿਆ ਨਾ ਖਰਿਆ ਹੈ ਜੱਗ ਵਾਲਾ
0: ਮੇਲਾ। ਬਹੁਤ ਖੂਬ।
4: ਉਸ ਨੂੰ ਕਿਸੇ ਸਹਾਰੇ ਦੀ ਕਦੀ ਲੋੜ ਨਹੀਂ ਜੇ ਪੈਣੀ
0: ਜੀ।
4: ਉਸ ਨੂੰ ਕਿਸੇ ਸਹਾਰੇ ਦੀ ਕਦੇ ਲੋੜ ਨਹੀਂ ਜੇ
0: ਪੈਣੀ
4: ਜਿਸ ਨੇ ਹੱਸ ਕੇ ਜਰਿਆ ਹੈ ਜੱਗ ਵਾਲਾ ਮੇਲਾ
0: ਮੇਲਾ। ਵਾਹ।
4: ਕੋਈ ਚਲਾ ਜਾਂਦਾ ਕੋਈ ਆ ਜਾਂਦਾ ਫਰਕ ਨਹੀਂ ਪੈਂਦਾ
0: ਜੀ।
4: ਕੋਈ ਚਲਾ ਜਾਂਦਾ ਕੋਈ ਆ ਜਾਂਦਾ ਫਰਕ ਨਹੀਂ ਪੈਂਦਾ ਭੰਗਾਂ ਦੇ ਪਹਾੜੇ ਨਾ ਮਰਿਆ ਹੈ ਜੱਗ ਵਾਲਾ ਮੇਲਾ
0: ਮੇਲਾ। ਵਾਹ।
4: ਦੁੱਖਾਂ ਸੁੱਖਾਂ ਨਾਲ ਭਰਿਆ ਹੈ ਜੱਗ ਵਾਲਾ ਮੇਲਾ
0: ਮੇਲਾ।
4: ਉਹ ਫੰਦਾ ਉਛਲਦਾ ਦਰਿਆ ਹੈ ਜੱਗ ਵਾਲਾ ਮੇਲਾ
0: ਮੇਲਾ। ਬਹੁਤ ਖੂਬ ਜੀ, ਬਹੁਤ ਖੂਬ। ਕਿਆ ਬਾਤ ਹੈ
4: ਜੀ ਭਾਜੀ। ਕਹਿੰਦੇ ਰੰਗ ਵਿਚ ਭੰਗ ਪਾਉਣ ਦੀ ਕੋਸ਼ਿਸ਼ ਬਹੁਤਿਆਂ ਨੇ ਕੀਤੀ।
0: ਠੀਕ ਹੈ ਜੀ।
4: ਰੰਗ ਵਿਚ ਭੰਗ ਪਾਉਣ ਦੀ ਕੋਸ਼ਿਸ਼ ਬਹੁਤਿਆਂ ਨੇ
0: ਕੀਤੀ
4: ਨਾ ਸਹਿਮਿਆ ਨਾ ਡਰਿਆ ਹੈ ਜੱਗ ਵਾਲਾ ਮੇਲਾ
0: ਮੇਲਾ। ਵਾਹ।
4: ਉਸ ਨੂੰ ਘਾਟ ਰਹੀ ਨਾ ਕਦੇ ਵੀ ਖੁਸ਼ੀਆਂ ਦੀ
0: ਜੀ।
4: ਉਸ ਨੂੰ ਘਾਟ ਰਹੀ ਨਾ ਕਦੇ ਵੀ ਖੁਸ਼ੀਆਂ ਦੀ ਜਿਸ ਨੇ ਖੀਸੇ ਵਿਚ ਧਰਿਆ ਹੈ ਜੱਗ ਵਾਲਾ ਮੇਲਾ
0: ਖੀਸੇ ਵਿਚ ਧਰਿਆ ਹੈ। ਵਾਹ ਵਾਹ ਵਾਹ। ਬਹੁਤ ਬਹੁਤ
4: ਧੰਨਵਾਦ ਭਾਜੀ
0: ਜੀ,
4: ਤੁਹਾਨੂੰ ਪਸੰਦ ਆਇਆ। ਇਹਦਾ ਮਤਲਬ ਸਾਡੀ ਜਿਹੜੀ ਕਲਮ ਹੈ ਨਾ ਉਹ ਸਫਲ ਹੋ ਗਈ।
0: ਮੈਂ ਕਹਿੰਦਾ ਜੀ ਕਿਆ ਹੀ ਬਤਾ, ਵਾਟ ਆ ਬਿਊਟੀ।
4: ਕਹਿੰਦੇ ਪਰ ਨਾ ਇਹ ਮਗਦਾ ਰਹਿੰਦਾ ਹੈ ਬਿਨਾਂ ਬਾਲਣ ਦੇ ਜਗਵੰਤ। ਮਗਦਾ ਰਹਿੰਦਾ ਹੈ ਬਿਨਾਂ ਬਾਲਣ ਦੇ ਜਗਵੰਤ ਪਰ ਨਾ ਸੜਿਆ ਨਾ ਠਰਿਆ ਹੈ ਜੱਗ ਵਾਲਾ ਮੇਲਾ
0: ਮੇਲਾ ਜੀ।
4: ਦੁੱਖਾਂ ਸੁੱਖਾਂ ਨਾਲ ਭਰਿਆ ਹੈ ਜੱਗ ਵਾਲਾ ਮੇਲਾ ਉਛਲਦਾ ਉਫਨਦਾ ਦਰਿਆ ਹੈ ਜੱਗ ਵਾਲਾ ਮੇਲਾ
0: ਜੱਗ ਵਾਲਾ ਮੇਲਾ। ਬਹੁਤ ਖੂਬ ਜੀ, ਕਿਆ ਬਤਾ, ਬਹੁਤ ਖੂਬ। ਛੋਟੇ ਬੈਰ। ਹਾਂਜੀ ਹਾਂਜੀ ਜੀ।
4: ਕਹਿੰਦੇ ਫਾਲਤੂ ਕਿਉਂ ਸੋਚਣਾ ਵਾਧੂ ਕਿਉਂ ਲੋਚਣਾ।
0: ਠੀਕ ਹੈ ਜੀ।
4: ਫਾਲਤੂ ਕਿਉਂ ਸੋਚਣਾ ਵਾਧੂ ਕਿਉਂ ਲੋਚਣਾ ਰੱਖਿਆ ਲਈ ਮਾੜਾ ਨਹੀਂ ਰੱਖਿਆ ਲਈ ਮਾੜਾ ਨਹੀਂ ਖੋਦਣਾ ਜਾਂ ਫਿਰ ਨੋਚਣਾ।
0: ਆਹਾ ਬੜਾ ਟੈਕਨੀਕਲ ਹੈ ਜੀ ਜੀ।
4: ਜ਼ਿੰਦਗੀ ਹਾਂਜੀ ਭਾਜੀ, ਆਪਣੀ ਰੱਖਿਆ ਤਾਂ ਸੈਲਫ ਡਿਫੈਂਸ ਤਾਂ ਹੋਣੀ ਚਾਹੀਦੀ ਹੈ ਨਾ ਜੀ।
0: ਹੋਣੀ ਚਾਹੀਦੀ ਜੀ, ਬਿਲਕੁਲ।
4: ਜ਼ਿੰਦਗੀ ਭਾਰ ਪਛਤਾਓਗੇ
0: ਜੀ।
4: ਜ਼ਿੰਦਗੀ ਭਾਰ ਪਛਤਾਓਗੇ ਬੱਚਾ ਉਲਾਰ ਕੇ ਬੋਚਣਾ।
0: ਆਹਾ
4: ਲਬਾ ਲਬ ਜੋ ਭਰੇ ਹੁੰਦੇ ਲਬਾ ਲਬ ਜੋ ਭਰੇ ਹੁੰਦੇ ਉਹ ਸਹਿੰਦੇ ਨਹੀਂ ਆਲੋਚਨਾ।
0: ਬਿਲਕੁਲ ਠੀਕ ਹੈ ਜੀ।
4: ਉਹ ਖੁਦ ਹੀ ਸੁਧਾਰਨਾ ਪੈਣਾ ਖੁਦ ਹੀ ਸੁਧਰਨਾ ਪੈਣਾ
0: ਜੀ।
4: ਮਿਲੇ ਕਿਸੇ ਨੂੰ ਕੋਚ ਨਾ
0: ਕੋਚ ਨਾ। ਵਾਹ।
4: ਹੰਕਾਰ ਨਾਲੇ ਪਾਪ ਹੁੰਦਾ
0: ਜੀ।
4: ਹੰਕਾਰ ਨਾਲੇ ਪਾਪ ਹੁੰਦਾ ਭਾਜੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੜੀਆਂ ਤੇਜ਼ੀ ਨਾਲ ਜਾ ਰਹੀਆਂ, ਪਤਾ ਨੀ ਕਿਹਦੀ ਜ਼ਿੰਦਗੀ ਬਚਾਉਣਗੀਆਂ ਜਾ ਕੇ।
0: ਓਏ ਹੋਏ ਹੋਏ ਹੋਏ ਹੋਏ। ਵਾਹ ਜੀ ਵਾਹ, ਕਿਆ ਬਤਾ
4: ਜੀ ਭਾਜੀ। ਹੁਣ ਮੈਂ ਜਲਦੀ ਜਲਦੀ ਖਤਮ ਕਰ ਲਾ, ਪਿੱਛੇ ਪੁਲਿਸ ਵਾਲੀਆਂ ਵੀ ਹੋਣੀਆਂ ਤੇ ਸੜਕ ਤੇ ਤੁਸੀਂ ਰੋਕ ਨੀ ਸਕਦੇ ਗੱਡੀ।
0: ਨਹੀਂ ਹੈਗੀ ਹੈਗੀ ਜੀ, ਬਿਲਕੁਲ। ਮੈਂ ਦੇਖ ਲਈ ਮੈਂ ਦੇਖ ਲਈ ਜੀ
4: ਜੀ। ਕਹਿੰਦੇ ਹੰਕਾਰ ਨਾਲੇ ਪਾਪ ਹੁੰਦਾ
0: ਜੀ।
4: ਇਤਿਹਾਸ ਕਿਸੇ ਦਾ ਪੋਚਣਾ।
0: ਵਾਹ।
4: ਮਹਾ ਨੀਚ ਹਰਕਤ ਹੈ ਮਹਾ ਨੀਚ ਹਰਕਤ ਹੈ ਕਿਸੇ ਬਾਹਨ ਨੂੰ ਖਰੋਚਣਾ।
0: ਵਾਹ ਵਾਹ ਜੀ
4: ਜੀ। ਫਾਲਤੂ ਕਿਉਂ ਸੋਚਣਾ ਵਾਧੂ ਕਿਉਂ ਲੋਚਣਾ। ਭਾਜੀ ਸਤਿ ਸ੍ਰੀ ਅਕਾਲ ਕਹਿ ਦਵਾਂ ਮੈਂ
0: ਜੀ,
4: ਕਿਉਂਕਿ ਗੱਡੀਆਂ ਸਾਈਡ ਤੇ ਲੱਗਦੀਆਂ ਨਾ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਂਦੀਆਂ। ਧੰਨਵਾਦ ਭਾਜੀ, ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ
4: ਭਾਜੀ।
0: ਉਹ ਲੋ ਜੀ, ਉਧਰ ਕਵਿਤਾ ਨੇ ਮਤਲਬ ਕਹਿ ਲੋ ਵੀ ਆਗ ਲਗਾ ਦੀ ਡਿੱਪੂ ਮੇ, ਮਤਲਬ ਚੱਕ ਤਾਂ ਕੰਮ। ਵਾਹ, ਬਹੁਤ ਹੀ ਖੂਬ, ਬਹੁਤ ਹੀ ਖੂਬ। ਸੋ ਦੋਸਤੋ, ਜਗਵੰਤ ਖੇੜਾ ਜੀ ਹੋਰਾਂ ਨੇ ਲੋਚਣ ਦੀ ਸੋਚਣ ਦੀ ਗੱਲ ਕੀਤੀ ਆ ਵੀ ਭਾਈ ਬਾਹਲਾ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ, ਕਹਿੰਦੇ ਉਹ ਬਸ ਨਜ਼ਾਰੇ ਲੈਣੇ ਜ਼ਰੂਰੀ ਹੈ, ਮਤਲਬ ਆਨੰਦ ਦੀ ਅਵਸਥਾ 'ਚ ਰਹਿਣਾ ਜ਼ਰੂਰੀ ਹੈ। ਯੂਟਿਊਬ ਦੇ ਰਾਹੀਂ ਚੈਟ ਬਾਕਸ ਦੇ ਰਾਹੀਂ ਮੁਹੱਬਤ ਦੇ ਸੁਨੇਹੇ ਆ ਰਹੇ ਨੇ, ਬਹੁਤ ਸ਼ੁਕਰੀਆ ਦੋਸਤਾਂ ਦਾ। ਅਤੇ ਚਰਨਜੀਤ ਸਿੰਘ ਸ਼ੈਲੀ ਜੀ ਹੋਰਾਂ ਨਾਲ ਆਪਾਂ ਗੱਲਾਂ ਬਾਤਾਂ ਵੀ ਕੀਤੀਆਂ ਅਤੇ ਉਹਨਾਂ ਦਾ ਜਿਹੜਾ ਸੁਨੇਹਾ ਨਾ ਮੈਂ ਫਿਰ ਦੁਹਰਾਉਂਦਾ ਕਿ ਭਾਈ ਇਹ ਪ੍ਰੋਗਰਾਮ ਜੇ ਚੰਗਾ ਲੱਗ ਰਿਹਾ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅੱਜ 80-80 ਹੋ ਗਈ ਵਾਕਈ, ਠੀਕ ਹੈ ਜੀ ਚਲੋ। ਅਤੇ ਮਨਦੀਪ ਜੱਸੀ ਜੀ ਕਹਿੰਦੇ ਜੀ ਜੱਗ ਵਿੱਚ ਤਾਂ ਬਰਫ਼ ਪਾ ਲਈ ਬਾਈ, ਕਹਿੰਦੇ ਜੀ ਬਾਈ ਮੁਕੰਦਰ ਜੀ ਨੇ, ਓਏ ਹੋਏ ਹੋਏ ਬਰਫ਼ ਪਾਤੀ ਗਈ ਹੈ, ਕਿਆ ਪਤਾ ਠੰਡਾ ਠਾਰ ਸੀਤਲ ਜਲ ਹੋ ਗਿਆ ਹੈ। ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਅਤੇ ਸਤਨਾਮ ਸਿੰਘ ਜੀ ਜਾਣੀਚਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਭਾਅ ਜੀ ਖੁਸ਼ ਆਮਦੀਦ, ਕਿਆ ਬਾਤ ਆ। ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਉਹਨਾਂ ਨੇ ਵੈਸੇ ਇੱਕ ਪੁਆਇੰਟ ਫੜਿਆ ਹੈ ਜਿਹੜਾ ਬਿਲਕੁਲ ਸੱਚਾ ਹੈ ਕਿ ਭਾਅ ਜੀ ਪ੍ਰੋਗਰਾਮ ਇੱਕ ਘੰਟੇ ਦਾ ਕਿ ਭਾਈ ਸ਼ੀਤੀ ਆ ਜਾਓ, ਬਿਲਕੁਲ ਭਾਅ ਜੀ ਮੈਂ ਸਹਿਮਤ ਹਾਂ। ਅਤੇ ਮੁਕੰਦਰ ਸਿੰਘ ਔਲਖ ਸਾਹਿਬ ਹੋਰਾਂ ਨੇ ਇੱਕ ਉਹਨਾਂ ਨੇ ਐਂ ਕਰਕੇ ਸਤਿ ਸ਼੍ਰੀ ਅਕਾਲ ਭੇਜੀ ਆ, ਫਿਰ ਗੁਲਾਬ ਦਾ ਫੁੱਲ, ਦੋ ਦਿਲ ਵਾਲੀਆਂ ਅੱਖਾਂ ਵਾਲੇ ਜਿਹੜੇ ਆ ਇਮੋਟੀਕੋਨ ਆ ਗਏ ਆ, ਦੋ ਪੈਗ ਆਏ ਵੀਰੇ ਅਤੇ ਬਾਕੀ ਦੋ ਵਾਰੀ ਹੱਸੇ ਵੀ ਆ, ਵਾਹ ਕਿਆ ਬਾਤਾਂ, ਬਹੁਤ ਹੀ ਬੈਲੈਂਸਡ ਜਿਹੜਾ ਉਹਨਾਂ ਦਾ ਸੁਨੇਹਾ ਜਿਹੜਾ ਆਇਆ। ਸ਼ੁਕਰੀਆ ਜੀ ਸ਼ੁਕਰੀਆ। ਉਹਨਾਂ ਨੇ ਲਿਖਿਆ ਵੀ ਆ ਕਹਿੰਦੇ ਬਾਈ ਪੈ ਚ ਫੋਟੋ ਨਹੀਂ ਪੈਂਦੀ, ਨਹੀਂ ਤਾਂ ਉਹ ਵੀ ਪਾ ਦਿੰਦੇ ਬਾਈ ਜੀ। ਉਂਜ ਕਹਿੰਦੇ ਜੀ ਬਿਜਲਾ ਸਾਹਿਬ ਹੋਰਾਂ ਨੇ ਬਹੁਤ ਸ਼ਾਨਦਾਰ ਗੱਲਬਾਤ ਕੀਤੀ ਏ, ਅਤੇ ਨੰਬਰ ਜਿਹੜਾ ਉਹੀ 94-78-35-55-91 ਇਸਦੇ ਉੱਤੇ ਗੱਲਾਂ ਬਾਤਾਂ ਹੋ ਰਹੀਆਂ। ਜਲੌਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਕਿਆ ਬਾਤਾਂ ਜੀ ਆਇਆਂ ਨੂੰ ਭਾਅ ਜੀ। ਸਿਕੰਦਰ ਸਿੰਘ ਔਜਲਾ ਸਾਹਿਬ, ਲਾਲੀ ਟੋੜਾ ਸਾਹਿਬ, ਖੁਸ਼ ਆਮਦੀਦ ਬਾਬਿਓ। ਅਤੇ ਦੋਸਤੋ ਮਨਦੀਪ ਜੱਸੀ ਜੀ ਅਤੇ ਮੁਕੰਦਰ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਮੁਹੱਬਤ ਭੇਜਣ ਲਈ। ਭਾਨ ਸਿੰਘ ਗਰੇਵਾਲ ਜੀ ਮੁਹੱਬਤ ਭੇਜ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ, ਖੁਸ਼ ਆਮਦੀਦ। ਤਾਂ ਦੋਸਤੋ ਸੁਨੇਹੇ ਜਿਹੜੇ ਆ ਉਹ ਮੁਹੱਬਤ ਜਿਹੜੀ ਚੱਲ ਰਹੀ ਹੈ ਸੁਨੇਹਿਆਂ ਦੇ ਰਾਹੀਂ ਆਦਾਨ ਪ੍ਰਦਾਨ ਹੋ ਰਿਹਾ। ਅਤੇ ਜ਼ਿੰਦਾਬਾਦ ਜੀ ਜਗਸੀਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ। ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਦੋਸਤੋ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਖੁਸ਼ ਆਮਦੀ।
5: ਸ਼ਮੀ ਵੀਰ ਜੀ ਸਤਿ ਸ਼੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ
5: ਸ਼ਮੀ ਵੀਰ ਜੀ। ਬਿਸਲਾ ਸਾਹਿਬ ਤੇ ਬਹੁਤ ਵਧੀਆ ਕਹਾਣੀ ਸੁਣਾਈ
0: ਜੀ,
5: ਤੇ ਉਸ ਕਹਾਣੀ ਤੋਂ ਉਪਜਿਆ ਗੀਤ ਸੁਣਾਇਆ ਜੀ,
0: ਕਿਆ ਹੀ ਬਤਾ, ਲਹਿਰ ਬਹਿਰ ਹੋ ਗਈ ਜੀ।
5: ਹਾਂ ਜੀ, ਦੇਖੋ ਨਾ ਇੱਕ ਲੇਖਕ ਦੇ ਸਾਹਮਣੇ ਇੱਕ ਗਲਾਸੀ ਟੁੱਟੀ ਹੈਗੀ ਆ ਤੇ ਉਹਦੇ ਨਾਲ ਜਿਹੜਾ ਆ ਉਹਨਾਂ ਨੇ ਗੀਤ ਲਿਖ ਦਿੱਤਾ।
0: ਲਿਖਤਾ ਜੀ ਲਿਖਤਾ, ਬਿਲਕੁਲ।
5: ਤੇ ਜੇ ਕਿਸੇ ਆਮ ਬੰਦੇ ਦੇ ਘਰ ਜਿਹੜਾ ਹੈਗਾ ਆ ਗਲਾਸੀ ਟੁੱਟੇ ਹੋਵੇ ਤੇ ਉੱਥੇ ਗੀਤ ਥੋੜਾ, ਉੱਥੇ ਤਾਂ ਫੌਜਦਾਰੀ ਹੁੰਦੀ ਆ, ਉੱਥੋਂ ਫੌਜਦਾਰੀ ਨਿਕਲਦੀ ਆ,
0: ਖੋਰੂ ਪੈਂਦਾ ਜੀ ਪੂਰਾ।
5: ਇੱਥੇ ਗੀਤ ਨਿਕਲਿਆ ਜਾਂ ਉੱਥੋਂ ਫੌਜਦਾਰੀ ਨਿਕਲਦੀ ਜੀ,
0: ਨਿਕਲਣੀ ਹੈ ਬਿਲਕੁਲ।
5: ਪਿਛਲੀ ਵਾਰ ਨਾ ਜਦੋਂ ਮੈਂ ਗੱਲ ਕਰਦਾ ਸੀ ਤੇ ਉਹ ਬਿਸਲਾ ਸਾਹਿਬ ਛੇਤੀ ਛੇਤੀ ਆ ਕੇ ਤੇ ਸਫਾਈ ਦੇ ਗਿਆ ਅਡਲਟ ਫਿਲਮ ਵਾਲੀ,
0: ਹਾਂਜੀ ਹਾਂਜੀ,
5: ਮੈਂ ਉਹਨਾਂ ਨਾਲ ਇੱਕ ਗੱਲ ਸਾਂਝੀ ਨਹੀਂ ਕਰ ਸਕਿਆ। ਮੈਂ ਮਤਲਬ ਜਿਹੜਾ ਹੈਗਾ ਆ ਪਹਿਲਾਂ ਹੀ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਤੇ ਮਤਲਬ ਸਫਾਈ ਦੇਤੀ ਸੀ ਜੀ ਆਪਣੇ ਜੀਰਾ ਸਾਹਿਬ ਨੂੰ
0: ਜੀ।
5: ਮੈਂ ਕਿਹਾ ਵੀ ਮੈਂ ਨੀ ਉਮੀਦ ਕਰਦਾ ਕਿ ਬਿਸਲਾ ਸਾਹਿਬ ਮਤਲਬ ਜਿਹੜਾ ਹੈਗਾ ਕਾਨੂੰਨ ਭੰਗ ਕਰਨਗੇ, ਹਾਂਜੀ
0: ਬਿਲਕੁਲ ਜੀ ਬਿਲਕੁਲ।
5: ਉਹ ਨੌਵੀਂ ਚ ਪੜ੍ਹਦੇ ਸੀ ਤੇ ਅਡਲਟ ਫਿਲਮ ਦੇਖਣ ਗਏ ਜੀ, ਤੇ ਮੈਂ ਕਿਹਾ ਏਦਾਂ ਹੋ ਨੀ ਸਕਦਾ, ਉਹਨਾਂ ਨੇ ਮੈਂ ਕਿਹਾ ਕਾਨੂੰਨ ਭੰਗ ਕੀਤਾ ਹੋਵੇ। ਮੈਂ ਕੀਤਾ ਫਿਰ ਨਾ ਜੀ ਜੀਰਾ ਸਾਹਿਬ ਨੂੰ ਦੱਸਿਆ, ਮੈਂ ਕਿਹਾ ਜੀ ਪੰਜਵੀਂ ਦੇ ਵਿੱਚੋਂ ਇੱਕ ਵਾਰੀ ਤੇ ਅੱਠਵੀਂ ਚੋਂ ਮੈਂ ਦੋ ਵਾਰੀ ਬਿਸਲਾ ਸਾਹਿਬ ਫੇਲ ਕਰ ਲਏ, ਹੁਣ ਦੱਸੋ ਹੋ ਗਿਆ ਕਿ 18 ਦੇ ਕਿ ਨਹੀਂ। ਉਹ ਕਹਿੰਦੇ 4 ਮਹੀਨੇ ਘੱਟਦੇ। ਮੈਂ ਕਿਹਾ ਤੇ ਉਹਨਾਂ ਨੇ ਕਿਹੜਾ ਕਿਹਾ ਆ ਕਿ ਨੌਵੀਂ ਚੋਂ ਫਸਟ ਈਅਰ ਸੀ, ਨੌਵੀਂ ਦਾ ਉਹਨਾਂ ਦਾ ਸੈਕੰਡ ਈਅਰ ਸੀ ਜਦੋਂ ਫਿਲਮ ਦੇਖਣ ਗਏ ਆ ਜੀ।
0: ਉੱਥੇ ਪਹੁੰਚ ਗਈ ਗੱਲ ਜੀ ਬਿਲਕੁਲ।
5: ਹਾਂਜੀ ਹੁਣ ਮੈਂ ਕਿਹਾ ਦੱਸੋ ਹੋ ਗਿਆ 18.5 ਦੇ, ਕਹਿੰਦੇ ਹੋ ਗਿਆ 18.5 ਦੇ, ਮੈਂ ਕਿਹਾ ਬਸ ਮੈਂ ਫਿਲਮ ਦੇਖ ਲਈ ਜੀ।
0: ਦੇਖ ਲਈ ਜੀ,
5: ਸੋ ਇਹ
0: ਸਥਿਤੀ ਕਾਬੂ ਹੇਠ ਆ ਗਈ।
5: ਹਾਂ ਬਿਲਕੁਲ ਜੀ, ਸਿੱਧੀ ਕਾਬੂ ਹੇਠ ਆ ਗਈ ਜੀ। ਫੇਰ ਮੈਨੂੰ ਨੰਗੋਸ਼ੀ ਇਹ ਹੋ ਗਈ ਵੀ ਯਾਰ ਬਿਸਲਾ ਸਾਹਿਬ ਵਰਗਾ ਇੰਟੈਲੀਜੈਂਟ ਬੰਦਾ ਕਿਤਾ ਫੇਲ ਹੋ ਗਿਆ ਜੀ, ਹਾਂਜੀ। ਫੇਰ ਮੈਂ ਸੋਚਿਆ ਵੀ ਗੱਲ, ਹਾਂਜੀ ਇਹ ਵੀ ਤਾਂ ਗੱਲ ਸੋਚਣ ਦੀ ਵਿਚਾਰਨ ਦੀ ਸੀ ਨਾ ਜੀ,
0: ਬਹੁਤ ਜਿਆਦਾ ਜੀ, ਪਹਿਲੀ ਪਹਿਲਾਂ ਵਾਲੀ ਨਾਲੋਂ ਜਿਆਦਾ ਫਿਕਰ ਵਾਲੀ ਹੈ।
5: ਹਾਂਜੀ ਪਰ ਉਹ ਏਦਾਂ ਨਾ, ਫੇਰ ਮੈਂ ਇਸ ਕਰਕੇ ਮੈਂ ਕਿਹਾ ਯਾਰ ਜਿਹੜੇ ਬੱਚੇ ਨਾ ਕਈ ਏਦਾਂ ਦੇ ਹੁੰਦੇ ਆ ਤੁਸੀਂ ਦੇਖੋ ਪਹਿਲਾਂ ਉਹ ਥੋੜੇ ਸਲੋ ਹੁੰਦੇ ਹੈਗੇ, ਫੇਰ ਜਦੋਂ ਪੜ੍ਹਨ ਲੱਗ ਪੈਂਦੇ ਉਹ ਬਹੁਤ ਸ਼ਾਈਨ ਕਰ ਜਾਂਦੇ ਆ ਜੀ,
0: ਫਰੰਟੀਅਰ ਮੇਲ ਬਣ ਜਾਂਦੇ ਆ।
5: ਬਿਲਕੁਲ ਜੀ, ਤੋ ਇਸ ਕਰਕੇ ਹੌਲੀ ਹੌਲੀ ਰੇਸ ਫੜੀ ਹੋਊਗੀ, ਤਾਂ ਹੀ ਕਰਕੇ ਜਿਹੜਾ ਹੈਗਾ ਆ ਇੰਨੇ ਇੰਟੈਲੀਜੈਂਟ ਬਣੇ ਜੀ।
0: ਵਾਹ ਜੀ ਵਾਹ, ਕਿਆ ਬਾਤ ਆ, ਬਿਜਲਾ ਸਾਹਿਬ ਲਈ ਜ਼ੋਰਦਾਰ ਤਾੜੀਆਂ। ਅਤੇ ਉਹਨਾਂ ਲਈ ਇੰਨਾ ਵਧੀਆ ਖੋਜ ਵਾਲਾ ਮਾਹੌਲ ਤਿਆਰ ਕਰਨ ਲਈ ਤੁਹਾਡੇ ਲਈ ਸ਼ਾਨਦਾਰ ਤਾੜੀਆਂ ਜੀ, ਕਿਆ ਬਤਾ।
5: ਬਾਕੀ ਕਹਿੰਦੇ ਜੀ ਅੱਜ ਤੁਸੀਂ ਜੱਗ ਵਾਲਾ ਮੇਲਾ, ਵੈਸੇ ਜੱਗ ਵਾਲਾ ਮੇਲਾ ਜਿਹੜਾ ਹੈਗਾ ਨਾ ਜੀ,
0: ਜੀ
5: ਉਹ ਤਾਂ ਕਹਿੰਦੇ ਜੱਗ ਜਿਹੜਾ ਹੈਗਾ ਇਹ ਸੁੰਗੜ ਰਿਹਾ ਜੀ।
0: ਅੱਛਾ ਜੀ, ਜੀ
5: ਜਨਮ ਦਰ ਘੱਟ ਰਹੀ ਆ ਤੇ ਮੌਤ ਦਰ ਵੱਧ ਰਹੀ ਆ ਜੀ।
0: ਕਿਆ ਬਤਾ, ਜੱਗ ਜੰਕਸ਼ਨ ਰੇਲਾ ਦਾ
5: ਇਹ ਜੱਗ। ਹਾਂਜੀ, ਹੁਣ ਇਹ ਮੇਲਾ ਜਿਹੜਾ ਹੈਗਾ ਹੌਲੀ ਹੌਲੀ ਛੋਟਾ ਹੋ ਹੀ ਜਾਣਾ ਜੀ।
0: ਕਿਆ ਬਤਾ,
5: ਪਰ ਫੇਰ ਵੀ ਆਪਾਂ ਜਿਹੜਾ ਹੈਗਾ ਯਾਰ ਚਾਰ ਲਾਈਨਾਂ ਸੁਣੋ ਜੀ ਇਹਦੇ ਤੇ। ਕਹਿੰਦੇ ਜੱਗ ਵਾਲਾ ਮੇਲਾ ਹੈ ਜੀ,
0: ਇਰਸ਼ਾਦ ਜੀ
5: ਕਹਿੰਦਾ ਬਹੁਤ ਖੂਬਸੂਰਤ ਹੈ ਇਹ ਜੱਗ ਵਾਲਾ ਮੇਲਾ
0: ਮੇਲਾ
5: ਬਹੁਤ ਖੂਬਸੂਰਤ ਹੈ ਇਹ ਜੱਗ ਵਾਲਾ ਮੇਲਾ ਬਹੁਤ ਚੰਗੇ ਲੱਗਦੇ ਬੰਦੇ ਨੂੰ ਸਾਹ
0: ਜੀ,
5: ਬਹੁਤ ਚੰਗੇ ਲੱਗਦੇ ਬੰਦੇ ਨੂੰ ਸਾਹ ਤੇ ਬਾਂਦਰ ਨੂੰ ਕੇਲਾ।
0: ਓਏ ਹੋਏ ਹੋਏ ਹੋਏ ਹੋਏ ਹੋਏ ਹੋਏ ਕਿਆ ਬਤਾ।
5: ਕਹਿੰਦੇ ਜੀ ਮਿੱਤਰਾਂ ਦੀ ਤਾਂ ਭਰਮਾਰ ਹੈ
0: ਜੀ,
5: ਮਿੱਤਰਾਂ ਦੀ ਤਾਂ ਭਰਮਾਰ ਹੈ ਪਰ ਹਰ ਬੰਦਾ ਰੋਵੇ ਇੱਥੇ ਅਕੇਲਾ, ਬਹੁਤ ਖੂਬਸੂਰਤ ਹੈ ਇਹ ਜੱਗ ਵਾਲਾ ਮੇਲਾ
0: ਮੇਲਾ ਵਾਹ।
5: ਕਹਿੰਦਾ ਜੀ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ
0: ਜਾ ਰਿਹਾ ਹੈ,
5: ਕੋਈ ਭੰਗੜਿਆ ਕੋਈ ਪਾਵੇ ਭੰਗੜਾ ਤੇ ਕੋਈ ਸ਼ੋਕ ਮਨਾ ਰਿਹਾ ਹੈ
0: ਮਨਾ ਰਿਹਾ ਹੈ,
5: ਹਰ ਵੇਲੇ ਇੱਥੇ ਮੌਜਾਂ ਪੱਲੇ ਦਾ ਹੋਵੇ ਭਾਵੇਂ ਤੇਲਾ, ਬਹੁਤ ਖੂਬਸੂਰਤ ਹੈ ਇਹ ਜੱਗ ਵਾਲਾ ਮੇਲਾ
0: ਮੇਲਾ ਬਹੁਤ ਹੀ ਖੂਬ ਜੀ। ਕਿਆ ਬਤਾ ਕਿਆ ਬਤਾ।
5: ਇਹ ਹੁਣ ਜੀ ਤੁਹਾਡੇ ਪ੍ਰੋਗਰਾਮ ਕਰਦੇ ਕਰਦੇ ਚਾਰ ਸਤਰਾਂ ਜਦੋਂ ਬੀਸਲਾ ਸਾਹਿਬ ਬੋਲ ਰਹੇ ਸੀ ਉਦੋਂ ਮੈਂ ਇਹ ਲਿਖੀਆਂ ਜੀ, ਮੈਂ ਕਿਹਾ ਇਹ ਜਨਾਬ ਨਾਲ ਸਾਂਝੀਆਂ ਕਰਦੇ ਆ ਜੀ।
0: ਵਾਹ ਜੀ ਵਾਹ, ਕਿਆ ਬਤਾ ਕਿਆ ਬਤਾ।
5: ਮੈਂ ਇਹ ਦਜਮ ਪੂਰੀ ਕਰਕੇ ਆਉਣਾ ਸੀ, ਮੈਂ ਕਿਹਾ ਫੇਰ ਇਹ ਗੱਲ ਦਾ ਨਾ ਹੋ ਜਾਏ ਜੀ ਵੀ ਔਰੋਂ ਕੋ ਨਸੀਹਤ ਤੇ ਖੁਦ ਮੀਆਂ ਫਜੀਅਤ, ਵੀ ਮੈਂ ਬਾਕੀਆਂ ਤੋਂ ਆਵਾਜ਼ਾਂ ਦੇਈ ਜਾਂਦਾ ਹੈਗਾ ਆ ਜੀ ਵੀ ਆ ਜਾਓ ਆ ਜਾਓ ਆ ਜਾਓ, ਸਮਾਂ ਬਹੁਤ ਘੱਟ ਆ ਤੇ ਮੈਂ ਫੇਰ ਪਿੱਛੇ ਰਹਿ ਜਾਵਾਂ ਜੀ।
0: ਜੀ ਜੀ ਜੀ ਜੀ ਬਿਲਕੁਲ ਜੀ ਬਿਲਕੁਲ, ਵਾਕਈ ਕਮਾਲ ਹੋ ਗਈ ਜੀ। ਮੈਂ ਕਹਿੰਦਾ ਜੀ ਵਾਟ ਆ ਬਿਊਟੀ, ਤੇ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਹੋ ਗਈ
5: ਤੇ ਜ਼ਿੰਦਗੀ ਜਿੰਦਾਬਾਦ।

0: ਜ਼ਿੰਦਗੀ ਜਿੰਦਾਬਾਦ ਜੀ।
1: ਇਹਨਾਂ ਦਾ ਤੁਸੀਂ ਟਾਈਟਲ ਹੀ ਇਹੋ ਜਿਹਾ ਰੱਖਿਆ, ਜੱਗ ਵਾਲਾ ਮੇਲਾ।
0: ਹਾਂਜੀ ਜੀ,
1: ਇਹ ਜੱਗ ਵਾਲਾ ਮੇਲਾ ਵਿਚਾਲੇ ਕਾਹਤੋਂ ਛੱਡ ਕੇ ਭੱਜਣ ਨੂੰ ਫਿਰਦੇ ਹੋ ਤੁਸੀਂ?
0: ਉਹ ਐ ਨਾ ਜੀ, ਥੋੜਾ ਜਿਹਾ ਉਹ ਇਹ ਤਾਂ ਜਮਾਂ ਹੀ ਕਹਿ ਲਓ, ਅੱਜ ਮੈਂ ਬ੍ਰੇਕ ਬਿਲਕੁਲ ਨੀ ਲਾਉਣੀ ਚਾਹੁੰਦਾ ਸੀ, ਮੈਂ ਕਿਹਾ ਚਲੋ ਆਪਾਂ ਮਿਲ ਕੇ ਜਰੂਰ ਆਈਏ ਮਿੱਤਰਾਂ ਨੂੰ, ਭੱਜ ਵੀ ਨਹੀਂ ਆ, ਬੜਾ ਹੋਇਆ ਪਿਆ ਲਾਈਫ ਜਿਹੜੀ ਇਹੋ ਜਿਹੀ ਹੋ ਗਈ। ਉਹੀ ਜੱਗ ਵਾਲਾ ਮੇਲਾ ਵੀ ਤਾਂ ਹੀ ਰੱਖਿਆ ਸੀ ਵੀ ਰੌਲਾ ਰੱਪਾ ਹੀ ਬਹੁਤ ਹੈ ਜੀ,
1: ਕੰਮ ਖਰਾਬ ਹੈ
0: ਜੀ। ਨਹੀਂ ਕਾਬੂ ਹਿੱਟ ਕਰ ਰਹੇ ਹਾਂ ਆਪਾਂ ਇਹਨੂੰ ਬਿਲਕੁਲ।
1: ਅੱਛਾ, ਨਹੀਂ ਕਾਬੂ ਹਿੱਟ ਤਾਂ ਤੁਸੀਂ ਕਰ ਰਹੇ ਹੋ, ਫਿਰ ਚਲੋ ਚੰਗੀ ਗੱਲ ਹੈ, ਕਰ ਲਓ, ਹੋਰ ਸੱਜਣ ਜਿਹੜੇ ਰਹਿ ਗਏ ਉਹ ਵੀ ਆ ਜਾਣਗੇ
0: ਜੀ।
1: ਸਾਨੂੰ ਹੁਣ ਫਿਰ ਅਸੀਂ ਹੁਣ ਐ ਨੀ ਪਤਾ ਵੀ ਕਾਬੂ ਹੇਠ ਆਵੇ ਕਿ ਨਾ ਆਵੇ, ਵੀ ਹੁਣ ਅਸੀਂ ਹੌਲੀ ਕਰੀਏ ਕਿ ਕਾਹਲੀ ਕਰੀਏ, ਹੁਣ ਅਸੀਂ ਕੰਫਿਊਜ਼ ਆ।
0: ਮੈਂ ਮੰਜੀ ਕਿੱਥੇ ਡਾਵਾਂ?
1: ਹਾਂ ਐ ਨੀ ਪਤਾ ਵੀ ਜੇ ਤੁਹਾਡੇ ਕਾਬੂ ਹੇਠ ਆ ਗਿਆ ਤੇ ਤੁਸੀਂ ਮਨ ਕਰੇ 10:30 ਵਜਾ ਜਾਓ, ਅਸੀਂ ਮੁੜ ਕੇ ਸੋਚੀ ਜਾਵਾਂਗੇ ਬੈਠੇ ਵੀ ਯਾਰ ਹੈਂ ਛੇਤੀ ਨਿਬੇੜ ਦਾ ਕੰਮ। ਚਲੋ ਪਰ ਆਪਾਂ ਆਪਾਂ ਇਹ ਸੰਭਾਵਨਾ ਨੂੰ ਮੰਨ ਕੇ ਚੱਲਦੇ ਹਾਂ ਵੀ ਜੇ ਤੁਸੀਂ ਇਹ ਅੱਜ ਐਵੇਂ ਕਹਿ ਕੇ ਆਇਓ ਤੇ ਹੋ ਸਕਦਾ ਵੀ ਕਾਬੂ ਹੇਠ ਨਾ ਆਵੇ।
0: ਹਾਂਜੀ ਬਿਲਕੁਲ ਬਿਲਕੁਲ,
1: ਆਪਾਂ ਉਸੇ ਨੂੰ ਮੰਨ ਕੇ ਚੱਲਦੇ ਹਾਂ ਤੇ ਚਲੋ ਜੇ ਆ ਗਿਆ ਤੇ ਚੰਗੀ ਗੱਲ ਹੈ, ਵੀ ਮੈਂ ਇਹ ਕਹਿੰਦਾ ਵੀ ਸਾਡੇ ਸੱਜਣ ਲੜੀ ਟੁੱਟਣ ਨਾ ਦੇਣ, ਫਿਰ ਆਈ ਜਾਣ
0: ਜੀ ਜੀ ਜੀ ਬਿਲਕੁਲ ਜੀ।
1: ਤੇ ਲਓ ਫਿਰ ਮੈਂ ਦੋ ਕੁ ਗੱਲਾਂ ਤੁਹਾਡੇ ਨਾਲ ਗੱਲ ਕਰਦਾ
0: ਜੀ।
1: ਉਹ ਕਹਿੰਦਾ ਜਾਨ ਕਹਿਣੇ ਸੇ ਕੋਈ ਜਾਨ ਨਹੀਂ ਹੋਤਾ।
0: ਵਾਹ,
1: ਜਾਨ ਕਹਿਣੇ ਸੇ ਕੋਈ ਜਾਨ ਨਹੀਂ ਹੋਤਾ,
0: ਨਹੀਂ ਹੋਤਾ,
1: ਕੋਈ ਕਹਿ ਦੇ ਕੋਈ ਨੁਕਸਾਨ ਨਹੀਂ ਹੋਤਾ,
0: ਕੋਈ ਕਹਿ ਦੇ ਕੋਈ ਨੁਕਸਾਨ ਨਹੀਂ ਹੋਤਾ। ਵਾਹ,
1: ਯੇ ਤੋ ਮੈਂ ਹੂੰ ਜਿਸਨੇ ਛੋੜ ਦਿਆ ਤੋ ਛੋੜ ਦਿਆ
0: ਜੀ,
1: ਵਰਨਾ ਯੇ ਫੈਸਲਾ ਕੋਈ ਆਸਾਨ ਨਹੀਂ ਹੋਤਾ।
0: ਕਿਆ ਬਤਾ ਕਿਆ ਬਤਾ ਜੀ, ਬਹੁਤ ਹੀ ਖੂਬ।
1: ਇੱਕ ਹੋਰ ਹੈ ਛੋਟੀ ਜੀ ਗੱਲ, ਉਹ ਕਹਿੰਦਾ
0: ਜੀ
1: ਦਸਤਕ ਔਰ ਆਵਾਜ਼ ਤੋਂ ਕਾਨੂੰ ਕੇ ਲੀਏ ਹੈ।
0: ਠੀਕ ਹੈ ਜੀ,
1: ਦਸਤਕ ਔਰ ਆਵਾਜ਼ ਤੋਂ ਕਾਨੂੰ ਕੇ ਲੀਏ ਹੈ,
0: ਲੀਏ ਹੈ
1: ਜੋ ਰੂਹ ਕੋ ਸੁਣਾਈ ਦੇ ਉਸੇ ਖਾਮੋਸ਼ੀ ਕਹਤੇ।
0: ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਤਾ।
1: ਲਓ ਫਿਰ ਮੈਂ ਹੁਣ ਨਾ ਦੂਜੇ ਪਾਸੇ ਨੂੰ ਲਿਆਈਏ ਗੱਲ, ਮੈਨੂੰ ਹੁਣ ਐਵੇਂ ਤੁਸੀਂ ਜਾਂ ਤਾਂ ਪੱਕਾ ਦੱਸ ਦਿੰਦੇ ਫਿਰ ਤਾਂ ਉਸ ਹਿਸਾਬ ਨਾਲ ਚੱਲਣਾ ਸੀ, ਆਪਾਂ ਹੁਣ ਤੁਸੀਂ ਕਨਫਿਊਜ਼ਨ ਚ ਪਾਈ ਖੜੇ ਹੋ, ਚੱਕਰਾਂ ਚ ਪਾਈ ਖੜੇ ਹੋ ਸਾਨੂੰ। ਉਹ ਜਿਵੇਂ ਜਿਵੇਂ ਪਿਛਲੇ ਦਿਨ ਮੈਂ ਚੱਕਰਾਂ ਚ ਪਿਆ ਰਿਹਾ ਹੈ, ਉਹ ਕਹਿੰਦਾ ਫਸ ਜਾ, ਉਹ ਮੈਂ ਭੁੱਲ ਗਿਆ ਇੱਕ ਲੈਣ ਵਿੱਚ ਉਹਦੇ ਚ, ਉਹ ਕਹਿੰਦਾ ਮੈਂ ਫਸ ਜਾਊਂਗਾ ਥਾਣੇ ਕੇ ਚੱਕਰ ਮੇ, ਉਹਦੇ ਚ ਇੱਕ ਲਾਈਨ ਹੋਰ ਪਾਣੀ ਸੀ ਵੀ ਫਸ ਜਾਊਂਗਾ ਮੈਂ ਕਾਲੇ ਕੋਟ ਵੱਲ, ਥਾਣੇ ਚੋਂ ਤਾਂ ਨਿਕਲ ਜਾਂਦਾ ਬੰਦਾ ਛੇਤੀ, ਕਾਲੇ ਕੋਟ ਵਾਲਿਆਂ ਦੇ ਚੱਕਰਾਂ ਚ ਜਵਾਨੀ ਪੀਤਦੀ ਆ, ਇਹ ਨਾ ਇੱਧਰ ਦਾ ਛੱਡਦੇ ਨੇ ਨਾ ਇਹ, ਉਹੀ ਗੱਲ ਵਿਆਹ ਚੋਕਾ ਛੱਡਦੇ ਨੇ ਤੇ ਨਾ ਤਲਾਕ ਚੋਕਾ ਛੱਡਦੇ,
0: ਨਾ ਵਿਆਹ ਚੋਕਾ ਨਾ ਰਾਹ ਚੋਕਾ।
1: ਹਾਂ, ਇਹ ਥਾਣੇ ਥਾਣੇ ਥੁਣਿਆ ਦੇ ਚੱਕਰ ਤੋਂ ਛੇਤੀ ਵੀ ਨਿਕਲ ਆਉਂਦਾ ਬੰਦਾ
0: ਜੀ,
1: ਪਰ ਜਦੋਂ ਫਿਰ ਇਹਨਾਂ ਦੀ ਚੜ ਜਾਂਦਾ ਨਾ ਦੇਲੀ ਤੇ ਫਿਰ ਫੇਰ ਪਾਉਂਦਾ ਬੰਦੇ ਨੂੰ ਸਵਾਦ ਪੂਰਾ। ਕੋਈ ਗੱਲ ਨੀ ਭਾਊ, ਤੂੰ ਐਂ ਕਰ ਇੰਨੀ ਕੁ ਫੀਸ ਜਮਾ ਕਰਾ, ਬਾਕੀ ਕੋਈ ਚੱਕਰ ਨੀ, ਜੱਜ ਸਾਹਿਬ ਨੂੰ ਆਪੇ ਕਰ ਲਾਂਗੇ ਆਪਾਂ ਸੈੱਟ। ਅਸੀਂ ਗੱਲ
0: ਬਿਲਕੁਲ ਬਿਲਕੁਲ,
1: ਨਾ ਜੱਜ ਸਾਹਿਬ ਸੈੱਟ ਆਉਂਦੇ, ਨਾ ਕਾਲੇ ਕੋਟ ਵਾਲੇ ਸੈੱਟ ਆਉਂਦੇ। ਲਓ ਫਿਰ ਮੈਂ ਨਾ ਦੋ ਕੁ ਗੱਲਾਂ ਕਰਕੇ ਸੁਣਾਉਣਾ ਤੁਹਾਨੂੰ ਗੱਲਬਾਤ, ਫਿਰ ਉਦੋਂ ਬਾਅਦ ਮੈਂ ਖਤਮ ਕਰਦਾ, ਫਿਰ ਕੋਈ ਰਹਿ ਨਾ ਜਾਵੇ, ਹੁਣ ਤੁਹਾਡੇ ਟਾਈਮ ਦਾ ਪਤਾ ਨੀ
0: ਜੀ ਜੀ ਜੀ, ਅਨਸਰਟਨਿਟੀ ਬਣੀ ਹੋਈ ਹੈ ਜੀ।
1: ਜਿਹੜਾ ਗਿਆ ਹੋਊਗਾ ਨਾ ਯੂਨੀ ਵੱਲ ਨੂੰ, ਉਹ ਮੇਰੀਆਂ ਫੀਲਿੰਗਾਂ ਨੂੰ ਸਮਝ ਲੂਗਾ। ਉਹ ਕਹਿੰਦਾ

0: ਤਾਂ ਛੱਡ ਦਿੱਤਾ, ਬਸ ਹੁਣ ਸਾਹੀ ਬਾਕੀ ਨੇ।
1: ਕਿਆ ਬਤਾ,
0: ਤੇਰਾ ਸ਼ਹਿਰ ਤਾਂ ਛੱਡ ਦਿੱਤਾ, ਬਸ ਹੁਣ ਸਾਹੀ ਬਾਕੀ ਨੇ। ਉਹ ਪੈਦਲ ਜਾਣਾ ਯੂਨੀ ਵੱਲ ਨੂੰ, ਸੰਗ ਦੇ ਹੱਥ ਨਹੀਂ ਫੜਨਾ, ਪੇਪਰ ਨੇੜੇ ਆਉਣ ਤੇ ਤੇਰਾ ਪੜਨ ਵਾਸਤੇ ਲੜਨਾ। ਉਹ ਪੈਦਲ ਜਾਣਾ ਯੂਨੀ ਵੱਲ ਨੂੰ, ਸੰਗ ਦੇ ਹੱਥ ਨਹੀਂ ਫੜਨਾ, ਪੇਪਰ ਨੇੜੇ ਆਉਣ ਤੇ ਤੇਰਾ ਪੜਨ ਵਾਸਤੇ ਲੜਨਾ। ਇੱਕ ਬਟਾ ਦੋ ਪੀਤੀਆਂ ਚਾਹਾਂ, ਸੂਟ ਤੇ

0: ਨੇ
1: ਵਾਹ
0: ਤੇਰਾ ਸ਼ਹਿਰ ਤਾਂ ਛੱਡ ਦਿੱਤਾ ਬਸ ਹੁਣ ਸਾਹੀ ਬਾਕੀ ਨੇ। ਆ ਵੀ ਵੇਖ ਲੋ, ਇਹ ਵੀ ਮਹਾਤੜ ਬੰਦੇ ਵਾਸਤੇ ਲਾਈਨਾਂ ਲਿਖੀਆਂ ਗਈਆਂ ਨੇ
1: ਜੀ।
0: ਉਹ ਕਹਿੰਦਾ ਵੇਰਕਾ ਵਾਲੇ ਦੁੱਧ ਦਾ ਪੈਕਟ ਅੱਜ ਵੀ ਧਾਰ ਸਿਰ ਮੇਰੇ
1: ਜੀ
0: ਵੇਰਕਾ ਵਾਲੇ ਦੁੱਧ ਦਾ ਪੈਕਟ ਅੱਜ ਵੀ ਧਾਰ ਸਿਰ ਮੇਰੇ। ਯੂਥ ਫੈਸਟ ਵਿੱਚ ਸਾਥ ਤੇਰਾ ਬੜਾ ਵੱਡਾ ਭਾਰ ਸਿਰ ਮੇਰੇ। ਹਾਏ ਡਿਗਰੀ ਕਾ ਦੀ ਜ਼ਿੰਦਗੀ ਮੁੱਕ ਗਈ ਘੜਕੇ ਲਾਈ ਕਲਮ ਹੀ ਸੁੱਕ ਗਈ। ਆਦਤਾਂ ਜੋ ਛੁੜਵਾਈਆਂ ਤੂੰ ਉਹ ਅੱਜ ਵੀ ਖਲਾਕੀ ਨੇ। ਤੇਰਾ ਸ਼ਹਿਰ ਤਾਂ ਛੱਡ ਦਿੱਤਾ ਬਸ ਹੁਣ ਸਾਹੀ ਬਾਕੀ ਨੇ। ਤੇਰਾ ਸ਼ਹਿਰ ਤਾਂ ਛੱਡ ਦਿੱਤਾ ਬਸ ਹੁਣ ਸਾਹੀ ਬਾਕੀ ਨੇ। ਲਾਸਟ ਰਹਿ ਗਿਆ
1: ਜੀ
0: ਸਟੋਰੀ।

0: यार छेड़ दे अज भी मेनू ओदे बिन की हो गया तेनू विक्की गीत विक्की गल नू करता आलसी कीता चाकी ने तेरा शहर ता छड़ दिता बस हुन साही बाकी ने असी पटियाला छड़ दिता बस हुन साही बाकी ने
1: क्या बता
2: जी बाबियो
1: बड़ा ही मतलब कहो जबरदस्त गीत है जी क्या ही बता कोई जवाब नहीं जी अच्छा जेडे साह ही बाकी ने शायद इसे करके बाकी है क्योंकि वेरके का बिल अजे पेंडिंग है
2: हाँ बिलकुल बिलकुल कोई कोई शक नहीं कोई शक नहीं
1: बाकी जी ओलक साहब बड़ा कमाल का गीत जरा चुने और बहुत ही कह लो चढ़ती जवानी आला गीत है क्या ही बता
2: जी जी बाबी बथेरे गेड़े
1: सतार ने भी ना एक सांझ की थी कपनी पाई ही कहते भी यामा खरीदया यामे का जरा नंबर ना ओदा गुजरात तो स्पेशल लिया ही कहते जी जे लिखा हुंदा जी जे गीत बनाया अद्धी किक ते स्टार्ट साडा जमा होर बिलो की भलदी
2: मेनू तो सब तो बाद लाइन क्योंकि जेडी साडे वर्गे मात्रा दे ढोक ढोकदी आ वी ओ वेरका आले दुध दा पैकेट आदी दार है चाह पियाती ओही गल
1: ओ भी एक वटा दो
2: एवं तो ही हुंदा सी बाबे ओदो एही कुछ ही हुंदा सी तुहानू पता ही है
1: बिलकुल जी
2: चलो ठीक है बाबे कर लो किसी ने गल फिर कर लो मिलते हैं पूरे प्रोग्राम चो फिर थोड़ा जा होर पासे टाइम लावांगे बाकी कोई गल नहीं जे थोड़े कोल हैगा समां तां बाकी सज्जन जुड़नगे लायो टाइम पूरा वधिया सुणांगे गल्लां बातां
1: बिल्कुल जी बिल्कुल
2: ठीक है जी मोहब्बत जिंदाबाद ते जिंदगी जिंदाबाद लव यू सारे सज्जना
1: बहुत शुक्रिया जी जी सत श्री अकाल जी जी दोस्तो भाई मुकद्दर सिंह ओलक होरा ने मैं कहना जी यूनिवर्सिटी वाली यादा मतलब सांझियां पातियां सांझियां करतियां ते बहुत ही वधिया बहुत ही माहौल अच्छा हो गया है ओदा रला कम है ना भाई वाकई भाई कमाल है भाई खाता लग्या हुंदा है भाई लिख ली मेरे मेरे खाते च लिख ली मेरे मैं कहना कमाला हो गया और लिखने वाला भी धन है ते लिखाउण वाले भी मैं कहना आत हुई पई है और विश्वास ते दुनिया कायम रहिंदी है इसे करके कईयां ने तो अपना नौ ही विश्वास रख लिया खैर दोस्तो स्नेहिया दे विच भाई भुपिंदर सिंह भुपिंदर सिंह जी भारत जी ते मोहब्बत भेज रहे है ते जिमी भाई जी कहिंदे जी साम्राज्यवाद मुर्दाबाद है ओ सही गल है जी बिल्कुल जी आपां खिलाफ है बिल्कुल जी इस चीज दे नहीं होना चाहिए दा ते दविंदर कौर धालीवाल जी प्रोग्राम नूं सुन रहे ने ते मोहब्बत भेज रहे ने बहुत बहुत शुक्रिया जी क्या बात आ दोस्तों सतनाम सिंह जानिया चाहल जी भी लिखते कहते वीर आपा साह वाला रिस्क नहीं लेना कहते दिल ही उदास है जी बाकी सब खैर है बाकी भाई बाकी भाई दिल दम मिला है टैं टैं टैं टैं टैं टैं टैं टैं अरे डबली डुबली वाला काम ठीक है बड़ा जबरदस्त आइडिया हालांकि भुपिंदर भारत होरा ने ढोल रखा हुआ है कहते डबली चलो ठीक है ढोल है अपने को क्योंकि ढोल ते गीत बहुत बने हुए है ढोल माही ते मेरिया ढोला ये वो मतलब ढोला वे ढोला वे ढोला ए करके भी गीत आई गई तो पता नहीं बंदे नूं ढोल क्यों कहा जांदा सी मतलब ज्यादा खड़का दे सारे उन्हूं वी चलो लंघदे बढ़दे ढोल ही ठीक है जी तो खैर दोस्तों ये जो जो अपना सिस्टम है जिंदगी का जिंदगी कड्डा भारी शब्द कह हो गया मैं तो ओहो माफी चाहता हूं दोस्तों वापस आने जग ते जग ठीक है जग स्टील का हो सकता है कच का हो सकता है ते एक जगह तो मैं लकड़ी का भी देखा सीगा मतलब वह बइयां नूं पता की सोची लकड़ी का जग बना लिया बई एक ने तो हाथी के जिहड़े होंदे आ दंद उहदा जग उहनूं हैंडल ला लिया बई ने दसो कहिंदा जी पहला ऐ जिहड़े भूकने जिहदे विच ओह खांदे पींदे सी लोकी इही सी इह स्टैंडर्ड सी बहुत महंगा हुंदा सी काम इह तां उह मतलब इहो जिहा गलास बनाउण वास्ते हाथी चंगा बुलाओ ते दंद तोड़ के बह गए दसो वह भी सोचता ना यार कमाल है ये बड़ी दुखदाई स्थिति है साड़े पूरी दुनिया के हाथियों का शिकार सिर्फ उन्होंने दंदा वास्ते किया गया हाथी बेचारे उत्थे सड़े गले मरे जस्ट ਉਹਨਾਂ ਇਨਸਾਨ ਨੂੰ ਉਹ ਇੱਕ ਆਪਣੇ ਕਹਿ ਲਓ ਡੈਕੋਰੇਸ਼ਨ ਵਾਸਤੇ ਜਾਂ ਆਪਣੀ ਟੌਰ ਬਣਾਉਣ ਵਾਸਤੇ ਉਹਦੇ ਦੰਦ ਚਾਹੀਦੇ ਸੀ। ਤੋ ਇਹ ਬਹੁਤ ਹੀ ਭੈੜੀ ਚੀਜ਼ ਹੈ, ਆਪਾਂ ਕਹਿੰਦੇ ਹਾਂ ਵੀ ਨਹੀਂ ਠੀਕ ਇਹ। ਜੀਓ ਔਰ ਜੀਨੇ ਤੋਂ ਦੋਸਤੋ, ਇਸ ਧਰਤੀ 'ਤੇ ਸਭ ਨੂੰ ਜਿਉਣ ਦਾ ਹੱਕ ਹੈ ਅਤੇ ਉਹਦੇ ਵਿੱਚ ਖਲਲ ਪਾਉਣਾ ਠੀਕ ਨਹੀਂ। ਜਦੋਂ ਜਦੋਂ ਵੀ ਕਿਤੇ ਖਲਲ ਪਿਆ, ਜਦੋਂ ਜਦੋਂ ਵੀ ਕਿਸੇ ਨੇ ਦੂਜੇ ਦੇ ਉੱਤੇ ਇਸ ਤਰ੍ਹਾਂ ਜ਼ੋਰ ਅਜਮਾਇਸ਼ ਕੀਤੀ ਤਾਂ ਨਰਕ ਬਣ ਗਿਆ। ਅਸੀਂ ਪੂਰੀ ਦੁਨੀਆਂ 'ਚ ਦੇਖਦੇ ਹਾਂ ਕਿ ਜਿੱਥੇ ਲੜਾਈਆਂ ਲੱਗ ਰਹੀਆਂ ਨੇ, ਹੋਰ ਸਭ ਹੋ ਰਿਹਾ, ਉੱਥੇ ਕੀ ਜਿਹੜਾ ਕੋਹਰਾਮ ਮੱਚਿਆ ਹੋਇਆ। ਬੱਚਿਆਂ ਦਾ ਕੋਈ ਜੀਵਨ ਨਹੀਂ, ਵੱਡਿਆਂ ਦਾ ਕੋਈ ਜੀਵਨ ਨਹੀਂ, ਅਤੇ ਨਾ ਕੋਈ ਦੇਸ਼, ਨਾ ਕੁਛ, ਨਾ ਲੈਣਾ ਦੇਣਾ। ਉਹ ਲਾਈਫ ਜਿਹੜੀ ਹੈ ਇਹੋ ਜਿਹੀ, ਹੋਰ ਨਰਕ ਹੈ ਕਿੱਥੇ ਹੈ, ਇਹੀ ਇਹਨੂੰ ਕਿਹਾ ਜਾ ਸਕਦਾ ਜਿਹੜਾ ਮਾਹੌਲ ਹੋਣਾ ਨਹੀਂ ਚਾਹੀਦਾ। ਪੂਰੀ ਧਰਤੀ ਜਿਹੜੀ ਹੈ ਹੱਸਦੀ ਰਹੇ, ਵੱਸਦੀ ਰਹੇ, ਆਬਾਦ ਰਹੇ ਔਰ ਤਰੱਕੀ ਹੁੰਦੀ ਰਹੇ, ਤਾਂ ਉਹ ਬਹੁਤ ਜ਼ਰੂਰੀ ਹੈ। ਇਹ ਐਸਾ ਹੋਣਾ ਚਾਹੀਦਾ। ਤੋ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਉਹ ਮੁਹੱਬਤ ਭੇਜ ਰਹੇ ਨੇ, ਉਹਨਾਂ ਦਾ ਸ਼ੁਕਰੀਆ ਬਹੁਤ ਬਹੁਤ। ਅਤੇ ਉਹ ਕਹਿੰਦੇ ਜੀ ਬਾਈ ਬਿਜਲਾ ਸਾਹਿਬ ਜੀ ਦੀ ਗੱਲ ਚੱਲਦੀ ਸੀ, ਕਹਿੰਦੇ ਪੱਕੀਆਂ ਜਮਾਤਾਂ ਕੀਤੀਆਂ ਬਾਈ ਜੀ ਨੇ, ਕਹਿੰਦੇ ਕੋਈ ਇਹੋ ਜਿਹੀ ਗੱਲ ਨਹੀਂ। ਰਜਨ ਸੈਣੀ ਜੀ ਉਹਨਾਂ ਨੇ ਲਿਖਿਆ ਕਹਿੰਦੇ ਹੁਣ ਸਾਹ ਹੀ ਬਾਕੀ ਨੇ, ਬੋਤਲ ਮੋਗੀ ਏ ਅਤੇ ਅੱਗੇ ਯਾਰ ਹੀ ਬਾਕੀ ਨੇ। ਕਿਆ ਬਾਤਾਂ, ਬਹੁਤ ਉਹਨਾਂ ਨੇ ਮੈਂ ਕਿਹਾ ਧਮਾਲਾਂ ਕੀਤੀਆਂ ਨੇ। ਤੋ ਦੋਸਤੋ ਆਪਾਂ ਫਿਨਲੈਂਡ ਆਪਣੇ ਨਾਲ ਤਾਰਾਂ ਜੁੜ ਗਈਆਂ ਨੇ, ਬਾਈ ਭੁਪਿੰਦਰ ਸਿੰਘ ਭਾਰਤ ਹੋਰਾਂ ਦੀਆਂ, ਅਤੇ ਸਵਾਗਤ ਕਰਦੇ ਜੀ ਭਾਰਤ ਸਾਹਿਬ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਸ਼ਾਮੀ ਜੀ, ਸਾਰੇ ਦੋਸਤਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸੋਚ ਰਿਹਾ ਸੀ ਜਦੋਂ ਮੁਕੰਦਰ ਬਾਈ ਕਹਿੰਦਾ ਵੀ ਵੇਰਕਾ ਦੁੱਧ ਹੈ ਨਾ, ਤੇ ਮੈਂ ਕਿਹਾ ਉਦੋਂ ਆਪਣੇ ਸੁਰਿੰਦਰ ਸ਼ਿੰਦੇ ਉਹਨਾਂ ਦਾ ਵੀ ਗੀਤ ਬਹੁਤ, ਸੁਰਿੰਦਰ ਸ਼ਿੰਦਾ ਨੀ, ਉਹ ਆਪਣੇ ਦੂਸਰੇ ਕੀ ਨਾਂ ਸੀਗੇ, ਨੂਰੀ ਹੁਣਾਂ ਦੇ ਹਸਬੈਂਡ ਸ਼ਿੰਦੇ, ਉਹ ਵੀ
1: ਇਹ ਤੁਸੀਂ ਕਿਹੜੇ ਚੱਕਰਾਂ ਚ ਪੈ ਗਏ ਬਾਬੇ, ਉਹ ਕਿਹੜੇ ਸ਼ਿੰਦੇ ਦੀ ਗੱਲ ਹੁੰਦੀ ਹੈ?
3: ਉਹਨਾਂ ਦਾ ਗੀਤ ਬੜਾ ਮਸ਼ਹੂਰ ਹੋਇਆ ਸੀ ਨਾ, ਤੇਰਾ ਲਿਖ ਦੋ ਸਫੇਦਿਆਂ
1: ਤੇਨਾ, ਰੋਡ ਦੇ ਉੱਤੇ ਤੇਰਾ ਲਿਖ ਦੂ ਸਮਝਦੇ ਹੋ ਤੇਨਾ,
3: ਤੇਰੇ ਕਾਜ ਸਾਨੂੰ ਗਿਟਕਾ ਗਿਣਾ ਤੇ ਰੱਖ ਲੈਣੀ ਬੇੜੀਆਂ ਦੇ ਵੀਰ,
1: ਗਟਕਾ ਬਹੁਤ ਤਰੀਕੇ ਨਾਲ ਕਹਿੰਦੇ ਗਟਕਾ,
3: ਦੌਰ ਦੇ ਗਾਣਿਆਂ ਨੂੰ ਗਿਣਨ ਲੱਗ ਗਿਆ,
1: ਗਟਕਾ ਗੁਟਕਾ ਵਾਲੇ ਗਾਣੇ ਚੱਲ ਜਾਂਦੇ ਜੀ, ਬੜੇ ਵਧੀਆ ਹੁੰਦੇ ਜੀ, ਬਿਲਕੁਲ ਜੀ,
3: ਚੱਲੇ ਦੇਖੋ ਕਿੰਨੇ ਉਹ ਵਾਲਾ ਵੈਸੇ,
1: ਉਹ ਮੈਂ ਕਹਿੰਦਾ ਜੀ ਕਮਾਲਾਂ ਕਰਤੀਆਂ,
3: ਅੱਜ ਵੀ ਧੂਣਾ ਮੋਟ ਰਿਹਾ ਜੀ,
1: ਅੱਜ ਵੀ ਚੱਲਦਾ ਜੀ, ਬਿਲਕੁਲ
3: ਜਮਾਲੋ ਦੱਸੋ ਹੈ ਅੱਜ ਤੱਕ ਨੀ ਸਮਝ ਆਇਆ ਵੀ ਗਾਣਾ ਹੈ ਕਿ ਸੀ,
1: ਤੂੰ ਤੱਕ
3: ਬਿਲਕੁਲ। ਤੇ ਭਾਜੀ ਚਲੋ ਸਮਾਂ ਜ਼ਿਆਦਾ ਨੀ ਆ, ਹੋਰ ਦੋਸਤਾਂ ਦੀ ਵੀ ਗੱਲ ਸੁਣਦਾ ਮੈਂ, ਸਰ ਪਿਛਲੇ ਦਿਨਾਂ ਦੀ ਇੱਕ ਲਿਖਤ ਲਿਖੀ ਸੀ, ਝਰੀਟਾਂ ਮਾਰੀਆਂ ਸੀ ਤੇ ਡਾਕਟਰਾਂ ਦੀ ਗੱਲ ਚੇਤਾ ਆਉਂਦਾ, ਇੰਨਾ ਭਾਜੀ ਪੜ੍ਹਾਉਣ ਲਿਖਾਉਣ ਦਾ ਕੀ ਫਾਇਦਾ ਹੈ, ਇਹਨਾਂ ਨੂੰ ਲਿਖਾਈ ਸੀ ਸੁਧਾਰ ਨੀ ਆਇਆ, ਅੱਜ ਕੱਲ ਡਾਕਟਰੀ ਕਰੋੜ ਰੁਪਇਆ ਲੱਗ ਜਾਂਦਾ ਕਹਿੰਦੇ, ਦੇਖ ਲੋ ਹਨਾ
1: ਕਰੋੜ ਲੱਗ ਜਾਂਦਾ ਜੀ, ਬਿਲਕੁਲ,
3: ਤੇ ਲਿਖਾਈ ਇਹਨਾਂ ਦੀ ਸੁਧਾਰਨ ਨੂੰ ਕਿੰਨੇ ਲੱਗਣਗੇ,
1: ਨਹੀਂ ਉਹ ਕਹਿੰਦੇ ਕੋਈ ਲੋੜ ਨੀ ਲਿਖਾਈ ਸੁਧਾਰਨ ਦੀ, ਆਪਾਂ ਤੇ ਮਤਲਬ ਆਪਰੇਸ਼ਨ ਕਰਨਾ ਕੈਂਚੀ ਜਿੱਥੇ ਮਰਜ਼ੀ ਰਹੇ,
3: ਚਲੋ ਪਰਦੇਸੀਆਂ ਦੀ ਜੱਗ ਦੇ ਮੇਲੇ ਦੀ ਗੱਲ ਹੁੰਦੀ ਆ
1: ਜੀ,
3: ਤੇ ਪਰਦੇਸੀਆਂ ਦੀ ਗੱਲ ਕਰਨ ਲੱਗਿਆ ਪਿਛਲੇ ਦਿਨਾਂ ਚ ਭਾਜੀ ਨੇ ਲਾਈਨਾਂ ਪਾਈਆਂ ਸੀ, ਚਲੋ ਫੋਰਥ ਆਪਣੀ ਜੁਲਾਈ ਹੁੰਦੀ ਆ, ਉੱਥੇ ਦਾ ਇੰਡੀਪੈਂਡੈਂਟ ਏ ਅਮਰੀਕਾ ਦਾ,
1: ਹਾਂਜੀ ਹਾਂਜੀ,
3: ਤੇ ਉਹ ਲਾਈਨਾਂ ਭਾਜੀ ਨੇ ਪਾਈਆਂ ਤੇ ਮੈਂ ਅੱਗੇ ਝਰੀਟਾਂ ਮਾਰਨ ਲੱਗ ਗਿਆ, ਉਹ ਜਿਉਂ ਝਰੀਟਾਂ ਵੱਜਣ ਲੱਗੀਆਂ ਹਟਣੇ ਨਾ ਜੀ,
1: ਅੱਛਾ ਜੀ,
3: ਮੈਂ ਕਿਹਾ ਡਾਕਟਰਾਂ ਦੀ ਕੈਟਾਗਰੀ ਸੀ ਮੈਂ,
1: ਉਹ ਖਾਕੀ ਰੰਗ ਦੀ ਗੋਲੀ ਆਉਂਦੀ ਉਹ ਦੇਣੀ ਸੀ,
3: ਛੋਟੀ
1: ਉਹ ਕਲਾਸ ਚ ਨਾ ਨਿਆਣੇ ਦੀ ਆਦਤ ਹੁੰਦੀ ਹੈ ਬੱਚੇ ਜਿਹੜੇ ਉਹ ਗੱਲਾਂ ਕਰੀ ਜਾਣ ਤੇ ਮੈਂ ਇੱਕ ਨੂੰ ਮਾੜਾ ਜਿਹਾ ਕਿਹਾ, ਮੈਂ ਕਿਹਾ ਓਏ ਤੈਨੂੰ ਬੜੀ ਜ਼ੋਰ ਦੀ ਗੱਲ ਆਈ ਹੈ, ਕੰਟਰੋਲ ਨੀ ਹੋ ਰਹੀ ਮੇਰੀ, ਸੁਣ ਲਓ ਪਹਿਲਾਂ।
3: ਹਾਂ ਦੇਖੋ ਆਪਣੇ ਰਾਜਾ ਸੈਣੀ ਸਾਹਿਬ ਲਿਖਦੇ ਐਡਵੋਕੇਟ ਸਾਹਿਬ ਕਹਿੰਦੇ ਬੰਦੇ ਦਾ ਨਾਮ ਨੀ ਚੇਤੇ, ਭਾਰਤ ਸਾਹਿਬ ਤੇ ਜਸਾਨੀਆ ਦਾ ਤੁਹਾਨੂੰ ਭੁੱਲਦਾ ਨਹੀਂ, ਸਾਨੂੰ ਵੱਡੀ ਕਰੀ ਜਾਂਦੀ ਹੂੰ ਆਪ ਦੇਖ ਲਾ, ਉਸ ਮੁੜ ਕੇ ਗੁਆਂਢਣ ਭਜਾ ਲਈ ਸੀ,
1: ਗੁਆਂਢੀ ਤੁਰ ਕੇ ਗਿਆ ਤੇ ਗੁਆਂਢਣ ਭੱਜ ਕੇ ਗਈ
3: ਮੱਥੇ ਦੀ ਚੰਗੀ ਤਰ੍ਹਾਂ ਟੇਕਿਆ ਤੁਸੀਂ ਬਾਗੀ ਹੋ ਰਹੇ ਹੋ, ਪੌਜਲਾ ਸਾਹਿਬ ਕਹਿੰਦੇ ਮੈਂ ਕਿਹਾ ਜੀ, ਮੈਂ ਕਿਹਾ ਤੁਹਾਡੀ ਆਈ ਤਾਂ ਕੋਈ ਗੱਲ ਨੀ, ਫਿਕਰ ਨਾ ਕਰੋ, ਬਦਾਮ ਮਗਾਵਾਂਗੇ ਸਾਰਾ ਕਰਾਂਗੇ, ਬਥੇਰਾ ਭਾਈਚਾਰਾ ਬੜਾ ਗੱਟਾ। ਤੇ ਉਹਦੇ ਸਾਹਿਬ ਨੇ ਥੱਲੇ ਲਿਖਤਾ ਕੋਟੀ ਫਿਨਲੈਂਡ ਦੀ ਹੱਥੀ ਬਣਾਈ ਤੇ ਥੱਲੇ ਠੋਕਲੀਆਂ ਦੇ ਬਦਾਮ।
1: ਸੌਖਾ ਨੀ ਲੱਭਣਾ, ਸੌਖਾ ਨੀ ਉਹ ਯਾਰ ਲੱਭਣਾ। ਇਹ ਗੀਤ ਮੈਂ ਸੁਣਿਆ ਨਾ ਜਦੋਂ ਮੈਨੂੰ ਬੜਾ ਬੜਾ ਆਸਾ ਆਇਆ ਮੈਨੂੰ, ਤੇ ਮਾਨਕ ਸਾਹਿਬ ਗਾ ਰਹੇ, ਦੇਖੋ ਉਹ ਗਾ ਰਹੇ, ਉਹ ਇੰਨੇ ਵਧੀਆ ਗਾਉਂਦੇ ਸੀ, ਉਹ ਸੌਖਾ ਨੀ ਯਾਰ ਲੱਭਣਾ। ਉਹ ਇੱਕ ਜਗ੍ਹਾ ਕਹਿੰਦਾ ਕੁੱਤੇ ਯਾਰ ਦੇ ਗਲੀਏ ਨਾਲੇ ਲੈ ਕੇ, ਸੌਖਾ ਨੀ ਕੁੱਤਿਆਂ ਨੂੰ ਜੱਪੀਆਂ ਪੈਣੀ, ਆਇਓ ਭਾਈ ਵੀਰੇ ਕੁੱਤੇ ਵੀ ਕਹਿੰਦੇ ਹੁਣੇ ਆ ਗਿਆ ਸਾਡਾ ਬਾਈ ਆ ਗਿਆ ਯਾਰ।
3: ਕੋਈ
1: ਕੁੱਤੀਆਂ ਰਵਾਓ,
3: ਕੋਈ ਕੁੱਤੀਆਂ ਨੂੰ ਰਵਾਓ, ਏਦਾਂ ਦਾ ਵੀ ਗੀਤ ਸੀਗਾ ਜੀ ਉਸ ਫਿਲਮ ਦੇ ਵਿੱਚ,
1: ਮੇਰੇ ਯਾਰ ਦਾ ਡੋਲਾ ਚੱਲਿਆ। ਜੀ ਜੀ ਜੀ ਬਿਲਕੁਲ,
3: ਵਿੱਚ ਵਾਜਾ ਵੀ ਪਰਦੇਸੀਆਂ ਤੇ ਆ ਜਾਈਏ
1: ਪਹਿਲਾਂ।
3: ਫੌਜਲਾ ਸਾਹਿਬ ਕਹਿੰਦੇ ਕਾਗਜ਼ ਤਾਂ ਨੀ ਪਾੜ ਦਿੱਤਾ ਸ਼ਹੀਦਾਂ ਦੇ, ਨਹੀਂ ਤਾਂ ਫੋਨ ਤੇ ਹੀ ਲਿਖਦਾ ਹੁੰਦਾ ਜੀ, ਕਾਗਜ਼ ਦੀ ਜ਼ਰੂਰਤ ਨੀ ਪੈਂਦੀ, ਲਿਖਾਈ ਸਾਡੀ ਵੀ ਡਾਕਟਰਾਂ ਵਰਗੀ ਆ।
1: ਵਾਹ ਜੀ ਵਾਹ, ਡਾਕਟਰ ਭੁਪਿੰਦਰ ਸਿੰਘ ਭਾਰਤ ਸਾਹਿਬ ਆਪਣੀ ਰਚਨਾ ਪੇਸ਼ ਕਰ ਰਹੇ ਨੇ ਇਰਸ਼ਾਦ ਜੀ।
3: ਲਓ ਜੀ
1: ਜੀ,
3: ਆਏ ਸਾਂ ਇਹਨਾਂ ਮੁਲਕਾਂ ਵਿੱਚ ਰੋਜ਼ੀ ਰੋਟੀ ਕਮਾਉਣ ਲਈ,
1: ਠੀਕ ਹੈ ਜੀ,
3: ਆਏ ਸਾਂ ਇਹਨਾਂ ਮੁਲਕਾਂ ਵਿੱਚ ਰੋਜ਼ੀ ਰੋਟੀ ਕਮਾਉਣ ਲਈ,
1: ਜੀ
3: ਝੋਲੀਆਂ ਭਰ ਭਰ ਦਿੱਤਾ ਮਾਣ ਸਿਰ ਕਰ ਉੱਚਾ ਜਿਉਣ ਲਈ,
1: ਬਹੁਤ ਹੀ ਖੂਬ,
3: ਕਰਦੇ ਹਾਂ ਫਕਰ ਅਸੀਂ ਇਸ ਮੁਲਕ ਦੇ ਵਿਵਾਸੀ ਹਾਂ, ਪਿੰਡ ਕਲਾਹੇ ਵਾਲਿਆ ਅਸੀਂ ਚਾਹੇ ਪ੍ਰਵਾਸੀ ਹਾਂ
1: ਜੀ,
3: ਤਰਤੇ ਸਭੇ ਸੁਫਨੇ ਇਸ ਸਾਡੇ ਸਹਿਕਾਰ ਸੱਜਣਾ, ਪਿੰਡ ਇਸ ਦੇ ਗੋਰੇ ਵੀ ਲੱਗਦੇ ਹੁਣ ਆਪਣੇ ਯਾਰ ਜਹੇ।
1: ਵਾਹ ਜੀ ਵਾਹ, ਵਾਹ ਜੀ ਵਾਹ,
3: ਜਿਸ ਧਰਤੀ ਨੇ ਹਿੱਕ ਨਾ ਲਾਇਆ ਉਸਦਾ ਕਰਜ਼ ਚੁਕਾਵਾਂਗੇ
1: ਜੀ,
3: ਖੂਨ ਪਸੀਨਾ ਇੱਕ ਕਰਕੇ ਅਸੀਂ ਨਵਾਂ ਇਤਿਹਾਸ ਬਣਾਵਾਂਗੇ।
1: ਬਹੁਤ ਕੁ
3: ਭਾਵੇਂ ਆ ਸੱਤ ਸਮੁੰਦਰ ਪਾਰ ਅਸੀਂ ਨਵੇਂ ਆਲਨੇ ਪਾਏ ਨੇ, ਆਪਣੀ ਜੜ ਨੂੰ ਵੀ ਨਾ ਭੁੱਲੇ ਜਿੱਥੇ ਬਚਪਨ ਹੰਢਾਏ ਨੇ।
1: ਬਹੁਤ ਖੂਬ ਜੀ, ਬਹੁਤ ਖੂਬ,
3: ਮਿਹਨਤ ਸਾਡੀ ਰਾਸ ਹੈ ਆਈ, ਕਿਰਤ ਨੇ ਜੋਹਰ ਵਿਖਾਏ ਨੇ, ਜੋ ਦੇਖੇ ਸਨ ਕਦੇ ਖਾਬ ਅਧੂਰੇ ਅੱਜ ਦੀਵੇ ਬਣ ਜਗਮਗਾਏ ਨੇ। ਦੋਹਾਂ ਮੁਲਕਾਂ ਦੀ ਸਾਂਝ ਨੂੰ ਅਸੀਂ ਦਿਲ ਦੇ ਵਿੱਚ ਵਸਾਇਆ ਏ, ਇਕਲਾਹੇ ਦੇ ਪੁੱਤਰਾਂ ਨੇ ਹੁਣ ਜੱਗ ਵਿੱਚ ਨਾਮ ਕਮਾਇਆ।
1: ਕਿਆ ਬਤਾ ਕਿਆ ਬਤਾ ਜੀ,
3: ਧੰਨਵਾਦ ਕਰੀਏ ਇਸ ਮਿੱਟੀ ਦਾ ਜਿਸ ਰਹਿਬਰ ਬਣ ਕੇ ਪਾਲਿਆ ਏ, ਇੱਕ ਨਵੀਂ ਸਵੇਰ ਦਾ ਸੂਰਜ ਅਸੀਂ ਮਿਹਨਤ ਆਪਣੀ ਦੇ ਨਾਲ ਬਾਲ ਲਿਆ ਹੈ।
1: ਵਾਹ ਜੀ ਵਾਹ।
3: ਆਖਰ ਚ ਉਹ ਓਪਰਾ ਭਾਰਤ ਕੋਈ ਦੇਸ਼ ਨਹੀਂ, ਉਹ ਓਪਰਾ ਭਾਰਤ ਕੋਈ ਦੇਸ਼
1: ਨਹੀਂ,
3: ਸਭ ਰੱਬ ਦੇ ਰੰਗ ਨਿਆਰੇ ਨੇ
1: ਜੀ।
3: ਜਿੱਥੇ ਇੱਜ਼ਤ ਰੋਟੀ ਪਿਆਰ ਮਿਲੇ ਉਹ ਸਭੇ ਮੁਲਕ ਪਿਆਰੇ ਨੇ,
1: ਪਿਆਰੇ
3: ਉਹ ਸਭੇ ਮੁਲਕ ਪਿਆਰੇ।
1: ਵਾਹ ਜੀ ਵਾਹ। ਖਾਕੀ ਗੋਲੀ ਸਾਹਿਬ ਤੁਸੀਂ ਬਣੇ ਆਉਣ ਤੋਂ ਝੀਟਾ
3: ਉਹਨੇ ਇੱਕ ਪਾਚੀ ਗੋਲੀ ਵੀ ਆਉਂਦੀ ਸੀ ਜਿਹੜੀ ਕਹਿੰਦੇ ਉਹਦੀ ਚੱਬੜੀ ਨੀ ਚੱਬੜੀ ਨੀ ਸਿੱਧੀ ਨੂੰ ਆਪਣੀ।
1: ਬਿਲਕੁਲ ਬਿਲਕੁਲ ਜੀ।
3: ਸਤਿ
1: ਸ੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਜੀ। ਜੀ ਦੋਸਤੋ, ਭੁਪਿੰਦਰ ਸਿੰਘ ਭਾਰਤ ਸਾਹਿਬ ਨਾਲ ਹੋ ਰਹੀ ਸੀ ਗੱਲਾਂ ਬਾਤਾਂ ਤੇ ਉਹਨਾਂ ਨੇ ਝਰੀਟਾ, ਵੈਸੇ ਉਹ ਕਹਿ ਲਓ ਵੀ ਜਿਵੇਂ ਕਹਿੰਦੇ ਵੀ ਨਜ਼ਰ ਨਾ ਲੱਗੇ, ਇਸ ਕਰਕੇ ਝਰੀਟਾ ਕਹਿ ਦਿੰਦੇ ਆ। ਜਿਵੇਂ ਆਪਾਂ ਮਤਲਬ ਬੰਦਾ 2 ਕਰੋੜ ਦੀ ਕੋਠੀ ਬਣਾਉਂਦਾ, ਬਾਹਰ 10 ਰੁਪਏ ਦਾ ਭੂਤ ਟੱਕ ਦਿੰਦਾ ਬਾਹਰ ਕਰਕੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਐਂ ਮਤਲਬ ਝਰੀਟਾ ਸ਼ਬਦ ਵੀ ਉਹਨਾਂ ਨੇ ਯਾਦ ਕੀਤਾ ਹੈ ਕਿ ਇੰਨੀ ਖੂਬਸੂਰਤ ਜਿਹੜੀ ਸ਼ਾਇਰੀ ਆ, ਨਜ਼ਰ ਨਾ ਲੱਗ ਜਾਏ ਕਿਸੇ ਕੀ ਰਹੂ ਮੈਂ। ਵਾਕਈ ਸਹੀ ਗੱਲ ਹੈ ਜੀ, ਕਾਬਲੇ ਤਾਰੀਫ ਬਾਕਮਾਲ ਭਾਰਤ ਸਾਹਿਬ। ਸਹੀ ਗੱਲ ਹੈ ਜੀ, ਜਿੱਥੇ ਇੱਜ਼ਤ ਮਿਲੇ, ਜਿੱਥੇ ਰੋਜ਼ੀ ਰੋਟੀ ਮਿਲੇ, ਜਿੱਥੇ ਸਤਿਕਾਰ ਮਿਲੇ, ਪਿਆਰ ਮਿਲੇ, ਉਹ ਪਿਆਰਾ ਦੇਸ਼ ਹੈ ਅਤੇ ਉੱਥੇ ਹੀ ਜਿਹੜਾ ਵਸਣ ਦਾ ਫਾਇਦਾ ਹੈ। ਦਿਲ ਜਿੱਥੇ ਰਾਜ਼ੀ ਹੋਵੇ, ਦਿਲ ਜਿੱਥੇ ਗਾਰਡਨ ਗਾਰਡਨ ਰਹੇ, ਤੋ ਜ਼ਿੰਦਾਬਾਦ ਹੈ ਜੀ। ਇਸ ਧਰਤੀ ਨੂੰ, ਇਸ ਮਿੱਟੀ ਨੂੰ ਸਲਿਊਟ ਹੈ। ਸੋ ਦੋਸਤੋ, ਲਾਲੀ ਟੋੜਾ ਸਾਹਿਬ ਸਤਿ ਸ੍ਰੀ ਅਕਾਲ ਜੀ, ਕਿਆ ਬਾਤਾਂ। ਕਮੈਂਟਸ ਦੇ ਰਾਹੀਂ ਜੁੜੇ ਹੋਏ ਨੇ ਪ੍ਰੋਗਰਾਮ ਦੇ ਨਾਲ। ਅਤੇ ਇਕਬਾਲ ਮਾਗਟ ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਚਰਨਜੀਤ ਕੌਰ ਜੀ, ਮਾਤਾ ਜੀ, ਮਾਤਾ ਜੀ ਪ੍ਰਣਾਮ, ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਇਹ ਬਹੁਤ ਕਮਾਲ ਧਮਾਲ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ। ਸੈਣੀ ਸਾਹਿਬ ਹੋਰਾਂ ਨੇ ਅਪਡੇਟ ਦਿੱਤੀ ਆ ਕਿ ਜਿਹੜੀ ਭੱਜਣ ਵਾਲੀ ਰੂਹ ਸੀ ਉਹ ਵਾਪਸ ਆ ਗਈ ਆ, ਹੰਸਾਂ ਦਾ ਜੋੜਾ ਬਣ ਕੇ ਵਾਪਸ ਆਈ ਆ। ਅਤੇ ਬਹੁਤ ਬਹੁਤ ਮੁਬਾਰਕ ਜੀ ਸੈਣੀ ਸਾਹਿਬ, ਕਿਆ ਬਾਤਾਂ, ਵਾਟ ਆ ਬਿਊਟੀ, ਬਹੁਤ ਚੰਗੀ ਖਬਰ। ਅਤੇ ਇਸੇ ਤਰ੍ਹਾਂ ਹੀ ਦੋਸਤੋ ਜਿਹੜਾ ਨਾ ਸਿਲਸਿਲਾ ਇਹ ਜਾਰੀ ਹੈ ਔਰ ਇਹ ਜਾਰੀ ਰਹਿਣਾ ਚਾਹੀਦਾ ਹੈ। ਸਮੇਂ ਦੀ ਮੇਰੇ ਕੋਲ ਅੱਜ ਬਹੁਤ ਜ਼ਿਆਦਾ ਕਮੀ ਚੱਲ ਰਹੀ ਹੈ, ਬਹੁਤ ਜ਼ਿਆਦਾ ਤੰਗੀ ਤੁਰਸੀ ਚੱਲ ਰਹੀ ਹੈ ਕੁਝ ਤਕਨੀਕੀ ਮਾਮਲਿਆਂ ਕਰਕੇ। ਪਰ ਮੈਂ ਸੋਚਿਆ ਸੀ 11 ਹਜ਼ਾਰੀ ਨਾਲੋਂ ਆਪਾਂ ਹਾਜ਼ਰ ਹੋਣਾ ਜ਼ਿਆਦਾ ਜ਼ਰੂਰੀ ਹੈ, ਅਤੇ ਇਸ ਕਰਕੇ ਨਾ ਪੋਸਟਰ 'ਤੇ ਵੀ ਲਿਖ ਕੇ ਪਾਇਆ ਸੀਗਾ ਕਿ 8 ਤੋਂ 9, ਪਰ ਹੁਣ ਮੈਂ ਦੇਖ ਰਿਹਾ ਕਿ 9:30 ਹੋ ਗਏ ਵੀਰੇ, ਹੋ ਗਏ 9:30, ਹੁਣ ਕਰੀਏ ਕੀ। ਅਤੇ ਆਹਦਾ ਮਤਲਬ ਗਾਹ ਪੈ ਗਏ ਜੀ। ਚਲੋ ਕੋਈ ਗੱਲ ਨਹੀਂ, ਗੱਡੀ ਜਾਂਦੀ ਹੈ ਛਲਾਂਗਾ ਮਾਰਦੀ। ਤੋ ਕਾਲ ਕੁਛ ਜੋ ਮਿਸ ਹੋਈਆਂ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇੱਧਰੋਂ ਰੁਮਾਲ ਹਿੱਲਿਆ, ਉੱਧਰੋਂ ਹਿੱਲੀ ਫੁਲਵਾਰੀ, ਫੁਲਵਾਰੀ ਨਹੀਂ ਨਹੀਂ ਫੁਲਕਾਰੀ, ਉੱਧਰੋਂ ਹਿੱਲੀ ਫੁਲਕਾਰੀ, ਉਹ ਮਾਹੌਲ ਬਣਾਉਂਦੇ ਹਾਂ। ਅਤੇ ਜਿਹੜੀਆਂ ਮਿਸ ਕਾਲਸ ਹੋਈਆਂ ਨੇ ਉਹਨਾਂ ਨਾਲ ਆਪਾਂ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਤਾਂ ਕਿ ਹੋ ਜਾਏ, ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ ਜੀ। ਸੰਵਾਦ ਜਿਹੜਾ ਉਹ ਚੱਲਦਾ ਰਹਿਣਾ ਚਾਹੀਦਾ। ਅਤੇ ਆਪਣੇ ਨਾਲ ਮਹਿਫਲ ਦੇ ਵਿੱਚ ਸ਼ਾਮਲ ਨੇ ਬਾਈ ਮੱਖਣ ਸ਼ਰਮਾ ਜੀ, ਸਵਾਗਤ ਹੈ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
4: ਸਤਿ ਸ਼੍ਰੀ ਅਕਾਲ ਸ਼ਮੀ ਜੀ।
1: ਜੀ ਆਇਆਂ ਜਨਾਬ,
4: ਹੋਰ ਚੜ੍ਹਦੀ ਕਲਾ ਜੀ?
1: ਬਿਲਕੁਲ ਜੀ ਬਿਲਕੁਲ, ਐਨ ਗਾਰਡਨ ਗਾਰਡਨ ਜੀ, ਬਾਗੋ ਬਾਗ।
4: ਵਾਹ ਵਾਹ, ਤੇ ਅੱਜ ਤਾਂ ਫਿਰ ਵਧੀਆ ਰੱਖਤਾ ਟੌਪਿਕ ਹੈ ਨਾ ਜੀ।
1: ਸ਼ੁਕਰੀਆ ਜੀ, ਸ਼ੁਕਰੀਆ ਜਨਾਬ।
4: ਤੇ ਕਦੇ ਕਦੇ ਤਾਂ ਨਾ ਸ਼ਮੀ ਜੀ ਇਹ ਟੌਪਿਕ ਇਹ ਰੱਖ ਦਿੰਦੇ ਹੋ, ਗੀਤ ਵੀ ਬਣਾਉਣਾ ਸੌਖਾ
1: ਜੀ,
4: ਗਾਉਣਾ ਵੀ ਸੌਖਾ। ਤੇ ਕਦੇ ਕਦੇ ਨਾ ਐ ਰੱਖ ਦੇਣਾ ਵੀ ਜਿਵੇਂ ਆਪਾਂ ਨੂੰ ਕਹਿੰਦੇ ਵੀ ਤੇਰੀਆਂ ਅੱਖਾਂ ਬੰਨਤੀਆਂ, ਖਾਣ ਤੋਂ ਵੀ ਮੋਟਰਸਾਈਕਲ ਤੇ ਪਾ ਦੇ, ਐ ਲੱਗਦਾ ਜੀ, ਬਹੁਤ ਔਖਾ ਲੱਗਦਾ। ਚਲੋ ਵਧੀਆ ਵੇਖਦਾ ਜੀ
1: ਜੀ।
4: ਅੱਜ ਹੈਗਾ ਜੱਗ ਵਾਲਾ ਮੇਲਾ ਹੈ ਜੀ,
1: ਜੱਗ ਵਾਲਾ ਮੇਲਾ ਜੀ, ਬਿਲਕੁਲ।
4: ਵੇਖੀ ਫਿਰ ਮੇਲਾ ਕਿਵੇਂ ਚੱਲਦਾ।
1: ਹੋਰ ਜੀ ਹੋਰ, ਆਪਾਂ ਉਤਸੁਕ ਹਾਂ ਜੀ, ਬਹੁਤ ਦਿਲ ਉੱਡੂ ਉੱਡੂ ਕਰ ਰਿਹਾ ਜੀ, ਗੁੱਟ ਘੁੰਮ
4: ਗੁੱਟ। ਅੱਜ ਨਾ ਜੱਗ ਵਾਲਾ ਮੇਲਾ ਇਹ ਮੇਰਾ ਜਿਹੜਾ ਹੈਗਾ, ਮੈਂ ਥੋੜਾ ਜਿਹਾ ਜਗ੍ਹਾ ਤਾਂ ਮਤਲਬ ਕਿਸੇ ਵੀ ਨੀ ਵੇਖ ਕੇ ਅੱਜ,
1: ਠੀਕ ਹੈ ਜੀ,
4: ਫਿਰ ਉਵੇਂ ਗੀਤ ਬਣਾ ਲਿਆ ਮੈਂ, ਨਾਲੇ ਤੁਹਾਡਾ ਕੰਮ, ਨਾਲੇ ਆਪਦਾ, ਨਾਲੇ ਉਹਨਾਂ ਦਾ।
1: ਬਿਲਕੁਲ ਜੀ ਬਿਲਕੁਲ, ਨਾਲੇ ਪੁੰਨ ਨਾਲੇ ਫਲੀਆਂ
4: ਜੀ। ਬਸ ਇਹ ਤਾਂ ਪਤਾ ਨਾ ਪੁੰਨ ਫਲੀਆਂ ਕਿ ਨਹੀਂ ਹੋਣ, ਇਹਨਾਂ ਕੰਮ ਤੋਂ ਡਰ ਬਹੁਤ ਲੱਗਦਾ
1: ਜੀ।
4: ਤੈਨੂੰ ਮਿਲਿਆ ਏ ਜਨਮ ਅਮੋਲ ਹੈ, ਇਹ ਹੀਰਿਆਂ ਨੂੰ ਪੈਰਾਂ ਵਿੱਚ ਰੋਲ ਹੈ, ਤੈਨੂੰ

ਮੱਖਣਾ ਦੇ ਨਾਲ ਪਾਲਿਆ ਤੇ ਜ਼ਹਿਰ ਪਿੱਛੇ ਭੱਜਿਆ ਫਿਰੇ। ਤੂੰ ਤਾਂ ਭੁੱਲ ਗਿਆ ਜੱਗ ਵਾਲਾ ਮੇਲਾ ਤੇ ਨਸ਼ਿਆਂ ਤੇ ਲੱਗਿਆ ਫਿਰੇ। ਤੂੰ ਤਾਂ ਭੁੱਲ ਗਿਆ ਜੱਗ ਵਾਲਾ ਮੇਲਾ ਤੇ ਨਸ਼ਿਆਂ ਤੇ ਲੱਗਿਆ ਫਿਰੇ। ਪੱਗ ਬਾਪੂ ਵਾਲੀ ਪੈਰਾਂ ਵਿੱਚ ਰੋਲ ਗਈ, ਨਵੀਂ ਕੱਲ ਜੋ ਵਿਆਹੀ ਘਰੋਂ ਤੁਰ ਗਈ। ਪੱਗ

ਟੁਰ ਗਈ। ਦੁੱਖ ਦੱਸੇ ਨਾ ਕਿਸੇ ਦੇ ਕੋਲੋਂ, ਡਰ ਦੀ ਸ਼ਰਾਬ ਨਾਲ ਰੱਜਿਆ ਫਿਰੇ। ਤੂੰ ਤਾਂ ਭੁੱਲ ਗਏ ਜੱਗ ਵਾਲਾ ਮੇਲਾ ਤੇ ਨਸ਼ਿਆਂ ਤੇ ਲੱਗਿਆ ਫਿਰੇ। ਤੂੰ ਤਾਂ ਭੁੱਲ ਗਿਆ ਜੱਗ ਵਾਲਾ ਮੇਲਾ ਤੇ ਨਸ਼ਿਆਂ ਤੇ ਲੱਗਿਆ ਫਿਰੇ। ਭਾਈ ਭੈਣਾਂ ਦੇ ਦਿਲਾਂ ਦੇ ਉੱਤੋਂ ਲੈ ਗਿਆ ਆਪੇ ਦਾ।

0: ਤੂੰ ਤਾਂ ਭੁੱਲ ਗਏ ਜੱਗ ਵਾਲਾ ਮੇਲਾ ਤੇ ਨਸ਼ਿਆਂ ਤੇ ਲੱਗਿਆ ਫਿਰੇ ਤੂੰ ਤਾਂ ਭੁੱਲ ਗਿਆ ਜੱਗ ਵਾਲਾ ਮੇਲਾ ਤੇ ਨਸ਼ਿਆਂ ਤੇ ਲੱਗਿਆ ਫਿਰੇ ਸੋਹਣੀ ਚੜ੍ਹਦੀ ਜਵਾਨੀ ਤੇਰੀ ਰੁਲ ਗਈ ਮਾਂ ਦੇ ਚੁੱਲ੍ਹਿਆਂ ਦੀ ਅੱਗ ਅੱਜ ਬੁਝ ਗਈ ਸੋਹਣੀ ਚੜ੍ਹਦੀ ਜਵਾਨੀ ਤੇਰੀ ਰੁਲ ਗਈ ਮਾਂ ਦੇ ਚੁੱਲ੍ਹਿਆਂ ਦੀ ਅੱਗ ਅੱਜ ਬੁਝ ਗਈ ਤੇਰੇ ਦੁੱਖਾਂ ਵਿੱਚ ਰੋਂਦੀ ਉਹ ਵੀ ਤੁਰ ਗਈ ਹੱਥ ਚੜ ਕੇ ਠਗਾਂ ਦੇ ਅਣ ਜਾਣਾ ਤੂੰ ਚੰਗਾ ਭਲਾ ਠੱਗਿਆ ਫਿਰੇ ਤੂੰ ਤਾਂ ਭੁੱਲ ਗਏ ਜੱਗ ਵਾਲਾ ਮਿਲ ਨਸ਼ਿਆਂ ਤੇ ਲੱਗਿਆ ਫਿਰੇ ਤੂੰ ਤਾਂ ਭੁੱਲ ਗਿਆ ਜੱਗ ਵਾਲਾ ਮਿਲ ਨਸ਼ਿਆਂ ਤੇ ਲੱਗਿਆ ਫਿਰੇ ਦੱਸ ਸੋਚਿਆ ਕਿ ਰੰਗਲੇ ਪੰਜਾਬ ਦਾ ਕੀਤਾ ਨਾਮ ਬਦਨਾਮ ਪੰਜ ਆਬ ਦਾ ਦੱਸ ਸੋਚਿਆ ਕਿ ਰੰਗਲੇ ਪੰਜਾਬ ਦਾ ਕੀਤਾ ਨਾਮ ਬਦਨਾਮ ਪੰਜ ਆਬ ਦਾ ਜਿਹੜਾ ਕੱਲ ਸੋਹਣਾ ਫੁੱਲ ਸੀ ਗੁਲਾਬ ਦਾ ਲੱਖਣੀ ਸ਼ਰਮਾ ਕਦੇ ਨਾ ਪੇਤ ਲੁੱਕਦੇ ਤੇ ਲੋਕਾਂ ਕੋਲੋਂ ਕੱਜਿਆ ਫਿਰੇ ਤੂੰ ਤਾਂ ਭੁੱਲ ਗਿਆ ਜੱਗ ਵਾਲਾ ਮੇਲਾ ਤੇ ਨਸ਼ਿਆਂ ਤੇ ਲੱਗਿਆ ਫਿਰੇ ਤੂੰ ਤਾਂ ਭੁੱਲ ਗਿਆ ਜੱਗ ਵਾਲਾ ਮੇਲਾ ਤੇ ਨਸ਼ਿਆਂ ਤੇ ਲੱਗਿਆ ਫਿਰੇ
1: ਗੁਲਜ਼ਾਰ ਹੋ ਗਿਆ ਜੀ ਦਿਲ ਦਾ ਵਿਹੜਾ ਬਹੁਤ ਖੂਬਸੂਰਤ ਜ਼ਿੰਦਗੀ ਦਾ ਸੁਨੇਹਾ ਤੁਸੀਂ ਦਿੱਤਾ ਇੰਨੇ ਖੂਬਸੂਰਤ ਅੰਦਾਜ਼ ਦੇ ਵਿਚ ਬਹੁਤ ਸ਼ੁਕਰੀਆ ਜੀ ਜਨਾਬ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ
2: ਸ਼ੁਕਰੀਆ ਜੀ
1: ਜੀ ਦੋਸਤੋ ਬਾਈ ਮੱਖਣ ਸ਼ਰਮਾ ਜੀ ਹੋਰਾਂ ਨੇ ਮੈਂ ਕਹਿੰਦਾ ਜੀ ਕਮਾਲਾਂ ਧਮਾਲਾਂ ਕਰ ਦਿੱਤੀਆਂ ਨੇ ਔਰ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਖੂਬਸੂਰਤੀ ਦੇ ਨਾਲ ਇੰਨੇ ਜਿਹੜੇ ਸਮਾਜ ਦੇ ਜਿਹੜੇ ਖੂਬਸੂਰਤ ਬਣਾਉਣ ਵਾਸਤੇ ਉਹਨਾਂ ਨੇ ਸੁਨੇਹਾ ਦਿੱਤਾ ਏ ਅਲਾਮਤਾਂ ਤੋਂ ਬਚਣ ਦੀ ਤਾਕੀਦ ਵੀ ਕੀਤੀ ਏ ਬਾ ਕਮਾਲ ਅੰਦਾਜ਼ ਤੇ ਆਗਾਜ਼ ਅੰਦਾਜ਼ ਤੇ ਆਵਾਜ਼ ਹਮੇਸ਼ਾ ਦੀ ਤਰ੍ਹਾਂ ਬਾ ਕਮਾਲ ਖੂਬਸੂਰਤ ਸ਼ਰਮਾ ਜੀ ਇੰਜ ਤੁਸੀਂ ਲਿਖਦੇ ਰਹੋ ਇੰਜ ਖੂਬਸੂਰਤ ਨਗਮੇ ਜਿਹੜੇ ਆ ਉਹ ਇਸ ਆਬੋ ਹਵਾ ਨੂੰ ਗੁਲੋ ਗੁਲਜ਼ਾਰ ਕਰਦੇ ਰਹਿਣ ਇਹੀ ਅਸੀਂ ਦੁਆ ਕਰਦੇ ਅਰਦਾਸ ਕਰਦੇ ਹਾਂ ਜ਼ਿੰਦਾਬਾਦ ਜੀ ਸੋ ਦੋਸਤੋ ਖਾਲਸਾ ਰਾਜ ਉਹਨਾਂ ਨੇ ਲਿਖਿਆ ਕਿ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਐਨ ਜੀ ਸਤਿ ਸ਼੍ਰੀ ਅਕਾਲ ਜੀ ਕਿਆ ਬਾਤ ਆ ਤੇ ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਜੀ ਇਸੇ ਤਰ੍ਹਾਂ ਹੀ ਬਾਈ ਦੀਪ ਦਵਿੰਦਰ ਜੀ ਪੰਜਾਬੀ ਮਾਂ ਬੋਲੀ ਦੇ ਮਾਣ ਮੱਤੇ ਸਾਹਿਤਕਾਰ ਨੇ ਕਹਾਣੀਕਾਰ ਨੇ ਔਰ ਰੂਹਾਂ ਦੇ ਹਾਣੀ ਨੇ ਉਹ ਵੀ ਪ੍ਰੋਗਰਾਮ ਨੂੰ ਬਹੁਤ ਪਸੰਦ ਕਰ ਰਹੇ ਨੇ ਤੇ ਲਿਖਿਆ ਉਹਨਾਂ ਨੇ ਕਿ ਸੋਹਣੇ ਅਲਫਾਜ਼ ਆਵਾਜ਼ ਤੇ ਅੰਦਾਜ਼ ਤੇ ਦੀਪ ਦਵਿੰਦਰ ਬਾਈ ਜੀ ਹੋਰਾਂ ਨੇ ਮੁਹੱਬਤ ਭੇਜੀ ਹੈ ਅੰਮ੍ਰਿਤਸਰ ਦੀ ਧਰਤੀ ਤੋਂ ਸ਼ੁਕਰੀਆ ਜੀ ਬਹੁਤ ਬਹੁਤ ਬਹੁਤ ਬਹੁਤ ਸ਼ੁਕਰੀਆ ਜੀ ਭਾਨ ਸਿੰਘ ਗਰੇਵਾਲ ਜੀ ਕਹਿੰਦੇ ਸ਼ਰਮਾ ਜੀ ਸ਼ਰਮਾ ਸਾਹਿਬ ਬਾ ਕਮਾਲ ਦਿਲੋਂ ਧੰਨਵਾਦ ਜੀ ਸ਼ਰਮਾ ਸਾਹਿਬ ਉਹਨਾਂ ਨੇ ਦੋ ਗੁੱਠੇ ਦੋ ਦਿਲ ਫਿਰ ਦੋ ਗੁੱਠੇ ਫਿਰ ਦੋ ਦਿਲ ਭੇਜੇ ਆਹ ਦਿਲ ਤੁਮਾਰੇ ਪਿਆਰ ਕਾ ਮਾਰਾ ਹੈ ਤੂਸ ਤੂ ਸਹੀ ਗੱਲ ਹੈ ਬਾਈ ਸਾਡੇ ਵੱਲੋਂ ਵੀ ਇਹੀ ਹੈ ਜੀ ਤੇ ਇਸੇ ਤਰ੍ਹਾਂ ਹੀ ਰਾਜੀਵ ਕੁਮਾਰ ਜੀ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਕਿਆ ਬਾਤ ਆ ਸ਼ੁਕਰੀਆ ਜੀ ਬਹੁਤ ਬਹੁਤ ਕੋਈ ਟ੍ਰੇਨ ਵਾਲੀ ਗੱਲ ਦਾ ਜ਼ਿਕਰ ਕਰਦੇ ਰਾਜਨ ਸੈਣੀ ਜੀ ਕਹਿੰਦੇ ਜੀ ਮੈਨੂੰ ਭੁੱਲਣੀ ਨਹੀਂ ਗੱਲ ਇਹ ਤੇ ਗੱਲ ਉਹਨਾਂ ਨੇ ਆਖੀ ਆ ਦੀਪ ਦਵਿੰਦਰ ਜੀ ਨੂੰ ਸ਼ਾਇਦ ਕੋਈ ਟ੍ਰੇਨ ਵਾਲੀ ਗੱਲ ਦੀ ਸਾਂਝ ਜ਼ਰੂਰ ਪਏਗੀ ਸਿਕੰਦਰ ਸਿੰਘ ਔਜਲਾ ਸਾਹਿਬ ਅੱਜ ਲੱਗਦਾ ਬਿਜ਼ੀ ਲੱਗ ਰਹੇ ਨੇ ਕਿਤੇ ਪਰ ਉਹਨਾਂ ਦੇ ਸੁਨੇਹੇ ਜ਼ਰੂਰ ਆ ਰਹੇ ਨੇ ਕਹਿੰਦੇ ਜੀ ਵਿੱਚ ਵਿੱਚ ਉਹ ਥੋੜੇ ਜਿਹੇ ਤੀਰ ਛੱਡ ਰਹੇ ਨੇ ਐਂ ਫੁੱਲਚੜੀ ਵਾਲਾ ਤੀਰ ਨਹੀਂ ਜਿਹੜਾ ਚੱਲਦਾ ਹੁੰਦਾ ਟਿਉਂ ਉੱਤੋਂ ਚੰਗਿਆੜੇ ਇੱਕ ਉੱਧਰੋਂ ਆਉਂਦਾ ਹੁੰਦਾ ਤੀਰ ਉਹ ਅਨਾਰ ਜਿਹਾ ਛੱਡਦਾ ਹੁੰਦਾ ਹੁੰਦਾ ਪਿੱਚ ਪਿੱਚ ਪਿੱਚ ਪਿੱਚ ਪਿੱਚ ਤੇ ਫਿਰ ਉਹ ਤੀਰ ਦੋਨੋਂ ਐਂ ਟਕਰਾਉਂਦੇ ਗੱਭੇ ਫਿਰ ਉੱਥੇ ਚੱਲਦਾ ਮਾੜਾ ਜਿਹਾ ਐ ਫੁੱਲਚੜੀ ਚੱਲ ਪੈਂਦੀ ਹੋਰ ਤਰ੍ਹਾਂ ਦੀ ਗੜੀ ਗੜੀ ਗੜੀ ਗੜੀ ਫਿਰ ਉਹ ਆਵਾਜ਼ ਆਉਂਦੀ ਹੈ ਪੜੈ ਪੜੈ ਪੜੈ ਪੜੈ ਪੜੈ ਪੜੈ ਪੜੈ ਪਰ ਉੱਥੇ ਪਤਾ ਨਹੀਂ ਲੱਗਦਾ ਜਿਹੜਾ ਤੀਰ ਬਚ ਗਿਆ ਉਹ ਤੀਰ ਸੋਚਣ ਲੱਗ ਜਾਂਦਾ ਹੁਣ ਮੈਂ ਕਰਾਂਗੀ ਯਾਰ ਆਹ ਫੁੱਲਚੜੀ ਤਾਂ ਮੁੱਕ ਗਿਆ ਉੱਥੇ ਉਹ ਵੀ ਡਿੱਗ ਜਾਂਦਾ ਲੈ ਚਲੋ ਜੀ ਨਾ ਉਹਦੇ ਕੁਛ ਲੱਗਿਆ ਨਾ ਉਹਦੇ ਕੁਛ ਲੱਗਿਆ ਐਂਡ ਹੀ ਹੋ ਗਿਆ ਵੀ ਇਹੋ ਜਿਹੇ ਤੀਰਾਂ ਦਾ ਠੀਕ ਆ ਬਈ ਕੰਮ ਬਈ ਓਕੇ ਰਿਪੋਰਟਾਂ ਨਾਲੇ ਜੰਗ ਹੋ ਗਏ ਜੀ ਨਾਲੇ ਦੀਵਾਲੀ ਹੋ ਗਈ ਇਹਨੂੰ ਕਹਿੰਦੇ ਜੰਗ ਦੀਵਾਲੀ ਵਾਟ ਆਰ ਬਿਊਟੀ ਧਮਾਕੇ ਤਾਂ ਚਲੋ ਹੁੰਦੇ ਹੀ ਸੀ ਉਹ ਬੰਬ ਬੰਬ ਖਾਸੇ ਚਲਾਉਂਦੇ ਸੀ ਕਹਿੰਦੇ ਪਹਿਲਾਂ ਅੱਜ ਕੱਲ੍ਹ ਤਾਂ ਕੁਛ ਵੀ ਨਹੀਂ ਐਂ ਕਿਹਾ ਜਾਂਦਾ ਤੇ ਬੜੀ ਖਾਸ ਗੱਲ ਇਹ ਵੀ ਲੱਗਦੀ ਹੈ ਮੈਨੂੰ ਕਿ ਜਦੋਂ ਇਹੋ ਜਿਹੇ ਆਪਾਂ ਕਹਾਣੀਆਂ ਸੁਣਦੇ ਹਾਂ ਕਿ ਬੰਦੇ ਨੇ ਇੱਕ ਤੀਰ ਛੱਡਿਆ ਜੀ, ਉਹ ਚੋਂ ਫਿਰ ਕਿੰਨੇ ਹੀ ਬਣ ਗਏ ਜੀ, ਮਤਲਬ ਅਣਗਿਣਤ ਤੀਰ ਨਿਕਲੇ, ਛੱਡਿਆ ਇੱਕ ਸੀ ਬਾਈ ਨੇ, ਐਂ ਲਾ ਗਿਆ ਇੱਥੇ ਗਿਲੀ ਗਿਲੀ ਸ਼ਕਲ ਆ, ਬੂਮ ਬੂਮ ਗਿਲੀ ਗਿਲੀ ਸ਼ਕਲ ਆ, ਕਹਿ ਮੱਥੇ ਜਿਹੇ ਨਾਲ ਆ ਗਿਆ ਉੱਪਰ ਨੂੰ ਚੜਾਤਾ ਬਾਈ ਨੇ, ਉਹ ਕਹਿੰਦਾ ਵੀ ਬੰਦਾ ਤਾਂ ਸਾਹਮਣੇ ਆ ਤੀਰ ਤੂੰ ਉੱਪਰ ਨੂੰ ਛੱਡੀ ਜਾਂਦਾ, ਉਹ ਕਹਿੰਦਾ ਕੋਈ ਨੀ ਲੱਭ ਲੈਣਾ ਨੇ ਆਪੇ ਬੰਦਾ, ਤੇ ਜਿਹਨੂੰ ਇਹ ਮਾਰਨਾ ਤੀਰ ਉਹ ਬੰਦੇ ਨੇ ਤੀਰ ਨੂੰ ਆਪੇ ਲੱਭ ਲੈਣਾ, ਇਹ ਬੰਦਾ ਚੱਕਿਆ ਹੀ ਕਿਆ ਸਮਝੋ, ਹੁਣ ਇਹ ਜਿੱਦਣ ਮਰਜ਼ੀ ਚਲਾਈਏ ਅਸੀਂ ਲੱਗਣਾ ਉਸੇ ਬੰਦੇ ਦਾ ਜਿਹਦੇ ਬਾਅਦ ਛੱਡਿਆ ਮੈਂ। ਇਹ ਇਸ ਤਰ੍ਹਾਂ ਦਾ ਉਹ ਮਹਾਂਭਾਰਤ ਵਿੱਚ ਬੰਦਾ ਇੱਕ ਸੀਗਾ ਜਿਹੜਾ ਬਸ ਨਾਲ ਤੀਰ ਦੇ ਬਾਰੇ ਸੋਚ ਕੇ ਨਾ ਛੱਡਦਾ ਹੁੰਦਾ ਜੀ, ਕਹਿੰਦਾ ਆ ਲੈ ਲੈ ਆ ਗਿਆ ਵੀ ਕੇਰ ਸਿੰਘਾ ਤੂੰ ਨੀ ਬਚਦਾ ਹੁਣ, ਆ ਗਿਆ ਮੈਂ ਤੀਰ ਚੱਕ ਤੂੰ। ਉਹ ਕ੍ਰਿਸ਼ਨ ਜੀ ਵੀ ਚੱਕਰ 'ਚ ਪੈ ਗਏ ਸੀ ਉਹਦੇ ਕਰਕੇ ਬਾਈ ਦੇ, ਉਹ ਕਹਿੰਦੇ ਵੀ ਇੱਕ ਤੀਰ ਮੈਂ ਦੋ ਤੀਰਾਂ ਨਾਲ ਲੜਾਈ ਖਤਮ ਕਰ ਦੇਣੀ ਵੀਰੇ, ਇੱਕ ਤੀਰ ਮੈਂ ਛੱਡੂੰਗਾ ਉੱਥੇ ਮਾਰਕ ਕਰੂੰਗਾ ਨਿਸ਼ਾਨਾ ਆਪਣਾ, ਟੀ ਟੀ ਟੀ ਟੀ ਟੀ ਟੀ ਟੀ ਨਿਸ਼ਾਨੀ ਲੱਗ ਜੂ ਵੀਰੇ, ਬਸ ਕੁਛ ਨਹੀਂ ਕਰੂੰਗਾ ਤੀਰ ਨਿਸ਼ਾਨੀ ਵਾਲਾ ਕਿਆ ਆਊ, ਡੋਟ ਡੋਟ ਡੋਟ ਡੋਟ ਡੋਟ ਡੋਟ ਹੋ ਗਿਆ ਮਾਰਕ। ਫਿਰ ਬਾਈ ਮੈਂ ਛੱਡੂ ਦੂਜਾ ਤੀਰ, ਉਹ ਜਦੋਂ ਗਿਆ ਵੀਰੇ ਜਿੱਥੇ ਜਿੱਥੇ ਨਿਸ਼ਾਨ ਆ ਵੀਰੇ ਸਾਰਿਆਂ ਨੂੰ, ਮਤਲਬ ਘੁੱਗੀ ਘੈਂ ਕਰਕੇ ਆਊ ਨਾ, ਉਹ ਨਾ ਟੈਸਟ ਲਿਆ ਗਿਆ ਕਹਿੰਦੇ, ਟੈਸਟ ਲਿਆ ਤੇ ਉਹ ਕਹਿੰਦੇ ਕੁਰਕਸ਼ੇਤਰ ਚ ਹੈਗਾ ਕੋਈ ਦਰਖਤ ਹਜਾ ਬਹੁਤ ਵੱਡਾ ਦਰਖਤ ਸੀ, ਉਹ ਪੱਤੇ ਬਾਈ ਨੇ ਝਾੜਤੇ ਬਾਈ ਸਾਰੇ ਉਹਦੇ, ਉਹ ਕ੍ਰਿਸ਼ਨ ਜੀ ਨੇ ਇੱਕ ਪੱਤਾ ਜਿਹੜਾ ਉਹ ਆਪਣੇ ਪੈਰ ਥੱਲੇ ਲੁਕੋ ਲਿਆ, ਕਹਿੰਦਾ ਵੀ ਲੈ ਬਹੁਤ ਇਹ ਤੂੰ ਕਰੇਗਾ ਹੁਣ ਏਡਾ ਦਰਖਤ ਇੱਕ ਪੱਤਾ ਤਾਂ ਆਪਾਂ ਲੁਕੋ ਲਿਆ ਕੋਈ ਗੱਲ ਹੀ ਨਹੀਂ। ਤੇ ਜਦੋਂ ਉਹਨਾਂ ਨੇ ਦੱਸਿਆ ਕਿ ਬਾਈ ਉਹ ਮੇਰੇ ਪੈਰ ਥੱਲੇ ਇੱਕ ਸੀ, ਉਹਨੂੰ ਪਤਾ ਲੱਗ ਗਿਆ ਸੀ ਕਿ ਪੈਰ ਥੱਲੇ ਆ, ਕਹਿੰਦੇ ਬਾਬਾ ਜੀ ਬਹੁਤ ਕੰਮ ਤੁਸੀਂ ਇਹ ਪੰਗੇ ਵਾਲਾ ਕਰਤਾ, ਆਹ ਠੀਕ ਨਹੀਂ ਕੀਤਾ, ਹੁਣ ਜਦੋਂ ਵੀ ਜ਼ਿੰਦਗੀ 'ਚ ਤੀਰ ਚੱਲੂ ਛੱਡਦਾ ਤਾਂ ਨਹੀਂ ਵੀਰੇ, ਇਹ ਤਾਂ ਤੁਸੀਂ ਹੁਣ ਮਾਰਕ ਕਰ ਲਿਆ, ਪੱਤੇ ਦੇ ਲੱਗ ਜਾਣ ਦੇ ਬਾਬਾ ਜੀ ਪੈਰ ਕਾਹਦੇ ਧਰ ਲਿਆ ਉੱਥੇ, ਉਹ ਤੀਰਾਂ ਦਾ ਆਹੀ ਚੱਕਰ ਹੈ ਜੀ, ਚੱਲ ਗਿਆ ਚੱਲ ਗਿਆ। ਉਹ ਇਹ ਬੜਾ ਮਤਲਬ ਕਹਿ ਲਓ ਵੀ ਜੱਗ ਜਿਉਂਦਿਆਂ ਦੇ ਮੇਲੇ ਵਾਲਾ ਕੰਮ ਹੋ ਜਾਂਦਾ, ਅਤੇ ਇਹ ਟੈਕਨੀਕਲ ਮਾਮਲੇ ਕਈ ਵਾਰੀ ਬਣ ਜਾਂਦੇ ਆ, ਜਾਤੇ ਦੇ ਜਾਪਾਨ ਪਹੁੰਚ ਗਏ ਚੀਨ, ਬਸ ਇਹ ਕੱਪ ਚੱਕਰ ਪੈਂਦਾ। ਪਿਛਲੇ ਦਿਨਾਂ 'ਚ ਆਪਾਂ ਨੇ ਫਿਲਮਾਂ ਦੀਆਂ ਗੱਲਾਂ ਕੀਤੀਆਂ ਸੀ, ਅੱਜ ਅਸੀਂ ਗੱਲਾਂ ਕਰ ਰਹੇ ਹਾਂ ਜੱਗ ਵਾਲਾ ਮੇਲਾ। ਤੋ ਜੱਗ ਕਈ ਜਿਹੜੇ ਆ ਉਹ ਦਰਿਆ 'ਚ ਤਾਰੇ ਆਉਂਦੇ ਆ, ਕਹਿੰਦੇ ਅਸੀਂ ਜੱਗ ਤਾਰਤਾ ਜੀ, ਅਤੇ ਉਹ ਵੀ ਚੱਲ ਪੈਂਦਾ ਕੰਮ ਚੱਲੇ। ਅਤੇ ਇੱਕ ਬਹੁਤ ਹੀ ਪਿਆਰਾ ਸੁਨੇਹਾ ਦਵਿੰਦਰ ਕੌਰ ਧਾਲੀਵਾਲ ਜੀ ਹੋਰਾਂ ਨੇ ਭੇਜਿਆ, ਕਹਿੰਦੇ ਭਾਈ ਕੱਲ੍ਹ ਬਾਈ ਜਗਵੰਤ ਖੇੜਾ ਜੀ ਦਾ ਬਰਥਡੇ ਸੀ, ਅਤੇ ਉਹਨਾਂ ਨੂੰ ਪੂਰੀ ਟੀਮ ਵੱਲੋਂ ਸਾਡੇ ਵੱਲੋਂ ਵੀ ਅਤੇ ਧਾਲੀਵਾਲ ਜੀ ਵੱਲੋਂ ਭਾਈ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ, ਅਤੇ ਬਹੁਤ ਜਿੰਦਾਬਾਦ ਜੀ। ਅਤੇ
2: ਕਿੰਨਾ ਸਕੇ ਸਾੜ ਨਾ ਸਕੇ,
1: ਇੱਕ ਤਾਂ ਮੈਨੂੰ ਲੱਗਦਾ ਬਾਈ ਜੀ ਨੇ ਮੋਮਬੱਤੀ ਰੱਖ ਕੇ ਉਹਦੇ 'ਤੇ ਫੂਕ ਮਾਰਤੀ ਹੋਣੀ ਕੱਲ੍ਹ ਦੀ, ਕਿਉਂਕਿ ਕੱਲ੍ਹ ਸੀ ਕਹਿੰਦੇ ਸ਼ਾਇਦ, ਅਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ। ਹੈਪੀ ਬਰਥਡੇ ਖੇ
2: ਜਾਂ ਮਾੜੀ ਸਮੈਲ ਨਾ
1: ਖੇੜਾ ਜੀ, ਹੈਪੀ ਬਰਥਡੇ, ਬਹੁਤ ਤੁਸੀਂ ਨਜ਼ਮਾਂ ਲਿਖੋ ਗੀਤ ਲਿਖੋ,
2: ਆਵੇ ਬਦਬੂ ਨਾ ਆਵੇ ਤਾਂ ਉਹਨੂੰ ਪ੍ਰੋਸੈਸ ਕੀਤਾ ਜਾਂਦਾ ਤੇ ਇਹਨੂੰ ਸਪੈਸ਼ਲ ਟ੍ਰੀਟਮੈਂਟ ਦੇ ਵਿੱਚ
1: ਖੂਬਸੂਰਤ ਗੁਲਗੁਲਜ਼ਾਰ ਕਰੋ ਸਾਰੀ ਆਬੋ ਹਵਾ ਨੂੰ ਆਪਣੀਆਂ ਖੂਬਸੂਰਤ ਰਚਨਾਵਾਂ ਦੇ ਨਾਲ, ਅਤੇ ਮੁਸਕਰਾਉਂਦੇ ਰਹੋ, ਜ਼ਿੰਦਾਬਾਦ ਰਹੋ। ਸੋ ਦੋਸਤੋ ਸਮਾਂ ਜਿਹੜਾ ਨਾ ਬਾਹਲਾ ਮਤਲਬ ਕਹਾਂ ਜਿਹਾ ਲੰਘ ਗਿਆ, ਗੱਡੀ ਦਾ ਮਤਲਬ ਕਈ ਬੈਰੀਅਰ ਟੱਪ ਗਈ ਆ, ਅਤੇ ਜਿੱਥੇ ਮੈਂ ਬ੍ਰੇਕ ਲਾਉਣੀ ਸੀ ਉਹ ਬ੍ਰੇਕ ਪਤਾ ਨਹੀਂ ਕਿੱਥੇ ਰਹਿ ਗਈ, ਇੱਕ ਮੂੜਿਆ ਪਤਾ ਨਹੀਂ ਕਿੱਥੇ ਛੋੜਿਆ। ਤੋ
2: ਰੱਖਿਆ ਜਾਂਦਾ ਤੇ ਕੀਤਾ ਜਾਂਦਾ ਅੱਗੇ ਟ੍ਰੀਟਮੈਂਟ, ਡਿਸਟਰੋਏ ਕੀਤਾ ਜਾਂਦਾ,
1: ਪਰ ਉਹ ਪਲੇ ਸ਼ਾਇਦ ਨਹੀਂ ਕਰ ਪਾਵਾਂਗੇ, ਉਹਨਾਂ ਨੇ ਕੋਈ ਰਿਕਾਰਡਡ ਮੈਸੇਜ ਭੇਜਿਆ ਸੀਗਾ, ਮਾਫੀ ਚਾਹਾਂਗੇ, ਕਿਉਂਕਿ ਲਾਈਵ ਕਾਲ ਹੀ ਚੱਲ ਰਹੀ ਹੈ, ਉਧਰ ਅਸੀਂ ਜੇ ਮੈਸੇਜ ਲਾਇਆ ਤੇ ਉੱਧਰ ਹੋ ਜਾਏਗਾ, ਉਹ ਡਿਜਾਇਡ ਹੋ ਜਾਂਦੀ ਹੈ ਕਾਲ ਦੇ ਨਾਲ ਗੱਲ, ਤੇ ਉਹ ਵਿੱਚ ਵਿਚਾਲੇ ਟੁੱਟ ਸਕਦੀ ਹੈ, ਇਸ ਕਰਕੇ ਅਸੀਂ ਟੁੱਟੇ ਦਿਲ ਨੀ ਜੁੜਦੇ ਦੇਖੀ ਤੋੜੀ ਨੂੰ, ਇਹ ਸੋਚ ਕੇ ਆਡੀਓ ਮੈਸੇਜ ਨੂੰ ਜਿਹੜਾ ਨਹੀਂ ਚਲਾ ਸਕਾਂਗੇ। ਤੋ ਉਹਦੇ ਲਈ ਸ਼ੁਕਰੀਆ, ਮੈਸੇਜ ਲਈ ਸ਼ੁਕਰੀਆ। ਤੋ ਭਾਵਨਾਵਾਂ ਅਸੀਂ ਪਹੁੰਚਾ ਦਿੱਤੀਆਂ ਹਨ ਖੇੜਾ ਸਾਹਿਬ ਵੱਲ, ਜ਼ਿੰਦਾਬਾਦ ਜੀ ਖੇੜਾ ਸਾਹਿਬ। ਸੋ ਦੋਸਤੋ ਰਾਜੀਵ ਕੁਮਾਰ ਜੀ ਵੀ ਲਿਖਦੇ ਨੇ, ਕਹਿੰਦੇ ਭਾਈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ, ਅਤੇ ਕਈ ਸੱਜਣ ਇਕੱਠੇ ਬੈਠੇ ਸੀਗੇ ਅਤੇ ਸਾਰਿਆਂ ਨੇ ਗੱਲਬਾਤ ਕੀਤੀ ਆ, ਅਤੇ ਪੁਰਾਣੇ ਜਿਹੜੇ ਕਿੱਸੇ ਆ ਉਹ ਭੁੱਲਦੇ ਨਹੀਂ ਜੀ, ਅਤੇ ਬਿਲਕੁਲ ਜੀ ਬਿਲਕੁਲ ਭਾਜੀ, ਆਹੀ ਗੱਲਾਂ ਨੇ, ਯਾਦਾਂ ਨਿੱਘੀਆਂ ਯਾਦਾਂ ਦਾ ਸਿਲਸਿਲਾ ਹੈ ਉਹ ਚੱਲਦਾ, ਅਤੇ ਅਸੀਂ ਜਾਂਦੇ ਜਾਂਦੇ ਨਾ ਇੱਧਰੋਂ ਹੋ ਸਕਦਾ ਜੇ ਸਾਡੀ ਤਾਲਮੇਲ ਹੋ ਜੇ ਬਾਈ ਸਿਕੰਦਰ ਸਿੰਘ ਔਜਲਾ ਜੀ ਨਾਲ, ਅਤੇ ਉੱਥੇ ਕਰਕੇ ਵੇਖਦੇ ਹਾਂ, ਨਹੀਂ ਤਾਂ ਭਾਈ ਫਿਰ ਕੱਲ੍ਹ ਤਾਂ ਆਪਾਂ ਕਰ ਦਈਏ, ਫਿਰ ਕੱਲ੍ਹ ਤੋਂ ਬਾਅਦ ਹੋ ਗਈ ਹੋ ਗਈ, ਪਰ ਕੱਲ੍ਹ ਕੱਲ੍ਹ ਹੀ ਹੁੰਦੀ ਹੈ ਜੀ, ਜੇ ਅੱਜ ਹੀ ਹੋ ਜਾਵੇ ਤਾਂ ਜ਼ਰਾ ਠੀਕ ਹੈ। ਤੋ ਫਤਿਹ ਸਾਂਝੀ ਕਰਦੇ ਜਾਂਦੇ ਜਾਂਦੇ ਉਹਨਾਂ ਦੇ ਨਾਲ, ਲਓ ਦੇਖ ਲਓ ਜੀ ਟਾਈਮ ਦਾ ਪਤਾ ਲੱਗਦਾ, ਮਤਲਬ 9 ਵਜੇ ਦੀ ਬਜਾਏ 10 ਹੀ ਵੱਜਣ ਲੱਗੇ, ਹੁਣ ਤਾਂ 9:43 ਹੋ ਗਏ ਕਹਿ ਲਓ, ਅਤੇ ਜੇ ਬਾਈ ਜੀ ਨੇ ਗੱਲ ਜੁੜ ਗਈ ਸਾਡੀ ਤਾਂ ਗੱਲ ਕਿਤੇ ਵੀ ਪਹੁੰਚ ਸਕਦੀ ਹੈ। ਰਜਿੰਦਰ ਜੀਰਾ ਜੀ ਨੂੰ ਵੀ ਮਿਸ ਕਰ ਰਹੇ ਹਾਂ ਆਪਾਂ, ਸ਼ਾਇਦ ਬਿਜ਼ੀ ਨੇ ਕਿਤੇ, ਉਹਨਾਂ ਨੂੰ ਭਾਨ ਸਿੰਘ ਗਰੇਵਾਲ ਜੀ ਨੇ ਵੀ ਆਵਾਜ਼ਾਂ ਮਾਰੀਆਂ ਸਨ ਅੱਜ ਲੱਗਦਾ ਮੈਨੂੰ ਕਿ ਬਾਈ ਜੀ ਆ ਜਾਓ, ਲੰਘੇ ਆ ਜਾ ਪੱਤਣ ਚਣਾ ਦਿਓ ਲੰਘੇ ਆ ਜਾ, ਸ਼ਾਇਦ ਉਧਰ ਬਾਈ ਜੀ ਬਿਜ਼ੀ ਨੇ ਇਸ ਵੇਲੇ, ਰੁੱਝੇ ਹੋਏ ਨੇ, ਗੱਲਬਾਤ ਹੋ ਨਹੀਂ ਪਾਈ, ਤੋ ਕੱਲ ਸ਼ਾਇਦ ਹੋਏਗੀ, ਜ਼ਰੂਰ ਹੋਏਗੀ, ਅਸੀਂ ਮੈਨੂੰ ਪੂਰੀ ਉਮੀਦ ਹੈ। ਇਕਬਾਲ ਮੰਗਤ ਜੀ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਹੋ ਸਕਦਾ ਹੈ ਕਿ ਸਕਰੋਲ ਕਰਦੇ ਹੋਏ ਮੇਰੇ ਕੋਲ ਕੁਛ ਮਿਸ ਹੋ ਗਿਆ ਹੋਵੇ ਕਮੈਂਟ ਬਾਕਸ ਦੇ ਵਿੱਚੋਂ, ਦੋਸਤਾਂ ਨੇ ਸੁਨੇਹੇ, ਤੋ ਨਾਮ ਮੇਰੇ ਕੋਲ ਮਿਸ ਹੋ ਗਏ ਹੋਣ, ਤੋ ਮੈਂ ਖਿਮਾ ਚਾਹੂੰਗਾ, ਬਹੁਤ ਦਿਲੋਂ ਖਿਮਾ ਚਾਹੂੰਗਾ। ਔਰ ਮਨਦੀਪ ਜੱਸੀ ਜੀ ਹੋਰਾਂ ਨੂੰ ਅਸੀਂ ਬਹੁਤ ਮਿਸ ਕੀਤਾ ਹੈ, ਉਹ ਦੱਸ ਰਹੇ ਨੇ ਕਿ ਬਿਜ਼ੀ ਸੀਗੇ ਅੱਜ ਥੋੜ੍ਹੇ ਜਿਹੇ, ਉਹਨਾਂ ਨੇ ਮੈਸੇਜ ਵੀ ਪਾਇਆ। ਤੋ ਉਮੀਦ ਕਰਦੇ ਹਾਂ ਕਿ ਕੱਲ੍ਹ ਜਦੋਂ ਆਪਾਂ ਜੁੜਾਂਗੇ ਤਾਂ ਜ਼ਰੂਰ ਗੱਲਬਾਤ ਹੋਏਗੀ ਉਹਨਾਂ ਨਾਲ ਵੀ। ਸੋ ਦੋਸਤੋ, ਇੰਨੀ ਮੇਰੀ ਬਾਤ ਅਤੇ ਉੱਤੋਂ ਪੈ ਗਈ ਰਾਤ, ਇਹ ਕਹਿੰਦੇ ਹੋਏ ਲੈਂਦੇ ਹਾਂ ਇਜਾਜ਼ਤ। ਕੱਲ੍ਹ ਫਿਰ ਮਿਲਣ ਦੇ ਵਾਅਦੇ ਨਾਲ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ। ਸਾਰੇ ਹੀ ਦੋਸਤਾਂ ਦਾ ਸੁਨੇਹੇ ਭੇਜਣ ਲਈ, ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਇੱਕ ਅਕੇਲਾ ਥੱਕ ਜਾਏਗਾ, ਮਿਲਕਰ ਹੱਥ ਬੜਾਨਾ ਉਹ ਕੰਮ ਹੁੰਦਾ, ਦਿਲ ਦੇ ਨਾਲ ਦਿਲ ਮਿਲਦੇ ਆ ਅਤੇ ਗੱਲਬਾਤ ਚੱਲਦੀ ਆ। ਬਹੁਤ ਬਹੁਤ ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ। ਰੱਬ ਰੱਖਾ ਦੋਸਤੋ।

ਇਹ ਚੀਜ਼ਾਂ ਨੂੰ ਜਿਹੜਾ ਇਕੱਠੀਆਂ ਕਰਕੇ ਮਤਲਬ ਕਿ ਉਹਦਾ ਗਲਤ ਇਸਤੇਮਾਲ ਕਰਦੇ ਆ। ਐਫ ਆਈ ਆਰ ਦੇ ਮੁਤਾਬਕ ਇਸ ਘਰ ਤੋਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਤੇ ਇਸ ਮਾਮਲੇ ਦੇ ਵਿਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਐਫ ਆਈ ਆਰ ਦੇ ਮੁਤਾਬਕ ਇਨ੍ਹਾਂ ਸਾਰੇ ਲੋਕਾਂ ਤੋਂ ਇਲਾਵਾ ਇਕ ਹੋਰ ਚੀਨੀ ਨਾਗਰਿਕ ਨੂੰ ਵੀ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਦੇ ਵਿਚ ਉਸਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਐਫ ਆਈ ਆਰ ਪਾਕਿਸਤਾਨ ਪੀਨਲ ਕੋਡ ਦੀ ਧਾਰਾ 109 ਅਤੇ ਮਨੁੱਖੀ ਅੰਗਾਂ ਦੇ ਟਿਸ਼ੂ ਟਰਾਂਸਪਲਾਂਟੇਸ਼ਨ ਐਕਟ 2010 ਦੀਆਂ ਧਾਰਾਵਾਂ 11 ਅਤੇ 12 ਵਪਾਰਕ ਮਕਸਦਾਂ ਦੇ ਲਈ ਮਨੁੱਖੀ ਅੰਗਾਂ ਦੀ ਵਰਤੋਂ ਦੇ ਤਹਿਤ ਦਰਜ ਕੀਤੀਆਂ ਹਨ। ਇਨ੍ਹਾਂ ਧਾਰਾਵਾਂ ਦੇ ਤਹਿਤ ਦੋਸ਼ੀ ਠਹਿਰਾਏ ਜਾਣ ਦੇ ਉੱਤੇ ਵੱਧ ਤੋਂ ਵੱਧ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਤੱਕ ਦਾ ਜਿਹੜਾ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਅਸਲ ਦੇ ਵਿਚ ਉਥੇ ਹਸਪਤਾਲਾਂ ਤੋਂ 800 ਰੁਪਏ ਪ੍ਰਤੀ ਇਹ ਜਿਹੜਾ ਸੀ ਪਲੇ ਸੈੱਟ ਆ ਦੇ ਹਿਸਾਬ ਦੇ ਨਾਲ ਖਰੀਦਦੇ ਸੀ ਉਹਨੂੰ ਤੇ 800 ਰੁਪਏ ਉਹਦੇ ਅਦਾ ਕਰਦੇ ਸੀ ਤੇ ਅੱਗੇ ਜਾ ਕੇ ਡਾਲਰਾਂ ਦੇ ਵਿਚ ਹਜ਼ਾਰਾਂ ਡਾਲਰਾਂ ਦੇ ਵਿਚ ਵੇਚਦੇ ਹੋਣਗੇ। ਆਈ ਐਫ ਜਿਹੜੀ ਹੈ ਇਹਦੇ ਮੁਤਾਬਕ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਟੀਮ ਬਣਾਈ। ਜਾਂਚ ਦੇ ਨਾਲ ਜੁੜੇ ਇਕ ਅਧਿਕਾਰੀ ਨੇ ਦਸਿਆ ਕਿ ਐਫ ਆਈ ਏ ਪਹਿਲਾਂ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਮਨੁੱਖੀ ਅੰਗ ਟਰਾਂਸਪਲਾਂਟ ਦੇ ਖਿਲਾਫ਼ ਕਈ ਕਾਰਵਾਈਆਂ ਕਰ ਚੁੱਕੀ ਹੈ, ਪਰ ਇਹ ਮਾਮਲਾ ਜਿਹੜਾ ਪਹਿਲਾ ਮਾਮਲਾ ਇਸ ਤਰ੍ਹਾਂ ਦਾ ਜਿਹਦੇ ਵਿਚ ਅੰਤਰਰਾਸ਼ਟਰੀ ਪੱਧਰ ਦੇ ਉਤੇ ਆਪਾਂ ਫੇਫੜੇ ਗੁਰਦੇ ਹੋ ਗਏ, ਦਿਲ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਇਦਾਂ ਦਾ ਤਾਂ ਲੋਕ ਕਰਦੇ ਆ, ਕਿਡਨੀਆਂ ਹੋ ਗਈਆਂ। ਪਰ ਆਹ ਜਿਹੜਾ ਆਪਾਂ ਪਹਿਲੀ ਵਾਰੀ ਤੁਸੀਂ ਵੀ ਸ਼ਾਇਦ ਸੁਣਿਆ ਹੋਏਗਾ, ਚਲੋ ਮੈਂ ਤਾਂ ਇਹਨਾਂ ਚੀਜ਼ਾਂ ਨੂੰ ਪੜ੍ਹਦਾ ਜਾਂ ਦੇਖਦਾ ਰਹਿੰਦਾ, 5-7 ਸਾਲ ਪਹਿਲਾਂ ਵੀ ਮੈਂ ਇਹਦੇ ਬਾਰੇ ਗੱਲਬਾਤ ਕੀਤੀ ਸੀ। ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਨੁੱਖੀ ਪਲੇ ਸੈੱਟਾਂ ਦਾ ਵਪਾਰ ਕਰਨ ਦੇ ਵਾਲੇ ਇਕ ਸੰਗਠਿਤ ਨੈਟਵਰਕ ਦਾ ਪਰਦਾ ਫਾਸ਼ਤ ਹੋਇਆ ਤੇ ਛਾਪੇ ਦੇ ਦੌਰਾਨ 500 ਕਿਲੋਗ੍ਰਾਮ ਤੋਂ ਵੱਧ ਪਲੇ ਸੈੱਟਾਂ ਬਰਾਮਦ ਕੀਤਾ ਹੈ। ਜਾਂਚ ਅੱਗੇ ਵਧਣ ਦੇ ਨਾਲ ਹੋਰ ਵੇਰਵੇ ਵੀ ਸਾਹਮਣੇ ਆਉਣਗੇ। ਇਸ ਸੰਬੰਧ ਦੇ ਵਿਚ ਐਫ ਆਈ ਏ ਦੇ ਵੱਲੋਂ ਜਾਰੀ ਇਕ ਪ੍ਰੈਸ ਰਿਲੀਜ਼ ਦੇ ਵਿਚ ਦਾਅਵਾ ਕੀਤਾ ਗਿਆ ਕਿ ਮੁਲਜ਼ਮਾਂ ਦੇ ਕਬਜ਼ੇ ਦੇ ਵਿਚੋਂ ਪ੍ਰੋਸੈਸਿੰਗ ਉਪਕਰਨ ਤਿਆਰ ਸਮਾਨ ਵੀ ਜਿਹੜਾ ਬਰਾਮਦ ਕੀਤਾ ਗਿਆ ਜਿਸ ਦੇ ਨਾਲ ਪ੍ਰੋਸੈਸ ਕਰਦੇ ਸੀ। ਦੂਜੇ ਪਾਸੇ ਐਚ ਓ ਟੀ ਏ ਦੇ ਮਾਨੀਟਰਿੰਗ ਅਫਸਰ ਹੀਨਾ ਕਵਲ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਦੇ ਵਿਚ ਇਹ ਸਾਹਮਣੇ ਆਇਆ ਕਿ ਮੁਲਜ਼ਮ ਕਥਿਤ ਤੌਰ ਦੇ ਉਤੇ ਇਸਲਾਮਾਬਾਦ ਤੇ ਰਾਵਲਪਿੰਡੀ ਦੇ ਹਸਪਤਾਲਾਂ ਤੋਂ ਸਿੱਧਾ ਹੀ ਮਤਲਬ ਕਿ ਸੀਗਾ ਕੰਟਰੈਕਟ ਉਨ੍ਹਾਂ ਦਾ ਤੇ ਹਸਪਤਾਲਾਂ ਤੋਂ ਹੀ ਉਹ ਲੈ ਲੈਂਦੇ ਸੀ। ਉਥੋਂ ਰਾਵਲਪਿੰਡੀ ਤੇ ਇਸਲਾਮਾਬਾਦ ਦੇ ਹਸਪਤਾਲਾਂ ਤੋਂ 800 ਰੁਪਏ ਪ੍ਰਤੀ ਪਲੇ ਸੈੱਟਾਂ ਦੇ ਹਿਸਾਬ ਦੇ ਨਾਲ ਇਹ ਖਰੀਦਦੇ ਸਨ ਤੇ ਬਰਾਮਦ ਕੀਤੇ ਗਏ ਕਥਿਤ ਮਨੁੱਖੀ ਪਲੇ ਸੈੱਟਾਂ ਨੂੰ ਤਸਕਰੀ ਕਰਕੇ ਵਿਦੇਸ਼ ਭੇਜਣ ਦੀ ਯੋਜਨਾ ਸੀ। ਜਿਵੇਂ ਕਿ ਕਈ ਵਾਰੀ ਚਲੋ ਸੁਣਨ ਨੂੰ ਮਿਲਦਾ ਹੈ ਖੋਤੇ ਬਹੁਤ ਚਾਈਨੀਜ਼ ਖਰੀਦਦੇ ਆ ਕਿਉਂਕਿ ਉਹ ਬਹੁਤ ਸਾਰੀਆਂ ਚੀਜ਼ਾਂ ਮੇਕਅਪ ਦੇ ਵਿਚ ਜਾਂ ਕਰੀਮਾਂ ਦੇ ਵਿਚ ਉਨ੍ਹਾਂ ਦੀ ਚਮੜੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਸ ਕਰਕੇ ਉਹ ਫਿਰ ਉਥੇ ਕਈ ਵਾਰੀ ਸੁਣਨ ਚ ਆਉਂਦਾ ਕਿ ਪਾਕਿਸਤਾਨ ਦੇ ਵਿਚ ਖੋਤੇ ਮੁਕਾ ਦਿੱਤੇ ਤੇ ਇਸ ਤਰ੍ਹਾਂ ਦਾ ਹੀ ਇਹ ਮਾਮਲਾ ਪਾਈਏ। ਹੁਣ ਜਿਹੜਾ ਔਰਤਾਂ ਦੇ ਜਿਹੜੇ ਨੇ ਆਪਣੇ ਭਰੂਣ ਦਾ ਜਿਹੜਾ ਉਹ ਕਹਿ ਸਕਦੇ ਆ ਕਿ ਬੱਚੇ ਤੱਕ ਉਹ ਖੁਰਾਕ ਪਹੁੰਚਾਉਂਦਾ ਹੈ ਪਲੇ ਸੈੱਟ ਆ ਉਹਦੀ ਦੁਰਵਰਤੋਂ ਕਹਿ ਲਓ ਕਰਦੇ ਆ। ਮਾਨੀਟਰਿੰਗ ਅਫਸਰ ਹੀਨਾ ਕਵਲ ਅਤੇ ਐਚ ਓ ਟੀ ਏ ਦੇ ਨਾਲ ਸੰਬੰਧਿਤ ਸਰਦਾਰ ਆਦਿਲ ਇਸ ਛਾਪੇ ਦੇ ਦੌਰਾਨ ਐਫ ਆਈ ਏ ਦੇ ਜਿਹੜੇ ਅਧਿਕਾਰੀਆਂ ਦੇ ਨਾਲ ਮੌਜੂਦ ਸਨ। ਹੀਨਾ ਕਵਲ ਦੇ ਮੁਤਾਬਕ ਐਫ ਆਈ ਏ ਦਾ ਦਾਅਵਾ ਕਿ ਬਰਾਮਦ ਕੀਤੇ ਗਏ ਪਲੇ ਸੈੱਟਾਂ ਦੀ ਕੀਮਤ ਲੱਖਾਂ ਰੁਪਏ ਦੇ ਵਿਚ ਹੈ। 800 ਦੇ ਵਿਚ ਲੈਂਦੇ ਸੀ ਟਰੀਟ ਕਰਕੇ ਤੇ ਬਾਹਰਲੇ ਮੁਲਕਾਂ ਤੱਕ ਸਪਲਾਈ ਕਰਦੇ ਸੀ ਇਹ ਭਰੂਣ ਨੂੰ ਜਿਹੜਾ ਭਰੂਣ ਦੇ ਨਾਲ ਜੁੜਿਆ ਹੁੰਦਾ ਸਾਰਾ ਸਿਸਟਮ ਹੈ, ਪਰ ਇਸ ਦੇ ਬਾਰੇ ਫਿਲਹਾਲ ਕੋਈ ਵੀ ਪੱਕੀ ਗੱਲ ਨਹੀਂ ਕਹੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਦੇ ਵਿਚ ਮੁਲਜ਼ਮਾਂ ਦਾ ਇਸ ਗੱਲ ਦੇ ਉੱਤੇ ਜ਼ੋਰ ਸੀ ਕਿ ਇਹ ਮਨੁੱਖੀ ਨਹੀਂ ਸਗੋਂ ਭੇਡ ਦਾ ਪਲੇ ਸੈੱਟ ਹੈ, ਜਾਣੀ ਕਿ ਉਹਦੇ ਵਿਚ ਲੁਕੋ ਕੇ ਭੇਜਦੇ ਸੀ ਜਿਸ ਨੂੰ ਉਹ ਵਪਾਰਕ ਵਰਤੋਂ ਦੇ ਲਈ ਵਿਦੇਸ਼ ਭੇਜਣਾ ਚਾਹੁੰਦੇ ਸਨ। ਹਾਲਾਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਨੇ ਕਬੂਲ ਕਰ ਲਿਆ ਕਿ ਇਹ ਮਨੁੱਖੀ ਪਲੇ ਸੈੱਟ ਹੀ ਹੈ। ਚੇਤੇ ਰਹੇ ਕਿ ਪਾਕਿਸਤਾਨੀ ਕਾਨੂੰਨ ਦੇ ਅਨੁਸਾਰ ਪੁੱਛਗਿੱਛ ਦੇ ਦੌਰਾਨ ਕੀਤਾ ਗਿਆ ਇਕ ਬਾਲੀਆ ਬਿਆਨ ਉਦੋਂ ਤੱਕ ਕਾਨੂੰਨੀ ਮਹੱਤਵ ਨਹੀਂ ਰੱਖਦਾ ਜਦੋਂ ਤੱਕ ਉਹ ਬਿਆਨ ਅਦਾਲਤ ਦੇ ਸਾਹਮਣੇ ਨਾ ਦੇ ਦਿੱਤਾ ਜਾਵੇ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਇਸ ਸੰਬੰਧ ਦੇ ਵਿਚ ਅੰਤਮ ਰਿਪੋਰਟ ਲਈ ਨਮੂਨੇ ਲੈਬੋਰਟਰੀ ਦੇ ਵਿਚ ਭੇਜੇ ਗਏ ਨੇ ਤੇ ਐਚ ਓ ਟੀ ਏ ਦੇ ਜਿਹੜੇ ਪ੍ਰਸ਼ਾਸਕ ਫਜ਼ਲ ਮੌਲਾ ਅਤੇ ਸਿਹਤ ਮੰਤਰੀ ਮੁਸਤਫ਼ਾ ਕਮਾਲ ਨੇ ਵੀ ਇਸ ਮਾਮਲੇ ਦੇ ਵਿਚ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਮਨੁੱਖੀ ਪਲੇ ਸੈੱਟਾਂ ਕੀ ਹੁੰਦਾ ਹੈ ਇਹਦੇ ਬਾਰੇ ਹੁਣ ਤੁਹਾਡੇ ਨਾਲ ਵਿਸਤਾਰ ਦੇ ਨਾਲ ਗੱਲ ਕਰਦਾ ਹਾਂ। ਅਸਲ ਦੇ ਵਿਚ ਅਮਰੀਕਾ ਦੇ ਮੇਓ ਕਲੀਨਿਕ ਦੇ ਮੁਤਾਬਕ ਪਲੇ ਸੈੱਟਾਂ ਇਕ ਅਜਿਹਾ ਅੰਗ ਹੈ ਜੋ ਗਰਭ ਅਵਸਥਾ ਦੇ ਦੌਰਾਨ ਮਾਂ ਦੀ ਬੱਚੇਦਾਨੀ ਦੇ ਵਿਚ ਬਣਦਾ ਤੇ ਅੰਬਲੀਕਲ ਕੋਡ ਜਿਹੜਾ ਨਾੜੂਏ ਦੇ ਨਾਮ ਦੀ ਇਕ ਨਲੀ ਜਿਹੜੀ ਹੈ ਰਾਹੀਂ ਬੱਚੇ ਦੇ ਨਾਲ ਜੁੜਿਆ ਹੁੰਦਾ। ਇਸੇ ਅੰਬਲੀਕਲ
ਕੋਡ ਦੇ ਰਾਹੀਂ ਪਲੇਸੈਟਾ ਬੱਚੇ ਨੂੰ ਆਕਸੀਜਨ ਤੇ ਪੌਸ਼ਟਿਕ ਤੱਤ ਜਿਹੜਾ ਪਹੁੰਚਾਉਂਦਾ ਹੈ ਤੇ ਬੱਚੇ ਦੇ ਖੂਨ ਦੇ ਵਿੱਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਮਿਓ ਕਲੀਨਿਕ ਦੇ ਮੁਤਾਬਕ ਕੁਦਰਤੀ ਜਨੇਪਾ ਨਾਰਮਲ ਡਿਲੀਵਰੀ ਜਿਹੜੀ ਹੁੰਦੀ ਹੈ ਉਹਦੇ ਮਾਮਲੇ ਦੇ ਵਿੱਚ ਕੁਝ ਸਮੇਂ ਬਾਅਦ ਪਲੇਸੈਟਾ ਵੀ ਉਸੇ ਰਸਤੇ ਰਾਹੀਂ ਬਾਹਰ ਨਿਕਲ ਜਾਂਦਾ ਹੈ। ਇਹਨੂੰ ਜ਼ਰੂਰਤ ਖਾਸ ਹੁੰਦੀ ਹੈ, ਇਹਨੂੰ ਵੇਟ ਵੀ ਲੱਗ ਕੁਝ ਘੰਟੇ ਵੀ ਲੱਗ ਸਕਦੇ ਹੈ। ਜੇ ਨਹੀਂ ਨਿਕਲਦਾ ਫਿਰ ਓਪਰੇਟ ਕਰਕੇ ਕੱਢਿਆ ਜਾਂਦਾ ਹੈ, ਕਿਉਂਕਿ ਉਹ ਫਿਰ ਜਿਹੜਾ ਮਾਂ ਦੀ ਜਾਨ ਵੀ ਲੈ ਸਕਦਾ ਹੈ ਜਿਹਨੇ ਜਨੇਪਾ ਕੀਤਾ। ਤੇ ਜੇਕਰ ਬੱਚੇ ਦਾ ਜਨਮ ਸਰਜਰੀ ਜਾਂ ਸੀ ਸੈਕਸ਼ਨ ਦੇ ਰਾਹੀਂ ਹੁੰਦਾ ਤਾਂ ਇਸ ਸਥਿਤੀ ਦੇ ਵਿੱਚ ਡਾਕਟਰ ਉਸੇ ਪ੍ਰਕਿਰਿਆ ਦੇ ਦੌਰਾਨ ਹੀ ਮਾਂ ਦੀ ਬੱਚੇਦਾਨੀ ਦੇ ਵਿੱਚੋਂ ਪਲੇਸੈਟਾ ਨੂੰ ਵੀ ਨਾਲ ਹੀ ਬਾਹਰ ਕੱਢ ਲੈਂਦੇ ਆ ਓਪਰੇਟ ਦੇ ਦੌਰਾਨ। ਗਾਇਨੀਕੋਲੋਜਿਸਟ ਡਾਕਟਰ ਜਿਹੜੇ ਨੇ ਸਦਫ ਤਾਰੀਖ ਦੇ ਮੁਤਾਬਕ ਪਲੇਸੈਟਾ ਜੈਨੇਟਿਕ ਤੌਰ ਦੇ ਉੱਤੇ ਭਰੂਣ ਦਾ ਹੀ ਜਿਹੜਾ ਇੱਕ ਵਿਸਤਾਰ ਹੁੰਦਾ ਹੈ। ਇਹ ਮਨੁੱਖੀ ਸਰੀਰ ਦਾ ਇੱਕ ਅਸਥਾਈ ਜਿਹੜਾ ਅੰਗ ਹੈ ਜੋ ਕੁਦਰਤੀ ਤੌਰ ਦੇ ਉੱਤੇ ਮਾਂ ਅਤੇ ਭਰੂਣ ਵਿਚਾਲੇ ਸੰਪਰਕ ਦੇ ਲਈ ਬਣਦਾ ਹੈ। ਜਨਮ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਜਾਂਦਾ ਹੈ ਕਿਉਂਕਿ ਉਸ ਤੋਂ ਬਾਅਦ ਇਸ ਦੀ ਜ਼ਰੂਰਤ ਨਹੀਂ ਹੁੰਦੀ ਹੈ। ਜ਼ਰੂਰੀ ਸਰੀਰ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਪਲੇਸੈਟਾ ਕਿੱਥੇ ਜਾਂਦਾ ਹੈ, ਡਿਸਟਰੋਏ ਕਿਵੇਂ ਕਰਦੇ ਹੈ ਅਸਲ ਦੇ ਵਿੱਚ ਜਿਹੜੇ ਹਸਪੀਟਲ ਨੇ ਜਾਂ ਜ਼ਿੰਮੇਵਾਰ ਲੋਕ ਨੇ। ਡਾਕਟਰ ਸਦਫ ਤਾਰਿਕ ਦੇ ਮੁਤਾਬਕ ਬੱਚੇ ਦੇ ਜਨਮ ਤੋਂ ਬਾਅਦ ਪਲੇਸੈਟਾ ਇੱਕ ਪੈਥੋਲੋਜੀਕਲ ਕਚਰਾ ਬਣ ਜਾਂਦਾ ਹੈ ਤੇ ਇਸ ਦਾ ਨਿਪਟਾਰਾ ਜਿਹੜਾ ਪੰਜਾਬ ਹਸਪਤਾਲ ਮੈਨੇਜਮੈਂਟ ਜਿਹੜਾ ਆਪਣਾ ਪਾਕਿਸਤਾਨ ਹੈ ਲਾਹੌਰ ਨਿਜਮਾਂ ਤੇ ਨੈਸ਼ਨਲ ਬਾਇਓ ਸੇਫਟੀ ਫਰੇਮਵਰਕ ਦੇ ਤਹਿਤ ਕੀਤਾ ਜਾਂਦਾ ਹੈ। ਪਲੇਸੈਟਾ ਇੱਕ ਬਹੁਤ ਹੀ ਮੈਡੀਕਲ ਰਹਿੰਦ ਖੂੰਹਦ ਹੈ ਜਿਸ ਤੋਂ ਲਾਗ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਇਹ ਮਾਂ ਅਤੇ ਭਰੂਣ ਦਰਮਿਆਨ ਹੋਣ ਵਾਲੇ ਸਾਰੇ ਇਨਫੈਕਸ਼ਨਾਂ ਵਿਚਕਾਰ ਇੱਕ ਰੁਕਾਵਟ ਬੈਰੀਅਰ ਵਾਂਗ ਜਿਹੜਾ ਸੇਫਟੀ ਦੇ ਵਾਂਗੂ ਕਬਜ਼ ਵਾਂਗੂ ਕੰਮ ਕਰਦਾ ਹੁੰਦਾ ਹੈ। ਇਸ ਦੇ ਲਈ ਇਸ ਮੈਡੀਕਲ ਰਹਿੰਦ ਖੂੰਹਦ ਦਾ ਨਿਪਟਾਰਾ ਨਿਯਮਾਂ ਅਤੇ ਕਾਨੂੰਨਾਂ ਦੇ ਅਨੁਸਾਰ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਪਰੇਸ਼ਨ ਥੀਏਟਰ ਜਾਂ ਲੇਬਰ ਰੂਮ ਦੇ ਵਿੱਚ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਪਲੇਸੈਟਾ ਨੂੰ ਵੱਖ ਕਰਕੇ ਪੀਲੇ ਰੰਗ ਦੇ ਬਾਇਓ ਹੈਜਡ ਵੇਸਟ ਬੈਗ ਦੇ ਵਿੱਚ ਰੱਖਿਆ ਜਾਂਦਾ, ਜਿਵੇਂ ਕਿ ਇੰਜੈਕਸ਼ਨ ਜਿਹੜੇ ਲਾਏ ਜਾਂਦੇ ਉਨ੍ਹਾਂ ਨੂੰ ਵੀ ਯੈਲੋ ਬਾਕਸ 'ਚ ਰੱਖਿਆ ਜਾਂਦਾ। ਹਸਪਤਾਲ 'ਚ ਧਿਆਨ ਰੱਖਿਓ, ਦੇਖ ਲਿਓ ਜੇ ਜਾਂ ਕਿਸੇ ਡਾਕਟਰ ਦੇ ਜਾਣੇ ਹੋ ਤੁਸੀਂ ਵਾਹ ਵਾਸਤਾ ਤੇ ਯੈਲੋ ਕਲਰ ਦਾ ਉੱਤੇ ਰੈੱਡ ਕਲਰ ਦੇ ਨਾਲ ਲਿਖੇ ਉਹਦੇ ਅੱਖਰ ਹੁੰਦੇ ਆ ਉਹਦੇ ਵਿੱਚ ਹੀ ਉਹ ਸਰਿੰਜਾਂ ਵਗੈਰਾ ਜਾਂ ਹੋਰ ਸਾਰੀਆਂ ਚੀਜ਼ਾਂ ਡਿਸਟਰੋਏ ਕਰਨੀਆਂ ਹੁੰਦੀਆਂ ਉਹ ਰੱਖਦੇ ਆ ਜਾਂ ਹੋਰ ਵੀ ਜਿੱਦਾਂ ਓਪਰੇਟ ਕੀਤੇ ਜਾਂਦੇ ਆ ਸਾਰੀਆਂ ਚੀਜ਼ਾਂ ਉਹ ਉੱਥੇ ਡਿਸਟਰੋਏ ਕਰਦੇ ਆ। ਇਹ ਇੱਕ ਜਿਹੜਾ ਲਿੰਕ ਪਰੂਫ ਕੰਟੇਨਰ ਹੁੰਦਾ ਹੈ ਕਿਸ ਦੇ ਨਾਲ ਤੇ ਖਾਸ ਤੌਰ ਦੇ ਉੱਤੇ ਇਸੇ ਤਰ੍ਹਾਂ ਦੇ ਕਚਰੇ ਜਾਂ ਰਹਿੰਦ ਖੂੰਹਦ ਨੂੰ ਸੁਰੱਖਿਅਤ ਰੱਖਣ ਦੇ ਲਈ ਤਿਆਰ ਕੀਤਾ ਗਿਆ ਹੁੰਦਾ ਹੈ, ਸਪੈਸ਼ਲ ਹੁੰਦਾ ਹੈ। ਇਸ ਕੰਟੇਨਰ ਨੂੰ ਹੋਰ ਮੈਡੀਕਲ ਕਚਰੇ ਦੇ ਵਾਲੇ ਕੰਟੇਨਰਾਂ ਤੋਂ ਵੱਖ ਰੱਖਿਆ ਜਾਂਦਾ ਹੈ। ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਬੈਗ ਨੂੰ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ ਤੇ ਇਸ ਤੇ ਨਿਸ਼ਾਨ ਲਾਇਆ ਜਾਂਦਾ ਹੈ ਕਿ ਇਸ ਦੇ ਵਿੱਚ ਪਲੇਸੈਟਾ ਹੈ। ਇਸ ਤੋਂ ਬਾਅਦ ਇਸ ਨੂੰ ਲੇਬਰ ਰੂਮ ਜਾਂ ਆਪਰੇਸ਼ਨ ਥੀਏਟਰ ਤੋਂ ਹਸਪਤਾਲ ਦੇ ਕੇਂਦਰੀ ਕੋਲਡ ਸਟੋਰੇਜ ਰੂਮ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਜਿਹਦਾ ਮਕਸਦ ਇਸ ਨੂੰ ਸੜਨ, ਗਲਣ ਅਤੇ ਬਦਬੂ ਤੋਂ ਬਚਾਉਣਾ ਹੈ। ਉਨ੍ਹਾਂ ਨੇ ਸਮਝਾਇਆ ਕਿ ਮੌਜੂਦਾ ਨਿਯਮਾਂ ਦੇ ਅਨੁਸਾਰ ਪਲੇਸੈਟਾ ਨੂੰ ਸਰੀਰ ਦੇ ਵਿੱਚੋਂ ਕੱਢਣ ਤੋਂ ਬਾਅਦ 24 ਘੰਟਿਆਂ ਤੋਂ ਵੱਧ ਸਮੇਂ ਤੱਕ ਸਟੋਰੇਜ ਦੇ ਵਿੱਚ ਰੱਖਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ, ਉਸ ਤੋਂ ਵੱਧ ਨਹੀਂ ਰੱਖ ਸਕਦੇ, 24 ਘੰਟੇ ਹੀ ਅੱਗੇ ਹੈ। ਇਸ ਤੋਂ ਬਾਅਦ ਪਲੇਸੈਟਾ ਵਰਗੇ ਸਾਰੇ ਪੈਥੋਲੋਜੀਕਲ ਕਚਰੇ ਦਾ ਜਿਹੜਾ ਨਿਪਟਾਰਾ ਤੈਅ ਮੈਡੀਕਲ ਪ੍ਰਕਿਰਿਆ ਜਿਹੜਾ ਇੰਸਿਨਰੇਸ਼ਨ ਜਾਣੀ ਕਿ ਸਾੜ ਕੇ ਉਹਨੂੰ ਨਸ਼ਟ ਕਰਨ ਦੇ ਰਾਹੀਂ ਕੀਤਾ ਜਾਂਦਾ ਹੈ, ਸਾੜ ਦਿੱਤਾ ਜਾਂਦਾ ਹੈ। ਤੇ ਚਾਹੇ ਸਰਕਾਰੀ ਹਸਪਤਾਲ ਹੋਵੇ ਜਾਂ ਨਿੱਜੀ ਹੋਵੇ ਦੋਵਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਵੇਸਟ ਮੈਨੇਜਮੈਂਟ ਕੰਪਨੀਆਂ ਇਹ ਕੰਮ ਕਰਦੀਆਂ। ਜਦੋਂ ਕੋਈ ਹਸਪਤਾਲ ਉਨ੍ਹਾਂ ਨੂੰ ਇਹ ਸਮੱਗਰੀ ਸੌਂਪਦਾ ਹੈ ਤਾਂ ਇਸ ਦਾ ਨਿਯਮਤ ਰਿਕਾਰਡ ਰੱਖਿਆ ਜਾਂਦਾ ਹੈ ਬਕਾਇਦਾ, ਤੇ ਇਨ੍ਹਾਂ ਰਿਕਾਰਡਾਂ ਦੀ ਅਧਿਕਾਰੀਆਂ ਦੇ ਵੱਲੋਂ ਸਮੇਂ ਸਮੇਂ ਦੇ ਉੱਤੇ ਜਾਂਚ ਵੀ ਕੀਤੀ ਜਾਂਦੀ ਹੈ। ਭੋਜਨ ਤੋਂ ਇਲਾਵਾ ਪਲੇਸੈਟਾ ਦੀ ਵਰਤੋਂ ਹੋਰ ਕਿਹੜੇ ਮਕਸਦਾਂ ਦੇ ਲਈ ਕੀਤੀ ਜਾਂਦੀ ਹੈ ਤੇ ਦੇਖੋ ਹਾਲਾਤ ਕੀ ਨੇ। ਜਿਹੜਾ ਜ਼ਿਕਰ ਕਰਨ ਲੱਗਿਆ ਹੋ ਸਕਦਾ ਹੈ ਕਿਸੇ ਦਾ ਮਨ ਵੀ ਖਰਾਬ ਹੋ ਸਕਦਾ, ਮਾਫ਼ੀ ਚਾਹਾਂਗਾ। ਡਾਕਟਰ ਸਦਫ ਤਾਰਿਕ ਦੇ ਮੁਤਾਬਕ ਕਿਉਂਕਿ ਪਲੇਸੈਟਾ ਮਾਂ ਦੇ ਸਰੀਰ ਦਾ ਇੱਕ ਹਿੱਸਾ ਹੁੰਦਾ ਹੈ, ਇਸ ਦੇ ਵਿੱਚ ਐਸਟ੍ਰੋਜਨ ਅਤੇ ਪ੍ਰੋਜੈਸਟਰੋਨ ਵਰਗੇ ਮਹਿਲਾ ਹਾਰਮੋਨ ਵੱਡੀ ਮਾਤਰਾ ਦੇ ਵਿੱਚ ਮੌਜੂਦ ਹੁੰਦੇ ਹੈ ਤੇ ਜਾਣੀ ਕਿ ਜਿਹੜੇ ਔਰਤ ਬਣਦੇ ਆ ਜਾਂ ਹਾਰਮੋਨਸ ਚੇਂਜ ਕਰਦੇ ਆ ਨਾ, ਜਿੱਦਾਂ ਮੈਡੀਸਿਨ ਲੈ ਲੈਂਦੇ ਆ ਤਾਂ ਹੌਲੀ ਹੌਲੀ ਹਾਰਮੋਨਸ ਚੇਂਜ ਹੁੰਦੇ ਆ, ਔਰਤਾਂ ਦੇ ਹਾਰਮੋਨਸ ਆ ਜਾਂਦੇ ਆ ਜਿਹੜੇ ਬੰਦੇ ਵੀ ਲੈ ਰਹੇ ਨੇ, ਤਾਂ ਉਹ ਇਨ੍ਹਾਂ ਚੀਜ਼ਾਂ ਤੋਂ ਹੀ ਤਿਆਰ ਕੀਤੇ ਜਾਂਦੇ ਆ। ਕਿਹਾ ਜਾਂਦਾ ਹੈ ਕਿ ਜੇਕਰ ਵਿਸ਼ਵ ਪੱਧਰ ਦੇ ਉੱਤੇ ਇਸ ਦੀ ਡਾਕਟਰੀ ਵਰਤੋਂ ਦੀ ਗੱਲ ਕਰੀਏ ਤਾਂ ਪਲੇਸੈਟਾ ਦੀ ਵਰਤੋਂ ਕਈ ਦਵਾਈਆਂ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ।
ਖਾਸ ਕਰਕੇ ਜਣੇਪੇ ਤੋਂ ਬਾਅਦ ਮਾਂ ਦੇ ਵਿੱਚ ਹੋਣ ਵਾਲੇ ਡਿਪਰੈਸ਼ਨ, ਜਿਹੜਾ ਪੋਸਟ ਪਾਰਟਮ ਡਿਪਰੈਸ਼ਨ ਹੈ ਉਹਦੇ ਵਿੱਚ ਦੇ ਇਲਾਜ ਦੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੇ। ਉਨ੍ਹਾਂ ਦੱਸਿਆ ਕਿ ਖੋਜ ਇਹ ਵੀ ਦਰਸਾਉਂਦੀ ਹੈ ਕਿ ਆਇਰਨ ਦਾ ਪੱਧਰ ਵਧਾਉਣ ਅਤੇ ਜਣੇਪੇ ਤੋਂ ਬਾਅਦ ਹੋਣ ਵਾਲੀ ਖੂਨ ਦੀ ਕਮੀ ਪੋਸਟ ਪਾਰਟਮ ਅਨੀਮੀਆ ਜਿਹੜਾ ਉਹਦੇ ਇਲਾਜ ਦੇ ਲਈ ਤਿਆਰ ਕੀਤੀਆਂ ਦਵਾਈਆਂ ਦੇ ਵਿੱਚ ਵੀ ਮਦਦਗਾਰ ਹੁੰਦਾ ਹੈ। ਖਾਸ ਤੌਰ ਦੇ ਉੱਤੇ ਪਲੇਸੈਟਾ ਦੀ ਅੰਦਰੂਨੀ ਪਰਤ ਆਪਣੇ ਗਰੋਥ ਫੈਕਟਰ ਗੁਣਾਂ ਦੇ ਲਈ ਜਾਣੀ ਜਾਂਦੀ ਹੈ। ਇਸ ਦੀ ਵਰਤੋਂ ਡੂੰਘੇ ਜ਼ਖਮਾਂ, ਗੰਭੀਰ ਤੌਰ ਦੇ ਉੱਤੇ ਸੜਨ, ਅਲਸਰ ਅਤੇ ਅੱਖਾਂ ਦੀਆਂ ਸੱਟਾਂ ਵਰਗੀਆਂ ਸਰਜੀਕਲ ਸਥਿਤੀਆਂ ਦੇ ਇਲਾਜ ਦੇ ਵਿੱਚ ਵੀ ਕੀਤੀ ਜਾਂਦੀ ਹੈ। ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ, ਜਿਵੇਂ ਕਿ ਕਈ ਵਾਰੀ ਹੋਇਆ, ਚਲੋ ਇੰਡੀਆ ਚ ਵੀ ਜ਼ਿਕਰ ਮਿਲਦਾ, ਕਹਿੰਦੇ ਨੇ ਨਾ ਕਿ ਅਸਥਮਾ ਖਤਮ ਕਰਨਾ ਹੈ, ਤੇ ਕੋਈ ਕਹਿੰਦਾ ਭਾਈ ਇੱਕ ਛੋਟਾ ਮੱਛੀ ਦਾ ਜਿਹੜੀ ਪੂੰਗ ਹੈ, ਛੋਟੀ ਜਿਹੀ 2 ਇੰਚ ਦੀ ਹੁੰਦੀ ਹੈ, ਤਾਂ ਉਹ ਜਿਹੜੀ ਸਿੱਧੀ ਨਿਗਲਨੀ ਹੁੰਦੀ ਹੈ, ਕੋਈ ਨਾਸਾਂ ਫੜ ਕੇ ਮੂੰਹ ਖੋਲਦਾ ਤੇ ਉਹ ਸਿੱਧੀ ਕਹਿੰਦੇ ਜਾਂਦੀ ਹੈ ਅੰਦਰ ਨੂੰ ਢਿੱਡ ਦੇ ਵਿੱਚ, ਤੇ ਉਹ ਭਾਈ ਮਨੌਤਾਂ ਨੇ ਲੋਕਾਂ ਦੀਆਂ, ਤੇ ਉਹ ਤੁਹਾਡਾ ਅਸਥਮਾ ਜਿਹੜਾ ਉਹ ਖਤਮ ਕਰ ਦਿੰਦੀ ਹੈ ਰਹਿੰਦੀ ਮਤਲਬ ਕਿ ਉਮਰ ਤੱਕ। ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਮਿੱਥਾਂ ਨੇ ਜਾਂ ਬਹੁਤ ਸਾਰੀਆਂ ਮਨੌਤਾਂ ਨੇ ਹੋਰ ਮੁਲਕਾਂ ਦੇ ਵਿੱਚ ਵੀ, ਤੇ ਜਿਵੇਂ ਕਿ ਇੰਡੀਆ ਦੇ ਵਿੱਚ ਵੀ ਲੋਕ ਕਈ ਮੰਨਦੇ ਆ ਜਾਂ ਵਹਿਮ ਭਰਮ ਕਰਦੇ ਆ ਕਿ ਕੱਛੂ ਦਾ ਮੀਟ ਖਾ ਲਓ ਜਾਂ ਤੇ ਅਸਥਮਾ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ, ਇਹ ਸਿਰਫ ਅਸੀਂ ਸਾਡੀਆਂ ਮਨੌਤਾਂ ਨੇ ਵਹਿਮ ਭਰਮ ਨੇ ਇਨ੍ਹਾਂ ਚੀਜ਼ਾਂ ਦਾ ਘਾਣ ਕਰਦੇ ਹਾਂ ਅਸੀਂ। ਤੇ ਦੂਸਰੇ ਪਾਸੇ ਚਾਈਨਾ ਦੇ ਵਿੱਚ ਇਸ ਤਰ੍ਹਾਂ ਦੀਆਂ ਮਨੌਤਾਂ, ਉੱਥੇ ਵੀ ਰੂੜੀਵਾਦੀ ਲੋਕ ਵੱਸਦੇ ਆ ਹਰ ਜਗ੍ਹਾ ਹੀ ਹੈ, ਤੇ ਉਹ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਕਿ ਸਾਡੀ ਪਾਵਰ ਵੱਧ ਜਾਏਗੀ, ਸਾਡੇ ਹਾਰਮੋਨਸ ਵੱਧ ਜਾਣਗੇ, ਹੋਰ ਸਾਰੀਆਂ ਚੀਜ਼ਾਂ, ਮਰਦਾਨਾ ਤਾਕਤ ਜ਼ਿਆਦਾ ਆ ਜਾਏਗੀ, ਇਨ੍ਹਾਂ ਚੀਜ਼ਾਂ ਦੀ ਵਰਤਦੇ ਆ, ਹਜ਼ਾਰਾਂ ਡਾਲਰ ਜਿਹੜੇ ਲੱਖਾਂ ਡਾਲਰ ਪੇ ਕਰਦੇ ਆ, ਇੱਥੇ ਤੱਕ ਕਿ 1-2 ਦਿਨ ਦਾ ਭਰੂਣ ਜਿਹੜਾ ਹੁੰਦਾ ਹੈ ਉਹਨੂੰ ਵੱਧ ਤੋਂ ਵੱਧ ਕੀਮਤ ਦੇ ਉੱਤੇ ਜਿਹੜਾ ਖਰੀਦਦੇ ਆ, ਲੱਖਾਂ ਦੇ ਵਿੱਚ ਉਹ ਤਾਂ ਵਿਕਦਾ ਹੈ, ਡਾਲਰਾਂ ਦੇ ਵਿੱਚ ਉਹਦੀ ਜਿਹੜੀ ਹੈ ਖਰੀਦ ਕਰਦੇ ਆ ਤੇ ਉਹਨੂੰ ਖਾਣ ਦੇ ਵਿੱਚ ਇਸਤੇਮਾਲ ਕਰਦੇ ਆ। ਮਨੁੱਖੀ ਅੰਗ ਟਰਾਂਸਪਲਾਂਟ ਅਥਾਰਟੀ ਜਿਹੜੀ ਹੈ ਉਹਦੇ ਮੋਨੀਟਰਿੰਗ ਅਫਸਰ ਹੀਨਾ ਕਵਲ ਨੇ ਦੱਸਿਆ ਕਿ ਪਲੇਸੈਟਾ ਦੀ ਵਰਤੋਂ ਦਵਾਈ ਉਦਯੋਗ ਦੇ ਵਿੱਚ ਕੀਤੀ ਜਾਂਦੀ ਹੈ, ਜਦਕਿ ਚੀਨ ਦੇ ਵਿੱਚ ਲੋਕ ਇਸ ਨੂੰ ਭੋਜਨ ਦੇ ਵਜੋਂ ਵੀ ਵਰਤਦੇ ਆ। ਉਨ੍ਹਾਂ ਕਿਹਾ ਕਿ ਕਾਸਮੈਟਿਕ ਜਿਹੜੀਆਂ ਚੀਜ਼ਾਂ ਨੇ ਸਰਜਰੀ ਦੇ ਵਿੱਚ ਵੀ ਇਸਦੀ ਕਾਫ਼ੀ ਮੰਗ ਹੈ, ਪਰ ਪਾਕਿਸਤਾਨ ਦੇ ਵਿੱਚ ਇਸਦੀ ਖਰੀਦੋ ਫਰੋਖਤ ਗੈਰ ਕਾਨੂੰਨੀ ਹੈ। ਇਸ ਸਬੰਧ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਹਸਪਤਾਲ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਇਸਦਾ ਹਸਪਤਾਲਾਂ ਤੋਂ ਨਿੱਜੀ ਘਰਾਂ ਤੱਕ ਪਹੁੰਚਣਾ ਸੰਭਵ ਨਹੀਂ ਹੈ। ਧਿਆਨ ਰਹੇ ਕਿ ਚੀਨ ਸਰਕਾਰ ਦੇ ਦੁਆਰਾ ਨਿਯੰਤ੍ਰਿਤ ਅਖ਼ਬਾਰ ਗਲੋਬਲ ਟਾਈਮਸ ਦੀ 2021 ਦੀ ਇੱਕ ਰਿਪੋਰਟ ਦੇ ਮੁਤਾਬਕ ਭਾਵੇਂ ਚੀਨ ਦੇ ਵਿੱਚ ਮਨੁੱਖੀ ਪਲੇਸੈਟਾਂ ਦੀ ਵਪਾਰਕ ਵਿਕਰੀ ਦੇ ਉੱਤੇ ਪਾਬੰਦੀ ਹੈ, ਫਿਰ ਵੀ ਤਾਜ਼ਾ ਮਨੁੱਖੀ ਪਲੇਸੈਟਾਂ ਦੀ ਵਿਕਰੀ ਅੰਡਰਗਰਾਊਂਡ ਬਾਜ਼ਾਰਾਂ ਦੇ ਵਿੱਚ ਜਾਰੀ ਹੈ। ਕਈ ਆਨਲਾਈਨ ਪਲੇਟਫਾਰਮ ਹੈ ਉਨ੍ਹਾਂ ਦੇ ਵਿੱਚ ਵੀ ਇਸ ਨੂੰ ਵੱਖ ਵੱਖ ਨਾਵਾਂ ਹੇਠ ਵੇਚ ਰਹੇ ਨੇ। ਗਲੋਬਲ ਟਾਈਮਸ ਦੇ ਮੁਤਾਬਕ ਇੱਕ ਆਨਲਾਈਨ ਵੈਬਸਾਈਟ ਦੇ ਉੱਤੇ ਇਸ ਨੂੰ ਵੇਚਣ ਵਾਲੇ ਇੱਕ ਵਿਅਕਤੀ ਨੇ ਅਖ਼ਬਾਰ ਨੂੰ ਦੱਸਿਆ ਕਿ ਇੱਕ ਪਲੇਸੈਟਾ ਦੀ ਕੀਮਤ 360 ਜੁਆਨ ਚੀਨੀ ਮੁਦਰਾ ਹੈ। ਉਹ ਖੁਦ ਇਹ ਮਨੁੱਖੀ ਪਲੇਸੈਟਾ 2000 ਜੁਆਨ ਪ੍ਰਤੀ ਕਿਲੋਗ੍ਰਾਮ ਦੀ ਦਰ ਦੇ ਨਾਲ ਖਰੀਦਦਾ ਹੈ। ਰਿਪੋਰਟ ਦੇ ਵਿੱਚ ਸ਼ੰਘਾਈ ਪੀਪਲਜ਼ ਹਸਪਤਾਲ ਦੇ ਗਾਇਨੀਓਕੋਲੋਜਿਸਟ ਜਿਹੜੇ ਨੇ ਡਾਕਟਰ ਹੁਆਂਗ ਚੇਂਗ ਸ਼ੈਂਗ ਦੇ ਜਿਹੜੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਚੀਨ ਦੇ ਵਿੱਚ ਆਮ ਤੌਰ ਦੇ ਉੱਤੇ ਮਾਵਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਆਪਣਾ ਪਲੇਸੈਟਾ ਆਪਣੇ ਕੋਲ ਰੱਖਣਾ ਚਾਹੁੰਦੀਆਂ ਨੇ ਜਾਂ ਇਸ ਨੂੰ ਨਸ਼ਟ ਕਰਵਾਉਣਾ ਚਾਹੁੰਦੀਆਂ ਨੇ। ਡਾਕਟਰ ਸ਼ੇਗ ਨੇ ਗਲੋਬਲ ਟਾਈਮਸ ਨੂੰ ਦੱਸਿਆ ਕਿ ਬਹੁਤ ਸਾਰੀਆਂ ਨਵੀਆਂ ਮਾਵਾਂ ਆਪਣਾ ਪਲੇਸੈਟਾ ਘਰ ਲੈ ਕੇ ਜਾਣ ਤੇ ਇਸ ਨੂੰ ਖਾਣ ਦਾ ਫੈਸਲਾ ਕਰਦੀਆਂ ਨੇ। ਲਓ ਜੀ ਦੋਸਤੋ, ਇਹ ਹੈ ਜੀ ਗੱਲਬਾਤ ਜੋ ਹੈਰਾਨੀਜਨਕ ਹੈ, ਪਰੇਸ਼ਾਨ ਵੀ ਕਰਦੀ ਹੈ ਤੇ ਦੁਨੀਆਂ ਕਿੱਥੇ ਦੀ ਕਿੱਥੇ, ਪਰ ਸਾਡੀਆਂ ਮਨੌਤਾਂ ਤੇ ਸਾਡੇ ਉਹੀ ਰੂੜੀਵਾਦੀ ਖਿਆਲ ਅਜੇ ਵੀ ਉੱਥੇ ਖੜੇ ਹੈ, ਪਰ ਇਨ੍ਹਾਂ ਚੀਜ਼ਾਂ ਦਾ ਸੇਵਨ ਲੋਕ ਕਰਦੇ ਹੈ। ਕੁਝ ਨਾ ਕੁਝ ਖਿੱਤਿਆਂ ਦੇ ਵਿੱਚ ਵੱਖਰੀਆਂ ਵੱਖਰੀਆਂ ਮਨੌਤਾਂ ਨੇ। ਇਹ ਸੀ ਗੱਲਬਾਤ ਦੋਸਤੋ, ਸਾਡਾ ਪਾਕਿਸਤਾਨ ਦੇ ਵਿੱਚ 500 ਕਿਲੋਗ੍ਰਾਮ ਮਨੁੱਖੀ ਪਲੇਸੈਟਾ ਬਰਾਮਦ ਹੋਇਆ ਤੇ ਕਿਹੜਾ ਅੰਗ ਹੈ ਜਿਸ ਦੀ ਤਸਕਰੀ ਹੋ ਰਹੀ ਸੀ। ਲਓ ਦੋਸਤੋ, ਬਹੁਤ ਬਹੁਤ ਧੰਨਵਾਦ ਸਹਿਤ ਹੈ BBC ਦਾ, ਇਸ ਤਰ੍ਹਾਂ ਦੀਆਂ ਰਿਪੋਰਟਾਂ ਛਾਪਦੇ ਨੇ, ਗੱਲਬਾਤ ਕਰਦੇ ਆ, ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਂਦੇ ਆ ਤੇ ਉਹਨੂੰ ਜੜਾ ਸਮਝਣ ਦੀ ਜ਼ਰੂਰਤ ਹੈ। ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਨੂੰ, ਦੋਸਤਾਂ ਨੂੰ, ਸਰੋਤਿਆਂ ਨੂੰ ਇਹ ਬੋਰ ਲੱਗਦੀ ਹੋਵੇ, ਪਰ ਬੜੀ ਇੰਟਰਸਟਿੰਗ ਹੈ। ਪਿਛਲੇ ਸਮਿਆਂ ਤੋਂ ਚਲੋ ਮੌਕਾ ਮਿਲਦਾ ਵੱਖਰੀਆਂ ਵੱਖਰੀਆਂ ਚੀਜ਼ਾਂ ਪੜ੍ਹਨ ਨੂੰ। ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, 6-8 ਸਾਲ ਪਹਿਲਾਂ ਮੈਂ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਤੇ ਪੜ੍ਹਿਆ ਵੀ ਸੀ ਇਨ੍ਹਾਂ ਚੀਜ਼ਾਂ ਦੇ ਬਾਰੇ, ਪਰ ਅੱਜ ਦੀ ਜਿਹੜੀ 226 ਦੀ ਇਹ ਰਿਪੋਰਟ ਛਪੀ ਹੈ ਜਾਂ ਇਹ ਕੇਸ ਦਰਜ ਹੋਇਆ ਪਾਕਿਸਤਾਨ ਦੇ ਵਿੱਚ, ਚਾਈਨੀਜ਼ ਲੋਕਾਂ ਨੇ ਫੜੇ ਗਏ ਨੇ ਉਨ੍ਹਾਂ ਦੇ ਵਿੱਚ ਤੇ ਪਾਕਿਸਤਾਨੀ ਲੋਕ ਵੀ,
ਜੋ ਕਿ ਜੇਰ ਕਹਿ ਲਓ ਸਿੱਧੇ ਜਰ ਸ਼ਬਦਾਂ ਦੇ ਵਿੱਚ ਉਹਦਾ ਇਸਤੇਮਾਲ ਕਰਦੇ ਹੈ, ਉਹਨੂੰ ਖਾਮ ਤੱਕ ਵੀ ਜਾਂਦੇ ਹੈ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਸਤੇਮਾਲ ਕਰਦੇ ਹੈ। ਅਤੇ ਕੋਈ ਜੇਰ ਜਾਨਵਰ ਦੀ ਨਹੀਂ, ਮਨੁੱਖੀ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਜਿਹੜੀ ਹੈ, ਮੈਨੂੰ ਪਤਾ ਨਹੀਂ ਪੰਜਾਬੀ ਦੇ ਵਿੱਚ ਆਪਾਂ ਕੀ ਕਹਿ ਸਕਦੇ ਉਹਨੂੰ, ਅਤੇ ਜਾਨਵਰਾਂ ਦੇ ਬਾਰੇ ਜ਼ਿਆਦਾ ਪਤਾ ਇਸ ਕਰਕੇ ਮੈਂ ਉਹਦਾ ਜ਼ਿਕਰ ਕੀਤਾ। ਅਤੇ ਬਾਕੀ ਤੁਸੀਂ ਵੀ ਇਹਦੇ ਬਾਰੇ ਜਾਣਕਾਰੀ ਜਾਂ ਤੁਹਾਨੂੰ ਪਤਾ ਹੋਵੇ ਤਾਂ ਜ਼ਰੂਰ ਪੰਜਾਬੀ ਦੇ ਵਿੱਚ ਦੱਸ ਸਕਦੇ ਹੋ ਕੀ ਕਹਿੰਦੇ ਆ ਉਹਨੂੰ। ਅਤੇ ਅੰਗਰੇਜ਼ੀ ਦੇ ਵਿੱਚ ਉਸਨੂੰ ਪਲੇਸੈਟਾ ਕਹਿੰਦੇ ਆ। ਅਤੇ ਗਰਭ ਅਵਸਥਾ ਤੋਂ ਬਾਅਦ ਜਿਹੜਾ ਉਹਨੂੰ ਰਿਮੂਵ ਕੀਤਾ ਜਾਂਦਾ ਜਦੋਂ ਡਿਲੀਵਰੀ ਹੋ ਜਾਂਦੀ ਹੈ, ਅਤੇ ਨੈਚੁਰਲ ਪੱਧਰ ਦੇ ਉੱਤੇ ਤੌਰ ਦੇ ਉੱਤੇ ਉਹ ਆਪਣੇ ਆਪ ਹੀ ਜਿਹੜਾ ਕੁਝ ਸਮੇਂ ਦੇ ਬਾਅਦ ਬਾਹਰ ਆ ਜਾਂਦਾ ਹੈ। ਅਤੇ ਜੇ ਨਾ ਆਇਆ ਹੋਵੇ ਤਾਂ ਉਹਦੀ ਫਿਰ ਸਰਜਰੀ ਕਰਕੇ ਉਸਨੂੰ ਕੱਢਿਆ ਜਾਂਦਾ, ਕਿਉਂਕਿ ਮਾਂ ਦੇ ਲਈ ਉਹ ਨੁਕਸਾਨਦੇਹ ਅਤੇ ਜਾਨਲੇਵਾ ਵੀ ਹੋ ਸਕਦਾ। ਇਸ ਦੇ ਲਈ ਉਸਨੂੰ ਜਿਹੜਾ ਡਿਲੀਵਰੀ ਤੋਂ ਬਾਅਦ ਬਾਹਰ ਕੱਢ ਲਿਆ ਜਾਂਦਾ। ਲਓ ਦੋਸਤੋ, ਇਸ ਜੀ ਗੱਲਬਾਤ ਚੰਗੀ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝੀ ਕਰਿਓ, ਜਾਗਰੂਕ ਕਰਿਓ ਹੋਰ ਦੋਸਤਾਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਪਤਾ ਲੱਗਿਆ ਕਿ ਕੁਝ ਦੁਨੀਆਦਾਰੀ ਦੇ ਉੱਤੇ ਹੋ ਰਿਹਾ। ਅਤੇ ਲੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ। ਗੱਲਬਾਤ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ। 2-4 ਮਿੰਟ ਆਪਣੇ ਕੋਲ ਬਾਕੀ ਹੈ ਅਤੇ ਗੱਲਬਾਤ ਦੇ ਵਿੱਚ ਯੋਗਦਾਨ ਤੁਸੀਂ ਪਾ ਸਕਦੇ ਹੋ। +358 44 976 19 ਸਟੂਡੀਓ ਦਾ ਨੰਬਰ ਹੈ ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ ਅਤੇ ਜਗਦੇਵ ਸੰਧੂ ਬਾਈ ਜੀ। ਕੰਮ ਉਲਟਾ ਪੁਲਟਾ ਹੋ ਜਾਂਦਾ ਜੀ ਕਈ ਵਾਰੀ, ਅਤੇ ਇੱਕ ਕਾਲ ਆ ਰਹੀ ਸੀ ਉਹਦਾ ਮੈਂ ਜ਼ਿਕਰ ਕਰਕੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਹਾਂਜੀ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਪਾਨ ਸਿੰਘ ਗਰੇਵਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ, ਸੁਨਿੰਦਰ ਕੌਰ ਮਾਲ ਜੀ ਦਾ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਲਓ ਦੋਸਤੋ, ਫਿਰ ਇੱਥੇ ਹੀ ਲੈਂਦੇ ਆ ਗਿਆ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਫਰਾਈਡੇ ਵਾਲਾ ਦਿਨ ਹੈ, ਕੁਝ ਨਾ ਕੁਝ ਨਵਾਂ ਮੁੱਦਾ ਲੈ ਕੇ ਗੱਲਾਂ ਬਾਤਾਂ ਕਰਾਂਗੇ। ਅਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਜਿਲੋਂ ਪਿਆਰ ਭਾਈ ਨੇ ਕੀ ਸਤਿ ਸ਼੍ਰੀ ਅਕਾਲ ਹੈ। ਅਤੇ ਕੱਲ੍ਹ ਨੂੰ ਫਿਰ ਕਿਤਾਬ ਦਾ ਵੀ ਜ਼ਿਕਰ ਹੋਵੇਗਾ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਗੱਲ ਕਰਾਂਗੇ। ਮਨਦੀਪ ਸੈਣੀ ਸਾਹਿਬ ਕਹਿੰਦੇ ਨੇ, ਸੈਣੀ ਸਾਹਿਬ ਪਾਰਟੀ ਜੱਜ ਸਾਹਿਬ ਦੇ ਜਨਮ ਦਿਨ ਦੀਆਂ ਮੁਬਾਰਕਾਂ ਜੀ, ਬਹੁਤ ਬਹੁਤ ਧੰਨਵਾਦ। ਆਪਣੇ ਮਨਦੀਪ ਜੱਸੀ ਜੀ ਬਹੁਤ ਬਹੁਤ ਸ਼ੁਕਰੀਆ। ਅਤੇ ਔਜਲਾ ਸਾਹਿਬ ਕਹਿੰਦੇ 33 ਰੁਪਏ ਇੱਕ ਦਿਨ ਦੇ, ਕਹਿੰਦੇ ਜੀ ਕਿਆ ਬਾਤ ਹੈ ਜੀ, ਕਿੱਥੇ ਹੋ ਗਏ ਜੀ 33 ਰੁਪਏ। ਅਤੇ ਔਜਲਾ ਸਾਹਿਬ 33 ਰੁਪਇਆਂ ਦਾ ਜ਼ਿਕਰ ਕਰਦੇ ਆ ਕੁਝ, ਬਾਕੀ ਪਤਾ ਨਹੀਂ, ਦੇਖਦੇ ਹਾਂ, ਕੱਲ੍ਹ ਨੂੰ ਜ਼ਰੂਰ ਗੱਲਬਾਤ ਹੋਏਗੀ ਉਹਨਾਂ ਨਾਲ, ਉਮੀਦ ਕਰਦੇ ਹਾਂ। ਅਤੇ ਲਓ ਦੋਸਤੋ, ਮੈਨੂੰ ਦਿਓ ਅੱਗੇ ਸਾਰਿਆਂ ਨੂੰ ਭੁਪਿੰਦਰ ਭਾਰਜ ਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਜੀ, ਤੇ ਕੱਲ੍ਹ ਨੂੰ ਮਿਲਦੇ ਹਾਂ ਫਿਰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਚੰਗਾ ਲੱਗਿਆ ਪ੍ਰੋਗਰਾਮ, ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜੇ ਹਨ. ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ. ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ. ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ. ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ. ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ. ਲਿਖਿਆ ਜੀ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ. ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ, ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ, ਕਿਤੇ ਛੱਜੂ ਦੇ ਚੁਬਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ, ਤਨੋਂ ਨੰਗੇ ਢਿੱਡੋਂ ਭੁੱਖੇ, ਤਨੋਂ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ, ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ, ਹੁਣ ਚੌਂਕਾਂ 'ਚ ਇਕੱਠੇ, ਹੁਣ ਚੌਂਕਾਂ 'ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ 'ਚੋਂ ਹੁਸਨ ਰਕਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ, ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨਹੀਂ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਫਲ ਸਬਰਾਂ ਦਾ ਮਿੱਠਾ, ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ, ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ, ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਹੌਸਲਾ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਬਹੁਤ ਧੰਨਵਾਦ ਜੀ ਮਿਹਰਬਾਨੀ
1: ਓਕੇ ਜੀ ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਅੱਜ ਹੁਣ ਮਨਜੀਤ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ ਮੀਰਾ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਬਹੁਤ ਬਹੁਤ ਧੰਨਵਾਦ ਜੀ
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਵਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਦੀਪ ਰਸਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ। ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤੁਹਾਡਾ ਤੇ

0: ద్వాపర రేడియో.
1: ਇਹ ਪ੍ਰਸੰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸਵਾਲ ਜੀ ਨੂੰ. ਜਸਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਕਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਮੈਂ

0: ਦੇ ਵਿਚ ਉੱਚੀ ਉੱਚੀ ਰੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਿਆਂ ਸ਼ੇਰਿਆਂ ਤੇ ਛਾ ਗਈ ਉਦਾਸੀ ਕਿਉਂ ਹੱਸਦਿਆਂ ਸ਼ੇਰਿਆਂ ਤੇ ਛਾ ਗਈ ਉਦਾਸੀ ਕਿਉਂ ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਧੰਨਵਾਦ ਜੀ
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿਚ ਲਗਾਤਾਰ ਆਉਂਦੇ ਰਹਿਣਗੇ ਲਹਿਰੀ ਸਾਹਿਬ ਜੀ ਆਇਆਂ ਨੂੰ
2: ਹਾਂਜੀ ਮੇਰੀ ਇਹ ਰਚਨਾ ਜੀ ਗੱਲ ਸੁਣ ਦਿੱਲੀਏ ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ ਹੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ ਜਾਪਦੀ ਗਈ ਏ ਹਿੱਲ ਦਿੱਲੀਏ ਜਾਪਦੀ ਗਈ ਏ ਹਿੱਲ ਦਿੱਲੀਏ ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ ਪਾਲਿਆ ਤੂੰ ਕਿਰਤੀਆਂ ਨਾਲ ਪੇਚਾ ਪਾਲਿਆ ਤੂੰ ਕਿਰਤੀਆਂ ਨਾਲ ਪੇਚਾ ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ ਧੰਨਵਾਦ ਜੀ
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ।

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ

0: ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਇੰਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ, ਰੌਣਕ ਲਾ ਦੇਈਦੀ, ਅਸੀਂ ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ, ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਛਤਾ ਕੇ, ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਬਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ, ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉੱਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ, ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ, ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਨ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
2: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰਤੇਵਾਲ ਜੀ, ਤੁਹਾਡਾ ਸਵਾਗਤ ਹੈ।
5: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ, ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ, ਇੱਕ ਪਿਤਾ ਇੱਕ ਸਕੇ ਹਮ ਬਾਰਕ ਦੂ

ਤਰ ਜਾਵਰ ਨਾਲ ਟਕਰਾਉਣਾ ਚੰਗਾ, ਉਸ ਖੁਦਾ ਦੀ ਰਹਿਮਤ ਅੰਦਰ ਮਨੁੱਖਤਾ ਦੇ ਕੰਮ ਆਉਣਾ ਚੰਗਾ, ਹੱਕ ਸੱਚ

ਲਈ ਨਹੀਂ ਕਿਸੇ ਦੀ ਭਰਨਾ ਚੰਗਾ। ਰਲ ਮਿਲ ਕੇ ਰਹਿਣਾ ਸਭ ਨੇ ਦੁੱਖ ਸੁੱਖ ਵਿੱਚ।

ਘੱਟ ਬੋਲਣ ਦੀ ਆਦਤ ਪਾਓ, ਨਾ ਬੜਬੜ ਕਰਨਾ ਹੁੰਦਾ ਚੰਗਾ। ਉਲਝਲੂਲ ਬੋਲਣ ਨਾਲੋਂ ਚੁੱਪ ਤਾਈਂ ਅਪਣਾਉਣਾ ਚੰਗਾ। ਵੱਡਿਆਂ ਦਾ

0: ਅਸੀਂ ਦੱਸ ਰਹੇ ਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸਤੀ ਸਾਡੀ ਸ਼ਾਇਰਾ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮਾਇਤ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਵੀ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਭ ਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹਾਂ ਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ, ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ। ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ, ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ। ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੁੱਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੁੱਪ ਮੇ ਆਪਣੇ ਆਪ ਕੋ ਜਲਾ ਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ, ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ। ਫਸਲ ਹੀ ਨਹੀਂ, ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ। ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ। ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ। ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਸੁਨੀਲ ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।

0: तो ये जीवन भला है ये किस काम का।
1: ਗੁਰਦਾਸ ਜੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ ਉਨ੍ਹਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਨ੍ਹਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਹਾਂਜੀ ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨੀ ਸਹਿਣਾ ਹੁਣ, ਅਸੀਂ ਜ਼ੁਲਮ ਨੀ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ।

0: ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ ਜਿਹੜੇ ਕਦੇ ਕਿਤੇ ਨਹੀਂ ਝੁਕਦੇ ਜਿਹੜੇ ਕਦੇ ਕਿਤੇ ਨਹੀਂ ਝੁਕਦੇ ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ ਜੇ ਆਪਣੀ ਆਈ ਤੇ ਆ ਗਏ ਜੇ ਆਪਣੀ ਆਈ ਤੇ ਆ ਗਏ ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ ਸੁਣ ਦਿੱਲੀ ਦੀ ਸਰਕਾਰੇ ਨੀ ਤੂੰ ਕੀਤੇ ਮਾੜੇ ਕਾਰੇ ਨੀ ਅਸੀਂ ਗੂੰਗੇ ਬੋਲੇ ਨਹੀਂ ਆ ਬੇਸ਼ਕ ਚੁੱਪ ਰਹੇ ਸੀ ਸਾਰੇ ਨੀ ਸੁਣ ਦਿੱਲੀ ਦੀ ਸਰਕਾਰੇ ਨੀ ਤੂੰ ਕੀਤੇ ਮਾੜੇ ਕਾਰੇ ਨੀ ਬਹੁਤ ਬਹੁਤ ਧੰਨਵਾਦ ਜੀ
1: ਮਨਜੀਤ ਧੀਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪੈ ਚੁੱਕੀਆਂ ਨੇ ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਮਹਿੰਦਰ ਮਾਨ ਜੀ ਤੁਹਾਡਾ ਦੁਆਬਾ ਰੈਡੀ ਦੇ ਮੱਥੇ ਨਿੱਘਾ ਸਵਾਗਤ ਹੈ
2: ਅੱਜ ਦੇ ਕਵੀ ਦਰਬਾਰ ਵਿਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ ਗਜ਼ਲ ਦਾ ਮਤਲਬ ਪੇਸ਼ ਹੈ ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ ਗਜ਼ਲ ਦਾ ਮਕਤਾ ਪੇਸ਼ ਹੈ ਜੀ ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਿਲਾ ਦਿੰਦੇ ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਿਲਾ ਦਿੰਦੇ ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ ਬਹੁਤ ਬਹੁਤ ਧੰਨਵਾਦ ਜੀ
1: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਹਰਜੀਤ ਰੂਬੀ ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ ਜਾਣ ਕੇ ਕਿਸਾਨ ਕੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ ਹਰਜੀਤ ਰੂਬੀ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚੇ ਨਿੱਘਾ ਸਵਾਗਤ ਹੈ
3: ਹੈਲੋ ਜੀ ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ ਦਿੱਲੀ ਨੂੰ ਵਰਜ ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ ਠਹਿਰ ਜਾ ਨੀ ਦਿੱਲੀਏ ਰੋਕ ਲੈ ਆਪਣਿਆਂ ਕਬਜਿਆਂ ਨੂੰ ਖੁੱਲੇ ਫਿਰਦੇ ਆ ਸ਼ੇਰ ਸੁੱਤੇ ਨੀ ਤੂੰ ਰੋਕ ਨਹੀਂ ਸਕਦੀ ਜਸ ਬਿਆਨ ਨੂੰ ਪੁਰਚਾ ਪੁਰਚਾ ਇਹ ਕੱਟ ਮਰੇ ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ ਦਿਨ ਰਾਤ ਲੰਘਾਉਂਦੇ ਖੇਤ ਕਿਉਂ ਵੈਰ ਕਮਾਵੇ ਮੁੱਠ ਤੋਂ ਤੈਨੂੰ ਰਤਾ ਸ਼ਰਮ ਨਾ ਆਈ ਤੇਥੋਂ ਕੁਛ ਲੈਣਾ ਨਾ ਤੇਥੋਂ ਕੁਛ ਲੈਣਾ ਨਾ ਸਾਡੀ ਬਹੁਤ ਹੈ ਕਿਰਤ ਕਮਾਈ ਚੁਰਾਸੀ ਦੁਹਰਾਈ ਨਾ ਚੁਰਾਸੀ ਦੁਹਰਾਵੀ ਨਾ ਤੈਨੂੰ ਦਿਆਂਗੇ ਜੜੋਂ ਉਖਾੜ ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ ਖੈਰ ਮਨਾ ਲੈ ਦਿੱਲੀਏ ਨੀ ਆ ਗੇ ਸੱਜ ਕੇ ਸਿੰਘ ਸਰਦਾਰ ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ

0: ते पैरा दईये हक्का ते रूपी बन के पहरेदार दिलिये खैर मना लैनी आगे सज के सिंह सरदार दिलिये खैर मना लैनी आगे सज के सिंह सरदार। धन्यवाद जी।
1: दुआबा रेडियो, रेडियो।
2: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ। ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ, ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ। ਭੱਲਾ ਸਾਹਿਬ ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿੱਚ ਆਪਣੀ ਇੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇੱਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ।

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਹੈ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।
2: ਅਸੀਂ ਨਹੀਂ ਰੱਬ ਕੋਲ ਜਾਣ ਦੀ ਠਾਣ ਸੋਹਣਿਆ, ਅਸੀਂ ਲਈ ਰੱਬ ਕੋਲ ਜਾਣ ਦੀ

ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ ਬਿਨ

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ। ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੋਂ ਕਿਹੜੀ ਖਤਾ ਸੋਹਣਿਆ।

0: ਆ ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਏ। ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲੀਆਂ ਲਾਈਨਾਂ ਨੇ ਜੀ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ, ਮੈਂ ਹੱਸ ਕੇ ਦਿਖਾ ਦੂੰ ਜਰ ਕੇ। ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ, ਨਾ ਸੱਥ ਵਿੱਚ ਵੈਣ ਪੈਣਗੇ। ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲਾ ਬੰਦ ਹੈ ਜੀ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਗੁਰੂ ਸਾਹਿਬ ਫਰਮਾ ਰਹੇ ਨੇ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਹੱਕ ਮੰਗਿਆਂ ਕਦੇ ਨਹੀਂ ਉਹ ਮਿਲਣੇ, ਹੱਕ ਸਦਾ ਹੀ ਖੋਣੇ ਪੈਣਗੇ। ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਆਖਰੀ ਲਾਈਨਾਂ ਨੇ ਜੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ, ਇਹ ਨੀਤੀ ਹੁੰਦੀ ਸਰਕਾਰ ਦੀ। ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ, ਗੱਲ ਆਮ ਨੇ ਸੀ ਕੀਤੀ, ਅੱਜ ਕੀਤੀ ਖਾਸ ਬਾਪੂ ਨੇ। ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਤਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਤੋਂ ਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ, ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ, ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ, ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ, ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆਂ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭੁਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬਬਲੀ, ਹੁਣ ਦੀ ਦੁਨੀਆਂ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆਂ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਦੀਪ ਜੀ ਤੋਂ ਬਾਅਦ ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਤੇ ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ, ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ, ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ, ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹੰਡਾਉਣ ਲਈ, ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ, ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ, ਲਹੂ ਲੁਹਾਨ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ, ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ, ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ, ਮਿਲ ਜਾਂਦਾ ਏ ਸਭ ਕੁਛ ਇੱਥੇ। ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ, ਦਿਲ ਦਾ ਹਾਲ ਸੁਣਾਉਣ ਲਈ। ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਨ੍ਹਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਨ੍ਹਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ। ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ। ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾ ਕਿਸੇ ਭਿੰਨ ਭੇਦ ਦੇ ਬਿਨਾ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਕ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ। ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ। ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ। ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాప రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦਾ, ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90% 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
0: ਹਾਂਜੀ,
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੇ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ।
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ
0: ਹਾਂਜੀ
1: ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी जड़ी प्रिपरेशन है वो किदा कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जड़े भी टाइम टू टाइम, तां
0: हाँ जी, हाँ
1: उन्हां दी
0: जी,
1: असीं प्रॉपर उन्हां नूं इनफॉर्मेशन प्रोवाइड करदे रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी,
1: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उहनां नूं हो जांदी है उहनां दी।
0: बिल्कुल जी,
1: बट काफी बच्चे, पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं। वो सोचदे हैं कि चलो 10वीं कर ली,
0: हाँ
1: चलो
0: जी,
1: उस तो बाद 12वीं भी कर लेने हैं। अपने
0: हाँ जी,
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्हां दे अकॉर्डिंग ही वो अपने खुद दे विषय चूज कर लेते हैं।
0: बिल्कुल
1: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है। वो ये देखते हैं कि
0: और
1: मैनू,
0: लाई लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल। तां ये चीज समझनी चाहिए है विद्यार्थियों नूं कि ओहो जदों गल आ जाती है उन्हां दे करियर सिलेक्शन दी,
0: हाँ जी,
1: उस टाइम ते बिल्कुल पर्टिकुलर हो गए वो अपने आप खुद सोचन और अपने काउंसलर नाल गल करन, या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
0: हाँ जी,
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ जी,
1: बच्चा अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी,
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है।
0: बिल्कुल जी,
1: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जाणू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
1: बिल्कुल
0: तरह उहनां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखदे आ। असल दे विच मापे अते विद्यार्थी ते एक अध्यापक मिल के ही बच्चे दे भविष्य
1: मिल
0: दा
1: के
0: वधिया निर्माण
1: बिल्कुल
0: कर सकदे आ।
1: हाँ जी
0: कोई इहनां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उहनां
0: जी,
1: दे अग्गे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी,
1: उहनां ही हथ उहनां दे पेरेंट्स दा भी हुंदा है।
0: बिल्कुल जी,

0: ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ, ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
1: ਹਾਂਜੀ
0: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
1: ਸਹੀ
0: ਪੁੱਛਿਆ
1: ਗੱਲ
0: ਜਾ ਰਿਹਾ ਹੈ।
1: ਹਾਂਜੀ
0: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
1: ਸਹੀ ਗੱਲ ਹੈ ਜੀ
0: ਬਟ ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
1: ਹਾਂਜੀ
0: ਖਤਮ ਕਰਨਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ
0: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
1: ਬਿਲਕੁਲ ਜੀ
0: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ, ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
1: ਹਾਂਜੀ
0: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
1: ਹਾਂਜੀ
0: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ ਬਿਲਕੁਲ
0: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
1: ਨਹੀਂ ਕਰ ਸਕਦੇ।
0: ਉਹ ਬਸ
1: ਸਾਬਾਨਾ ਜੀ,
0: ਚੱਲੇ ਜਾਣਗੇ।
1: ਅੱਜ ਦੇ
0: ਹਾਂਜੀ
1: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
0: ਹਾਂਜੀ
1: ਉਹ
0: ਹਾਂਜੀ
1: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
0: ਬਿਲਕੁਲ ਬਿਲਕੁਲ
1: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਅਜਿਹਾ ਕਿਉਂ ਹੈਗਾ?
0: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
1: ਹਾਂਜੀ
0: ਸਾਰੀਆਂ
1: ਹਾਂਜੀ
0: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
1: ਹਾਂਜੀ
0: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
1: ਬਿਲਕੁਲ ਜੀ
0: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
1: ਹਾਂਜੀ
0: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
1: ਹਾਂਜੀ ਹਾਂਜੀ
0: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
1: ਠੀਕ
0: ਹੈ।
1: ਹੈ
0: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
1: ਹਾਂਜੀ
0: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
1: ਬਿਲਕੁਲ ਜੀ
0: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ। ਤਾਂ
1: ਹਾਂਜੀ
0: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
1: ਬਿਲਕੁਲ
0: ਕੋਈ ਫਾਇਦਾ ਨਹੀਂ ਹੈ।
1: ਹਾਂਜੀ ਹਾਂਜੀ
0: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
1: ਬਿਲਕੁਲ
0: ਇੱਕ
1: ਜੀ
0: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
1: ਸਹੀ ਰਾਹ ਦਿਖਾਉਣ ਦੀ ਲੋੜ ਹੈ।
0: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ, ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।

0: ਤੇ
1: हाँ
0: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ, ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਵਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ, ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕਿ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ,
1: ਅੱਛਾ ਜੀ
0: ਤਾਂ ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੋਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ, ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੋਬ ਹੈ, ਔਰ ਉਹਨਾਂ ਨੂੰ ਜੋਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੋਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੋਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ,
1: ਸਹੀ ਗੱਲ,
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੋਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ।
0: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
0: ਤਾਂ ਰੀਜਨਿੰਗ ਪਾਰਟ ਹੋ ਗਿਆ ਜੀ ਕੇ ਕਰੰਟ ਅਫੇਅਰ ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ
0: ਸਿਲੈਕਸ਼ਨ
1: ਬਿਲਕੁਲ
0: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ।
0: ਹਾਂ ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
1: बिल्कुल जी। एक
0: बट
1: मैम, हाँ जी
0: हाँ जी बट अगेन ना अपने च ये चीज दी कमी है साडे मोस्टली जेड़ा साडा पेंडू तबका है साडे जेड़े विलेजेस च रहंदी यूथ है
1: हाँ जी
0: उन्हां नू ना इस चीज दी अवेयरनेस ही नहीं है कि केड़े केड़े सरकारी नौकरियां निकलदियां ने केड़े केड़े टेस्ट हुंदे ने सरकारी नौकरियां नू लैण दे लई ठीक है तां ओह चीज दी अवेयरनेस क्रिएट करना बहुत जरूरी है।
1: हाँ बिल्कुल, ये तो जरूरी है, जे पता ही
0: हाँ
1: नहीं हैगा
0: जी
1: तो करेंगे की।
0: हाँ बिल्कुल तां हुण जेड़ा मैं तुहानू पहलां सब इस दे बिटवीन ही मैं तुहानू इक साडा जो एक्टिविटी शेयर कीती सीगी कि असी अपने कैंडिडेट्स दी लिस्ट निकालदे हां और उन्हां नू अवेयर करदे हां उन्हां नू बल्क मैसेजेस दे थ्रू उन्हां नू अवेयरनेस दिंदे हां कि
1: हाँ
0: ए
1: जी
0: वाले टेस्ट निकले हुए ने तुसी अप्लाई कर सकते हो।
1: अच्छा जी
0: तां इसी तरीके दे नाल ए चीज दे विच असी कम कर रही हां बट यही है कि साडे कोल जद तक यूथ खुद चल के साडे कोल आके पुछेगी नहीं या उन्हां दे खुद अंदर इंटरनल मोटिवेशन नहीं होएगा कुछ करन दा तां उदों तक साडियां जेहड़ियां कोशिशां नहीं कामयाब नहीं हो
1: नहीं हो
0: सकदियां जब तक
1: सकदियाँ।
0: यूथ खुद नहीं मोटिवेट हुंदी कम करन दे लई या
1: बिल्कुल जी
0: फिर तैयारी करन दे लई किसी भी कॉम्पिटिटिव एग्जाम दी।
1: बिल्कुल जी। मैडम साहिबाना जी, तुहाडियां गल्लां बड़ियां कीमती ने जो लगातार सुनते रहना चाहिए है, पर समा जिड़ा हैगा वो सानू इजाजत नहीं दिंदा कि आपां
0: हाँ जी
1: होर इन्हां गल्लां नू सुनते रहिए, ये गल्लबात आपां करते रहिए, विचार चर्चा करते रहिए। सो अज का जिहड़ा समा साडा वो समाप्त हुंदा है। तुहाडा बहुत बहुत धन्नवाद, तुसीं बड़ियां कीमती गल्लां साडे श्रोतियां दे नाल सांझियां कीतियां।
0: जी
1: हुण वेला हो गया प्रोग्राम नूं समाप्त करन दा।
0: आ
1: रेडियो दुआबा
0: हाँ जी
1: ते श्रोतियां दा मैं धन्नवाद करदा जिन्हां ने साडे प्रोग्राम नूं बड़े वधिया तरीके नाल सुणिया, ते उम्मीद करदे हां इन्हां गल्लां नूं सुण के, इन्हां नूं अपना के, ते अपनी जिहड़ी जिंदगी है, अपना भविख है, उहनूं बेहतर बनाउण वल वधोंगे। तुहाडा सारिआं दा बहुत बहुत धन्नवाद, शुक्रिया जी।
0: थैंक यू सर थैंक यू।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋ ਜਾ ਰਿਹਾ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਹੈ ਕਲਮਨਾਥ ਜਿਹੜੀ ਹੈ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇਹ ਕਾਵਿ ਸੰਗ੍ਰਹਿ ਹੈ ਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋਂ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੋਰਾਂ ਦੇ ਜੇ ਘਰਾਂ ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕੇ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀ।
0: ਲੱਦੜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੂ ਜੀ ਨੂੰ ਸੱਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੂ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਰਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਵ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਵ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦਿਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਾ ਲਾਈ ਕਾਈ, ਜੋ ਦੁਨੀਆਂ ਲਈ ਅੰਦਾਤਾ ਬਣਿਆ ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ। ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ ਤਰਾਈਆਂ ਨਹਿਰੇ ਚ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ ਸਰਕਾਰ ਦੀਆਂ, ਤਰੀਆਂ ਤਰਾਈਆਂ ਨਹਿ ਰਹਿ ਜਾਂਦੀਆਂ ਯੋਜਨਾ ਸਭੇ ਬਣਾ ਕੇ, ਅੰਤ ਨਿਰਾਸ਼ਾ ਪੱਲੇ ਪੈਂਦੀ ਮੰਡੀਆਂ ਦੇ ਵਿੱਚ ਜਾ ਕੇ, ਵਰਤਮਾਨ ਚ ਸਭ ਦਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਵਰਤਮਾਨ ਚ ਸਭ ਕਾ ਸਾਥ ਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ। ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ, ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ, ਸੁਣਿਓ ਜ਼ਰਾ, ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾਂ। ਕਦ ਬਦਲੂਗਾ ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾਂ ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾਂ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ ਜਗ 'ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
0: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਖੋਜ ਚੱਲ ਰਿਹਾ, ਇਸ ਕੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥਣ,
6: ਬਹੁਤ ਹੀ ਸਤਿਕਾਰਯੋਗ ਹਰਬੰਸ਼ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀ ਮਾਣ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ। ਪੁੱਤਾ ਪੁੱਤਾ ਲੱਗਦਾ ਮੈਨੂੰ ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ। ਬੇਸਮਝੀ ਵਿੱਚ ਅੰਨਦਾ ਤੈਨੂੰ ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ। ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ। ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ। ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ ਧੁੱਪਾਂ ਵਿੱਚ ਹਾਂ ਹਾੜੀ ਵੜਦੀ। ਕਰਜ਼ੇ ਦੇ ਮਾਰੇ ਪੁੱਤ ਮੇਰੇ, ਕਰਜ਼ੇ ਦੇ ਮਾਰੇ ਪੁੱਤ ਮੇਰੇ, ਨਿੱਤ ਖੁਦਕੁਸ਼ੀਆਂ ਕਰਦੇ। ਕੰਗਾਲ ਕੀਤਾ ਦੇਸ਼ ਨਿਤਾਵਾਂ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ। ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ ਸੁਣ ਕੰਗਣਾ, ਹੈਰਾਨ ਹੋਵਾਂ ਤੇਰੀ ਸੋਚ ਤੇ ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਔਰਤ ਹੀ ਔਰਤ ਦੀ ਵੈਰੀ ਹੈ। ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ, ਭਾਵੇਂ ਟਾਇਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
0: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
7: ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਸਲੇ ਕਿੰਨੇ ਸਨ ਬੁਲੰਦ, ਪੈਰ ਲਹੂ ਲੁਹਾਨ ਸਨ ਤੇ ਹੌਸਲੇ ਕਿੰਨੇ ਸਨ ਬੁਲੰਦ। ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ, ਅੱਜ ਵੀ ਪੈਰਾਂ ਦੀ ਛਾਪ ਸੜਕ 'ਤੇ ਜਿਉਂ ਦੀ ਤਿਉਂ ਹੈ ਕਾਇਮ। ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ। ਉਹ ਰੱਬਾ, ਸੋ ਆਖਰੀ ਬੰਦ ਹੈ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ। ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ, ਨਾ ਰਾਹਾਂ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
0: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
8: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
0: ਹੁਣ ਮੈਂ ਸੱਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
9: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਏ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਏ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈ ਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
0: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੋੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
10: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੀ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰਨੀ ਹੈ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ, ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ, ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ, ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ, ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ੍ਹ ਦਾ ਮਹੀਨਾ, ਜੇਠ ਦੀ ਗਰਮੀ ਤਪਦੇ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੇ 'ਚ ਵੀ ਇਹ ਸੌਂਦਾ ਕਦੇ ਨਾ, ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਇਹ ਜੱਗ ਦਾ ਅੰਨਦਾਤਾ ਹੈ ਇਸ ਨੂੰ ਨਾ ਇਗਨੋਰ ਕਰੋ, ਇਹ ਜੱਗ ਦਾ ਅੰਨਦਾਤਾ ਹੈ ਇਸ ਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੇ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ, ਔਰਤਾਂ ਜਾਗ ਪਈਆਂ ਹਨ ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਸਾਰਾ ਭਾਰਤ ਇੱਕ ਹੈ ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
0: ਸ਼ਬਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮੈਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
11: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ, ਤੂੰ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਯੇ ਜੀਵਨ ਤੇਰਾ ਹੈ ਯੇ ਬਸ ਨਾਮ ਕਾ। आदमी तू अगर आदमी ना बना तो ये जीवन भला है ये किस काम का।

तू ये जीवन भला है ये किस काम का, जिंदगी के लिए जैसे जल और पवन,

0: ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਾਇਰਾ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ, ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ, ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਮੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸ ਕਦੇ,

ਇੱਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ, ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ, ਕਹਿੰਦਾ ਸੀ ਜੋ ਖਾਸ ਕਦੇ।

ਸ਼ੀਸ਼ੇ ਅੱਗੇ ਖੜਕੇ ਜਦ ਵੀ ਚੇਤਾ ਆਇਆ ਬੀਤਦਾ ਬੀਤ ਪਲ

ਸਾਗਰ ਦੇ ਵਿੱਚ ਤਾਰੇ ਲਾਵਾਂ, ਚਾਹੇ ਡੁਬਕੀ ਗੰਗਾ ਦੀ

0: ਅਹਿਸਾਸ ਕਦੇ ਥੈਂਕ ਯੂ
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਹਰਭਜਨ ਸਿੰਘ ਅਪਾਸ਼ਿਕ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ
2: ਸ਼ੁਕਰੀਆ ਯਾਦ ਸਾਹਿਬ ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ ਪਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ ਕਿਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ ਦੇਸ਼ ਭਗਤਾਂ ਨੂੰ ਭੰਬਲ ਭੂਸਿਆਂ 'ਚੋਂ ਪਾਇਆ ਹੈ ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ
1: ਰੇਡੀਓ ਦੇ ਪਿਆਰੇ ਸਰੋਤਿਓ ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ ਹਰਦੀਪ ਸਿੰਘ ਦੀਪ ਜੀ ਨੂੰ ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ

0: ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਜਾ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਅਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾ 'ਚ ਠਰ ਜਾਣਗੇ। ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ। ਜਬਰ ਦੀ ਮੜੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ। ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਗੈਰਾਂ ਲਈ ਮਰਦੇ ਆਏ ਨੇ, ਵੇਖੀ ਆਪਣੇ ਲਈ ਵੀ ਹੱਸ ਹੱਸ ਕੇ ਮਰ ਜਾਣਗੇ। ਨਾ ਸੋਚੀ ਕਮਲੀਏ ਕਿ ਪੰਜਾਬੀ ਡਰ ਜਾਣਗੇ। ਦੋਸਤੋ, ਸਾਰੀ ਆਡੀਅੰਸ ਦਾ ਔਰ ਦੁਆਬਾ ਰੇਡੀਓ ਦੇ ਮਿਹਰਬਾਨ ਸਾਡੇ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ।
0: ਇਸ ਵਕਤ ਹਰਦੀਪ ਦੀਪ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਘੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਘੋਲ ਦੀ ਹਮਾਇਤ ਕਰੋਗੇ ਤੇ ਇਹ ਕੱਲੀ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਘੋਲ ਜਿਹੜਾ ਇਸ ਵੇਲੇ ਲੋਕ ਘੋਲ ਬਣ ਚੁੱਕਾ ਹੈ ਤੇ ਉਸ ਦੀ ਹਮਾਇਤ ਹੈ ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਹੈ। ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ, ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 8 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਮੈਂ 29ਵਾਂ ਕਵੀ ਦਰਬਾਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ. ਨਵੰਬਰ ਦਾ ਮਹੀਨਾ ਹੈ. ਨਵੰਬਰ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਮਾਂ ਬੋਲੀ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਸਮਾਗਮ ਕਰਦੇ ਹਾਂ ਤੇ ਮਾਂ ਬੋਲੀ ਮਨੁੱਖ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਹੁੰਦੀ ਹੈ. ਇਸ ਦੇ ਬਿਨਾਂ ਉਸ ਦਾ ਸਮੁੱਚਾ ਵਿਕਾਸ ਨਹੀਂ ਹੁੰਦਾ ਤੇ ਬੱਚਿਆਂ ਨੂੰ ਜਿਹੜਾ ਆ, ਜੋ ਕੁਝ ਵੀ ਅਸੀਂ ਸਿਖਾਉਣਾ ਚਾਹੁੰਦੇ ਹਾਂ ਜਾਂ ਬੱਚੇ ਜੋ ਕੁਝ ਸਿੱਖਦੇ ਨੇ, ਉਹ ਸਾਰਾ ਕੁਝ ਜਿਹੜਾ ਮਾਂ ਬੋਲੀ ਰਾਹੀਂ ਸਿੱਖਦੇ ਨੇ. ਤੇ ਜੇ ਅਸੀਂ ਬੱਚੇ ਨੂੰ ਆਪਣੀ ਉਸਦੀ ਪੜ੍ਹਾਈ, ਉਸਦੀ ਵਿੱਦਿਆ, ਉਸਦੀ ਸਿੱਖਿਆ ਮਾਂ ਬੋਲੀ ਵਿੱਚ ਦੇਵਾਂਗੇ ਤਾਂ ਉਹ ਬਹੁਤ ਵਧੀਆ ਉਸਦੀ ਉਸਾਰੀ ਹੁੰਦੀ ਹੈ, ਉਹ ਬਹੁਤ ਵਧੀਆ ਮਨੁੱਖ ਬਣਦਾ ਹੈ. ਤੇ ਜੇ ਅਸੀਂ ਉਸ ਨੂੰ ਮਾਂ ਬੋਲੀ ਦੀ ਥਾਂ ਤੇ ਹੋਰ ਭਾਸ਼ਾਵਾਂ ਦੇ ਵਿੱਚ ਉਸਦੀ ਸਿੱਖਿਆ ਦਾ ਪ੍ਰਬੰਧ ਕਰਦੇ ਹਾਂ ਤਾਂ ਉਸਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ. ਤੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ. ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ. ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ. ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ. ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ ਜਿਹੜੀ ਉਹ ਆਪ ਜਾਣਦੇ ਨੇ, ਜਿਹੜੀ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਭਾਸ਼ਾ ਸਿਖਾਈ ਆ, ਉਸੇ ਭਾਸ਼ਾ ਦੇ ਵਿੱਚ ਜਿਹੜੀ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਆ ਉਹ ਬੋਲੀ ਸਿਖਾਉਣ. ਤੇ ਜੇ ਅਸੀਂ ਹਰ ਕੋਈ ਆਪਣੇ ਜਿਹੜਾ ਆ ਬੱਚਿਆਂ ਨੂੰ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਂ ਬੋਲੀ ਤੇ ਕੇਂਦਰਿਤ ਰੱਖ ਕੇ ਉਹਨਾਂ ਦੀ ਸਿੱਖਿਆ ਦਾ ਪ੍ਰਬੰਧ ਕਰਾਂਗੇ ਤਾਂ ਉਹ ਆਪਣੇ ਲਈ, ਆਪਣੇ ਸਮਾਜ ਲਈ ਤੇ ਆਪਣੇ ਦੇਸ਼ ਲਈ ਜਿਹੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਨੇ. ਤੇ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ. ਬਬਲੀ ਸੋਹਤਾ,
2: ਮੈਂ ਰੋਹਨਸੁਰੀ ਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ. ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ, ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ. ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ. ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ. ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ. ਮੈਂ ਉੱਜੜੀ ਬਾਗਾਂ ਦੀ ਬੁਲਬੁਲ,

0: ਧੰਨਵਾਦ ਧੰਨਵਾਦ।
1: ਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ। ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀ ਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ

0: ਸ਼ਾਮ ਆਵੇ। ਇੱਥੇ ਸੰਦੇ ਪੈਣੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ। ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ। ਅਸੀਂ ਟਨਾਂ ਦੇ ਟਨ ਪੈਦਾ ਕਰਦੇ ਇੱਕ ਪਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਂ ਦੇ। ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਤੈਨੂੰ ਕਿੱਥੋਂ ਚੋਰੀਆਂ ਪਾਮ ਆਵੇ। ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ। ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਮ ਆਵੇ, ਤੈਨੂੰ ਕਿੱਥੋਂ ਚੂਰੀਆਂ ਪਾਮ ਆਵੇ, ਤੈਨੂੰ ਕਿੱਥੋਂ ਚੂਰੀਆਂ ਪਾਮ ਆਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ। ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ। ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ, ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਧੂੜ ਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਫ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਬਹੁਤ ਉਦਾਸ ਹੈ। ਧੰਨਵਾਦ।
1: ਮੇਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
3: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ ਮੈਂ, ਗੌਰ ਕਰਨਾ। ਹੱਕ ਦੇ ਗਿਓ ਨੈਣਾ ਨੂੰ

0: ਧੰਨਵਾਦ ਜੀ।
1: ਦੀਪ ਨਰਾਜਕੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨੀ ਮਹਿਕ ਜੀ ਨੂੰ। ਖੈਰਨੀ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨੀ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਟਸ ਲੈਂਪ। ਦ ਪੋਇਮ ਗੋਜ਼ ਐਜ਼, ਦ ਲੈਂਡ ਵੇਅਰ ਆਈ ਸਪੈਂਡ ਹੈਪੀ ਆਰਸ, ਵਿਜ਼ਿਟਡ ਦੋ ਕੀਪ ਹੌਂਟਿੰਗ ਵਿਦ ਹੈਪੀ ਮੈਮਰੀਜ਼, ਆਫ ਹਾਊ ਆਈ ਰੈਨ ਐਂਡ ਹਾਈਡ, ਆਫ ਹਾਊ ਆਈ ਸੈਟ ਇਨ ਅ ਕੋਰਨਰ ਐਂਡ ਸੈਂਗ ਮੈਰਲੀ ਹੈਪੀ ਸੌਂਗ, ਆਫ ਹਾਊ ਦ ਫੋਕ ਟੇਲਸ ਆਰ ਰੀਟੋਲ, ਇੰਡਿਊਸ ਐਕਸਾਈਟਮੈਂਟ ਐਂਡ ਐਵਰ ਡਿਜ਼ਾਇਰ to know more of the folklores. Beneath the arch lamp that lightened the whole vicinity, neither I nor my comradery were in a hurry to head home. Stumble and regain consciousness. Make me ponder, had I been young, would anything change? I wonder, still and still, with the same sweetness of infantile mindset, do not hold any more. Thank you.
1: ਖੈਰਨੀ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। जी आया
3: दो आवा रेडियो के सभी श्रोताओं को दिया शर्मा का प्यार भरा नमस्कार। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूँ आप सबके सामने अपनी एक रचना लेकर जो दीपावली से ही संबंधित है। आशा करती हूँ आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना, खोए बचपन के लिए दिया जलाकर, खोए बचपन के लिए दिया जलाकर भाव सुगंधित कर लेना, खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना, माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना, श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना, जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वह अपनी रचना लेके हाजिर हो। सुखराज सिकंदर जी जिहड़ी इस बार अपनी रचना लेके हाजिर हो रहे ने, वह जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा आ पलां नूं सुखराज सिकंदर ने फड़न की कोशिश की है। सुखराज सिकंदर जी थोड़ा स्वागत है।
0: सत श्री अकाल, नमस्ते, सलाम, अदब दोस्तो, मैं ताडा अपना सुखराज सिकंदर हर बार की तरह दुआबा रेडियो और हरबंस सिंह साहब जी ने इस नमाणे नूं फिर माण बख्शिया। मैं अपनी रचना लेके हाजिर हाँ। जदों मेरी मौत हुई, जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। जदों मेरी मौत हुई एक वक्खरा नज़ारा सी, हर कोई रोंदा सी जिवें सब दा सहारा सी। हर पासे शोभा मेरी सारे भर दे हंगारा सी, हर पासे शोभा मेरी सारे भर दे हंगारा सी। एक मैं ही कला सी हरेक नूं प्यारा सी, एक मैं ही कला सी हरेक नूं प्यारा सी। दुश्मन भी कोल आए, दुश्मन भी कोल आए, बड़े अथरू वहाउंदे सी, लगदा सी इंज मैनू कीती ते पछताउंदे सी। यारां दा सी यार कहिंदे, बंदा बड़ा नेक सी, यारां दा सी यार कहिंदे, बंदा बड़ा नेक सी। कोई मंदा ना बोले मैनू मिठी जबान हरेक सी, कोई मंदा ना बोले मैनू मिठी जबान हरेक सी। इस चंद्रे जगदा मैं, इस चंद्रे जगदा मैं जिवें मोह सारा ठगिया, मरिया बंदा किन्ना चंगा वह मैनू मरिया पता लग्या, वह मरिया बंदा किन्ना चंगा मैनू मरिया पता लग्या। एवें जीऊ के लंघाई, एवें जीऊ के लंघाई जमदे मर जाते चंगा सी, सारे मैनू किन्ना चाहते एक मैं ही बोलदा मंदा सी, सारे मैनू किन्ना चाहते एक मैं ही बोलदा मंदा सी। एवें गुस्सा करता रहा, एवें गुस्सा करता रहा मैं ताके जहान नूं, दस कत मंदा बोलिया मैं अपनी रकान नूं। एवें गुस्सा करता रहा मैं ताके जहान नूं, दस कत मंदा बोलिया मैं अपनी रकान नूं। जो मत्थे त्यूड़ी पाउंदी रही, जो मत्थे त्यूड़ी पाउंदी रही बुरा हाल वहन पाउंदी सी, सिकंदरा मरिया पता लगा वह किन्ना मैनू चाहुंदी सी, सिकंदरा मरिया पता लगा वह किन्ना मैनू चाहुंदी सी। बहुत बहुत धन्यवाद जी, थैंक यू।
1: राज सिकंदर दी कविता तो बाद हुण मैं लुधियाना बस्ती शायरा बलजीत घोलिया जी नूं सदा देंगा। बलजीत घोलिया जी अपनी रचना दे विच कह रहे ने, मैं कोरे कागज वर्गी सी, देखिए ये कोरा कागज किहो जिहा है ते कोरे कागज दे उत्ते कौन कोई रंग वखेर रहा है ते किवें इस रंगां दे खेड़ नूं साडी शायरा जिहड़ी आ पेश करदी आ। बलजीत कोलिया जी थोड़ा स्वागत है।
4: मैं कोरे कागज वर्गी सी, मैं कोरे कागज वर्गी सी ते ओ रंगां नाल भरदा गया, ते ओ रंगां नाल भरदा गया। अचानक ऐसा तूफान आया, अचानक ऐसा तूफान आया ते मैनू बेरंगी ओ कर गया, ते मैनू बेरंगी ओ कर गया। मैं कोरे कागज वर्गी सी, मैं कोरे कागज वर्गी सी। ओ सामना सकिया जज्बातां नूं, ओ ਸਾਂਭ ਨਾ ਸਕਿਆ ਜਜ਼ਬਾਤਾਂ ਨੂੰ ਵੀ ਉਹਤੇ ਪਿਆਰ ਹਾਵੀ ਹੋ ਗਿਆ, ਉਹਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸਮਾਰ ਸੁਪਨੇ ਮੇਰੇ ਅੱਖਾਂ ਦੇ,
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚੰਦ ਸਿੰਘ ਸਫਰੀ ਜੀ ਦੇ ਪੁੱਤਰ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ। ਗੁਰਪ੍ਰੀਤ ਸਫਰੀ ਜੀ ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
6: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ ਜਲਾ ਨਾ ਦੇਣ ਏ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ ਖੁਦਾ ਤੂੰ ਹੀ ਸਲਾਮਤ ਸਭ ਨਗਰ ਕਰ ਬਸਤੀਆਂ ਰੱਖੀ ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ ਕਿ ਹੋਵੇ ਨੇੜ ਤਾਂ ਬੇਸ਼ੱਕ ਜ਼ਰਾ ਕੁ ਦੂਰੀਆਂ ਰੱਖੀ ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਨਾ ਲਾਮੀ ਗਮ ਕੋਈ ਦਿਲ ਨੂੰ ਇਹ ਵਿੱਚੋਂ ਖੋਖਲਾ ਕਰਦੇ ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ ਔਰ ਸ਼ੇਅਰ ਦੇਖਣਾ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਨਫ਼ਾ ਨੁਕਸਾਨ ਕੀ ਤੱਕਣਾ ਖਿੜੇ ਚਿਹਰੇ 'ਚ ਤੱਕਣੇ ਨੇ ਗਮਾਂ ਦੇ ਭਾਵ ਦਾ ਦੇ ਤੂੰ ਅਤੇ ਖੁਸ਼ੀਆਂ ਸਸਤੀਆਂ ਰੱਖੀ ਔਰ ਗਜ਼ਲ ਦਾ ਮਗਤਾ ਹੈ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ ਉਲਝੇ ਬੜੇ ਮਸਲੇ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਉਹ
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਅੱਜ ਕੱਲ੍ਹ ਕਿਸਾਨ ਕੋਲ ਚੱਲ ਰਿਹਾ ਕਿਸਾਨ ਕੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ
7: ਹਾਂਜੀ ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ ਅੰਨਦਾਤਾ ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ ਜੇ ਫਸ

0: ਧੁੱਪਾਂ ਤੇ ਠੰਡਾਂ ਨੂੰ ਆਪਣੇ ਪਿੰਡੇ ਉੱਤੇ ਜਰਦੇ, ਹੀ ਰਜਾਉਂਦੇ ਹੋਰਾਂ ਨੂੰ ਪਰ ਆਪਣੇ ਭੁੱਖੇ ਮਰਦੇ। ਮਿੱਟੀ ਨਾਲ ਮਿੱਟੀ ਹੋ ਵਿੱਚੋਂ ਸੋਨੇ ਨੂੰ ਕੱਢ ਲੈਣਾ, ਨਾ ਮਾਰੂ ਕਿਸਾਨਾਂ ਨੂੰ ਇਹਦਾ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ ਦੱਸੋ ਕੀ ਹੋਰ ਬਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ, ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਈ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ, ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਾਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ ਵਸਨੀਕ ਨਵਾਂਸ਼ਹਿਰ। ਅੱਜ ਮੈਂ ਦੁਆਬਾ ਰੇਡੀਓ 'ਤੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਾਹਮਣੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ, ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ, ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਜੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾਂ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ

हर कोई जांदा वारी वारी, हर कोई जांदा वारी वारी।

ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ। ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ। ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਵਸਲ ਦੀ ਜਾਣ ਨਾ ਤੂੰ ਪਾਸ਼ਾ ਕੋਈ ਹੱਸਦੇ ਨਿੱਕੇ ਬੁੱਲਾਂ ਕੋਲੋਂ ਦੂਰ ਸਦਾ ਹੀ ਨਿਰਾਸ਼ਾ ਹੋਈ।

ਅਤੇ ਆਖਰੀ ਬੰਦ, ਸ਼ੁੱਧ ਤੇ ਕੋਮਲ ਮਨ ਜੋ ਤੇਰਾ, ਬਣ ਜਾਏ ਜੀਵਨ ਜੇ ਮੇਰਾ।

0: मेरे बचपन मोड़ मुहारा, सिर निवा मैं अर्ज गुजारा। मेरे बचपन मोड़ मुहारा, मेरे बचपन मोड़ मुहारा। धन्यवाद।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸੋ ਪੇਸ਼ ਕਰ ਰਿਹਾ ਗਜ਼ਲ ਜਿਹਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮ ਮਹਿਫਲ ਦੇ ਅੰਤ ਦੇ ਵਿੱਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
3: ਜੇ ਦਾ ਹਰ ਇਕਰਾਰ ਹੀ ਝੂਠਾ ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ ਕੁੱਟ ਦਾ ਰਾਜ ਹੋਵੇ ਅਸੀਂ ਉਸ ਸਰਕਾਰ ਤੋਂ ਕੀ ਲੈਣਾ। ਹੋ ਜਿਹਦਾ ਫੁੱਲ ਵੀ ਕੰਢਿਓ ਵੱਧ ਚੁੱਬੇ ਅਸੀਂ ਉਸ ਬਾਹਰ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਸ਼ ਸਿੰਘ ਨੂੰ ਦਿਓ ਆਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਸ਼ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ಮಹಾಪವರ್ ರೇಡಿಯೋ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ. ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ. ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ. ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ. ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ. ਸੋ ਚਾਹਲ ਸਾਹਿਬ, ਸਵਾਗਤ ਹੈ ਜੀ. ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ.
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ. ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ. ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ. ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ. ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ. ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ. ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ. ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰ ਇਹ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ. ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ. ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ. ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ. ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ. ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ. ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ.
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ. ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ. ਮੈਂ
1: ਜੀ ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ ਵਨ ਟੂ ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ, ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਨ ਸਿੰਘ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ ਹੈ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀ ਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ਼ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀ ਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20,000 ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: ਜੀ ਜੀ
2: ਦੂਸਰੀ
1: ਜੀ
2: ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ ਹੈ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ,
1: ਜੀ
2: ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ,
1: ਜੀ ਜੀ
2: ਪਰ
1: ਜੀ
2: ਇਹ
1: ਜੀ
2: ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ
1: ਜੀ ਜੀ
2: ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਇਹ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ
1: ਜੀ
2: ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ
1: ਜੀ
2: ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ
1: ਜੀ
2: ਤੁਸੀਂ
1: ਜੀ ਜੀ
2: ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ,
1: ਜੀ
2: ਬਹੁਤ
1: ਜੀ
2: ਅੱਛੇ
1: ਜੀ
2: ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ
1: ਬਿਲਕੁਲ
2: ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ,
1: ਜੀ ਜੀ
2: ਗਾਇਕੀ
1: ਜੀ
2: ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ
1: ਬਿਲਕੁਲ
2: ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ,
1: ਜੀ ਜੀ
2: ਇਹ ਵੀ
1: ਜੀ ਜੀ
2: ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ,
1: ਜੀ
2: ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜਿਹੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ
1: ਜੀ ਜੀ
2: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ
2: ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ
2: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NAS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ। ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ। ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ, ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ। ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ ਤਿੰਨ ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ। ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ। ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ। ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚੋਂ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ।
1: ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਤੇ ਸਾਰੀਆਂ ਚੀਜ਼ਾਂ ਨੇ, ਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ। ਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਫਟ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਨੀ ਕਹੂੰਗਾ ਫੈਨ ਨੀ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵਡ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: हाँ जी सत श्री अकाल दोस्तों, प्रोग्राम सिक्ख्या ते रुजगार लैके मैं समरजीत सिंह शमी तुहाडी सेवा च हाजिर हाँ। तुसीं सुन रहे हो दुआबा रेडियो, तुहाडी अपनी आवाज़। दोस्तों सिक्ख्या ते रुजगार दे विच तुहानूं पता है कि असीं वख वख जो मुद्दे ने जुड़े हुए विषय दे नाल, चाहे वह काउंसलिंग होए, चाहे वह रुजगार नाल जुड़ी हुई कोई गल होवे, उहदे उत्ते आपां चर्चा करदे आ, सिक्ख्या नाल जुड़ियां गल्लां करदे आ, एजुकेशन दे उत्ते गल करदे आ। तो इस सारे प्रक्रिया दे विच एक बहुत ही महत्वपूर्ण जिहड़ा विषय है वह आता है पेरेंटिंग, यानी कि बच्चे का पालन पोषण। सो अज इस महत्वपूर्ण विषय के उत्ते गलबात करन लई साडे नाल जुड़े ने पैनलिस्ट डॉक्टर भावना गुप्ता जी। बहुत बहुत स्वागत है डॉक्टर साहब तुहाडा।
1: थैंक यू।
0: तो दोस्तों डॉक्टर भावना गुप्ता जी को चेयरपर्सन हैं टर्न अराउंड एजुकेशनल एंड कंसल्टेंसी सर्विसिज जलंधर। तो इस तो इलावा वो बतौर डॉक्टर भी प्रैक्टिस करते हैं, तो काउंसलिंग दे विच बहुत सरगर्म ने, तो इंडस्ट्रियल ट्रेनिंग वो दे रहे ने, तो स्टूडेंट्स नू करियर गाइडेंस दे विच उन्हां दा बहुत वड्डा जिहड़ा समा जिहड़ा लगता है, बहुत योगदान है उन्हां दा। तो विशेष तौर पर पेरेंटिंग वर्कशॉप्स वो ऑर्गनाइज करते हैं, तो उहदे विच मापियां नू किवें जिहड़ा गाइड करते हैं, अज आपां जाणांगे उन्हां कोलों। तो डॉक्टर साहब सब तो पहला तो जो सवाल ये आता है मन दे विच कि पेरेंटिंग की है, पालन पोषण की है, इन्हें आप कैसे डिफाइन करते हैं
1: जी? पेरेंटिंग सब तो पहला सानू ये समझना चाहिए कि सब तो कॉम्प्लीकेटेड जॉब और फुल टाइम जॉब है पेरेंटिंग
0: जी। जी
1: इहदा कोई निर्धारित समा नहीं है, जब तक तुसी पेरेंट्स हो पेरेंटिंग चलती रहती है
0: जी। जी
1: एक बच्चे नू पैदा करना, उस दियां जरूरतां पूरियां करना, और जिस तरह आपां कहने कि सारे इदां ही पलदे है
0: जी, जी
1: ये पेरेंटिंग नहीं है। पेरेंटिंग इस तो वध के है कुछ
0: जी।
1: तुसी एक बच्चे नूं ओ बनाना जो तुसी बनाना चाहते हो, उसनूं टाइम देना पैंदा है।
0: बिल्कुल बिल्कुल जी।
1: उहदे लई जो एफर्ट्स लगदियां है वह सब इस पेरेंटिंग दे विच आ जांदा है
0: जी। जी जी जी। तो ये अपने आप दे विच उम्र भर चलन वाला
1: मापिया
0: लई जिहड़ा काम
1: है, बिल्कुल
0: ते एक दिन वाला काम नहीं हैगा।
1: हां जी हां जी।
0: इहदे उत्ते गल हो गई ते खत्म हो गई।
1: हां जी।
0: ਇਹਦੇ ਜੀਪਰ ਹੀ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ।
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ। ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ।
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ
0: ਉਹ ਓਕੇ ਹੈ।
1: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ
0: ਜੀ ਜੀ ਜੀ ਜੀ।
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ, ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ
0: ਜੀ ਜੀ ਜੀ।
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ
0: ਜੀ ਜੀ।
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿਉਂਕਿ ਮੈਂ ਕਿਹਾ
0: ਜੀ ਜੀ ਜੀ। ਬਿਲਕੁਲ ਬਿਲਕੁਲ।
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ।
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ
0: ਜੀ ਜੀ।
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
0: ਜੀ।
1: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੇ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ ਜੀ ਜੀ ਜੀ।
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ।
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
0: ਜੀ ਜੀ ਜੀ
1: ਦੈਟ ਇਜ਼ ਅਥੋਰਿਟੇਟਿਵ ਠੀਕ ਹੈ
0: ਜੀ ਜੀ
1: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ
0: ਪਰਮਿਸਿਵ
1: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ
1: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
0: ਉਹਨੂੰ
1: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
0: ਜੀ ਜੀ ਜੀ ਜੀ ਜੀ ਬਿਲਕੁਲ
1: ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
0: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ
1: ਹਾਂਜੀ ਠੀਕ ਹੈ
0: ਬਿਲਕੁਲ
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
0: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
1: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ ਬੱਚੇ ਲਈ ਨਹੀਂ ਹੈ
0: ਬਿਲਕੁਲ ਬਿਲਕੁਲ
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ
1: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
0: ਉਹ ਨਹੀਂ
1: ਬਣਦਾ
0: ਬਿਲਕੁਲ ਬਿਲਕੁਲ ਜੀ
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰਿਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
0: ਦੋਨਾਂ ਦੀ ਗੱਲ ਹੋ ਰਹੀ ਹੈ
1: ਹਾਂਜੀ
0: ਉਸਦੇ
1: ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ
0: ਜੀ ਜੀ
1: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ

0: पेरेंटिंग जो पले है अथॉरिटेरियन स्टाइल ही रहा है,
1: जी
0: और
1: जी
0: अज तक भी पता नहीं शायद इंडिया का यह रहा है कि ओबीडियंस है ना जी,
1: जी जी
0: वो ये ही लभी जाती है कि जो असी कहने वो ये करता है, अपने हालातों तो सीखा ना,
1: पीढ़ी दर पीढ़ी चल रही
0: है, पीढ़ी चल रहा है।
1: जी जी।
0: बच्चा उस तो अलग भी सोच सकता
1: है,
0: बच्चे का एक्सपोजर कुछ होर है,
1: बिलकुल
0: ठीक है ना, पर उथे क्योंकि डायलॉग नहीं है, क्वेश्चनिंग नहीं है, रीजनिंग नहीं है, तो उसनु वो मनन ले मजबूर है, वो
1: हुकम जिहड़ा है वो अटल है।
0: हाँ
1: बिल्कुल बिल्कुल जी। और इहदे तां फिर जिहड़ा बच्चा है इहदे विच मैनूं लगदा अगे जाके वो भी अगे इसे तरह ही अपनी अगली पीढ़ी दे विच वो सारा ट्रांसफर हुंदा, सारा कुछ ही उसे तरह ही चलदा रहिंदा है।
0: ये डिपेंड करेगा, देखो जिहड़े बच्चे नूं हर पल लगदा रहेगा कि ये गलत हो रहा है,
1: जी जी बिल्कुल,
0: हमेशा वो मन भी रहा है पर उन्हें यह एहसास है कि यह गलत है,
1: ये सही नहीं हो रहा,
0: वो सोचेगा कि मैं इन्हें बदल दिया, मैं अपने बच्चों नाले ना करा,
1: बिल्कुल, बिल्कुल।
0: क्योंकि हर पेरेंट अपने बच्चे लिए बहुत लविंग होता है,
1: बिल्कुल बिल्कुल बिल्कुल
0: ठीक है
1: जी।
0: जिस बच्चे की ट्यूनिंग हो गई कि यही ओबीडियंस है, ये ट्यूनिंग है, फाइन ट्यूनिंग, हौली हौली हौली हौली इन्हू तुसी संस्कार को जो भी को,
1: बिल्कुल
0: ठीक है ना, जिस दी ट्यूनिंग हो जाती है वो यही सीख जाएगा
1: जी, बिल्कुल। ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ,
0: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ,
0: ਬਿਲਕੁਲ
1: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
0: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ
1: ਜੀ।
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
0: ਹੈ ਨਾ,
1: ਬਿਲਕੁਲ ਹੈ ਜੀ।
0: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ, ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
1: ਬਿਲਕੁਲ ਠੀਕ ਹੈ,
0: ਹੈ ਨਾ,
1: ਬਿਲਕੁਲ
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
1: ਜੀ ਜੀ ਜੀ,
0: ਇਹ ਠੀਕ ਨਹੀਂ ਹੈ,
1: ਬਿਲਕੁਲ
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ, ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ, ਇਸ ਤੋਂ ਵੱਧ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ। ਠੀਕ ਹੈ, ਔਰ ਦੂਸਰੀ ਗੱਲ ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
0: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
1: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
0: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
1: ਬਿਲਕੁਲ ਬਿਲਕੁਲ।
0: ਠੀਕ ਹੈ, ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
1: ਜੀ ਜੀ ਜੀ, ਬਿਲਕੁਲ
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
1: ਬਿਲਕੁਲ
0: ਪਿਆਰ ਤੇ ਛੂਟ ਵਿੱਚ ਫਰਕ ਹੈ, ਤੁਸੀਂ ਪਿਆਰ ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ, ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ ਬਹੁਤਾ
0: ਬੱਚੇ ਦਾ ਕੋਈ ਕਸੂਰ ਨਹੀਂ ਹੈ,
1: ਬਿਲਕੁਲ
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
0: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ
0: ਹਾਂਜੀ
1: ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ?
0: ਹਾਂਜੀ,

0: ਉਹਨਾਂ ਬੈਲੈਂਸ ਕਰਦੇ ਹੋ?
1: ਦੇਖੋ ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th 10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ? ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ ਚ ਹੋਣਾ ਚਾਹੀਦਾ।
0: ਬਿਲਕੁਲ,
1: ਕਿਉਂਕਿ ਸਾਡੇ ਘਰ ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
0: ਕਿੱਥੇ ਸਟੈਂਡ ਕਰ ਰਿਹਾ,
1: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
0: ਜੀ, ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
0: ਜੀ ਜੀ ਜੀ, ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
0: ਜੀ ਜੀ,
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ,
0: ਉਹ
1: ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
0: ਜੀ।
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ,
0: ਪੜ੍ਹਨੇ ਪੈਣੇ ਆ,
1: ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਹੋਈ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਨਾਂ ਦੇ ਬੱਚਾ ਬਣੇ ਉਹ,
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ,
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੂਅਲ ਐਂਟਾਈਟੀ ਹੈ
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
0: ਜੀ ਜੀ, ਬਿਲਕੁਲ,
1: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਵਾਰ ਵਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ, ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ,
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
0: ਜੀ ਜੀ, ਬਿਲਕੁਲ।
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ, ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
1: ਬਿਲਕੁਲ ਹੋ ਰਿਹਾ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ,
0: जी
1: ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਈ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਅਦਾ ਹੈਗਾ।
1: ਹਾਂ ਉਹ ਇਹਦਾ ਵਾਅਦਾ ਜੇ ਇਸ ਨੂੰ ਪੋਜ਼ਿਟਿਵਲੀ ਲਓ।
0: ਜੀ ਜੀ
1: ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ।
0: ਜੀ ਜੀ
1: ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ,
0: ਬਿਲਕੁਲ
1: ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ।
0: ਜੀ ਜੀ
1: ਪ੍ਰਾਇੋਰਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇੋਰਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇੋਰਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇੋਰਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ। ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ।
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਇਹ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ ਬਿਲਕੁਲ।
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇੋਰਟੀ ਹੈ।
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ
0: ਉਹ ਕਹੇਗਾ ਛੱਡੋ ਪਰ ਇਹ
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
0: ਹਾਂ ਜੀ ਹਾਂ ਬਿਲਕੁਲ।
1: ਉਹ ਇਹ ਸਿੱਖ ਜਾਏਗਾ
0: ਹਾਂ
1: ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ। ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ।
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
1: ਬਿਲਕੁਲ।
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਅਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ।
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ 4 ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ 'ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ।
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ।
0: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ।
0: ਬਿਲਕੁਲ।
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ ਜੀ।
1: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ।
0: ਬਿਲਕੁਲ ਬਿਲਕੁਲ।
1: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ।
0: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ।
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
1: ਸਭ ਤੋਂ ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਹੈਗਾ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
1: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ।
1: ਹਾਂਜੀ।
0: ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
0: ਜੀ ਜੀ ਬਿਲਕੁਲ।
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ।
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ।
1: ਬਿਲਕੁਲ।
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
1: ਜ਼ਿੰਦਗੀ
0: ਦੇ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਆ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਝ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
0: ਬਿਲਕੁਲ
1: ਕਰਦਾ ਹੈ ਕੁਝ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ,
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ
1: ਹੁਣ
0: ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
1: ਬੱਚਾ ਕੋਰੀ ਸਲੇਟ ਸੀ,
0: ਜੀ ਜੀ ਬਿਲਕੁਲ।
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ ਬਿਲਕੁਲ,
1: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ
1: ਤਾਂ
0: ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ,
0: ਜੀ ਜੀ ਜੀ ਜੀ,
1: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ, ਪਤਾ ਨਹੀਂ,
1: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
0: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ
0: ਜੀ ਜੀ
1: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ
0: ਸਾਰਾ ਕੁਝ ਹੋ ਗਿਆ ਜੀ
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ ਕੁਝ ਅੱਛਾ ਸਿੱਖਣਾ
0: ਬਿਲਕੁਲ ਬਿਲਕੁਲ ਬਿਲਕੁਲ ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ ਇੱਕ ਪਲੇਟਫਾਰਮ ਮਿਲਿਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ
0: ਸ਼ੁਕਰੀਆ ਦੋਸਤੋ ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ ਹੁਣ ਦੇ ਅਮਰਜੀਤ ਸਿੰਘ ਚੰਨੀ ਨੂੰ ਆ ਗਿਆ ਰੱਬ ਰੱਖ

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ ਹੈ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ ਹੈ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ ਹੈ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਹਨਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ਾਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਜੀ।
2: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਤਾਂ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
2: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਆ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ ਹੈ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਇਅਰਸ ਤੁਸੀਂ ਉਸ ਤੇ ਕਰ ਸਕਦੇ।
2: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
3: ਬਿਲਕੁਲ।
2: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ ਹੈ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ। ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
3: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ, ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
2: ਬਿਲਕੁਲ ਸਹੀ।
3: ਫਿਰ ਜਦੋਂ 11ਵੀਂ 'ਚ ਹੁੰਦੇ ਹਾਂ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
2: ਐਡ ਹੋ ਗਏ, ਚਲੋ ਕੋਈ ਗੱਲ ਨਹੀਂ,
3: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
2: ਪੈਂਦੀ ਹੈ,
3: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
2: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। 9ਵੀਂ ਅੱਛਾ, ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ
2: ਪਲੱਸ ਪੁਆਇੰਟਸ।
3: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖਿਆ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤਾਂ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
2: ਅੱਛਾ ਸਰ,
3: ਸਪਨਾ
2: ਠੀਕ ਹੈ ਠੀਕ
3: ਪੇਰੈਂਟਸ
2: ਹੈ।
3: ਦਾ ਸੀਗਾ, ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
2: ਆਪ
3: ਬਣ
2: ਹੀ ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ।
3: ਬਿਲਕੁਲ, ਕਿ ਬਣਨਾ ਹੈਗਾ, ਮੈਡੀਕਲ ਲੈ ਲਈ, ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵਿੱਚ ਸੀ, ਆਪਸ਼ਨਲ ਰੱਖ ਲਈ।
2: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
3: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ। ਰੱਬ ਦੀ ਮਿਹਰ ਸੀ, ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
2: ਸਹੀ ਟਰੈਕ ਤੇ ਜਾ ਰਹੇ ਸੀ,
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ ਵਿੱਚ।
2: ਜੀ ਜੀ ਜੀ,
3: ਜਿਸ ਕਿਸੇ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸੇ ਨੂੰ ਲੱਗਦਾ CA ਬਣਨਾ ਹੈਗਾ, ਮੈਂ ਕਿਸੇ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ ਹੈ। ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ, ਅਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ, ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ। ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ। ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ, ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ, ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ। ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
2: ਬਿਲਕੁਲ ਬਿਲਕੁਲ, ਹਾਂਜੀ ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
3: ਬਿਲਕੁਲ ਬਿਲਕੁਲ,
2: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ। ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
3: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ ਜਨਰੇਸ਼ਨ ਆ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ ਇਫ ਯੂ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡ

0: ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਹੈ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ।
0: ਜੀ
1: ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ, ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ
0: ਉਹਨਾਂ
1: ਹੈਗਾ।
0: ਦੀ ਟ੍ਰੇਨਿੰਗ ਹੋਏ।
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ
0: ਹਾਂਜੀ
1: ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
0: ਹਾਂਜੀ
1: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ
0: ਜੀ
1: ਜਿਹੜੇ
0: ਜੀ
1: ਨੇ
0: ਜੀ
1: ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ
0: ਹਾਂ,
1: ਕਰ ਰਹੇ
0: ਇਹ ਨਹੀਂ ਹੈ ਤਾਂ ਵੀ ਉਹ ਹੈਗੇ ਆ,
1: ਤਾਂ ਵੀ ਦੇ ਐਗਜ਼ਿਸਟ। ਸੋ
0: ਐਗਜ਼ਿਸਟ
1: ਬੇਸਿਕਲੀ
0: ਹਾਂ
1: ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
0: ਬਿਲਕੁਲ
1: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ
0: ਜੀ
1: ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਕੁਛ
1: ਦੇ,
0: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ,
1: ਹਮਾਰੀ
0: ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
0: ਜੀ
1: ਬੰਦੇ ਹੁੰਦੇ ਆ, ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ
0: ਜੀ
1: ਬੈਚ ਦੀ ਗੱਲ ਵੀ ਕਰਦਾ, IAS
0: ਜੀ
1: ਬੈਚ ਦੇ ਵਿੱਚ
0: ਅੱਛਾ
1: ਮੇਰੇ ਨਾਲ
0: ਜੀ
1: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
0: ਅੱਛਾ ਜੀ
1: ਉਹ ਕਿਤੇ ਜੌਬ ਕਰ ਰਹੇ ਸੀਗੇ,
0: ਜੀ
1: ਕੋਈ
0: ਜੀ
1: ਕਿਸੇ
0: ਜੀ
1: ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ।
0: ਓ
1: ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ, ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ
0: ਕਿਆ
1: ਤੇ
0: ਪਤਾ
1: ਉਹਦੇ
0: ਕਿਆ ਪਤਾ
1: ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ,
0: ਜੀ
1: ਤੁਹਾਨੂੰ
0: ਜੀ
1: ਆਪਣੇ
0: ਜੀ
1: ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਵੀ
1: ਬਿਲਕੁਲ
0: ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ, ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ।
0: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਹੈ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ। ਤੋ
1: ਮਨ
0: ਇਹ
1: ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ ਜੀ
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
0: ਆਹਾ
1: ਹਮ ਜਬ
0: ਬਿਲਕੁਲ,
1: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ, ਵਾਹ ਜੀ
1: ਉਹ
0: ਵਾਹ,
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
0: ਹਾਂ
1: ਮੈਨੇ
0: ਬਿਲਕੁਲ,
1: ਯੇ ਅਚੀਵ ਕਰਨਾ ਹੈ,
0: ਜੀ ਜੀ
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ, ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ ਜੀ
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ
0: ਹਾਂਜੀ
1: ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ,
0: ਜੀ
1: ਠੀਕ
0: ਜੀ
1: ਹੈ,
0: ਜੀ ਜੀ
1: ਕਿਉਂਕਿ
0: ਜੀ
1: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
0: ਹਾਂ
1: ਮੈਂ ਇਹ ਫੇਲ ਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ,
0: ਕੋਸ਼ਿਸ਼ ਹੋ ਜਾਂਦੀ
1: ਕੋਸ਼ਿਸ਼ ਹੋ ਜਾਂਦੇ ਬਿਲਕੁਲ।
0: ਜੀ ਜੀ
1: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ, ਉਹ ਬਹੁਤ ਤੁਹਾਡਾ
0: ਉਹ
1: ਲਾਈਫ 'ਚ,
0: ਜ਼ਰੂਰੀ ਹੈ ਜੀ,
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ, ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ, ਬਹਿ ਜਾਓਗੇ, ਯੂ ਕ੍ਰਿਪ ਕਰਨ ਲੱਗ ਜਾਓਗੇ ਕਿ
0: ਹਾਂ
1: ਮੈਂ ਤਾਂ
0: ਕਰ
1: ਫੇਲ ਹੋ
0: ਲਈ,
1: ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਰੱਬ
1: ਦੇਣਾ,
0: ਨੇ ਠੀਕ ਨਹੀਂ ਕੀਤਾ,
1: ਰੱਬ ਨੂੰ ਦੋਸ਼ ਦੇ ਦਾ, ਗੁਆਂਢੀਆਂ ਨੂੰ ਦੋਸ਼ ਦੇ ਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ, ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ ਜੀ,
1: ਬਿਲਕੁਲ,
0: ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ ਤੇ ਲਿਖ ਕੇ ਲਾ ਲਿਆ ਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂ ਜੀ
1: ਹੁਣ
0: ਹਾਂ
1: ਤਾਂ
0: ਜੀ ਹਾਂ
1: ਦਿੱਲੀ
0: ਜੀ,
1: ਇੱਕ ਹੱਬ
0: ਉਹ
1: ਬਣ
0: ਤੇ
1: ਗਿਆ ਹੈ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ।
1: ਉੱਤੇ ਹੱਬ ਬਣ ਗਿਆ ਹੈ ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
0: ਨਿਕਾਲਦਾ।
1: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਸਹੀ,
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6 7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ
1: ਉਹ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3 4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ
0: ਜੀ
1: ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ,
0: ਹਾਂ
1: ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾ। ਇੱਕ ਪਲਾਨ ਬੀ ਹੋਣਾ ਲਾਈਫ ਚ ਹਰ ਚੀਜ਼ ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ
0: ਜ਼ਰੂਰੀ
1: ਜਿਵੇਂ
0: ਹੈ,
1: ਤੁਹਾਡੇ ਸਟੂਡੀਓ ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰ ਗਏ ਤੁਸੀਂ ਪਲਾਨ ਬੀ ਤੇ ਆ ਜਾਓ।
0: ਜੀ ਜੀ
1: ਮੇਰਾ
0: ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, ਵਨ
0: ਹਾਂਜੀ
1: ਪਰਸੈਂਟ ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ,
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ। ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ।
1: ਐਂਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਬਟ
0: ਬਿਲਕੁਲ
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉਹ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਹੈ,
1: ਬਿਲਕੁਲ
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ ਵੱਧ ਗਿਆ ਨੰਬਰ ਕੁਝ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ। ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ ਮਤਲਬ ਫੇਲ ਮੈਂ ਕਹਾਂਗਾ ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੋਂ ਬਾਅਦ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ ਹਾਂਜੀ
1: ਤੁਸੀਂ ਕਿਤੇ
0: ਹਾਂਜੀ
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ
0: ਬਿਲਕੁਲ
1: ਚ ਗਾਣੇ ਗਾਓ,
0: ਜੀ।
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ। ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ
1: ਪਹੁੰਚਾਇਆ
0: ਸਾਰਾ
1: ਅਤੇ ਮੈਂ
0: ਹੋਇਆ
1: ਆਪਣੀ ਇੱਕ
0: ਹਾਂਜੀ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਬੜੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ। ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ
0: ਬਿਲਕੁਲ
1: ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੈ, ਹੁਣ
0: ਚੇਂਜਸ ਆ ਰਹੇ ਹੈ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ, ਤੁਸੀਂ ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ।
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
0: ਐਵਰੀ ਕਲਾਉਡ ਹੈ ਜੇ ਸਿਲਵਰ ਲਾਈਨਿੰਗ ਆਪਾਂ ਕਹੀਏ, ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿੰਨੇ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ
0: ਉਹ ਇੱਕ ਹਾਂ ਬਿਲਕੁਲ ਬਿਲਕੁਲ
1: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ
0: ਜੀ
1: ਕੀ ਹੋਇਆ, ਭਾਵੇਂ
0: ਬਿਲਕੁਲ
1: ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ
0: ਹਾਂਜੀ
1: ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾਫਾੜੀ
0: ਠੀਕ
1: ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ।
0: ਕਿਆ
1: ਤੇ ਇਸ
0: ਬਾਤ
1: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਐਸਟੈਬਲਿਸ਼ ਹੋ ਜਾਂਦਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ। ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ। ਤੋ
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ದ್ವಾಪ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਪਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾ ਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ। ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ। ਰੁਲਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਕੁੱਟਗਲ ਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ। ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਦੂਸਰਿਆਂ ਨੇ ਵਿੱਚ ਹਾਂ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਕ ਦੀ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਨਾਲੇ ਚਿੱਤ ਨੂੰ ਚਿੱਤ ਮਣੀ ਜਈ ਲਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ ਹਾਏ ਵੇ ਮੇਰੀ ਜਾਨ ਸੁੱਕਦੀ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਕਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਹੁਣ

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नु नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ਹਿਊਂ ਸਾਹਿਬ ਜੀ ਨੂੰ। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ 'ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਊਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਬਾਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਜੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਣਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਛੱਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀਂ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਇਹ ਨਾ ਭੁੱਲੀਂ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਟਰ ਨਵਾਂਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਲ ਜੀ ਨੂੰ। ਨੀਰੂ ਜੱਸਲ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ। ਕਬੂਲ ਕਰਨਾ, ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੱਸਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਝਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦਿਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦਿਵਾਲੀ ਤੇ ਦੀਵੇ। ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ, ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸਮਰਨ, ਸੱਚਾ ਹੈ ਵਸਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾਂ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾਂ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਵੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ 'ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ 'ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਤੇ ਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਦੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ। ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੂੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਦੀਵਾਲੀ ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆਂ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
9: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ, ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ। ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
10: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ ਪੇਸ਼ ਹੈ ਮੇਰੀ ਜੀ ਆਪਣੀ ਰਚਨਾ, ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਅੱਜ ਦਾ ਕੋਈ ਪਤਾ ਨਹੀਂ, ਨਾ ਪਤਾ ਕੋਈ ਕੱਲ ਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ,

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨਜੀਤ ਪ੍ਰੇਮ ਹੁਣ ਵਿਕਦਾ ਏ, ਸ਼ਰਨਜੀਤ ਹੁਣ ਪ੍ਰੇਮ ਵਿਕਦਾ ਏ, ਨੈਣੇ ਹੰਝੂ ਸੱਚ ਲਿਖਦਾ ਏ, ਤੁਰ ਦਰਗਾਹੇ ਲੇਖਾ ਦੇਣਾ ਤਖਤ ਹਿਜਰੇ ਦਾ ਹੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

0: ਚੱਲ ਦਾਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ ਦੁਆਬਾ ਰੇਡੀਓ ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉੱਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ

ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡੋਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡੋਣੇ ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ ਉਮੀਦਾਂ

ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ, ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ ਕੱਚਿਆਂ ਤੇ ਲਾਉਂਦੇ ਉਹ ਚਨਾਬ

0: ਜਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਅਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ

0: ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ, ਵੇ ਅੜਿਆ ਕਿਹੜਾ ਕੰਮ ਏ ਕਰਦਾ। ਵੇ ਤੂੰ ਤਾਂ ਹੀ ਕਰਦਾ ਏ ਨਖਰੇ, ਸਾਡਾ ਤੇਰੇ ਬਿਨ ਨਹੀਂ ਉਸਰਦਾ, ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ। ਇਹ ਨਾ ਮਿਲਣ ਦੇ ਬਹਾਨੇ, ਇਹ ਨਾ ਮਿਲਣ ਦੇ ਬਹਾਨੇ, ਵੇ ਤੇਰੇ ਕਦੇ ਨਹੀਂ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਤੂੰ ਜਾਣਦਾ ਏ ਬਾਜੋ ਤੇਰੇ, ਸਾਡਾ ਦਿਲ ਨਹੀਂ ਲੱਗਦਾ, ਹਾਏ ਵੇ ਸਾਡਾ ਦਿਲ ਨਹੀਂ ਲੱਗਦਾ। ਗੱਲਾਂ ਕਰਕੇ ਮਿੱਠੀਆਂ ਮਿੱਠੀਆਂ, ਤੂੰ ਸਾਨੂੰ ਰਹਿਣਾ ਏ ਠੱਗਦਾ, ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ। ਵੇ ਅਸੀਂ ਮਰ ਜਾਣਾ ਏ, ਵੇ ਅਸੀਂ ਮਰ ਜਾਣਾ ਏ, ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਮੁੱਕਣੇ। ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ, ਵੇ ਤੇਰੇ ਖਿਆਲਾਂ ਵਿੱਚ ਖੋਏ। ਇੰਝ ਲੱਗਦਾ ਏ ਬੇਦਰਦੀਆ, ਅਸੀਂ ਤੇਰੇ ਲਈ ਜਿਉਂਦੇ ਹੀ ਮੋਏ, ਤੇਰੇ ਲਈ ਜਿਉਂਦੇ ਹੀ ਮੋਏ। ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ, ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ, ਜੇ ਤੇਰੇ ਕੰਮ ਨਹੀਂ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਤੂੰ ਕਰਕੇ ਬਹਾਨੇ ਕੰਮਾਂ ਦੇ, ਕਿਉਂ ਸਾਨੂੰ ਭਰਮਾਉਣਾ ਏ, ਵੇ ਕਿਉਂ ਸਾਨੂੰ ਭਰਮਾਉਣਾ ਏ। ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ, ਤੂੰ ਸਾਡੇ ਕੋਲ ਕੀ ਆਉਣਾ ਏ, ਵੇ ਤੂੰ ਸਾਡੇ ਕੋਲ ਕੀ ਆਉਣਾ ਏ। ਵੇ ਸਾਨੂੰ ਲੱਗਿਆ, ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਓਨਾ, ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ, ਜਿੰਨਾ ਤੂੰ ਕਰਦੀ ਏ ਮੈਨੂੰ। ਮੈਂ ਤੈਨੂੰ ਪਿਆਰ ਨਹੀਂ ਕਰਦਾ, ਮੈਂ ਤੈਨੂੰ ਪਿਆਰ ਨਹੀਂ ਕਰਦਾ, ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ, ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ। ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਦੇ ਸ਼ੱਕ ਨਹੀਂ ਮਿਟਣੇ, ਜੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ, ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ। ਥੈਂਕ ਯੂ, ਸ਼ੁਕਰੀਆ ਜੀ।
1: ਗੁਰਕੌਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ, ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ, ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ, ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਕਵਿਤਾ ਪੇਸ਼ ਹੈ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੀ ਫੁੱਲ ਕੁਮਲਾਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਗੀ ਫੁੱਲ ਕਮਲਾਏ। ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ, ਹੱਸੇ ਖੇੜੇ ਫਿਰ ਟੈਕੇ, ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ, ਬਾਗ ਜਿਸਮ ਦਾ ਮਹਿਕੇ। ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ, ਪੈਰਾਂ ਵੀ ਤੁਸਾਂ ਗੁਲਾਬ ਵਿਛਾਏ, ਮੁਹੱਬਤ ਦਾ ਪੇਗਾਮ ਸਜਾ ਕੇ, ਦਿਲ ਦੀ ਵਿਥਿਆ ਕਿੰਨੇ ਬੂਝੇ, ਕੌਣ ਬੂਝੇ ਕੀ ਕਹਿ ਗਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ। ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ, ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ। ਆਸ ਹੈ ਤੁਹਾਨੂੰ ਪਸੰਦ ਆਏਗੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਦਸੂਹਾ ਰਹਿੰਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿਚ ਅਕਸਰ ਪੰਜਾਬੀ ਦੇ ਵਿਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿਚ ਉਹ ਆਪਣੀ ਇਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ।
3: ਦੋਸਤੋ, ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ। ਸੋ ਹਰਬੰਸ ਹੀਓ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ। ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਪੰਛੀ ਆਪਣੇ ਗੌਂਸਲੋ ਕੀ ਔਰ ਚੋਗ ਲੀਏ ਹੂਏ ਵਾਪਿਸ ਲੌਟ ਰਹੇ ਹੈ। ਕਹੀ ਪਰਾਈ ਪਨਹਾ ਗਾਰ ਮੇ ਆਪਣਾ, ਕਹੀ ਪਰਾਈ ਪਨਹਾ ਗਾਰ ਮੇ ਆਪਣਾ, ਦਮਹੀ ਨਾ ਚਲਾ ਜਾਏ ਤੁਮ ਸੁਨੋ। ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ ਮੁਝਸੇ ਯਹਾਂ ਕੁਛ ਕਹਿ ਰਹੀ ਹੈ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਦੇਖੋ ਪੰਛੀ ਗੀਤ ਸੁਨਾਤੇ ਪਤਸੇ ਉਸ ਪਾਰ ਸਰਹੱਦ ਕੇ ਜਾ ਰਹੇ ਹੈ। ਬੰਦ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਬੰਦ ਪੜੀ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਜਬ ਉੜਤੇ ਹੂਏ ਸਾਰਸੋਂ ਕੋ ਮੈਨੇ ਦੇਖਾ। ਤਬ ਐ ਆਜ਼ਾਦੀ ਤੜਪ ਤੁਮਾਰੀ ਮੇਰੇ ਮਨ ਕੋ ਬੇਕਰਾਰ ਕਰਨੇ ਲਗੀ। ਫਿਰ ਸੇ ਆਖ ਮੇ ਬਰ ਆਇਆ ਪਾਣੀ, ਸੋ ਆਖਰੀ ਬੰਦ ਹੈ। ਫਿਰ ਸੇ ਆਖ ਮੇ ਬਰ ਆਇਆ ਪਾਣੀ, ਜਹਨ ਕੇ ਸ਼ਿਤਜ ਪਰ ਬੇਦਾਗ ਤਸਵੀਰੇਂ। ਫਿਰ ਸੇ ਆਖ ਮੇ ਬਰ ਆਇਆ ਪਾਣੀ, ਜਹਨ ਕੇ ਸ਼ਿਤਜ ਪਰ ਬੇਦਾਗ ਤਸਵੀਰੇਂ। ਦਹਲੀਜ ਪਰ ਮੁੰਤਜ ਵੋ ਬੁੜ੍ਹੀ ਆਖੇਂ ਅਸ਼ਕੋ ਕੇ ਬੀਜ ਸੀ ਰਮਨੇ ਲਗੀ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ। ਸੋ ਧੰਨਵਾਦ।
1: ਹਰਪ੍ਰੀਤ ਸਫਰੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰਾਏਪੁਰ ਡੱਬਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਪ੍ਰੋਫੈਸਰ ਰੂਬੀ ਰਾਏਪੁਰੀ ਜੀ ਨੂੰ। ਰੂਬੀ ਰਾਏਪੁਰੀ ਜੀ ਆਪਣੇ ਪਿਆਰੇ ਪਿਤਾ ਬਾਰੇ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ। ਇਹ ਕਵਿਤਾ ਉਸਦੀ ਅੰਗਰੇਜ਼ੀ ਦੇ ਵਿੱਚ ਲਿਖੀ ਹੋਈ ਹੈ। ਰੂਬੀ ਰਾਏਪੁਰੀ ਜੀ ਤੁਹਾਡਾ ਸਵਾਗਤ ਹੈ।
4: ਸ਼ੁਕਰੀਆ ਹਰਬੰਸ ਅੰਕਲ ਜੀ। ਆਵਾਜ਼ ਦੀ ਦੁਨੀਆਂ ਦੇ ਦੀਵਾਨਿਆਂ ਨੂੰ ਮੇਰੀ ਦੁਆ ਸਲਾਮ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੀ ਅੱਜ ਦੀ ਪੋਇਮ ਹੈ ਜੋ ਉਹਦੀ ਜ਼ੁਬਾਨ ਤਾਂ ਅੰਗਰੇਜ਼ੀ ਦੇ ਵਿੱਚ ਹੈ ਪਰ ਜਿਵੇਂ ਕਿਹਾ ਜਾਂਦਾ ਆ ਕਿ ਇਮੋਸ਼ਨਸ ਦੇ ਜਾਂ ਭਾਵਨਾਵਾਂ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਸੋ ਉਹਦੇ ਲਈ ਸਿਰਫ ਭਾਵਨਾਵਾਂ ਦਾ ਹੋਣਾ ਹੀ ਲਾਜ਼ਮੀ ਹੁੰਦਾ ਹੈ। ਸੋ ਮੇਰੀ ਅੱਜ ਦੀ ਪੋਇਮ ਜਿਹੜੀ ਆ ਉਹ ਵੀ ਕੁਛ ਐਵੇਂ ਦੀ ਹੈ, ਹੈ ਅੰਗਰੇਜ਼ੀ ਦੇ ਵਿੱਚ ਹੈ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਗੌਰ ਫਰਮਾਓਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ in the midnight morning, someone came crawling to my mind. What it was? A dream? No way. How could a dream be in open eyes? Or a daydream then? How could it be during night? What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly, and I held his hand, embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of a ray of dawn, and he was gone. And he was gone once again forever. My loving father, my heavenly lover. Thank you.
1: ਰੂਬੀ ਰਾਏਪੁਰੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਆਪਣੇ ਮਨ ਦੀਆਂ ਗੱਲਾਂ ਜਿਹੜੀਆਂ ਬਹੁਤ ਪਿਆਰੀਆਂ ਰਚਨਾਵਾਂ ਦੇ ਵਿੱਚ ਪਰੋ ਕੇ ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ ਤੁਹਾਡਾ ਨਿੱਘਾ ਸਵਾਗਤ ਹੈ ਜੀ।
5: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ ਸੌਰਤ ਨਾਲ ਆਚਰ ਭਰਨਾ। ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਏ ਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਏ ਪੰਜਾਬੀ ਲੋਕ ਗੀਤਾਂ ਦੇ ਨਾਲ। ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਏ, ਲੋਕਾਂ ਦੀ ਰੂਹ ਨੂੰ ਟੁੰਬਦੀ ਏ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸ ਦਾ ਪੂਰਾ ਕਾਬੂ ਏ। ਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ